0: ਪਿੰਡੇ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡੇ ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾਮ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
1: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਏ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਏ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਵਧਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
0: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
2: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰਾਂ ਜੀ, ਅੰਨਦਾਤਾ। ਨਾ ਮਾਰੂ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸ

ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀਰ ਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ।

ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕਿ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਾਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਾਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ ਜੇ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾ ਆਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ, ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਦਿਲ ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: ਹਾਜ਼ਰ ਹਾਂ, ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ। ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿਚ ਹੁਣ ਅਸੀਂ ਸਦਾ ਦੇ ਰਹੇ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
0: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਕਵਿ ਬਸਣ ਪਦੌੜ ਸਦਾ ਇੱਕ ਕੇ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ।

0: ਦਰਬਾਰ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ। ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ,

ਦੁੱਖ ਭੰਜਨ ਨੂੰ ਮਾਰ ਲਿਆ ਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆ ਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ ਤੇ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: ਜਿਉਣ ਲਈ ਮਿਹਨਤ ਕਰਦੇ ਹਾਂ, ਜਿਉਣ ਲਈ ਮਿਹਨਤ ਕਰਦੇ ਹਾਂ।
1: ਪਿਆਰੇ ਸਰੋਤਿਓ, ਤੁਸੀਂ ਹੁਣੇ ਹੀ ਕੁਲਵੰਤ ਸਿੰਘ ਸਹਿਦੋ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ, ਤੇ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉਭਰਦੇ ਗਾਇਕ ਹਨ, ਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ।

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ, ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗ

0: ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

0: ਸਮੁੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੁਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

ਜਿਨ੍ਹਾਂ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਭੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ

0: ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਅਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਅਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਅਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ ਅਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੋਸਤੋ ਦੁਆਬਾ ਰੇਡੀ ਦੀ ਸਾਡੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ದ್ವಾಪರ ರೇಡಿಯೋ ರೇಡಿಯೋ ದ್ವಾಪರ ರೇಡಿಯೋ ರೇಡಿಯೋ
1: ਦੁਆਬਾ ਰੇਡੀਓ ਪ੍ਰੋਗਰਾਮ ਦਸਤਾ
2: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਤੁਹਾਡੇ ਵਿਚਕਾਰ ਹਾਂ ਤੇ ਗੱਲਾਂ ਬਾਤਾਂ ਕਰਾਂਗੇ ਦੋ ਸਵਾ ਦੋ ਘੰਟੇ ਜਿੰਨਾ ਵੀ ਸਮਾਂ ਲੱਗਣ ਦੀ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਦੁਨੀਆਂ ਦੇ ਹਾਲਾਤ ਤੇ ਉਸ ਤੋਂ ਬਾਅਦ ਮਾਰਾਂਗੇ ਚਾਤ ਆਪਾਂ ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਅੱਜ ਦਾ ਜਿਹੜਾ ਆਖਰੀ ਸੈਗਮੈਂਟ ਹੁੰਦਾ ਹੈ ਤੇ ਨਾਵਲ ਜੰਗਲਨਾਮਾ ਦੀ ਅੱਜ ਸਮਾਪਤੀ ਜਿਹੜੀ ਕਰਾਂਗੇ। ਕਾਫੀ ਦਿਨਾਂ ਤੋਂ ਜਿਹੜਾ ਉਹਦੀ ਗੱਲਬਾਤ ਕਰਦੇ ਆ ਰਹੇ ਹਾਂ ਪਰ ਕਿਤੇ ਨਾ ਕਿਤੇ ਵਿੱਚ ਹੀ ਉਹ ਜਿਹੜਾ ਨਾਵਲ ਆਪਣਾ ਰਹਿ ਜਾਂਦਾ ਹੈ। ਕਈ ਵਾਰੀ ਚਲੋ ਗੱਲਬਾਤ ਚੱਲ ਪੈਂਦੀ ਹੈ ਤਾਂ ਉਸ ਦੌਰਾਨ ਮਸਲੇ ਬਣ ਜਾਂਦੇ ਹੈ ਤੇ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ, ਕਰਾਂਗੇ ਜੀ ਅੱਜ ਸਮਾਪਤੀ ਤੇ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਵੀਕਐਂਡ ਬਣਾਵਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ। 24 ਅਪ੍ਰੈਲ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ ਜੀ, ਯਾਦ ਹੀ ਹੈ। 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂਆਤ ਹੋ ਜਾਂਦੀ ਹੈ ਤੇ ਹੁਣ ਤੋਂ ਲੈ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ 2.25-2 ਘੰਟੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਹੀ ਪਲਾਂ ਤੱਕ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ ਤੇ ਮਹੇਸ਼ ਜੀ ਤੇ ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਵਾ ਦਿਓ। ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਵੈਲਕਮ ਭੇਜਿਆ ਜੀ ਤੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਪਿਆਰਿਆਂ ਨੂੰ ਦੁਆਬਾ ਰੇਡੀਓ ਨੂੰ। ਤੇ ਫਿਟਨੈਸ ਪੰਜਾਬ ਆਪਣੇ ਡੈਨਮਾਰਕ ਤੋਂ ਬਾਈ ਜੀ ਬਹਾਦਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਉੱਤੇ ਹੱਸ ਰਹੇ ਨੇ ਜੀ, ਉਹਦੀ ਵੀ ਗੱਲ ਕਰਦੇ ਹਾਂ ਅੱਗੇ ਜਾ ਕੇ ਦੋਸਤੋ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰ ਲਈਏ। ਕਹਿੰਦੇ ਨੇ ਕਿ ਪੰਜਾਬ ਪੰਚਾਇਤ ਪ੍ਰਣਾਲੀ ਆਤਮ ਨਿਰਭਰ ਨਾ ਹੋ ਕੇ ਸਿਆਸੀ ਨੇਤਾਵਾਂ ਦੇ ਉੱਤੇ ਅਫਸਰਸ਼ਾਹੀ ਦੇ ਉੱਤੇ ਨਿਰਭਰ ਹੋ ਕੇ ਰਹਿ ਗਈ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਦਾ ਜਿਹੜਾ ਪੰਚਾਇਤੀ ਪ੍ਰਣਾਲੀ ਦਾ ਦਿਨ ਵੀ ਹੈ ਤੇ ਉਹਦੀ ਵੀ ਗੱਲਬਾਤ ਕਰਦੇ ਅੱਗੇ ਜਾ ਕੇ। ਤੇ ਆਪਣੇ ਜਾਣੀਆਂ ਚਾਲ ਜੀ ਲਿਖਦੇ ਨੇ ਕਿ ਹਾਂਜੀ ਇੱਕ ਮਿੰਟ ਜੀ ਮੈਂ ਚੈੱਕ ਕਰ ਲਵਾਂ। 7-3 ਨਾਲ ਕਹਿੰਦੇ ਆਪ ਜਿੱਤੀ ਜੀ। ਅੱਛਾ ਜੀ, ਹਾਂਜੀ ਠੀਕ ਹੈ ਜੀ, ਸਮਝ ਗਿਆ ਜੀ, ਆਵਾਜ਼ ਓਕੇ ਆ, ਕਹਿੰਦੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਸ਼ੁਕਰੀਆ ਸਤਨਾਮ ਸਿੰਘ ਜਾਣੀਆਂ ਚਾਲ ਜੀ। ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ 24 ਅਪ੍ਰੈਲ 1833 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਸੋਡਾ ਬਣਾਉਣ ਵਾਲੀ ਜਿਹੜੀ ਮਸ਼ੀਨ ਸੀਗੀ ਉਹ ਪੈਟੈਂਟ ਕਰਵਾਈ ਗਈ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ 1915 ਦੇ ਵਿੱਚ 12 ਨੰਬਰ ਰਸਾਲੇ ਦੇ ਭਾਈ ਈਸ਼ਰ ਸਿੰਘ ਹੋਣੀ, ਲੁਧਿਆਣਾ ਜੋਗਿੰਦਰ ਸਿੰਘ ਤੇ ਭਗਵਾਨ ਸਿੰਘ ਹੋਣਾ ਨੂੰ ਮੇਰਠ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਦਿਨ ਜਿਹੜਾ ਸੀ 128 ਆਪਣੇ ਪੁਆਇਨਰ ਦੇ ਜਿਹੜੇ ਸਨ ਬੀਬਾ ਸਿੰਘ ਭਾਈ ਫੂਲਾ ਸਿੰਘ ਤੇ ਹਵਲਦਾਰ ਜਲ ਸ਼ੇਵਰ ਸਿੰਘ ਉਹਨਾਂ ਨੂੰ ਜਿਹੜਾ ਸੀ ਉਹਨਾਂ ਨੂੰ ਵੀ ਮੇਰਠ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਤੇ 1923 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀ ਲਹਿਰ ਦੇ ਨਾਲ ਉਹ ਨਾਤਾ ਤੋੜ ਲਿਆ ਸੀ। 1981 ਦੇ ਵਿੱਚ IBM ਨੇ ਕੰਪਿਊਟਰ ਮਾਰਕੀਟ ਦੇ ਵਿੱਚ ਲਿਆਂਦਾ ਸੀ ਤੇ 1882 ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੀ ਖੁਦਾਈ ਜਿਹੜੀ ਕੀਤੀ ਗਈ ਉਹਦੇ ਵਿਰੁੱਧ ਅਕਾਲੀਆਂ ਤੇ CPM ਦਾ ਜਿਹੜਾ ਮੋਰਚਾ ਲੱਗਿਆ ਜਿਹੜਾ ਅੱਜ ਤੱਕ ਜਿਹੜਾ ਚੱਲ ਰਿਹਾ ਮਸਲਾ। 1990 ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਹਬਲ ਟੈਲੀਸਕੋਪ ਜਿਹੜੀ ਸੀ ਉਹਦਾ ਜਿਹੜਾ ਪੁਲਾੜ ਦੇ ਵਿੱਚ ਉਹਦੀ ਸਥਾਪਨਾ ਦੇ ਲਈ ਉਹਨੂੰ ਭੇਜਿਆ ਗਿਆ ਸੀ। ਕੌਮੀ ਪੰਚਾਇਤ ਰਾਜ ਦਿਵਸ ਦੀ ਗੱਲ ਕਰਦੇ ਹਾਂ। 1947 ਤੋਂ ਬਾਅਦ 2 ਅਕਤੂਬਰ 1952 ਚ ਪੰਚਾਇਤ ਰਾਜ ਐਕਟ ਜਿਹੜਾ ਅਧੀਨ ਸਭ ਤੋਂ ਪਹਿਲਾਂ ਨਗੌਰ ਰਾਜਸਥਾਨ ਜ਼ਿਲ੍ਹੇ ਦੇ ਵਿੱਚ ਪੰਚਾਇਤ ਰਾਜ ਦੀ ਜਿਹੜੀ ਸਥਾਪਨਾ ਹੋਈ ਸੀ। ਪੰਜਾਬ ਪੰਚਾਇਤ ਰਾਜ ਐਕਟ 1992 ਦੇ ਵਿੱਚ ਬਣਿਆ, 24 ਅਪ੍ਰੈਲ 1924 ਨੂੰ ਲਾਗੂ ਹੋਇਆ। ਅੱਜ ਤੱਕ ਆਮ ਲੋਕਾਂ ਨੂੰ ਤਾਂ ਕੀ ਬਹੁਤੇ ਸਰਪੰਚਾਂ ਤੇ ਪੰਚਾਂ ਨੂੰ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤਾਂ ਦੇ ਵਿਚਾਲੇ ਫਰਕ ਹੀ ਨਹੀਂ ਪਤਾ, ਉਨ੍ਹਾਂ ਦੇ ਅਧਿਕਾਰਾਂ ਤੇ ਸ਼ਕਤੀਆਂ ਦੇ ਬਾਰੇ ਜਾਣਕਾਰੀ ਨਹੀਂ ਹੈ। ਸਰਪੰਚਾਂ ਦੇ ਵੱਲੋਂ ਪੰਚਾਇਤ ਸਕੱਤਰਾਂ ਦੇ ਨਾਲ ਰਲ ਕੇ ਸਰਬਸੰਮਤੀ ਦੇ ਮਤੇ ਪਵਾ ਲਏ ਜਾਂਦੇ ਨੇ ਤੇ ਦਸਤਖਤ ਜਿਹੜੇ ਨੇ ਜਾਂ ਅੰਗੂਠੇ ਬਾਅਦ ਵਿੱਚ ਜਿਹੜਾ ਲਵਾ ਕੇ ਖਾਨਾ ਪੂਰਤੀ ਜਿਹੜੀ ਹੈ ਕੀਤੀ ਜਾਂਦੀ ਹੈ। ਪੰਚਾਇਤੀ ਐਕਟ ਦੇ ਅਨੁਸਾਰ ਗ੍ਰਾਮ ਪੰਚਾਇਤ ਦੇ ਅਧਿਕਾਰ ਖੇਤਰ ਵਾਲੀ ਵੋਟਰ ਸੂਚੀ 'ਚ ਦਰਜ ਵਿਅਕਤੀਆਂ ਦੇ ਸਮੂਹ ਨੂੰ ਗ੍ਰਾਮ ਸਭਾ ਕਿਹਾ ਜਾਂਦਾ ਹੈ, ਜਾਣੀ ਕਿ ਹਰ ਵੋਟਰ ਗ੍ਰਾਮ ਸਭਾ ਦਾ ਮੈਂਬਰ ਹੈ। ਇਹ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਧਾਰਾ 9 ਦੇ ਅਨੁਸਾਰ ਗ੍ਰਾਮ ਸਭਾ ਦੇ ਮੈਂਬਰ ਆਪਣੇ ਵਿੱਚੋਂ ਪੰਚਾਇਤ ਦੀ ਚੋਣ ਕਰਦੇ ਨੇ ਤੇ ਐਕਟ ਅਨੁਸਾਰ ਸਾਲਾਨਾ ਬਜਟ ਦਾ ਜਿਹੜਾ ਲੇਖਾ ਜੋਖਾ ਤੇ ਵਿਕਾਸ ਦੇ ਕੰਮਾਂ ਦੀ ਪ੍ਰਵਾਨਗੀ ਗ੍ਰਾਮ ਸਭਾ ਵਿੱਚੋਂ ਹੋਣੀ ਚਾਹੀਦੀ ਹੈ। ਹਰ ਗ੍ਰਾਮ ਸਭਾ ਮੈਂਬਰ ਨੂੰ ਜਿਹੜਾ ਸੀ ਆਮਦਨ ਤੇ ਪਿੰਡ ਦੇ ਵਿਕਾਸ ਦੀ ਜਿਹੜੀ ਜਾਣਕਾਰੀ ਲੈਣ ਦਾ ਜਿਹੜਾ ਪੂਰਾ ਅਧਿਕਾਰ ਹੈ। ਗ੍ਰਾਮ ਸਭਾ ਦਾ ਜਿਹੜਾ ਇਜਲਾਸ ਸਾਲ ਦੇ ਵਿੱਚ 2 ਵਾਰ, ਜਾਣੀ ਕਿ ਉਹ ਪੰਚਾਇਤਾਂ ਦਾ ਪਿੰਡਾਂ ਦਾ ਆਪਣਾ ਬਜਟ ਹੈ ਜਿਹੜਾ ਕਿ ਸਾਡੇ ਇੱਥੇ ਸਿਸਟਮ ਹੈ, ਸਾਰਾ ਕੁਝ ਹੈਗਾ, ਪਰ ਉੱਥੇ ਉਹ ਲਾਗੂ ਨਹੀਂ ਕੀਤਾ ਜਾਂਦਾ ਜਾਂ ਹੋ ਨਹੀਂ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਹੈ। ਗ੍ਰਾਮ ਸਭਾ ਦਾ ਇਜਲਾਸ ਸਾਲ ਦੇ ਵਿੱਚ 2 ਵਾਰ ਹਾੜੀ ਤੇ ਸਾਉਣੀ ਦੇ ਸਮੇਂ ਦੇ ਵਿੱਚ ਜੂਨ ਤੇ ਦਸੰਬਰ ਦੇ ਵਿੱਚ ਹੋਣਾ ਜ਼ਰੂਰੀ ਹੈ। ਧਾਰਾ 5(2) ਜਿਹੜੀ ਹੈ ਉਹਦੇ ਜੇ ਸਰਪੰਚ ਗ੍ਰਾਮ ਸਭਾ ਦੀਆਂ 2 ਮੀਟਿੰਗਾਂ ਜਾਂ ਇਜਲਾਸ ਨਹੀਂ ਬੁਲਾਉਂਦਾ ਤਾਂ ਦੂਜੀ ਮੀਟਿੰਗ ਦੀ ਆਖਰੀ ਤਰੀਕ ਤੋਂ ਬਾਅਦ ਆਪਣੇ ਅਹੁਦੇ ਤੋਂ ਕੰਮ ਨਹੀਂ ਕਰ ਸਕਦਾ, ਜਾਣੀ ਕਿ ਉਹਨੂੰ ਹਟਾ ਦਿੱਤਾ ਜਾਂਦਾ। ਪੰਚਾਇਤ ਸਕੱਤਰ ਦੇ ਰਾਹੀਂ ਬਲਾਕ ਵਿਕਾਸ ਪੰਚਾਇਤ ਅਫਸਰ ਇਸ ਦੀ ਜਾਣਕਾਰੀ ਉੱਚ ਅਧਿਕਾਰੀ ਨੂੰ ਭੇਜੇਗਾ। ਧਾਰਾ 5(3) ਦੇ ਜਿਹੜੀ ਹੈ ਉਹਦੇ ਅਧੀਨ ਪੰਚਾਇਤ ਡਾਇਰੈਕਟਰ ਅਜਿਹੇ ਸਰਪੰਚ ਨੂੰ ਜਿਸ ਨੇ ਲਗਾਤਾਰ 2 ਇਜਲਾਸ ਨਾ ਬੁਲਾਏ ਹੋਣ ਉੱਤੇ ਸਪਸ਼ਟੀਕਰਨ ਲੈ ਕੇ ਅਹੁਦੇ ਦੇ ਉੱਤੇ ਬਹਾਲ ਜਾਂ ਤਸੱਲੀ ਨਾ ਹੋਣ ਤੇ ਮੁਅੱਤਲ ਕਰ ਸਕਦਾ ਹੈ। ਗ੍ਰਾਮ ਸਭਾ ਦੇ ਇਜਲਾਸ ਕੋਰਮ ਦੇ ਲਈ ਕੁੱਲ ਵੋਟਰਾਂ ਦਾ 5ਵਾਂ ਹਿੱਸਾ ਹਾਜ਼ਰ ਹੋਣਾ ਜ਼ਰੂਰੀ ਹੈ। ਕੋਰਮ ਪੂਰਾ ਨਾ ਹੋਣ ਦੇ ਉੱਤੇ ਦੂਜੀ ਵਾਰ ਫਿਰ ਕੋਰਮ ਜਿਹੜਾ 10ਵਾਂ ਹਿੱਸਾ ਜ਼ਰੂਰੀ ਹੈ। ਇਸ ਕਾਰਵਾਈ ਦਾ ਸਾਰਾ ਰਿਕਾਰਡ ਗ੍ਰਾਮ ਸਕੱਤਰ ਰੱਖੇਗਾ। ਪਿੰਡਾਂ ਦੇ ਵਿੱਚੋਂ ਸਿਆਸੀ ਨੇਤਾਵਾਂ ਦੇ ਉੱਤੇ ਅਫਸਰਸ਼ਾਹੀ ਦੀ ਜਿਹੜੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ, ਭ੍ਰਿਸ਼ਟਾਚਾਰ ਖਤਮ ਕਰਨ ਤੇ ਪਿੰਡਾਂ ਦੀਆਂ ਲੋੜਾਂ ਦੇ ਅਨੁਸਾਰ ਵਿਕਾਸ ਦੇ ਕੰਮ ਕਰਨ ਦੇ ਲਈ ਐਕਟ ਦੇ ਵਿੱਚ 73ਵੀਂ ਜਿਹੜੀ ਹੈ ਸੋਧ ਕੀਤੀ ਗਈ ਸੀ। ਪੰਜਾਬ ਦੀਆਂ ਸਰਕਾਰਾਂ ਤੇ ਅਫਸਰਸ਼ਾਹੀ ਨੇ ਆਪਣੀਆਂ ਜਿਹੜੀਆਂ ਨੇ ਮਨਮਾਨੀਆਂ ਕਰਨ ਦੇ ਉੱਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖਣ ਦੇ ਲਈ ਸੋਧ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਹੋਣ ਦਿੱਤਾ। 2005 ਤੇ 6 ਤੋਂ ਸਰਕਾਰ ਨੇ ਕੌਮੀ ਪੰਚਾਇਤੀ ਰਾਜ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਹਰ ਸਾਲ 24 ਅਪ੍ਰੈਲ ਨੂੰ ਅੱਜ ਦੇ ਦਿਹਾੜੇ ਤੇ ਇਸ ਮੌਕੇ ਵਧੀਆ ਕੰਮ ਕਰਨ ਵਾਲੀਆਂ 6 ਤੋਂ 7 ਪੰਚਾਇਤਾਂ ਜਿਹੜੀਆਂ ਨੇ 2 ਪੰਚਾਇਤ ਸਮਤੀਆਂ ਤੇ 1 ਜ਼ਿਲ੍ਹਾ ਪਰਿਸ਼ਦ ਨੂੰ ਵਧੀਆ ਕਾਰਜਗੁਜ਼ਾਰੀ ਦੇ ਲਈ ਸਫਾਈ, ਭਰੂਣ ਹੱਤਿਆ, ਨਸ਼ਿਆਂ, ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਤੇ ਪੰਚਾਇਤਾਂ ਦਾ ਸਾਰਾ ਰਿਕਾਰਡ ਪਿੰਡ ਵਾਸੀਆਂ ਦੇ ਸਾਹਮਣੇ ਰੱਖਣ, ਚੰਗੇ ਵਿਕਾਸ ਦੇ ਕੰਮ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਨੂੰ ਪੰਚਾਇਤੀ ਰਾਜ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਜਿਹੜਾ ਕੀਤਾ ਜਾਂਦਾ। ਤੇ ਅੱਜ ਵੀ ਕੁਝ ਪਿੰਡਾਂ ਦੀਆਂ ਖਬਰਾਂ ਲੱਗੀਆਂ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ। ਕੋਈ ਉਨ੍ਹਾਂ ਦੇ ਵਿੱਚ ਰਾਜਸੀ ਖੁੰਦਕ ਖੋਰੀ ਨਹੀਂ ਹੈ, ਬਾਜ਼ੀ ਨਹੀਂ ਹੈ ਤੇ ਉਹ ਪਿੰਡਾਂ ਨੂੰ ਜਿਹੜੇ ਅਵਾਰਡ ਵੀ ਦਿੱਤੇ ਜਾਂਦੇ ਆ। ਤੇ ਇਸੇ ਤਰ੍ਹਾਂ ਦੋਸਤੋ ਅੱਜ ਗੱਲ ਕਰਦੇ ਆ ਥੋੜਾ ਜਿਹਾ ਪੰਜਾਬ ਦੀ ਗੱਲ ਕਰ ਮਨ ਦੇ ਵਿੱਚ ਆਈ ਹੈ। ਆਪਾਂ 2-3 ਦਿਨ ਤੋਂ ਸੁਣ ਰਹੇ ਹਾਂ ਕਿ ਬਲੈਕਆਊਟ ਜਿਹੜਾ ਕੀਤਾ ਗਿਆ ਜਾਂ ਹੋ ਰਿਹਾ, ਪਰ ਮੈਂ ਸੋਚ ਰਿਹਾ ਸੀ, ਵਿਚਾਰ ਵੀ ਕਰਦਾ ਸੀ ਦਿਨੇ, ਮੈਂ ਜਾਣਕਾਰੀ ਕੁਝ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ। ਮਨ ਦੇ ਵਿੱਚ ਇੱਕ ਸਵਾਲ ਉੱਠਿਆ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਜਿਹੜੀਆਂ ਲੱਗਦੀਆਂ ਸੀ ਤੇ ਹਵਾਈ ਹਮਲਿਆਂ ਤੋਂ ਬਚਣ ਲਈ ਜਿਹੜਾ ਸੀਗਾ ਆਪਣਾ ਪਹਿਲੇ ਸਮਿਆਂ 'ਚ ਜਦੋਂ ਜੰਗਾਂ ਲੱਗਦੀਆਂ ਸੀ ਤਾਂ ਹਵਾਈ ਹਮਲਿਆਂ ਤੋਂ ਜਿਹੜਾ ਸੀ ਬਚਣ ਦੇ ਲਈ ਬਲੈਕਆਊਟ ਕਰ ਦਿੱਤਾ ਜਾਂਦਾ ਸੀ ਤੇ ਹਮਲਿਆਂ ਤੋਂ ਬਚਿਆ ਜਾ ਸਕੇ। ਪਰ ਹੁਣ ਜਿਵੇਂ ਜਿਵੇਂ ਤਕਨੀਕ ਬਦਲ ਗਈ, ਟੈਕਨੋਲੋਜੀ ਨਵੀਂ ਆ ਗਈ, ਉਹਨੇ ਜਿਹੜਾ ਪੈਰ ਆਪਣੇ ਬਹੁਤ ਵੱਡੇ ਪੱਧਰ ਦੇ ਉੱਤੇ ਪਸਾਰੇ। ਬਹੁਤ ਸਾਰੇ ਐਸੇ ਪਲੇਨ ਨੇ, ਜਹਾਜ਼ ਨੇ ਹਵਾ ਦੇ ਵਿੱਚ ਉੱਡਦੇ ਆ ਜਿਨ੍ਹਾਂ ਨੂੰ ਬੰਦੇ ਤੱਕ ਦੀ ਜ਼ਰੂਰਤ ਨਹੀਂ। ਪਰ ਕੀ ਜਿਹੜਾ 2026 ਅੱਜ ਦੇ ਦਿਹਾੜੇ, ਅੱਜ ਦੇ ਇਸ ਸਮੇਂ ਦੇ ਵਿੱਚ ਜੋ ਚੱਲ ਰਿਹਾ, ਕਿ ਜੰਗ ਲੱਗੇ ਤਾਂ ਕੀ ਬਲੈਕਆਊਟ ਕਰਨ ਦਾ ਕੋਈ ਫਾਇਦਾ ਹੈਗਾ ਹੈ ਜਾਂ ਸਿਰਫ ਇੱਕ ਭਰਮ ਹੈ? ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ, ਥੋੜ੍ਹੀ ਜਿਹੀ 2-4 ਮਿੰਟ ਲਾਉਣਾ। ਇਹ ਸਵਾਲ ਜਿਹੜਾ ਮਨ 'ਚ ਆਇਆ, ਅਸਲ ਦੇ ਵਿੱਚ ਪੁਰਾਣੀ ਤਕਨੀਕ ਜਿਹੜੀ ਹੈ ਬਨਾਮ ਅਜੋਕੀ ਤਕਨੀਕ, ਪਹਿਲਾਂ ਜਿਹੜਾ ਸੀ ਬਲੈਕਆਊਟ ਇਸ ਦੇ ਲਈ ਕੀਤੇ ਜਾਂਦੇ ਸੀ ਤਾਂ ਜੋ ਦੁਸ਼ਮਣ ਦੇ ਜਹਾਜ਼ ਨੂੰ ਜਿਹੜਾ ਸ਼ਹਿਰ ਦੀਆਂ ਬੱਤੀਆਂ ਨਾ ਦਿਖਣ ਤੇ ਉਹ ਜਿਹੜੇ ਨੇ ਅੰਦਾਜ਼ਾ ਨਾ ਲਗਾ ਸਕੇ ਕਿ ਸ਼ਹਿਰ ਕਿੱਥੇ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਹਾਲਾਤ ਬਦਲ ਚੁੱਕੇ ਹੈ। GPS ਸਿਸਟਮ ਆ ਗਿਆ, ਜਾਣੀ ਕਿ ਗਲੋਬਲ ਪੋਸਿਟਿੰਗ ਸਿਸਟਮ ਜਿਹੜਾ ਉਹਨੂੰ ਕਿਹਾ ਜਾਂਦਾ। ਅੱਜ ਕੱਲ੍ਹ ਦੀਆਂ ਜਿਹੜੀਆਂ ਨੇ ਮਿਜ਼ਾਈਲਾਂ ਨੇ ਜਾਂ ਜਹਾਜ਼ਾਂ ਨੂੰ ਬਾਹਰ ਦੇਖਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਤੇ ਉਹਨਾਂ ਦੇ ਕੋਲ ਸਹੀ ਟਿਕਾਣੇ ਦੇ ਜਿਹੜੇ ਨੇ ਕੋਆਰਡੀਨੇਟਸ ਜਿਹੜੇ ਹੁੰਦੇ ਆ। ਜੇ ਬੱਤੀਆਂ ਬੰਦ ਵੀ ਹੋਣਗੀਆਂ ਮੀਂਹ ਝੱਖੜ ਨੇਰੀ ਜੋ ਮਰਜੀ ਹੈ ਚਾਹੇ ਬਰਫ਼ ਜੰਮੀ ਪਈ ਹੈ ਤਾਂ ਵੀ GPS ਜਿਹੜਾ ਉਹਦੇ ਰਾਹੀਂ ਨਿਸ਼ਾਨਾ ਸਿੱਧਾ ਉੱਥੇ ਹੀ ਲੱਗੇਗਾ ਵੱਜੇਗਾ। SAT-NAV ਜਾਣੀ ਕਿ ਸੈਟੇਲਾਈਟ ਇਮੇਜਰੀ, ਸੈਟੇਲਾਈਟ ਦੇ ਰਾਹੀਂ ਜਿਹੜਾ ਚਾਹੇ ਉਹ ਰਾਤ ਪਈ ਹੈ ਤੁਹਾਨੂੰ ਰੋਡ ਕਲੀਅਰ ਦਿਖਦਾ ਹੈ, ਜਦੋਂ ਤੁਸੀਂ ਡਰਾਈਵ ਵੀ ਕਰਦੇ ਹੋ GPS ਲਾ ਲੈਂਦੇ ਹੋ ਤਾਂ ਸੈਟੇਲਾਈਟ ਨੂੰ ਦੇਖ ਸਕਦੇ ਹੋ, ਜਿਹੜਾ ਵਿਊ ਕਰ ਸਕਦੇ ਹੋ। ਇਸੇ ਤਰ੍ਹਾਂ ਪਲੇਨਾਂ ਦੇ ਵਿੱਚ ਜਿਹੜਾ ਜਾਂ ਹੋਰ ਜਹਾਜ਼ਾਂ ਦੇ ਵਿੱਚ ਇਹ ਚੀਜ਼ ਦਾ ਇਸਤੇਮਾਲ ਬੜੇ ਲੰਮੇ ਸਮੇਂ ਤੋਂ ਆਰਮੀ ਦੇ ਸਮੇਂ ਤੋਂ ਹੁੰਦਾ ਤੇ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਤਾਂ ਦੁਨੀਆਂ ਦੇ ਵਿੱਚ ਜਿਹੜਾ ਇੰਟਰਨੈਟ ਹੁਣ ਕੁਝ ਕੁ 20-25 ਸਾਲ ਪਹਿਲਾਂ ਆਮ ਹੋਇਆ। ਸੈਟੇਲਾਈਟ ਦੇ ਰਾਹੀਂ ਦੁਸ਼ਮਣ ਕੋਲ ਸ਼ਹਿਰਾਂ ਦੇ ਹਾਈ ਜਿਹੜੇ ਨੇ ਰੈਜੋਲੂਸ਼ਨ ਨਕਸ਼ੇ ਹੁੰਦੇ ਆ, ਉਹਨਾਂ ਨੂੰ ਰੋਸ਼ਨੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਹਰ ਰਾਤ ਨੂੰ ਵੀ ਜਿੱਦਾਂ ਮਰਜ਼ੀ ਭਿਆਨਕ ਜਾਂ ਗਹਿਰੀ ਰਾਤ ਹੋਵੇ ਦਿਨ ਵਾਂਗ ਸਭ ਕੁਝ ਦੇਖ ਸਕਦੇ ਆ। ਫਿਰ ਇਨਫਰਾਰੈੱਡ ਹੋ ਗਿਆ, ਹੋਰ ਸਾਰੀਆਂ ਤਕਨੀਕਾਂ ਆ ਗਈਆਂ, ਜਾਣੀ ਕਿ ਜਦੋਂ ਆਪਾਂ ਆਰਮੀ ਅਟੈਕ ਕਰਦੀ ਹੈ ਤੇ ਰਾਤ ਵੇਲੇ ਵੀ ਉਹਨਾਂ ਦੇ ਦੂਰਬੀਨਾਂ ਉਹ ਹਰਾ ਹਰਾ ਦਿਖਦਾ ਹੈ, ਸਾਰਾ ਕੁਝ ਹੀ ਰਾਤ ਨੂੰ ਵੀ ਕਲੀਅਰ ਦੇਖ ਸਕਦੇ ਆ, ਦਿਨ ਚੜਾ ਦਿੰਦੀ ਹੈ ਸਾਰੀ ਚੀਜ਼। ਇਸੇ ਤਰ੍ਹਾਂ ਗੱਲ ਆਉਂਦੀ ਹੈ ਥਰਮਲ ਇਮੇਜਿੰਗ ਦੀ, ਜਾਣੀ ਅੱਜ ਦੇ ਕੈਮਰੇ ਜਿਹੜੇ ਨੇ ਸਾਡਾ ਬੋਡੀ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਮਹਿਸੂਸ ਕਰ ਸਕਦੇ ਆ, ਚਾਹੇ ਉਹ ਉਚਾਈ ਤੋਂ ਕਿੰਨਾ ਮਰਜ਼ੀ ਹੋਵੇ ਉੱਪਰੋਂ, ਤੇ ਉਹ ਸਾਡੇ ਸਰੀਰ ਨੂੰ ਜਿਹੜਾ ਹੀਟ ਨੂੰ ਫੜਦੇ ਆ, ਭਾਵੇਂ ਤੁਸੀਂ ਬੱਤੀਆਂ ਬੰਦ ਕਰ ਦਿਓ, ਫੈਕਟਰੀਆਂ ਬੰਦ ਕਰ ਦਿਓ, ਪਾਵਰ ਪਲਾਂਟ ਬੰਦ ਕਰ ਦਿਓ, ਇਨਸਾਨੀ ਗਤੀਵਿਧੀਆਂ ਤੋਂ ਨਿਕਲਣ ਵਾਲੀ ਗਰਮੀ ਜਿਹੜੀ ਹੈ ਸੈਂਸਰ ਨੂੰ ਸਾਫ਼ ਦਿਖਾਈ ਦਿੰਦੀ ਹੈ, ਤੇ ਉੱਥੇ ਹੀ ਅਗਲੇ ਫਿਰ ਧਾਵਾ ਬੋਲਦੇ ਆ ਕਿ ਹੁਣ ਬਲੈਕਆਊਟ ਦਾ ਕੋਈ ਫਾਇਦਾ ਹੈ ਅਸਲ 'ਚ। ਜੇਕਰ ਇਹ ਕਹਿ ਲਈਏ ਕਿ ਬਲੈਕਆਊਟ ਹੁਣ ਬਿਲਕੁਲ ਬੇਕਾਰ ਹੈ ਤਾਂ ਇਹ ਗਲਤ ਵੀ ਹੈ ਥੋੜ੍ਹਾ ਜਿਹਾ। ਇਸਦੇ ਅੱਜ ਵੀ ਕੁਝ ਫਾਇਦੇ ਹੈਗੇ ਨੇ, ਪਰ ਮਨੋਵਿਗਿਆਨਕ, ਇਹ ਸਾਡੇ ਆਪਣੇ ਆਪ ਨੂੰ ਇੱਕ ਧਰਵਾਸ ਜਾਂ ਤਸੱਲੀ ਹੈ ਸਿਰਫ। ਮਨੋਵਿਗਿਆਨਕ ਪ੍ਰਭਾਵ ਇਹਦੇ ਨੇ ਕਿ ਬਲੈਕਆਊਟ ਲੋਕਾਂ ਨੂੰ ਸੁਚੇਤ ਰੱਖਦਾ ਹੈ ਕਿ ਦੇਸ਼ ਜੰਗ ਦੀ ਹਾਲਤ ਦੇ ਵਿੱਚ ਹੈ। ਇਹ ਸਿਰਫ ਸਿਵਲ ਡਿਫੈਂਸ ਦਾ ਇੱਕ ਹਿੱਸਾ ਬਣ ਗਿਆ। ਆਪਟੀਕਲ ਜਿਹੜੀ ਹੈ ਗਾਈਡਨੈਂਸ ਹੈ ਉਹ ਤੋਂ ਬਚਾ, ਕੁਝ ਸਸਤੇ ਡਰੋਨ ਜਿਹੜੇ ਨੇ ਜਾਂ ਮਿਜ਼ਾਈਲਾਂ ਨੇ ਅਜੇ ਵੀ ਆਪਟੀਕਲ ਸੈਂਸਰ ਕੈਮਰੇ ਦੀ ਵਰਤੋਂ ਕਰਦੀਆਂ ਨੇ, ਤੇ ਉਹ ਉਹਨਾਂ ਦੇ ਲਈ ਜਿਹੜਾ ਹਨੇਰਾ ਇੱਕ ਰੁਕਾਵਟ ਬਣ ਸਕਦਾ ਹੈ ਜਿਨ੍ਹਾਂ ਕੋਲ ਨਵੀਂ ਟੈਕਨੋਲੋਜੀ ਨਹੀਂ ਹੈ। ਨਾਈਟ ਵਿਜ਼ਨ ਜਿਹੜੀ ਹੈ ਉਹਦੀ ਗਲਤੀ, ਜਾਣੀ ਕਿ ਜੇਕਰ ਦੁਸ਼ਮਣ ਦੇ ਪਾਇਲਟ ਨਾਈਟ ਵਿਜ਼ਨ ਚਸ਼ਮੇ ਪਾ ਕੇ ਉੱਡ ਰਹੇ ਨੇ ਐਨਕਾਂ ਲਾ ਕੇ, ਤਾਂ ਅਚਾਨਕ ਬਹੁਤ ਜ਼ਿਆਦਾ ਰੋਸ਼ਨੀ ਜਾਂ ਬਿਲਕੁਲ ਹਨੇਰਾ ਉਹਨਾਂ ਨੂੰ ਭੁਲੇਖਾ ਵੀ ਪਾ ਸਕਦਾ ਹੈ। ਦੂਸਰੇ ਪਾਸੇ 2026 ਦੇ ਵਿੱਚ ਸਰੀਰਕ ਬਲੈਕਆਊਟ ਜਿਹੜਾ ਬੱਤੀਆਂ ਬੰਦ ਕਰਨ ਨਾਲੋਂ ਡਿਜੀਟਲ ਬਲੈਕਆਊਟ ਜ਼ਿਆਦਾ ਜ਼ਰੂਰੀ ਹੋ ਗਿਆ, ਜਿਵੇਂ ਕਿ ਉਹਦੇ ਦੁਸ਼ਮਣ ਦੇ GPS ਸਿਗਨਲ ਨੂੰ ਜਾਮ ਕਰਨਾ ਤਾਂ ਜੋ ਉਹਨਾਂ ਦੀਆਂ ਮਿਜ਼ਾਈਲਾਂ ਰਸਤਾ ਭਟਕ ਜਾਣ, ਜਿਵੇਂ ਪਿਛਲੇ ਦਿਨਾਂ 'ਚ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਅਤੇ ਉਹ ਸਾਰਾ ਕੁਝ ਜਿਹੜਾ ਸੀ GPS ਸਿਸਟਮ ਦੇ ਨਾਲ ਹੀ ਸਾਰਾ ਕੁਝ ਕੈਪਚਰ ਕੀਤਾ ਗਿਆ। ਸਾਈਬਰ ਡਿਫੈਂਸ ਆਪਣੇ ਜੋ ਕਿ ਇਰਾਨ ਹੁਣ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਅਜੇ ਵੀ ਜੰਗ ਨਾ ਰੁਕੀ ਤਾਂ ਫਿਰ ਕਿਤੇ ਨਾ ਕਿਤੇ ਉਹ ਇੰਟਰਨੈੱਟ ਦੁਨੀਆਂ ਦਾ ਇੱਕ ਹਿੱਸਾ ਕੱਟ ਸਕਦਾ। ਆਪਣੇ ਬਿਜਲੀ ਘਰਾਂ ਅਤੇ ਪਾਣੀ ਦੀ ਸਪਲਾਈ ਦੇ ਸਿਸਟਮ ਨੂੰ ਹੈਕਰਾਂ ਤੋਂ ਜਿਹੜਾ ਬਚਾਉਣਾ, ਕਿਉਂਕਿ ਵੱਡਾ ਖਤਰਾ ਹੈ ਕਿ ਉਹਨਾਂ ਨੂੰ ਜਿਹੜਾ ਸਾਰਾ ਕੁਝ ਚਾਹੇ ਉਹ ਮੈਡੀਕਲ ਸਹੂਲਤਾਂ ਨੇ, ਤੁਹਾਡਾ ਜਿਹੜਾ ਡਾਟਾ ਸਾਰਾ, ਉਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ। ਦੁਸ਼ਮਣ ਦੇ ਰਡਾਰਾਂ ਨੂੰ ਅੰਨਾ ਕਰਨਾ ਜਾਂ ਕਿ ਉਹਨਾਂ ਨੂੰ ਜਿਹੜਾ ਤਾਂ ਕਿ ਦਿਖਾਈ ਨਾ ਦੇਵੇ ਕੁਝ ਵੀ, ਬਲੌਕ ਕਰ ਦੇਣਾ, ਜਿੱਦਾਂ ਕਿ ਆਪਣੇ ਇੰਟਰਨੈੱਟ ਸੇਵਾਵਾਂ ਘਟਾ ਦਿੰਦੇ ਆ, ਹੋਰ ਸਾਰੀਆਂ ਚੀਜ਼ਾਂ ਕਰ ਦਿੰਦੇ ਆ। ਅਸਲ ਦੇ ਵਿੱਚ ਅੱਜ ਦੇ ਸਮੇਂ 'ਚ ਬਲੈਕਆਊਟ ਕਰਨਾ ਸਿਰਫ ਇੱਕ ਭਰਮ ਨਹੀਂ ਹੈ, ਪਰ ਇਹ ਹੁਣ ਪਹਿਲਾਂ ਵਾਂਗ ਜਿਹੜਾ 100% ਕਾਰਗਰ ਵੀ ਨਹੀਂ ਰਿਹਾ। ਅੱਜ ਦੀ ਜੰਗ ਅੱਖਾਂ ਦੀ ਜੰਗ ਨਹੀਂ ਹੈ, ਸਗੋਂ ਸੈਂਸਰਾਂ ਅਤੇ ਡਾਟਾ ਦੀ ਜੰਗ ਹੈ। ਹੁਣ ਸਰਕਾਰਾਂ ਬੱਤੀਆਂ ਬੰਦ ਕਰਨ ਦੀ ਬਜਾਏ ਦੁਸ਼ਮਣ ਦੇ ਸੈਟੇਲਾਈਟ ਸਿਗਨਲਾਂ ਨੂੰ ਜਿਹੜਾ ਰੋਕਣ, ਜੈਮਿੰਗ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ। ਤੇ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਮਨ ਦੀਆਂ, ਆਪਣੇ ਆਪ ਦੇ ਨਾਲ ਸਵਾਲ ਤੇ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਟੈਕਨੀਕ ਦਾ ਅੱਜ ਜ਼ਮਾਨਾ ਹੈ ਤੇ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਗੇ ਤਾਂ ਉਹਨਾਂ ਲਈ ਵੀ ਚੰਗਾ ਹੈ ਤੇ ਦੇਸ਼ ਦੇ ਲਈ ਵੀ ਚੰਗਾ। ਤੇ ਲਓ ਫਿਰ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਤੇ ਜ਼ਿਆਦਾ ਸਮਾਂ ਆਪਾਂ ਮੈਂ ਪਹਿਲਾਂ ਹੀ ਲਾ ਗਿਆ ਜੀ, ਤੇ ਦੋਸਤ ਜਿਹੜੇ ਖਬਰਾਂ ਦੀ ਵੀ ਵੇਟ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ। ਅੱਜ 24 ਅਪ੍ਰੈਲ ਤੇ 2026 ਦਾ ਦੋਸਤੋ ਦਿਹਾੜਾ, ਤੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਰਾਘਵ ਚੱਡਾ ਸਾਹਿਬ ਨੇ ਭੜਥੂ ਪਾ ਕੇ ਰੱਖ ਦਿੱਤਾ ਪੰਜਾਬ ਦੀ ਸਿਆਸਤ ਦੇ ਵਿੱਚ। ਰਾਘਵ ਚੱਡਾ ਸਾਹਿਬ ਨੇ ਢਾ ਦਿੱਤੇ ਨੇ ਆਪ ਦੇ ਕਿਲੇ, ਆਪ ਦੇ ਵਫ਼ਾਦਾਰ ਹੋਏ ਆ ਗਦਾਰ, ਤੁਰ ਗਏ ਨੇ ਜਾਨੀ ਦਿਲ ਤੋੜ ਕੇ, ਕੀ ਖੱਟਿਆ ਤੇਰੇ ਨਾਲ ਜੋੜ ਕੇ। ਤੇ ਟਰੰਪ ਸਾਹਿਬ ਇਨਟਰੈਪ ਜਿਹੜੇ ਨੇ ਵਿੱਚ ਆ ਚੁੱਕੇ ਆ, ਤੇ ਹੁਣ ਜਿਹੜੇ ਨੇ US ਤੋਂ ਬਾਅਦ ਇਜ਼ਰਾਈਲ ਨੇ ਵੀ ਜਿਹੜੇ ਨੇ ਹੱਥ ਖੜੇ ਕਰ ਦਿੱਤੇ ਆ, ਇੱਕ ਚੰਗੀ ਖਬਰ ਆ ਵੈਸੇ। ਲਿਬਨਾਨ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਕਹਿ ਦਿੱਤਾ ਭਾਈ ਕਿ ਤਿੰਨ ਆਪਣੇ ਹਫ਼ਤਿਆਂ ਦੀ ਜਿਹੜੀ ਹੈ ਜੰਗਬੰਦੀ ਕੀਤੀ ਹੈ ਅਤੇ ਕਿਤੇ ਨਾ ਕਿਤੇ ਮਈ ਵੀ ਲੱਗ ਆ ਰਹੀ ਹੈ ਜੀ, ਹੋਰ ਰਹਿ ਗਏ ਦੋ ਚਾਰ ਦਿਨ ਅਤੇ ਟਰੰਪ ਸਾਹਿਬ ਨੂੰ ਮੁਸੀਬਤ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਜੰਗ ਦੀ ਹੋਰ ਅੱਗੇ ਵਧਾਉਣ ਦੇ ਲਈ ਉਹਦੀ ਇਜਾਜ਼ਤ ਚਾਹੀਦੀ ਹੈ। ਜੇ ਅਮੈਰੀਕਨ ਗੌਰਮੈਂਟ ਦੇ ਵਿੱਚ ਜਾਂ ਓਪੋਜੀਸ਼ਨਾਂ ਇਸ ਨੂੰ ਇਜਾਜ਼ਤ ਹਰੀ ਝੰਡੀ ਨਹੀਂ ਦਿੰਦੇ ਤਾਂ ਫਿਰ ਫੌਜਾਂ ਜਿਹੜੀਆਂ ਨੇ ਵਾਪਸ ਵੀ ਬੁਲਾਉਣੀਆਂ ਪੈ ਸਕਦੀਆਂ ਨੇ। ਅਤੇ ਉਹ ਦੂਸਰੇ ਪਾਸੇ ਮਿਡ ਚੋਣ ਜਿਹੜੀ ਆਉਣੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਧਿਆਨ ਹੈ। ਅਤੇ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਜੋ ਬਦਲਾਅ ਹੋ ਰਿਹਾ, ਰਾਘਵ ਚੱਡਾ ਜਿਹੜੇ ਨੇ ਸਮੇਤ ਕਈ ਸੰਸਦ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਖ਼ਬਰਾਂ ਨੇ ਜਿਹੜਾ ਸਵੇਰ ਤੋਂ ਹੀ ਧੜਥੱਲੀ ਮਚਾਈ ਹੋਈ ਹੈ। ਅਤੇ 2027 ਦੀਆਂ ਚੋਣਾਂ ਦੇ ਲਈ ਵੱਡਾ ਟਰਨਿੰਗ ਪੁਆਇੰਟ ਜਿਹੜਾ ਸਾਬਤ ਹੋ ਰਿਹਾ, ਦੇਖਦੇ ਹਾਂ ਕੀ ਬਣਦਾ ਹੈ। ਇਸ ਦੇ ਨਾਲ ਹੀ ਸਮਾਣਾ ਟਾਵਰ ਜਿਹੜਾ ਮੋਰਚਾ ਹੈ ਉਹਨੂੰ ਜਿਹੜਾ ਫਤਿਹ ਕਰ ਲਿਆ ਗਿਆ ਅਤੇ ਕੇਜਰੀਵਾਲ ਦਾ ਨਵਾਂ ਸਰਕਾਰੀ ਨਿਵਾਸ ਜਿਹੜਾ ਉਹਨਾਂ ਨੂੰ ਸੌਂਪ ਦਿੱਤਾ ਗਿਆ, ਮੁਬਾਰਕਬਾਦ ਹੈ। ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇੱਕ ਸੂਬੇ ਦਾ ਖਹਿੜਾ ਛੁੱਟ ਸਕਦਾ ਹੈ, ਕਿਤੇ ਨਾ ਕਿਤੇ ਟਿਕ ਕੇ ਬਹਿ ਸਕਦੇ ਨੇ। ਬੇਘਰੇ ਸੀ ਪਹਿਲਾਂ ਜੀ। ਕੇਂਦਰ ਵੱਲੋਂ ਵੈੱਬ ਸੀਰੀਜ਼ ਜਿਹੜੀ ਹੈ ਲਾਰੈਂਸ ਆਫ ਪੰਜਾਬ ਦੇ ਉੱਤੇ ਰੋਕ ਲਾਤੀ ਹੈ ਅਤੇ ਵਿਦੇਸ਼ੀ ਮੰਚ ਦੇ ਉੱਤੇ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਜਿਹੜਾ ਵੱਧ ਰਿਹਾ, ਜਦਕਿ ਜੰਗਬੰਦੀ ਅਤੇ ਮਿਜ਼ਾਈਲ ਸਿਸਟਮ ਜਿਹੜਾ ਈਰਾਨ ਨੇ ਜਦੋਂ ਦੀ ਘੇਰਾਬੰਦੀ ਹੋਈ ਹੈ ਉਸ ਤੋਂ ਅੱਜ ਪਹਿਲੀ ਵਾਰੀ ਐਸਾ ਹੋਇਆ ਕਿ ਉਹਨਾਂ ਨੇ ਆਪਣਾ ਤਹਿਰਾਨ ਦੇ ਆਲੇ ਦੁਆਲੇ ਸਾਰਾ ਕੁਝ ਚੌਕਸੀ ਵਧਾ ਦਿੱਤੀ ਹੈ, ਆਪਣਾ ਮਿਜ਼ਾਈਲ ਸਿਸਟਮ ਜਿਹੜਾ ਉਹਨੂੰ ਐਕਟੀਵੇਟ ਕਰ ਦਿੱਤਾ ਅਤੇ ਚਾਰੋਂ ਪਾਸੇ ਉਹ ਜਿਹੜੀ ਹੈ ਨਜ਼ਰ ਰੱਖ ਰਹੇ ਹੈ, ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਖ਼ਬਰਾਂ ਦੀ। ਰਾਘਵ ਚੱਡਾ ਸਾਹਿਬ ਅਤੇ ਸੰਦੀਪ ਪਾਠਕ ਆਪ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਹੋਇਆ। ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਦੇ ਵਿੱਚ ਅੱਜ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਰਾਘਵ ਚੱਡਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਅਤੇ ਜ਼ਿਕਰਯੋਗ ਇਹ ਵੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਸ਼ੋਕ ਮਿੱਤਲ ਦੇ ਘਰ ਅਤੇ ਦਫ਼ਤਰਾਂ ਦੇ ਉੱਤੇ ਈਡੀ ਨੇ ਜਿਹੜਾ ਸੀ ਕੁਝ ਦਿਨ ਪਹਿਲਾਂ ਜਿਹੜੀ ਸੀ ਛਾਪੇਮਾਰੀ ਕੀਤੀ ਸੀ। ਇਸ ਨੂੰ ਜਿਹੜਾ ਸੀ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਲਿਹਾਜ਼ ਦੇ ਨਾਲ ਬਹੁਤ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਰਾਘਵ ਚੱਡਾ ਹੁਣਾਂ ਅਤੇ ਸੰਦੀਪ ਪਾਠਕ ਪਾਰਟੀ ਦੀ ਰਣਨੀਤੀ ਬਣਾਉਣ ਦੇ ਵਿੱਚ ਮੁੱਖ ਜਿਹੜੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਦੇ ਇਸ ਕਦਮ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਉੱਥੇ ਹੀ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਹੁੰਦੀ ਦੇਖ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਉੱਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾ ਦਿੱਤਾ ਕਿ ਈਡੀ ਦੇ ਰਾਹੀਂ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਹੋਣਾ ਨੇ, ਜੋ ਪੱਤਰਕਾਰ ਵੀ ਸੀ ਪਹਿਲਾਂ ਅਤੇ ਅੱਜ ਉਨ੍ਹਾਂ ਕੋਲ ਮੀਡੀਆ ਸਾਰਾ ਉਨ੍ਹਾਂ ਦਾ ਹੈਂਡਲ ਕਰਦੇ ਆ, ਦਾਅਵਾ ਕੀਤਾ ਕਿ ਇਸ ਸਾਰੀ ਸਾਜ਼ ਦੇ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਤੇ ਭਾਈ ਜਦੋਂ ਤੁਸੀਂ ਉਨ੍ਹਾਂ ਦੇ ਹੋਰ ਲੋਕਾਂ ਦੇ ਤੋੜ ਕੇ ਲਿਆਉਂਦੇ ਆ ਤਾਂ ਉਹ ਵੀ ਤਾਂ ਹੱਥ ਕਿਸੇ ਨਾ ਕਿਸੇ ਦਾ ਹੋਏਗਾ ਹੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਘਵ ਚੱਡਾ ਨੂੰ ਪੰਜਾਬ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਦੇ ਬਦਲੇ ਕੇਂਦਰ ਦੇ ਵਿੱਚ ਮੰਤਰੀ ਦਾ ਜਿਹੜਾ ਅਹੁਦਾ ਦੇਣ ਦਾ ਲਾਲਚ ਦਿੱਤਾ ਗਿਆ ਤੇ ਉਨ੍ਹਾਂ ਨੂੰ ਇਸ ਸਾਜ਼ ਦੇ ਵਿੱਚ ਇੱਕ ਹਥਿਆਰ ਦੇ ਵਜੋਂ ਕਹਿੰਦੇ ਵਰਤਿਆ ਗਿਆ। ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਆਪ ਨੇ 3 ਅਪ੍ਰੈਲ ਨੂੰ ਰਾਜ ਸਭਾ ਦੇ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਰਾਘਵ ਚੱਡਾ ਨੂੰ ਹਟਾ ਦਿੱਤਾ ਸੀ। ਕਿਸੇ ਸਮੇਂ ਕੇਜਰੀਵਾਲ ਦੇ ਬੇਹੱਦ ਭਰੋਸੇਮੰਦ ਰਹੇ ਰਾਘਵ ਚੱਡਾ ਨੇ ਪੰਜਾਬ ਤੇ ਦਿੱਲੀ ਦੇ ਵਿੱਚ ਪਾਰਟੀ ਦੇ ਲਈ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਮਾਰਚ 2024 ਦੇ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਉਹ ਵਿਦੇਸ਼ ਦੇ ਵਿੱਚ ਸਨ ਤੇ ਰਿਹਾਈ ਤੋਂ ਕਾਫ਼ੀ ਸਮੇਂ ਬਾਅਦ ਹੀ ਉਨ੍ਹਾਂ ਨੂੰ ਮਿਲੇ ਤੇ ਹਾਲ ਹੀ ਦੇ ਵਿੱਚ ਜਦੋਂ ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਬਰੀ ਕੀਤਾ ਤਾਂ ਵੀ ਚੱਡਾ ਹੁਣਾਂ ਨੇ ਚੁੱਪ ਧਾਰੀ ਰੱਖੀ ਤੇ ਜੰਤਰ ਮੰਤਰ ਦੀ ਰੈਲੀ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸੀ। ਦੂਸਰੇ ਪਾਸੇ ਆਪ ਛੱਡਣ ਵਾਲੇ ਸੰਸਦ ਮੈਂਬਰ ਪੰਜਾਬ ਦੇ ਗਦਾਰ ਨੇ ਭਗਵੰਤ ਮਾਨ ਸਾਹਿਬ ਨੇ ਇਹ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਹੈ ਭਾਜਪਾ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰਨ ਦੇ ਦੋਸ਼ ਲਾ ਦਿੱਤੇ ਹੈ। ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਮਾਨ ਹੁਣਾਂ ਕਿਹਾ ਕਿ ਜਦੋਂ ਵਿਰੋਧੀਆਂ ਨੂੰ ਉਨ੍ਹਾਂ ਦੇ ਖਿਲਾਫ਼ ਕੁਝ ਨਹੀਂ ਲੱਭਿਆ ਤਾਂ ਉਨ੍ਹਾਂ ਨੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਅਜੇ ਵੀ ਪਾਰਟੀ ਦੇ ਨਾਲ ਹਨ ਤੇ ਉਹ ਮਜ਼ਬੂਤੀ ਦੇ ਨਾਲ ਆਪ ਦੇ ਹੱਕ ਦੇ ਵਿੱਚ ਖੜੇ ਨੇ। ਭਾਈ ਉਹ ਵੀ ਕਿਤੇ ਨਾ ਕਿਤੇ ਕਾਣੇ ਹੋਣਗੇ ਤਾਂ ਹੀ ਅਗਲੇ ਗਏ ਆ, ਨਹੀਂ ਤਾਂ ਉਦਾਂ ਕਾਹਦੇ ਲਈ, ਜੇ ਕੁਝ ਲੱਭਦਾ ਇਹਨਾਂ ਤਾਂ ਜਾਂਦੇ ਕਿੱਦਾਂ ਫਿਰ। ਮੁੱਖ ਮੰਤਰੀ ਉਨ੍ਹਾਂ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਗਦਾਰ ਕਰਾਰ ਦੇ ਦਿੱਤਾ ਤੇ ਪਹਿਲਾਂ ਉਹ ਪਿਆਰੇ ਸੀਗੇ, ਬਹੁਤ ਬਹੁਤ ਨਜ਼ਦੀਕੀ ਸਨ। ਉਨ੍ਹਾਂ ਕਿਹਾ ਕਿ ਜੋ 6-7 ਲੋਕ ਪਾਰਟੀ ਛੱਡ ਕੇ ਗਏ ਨੇ ਉਨ੍ਹਾਂ ਦੇ ਨਾਲ ਪੰਜਾਬ ਖਤਮ ਨਹੀਂ ਹੁੰਦਾ, ਕਿਉਂਕਿ ਪਾਰਟੀ ਕਿਸੇ ਵੀ ਵਿਅਕਤੀ ਦੇ ਨਾਲੋਂ ਵੱਡੀ ਹੁੰਦੀ ਹੈ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਾਡਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਨ੍ਹਾਂ ਲੋਕਾਂ ਦੇ ਜਾਣ ਦੇ ਨਾਲ ਪਾਰਟੀ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ। ਅਸਰ ਤਾਂ ਪਵੇਗਾ ਜੀ, ਕੁਝ ਨਾ ਕੁਝ ਤਾਂ ਪਵੇਗਾ, ਜਿਹੜੇ ਇਨ੍ਹਾਂ ਲੋਕਾਂ ਦੇ ਨਾਲ ਜੁੜੇ ਹੋਏ ਨੇ, ਹੋਰ ਪਾਰਟੀਆਂ ਦੇ ਨਾਲ ਬੰਦੇ ਜੋੜੇ ਹੈ, ਤਾਂ ਉਨ੍ਹਾਂ ਦੇ ਤਾਂ ਕਿਤੇ ਨਾ ਕਿਤੇ ਉਨ੍ਹਾਂ ਦੇ ਵੀ ਤਾਂ ਭੰਭੀਰੀ ਘੁੰਮਦੀ ਹੋਏਗੀ। ਕਿੱਧਰ ਜਾਈਏ ਹੁਣ ਅਸੀਂ? ਤੇ ਉਨ੍ਹਾਂ ਦੀ ਗੱਲ ਸੁਣਨ ਵਾਲਾ ਇਨ੍ਹਾਂ ਕੋਈ ਰਿਹਾ ਜਥੇਬੰਦੀ ਦੇ ਵਿਚ, ਤਾਂ ਫਿਰ ਉਹ ਆਪਣੀ ਗੱਲ ਕਿਹਨੂੰ ਸੁਣਾਉਣਗੇ, ਕੰਮ ਕਿਹਦੇ ਤੋਂ ਕਰਾਉਣਗੇ? ਭਾਜਪਾ ਦੇ ਵਿਚ ਸ਼ਾਮਲ ਹੋਣ ਵਾਲੇ 7 MPs ਦਾ ਬਣੂਗਾ ਕੀ ਅਸਰ? ਬਚੇਗੀ ਕੁਰਸੀ ਜਾਂ ਫਿਰ ਕੀ ਹੋਏਗਾ? ਕਾਨੂੰਨੀ ਪੇਚ ਜਿਹੜਾ ਹੈ ਕੁਰਸੀ ਦਾ ਸਵਾਲ ਹੈ। ਦਲ ਬਦਲੀ ਵਿਰੋਧੀ ਕਾਨੂੰਨ ਜਿਹੜਾ ਐਂਟੀ ਡਿਫੈਂਸ ਜਿਹੜਾ ਹੈਗਾ ਲਾ ਹੈਗਾ ਤਹਿਤ ਜੇਕਰ ਕੋਈ ਇਕੱਲਾ MP ਪਾਰਟੀ ਛੱਡਦਾ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ, ਪਰ ਇੱਥੇ ਆਪ ਦੇ 10 ਦੇ ਵਿੱਚੋਂ 7 ਸਾਂਸਦ ਜੋ ਜਿਹੜੇ ਨੇ ਇਕਜੁੱਟ ਹੋ ਕੇ ਗਏ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਇਹ ਧੜਾ ਰਾਜ ਸਭਾ ਸਕੱਤਰੇਤ ਨੂੰ ਜਿਹੜਾ ਰਲੇਵੇਂ ਦਾ ਪੱਤਰ ਸੌਂਪ ਚੁੱਕਿਆ। ਇਸ ਸਥਿਤੀ ਦੇ ਵਿਚ ਇਨ੍ਹਾਂ ਦੀ ਜਿਹੜੀ ਹੈ MP ਵਜੋਂ ਕੁਰਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਕਿਉਂਕਿ ਇਨ੍ਹਾਂ ਹਾਲਾਤਾਂ ਜੇਕਰ ਕਿਸੇ ਪਾਰਟੀ ਦੇ 2/3 ਜਿਹੜੇ ਨੇ ਮੈਂਬਰ ਇਕੱਠੇ ਹੋ ਕੇ ਕਿਸੇ ਦੂਜੀ ਪਾਰਟੀ ਦੇ ਵਿਚ ਸ਼ਾਮਲ ਹੁੰਦੇ ਹੈ ਤਾਂ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਰਲੇਵਾਂ ਜਿਹੜਾ ਹੈ ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਵਿਚ ਕੁੱਲ 10 ਮੈਂਬਰ ਨੇ ਤੇ 10 ਦਾ 2/3 ਹਿੱਸਾ ਲਗਭਗ 6.66 ਬਣ ਜਾਂਦਾ ਹੈ, ਯਾਨੀ ਘੱਟੋ ਘੱਟ 7 ਮੈਂਬਰਾਂ ਦਾ ਸਾਥ ਹੋਣਾ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਮੈਂਬਰਾਂ ਦੀ ਗਿਣਤੀ ਪੂਰੀ 7 ਹੈ ਤੇ ਇਸ ਦੇ ਲਈ ਇਨ੍ਹਾਂ ਦੀ ਮੈਂਬਰਸ਼ਿਪ ਕੁਰਸੀ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਖੁੱਸੇਗੀ। ਉਹ ਸਦਨ ਦੇ ਵਿਚ ਭਾਜਪਾ ਦੇ ਮੈਂਬਰਾਂ ਵਜੋਂ ਜਾਣੇ ਜਾਣਗੇ ਤੇ ਆਪ ਅਤੇ ਭਾਜਪਾ ਦੀ ਪ੍ਰਤੀਕਿਰਿਆ ਦੇ ਉੱਤੇ ਕੀ ਹੈ? ਆਮ ਆਦਮੀ ਪਾਰਟੀ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦੇ ਦਿੱਤਾ ਤੇ ਵੈਸੇ ਤਾਂ ਇਹ ਵੀ ਜਿਹੜੀ ਹੈ ਲੱਗਦਾ ਕਿ ਪਹਿਲੀ ਵਾਰੀ ਜਿਹੜਾ ਪੰਜਾਬ ਦੇ ਵਿਚ ਭਾਣਾ ਵਾਪਰਿਆ, ਇਤਿਹਾਸ ਰਚਿਆ, ਕਿ ਇਹ ਵੀ ਕਿ ਜਿੱਦਾਂ ਦਾਅਵਾ ਕਰਦੇ ਆ ਨਾ ਕਿ ਦੇਸ਼ ਦੇ ਵਿਚ ਪਹਿਲੀ ਵਾਰੀ ਐਸੀ ਘਟਨਾ ਵਾਪਰੀ ਹੈ। ਪੰਜਾਬ ਇਕਾਈ ਦੇ ਬੁਲਾਰੇ ਬਲਤੇਜ ਪੰਨੂ ਹੋਣਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ED ਅਤੇ CBI ਦਾ ਜਿਹੜਾ ਡਰ ਦਿਖਾ ਕੇ ਤੇ ਮੰਤਰੀ ਪਦ ਦਾ ਜਿਹੜਾ ਲਾਲਚ ਦੇ ਕੇ ਇਹ ਤੋੜ ਫੋੜ ਕੀਤੀ ਹੈ। ਦੂਜੇ ਪਾਸੇ ਭਾਜਪਾ ਨੇ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇ ਵਿਚ ਵਿਸ਼ਵਾਸ ਦਸਿਆ। ਇਸ ਘਟਨਾ ਨੇ ਆਮ ਆਪ ਜਿਹੜੀ ਹੈ ਉਹਦੇ ਲਈ ਵੱਡੀ ਚੁਣੌਤੀ ਖੜੀ ਕਰਤੀ ਹੈ ਤੇ ਰਾਜ ਸਭਾ ਦੇ ਵਿਚ ਪਾਰਟੀ ਦੀ ਤਾਕਤ ਹੁਣ ਸਿਰਫ 3 ਮੈਂਬਰਾਂ ਤੱਕ ਸਿਮਟ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿਚ ਇਹ ਦੇਖਣਾ ਦਿਲਚਸਪ ਹੋ ਜਾਏਗਾ ਕਿ ਇਹ ਬਾਗੀ ਧੜਾ ਜਿਹੜਾ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਉੱਤੇ ਵੀ ਦਾਅਵਾ ਠੋਕਦਾ ਹੈ ਜਾਂ ਫਿਰ ਨਹੀਂ। ਦੂਸਰੇ ਪਾਸੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਜਿਹੜਾ ਭਾਜਪਾ ਦੇ ਉੱਤੇ ਆਪ ਨੇ ਜਿਹੜਾ ਇਲਜ਼ਾਮ ਲਾਇਆ, ਐਕਸ ਦੇ ਉੱਤੇ ਜਿਹੜੇ ਨੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਲਿਖਿਆ ਕਿ ਭਾਜਪਾ ਨੇ ਇੱਕ ਵਾਰ ਫਿਰ ਪੰਜਾਬੀਆਂ ਦੇ ਨਾਲ ਧੋਖਾ ਕਰ ਦਿੱਤਾ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਉਹਨਾਂ ਨੇ ਇਸ ਨੂੰ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿਚ ਛੁਰਾ ਮਾਰਨ ਦੇ ਬਰਾਬਰ ਦੱਸ ਦਿੱਤਾ। ਤੇ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਲਾਰਸ ਆਫ ਪੰਜਾਬ ਕੇਂਦਰ ਵੱਲੋਂ ਜਿਹੜਾ G5 ਨੂੰ ਵੈਬ ਸੀਰੀਜ਼ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਹੈ ਤੇ ਕੇਂਦਰ ਸਰਕਾਰ ਨੇ ਲਾਰਸ ਆਫ ਪੰਜਾਬ ਵੈਬ ਸੀਰੀਜ਼ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੀ ਗੱਲ ਦੀ ਜਾਣਕਾਰੀ ਜਿਹੜੀ ਹੈ ਅੱਜ ਕੇਂਦਰੀ ਸੂਚਨਾ ਮੰਤਰਾਲੇ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿਚ ਸਾਂਝੀ ਕੀਤੀ ਹੈ ਤੇ ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਜੀਵਨ ਦੇ ਉੱਤੇ ਆਧਾਰਿਤ ਇਸ ਸੀਰੀਜ਼ ਦੀ ਰਿਲੀਜ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਵਿਚ ਇਕ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਲਾਰਸ ਆਫ ਪੰਜਾਬ ਦੇ ਉੱਤੇ ਪਾਬੰਦੀ ਵਾਲਾ ਪੱਤਰ ਸਾਂਝਾ ਕੀਤਾ। ਉਥੇ ਬੀਤੇ ਦਿਨ ਪੰਜਾਬ ਪੁਲਿਸ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਵੈਬ ਸੀਰੀਜ਼ ਦੇ ਉੱਤੇ ਰੋਕ ਲਗਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਸਾਈਬਰ ਕ੍ਰਾਈਮ ਦੇ ਸਪੈਸ਼ਲ DGP ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਇਸ ਵੈਬ ਸੀਰੀਜ਼ ਦੇ ਵਿਚ ਗੈਂਗਸਟਰ ਲਾਰਸ ਬਿਸ਼ਨੋਈ ਦੀ ਜ਼ਿੰਦਗੀ ਤੇ ਸਿੱਧੂ ਮੂਸੇਵਾਲੇ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ। ਇਸ ਸੀਰੀਜ਼ ਦੇ ਵਿਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ ਲਾਰਸ ਇਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆਂ ਦੇ ਵਿਚ ਸਿਖਰ ਤੱਕ ਪਹੁੰਚਿਆ ਤੇ ਪੱਤਰ ਦੇ ਵਿਚ ਕਿਹਾ ਗਿਆ ਸੀ ਕਿ ਇਸ ਵੈਬ ਸੀਰੀਜ਼ ਨੂੰ ਲੈ ਕੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਵਿਚ ਤਿੱਖਾ ਪ੍ਰਤੀਕਰਮ ਹੈ ਤੇ ਵੈਬ ਸੀਰੀਜ਼ ਦੇ ਵਿਚ ਅਪਰਾਧ ਨੂੰ ਜਿਹੜਾ ਚੰਗਾ ਕਿਹਾ ਗਿਆ ਵਡਿਆਇਆ ਗਿਆ ਜਿਹਦਾ ਨੌਜਵਾਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਪਵੇਗਾ ਤੇ OTT ਪਲੇਟਫਾਰਮ ਜਿਹੜੇ ਨੇ G5 ਉੱਤੇ 27 April ਨੂੰ ਲਾਰਸ ਆਫ ਪੰਜਾਬ ਵੈਬ ਸੀਰੀਜ਼ ਜਿਹੜੀ ਰਿਲੀਜ਼ ਜਿਹੜੀ ਸੀ ਹੋਣ ਵਾਲੀ ਸੀ। ਸਮਾਣਾ ਟਾਵਰ ਮੋਰਚਾ ਜਿਹੜਾ 560 ਦਿਨਾਂ ਬਾਅਦ ਟਾਵਰ ਨੂੰ ਜਿਹੜਾ ਫਤਿਹ ਕਰ ਲਿਆ ਗਿਆ ਤੇ ਸੁਰੱਖਿਅਤ ਹੇਠਾਂ ਉਤਾਰੇ ਗਏ ਨੇ ਗੁਰਜੀਤ ਸਿੰਘ ਖਾਲਸਾ ਜੀ। ਪਟਿਆਲਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਸਹਿਯੋਗ ਦੇ ਨਾਲ ਅੱਜ ਸਵੇਰੇ ਇੱਕ ਵੱਡਾ ਆਪਰੇਸ਼ਨ ਰਾਹੀਂ ਕਿਸਾਨ ਗੁਰਜੀਤ ਸਿੰਘ ਖਾਲਸਾ 43 ਸਾਲਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਤੇ ਖਾਲਸਾ ਪਿਛਲੇ 560 ਦਿਨਾਂ ਤੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਥਿਤ 400 ਫੁੱਟ ਉੱਚੇ BSNL ਜਿਹੜਾ ਟਾਵਰ ਹੈ ਉਹਦੇ ਉੱਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਫੌਜ ਤੇ ਜ਼ਿਲ੍ਹਾ ਪੁਲਿਸ ਦੀਆਂ ਵਾਧੂ ਟੀਮਾਂ ਦੀ ਨਿਗਰਾਨੀ ਹੇਠ ਇਹ ਸਾਂਝਾ ਆਪਰੇਸ਼ਨ ਮਹਿਜ 30 ਮਿੰਟਾਂ ਦੇ ਵਿੱਚ ਨੇਪਰੇ ਚਾੜ ਦਿੱਤਾ ਗਿਆ। ਟਾਵਰ ਤੋਂ ਹੇਠਾਂ ਆਉਂਦਿਆਂ ਹੀ ਗੁਰਜੀਤ ਸਿੰਘ ਖਾਲਸਾ ਉਨ੍ਹਾਂ ਨੇ ਪੂਰੇ ਜੋਸ਼ ਦੇ ਵਿੱਚ ਕਹਿੰਦੇ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਦੇ ਸ਼ਬਦ ਕਹੇ ਨੇ ਤੇ ਉਨ੍ਹਾਂ ਇਸ ਨੇਕ ਕਾਰਜ ਦੇ ਲਈ ਸਮਰਥਨ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਤੇ ਸਫ਼ਰ ਸੌਖਾ ਨਹੀਂ ਸੀ ਕਹਿੰਦੇ ਪਰ ਮੇਰੇ ਗੁਰੂ ਤੇ ਉਹ ਜਿਹੜਾ ਅਟੁੱਟ ਭਰੋਸੇ ਨੇ ਹੀ ਇਹ ਜਿਹੜਾ ਸਭ ਕਹਿੰਦੇ ਸੰਭਵ ਬਣਾ ਦਿੱਤਾ। ਬਚਾਅ ਕਾਰਜ ਦੇ ਵਿੱਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਵਾ ਦੀ ਰਫ਼ਤਾਰ ਅਨੁਕੂਲ ਹੋਣ ਅਤੇ ਚੰਗੀ ਧੁੱਪ ਦੇ ਕਾਰਨ ਹਾਈ ਟੈਕ ਕਰੇਨ ਜਿਹੜੀ ਹੈ ਅਤੇ ਮਨੁੱਖੀ ਮਦਦ ਦੇ ਨਾਲ ਇਹ ਆਪਰੇਸ਼ਨ ਜਿਹੜਾ ਸੁਖਾਲਾ ਰਿਹਾ। ਕੇਜਰੀਵਾਲ ਸਾਹਿਬ ਜਿਹੜੇ ਨੇ ਉਨ੍ਹਾਂ ਨੂੰ ਕੇਂਦਰ ਦੇ ਵੱਲੋਂ ਅਲਾਟ ਕੀਤਾ ਗਿਆ ਬੰਗਲੋ ਤੇ ਹੁਣ ਸ਼ਿਫਟ ਉਹਦੇ ਵਿੱਚ ਹੋਣਗੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਲੋਧੀ ਜਿਹੜੇ ਨੇ ਐਸਟੇਟ ਦੇ ਜਿਹੜਾ ਬੰਗਲਾ ਨੰਬਰ 95 ਵਿੱਚ ਸ਼ਿਫਟ ਹੋ ਗਏ ਨੇ ਤੇ ਪਾਰਟੀ ਮੁਤਾਬਕ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਹ ਸਰਕਾਰੀ ਰਿਹਾਇਸ਼ ਅਲਾਟ ਕੀਤੀ ਹੈ। ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵਜੋਂ ਉਨ੍ਹਾਂ ਦੇ ਅਹੁਦੇ ਨੂੰ ਦੇਖਦੇ ਹੋਏ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਨੇ ਹਾਲ ਹੀ ਦੇ ਵਿੱਚ ਉਨ੍ਹਾਂ ਨੂੰ ਇਹ ਬੰਗਲਾ ਜਿਹੜਾ ਅਲਾਟ ਕੀਤਾ ਸੀ। ਤੇ ਲੋ ਦੋਸਤੋ, ਇਹ ਸਨ ਜੀ ਆਪਣੀਆਂ ਕੇਂਦਰ ਦੀਆਂ ਤੇ ਪੰਜਾਬ ਦੀਆਂ ਖ਼ਬਰਾਂ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀਆਂ, ਪਰ ਉਸ ਤੋਂ ਪਹਿਲਾਂ ਆਪਾਂ ਵਾਰਤਾਲਾਪ ਕਰਦੇ ਹਾਂ ਜੀ ਤੇ ਕੁਝ ਵਿਚਾਰ ਲੈਂਦੇ ਹਾਂ ਤੇ ਦਿੰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਰਵਿੰਦਰ ਚੋਟ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ ਤੇ ਇਸੇ ਤਰ੍ਹਾਂ ਹੀ ਨਾਲ ਹੋਰ ਸਾਰੇ ਸੱਜਣ ਉਨ੍ਹਾਂ ਦਾ ਵੀ ਜ਼ਿਕਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਤਾਰਾਂ ਜੋੜਦੇ ਹਾਂ ਜੀ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੋਸ਼ਿਸ਼ ਰਹੇਗੀ ਜੇ ਆਪਣੇ ਚੋਟ ਸਾਹਿਬ ਸੁਣ ਰਹੇ ਨੇ ਪ੍ਰੋਗਰਾਮ, ਉਹ ਵੀ ਮਨੋਵਿਗਿਆਨਿਕ ਪੱਖ ਤੋਂ ਜਿਹੜਾ ਇਹ ਸਾਰੀ ਜੋ ਕਾਰਵਾਈ ਹੋ ਰਹੀ ਹੈ ਉਹਦੇ ਬਾਰੇ ਲੋਕਾਂ ਦੇ ਕੀ ਜਜ਼ਬਾਤ ਨੇ, ਖਿਆਲ ਨੇ ਜਾਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣ, ਇਹਦੀ ਮੇਰੀ ਗੁਜ਼ਾਰਿਸ਼ ਹੋਵੇਗੀ ਜੀ। ਤੇ ਸੈਣੀ ਸਾਹਿਬ ਦੇ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਸਭ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
3: ਪਰੇ ਸਾਹਿਬ, ਪਹਿਲਾਂ ਤਾਂ ਜਿਹੜੀ ਆ ਬਰਨਿੰਗ ਟੌਪਿਕ ਆ ਉਹ ਤਾਂ ਤੁਹਾਡਾ ਰਾਘਵ ਚੱਡੇ ਵਾਲੀ ਖਬਰ ਸੀ ਜੀ।
2: ਬਿਲਕੁਲ,
3: ਪਰ ਇਸ ਖਬਰ ਦੇ ਵਿੱਚ ਸਰ ਮੈਂ ਇੱਕ ਦਰੁਸਤੀ ਕਰਦੇ ਹਾਂ। ਜਨਾਬ ਕਹਿੰਦੇ ਕਿ ਇਹਦਾ ਝਾੜੂ ਚੋਣ ਨਿਸ਼ਾਨ ਜਿਹੜਾ ਹੈਗਾ ਹੈ ਉਹਦੇ ਦਾਅਵੇ ਵਾਲੀ ਕੋਈ ਸਵਾਲ ਨਹੀਂ ਪੈਦਾ ਹੁੰਦਾ
2: ਜੀ,
3: ਕਿਉਂਕਿ ਉਹ BJP ਚ ਗਏ ਆ, ਨਾ ਕਿ ਉਹਨਾਂ ਨੇ ਕੋਈ ਵੱਖਰਾ ਗਰੁੱਪ ਬਣਾਇਆ ਆਪਣਾ।
2: ਬਿਲਕੁਲ ਜੀ, ਬਿਲਕੁਲ ਜੀ।
3: ਜੇ ਉਹ ਆਪਣਾ ਵੱਖਰਾ ਗਰੁੱਪ ਬਣਾਉਂਦੇ ਤੇ ਫਿਰ ਜਾਂ ਕਿਸੇ ਹੋਰ ਪਾਰਟੀ ਥੱਲੇ ਫਿਰ ਉਹ ਚੋਣ ਨਿਸ਼ਾਨ ਦਾ ਦਾਅਵੇ ਦੀ ਗੱਲ
2: ਹੋਣੀ ਸੀ ਜੀ
3: ਇਹ, ਕਿਉਂਕਿ ਹਾਂਜੀ ਕਿਉਂਕਿ ਇਹ ਜਿਹੜਾ ਹੈਗਾ ਆ ਉਹਨਾਂ ਨੂੰ 2/3 ਜਿਹੜੀ ਹੈਗੀ ਆ। ਦੇਖੋ, ਰਾਘਵ ਚੱਡਾ ਆਪਣੀ ਰਾਜ ਸਭਾ ਦੀ ਜਿਹੜੀ ਆ ਸੀਟ ਮੈਂਬਰਸ਼ਿਪ ਬਚਾ ਗਿਆ ਜੀ
2: ਜੀ।
3: ਇਹ ਪਾਰਟੀ ਉਹਨੂੰ ਜਿਹੜੀ ਹੈਗੀ ਆ ਭਈ ਡਿਸਮਿਸ ਕਰਦੀ ਸੀ ਤੇ ਉਹ ਉੱਥੇ ਜਿਹੜਾ ਹੈਗਾ ਆ ਉਹਦੀ ਮੈਂਬਰਸ਼ਿਪ ਬਰਕਰਾਰ ਰਹਿੰਦੀ ਸੀ ਜੀ
2: ਜੀ।
3: ਪਾਰਟੀ ਡਿਸਮਿਸ ਕਰਦੀ ਨੀ ਹੁੰਦੀ, ਸਸਪੈਂਡ ਕਰ ਛੱਡਦੀ ਆ ਜੀ
2: ਜੀ।
3: ਉਹ ਨਾ ਬੰਦੇ ਨੂੰ ਉਧਰ ਜੋਗਾ ਰਹਿਣ ਦਿੰਦੇ ਨਾ ਉਧਰ ਜੋਗਾ ਰਹਿਣ ਦਿੰਦੇ ਜੀ, ਘਾਇਲ ਹੂੰ ਇਸੀ ਲਈ ਘਾਤਕ ਹੋ ਹਾਂਜੀ। ਉਹ ਘਾਇਲ ਤਾਂ ਸੀਗਾ, ਉਹ ਨਾਲ ਜਿਹੜਾ ਕਹਿ ਗਿਆ ਘਾਤਕ ਹੋ, ਉਹ ਤੇ ਉਹ ਇਹਨਾਂ ਨੇ ਗੌਰ ਹੀ ਨੀ ਕੀਤੀ ਵੀ ਉਹ ਘਾਤਕ ਕਿਉਂ ਕਹਿ ਕੇ ਗਿਆ ਇਹਨਾਂ ਨੇ
2: ਡਾਇਲੋਗ
3: ਹਾਂਜੀ। ਉਹਨੇ ਘਾਤਕ ਉਹਨੇ ਆਪਣੀ ਜਿਹੜੀ ਹੈਗੀ ਆ ਆਪਣੀ ਸੀਟ ਵੀ ਬਚਾ ਲਈ ਤੇ ਆਹ ਬੰਦਿਆਂ ਨਾਲ ਵੀ ਕੱਲ ਨੂੰ ਏਦਾਂ ਹੀ ਹੋਣੀ ਸੀ। ਅਗਲਿਆਂ ਨੇ ਵੀ ਸੋਚਿਆ ਵੀ ਇਸ ਤੋਂ ਪਹਿਲਾਂ ਕਿ ਇਹ ਸਾਨੂੰ ਲਟਕਾਉਣ ਤੇ ਫਿਰ ਸਾਡੇ ਵਾਸਤੇ ਔਖਾ ਹੋ ਜਾਊ,
2: ਹੁਣ
3: ਇੱਕੋ ਵਾਰੀ ਪੂਰ ਜਿਹੜਾ ਆ ਉਧਰ ਨੂੰ ਚੱਲ ਜਾਈਏ ਜਿਹੜੇ, ਕਿਉਂਕਿ ਰਾਜ ਸਭਾ ਦੀ ਟਿਨੋਰ ਹੁੰਦੀ ਹੈ 6 ਸਾਲ ਸਰ
2: ਜੀ,
3: ਤੇ ਇਸ ਕਰਕੇ ਉਹ ਤਾਂ 28 ਤੱਕ ਜਿਹੜਾ ਹੈਗਾ ਆ ਉਹ ਬਰਕਰਾਰ
2: ਰਹਿਣਗੇ।
3: ਇਹ ਸਰਕਾਰ ਰਹੇ ਨਾ ਰਹੇ ਉਹ ਤਾਂ ਰਹਿਣਗੇ ਨਾ ਜੀ,
2: ਸਰਕਾਰ ਤਾਂ
3: ਉਹਨਾਂ ਦੀਆਂ ਸਹੂਲਤਾਂ ਵੀ ਰਹਿਣਗੀਆਂ ਤੇ ਉਹਨਾਂ ਦੀਆਂ ਹਾਂਜੀ ਉਹ ਉਹਨਾਂ ਦੀਆਂ ਸਹੂਲਤਾਂ ਵੀ ਰਹਿਣਗੀਆਂ ਜੀ, ਸਾਰਾ ਕੁਛ ਰਹੇਗਾ ਜੀ
2: ਜੀ। ਪਰ ਸੈਣੀ ਸਾਹਿਬ ਇਹ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਜੀ,
3: ਇਹ ਪਹਿਲੀ ਵਾਰੀ ਜੀ, ਪਹਿਲੀ ਵਾਰੀ ਹੈ ਜੀ ਇੰਨੇ ਰਾਜ ਸਭਾ ਦੇ ਮੈਂਬਰ ਜਿਹੜੇ ਹੈਗੇ ਇੱਦਾਂ ਕਦੀ ਟੁੱਟ ਕੇ ਗਏ ਹੀ ਨੀ ਜੀ
2: ਜੀ।
3: ਔਰ ਜਿੰਨੀ ਛੇਤੀ ਇਹ ਪਾਰਟੀ ਦਾ ਰਾਈਜ ਹੋਇਆ ਸੀ ਨਾ ਜੀ, ਇਹਦਾ ਫਾਲ ਵੀ ਇਸੇ ਕਰਕੇ ਹੋਣਾ, ਕਿਉਂਕਿ ਇਹ ਇੱਕ ਮਤਲਬ ਜਿਹੜਾ ਹੈਗਾ ਨਾ ਜੀ ਛਲਾਵੇ ਦੇ ਤੌਰ ਤੇ ਆਏ ਹੈਗੇ ਆ ਜੀ। ਉਹ ਪ੍ਰਿੰਸੀਪਲ ਜਿਹੜੇ ਇਹਨਾਂ ਨੇ ਦਿਖਾਏ ਆ ਉਹ ਪ੍ਰਿੰਸੀਪਲ ਇਹਨਾਂ ਨੇ ਅਡੋਪਟ ਨਹੀਂ ਕੀਤੇ, ਇਹ ਲੋਕਾਂ ਦੇ ਨਾਲ ਜਿਹੜਾ ਹੈਗਾ ਆ ਵੀ ਧੋਖਾ ਜਿਹਾ ਕਰਕੇ ਕਿਉਂਕਿ ਪਹਿਲਾਂ ਤਾਂ ਗਾੜੀ ਨਹੀਂ ਲੂੰਗਾ, ਬਗਲਾ ਨਹੀਂ ਲੂੰਗਾ, ਸਿਕਿਉਰਿਟੀ ਨਹੀਂ ਲੂੰਗਾ, ਹਾਂਜੀ। ਤੇ ਅਗਲੇ ਵੀ ਲੋਕੀ ਵੀ ਪੁੱਛਦੇ ਸੀ ਫੇਰ ਕੀ ਵੋਟ ਹੀ ਲੂੰਗਾ, ਹਾਂਜੀ। ਤੇ ਵੋਟ ਤਾਂ ਲੋਕਾਂ ਨੇ ਪਾਤੀ ਵੀ, ਚੱਲ ਜੇ ਤੂੰ ਕੱਲੀ ਵੋਟ ਹੀ ਲੈਣੀ ਹੈ ਕਿ ਫੇਰ ਤਾਂ ਠੀਕ ਹੈ ਯਾਰ, ਫੇਰ ਤਾਂ ਤੂੰ ਕੁਛ ਕਰੇਗਾ
2: ਜੀ।
3: ਤੇ ਉਹ ਤੋਂ ਬਾਅਦ ਉਹਨੇ ਫਿਰ ਸਾਰਾ ਕੁਛ ਹੀ ਜਿਹੜਾ ਸ਼ੀਸ਼ ਮਹਿਲ ਕਿੱਦਾਂ ਦਾ ਬਣਾਇਆ,
2: ਬਿਲਕੁਲ
3: ਹਾਂਜੀ। ਫੇਰ ਇਹਨਾਂ ਨੂੰ ਨਾ ਸਾਰੇ ਇੱਕ ਈਗੋ ਪ੍ਰੋਬਲਮ ਬਹੁਤ ਛੇਤੀ ਹੋ ਜਾਂਦੀ ਹੈਗੀ ਆ। ਮੈਂ ਨਾ ਮਤਲਬ ਜਿਹੜਾ ਆ ਔਜਲਾ ਸਾਹਿਬ ਨਾਲ ਵੀ ਕਈ ਵਾਰੀ ਗੱਲ ਕਰਦਾ, ਮੈਂ ਕਿਹਾ ਔਜਲਾ ਸਾਹਿਬ ਇਹ ਨਾ ਵੀ ਦੇਖੋ ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਆ ਉਸ ਵੇਲੇ ਉਹਨੂੰ ਕਦੀ ਵੀ ਯਾਦ ਹੀ ਨੀ ਰਹਿੰਦਾ ਇਸ ਚੀਜ਼ ਦਾ ਵੀ ਕਿਸੇ ਦਿਨ ਇੱਥੋਂ ਮੈਂ ਲੱਥ ਵੀ ਸਕਦਾ ਹੈਗਾ, ਕਿਸੇ ਵੇਲੇ ਮੈਂ ਉੱਤਰ ਇੱਥੋਂ ਮੈਨੂੰ ਛੱਡਣਾ ਵੀ ਪੈ ਸਕਦਾ ਆ ਜੀ।
2: ਬਿਲਕੁਲ ਹੈ ਜੀ।
3: ਜਿਹੜਾ ਸ਼ੀਸ਼ ਮਹਿਲ ਉਹਨੇ ਸਰਕਾਰੀ ਬਣਾਇਆ ਸੀਗਾ ਤੇ ਉਹਦੇ ਦਿਮਾਗ ਦੇ ਵਿੱਚ 1% ਵੀ ਨੀ ਆਇਆ ਉਸ ਵੇਲੇ ਕੇਜਰੀਵਾਲ ਦੇ ਵੀ ਮੈਨੂੰ ਇਹ ਖਾਲੀ ਵੀ ਕਰਨਾ ਪੈ ਸਕਦਾ ਹੈ। ਉਹ ਤਾਂ ਮਤਲਬ ਚੈਲੰਜ ਦਿੰਦਾ ਸੀ ਉੱਥੇ, ਕਹਿੰਦਾ ਮੋਦੀ ਜੀ ਇਸ ਜਨਮ ਮੇ ਤੋਂ ਖਰਾਬ ਨਹੀਂ ਪਾਓਗੇ, ਹੈ ਜੀ। ਉਹ ਈਗੋ ਜਿਹੜੀ ਹੁੰਦੀ ਹੈ ਨਾ, ਕਹਿੰਦੇ ਨਾ ਜੀ ਰੱਬ ਦੀ ਖੁਰਾਕ ਕੀ ਆ, ਉਹ ਕਹਿੰਦੇ ਰੱਬ ਹੋਰ ਕੁਛ ਨੀ ਖਾਂਦਾ, ਰੱਬ ਖਾਂਦਾ ਈਗੋ, ਬੰਦੇ ਦਾ ਹੰਕਾਰ, ਹਾਂਜੀ। ਇਸ ਚੀਜ਼ ਦਾ ਬੰਦਾ ਮਾਣ ਕਰਦਾ ਰੱਬ ਉਹ ਖਾ ਜਾਂਦਾ,
2: ਬਿਲਕੁਲ।
3: ਇਹਨਾਂ ਨੂੰ ਇਸ ਚੀਜ਼ ਦਾ ਮਾਣ ਹੈਗਾ, ਅਗਲਿਆਂ ਨੇ ਦਿੱਲੀ ਵਿਚ ਵਿਧਾਇਕ ਵੀ ਨੀ ਰਹਿਣ ਦਿੱਤਾ, ਹਾਂਜੀ। ਤੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ 7 ਬੰਦੇ ਚਲੇ ਗਏ ਆ ਜੀ, 10 ਹੈਗੇ ਸੀਗੇ ਜੀ ਉਹਦੇ ਵਿਚ, 7 ਚਲ ਗਏ ਆ ਜੀ,
2: ਬਿਲਕੁਲ।
3: ਬਾਕੀ ਹੁਣ ਦੇਖਦੇ ਹੈਗੇ ਆ ਜੀ, ਬਾਕੀ ਉਹ ਕਦੋਂ ਤੱਕ ਮੀਤ ਹੇਰ ਕਦੋਂ ਤੱਕ ਜਿਹੜਾ ਹੈਗਾ ਜੇ ਪਾਰਲੀਮੈਂਟ ਮੈਂਬਰ ਦੇਖਦੇ ਹੈਗੇ ਆ, ਤੇ ਮੀਤ ਹੇਰ ਪਾਰਲੀਮੈਂਟ ਹੈਗੇ ਆ ਜੀ, ਤੇ ਕੰਗ ਸਾਹਿਬ ਹੈਗੇ ਆ
2: ਜੀ,
3: ਉਹ ਵੀ ਕੰਗ ਸਾਹਿਬ ਦਾ ਵੀ ਜਿਹੜਾ ਹੈਗਾ ਆ ਸੁਣਦੇ ਤਾਂ ਇਹ ਸੀਗੇ ਵੀ ਕੰਗ ਸਾਹਿਬ ਵੀ ਆਪਣੇ ਸਟੈਂਡ ਤੇ ਪੱਕੇ ਹੈਗੇ ਆ ਜੀ। ਉਹਨਾਂ ਨੇ ਪਹਿਲਾਂ ਜਿਹੜਾ ਹੈਗਾ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਕੀਤਾ ਸੀਗਾ ਉਹਨਾਂ ਨੇ ਉਥੋਂ ਆਪਣੀ ਵਾਲ ਤੋਂ ਹਟਾਇਆ ਨੀ ਸੀ ਟਵੀਟ, ਉਹ ਮਤਲਬ ਕਹਿੰਦੇ ਸੀਗੇ ਵੀ ਇਹਨੂੰ ਚੱਕੋ ਆ ਇਸ ਚੀਜ਼ ਨੂੰ, ਉਹਨਾਂ ਨੇ ਪਾਰਟੀ ਤੋਂ ਗੱਲ ਮੰਨੀ ਨੀ ਸੀ ਇਸ ਚੀਜ਼ ਦੇ ਉੱਤੇ ਕਿ ਜੋ ਮੈਂ ਕਹਿ ਰਿਹਾ ਆ ਬਿਲਕੁਲ ਠੀਕ ਕਹਿ ਰਿਹਾ ਵੀ ਇਹਦਾ ਸਾਨੂੰ ਭੁਗਤਾਨ ਕਰਨਾ ਪੈ ਸਕਦਾ,
2: ਬਿਲਕੁਲ।
3: ਫਿਰ ਉਹਨਾਂ
2: ਨੇ ਹੌਲੀ ਹੌਲੀ ਬੀਜੇਪੀ ਵੱਲ ਨੂੰ ਮੂੰਹ ਕਰਨਗੇ, ਸੰਤ ਸਮਾਜ ਦੇ ਨਾਲ ਜੁੜੇ ਹੋਏ ਆ।
3: ਨਹੀਂ ਸਰ ਉਹਨਾਂ ਨੇ ਪਹਿਲਾਂ ਵੀ ਡੇਢ ਨਹੀਂ ਸਰ ਜਾਣਗੇ ਜੀ, ਉਹਨਾਂ ਨੇ ਮਤਲਬ ਵੀ ਨੀ, ਨਾ ਤਾਂ ਉਹਨਾਂ ਨੇ ਰਾਜਨੀਤੀ ਇਹਨਾਂ ਚ ਬਹਿ ਕੇ ਕੀਤੀ ਤੇ ਨਾ ਉਧਰ ਕਰਨੀ ਆ, ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਉਹ ਤਾਂ ਇਹਨਾਂ ਨੇ ਇੱਕ ਫੇਸ ਸੇਵਿੰਗ ਦੇ ਤੌਰ ਤੇ ਜਾਂਦਾ ਸੀ ਜੀ ਉਹਨਾਂ ਨੂੰ
2: ਜੀ ਜੀ,
3: ਤੇ ਉਹਨਾਂ ਨੂੰ ਜਦੋਂ ਲਏ ਹੈਗੇ ਆ ਜੀ, ਤੇ ਉਹਦੇ ਕਰਕੇ ਜਿਹੜਾ ਆ ਵੀ ਉਹਨਾਂ ਨੇ ਕਿਹਾ ਸੀ ਮੈਂ ਆਪਣਾ ਜਿੱਦਾਂ ਐਨ ਜੀ ਓ ਵਾਲਾ ਕੰਮ ਕਰਦਾ ਹੈਗਾ ਆ ਓਹੋ ਹੀ ਮੈਂ ਕਰਨਾ ਆ ਜੀ, ਨਾ ਮੈਨੂੰ ਤੁਹਾਡੀ ਰਾਜਨੀਤੀ ਨਾਲ ਕੋਈ ਮਤਲਬ ਆ
2: ਜੀ,
3: ਹੈ ਜੀ। ਤੇ
2: ਪਰ ਜੇ ਕੇਂਦਰ ਵੱਲੋਂ ਕੋਈ ਨਾ ਕੋਈ ਅਵਾਰਡ ਦਵਾ ਦਿੱਤਾ ਜਾਂਦਾ ਹੈ ਇਹ ਪਾਣੀ ਦਾ ਜਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਏਦਾਂ ਚੱਲਦਾ ਹੈ ਕੋਈ ਚੰਗਾ ਕਾਰਜ ਕਰਦੇ ਆ ਤਾਂ।
3: ਦੇਖੋ ਭਾਰੇ ਸਾਹਿਬ ਰਾਜਨੀਤੀ ਦੇ ਵਿੱਚ ਪੋਸੀਬਿਲਟੀ ਜਿਹੜੀ ਹੈਗੀ ਉਹਨੂੰ ਤਾਂ ਰੂਲ ਆਊਟ ਕੀਤਾ ਹੀ ਨਹੀਂ ਜਾ ਸਕਦਾ ਸਰ, ਤੋ ਇਸ ਕਰਕੇ ਉਹ ਚੀਜ਼ ਨਾਲ ਨਹੀਂ। ਪਰ ਜੋ ਐਕਸਪੈਕਟੇਸ਼ਨਸ ਹੈਗੀਆਂ ਕਿਉਂਕਿ ਉਹ ਅੰਬੀਸ਼ੀਅਸ ਨਹੀਂਗੇ ਹੈਗੇ
2: ਜੀ,
3: ਇਹਨਾਂ ਬੰਦੇ ਨੇ ਤਾਂ ਕੈਰੀਅਰ ਹੈਗਾ ਆ ਜੀ। ਹੁਣ ਰਾਘਵ ਚੱਡੇ ਹੁਣੀ ਤਾਂ ਜਿਹੜਾ ਹੈਗਾ ਜੀ ਆਏ ਜਦੋਂ ਪੰਜਾਬ ਚ ਚਮਦੀਆਂ ਚਲਾ ਗਏ, ਅੱਜ ਮਾਨ ਸਾਹਿਬ ਕਹਿੰਦੇ ਹੈਗੇ ਆ ਪੰਜਾਬ ਦੇ ਗੱਦਾਰ, ਸਰ ਗੱਦਾਰ ਤਾਂ ਅਸੀਂ ਪੰਜਾਬ ਵਾਲੇ ਤਾਂ ਉਹਨਾਂ ਨੂੰ ਤਾਂ ਮੰਨਣ ਨਾ ਗੱਦਾਰ
2: ਜੀ,
3: ਕਿ ਜੇ ਪੰਜਾਬੀਆਂ ਦੀ ਚੋਇਸ ਹੋਵੇ,
2: ਬਿਲਕੁਲ
3: ਇਹ ਚੋਇਸ ਤੁਹਾਡੇ
2: ਬਣਵੇਂ
3: ਜਿਹੜੇ ਅਸੀਂ ਚੁਣ,
2: ਬਿਲਕੁਲ ਕੇਡਰ ਦੀ ਸੀ
3: ਜੋ ਬਨਵੇਂ ਜਿਹੜੇ ਚੁਣ ਕੇ ਭੇਜੇ ਸੀ ਨਾ ਜੀ, ਇਹ ਉਹਨਾਂ ਦੀ ਚੋਇਸ ਸੀ,
2: ਬਿਲਕੁਲ ਜੀ,
3: ਇਹ ਉਹਨਾਂ ਨੇ ਜਿਹੜਾ ਹੈਗਾ ਆ
2: ਔਰ ਟਰਸਟ ਤਾਂ ਤੁਹਾਡਾ ਤੋੜ ਕੇ ਗਏ ਨੇ, ਪਾਰਟੀ ਦਾ ਟਰਸਟ ਤੋੜ ਕੇ ਗਏ ਆ, ਲੋਕਾਂ ਦਾ ਥੋੜੀ ਤੋੜ ਕੇ
3: ਗਏ, ਲੋਕਾਂ ਨੂੰ ਤਾਂ ਪਹਿਲਾਂ ਹੀ ਵਿਸ਼ਵਾਸ ਨਹੀਂ ਸੀ ਜੀ, ਲੋਕਾਂ ਨੇ ਤਾਂ ਇਹਨਾਂ ਦੇ ਇਸ ਫੈਸਲੇ ਦਾ ਇੱਡਾ ਵਿਰੋਧ ਉਸ ਵੇਲੇ ਕੀਤਾ ਸੀ ਕਿ ਲੋਕਾਂ ਨੇ ਸੰਗਰੂਰ ਦੀ ਜਿਹੜੀ 3-4 ਮਹੀਨੇ ਬਾਅਦ ਜਿਹੜੀ ਇਲੈਕਸ਼ਨ ਆਈ ਸੀ ਉਹਦੇ ਵਿੱਚ ਸੰਗਰੂਰ ਦੀ ਸੀਟ ਇਸੇ ਕਰਕੇ ਇਹਨਾਂ ਨੂੰ ਹਰਾ ਦਿੱਤੀ ਸੀ,
2: ਬਿਲਕੁਲ ਹੈ ਜੀ,
3: ਵੀ ਭਾਈ ਜੇ ਤੁਹਾਨੂੰ ਇੰਨੀ ਵੱਡੀ ਲੀਡ ਦੇ ਕੇ ਜਿੱਤ ਦੇ ਸਕਦੇ ਹੈਗੇ ਤੇ ਅਸੀਂ ਹਰਾ ਵੀ ਸਕਦੇ ਹੈਗੇ, ਤੁਸੀਂ ਜਿਹੜਾ ਤੁਸੀਂ ਪੰਜਾਬ ਦਾ ਰੀਪ੍ਰੈਜੈਂਟੇਟਿਵ ਕੋਈ ਲਿਆ ਹੀ ਨੀ ਜਿਹੜਾ ਤੁਸੀਂ ਕੋਈ ਪੰਜਾਬੀ ਜਿਹੜਾ ਪੰਜਾਬੀ ਮੁੱਦਿਆਂ ਨੂੰ ਜਾਣਦਾ ਹੋਵੇ, ਪੰਜਾਬੀ ਨਬਜ ਨੂੰ ਜਾਣਦਾ ਹੋਵੇ, ਉਸ ਚੀਜ਼ ਓਦਾਂ ਦਾ ਕੋਈ ਬੰਦਾ ਤੁਸੀਂ ਨਾਲ ਲਿਆ ਹੀ ਨੀ,
2: ਬਿਲਕੁਲ।
3: ਹੁਣ ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਜੀ
2: ਫਰਕ ਨੀ ਪੈਂਦਾ ਪਾਰਟੀ ਉਪਰ, ਪਰ ਦੂਸਰੇ ਪਾਸੇ ਜਿਦਾਂ ਬਹੁਤ ਸਾਰੇ ਬੰਦੇ ਜਿਹੜੇ ਹੁੰਦੇ ਨੇ ਚਾਹੇ ਉਹ MLA ਨੇ ਜਾਂ ਥੱਲੇ ਛੋਟੇ ਪੱਧਰ ਦੇ ਉੱਤੇ ਹੈ, ਤਾਂ ਉਹ ਜਿਹੜੇ ਨਾਲ ਜੁੜੇ ਹੁੰਦੇ ਆ ਕਿਤੇ ਨਾ ਕਿਤੇ ਉਹ ਵੀ ਤਾਂ ਜੇ ਗੱਲ ਨੀ ਸੁਣੀ ਜਾਏਗੀ ਪਾਰਟੀ ਦੇ ਵਿਚ ਜਾਂ ਕਿੱਦਾਂ ਆ, ਜਿਨ੍ਹਾਂ ਦੇ ਥਰੂ ਕਿਤੇ ਨਾ ਕਿਤੇ ਹੁੰਦਾ ਸਾਰਾ ਕੁਝ, ਤਾਂ ਫਰਕ ਤਾਂ ਪਵੇਗਾ ਆਉਣ ਵਾਲੇ ਸਮੇਂ ਚ
3: ਜ਼ਰੂਰ ਪੈਂਦਾ ਆ ਜੀ। ਹੁਣ ਜਿਹੜਾ ਹੈਗਾ ਤੁਸੀਂ ਉਪਰਲੇ ਸਿਰ ਕੱਢ ਲੀਡਰਾਂ ਦੇ ਵਿਚੋਂ ਕੇਜਰੀਵਾਲ ਸਿਸੋਦੀਆ ਤੇ ਸੰਜੇ ਸਿੰਘ ਤੇ ਮਾਨ ਸਾਹਿਬ ਇਹ ਜਾ ਰਿਹਾ ਨਾ ਜੀ, ਤੇ ਬਸ ਤੁਸੀਂ ਦੇਖ ਲਿਓ ਜੀ
2: ਚੜ੍ਹਨ ਦੀ
3: ਬਿਲਕੁਲ ਜੀ ਬਿਲਕੁਲ ਹੁਣ ਤਾਂ ਕੇਜਰੀਵਾਲ ਦੇ ਸੋਚਣ ਦਾ ਸਮਾਂ ਆਇਆ ਜੀ ਵੀ ਲੋਕੀ ਕਹਿੰਦੇ ਹੁੰਦੇ ਆ ਵੀ ਸਾਰਿਆਂ ਨਾਲ ਨਾ ਬਿਗਾੜ ਚਾਰ ਬੰਦੇ ਰੱਖ ਲਾ ਮੋਢਾ ਦੇਣ ਨੂੰ ਬਸ ਏਦਾਂ ਦਾ ਹੀ ਕੰਮ ਆ ਜੀ ਇਹਨਾਂ ਦਾ ਵੀ ਇਹ ਚਾਰ ਟਿਕੇ ਰਹਿਣ ਮੈਂ ਅੱਜ ਗੱਲ ਕਰਦਾ ਪਿਆ ਸੀ ਤੇ ਸ਼ੰਕਾ ਤਾਂ ਇਹ ਵੀ ਅਜੇ ਸਸੋਦੀਆ ਸਾਹਿਬ ਦਾ ਕੀ ਪਤਾ ਹੈਗਾ ਜੀ ਕਿ ਸਾਰੇ ਜਣ ਜਾ ਰਹੇ ਹੈਗੇ ਆ ਜੀ ਤੇ ਐਨੀਵੇ ਬਾਕੀ ਤਾਂ ਜਿਹੜਾ ਹੈਗਾ ਆ ਜੀ ਉਹਨਾਂ ਉਹ ਪੰਜਾਬ ਦੇ ਗੱਦਾਰ ਨਹੀਂ ਹੈਗੇ ਜੀ ਉਹ ਗੱਦਾਰ ਇਹਨਾਂ ਦੀ ਪਾਰਟੀ ਦੇ ਹੋਣਗੇ ਜੀ
2: ਬਿਲਕੁਲ
3: ਉਹਨਾਂ ਨੇ ਤਾਂ ਆਪਣੀ ਪਰਫੋਰਮੈਂਸ ਜਿਹੜੀ ਹੈਗੀ ਆ ਜੋ ਦੇਣੀ ਸੀ ਦੇ ਦਿੱਤੀ ਹੈਗੀ ਜੀ ਪੰਜਾਬ ਨਾਲ ਤਾਂ ਧੱਕਾ ਹੋਇਆ ਜੀ ਪੰਜਾਬ ਦਾ ਪੱਖ ਅਗਲੇ ਰੱਖਣ ਨਾ ਰੱਖਣ
2: ਹਾਂਜੀ
3: ਇਹ ਉਹਨਾਂ ਦੀ ਮਰਜ਼ੀ ਆ ਉਹ ਤਾਂ ਬੀਜੇਪੀ ਦੀ ਲਾਈਨ ਟੋ ਕਰਨਗੇ ਜੀ
2: ਨਹੀਂ ਅਗਲੇ ਤਾਂ ਕਹਿੰਦੇ ਅਸੀਂ ਪੱਖ ਰੱਖਦੇ ਆ ਲੋਕਾਂ ਦਾ ਪੱਖ ਰੱਖਦੇ ਆ ਉਹ ਰਾਘਵ ਚੱਡਾ ਉਦੋਂ ਕਿਹਾ ਉਹਨੇ ਵੀ ਆਹ ਚੀਜ਼ਾਂ ਰੱਖ ਰਹੇ ਆ
3: ਕੀਤਾ ਜੀ ਕੀਤੇ ਜੀ ਉਹਨੇ ਗਿਗ ਵਰਕਰਸ ਦੇ ਉੱਤੇ ਜਿਹੜਾ ਹੈਗਾ ਪ੍ਰੋਗਰਾਮ ਕੀਤਾ ਉਹਨੂੰ ਲੋਕਾਂ ਨੇ ਸਲਾਹਿਆ ਵੀ ਹੈ ਜੀ
2: ਸਿਲੰਡਰ ਦੀ ਹੋ ਗਈ ਜਾਂ ਕੁਝ ਮੁੱਦਿਆਂ ਤੇ ਲੋਕਲ ਪੱਤਰ ਤੇ
3: ਉਹ ਕੁਝ ਇੱਕ ਚੀਜ਼ਾਂ
2: ਪ੍ਰੀਪੇਡ ਦੀ
3: ਲੋਕਾਂ ਨੇ ਐਪਰੀਸ਼ੀਏਟ ਕੀਤਾ ਜੀ ਬਾਕੀ ਜਿਹੜੇ ਹੈਗੇ ਤੁਸੀਂ ਪਾਰਟੀ ਦਾ ਜਿਹੜੀਆਂ ਏਜੰਡਾ ਦੇ ਕੇ ਕਿਸੇ ਨੂੰ ਤੋਰਦੇ ਆ ਉਹ ਕਿੰਨੇ ਕੁ ਤੁਹਾਡੇ ਬੋਲੇ ਸੀਗੇ ਜੀ ਇਹਦਾ ਮਤਲਬ ਇਹ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ ਹੈਗਾ ਵੀ ਹਾਂ ਜੀ ਅੰਦਰੋਂ ਅੰਦਰੀ ਤੁਹਾਡੇ ਨਾਲ ਸਾਰੇ ਹੀ ਬੰਦੇ ਜਿਹੜੇ ਹੈਗੇ ਆ ਭਾਈ ਦੁਖੀ ਆ ਤੁਹਾਡੇ ਤੋਂ
2: ਬਿਲਕੁਲ ਜੀ
3: ਸਰ ਡਿਕਟੇਟਰਸ਼ਿਪ ਜਿਹੜੀ ਹੈਗੀ ਆ ਇੰਨੀ ਜ਼ਿਆਦਾ ਠੀਕ ਨਹੀਂ ਹੁੰਦੀ
2: ਜੀ
3: ਦੂਜੀ ਗੱਲ ਇਹ ਹੈਗੀ ਆ ਕਿ ਜੇ ਕਿਸੇ ਬੰਦੇ ਨੂੰ ਸਮਝਣਾ ਹੋਵੇ ਨਾ ਜੀ ਤੇ ਉਹਦੇ ਦੇਖੋ ਵੀ ਉਹਦੇ ਮਿੱਤਰ ਕਿੰਨੇ ਪੁਰਾਣੇ ਹੈਗੇ ਆ ਜੀ ਇਹਨਾਂ ਨੇ ਜਿਹੜੇ ਹੈਗੇ ਆ ਮਿੱਤਰਾਂ ਦੇ ਜਿਹੜਾ ਹੈ ਨਾ ਮਿੱਤਰਾਂ ਦੀ ਕਬਰ ਦੇ ਉੱਤੇ ਪੈਰ ਰੱਖ ਕੇ ਤੇ ਉੱਪਰ ਚੜੇ ਉਹਨਾਂ ਨੂੰ
2: ਚਿੜੀ ਬਣਾ ਕੇ
3: ਸਰ ਬਿਲਕੁਲ ਜੀ ਜਿੱਥੇ ਦੇਖੋ ਜੀ ਜਿਹੜੇ ਬੰਦੇ ਫਾਊਂਡਰ ਸੀਗੇ ਜੀ ਹੈ ਜੀ ਪ੍ਰਸ਼ਾਂਤ ਭੂਸ਼ਣ ਉਹਨਾਂ ਦੇ ਪਿਤਾ ਜੀ ਸ਼ਾਂਤੀ ਭੂਸ਼ਣ ਹੈ ਜੀ ਉਹਨਾਂ ਨੇ ਕਰੋੜਾਂ ਰੁਪਇਆ ਡੋਨੇਟ ਕੀਤਾ ਸੀ ਜਿੱਦਣ ਇਹ ਪਾਰਟੀ ਬਣੀ ਸੀਗੀ ਜੀ ਸਭ ਤੋਂ ਪਹਿਲੀ ਉਹਨਾਂ ਦੀ ਸੀਗੀ ਬਾਕੀ ਪਾਰਟੀ ਜਿਹੜੀ ਸੀ 10,000 ਰੁਪਇਆ ਸੀਗਾ ਇਹਨਾਂ ਕੋਲ
2: ਬਿਲਕੁਲ ਜੀ ਬਿਲਕੁਲ
3: ਡੋਨੇਸ਼ਨ ਤੇ ਉਹਨਾਂ ਨੇ ਕਰੋੜਾਂ ਰੁਪਇਆ ਦਿੱਤਾ ਸੀਗਾ ਜੀ ਫੇਰ ਬਾਕੀ ਜਿਹੜਾ ਹੈਗਾ ਆ ਹੌਲੀ ਹੌਲੀ ਇਹ ਪਾਰਟੀ ਜਿਹੜੀ ਆ ਉਹਦਾ ਵਿਸਤਾਰ ਹੋਇਆ ਜੀ ਕਿੱਥੇ ਜਿਹੜੇ ਹੈਗੇ ਆ ਗਏ ਬੰਦੇ ਸਾਰੇ ਉਹ ਸਾਰੇ ਬੰਦਿਆਂ ਨੂੰ ਫੁੱਡੇ ਲਾਈਨ ਲਾਉਂਦੇ ਗਏ ਇਹ ਜੀ ਜਿਹਦੇ ਜਿਹਦਾ ਇਹਨਾਂ ਨੂੰ ਹੈਗਾ ਸੀਗਾ ਵੀ ਉਹ ਡੋਮੀਨੇਟ ਕਰ ਸਕਦਾ ਉਹਨੂੰ ਇਹ ਖੁੱਡੇ ਲਾਉਂਦੇ ਗਏ ਜੀ ਜੋਗਿੰਦਰ ਯਾਦਵ ਵਰਗੇ ਸਿਆਣੇ ਬੰਦੇ ਉਹ ਸਾਰੇ ਜਿਹੜੇ ਹੈਗੇ ਆ ਚਲੇ ਗਏ ਜੀ
2: ਬਿਲਕੁਲ ਹੈ ਜੀ
3: ਸੋ ਇਸ ਕਰਕੇ ਹੈਗਾ ਇਹ ਪਤਾ ਨੀ ਕਿਹੜੇ ਤਰੀਕੇ ਨਾਲ ਪਾਰਟੀ ਚੱਲਦੀ ਹੈਗੀ ਜੀ ਤੁਸੀਂ ਇਹ ਦੇਖ ਲਿਓ ਇਹ ਜਦੋਂ ਥੋੜੇ ਇਲੈਕਸ਼ਨ ਦੇ ਵਿੱਚ ਪੰਜਾਬ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਜਾਣਾ ਹੈਗਾ ਹੈ ਜੀ ਬਹੁਤ ਸਾਰੇ ਵਿਧਾਇਕਾਂ ਦੇ ਵੀ ਜਾਣ ਦਾ ਜਿਹੜਾ ਹੈਗਾ ਖਦਸ਼ਾ ਬਣਿਆ ਆ
2: ਬਿਲਕੁਲ
3: ਜਾਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਨੂੰ ਪੈਨਸ਼ਨ ਲੱਗ ਜਾਣੀ ਆ ਹੁਣ ਸਾਡਾ ਜਿਹੜਾ ਟਨਿਓਰ ਆ ਕਿਉਂਕਿ ਬੜੇ ਕੈਲਕੂਲੇਟਿਵ ਹੁੰਦੇ ਆ ਜੀ ਸਾਰੇ
2: ਬਿਲਕੁਲ ਹੈ ਜੀ ਬਿਲਕੁਲ
3: ਰਾਜਨੀਤਿਕ ਲੋਕ ਬੜੇ ਕੈਲਕੂਲੇਟਿਵ ਹੁੰਦੇ ਆ ਇਹ ਦੇਖਦੇ ਹੈਗੇ ਕਿ ਸਾਡਾ ਲੋਸ ਨਾ ਹੋ ਜਾ ਕਿਸੇ ਜਦੋਂ ਇਹਨਾਂ ਨੂੰ ਲੋਸ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਅਸੀਂ ਹੁਣ ਸੇਫ ਜ਼ੋਨ ਚ ਆ ਜੀ ਉਦੋਂ ਇਹ ਅਸਲੀ ਰੰਗ ਦਿਖਾਉਂਦੇ ਆਪਣਾ ਇਹ ਦੱਸਣਗੇ ਵੀ ਅਸੀਂ ਕਿਸ ਪਾਰਟੀ ਨਾਲ ਕਿੰਨੇ ਕੁ ਲਾਇਲ ਹਾਂ
2: ਜੀ
3: ਮੇਰਾ ਖਿਆਲ ਕੋਈ ਫੋਨ ਆ ਰਿਹਾ ਸੀ ਭਾਰਤ ਸਾਹਿਬ ਚੋਟ ਸਾਹਿਬ
2: ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਆ ਯੂਐਸ ਤੋਂ ਬੜੇ ਦਿਨਾਂ ਬਾਅਦ ਉਹਨਾਂ ਦੀ ਗੱਲ ਸੁਣਦੇ ਆ
3: ਉਹਨਾਂ ਦੀ ਕਾਲ ਲੈ ਲਓ ਪਹਿਲਾਂ ਕਾਲ ਲੈ ਲਓ ਉਹਨਾਂ ਦੀ ਮੈਂ ਹੋਲਡ ਤੇ ਆ
2: ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ
4: ਹਾਂਜੀ ਸਤਿ ਸ੍ਰੀ ਅਕਾਲ ਮੌਸਮ ਖਰਾਬ ਹੋਇਆ ਪਿਆ ਸੈਣੀ ਸਾਹਿਬ ਭਾਜੀ ਨੇ ਤੁਹਾਨੂੰ ਵੀ ਨੀ ਦੱਸਿਆ ਹੈਗਾ ਕਿੱਥੇ ਤੱਕ ਕੇਜਰੀਵਾਲ ਵਿਪਾਸਨਾ ਕਰਦੇ ਕਰਦੇ ਵਿਚਾਰੇ ਅੰਤਰਯਾਮੀ ਹੁੰਦੇ ਸੀਗੇ ਪਤਾ ਉਹਨਾਂ ਨੂੰ ਵੀ ਨੀ ਲੱਗਿਆ
2: ਜੀ ਬਿਲਕੁਲ
4: ਤੇ ਬਸ
2: ਜੀ
4: ਤੇ ਮੈਂ ਤਾਂ ਸੈਨਿਕ ਦਾ ਭਾਜੀ ਮੈਂ ਪੁੱਛਣਾ ਸੀ ਤੁਸੀਂ ਕਹਿੰਦੇ ਹੋ ਕਿ ਪਾਰਟੀ ਤੇ ਕੋਈ ਇਫੈਕਟ ਨਹੀਂ ਪਊਗਾ ਇਹ ਭੇਜੇ ਤਾਂ ਹੀ ਇਹਨਾਂ ਦੇ ਹੋਏ ਸੀਗੇ
2: ਬਿਲਕੁਲ ਜੀ
4: ਇਹ ਫੇਰ ਕਿਵੇਂ ਆਪਣੀ ਆਪਣੀ ਸੀਟ ਬਚਾ ਦੇਣਗੇ ਇਹ ਵੀ ਹੈਗਾ ਕੁਛ
3: ਨਹੀਂ ਨਹੀਂ ਨਹੀਂ ਭੈਣ ਜੀ ਪਤਾ ਕੀ ਗੱਲ ਹੈਗੀ ਆ ਉਹ ਹੁਣ ਜਦੋਂ ਬੀਜੇਪੀ ਜੀ ਚੱਲ ਗਏ ਹੁਣ ਇਹਨਾਂ ਦੀਆਂ ਰਾਜ ਸਭਾ ਦੀਆਂ ਸੀਟਾਂ ਹੀ ਦੂਰ ਰਹਿ ਗਈਆਂ ਇਹਨਾਂ ਦੇ ਪੱਲੇ ਜਦੋਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਬਚ ਗਈ ਇਸ ਕਰਕੇ ਕਿ ਜਦੋਂ 2/3 ਜਿਹੜੇ ਹੈਗੇ ਆ ਨਾ ਜੀ ਕਿਸੇ ਵੀ ਪਾਰਟੀ ਚ ਸਪਲਿਟ ਹੁੰਦਾ ਆ ਉਹ ਜਦੋਂ ਪਾਰਟੀ ਚ ਸਪਲਿਟ ਹੁੰਦਾ ਆ ਇੱਕ ਲਾ ਆਫ ਡਿਫੈਕਸ਼ਨ ਆ ਜੀ ਉਹ ਇਹਨਾਂ ਨੇ ਬਣਾਇਆ ਸੀ ਵੀ ਹਾਂ ਜੀ ਵੀ ਖਰੀਦੋ ਜਿਹੜੀ ਆ ਖਰੀਦੋ ਫਰੋਖਤ ਜਿਹੜੀ ਆ ਉਹਨੂੰ ਬੰਦ ਕਰਨ ਵਾਸਤੇ ਵੀ ਹਾਂ ਜੀ ਵਿਧਾਇਕਾਂ ਦੀ ਜਾਂ ਐਮਪੀ ਦੀ ਖਰੀਦੋ ਫਰੋਖਤ ਹੋ ਕੇ ਜਿਹੜਾ ਹੈਗਾ ਜੇ ਕਿਸੇ ਦਾ ਇੱਕ ਘਟਦਾ ਹੋਵੇ ਤੇ ਦੂਜੀ ਪਾਰਟੀ ਚੋਂ ਅਗਲੇ ਖਰੀਦ ਲੈਂਦੇ ਸੀਗੇ
2: ਬਿਲਕੁਲ
3: ਉਸ ਚੀਜ਼ ਨੂੰ ਜਿਹੜਾ ਪ੍ਰੋਟੈਕਟ ਕਰਨ ਵਾਸਤੇ ਲਾ ਆਫ ਡਿਫੈਕਸ਼ਨ ਜਿਹੜਾ ਆ ਉਹ ਲਾਗੂ ਹੁੰਦਾ ਆ ਜੀ। ਉਹਦੇ ਵਿੱਚ ਕਰ ਦਿੱਤਾ ਅਸੀਂ ਇੱਕ ਪ੍ਰੋਵੀਜ਼ਨ ਆ ਕਿ ਜੇ 2/3 ਜਿਹੜੇ ਹੈਗੇ ਆ ਕਿਸੇ ਪਾਰਟੀ ਦੇ ਵਿੱਚੋਂ ਦੂਜੀ ਪਾਰਟੀ ਚ ਚੱਲ ਜਾਂਦੇ ਆ ਤੇ ਨਾ ਤਾਂ ਉਹਨਾਂ ਦੀ ਮੈਂਬਰਸ਼ਿਪ ਜਾਂਦੀ ਹੈਗੀ ਆ ਨਾ ਉਹਨਾਂ ਦੇ ਰਾਈਟਸ ਜਿਹੜੇ ਆ ਉਹ ਸਾਰੇ ਪ੍ਰੋਟੈਕਟ ਰਹਿੰਦੇ ਹੈਗੇ ਆ ਜੀ। ਪਰ ਉਹ ਮੰਨੇ ਉਸ ਪਾਰਟੀ ਜਿਸ ਪਾਰਟੀ
4: ਹਾਂਜੀ
3: ਪਰ ਮੰਨੇ ਉਹ ਉਸ ਪਾਰਟੀ ਚ ਜਾਣਗੇ। ਹਾਂਜੀ ਹਾਂਜੀ ਉਹ ਮੰਨੇ ਉਸ ਪਾਰਟੀ ਚ ਜਾਣਗੇ ਹੁਣ ਉਹ ਬੀਜੇਪੀ ਦੇ ਸਾਂਸਦ ਕਹਾਉਣਗੇ ਨਾ ਕਿ ਜਿਹੜਾ ਹੈਗਾ ਆ ਇਹਨਾਂ ਦੇ ਕਹਾਉਣਗੇ ਜੀ।
2: ਬਿਲਕੁਲ
3: ਨੋ ਡਾਊਟ ਪੰਜਾਬ ਦੇ ਵਿੱਚ 92 ਚੋਣੇ ਵੀ ਤਾਂ ਵਿਧਾਇਕਾਂ ਨੇ ਹੁੰਦੇ ਨਾ ਜੀ ਇਹ ਰਾਜ ਸਭਾ ਵਾਲੇ ਤਾਂ ਤੇ ਇਸ ਕਰਕੇ ਜਿਹੜਾ ਹੈਗਾ ਆ ਪਰ ਪੰਜਾਬ ਦੇ ਵਿੱਚ 92-94 ਵਿਧਾਇਕਾਂ ਦੇ ਹੁੰਦੇ ਹੋਏ ਵੀ ਇਹਨਾਂ ਦੇ ਜਿਹੜੇ ਉੱਥੇ ਸਾਂਸਦ ਦੇ ਜਿਹੜੇ ਆ ਉਹ 3 ਹੀ ਰਹਿ ਗਏ ਹੈਗੇ ਆ ਜੀ। ਸੋ ਇਸ ਕਰਕੇ ਇਹ ਲਾ ਆਫ ਡਿਫੈਕਸ਼ਨ ਜਿਹੜਾ ਉਹ ਲਾਗੂ ਨਹੀਂ ਹੁੰਦਾ ਜੀ ਇਹਨਾਂ ਤੇ ਫਿਰ ਇਸ ਕਰਕੇ ਬਚ ਜਾਂਦੇ ਆ ਜੀ ਇਹ
2: ਜੀ।
4: ਠੀਕ ਹੈ ਆ ਵੈਸੇ ਰਾਵ ਚੱਬਦਾ ਦੀਆਂ ਸਟੇਟਮੈਂਟ ਤਾਂ ਕਈ ਚਿਰ ਤੋਂ ਆ ਰਹੀਆਂ ਸੀਗੀਆਂ
2: ਜੀ
4: ਤੇ ਥੋੜਾ ਸਿਗਨਲ ਤਾਂ ਦੇ ਹੀ ਜਾਂਦਾ ਸੀ ਉਹ।
2: ਬਿਲਕੁਲ ਹੈ ਜੀ
4: ਪਰ ਠੀਕ ਹੋਇਆ ਵੈਸੇ ਬਹੁਤ ਵਧੀਆ ਹੋਇਆ। ਠੀਕ ਹੈ ਵੈਸੇ ਬੀਜੇਪੀ ਚ ਇੰਨੇ ਚਲੇ ਜਾਣੇ ਤਾਂ ਮਾੜੀ ਗੱਲ ਆ ਪਰ ਆ ਵੀ ਦੂਜੇ ਪਾਸੇ ਇਹਨਾਂ ਲਈ ਠੀਕ ਹੋਇਆ
2: ਜੀ
4: ਹਨਾ ਕਿਉਂਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗ ਚੱਲਿਆ ਇਹਨਾਂ ਨੇ ਇੱਕ ਜਿਹੜਾ ਸ਼ੀਸ਼ਾ ਉਹ ਨਹੀਂ ਦੇਖਦੇ ਸੀਗੇ
2: ਜੀ
4: ਉਹ ਇਹਨਾਂ ਨੇ ਬਹੁਤ ਕਲੀਅਰਲੀ ਜ਼ਿਆਦਾ ਇੱਕਦਮ ਹੀ ਦਿਖਾਤਾ ਇਹਨਾਂ
2: ਨੂੰ। ਬਿਲਕੁਲ ਹੈ ਜੀ
4: ਤੇ ਦੇਖੋ ਹੁਣ ਭਗਵੰਤ ਮਾਨ ਤਾਂ ਇੱਧਰ ਯੂਰਪ ਦੇ ਤੋਂ ਉੱਤੇ ਗਏ ਸੀ ਆ ਗਏ ਵਾਪਸ।
2: ਹਾਂਜੀ ਭੇਜਤੇ ਜੀ ਵਾਪਸ ਇੱਥੇ ਆਏ ਹੋਏ ਸੀ ਹਾਂਜੀ
4: ਡੈਨਮਾਰਕ
2: ਸੀਗੇ ਜੀ। ਹਾਂਜੀ
4: ਅੱਛਾ ਡੈਨਮਾਰਕ ਠੀਕ
2: ਹੈ ਸੋਰੀ ਨੀਦਰਲੈਂਡ ਸੀਗੇ ਜੀ ਡੈਨਮਾਰਕ ਨੀਦਰਲੈਂਡ
4: ਠੀਕ ਹੈ ਜੀ।
2: ਪਹਿਲਾਂ ਉਹਨੂੰ ਡੈਨਮਾਰਕ ਹੀ ਸ਼ਾਇਦ ਕਹਿੰਦੇ ਸੀਗੇ ਪਹਿਲਾਂ ਨੀਦਰਲੈਂਡ ਕਹਿੰਦੇ ਸੀ ਡੈਨਮਾਰਕ ਇਕੱਠੇ ਹੀ ਹੈਗੇ ਤਕਰੀਬਨ।
4: ਦੇਖ ਲੋ ਤੁਸੀਂ ਕਿਸਮਤ ਦੀਆਂ ਗੱਲਾਂ ਨੇ ਕਹਿੰਦੇ ਰੱਬ ਜੇ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ
2: ਜੀ
4: ਤੇ ਲੋਕੀ ਸਾਰੀ ਉਮਰ ਕੰਮ ਕਰਦੇ ਰਹਿ ਜਾਂਦੇ ਆ ਉਹ ਸ਼ਹਿਰ ਤੋਂ ਬਾਹਰ ਵੀ ਨੀ ਨਿਕਲ ਕੇ ਦੇਖਦੇ
2: ਜੀ।
4: ਇਹ ਤਾਂ ਹੁਣ ਕਿਸਮਤ ਦੀਆਂ ਗੱਲਾਂ ਨੇ ਚਲੋ
2: ਬਿਲਕੁਲ ਹੈ ਜੀ
4: ਹਾਂਜੀ ਤੇ ਚਲੋ ਠੀਕ ਆ ਭਾਜੀ ਸਨੀ ਭਾਜੀ ਸਤਿ ਸ੍ਰੀ ਅਕਾਲ ਪਾਤੇ ਸਾਹਿਬ ਸਤਿ ਸ੍ਰੀ ਅਕਾਲ
2: ਥੈਂਕ ਯੂ ਜੀ
3: ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਜੀ ਯੂ ਐਸ
3: ਤੋਂ ਸ਼ੁਕਰੀਆ ਭਾਜੀ
2: ਜੋਲ ਭੈਣ ਜੀ ਤੇ ਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼।
3: ਹਾਂਜੀ ਸੋ ਸਰ ਇਹਨਾਂ ਦਾ ਤਾਂ ਜਿਹੜਾ ਹੈਗਾ ਆ ਐਪੀਸੋਡ ਇੱਥੇ ਤੱਕ ਹੀ ਰੱਖਦੇ ਹੈਗੇ ਆ
2: ਜੀ।
3: ਹੁਣ ਆ ਜੀ ਇਹ ਜੀ ਗੁਰਜੀਤ ਸਿੰਘ ਖਾਲਸਾ ਤੇ
2: ਜੀ
3: ਗੁਰਜੀਤ ਸਿੰਘ ਖਾਲਸਾ ਜਿਹੜੇ ਹੈਗੇ ਆ ਜੀ ਉਹ ਟਾਵਰ ਤੋਂ ਉਤਰੇ ਆਏ ਹੈਗੇ ਆ ਜੀ ਤੇ ਮੋਰਚਾ ਉਹਨਾਂ ਨੇ ਜਿੱਤ ਲਿਆ ਆ ਜੀ ਤੇ ਉਹ ਕਹਿੰਦੇ ਵੀ ਦੇਖੋ 4-5 ਚੈਨਲਾਂ ਨੇ ਜਿਹੜਾ ਆ ਇਸ ਚੀਜ਼ ਨੂੰ ਕਵਰ ਕੀਤਾ ਸੀ ਬਾਕੀ ਤਾਂ ਜਿਹੜੇ ਆ ਉਹ ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਹੀ ਸੀਗੇ ਵੀ ਬਣ ਹੀ ਨੀ ਸਕਦਾ ਕਾਨੂੰਨ। ਕਾਨੂੰਨ ਬਣ ਗਿਆ ਗਵਰਨਰ ਨੇ ਸਾਈਨ ਵੀ ਕਰ ਦਿੱਤੇ ਜੀ ਤੇ ਉਹ ਵੀ ਇਹ ਅਸੀਂ ਜਿਹੜਾ ਹੈਗਾ ਆ ਹੱਠ ਦੇ ਨਾਲ ਆਪਣਾ ਇਹ ਕਾਨੂੰਨ ਲੈ ਲਿਆ ਆ ਜੀ ਨੋ ਡਾਊਟ ਕਿ ਉਸ ਕਾਨੂੰਨ ਦੀ ਵੈਲਿਡਿਟੀ ਜਿਹੜੀ ਆ ਤੇ ਉਹ ਚੈਲੰਜ ਹੋ ਗਈ ਆ ਹਾਈ ਕੋਰਟ ਦੇ ਵਿੱਚ ਤੇ ਭਾਰਾ ਸਾਹਿਬ ਮੇਰੀ ਇੱਕ ਸ਼ੰਕਾ ਆ ਜੇ ਹਾਈ ਕੋਰਟ ਜਿਹੜੀ ਹੈਗੀ ਆ ਇਹਨੂੰ ਨਲਟੀ ਕਰ ਦਿੰਦੀ ਆ ਡਿਕਲੇਅਰ ਕਰ ਦਿੰਦੀ ਇਲੀਗਲ ਡਿਕਲੇਅਰ ਕਰ ਦਿੰਦੀ ਹੈਗੀ ਆ ਜੀ ਤੇ ਫੇਰ ਜਿਹੜੀ ਇਹ ਸਾਰਾ ਜਿਹੜਾ ਹੈਗਾ ਆ ਇਹ ਸਾਰੀ ਐਕਸਰਸਾਈਜ਼ ਦਾ ਕੀ ਫਾਇਦਾ ਹੋਊਗਾ।
2: ਬਿਲਕੁਲ
3: ਸਵਾਲ ਤਾਂ ਇਹ ਹੈਗਾ ਨਾ ਜੀ ਭਈ ਕੋਈ ਕੰਮ ਜਦੋਂ ਕਰਨਾ ਹੈਗਾ ਆ ਉਹਦਾ ਹੋਮਵਰਕ ਪੂਰਾ ਕੀਤਾ ਹੋਵੇ ਬੈਟਰ ਇਹ ਤਾਂ ਭੀ ਹਾਂ ਜੀ ਭੀ ਦੇਖੋ ਲੋਕਾਂ ਨੂੰ ਟਾਵਰ ਤੇ ਚੜਨਾ ਹੀ ਕਿਉਂ ਪਵੇ ਜੀ ਸਰਕਾਰਾਂ ਸੰਜੀਦਾ ਹੋ ਕੇ ਪਹਿਲਾਂ ਹੀ ਭੀ ਹਾਂ ਜੀ ਪਬਲਿਕ ਦੀ ਕੀ ਡਿਮਾਂਡ ਆ ਜਾਂ ਸਮੇਂ ਦੀ ਕੀ ਲੋੜ ਆ ਬੇਅਦਬੀ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਸਟ੍ਰਿਕਟ ਲਾ ਸਮੇਂ ਦੀ ਲੋੜ ਆ ਨਾ ਕਿ ਲੋਕਾਂ ਦੀ ਡਿਮਾਂਡ ਦੇ ਉੱਤੇ ਤੁਸੀਂ ਬਣਾਉਣਾ ਆ ਸਮੇਂ ਦੀ ਲੋੜ ਅਨੁਸਾਰ ਬਣਾਓ ਉਸ ਚੀਜ਼ ਨੂੰ ਕਿੱਦਾਂ ਦਾ ਬਣਾਓ ਭੀ ਮਤਲਬ ਜਿਹੜਾ ਹੈਗਾ ਆ ਭੀ ਸੈਂਟਰ ਨੂੰ ਨਾਲ ਕੋਨਫੀਡੈਂਸ ਚ ਲੈ ਕੇ ਦੇਸ਼ ਦੇ ਵਿੱਚ ਐਟ ਲੀਸਟ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਉਹ ਐਟ ਲੀਸਟ ਦੇਸ਼ ਦੇ ਉੱਤੇ ਤਾਂ ਜਿਹੜਾ ਇੱਕੋ ਹੀ ਕਾਨੂੰਨ ਲਾਗੂ ਹੋਵੇ ਨਾ ਜੀ
2: ਜੀ
3: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰੇ ਦੇਸ਼ ਦੇ ਵਿੱਚ ਸਾਰੀਆਂ ਸਟੇਟਾਂ ਚ ਗੁਰੂ ਘਰ ਹੈਗੇ ਆ ਜੀ ਕਿਤੇ ਵੀ ਹੋ ਸਕਦਾ ਹੈਗਾ ਜੀ ਕੋਈ ਇੰਸੀਡੈਂਟ ਜੀ ਸੋ ਇਸ ਕਰਕੇ ਤੁਸੀਂ ਜਿਹੜਾ ਜੇ ਤੁਸੀਂ ਸਰਵ ਧਰਮ ਦੀ ਗੱਲ ਕਰਦੇ ਹੈਗੇ ਆ ਤੇ ਤੁਸੀਂ ਸਰਵ ਧਰਮ ਦੇ ਹਿਸਾਬ ਦੇ ਨਾਲ ਓਦਾਂ ਦੇ ਪ੍ਰੋਵੀਜ਼ਨ ਬਣਾ ਲਓ। ਓਹਦੇ ਵਿਚ ਇੱਕ ਪ੍ਰੋਵਾਈਜ਼ੋ ਪਾ ਲਈਦਾ ਹੁੰਦਾ ਹੈਗਾ ਜੀ, ਓਹਦੇ ਵਿਚ ਇੱਕ ਕਲੋਜ਼ ਪਾ ਲਈਦੀ ਹੁੰਦੀ ਹੈ ਜੀ। ਪਤਾ ਨੀ ਇਹਨਾਂ ਦੇ ਜਿਹੜੇ ਹੈਗੇ ਆ ਕਿਉਂ ਸਰ ਕੋਈ ਵੀ ਕੰਮ ਆ ਜੇ ਓਹਦੇ ਵਿਚ ਮਤਲਬ ਜਿਹੜਾ ਹੈਗਾ ਆ ਡਿਫੀਕਲਟੀ ਆਉਂਦੀ ਹੈ ਨਾ ਜੀ, ਤੇ ਓਹਦੇ ਵਿਚ ਹੋਮਵਰਕ ਜ਼ਿਆਦਾ ਕਰਨਾ ਪੈਂਦਾ ਸਾਨੂੰ, ਹੋਰ ਕੁਛ ਨੀ ਹੈਗਾ ਜੀ।
2: ਬਿਲਕੁਲ
3: ਸਵਾਲ ਇਹ ਹੈਗਾ ਆ ਕਿ ਪੰਜਾਬ ਦੀ ਬਿਊਰੋਕਰੇਸੀ ਵੀ ਤੇ ਪੰਜਾਬ ਦੀ ਜਿਹੜੀ ਹੈਗੀ ਆ ਰੂਲਿੰਗ ਕਲਾਸ ਵੀ ਇਹ ਮਿਹਨਤ ਕਰਨ ਤੋਂ ਇੰਨੇ ਕੁ ਭੱਜਦੇ ਆ ਨਾ ਜੀ, ਇਹ ਚਾਹੁੰਦੇ ਹੈਗੇ ਆ। ਮੈਂ ਦਾਅਵੇ ਨਾਲ ਕਹਿੰਦਾ ਹੈਗਾ ਜੀ ਕਿ ਉਦਣ ਆਪਣੇ ਜਿਹੜਾ ਹੈਗਾ ਆ ਇੱਥੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਮਾਨ ਸਾਹਿਬ ਨੇ ਜਿਹੜਾ ਲੈਕਚਰ ਦਿੱਤਾ ਸੀਗਾ ਵੀ ਉਹ ਜੇ ਕੋਈ ਮਾਨਸਿਕ ਰੋਗੀ ਵੀ ਹੁੰਦਾ ਆ ਜੀ ਉਹਦੇ ਘਰ ਦੇ ਰਿਸਪੋਂਸੀਬਲ ਹੋਣਗੇ ਜੀ, ਉਹ ਕਿੱਥੇ ਤੁਹਾਡੇ ਐਕਟ ਦੇ ਵਿੱਚ ਕਿੱਥੇ ਲਿਖਿਆ ਆ ਜੀ ਤੁਸੀਂ ਜੋ ਬੋਲਦੇ ਸੀ, ਇਟ ਮੀਨਸ ਤੁਸੀਂ ਵੀ ਬਿੱਲ ਨਹੀਂ ਪੜਿਆ ਆਇਆ ਸੀ ਉਸ ਵੇਲੇ ਜਦੋਂ ਤੁਸੀਂ ਬਿੱਲ ਇੰਟਰੋਡਿਊਸ ਕੀਤਾ।
2: ਬਿਲਕੁਲ
3: ਹਾਂਜੀ, ਜਿੰਨਾ ਕੁ ਤੁਹਾਨੂੰ ਮਤਲਬ ਫੀਡ ਕਰ ਦਿੰਦੇ ਹੈਗੇ ਓਨਾ ਕੁ ਤੁਸੀਂ ਦੱਸ ਦਿੰਦੇ ਹੈਗੇ ਆ, ਬਾਕੀ ਤੁਸੀਂ ਕੋਲੋਂ ਅਲੱਗ ਲਪੇਟ ਲਾ ਕੇ ਤੇ ਚੱਲ ਮੇਰੇ ਭਾਈ ਲੈਕਚਰ ਵਧੀਆ ਕਰ ਦਿਓ ਜੀ ਲਾਲਾ ਲਾਲਾ ਕਰਾ ਦਿਓ।
2: ਨਾਲੇ ਸੈਂਸਰ ਦੇ ਵਿੱਚ ਇਹ ਵੀ ਸੀਗਾ ਨਾ ਜੇ ਹੁਣ ਕੋਰਟ ਨੇ ਚਲੋ ਉਹ ਸੁਣਵਾਈ ਕਰਨੀ ਹੈ, ਜੇਕਰ ਉਹ ਅਗੇਂਸਟ ਆ ਜਾਂਦੀ ਹੈ ਤੇ ਫਿਰ ਖਾਲਸਾ ਸਾਹਿਬ ਨੂੰ ਹੋਰ ਦਿਨ ਬਹਿਣਾ ਪੈਣਾ ਸੀ, ਉਹ ਕਹਿੰਦਾ ਮਸੀਂ ਤਾਂ ਜਾਣ ਛੁੱਟੀ ਹੈ ਮੇਰੀ।
3: ਨਹੀਂ ਪਰ ਇਹ ਸਭ ਵਾਰ ਵਾਰ ਉਹ ਗੱਲ ਕਾਟਦੀ ਹਾਂਡੀ ਵਾਰ
2: ਵਾਰ
3: ਜੀ, ਕੀ ਲੋੜ ਹੈਗੀ ਆ ਜੀ ਕਿ ਉਹਦਾ ਫੇਕ ਹੀ ਫਾਇਦਾ ਹੋਊਗਾ ਜੀ। ਜਦ ਤੁਹਾਡਾ ਜਿਹੜਾ ਹੈਗਾ ਜੀ ਭਾਈ ਇੱਕ ਡਾਇਰੈਕਸ਼ਨ ਹੀ ਸਹੀ ਹੈ ਨੀ, ਤੁਸੀਂ ਉਸ ਡਾਇਰੈਕਸ਼ਨ ਨੂੰ ਭੱਜੀ ਚੱਲੋ ਤਾਂ ਜਿੰਨਾ ਮਰਜ਼ੀ ਜੀ।
2: ਜੀ
3: ਮੰਨ ਲਓ ਮੈਂ ਜਲੰਧਰ ਜਾਣਾ ਹੋਵੇ ਤੇ ਮੇਰਾ ਜਲੰਧਰ ਜਿਹੜਾ ਹੈਗਾ ਆ ਉਹ ਮੈਂ ਜਿਹੜੇ ਇੱਥੋਂ ਸਾਊਥ ਨੂੰ ਜਾਊਂਗਾ ਤੇ ਤਾਂ ਮੇਰਾ ਜਲੰਧਰ ਆਉਣਾ ਜੀ ਜਿੱਥੇ ਮੈਂ ਬੈਠਾ ਆ। ਜੇ ਮੈਂ ਨੌਰਥ ਨੂੰ ਈਸਟ ਨੂੰ ਵੈਸਟ ਨੂੰ ਭੱਜੀ ਜਾਊਂਗਾ ਜੀ ਤੇ ਮੇਰਾ ਮੈਂ ਆਪਣੀ ਮੰਜ਼ਿਲ ਤੇ ਤਾਂ ਨੀ ਨਾ
2: ਪਹੁੰਚੇਗਾ ਜੀ।
3: ਹਾਂਜੀ ਉਹ ਤਾਂ ਮੈਨੂੰ ਮਤਲਬ ਪੂਰੀ ਡਾਇਰੈਕਸ਼ਨ ਮਿਲੂਗੀ ਤਾਂ ਆ ਜੀ।
2: ਜੀ ਬਿਲਕੁਲ ਹੈ ਜੀ,
3: ਸੋ ਇਸ ਕਰਕੇ ਹੈਗਾ ਆ ਜੀ। ਚਲੋ ਐਨੀ ਹੋ ਜਿਸ ਚੀਜ਼ ਦਾ ਅੰਤ ਜਿਹੜਾ ਆ ਕਿਉਂਕਿ ਉਸ ਸਮਾਣੇ ਦੇ ਕੁਛ ਆਪਣੇ ਲੋਕਲ ਜਿਹੜੇ ਹੈਗੇ ਆ ਦੋਸਤ ਉਹਨਾਂ ਨਾਲ ਆਪਾਂ ਜੁੜੇ ਹੈਗੇ ਆ, ਕਲੇਕਾ ਸਾਹਿਬ ਵੀ ਆਪਣਾ ਪ੍ਰੋਗਰਾਮ ਸੁਣਦੇ ਹੁੰਦੇ ਸਵੇਰ।
2: ਹਾਂਜੀ ਹਾਂਜੀ
3: ਹਾਂਜੀ, ਉਹ ਵੀ ਉੱਥੇ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਹੀ ਉਹਨਾਂ ਦਾ ਪਿੰਡ ਹੈਗਾ ਆ ਜਿੱਤਲ ਸਾਹਿਬ ਹੈਗੇ ਉਹ ਲੋਕਲ ਹੈਗੇ ਆ ਜੀ। ਉਹਨਾਂ ਦੇ ਲੋਕਾਂ ਨੂੰ ਜਿੱਥੇ ਉਹਨਾਂ ਨੂੰ ਲੋਕਾਂ ਨੂੰ ਬਹੁਤ ਤੰਗੀ ਸੀ ਜੀ, ਟ੍ਰੈਫਿਕ ਦੀ ਤੰਗੀ ਸੀ, ਰੋਜੀ ਰੋਟੀ ਉੱਥੇ ਲੋਕਾਂ ਦੇ ਬਿਜ਼ਨਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇਫੈਕਟ ਪਿਆ ਸੀ ਇਹਨਾਂ ਚੀਜ਼ਾਂ ਦਾ। ਭਾਰਾ ਸਾਹਿਬ ਲਗਾਤਾਰ ਭੀੜ ਜਿਸ ਇਲਾਕੇ ਦੇ ਵਿੱਚ ਹੋਵੇ ਉੱਥੇ ਜਿਹੜਾ ਹੈਗਾ ਆ ਬਿਜ਼ਨਸ ਨੂੰ ਵੀ ਫਰਕ ਪੈਂਦਾ, ਲੋਕਾਂ ਦੀ ਰੋਜ਼ ਦੀ ਦਿਨ ਚਰਿਆ ਨੂੰ ਵੀ ਫਰਕ ਪੈਂਦਾ ਜੀ।
2: ਬਿਲਕੁਲ ਹੈ ਜੀ ਬਿਲਕੁਲ,
3: ਕਿਸੇ ਨੇ ਕੰਮ ਤੇ ਜਾਣਾ ਹੈਗਾ ਜੀ ਉਹਨੇ ਜੇ 15 ਮਿੰਟ ਚ ਆਪਣੇ ਕੰਮ ਤੇ ਪਹੁੰਚ ਜਾਣਾ ਹੁੰਦਾ ਤੇ ਉਹਨੂੰ 1.5 ਘੰਟਾ ਲੱਗਦਾ ਜੀ
2: ਲੱਗ ਜਾਂਦਾ ਜੀ।
3: ਸੋ ਇਹ ਚੀਜ਼ਾਂ ਜਿਹੜੀਆਂ ਅਗਲੇ ਦੁਖੀ ਹੁੰਦੇ ਆ ਜੀ ਅੰਦਰੋਂ ਪਰ ਕਹਿ ਸਕਦੇ ਨੀ ਹੁੰਦੇ ਜੀ।
2: ਜੀ ਬਿਲਕੁਲ,
3: ਸੋ ਇਸ ਕਰਕੇ ਹੁਣ ਸਮਾਣਾ ਕੋਈ ਜਿਹੜਾ ਹੈਗਾ ਜੀ ਹਿਸਟੋਰਿਕ ਪਲੇਸ ਤਾਂ ਹੈ ਨੀ ਸੀਗੀ ਜੀ ਜਿੱਥੇ ਉਹ ਬਹਿ ਗਿਆ ਜੀ, ਜਾਂ ਆਪਾਂ ਵੀ ਵਿਧਾਨ ਸਭਾ ਦੇ ਅੱਗੇ ਬੈਠੋ ਜਾਂ ਹੋਰ ਕਿਤੇ ਤੁਸੀਂ ਜੇ ਕੋਈ ਗੱਲ ਹੈਗੀ ਆ ਤੇ।
2: ਬਿਲਕੁਲ,
3: ਪਰ ਸਾਡੇ ਇੱਥੇ ਨਾ ਜੀ ਕੋਈ ਵੀ ਗੱਲ ਦਾ ਲੌਜਿਕ ਨੀ ਹੁੰਦਾ ਹੈਗਾ ਜੀ, ਵਿਦਾਊਟ ਲੌਜਿਕ ਜਿਹੜਾ ਹੈਗਾ ਆ
2: ਜੀ
3: ਖੁਸ਼ੀ ਮਨਾ ਰਹੇ ਹੈਗੇ ਆ ਅਸੀਂ। ਬਿਲਕੁਲ ਸਹੀ ਗੱਲ ਕਹੀ ਹੈਗੀ ਆ, ਤੁਸੀਂ ਦੱਸਿਆ ਹੈਗਾ ਕਿ ਬੰਦੇ ਦੀ ਬੋਡੀ ਦੀ ਹੀਟ ਤੋਂ ਵੀ ਜਿਹੜਾ ਹੈਗਾ ਆ ਅਗਲੇ ਲਾ ਲੈਂਦੇ ਹੈਗੇ ਆ, ਮੈਨੂੰ ਤਾਂ ਜਿਹੜੇ ਫੋਟੋ ਫੋਟੋ ਤੋਂ ਵੀ ਦੇਖ ਕੇ ਕਰ ਲੈਂਦੇ ਜੀ ਤੇ ਏਦਾਂ ਕਰਕੇ ਕੱਲ ਨੂੰ ਕੋਈ ਡਰੋਨ ਆ ਕੇ ਐਵੇਂ ਮੇਰੀ ਫੋਟੋ ਉਹਨਾਂ ਨੂੰ ਦਿੱਤੀ ਹੋਵੇ ਡਰੋਨ ਨੂੰ, ਤੇ ਮੈਂ ਤਾਂ ਹੁਣ ਤੁਹਾਨੂੰ ਪੁੱਛ ਰਿਹਾ ਸੀਗਾ, ਮੈਂ ਤਾਂ ਕਮੈਂਟ ਵੀ ਕੀਤਾ ਭਾਰਾ ਸਾਹਿਬ ਹੁਣ ਫਰਿੱਜ ਚ ਵੜ ਜਾਈਏ ਫਿਰ ਫਰਿੱਜ ਵੀ ਠੰਡੀ ਰਹਿ ਨਹੀਂ ਗਈ ਜੀ।
2: ਟਾਰਗੇਟ ਦੇ ਕੇ ਤਾਂ ਓਨਾ ਚਿਰ ਉਹਨੇ ਪਿੱਛਾ ਨੀ ਛੱਡਣਾ ਜਿੰਨਾ ਚਿਰ ਉਹ ਮਤਲਬ ਕਿ ਉਹਦਾ ਦਮ ਨੀ ਟੁੱਟ ਜਾਂਦਾ, ਨਹੀਂ ਤਾਂ ਉਹਨੇ ਪਿੱਛੇ ਪਈ ਰਹਿਣਾ ਓਨਾ ਚਿਰ ਜੀ, ਕਿਉਂਕਿ ਉਦੋਂ ਟਾਰਗੇਟ ਹੀ ਉਹ ਦਿੱਤਾ, ਫੋਕਸ ਉਹਦਾ ਮੇਨ ਉਹ ਹੀ ਹੈ ਜੀ, ਹੋਰ ਪਾਸੇ ਉਹ ਜਾ ਹੀ ਨਹੀਂ ਸਕਦੀ।
3: ਬਿਲਕੁਲ ਜੀ ਬਿਲਕੁਲ ਬਿਲਕੁਲ, ਤੁਸੀਂ ਇਹ ਦੇਖੋ ਨਾ 6:20 ਤੇ ਸਾਡੇ ਲਾਈਟ ਚੱਲ ਗਈ ਸੀ ਜੀ ਤੇ ਹੁਣ 10:30 ਹੋ ਗਏ ਆ ਜੀ, ਅਜੇ ਤੱਕ ਲਾਈਟ ਨਹੀਂ ਆਈ ਜੀ, ਸਾਡੇ ਤੋਂ ਵੈਸੇ ਹੀ ਬਲੈਕ ਆਊਟ ਰਹਿੰਦਾ ਰੋਜ਼ ਏਡੇ ਏਡੇ ਲੰਬੇ ਕੱਟ ਜੀ, ਗਰਮੀ ਦਾ ਦਿਨ ਹੈਗੇ ਆ ਜੀ।
2: ਬਿਲਕੁਲ
3: ਲਓ ਭਾਰਾਈ ਸਾਹਿਬ ਤੁਹਾਡੇ ਕੋਲ ਸ਼ਿਕਾਇਤ ਕਰਨ ਦੀ ਦੇਰ ਸੀ ਤੇ ਬੱਤੀ ਆ ਗਈ ਆ ਜੀ।
2: ਕੀ ਬਾਤ ਆ ਜੀ, ਫਿਰ ਰੋਜ਼ ਰਪਟ ਲਿਖਾ ਲਿਆ ਕਰੋ ਜੀ ਤੇ ਇੰਨੇ ਟਾਈਮ ਤੇ।
3: ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਆ ਵੀ ਤੁਹਾਡੀ ਵੀ ਸੁਣਵਾਈ ਬਹੁਤ ਦੂਰ ਤੱਕ ਆ ਤੇ ਮਾਨ ਸਾਹਿਬ ਤੁਹਾਡਾ ਵੀ ਮੈਨੂੰ ਲੱਗਦਾ ਦੁਆਬਾ ਰੇਡੀਓ ਹੀ ਸੁਣਦੇ ਆ ਜੀ।
2: ਨਹੀਂ ਰੱਬ ਹੀ ਬਚਾਵੇ ਜੀ ਇਹਨਾਂ ਤੋਂ, ਇਹ ਕਹਿੰਦਾ ਹੁੰਦਾ ਜੀ।
3: ਸੋ ਲਾਈਟ ਦੇ ਕੱਟਾਂ ਦਾ ਤਾਂ ਇਹ ਹੈਗਾ ਜੀ, ਤੁਸੀਂ ਅੱਜ ਜਸਟੀਫਾਈ ਕਰਦੇ ਸੀਗੇ ਕਹਿੰਦੇ ਜੀ ਵੀ ਇੱਥੇ ਤਾਰਾਂ ਤੂਰਾਂ ਦਾ ਕੰਮ ਕਰਦੇ ਹੈਗੇ ਆ ਜੀ, ਉਹ ਕਹਿੰਦੇ ਵੀ ਬਿਜਲੀ ਦੀ ਕਮੀ ਕੋਈ ਨੀ ਗੀ। ਖਬਰਾਂ ਨਾ ਪੜਿਆ ਕਰੋ ਤੁਸੀਂ, ਤਾਂ ਉਹੀ ਇੰਪ੍ਰੈਸ਼ਨ ਬਣਾ ਲੈਣਾ ਨਾ ਜੀ, ਪਰ ਸਾਨੂੰ ਪਤਾ ਆ ਵੀ ਇੱਥੇ ਗਰਾਊਂਡ ਤੇ ਕੀ ਹੋ ਰਿਹਾ।
5: ਨਹੀਂ ਉਹ ਤਾਂ ਸਹਿਮਤ ਆ ਤੁਹਾਡੇ ਨਾਲ, ਗਿਆ ਤਾਂ ਮੈਂ ਵੀ ਇੱਥੇ ਹੋਈ ਆ ਜੀ।
3: ਤੁਸੀਂ ਜਦੋਂ ਗਏ ਸੀ ਉਦੋਂ ਸਰਕਾਰਾਂ ਹੋਰ ਸੀ, ਹੁਣ ਤਾਂ ਸੱਤ ਸੱਤ ਰਾਜ ਸਭਾ ਦੇ ਸਾਡੇ ਚੱਲ ਜਾਂਦੇ ਹੈਗੇ ਇੱਕ ਦਿਨ ਦੇ ਵਿੱਚ, ਏਡਾ ਵੱਡਾ ਝਟਕਾ
5: ਜੀ
3: ਹਾਂਜੀ, ਇੱਕ ਦਿਨ ਦੇ ਵਿੱਚ ਸੱਤ ਜਿਹੜੇ ਰਾਜ ਸਭਾ ਦੇ ਇੱਕ ਪਾਸੇ ਚਲ ਜਾਣ ਜੀ, ਦਸਾਂ ਚੋਂ ਸੱਤ ਚਲ ਜਾਣ ਜੀ, ਉਸ ਘਰ ਦਾ ਕੀ ਬਣੂਗਾ ਜੀ?
5: ਬਣੂਗਾ ਜੀ,
3: ਹੁਣ ਇੱਥੇ ਦੇਖਦੇ ਆ 92 ਦੇ ਵਿੱਚ 50 ਜਾਂਦੇ ਆ, ਕਿੰਨੇ ਜਾਂਦੇ ਹੈਗੇ ਇਹ ਨੀ ਪਤਾ ਜੀ, ਹੁਣ ਕੀ
5: ਜੀ
3: ਸਵਾਲ ਮੇਰਾ ਇਹ ਆ ਕਿ ਪਹਿਲਾਂ ਜਿਹੜਾ ਆ ਟਰੰਪ ਦੀ ਮਾਨਸਿਕਤਾ ਤੇ ਜਰੂਰ ਕੁਛ ਦੱਸਣ ਵੀ, ਜਿੱਦਾਂ ਉਹਦੀਆਂ ਸਟੇਟਮੈਂਟਾਂ ਆਉਂਦੀਆਂ, ਜਿੱਦਾਂ ਉਹ ਪਜਲ ਕੇ ਜਵਾਬ ਦਿੰਦਾ ਹੈਗਾ, ਕੀ ਉਹ ਨਾਰਮਲ ਆ ਤੇ ਉਹਨਾਂ ਦੀ ਮਤਲਬ ਰੀਡਿੰਗ ਮੁਤਾਬਕ ਕੀ ਇਹ ਬੰਦਾ ਨਾਰਮਲ ਆ ਕਿ ਪਾਗਲ ਹੈਗਾ ਆ? ਵੀ ਹਾਂਜੀ ਵੀ ਉਹ ਕਹਿੰਦੇ ਸਮਰਥਕ ਉਹ ਨਹੀਂ ਦੋਸ਼ ਗੁਸਾਈ ਹੈ ਜੀ, ਤੇ ਇਸ ਕਰਕੇ ਕਿਉਂਕਿ ਉਸ ਪੋਸਟ ਤੇ ਬੈਠਾ ਆ ਤੇ ਉਹਨੂੰ ਸਿੱਧਾ ਪਾਗਲ ਨਹੀਂ ਲੋਕੀ ਕਹਿੰਦੇ, ਪਰ ਮੱਧਮ ਮੱਧਮ ਆਵਾਜ਼ ਤਾਂ ਕਹਿ ਸਕਦੇ ਹੈਗੇ ਨਾ ਜੀ, ਤੂੰ ਇਸ ਕਰਕੇ ਮੇਰਾ ਇਹ ਸਵਾਲ ਜ਼ਰੂਰ ਲੈ ਲੈਣਾ, ਟਰੰਪ ਦੇ ਉੱਤੇ ਵਿਸ਼ਲੇਸ਼ਣ ਜ਼ਰੂਰ ਦੇ ਜਾਣ ਜੀ। ਥੈਂਕ ਯੂ ਸਰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ ਚੋੜ ਸਾਹਿਬ।
5: ਸਤਿ ਸ੍ਰੀ ਅਕਾਲ ਚੋੜ ਸਾਹਿਬ, ਸਵਾਗਤ ਹੈ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਦੇਣ ਸਾਹਿਬ।
5: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ
5: ਜੀ, ਆਨੋ ਜੀ,
6: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
5: ਜੀ। ਚੋੜ ਸਾਹਿਬ ਸਵਾਲ ਤੁਸੀਂ ਸੁਣ ਹੀ ਲਿਆ ਹੋਣਾ, ਫਿਰ ਆਪਾਂ ਜੋ ਤੁਸੀਂ ਗੱਲ ਕਰਨੀ ਚਾਹੋਗੇ ਜਰੂਰ ਕਰਿਓ। ਕਿ ਟਰੰਪ ਸਾਹਿਬ ਦੇ ਬਾਰੇ ਪੁੱਛ ਰਹੇ, ਉਨ੍ਹਾਂ ਦੀ ਜੋ ਮਨੋਵਿਗਿਆਨੀ ਹਾਲਤ ਹੈ, ਕੀ ਉਹ ਆਪ ਹੁਦਰੇ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਕਰ ਰਿਹਾ, ਕਿ ਸੱਚੀ ਉਹ ਕਿਸੇ ਕਿਤੇ ਨਾ ਕਿਤੇ ਮਾਨਸਿਕ ਪੀੜਾ ਦੇ ਸ਼ਿਕਾਰ ਨੇ, ਜਾਂ ਜੋ ਆਪਣੇ ਆਪ ਤੋਂ ਬਾਹਰ ਹੈ, ਜਾਂ ਕੁਝ ਚੀਜ਼ਾਂ ਭੁੱਲ ਜਾਂਦੇ ਨੇ ਕਹਿ ਕੇ ਸਵੇਰ ਨੂੰ ਕੁਝ ਤੇ ਸ਼ਾਮ ਨੂੰ ਕੁਝ ਕਹਿ ਜਾਂਦੇ ਹੈ?
6: ਪਰ ਸਾਹਿਬ ਇਹਦੇ ਬਾਰੇ ਮੈਂ ਇਹ ਗੱਲ ਕਰਨੀ ਚਾਹੁੰਦਾ ਵਾ, ਬੜਾ ਸਵਾਲ ਵੀ ਬੜਾ ਉਹ ਖਾਸ ਹੈ
5: ਜੀ
6: ਸੈਣੀ ਸਾਹਿਬ ਦਾ, ਤੇ ਐਕਚੁਅਲੀ ਉਹ ਬੰਦਾ ਨਾਰਮਲ ਨਹੀਂ ਹੈ
5: ਜੀ।
6: ਨਾਰਮਲ ਕਹਿਣ ਦਾ ਮਤਲਬ ਜਿਹੜੀ ਸਰ, ਜਦੋਂ ਮਾਨਸਿਕ ਕੋਈ ਵਿਕਾਰ ਸ਼ੁਰੂ ਹੁੰਦਾ ਨਾ
5: ਜੀ,
6: ਨਰੋਸਿਸ ਤੋਂ ਹੁੰਦਾ
5: ਜੀ, ਹਾਂਜੀ,
6: ਨਰੋਸਿਸ ਤੋਂ ਅੱਗੇ ਅੱਗੇ ਉਹ ਫਿਰ ਸੀਰੀਅਸ ਮਾਨਸਿਕ ਰੋਗ ਵੱਲ ਵੱਧਦਾ,
5: ਉਹ ਦੁਖੀ ਕਿਸੇ ਨੂੰ ਕਰਕੇ ਤੇ ਆਪ ਖੁਸ਼ ਹੁੰਦੇ ਨੇ ਜੀ, ਬਿਲਕੁਲ ਹੈ ਜੀ,
6: ਹਾਂਜੀ ਹਾਂਜੀ, ਉਹਦੇ ਚ ਇਹੋ ਜਿਹੇ ਵਿਕਾਰ ਪੈਦਾ ਹੋ ਜਾਂਦੇ ਆ ਵੀ ਉਹ ਦੂਸਰਿਆਂ ਨੂੰ ਤੰਗ ਕਰਕੇ
5: ਜੀ,
6: ਪੇਨ ਐਂਡ ਪਲੇਜ਼ਰ ਦਾ ਇੱਕ ਰੂਲ ਚੱਲਦਾ ਸਾਈਕੋਲੋਜੀ ਚ,
5: ਬਿਲਕੁਲ ਹੈ ਜੀ,
6: ਦੂਸਰਿਆਂ ਨੂੰ ਪੇਨ ਦੇ ਕੇ ਉਹਨੂੰ ਪਲੇਜ਼ਰ ਮਿਲਦਾ,
5: ਪਲੇਜ਼ਰ ਕਰਦੇ, ਬਿਲਕੁਲ ਹੈ ਜੀ,
6: ਹਾਂਜੀ, ਤੇ ਉਹ ਇਸ ਵੇਲੇ ਉਹਦਾ ਉਹਦੀ ਪੋਜੀਸ਼ਨ ਇੰਨੀ ਡਾਵਾਂਡੋਲ ਹੋਈ ਉਹ ਮਾਨਸਿਕ ਤੌਰ ਤੇ ਵੀ ਉਹ ਦੇਖੋ ਹੁਣ ਉਹਨੇ ਇੰਡੀਆ ਨੂੰ ਨਰਕ ਕਹਿ ਦਿੱਤਾ, ਨਰਕ ਕੌਣ
5: ਜੀ,
6: ਸਾਡੇ ਬੰਦੇ ਭਾਵੇਂ ਮੰਨਣ ਜਾਂ ਨਾ ਮੰਨਣ
5: ਜੀ,
6: ਉਹ ਇੰਡੀਆ ਨੂੰ ਸਮਝਦਾ ਕੁਛ ਨੀ,
5: ਕੁਛ ਨੀ ਗਾ ਜੀ, ਬਿਲਕੁਲ ਹੈ ਜੀ,
6: ਹਾਂ ਬਿਲਕੁਲ ਜੀਰੋ ਸਮਝਦਾ, ਔਰ ਉਹ ਏਦਾਂ ਹੀ ਸਮਝਦਾ ਇਹਨੂੰ ਵੀ ਜਦੋਂ ਮਰਜ਼ੀ ਮੈਂ ਰੋਕਣਾ, ਔਰ ਸਾਡੇ ਜਿਹੜੇ ਲੀਡਰ ਬੈਠੇ ਆ ਵੱਡੇ ਵੱਡੇ ਉਹ ਵੀ ਅੰਦਰੋਂ ਅੰਦਰ ਹੀ ਉਹ ਤੋਂ ਡਰਦੇ,
5: ਬਿਲਕੁਲ ਹੈ
6: ਜੀ, ਇਹਨੇ ਪਤਾ ਨੀ ਕਦੋਂ ਕੀ ਸਾਡੇ ਨਾਲ ਵੀ ਕੀ ਕਰ ਦੇਣਾ, ਕਿਉਂਕਿ ਉਹਨੇ ਹੋਰ ਥਾਵਾਂ ਤੇ ਬਹੁਤ ਜਾਤੀ ਕੀਤੀ ਆ ਔਰ ਜਾਤੀ ਕਰ ਰਿਹਾ ਆ, ਸਾਰੇ ਦੇਸ਼ਾਂ ਦੇ ਵਿੱਚ ਕਰ ਰਿਹਾ
5: ਜੀ,
6: ਸਾਰੇ ਵਰਲਡ ਨੂੰ ਡਿਸਟਰਬ ਕਰਨ ਦਾ ਸਿਹਰਾ ਇਹਦਾ ਹੀ ਵੱਜਦਾ,
5: ਬਿਲਕੁਲ ਹੈ ਜੀ,
6: ਚਾਹੇ ਉਹ ਇਕਨੋਮਿਕਲ ਸਾਈਡ ਲੈ ਲਓ, ਚਾਹੇ ਸਾਈਕੋਲੋਜੀਕਲ ਸਾਈਡ ਲੈ ਲਓ
5: ਜੀ,
6: ਤੇ ਚਾਹੇ ਕੋਈ ਹੋਰ ਸਾਈਡ ਤੇ ਲੈ ਲਓ, ਸਾਰਿਆਂ ਪਾਸਿਆਂ ਤੋਂ ਇਹਨੇ ਸਾਰੇ ਵਰਲਡ

0: ਔਰ ਇਹ ਬਿਲਕੁਲ ਹੀ ਆਮ ਕਰਕੇ ਜਿਹੜਾ ਸਿਆਣਾ ਬੰਦਾ ਆ ਉਹ ਕੌਜ ਐਂਡ ਇਫੈਕਟ ਦੇ ਲਾਅ ਤੇ ਚੱਲਦਾ, ਉਹ ਦੇਖਦਾ ਕਿ ਜੇ ਕੋਈ ਆਹ ਕਾਰਨ ਮੈਂ ਕਰਨਾ, ਜੇ ਮੈਂ ਆਹ ਦਫ਼ਜ ਮੂੰਹ ਚੋਂ ਕੱਢਣਾ
1: ਜੀ,
0: ਉਹਦਾ ਅੱਗੇ ਅਸਰ ਕੀ ਹੋਣਾ, ਉਹਦਾ ਅੱਗੇ ਰਿਜ਼ਲਟ ਕੀ ਨਿਕਲਣਾ
1: ਜੀ,
0: ਇਹ ਬਿਲਕੁਲ ਨੀ ਸੋਚ ਰਿਹਾ ਇਸ ਗੱਲ ਦਾ। ਇਹ ਆਪਣੇ ਦੇਸ਼ ਨੂੰ ਵੀ ਤਬਾਹ ਕਰਨ ਤੇ ਤੁਲਿਆ ਆ, ਔਰ ਸਾਰੇ ਸਾਰੇ ਲੋਕ ਉੱਥੇ ਦੇ ਇਹਦੇ ਖਿਲਾਫ਼ ਹੋਣ ਡਏ ਆ
1: ਜੀ,
0: ਰੋਜ਼ ਇਹਦੇ ਐਜੀਟੇਸ਼ਨਾਂ ਹੋਣ ਡਈਆਂ ਇਹਦੇ ਖਿਲਾਫ਼
1: ਜੀ,
0: ਸਾਰੇ ਦੁਨੀਆਂ ਚ, ਹੋਰ ਦੇਸ਼ਾਂ ਚ ਤਾਂ ਹੋਣੀਆਂ, ਇਹਦੇ ਆਪਣੇ ਦੇਸ਼ ਦੇ ਵਿੱਚ ਹੀ
1: ਹੋ ਰਹੀਆਂ ਨੇ ਜੀ ਬਿਲਕੁਲ।
0: ਪਰ ਜਦੋਂ ਹਉਮੈ ਇੱਕ ਹੱਦ ਟੱਪ ਜਾਏ
1: ਜੀ,
0: ਉਹ ਫਿਰ ਮੁੜ ਕੇ ਬੰਦੇ ਨੂੰ ਸੋਚਣ ਦਾ ਬਲੈਕ ਸਪੋਟ ਮਾਇੰਡ ਚ ਇਹ ਕ੍ਰੀਏਟ ਹੋ ਜਾਂਦਾ, ਉਹ ਉਧਰ ਨੂੰ ਸੋਚਣ ਦੇ ਕਾਬਿਲ ਹੀ ਨਹੀਂ ਰਹਿੰਦਾ।
1: ਬਿਲਕੁਲ ਹੈ ਜੀ,
0: ਹੁਣ ਹਾਂਜੀ
1: ਜੀ,
0: ਤੇ ਮੇਰਾ ਤਾਂ ਖਿਆਲ ਹੈ ਵੀ ਉਹਦੇ ਬਾਰੇ ਆਪਾਂ ਇੰਨੀ ਕੁ ਗੱਲ ਕਰਾਂਗੇ।
1: ਥੈਂਕ ਯੂ ਜੀ, ਇਹਦੇ ਬਾਰੇ ਤੁਸੀਂ ਆਨਸਰ ਕੀਤਾ ਜੀ, ਤੇ ਜੋ ਗੱਲ ਤੁਸੀਂ ਕਰਨ ਆਏ ਸੀ ਉਹ ਜ਼ਰੂਰ ਕਰੋ ਜੀ। ਹਾਂਜੀ ਨਾ,
0: ਹਾਂਜੀ ਹਾਂਜੀ, ਤੇ ਬਾਕੀ ਜੋ ਹੁਣ ਪੰਜਾਬ ਦੇ ਵਿੱਚ ਹੋਇਆ
1: ਜੀ,
0: ਉਹ ਸੈਣੀ ਸਾਹਿਬ ਬੜਾ ਵਧੀਆ ਅਨਾਲਿਸਿਸ ਕੀਤਾ ਸਾਰਾ ਹੀ
1: ਜੀ,
0: ਤੇ ਮੈਂ ਸਿਰਫ ਇਹੀ ਗੱਲ ਕਹੂੰਗਾ ਵੀ ਇਹ ਪੰਜਾਬ ਲਈ ਬਹੁਤ ਮਾੜਾ ਹੋਇਆ
1: ਜੀ,
0: ਪੰਜਾਬ ਦੇ ਲੋਕਾਂ ਲਈ ਬਹੁਤ ਮਾੜਾ ਹੋਇਆ। ਸਾਰਿਆਂ ਤੋਂ ਪਹਿਲਾਂ ਤਾਂ ਜੋ ਸਾਡੀ ਆਪ ਪਾਰਟੀ ਹੈ
1: ਜੀ,
0: ਉਹਨੇ ਇਹੋ ਜਿਹੇ ਬੰਦਿਆਂ ਨੂੰ ਨਹੀਂ ਸੀ ਲਿਆਉਣਾ ਚਾਹੀਦਾ ਅੱਗੇ, ਔਰ ਸਾਰੇ ਬੰਦੇ ਸਾਡੇ ਜਿੰਨੇ ਵੀ ਲੋਕ ਸੀ ਨਾ ਉਹ ਅੰਦਰੋਂ ਅੰਦਰ ਹੀ ਇਹਨਾਂ ਦੇ ਖਿਲਾਫ਼ ਹੀ ਸੀਗੇ,
1: ਪੈਸੇ
0: ਬਾਹਰਲੇ ਬੰਦੇ ਲਿਆ ਕੇ ਰੱਖੇ ਆ, ਇਹ ਕਦੇ ਵੀ ਪੰਜਾਬ ਦੇ ਹਿੱਤ ਨਹੀਂ ਹੋ ਸਕਦੇ
1: ਜੀ।
0: ਮੈਂ ਤਾਂ ਇੱਥੋਂ ਤੱਕ ਵੀ ਕਹਿਣ ਨੂੰ ਤਿਆਰ ਆ ਵੀ ਜਿਹੜੇ ਹੁਣ ਵੀ ਹਜੇ ਹੋਰ ਬਾਹਰਲੇ ਬੰਦੇ ਪੰਜਾਬ ਦੇ ਵਿੱਚ ਘੁੰਮਣ ਡਏ ਆ
1: ਜੀ,
0: ਪੰਜਾਬ ਨੂੰ ਮਤਲਬ ਸਾਰੀ ਗੌਰਮੈਂਟ ਨੂੰ ਉਹ ਗਾਈਡ ਕਰ ਰਹੇ ਆ
1: ਜੀ,
0: ਉਹ ਵੀ ਠੀਕ ਨੀ ਹੈਗੇ, ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਇੰਨਾ ਦਖਲ ਨਹੀਂ ਦੇਣਾ ਚਾਹੀਦਾ।
1: ਬਿਲਕੁਲ ਹੈ ਜੀ,
0: ਜਿਹੜੇ ਪੰਜਾਬ ਦੇ ਲੋਕ ਆ, ਪੰਜਾਬ ਦੇ ਰਿਪ੍ਰੈਜੈਂਟੇਟਿਵ ਅਸੀਂ ਭੇਜੇ ਆ ਇੰਨੇ ਲੋਕ,
1: ਬਿਲਕੁਲ ਹੈ ਜੀ, ਐਮਐਲਏ,
0: ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਦੇਣਾ ਚਾਹੀਦਾ।
1: ਬਿਲਕੁਲ ਹੈ ਜੀ,
0: ਤਾਂ ਕਿ ਉਹ ਲੋਕਾਂ ਦਾ ਸੋਚ ਸਕਣ, ਪੰਜਾਬ ਦਾ ਸੋਚ ਸਕਣ। ਪੰਜਾਬ ਤੇ ਤਾਂ ਆਫਤਾਂ ਬਹੁਤ ਹੈ
1: ਜੀ,
0: ਉਹਨਾਂ ਆਫਤਾਂ ਨੂੰ ਹੱਲ ਕਰਨਾ ਬਹੁਤ ਬੜੀ ਗੱਲ ਹੈ
1: ਜੀ,
0: ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਬਚਿਆ ਰਹੇ।
1: ਬਿਲਕੁਲ,
0: ਜੇ ਉਹ ਹੁਣ ਇਹ ਏਦਾਂ ਹੀ ਜਿਹੜੇ ਬਾਹਰਲੇ ਬੰਦੇ ਆ ਉਹ ਆਪਣਾ ਹੀ ਸੋਚਦੇ ਆ
1: ਜੀ
0: ਸਾਰੇ ਪਾਸੇ, ਜੇ ਹੁਣ ਆਪ ਪਾਰਟੀ ਵੀ ਹੋਂਦ ਦੀ ਗੱਲ ਕਰੀਏ ਤਾਂ ਸਿਰਫ ਪੰਜਾਬ ਚ ਹੀ ਰਹਿ ਗਈ।
1: ਬਿਲਕੁਲ, ਪੰਜਾਬ ਚ ਰਹਿ ਗਈ,
0: ਔਰ ਜਿਹੜੀ ਪੰਜਾਬ ਹੀ ਉਹਨਾਂ ਲਈ ਉਹਨਾਂ ਦੀਆਂ ਹੁਣ ਜੜਾਂ ਬਣਾਇਆ
1: ਜੀ,
0: ਪਰ ਉਹ ਜੜਾਂ ਖੁਦ ਹੀ ਆਪ ਹੀ ਕੱਟੀ ਜਾਂਦਾ ਹੈ।
1: ਬਿਲਕੁਲ ਹੈ ਜੀ, ਕੁਹਾੜਾ ਮਾਰ ਲਿਆ ਜੀ ਇਹਨਾਂ ਨੇ ਪੈਰਾਂ
0: ਨੂੰ, ਇਹਦਾ ਨੁਕਸਾਨ ਹਾਂਜੀ, ਜੋ ਇਹ ਹੁਣ ਤੁਸੀਂ ਗੱਲ ਤਾਂ ਸਮਝ ਗਏ ਹੋਣੇ ਨਾ, ਜਿਹੜੇ ਹੋਰ ਵੀ ਬੰਦੇ ਮਤਲਬ ਇਹਦੇ ਚ ਦਖਲ ਦੇ ਰਹੇ ਆ ਨਾ, ਉਹਨਾਂ ਨੂੰ ਨਹੀਂ ਦੇਣੀ ਚਾਹੀਦੀ
1: ਦਖਲ ਅੰਦਾਜ਼ੀ ਜ਼ਿਆਦਾ ਹੈ
0: ਪੰਜਾਬ ਨੂੰ ਇੰਡੀਪੈਂਡੈਂਟਲੀ, ਪੰਜਾਬੀਆਂ ਨੂੰ ਪੰਜਾਬੀਆਂ ਤੇ ਇੰਡੀਪੈਂਡੈਂਟਲੀ ਰਾਜ ਕਰਨ ਦੇਣਾ ਚਾਹੀਦਾ
1: ਜੀ। ਬਿਲਕੁਲ,
0: ਔਰ ਸਾਡੇ ਜਿਹੜੇ ਬੁੱਧੀਜੀਵੀ ਲੋਕ ਆ ਇੱਥੋਂ ਦੇ, ਮੇਰੇ ਗੱਲਾਂ ਬਾਤਾਂ ਲੋਕਾਂ ਨਾਲ ਹੁੰਦੀਆਂ ਰਹਿੰਦੀਆਂ, ਲੇਖਕਾਂ ਨਾਲ
1: ਜੀ,
0: ਪੱਤਰਕਾਰਾਂ ਨਾਲ
1: ਜੀ,
0: ਉਹ ਸਾਰੇ ਇਸ ਗੱਲੋਂ ਨਿਰਾਸ਼। ਹੁਣ ਅੱਜ ਹੀ ਇੱਕ ਮੈਨੂੰ ਇੱਕ ਇਸ਼ਤਿਹਾਰ ਜਿਹਾ ਦੇਖਣ ਦਾ ਦੇਖਣਾ ਪਿਆ, ਇਹਦੇ ਵਿੱਚ ਦੂਜੇ ਦੇ ਵਿੱਚ ਫੋਨ ਦੇ ਵਿੱਚ ਹੀ ਕਿਸੇ ਨੇ ਪਾਇਆ
1: ਜੀ,
0: ਉਹਦੇ ਤੇ ਲਿਖਿਆ ਆ ਜੀ ਵੀ ਅਸੀਂ ਹਿੰਦੂ ਰਾਜ ਪੰਜਾਬ ਦੇ ਵਿੱਚ ਕਾਇਮ ਕਰਨਾ ਔਰ ਹਿੰਦੂ ਮੁੱਖ ਮੰਤਰੀ ਸਾਨੂੰ ਚਾਹੀਦਾ
1: ਜੀ।
0: ਇਹ ਵੀ ਇੱਕ ਬਹੁਤ ਜਣੀ ਘਨੌਣੀ ਗੱਲ ਹੈ
1: ਵੀ ਸਾਡੇ ਪਾਲਾ ਪਾਇਆ
0: ਜਾ ਰਿਹਾ, ਜਦੋਂ ਕਿ ਇੱਥੇ ਕੋਈ ਪਾਲਾ ਨਹੀਂ ਹੈ
1: ਜੀ।
0: ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਮੁਸਲਮਾਨ ਤੇ ਹਿੰਦੂ ਤੇ ਸਿੱਖ ਦੇ ਵਿੱਚ ਵੀ ਉਦੋਂ ਵੀ ਪਾੜਾ ਹੈ ਨੀ ਸੀ,
1: ਜਿਹੜੇ
0: ਜਨਤਾ ਸੀ ਉਹ ਇੱਕ ਦੂਜੇ ਨੂੰ ਪਿਆਰ ਕਰਦੀ ਸੀ।
1: ਬਿਲਕੁਲ,
0: ਸਿਰਫ ਜਿਹੜੇ ਅੱਗੇ ਆਗੂ ਸੀ ਉਹਨਾਂ ਨੇ ਪੱਠਾ ਬਿਠਾਇਆ ਔਰ 10-12-15 ਲੱਖ ਬੰਦਿਆਂ ਦਾ ਘਾਣ ਕਰਵਾਇਆ।
1: ਬਿਲਕੁਲ,
0: ਤੇ ਜੋ ਇਸ ਤੋਂ ਸਵਾਏ ਪ੍ਰੋਪਰਟੀ ਦਾ ਹੋਇਆ ਹੋਰ ਬਹੁਤ ਕੁਛ ਕਰਾਇਆ।
1: ਬਿਲਕੁਲ,
0: ਤੇ ਇਹੋ ਜਿਹੀ ਹਾਲਤ ਕਿਤੇ ਮੁੜ ਕੇ ਨਾ ਦੇਖਣੀ ਪਵੇ ਸਾਨੂੰ, ਇਹ ਬਹੁਤ ਮਾੜੀ ਹੋਏਗੀ। ਇਹੋ ਜਿਹੇ ਆਵਾਜ਼ਾਂ ਉੱਠ ਰਹੀਆਂ ਵੀ ਅਸੀਂ ਜੀ ਹਿੰਦੂ ਸਾਨੂੰ ਮੁੱਖ ਮੰਤਰੀ ਚਾਹੀਦਾ, ਹਿੰਦੂ ਹੀ ਸਾਨੂੰ ਗੌਰਮੈਂਟ ਚਾਹੀਦੀ ਆ ਪੰਜਾਬ ਦੀ, ਇਹ ਬਹੁਤ ਮਾੜੀ ਗੱਲ ਹੋ ਰਹੀ ਹੈ।
1: ਬਿਲਕੁਲ,
0: ਇਹਨੂੰ ਰੋਕਣ ਦੀ ਲੋੜ ਹੈ, ਕਿਉਂਕਿ ਸਾਡੇ ਕਿਤੇ ਇੱਥੇ ਸਾਡੇ ਗੁਆਂਢੀ ਹੋ ਰਹੀ ਦਰੂਦ ਸਾਰੇ ਆਪੇ ਤੁਸੀਂ ਦੇਖਦੇ ਗਏ ਹੋ।
1: ਨਾਲੇ ਫਗਵਾੜੇ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜ਼ੋਰ ਹੈ ਜੀ, ਸ਼ਿਵ ਸੈਨਾ ਜਾਂ ਹੋਰ ਸਾਰੀਆਂ ਚੀਜ਼ਾਂ। ਦੇਖੋ, ਪਹਿਲਾਂ ਪਾਕਿਸਤਾਨ ਨੂੰ ਬੱਸ ਜਾਂਦੀ ਸੀ ਤੇ ਇੱਥੇ ਘੇਰ ਲਈ ਜਾਂਦੀ ਸੀ,
0: ਹਾਂਜੀ ਹਾਂਜੀ,
1: ਬਹੁਤ ਉਹਦਾ ਵੀ ਨੁਕਸਾਨ ਵਗੈਰਾ ਹੁੰਦਾ ਰਿਹਾ ਜੀ,
0: ਉਹਦਾ ਵੀ ਨੁਕਸਾਨ ਹੋਇਆ
1: ਜੀ।
0: ਹੌਲੀ ਹੌਲੀ ਅਕਸਰ ਉਹ ਪਾੜਾ ਵੱਧਦਾ ਵੱਧਦਾ ਫਿਰ ਵੱਧ ਗਿਆ
1: ਜੀ।
0: ਤੇ ਹੁਣ ਇਹ ਸਾਰੇ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ ਜੀ, ਤੇ ਛਪਿਆ ਸੀ ਸਾਡੇ
1: ਜੀ
0: ਸਤਨਾਮ ਸਿੰਘ ਮਾਣਕ ਜੀ ਦਾ ਲਿਖਿਆ ਆ
1: ਜੀ,
0: ਉਹਨੇ ਬਹੁਤ ਬੜਾ ਅਨਾਲਿਸਿਸ ਕੀਤਾ ਵੀ ਅਸੀਂ ਸਾਡਾ ਜਿਹੜਾ ਸਮਾਜ ਆ, ਸਾਡਾ ਜਿਹੜਾ ਦੇਸ਼ ਆ
1: ਜੀ,
0: ਉਹ ਬੜੇ ਖਤਰਨਾਕ ਰੁਝਾਨਾਂ

0: ਨੂੰ ਜਾ ਰਿਹਾ ਹੈ
1: ਜੀ,
0: ਸਾਡੇ ਚ ਫਾੜਾ ਇੱਕ ਦੂਜੇ ਚ ਵਧਾਇਆ ਜਾ ਰਿਹਾ।
1: ਬਿਲਕੁਲ,
0: ਪਾੜੋ ਤੇ ਰਾਜ ਕਰੋ ਦੀ ਨੀਤੀ ਵੱਲ ਨੂੰ ਅਸੀਂ ਮੁੜ ਕੇ ਫੇਰ ਜਾ ਰਹੇ ਹਾਂ
1: ਜੀ,
0: ਜਿਹੜੇ ਅੰਗਰੇਜ਼ਾਂ ਨੇ ਸਾਡੇ ਤੇ ਇਹਨਾਂ 200 ਸਾਲ ਰਾਜ ਕਰਨ ਲਈ ਵਰਤੀ।
1: ਬਿਲਕੁਲ,
0: ਤੇ ਹੁਣ ਫੇਰ ਸਾਡੇ ਜਿਹੜੇ ਹੁਣ ਦੇ ਹਾਕਮ ਆ ਉਹੀ ਏਜੰਡਾ ਲੈ ਕੇ ਤੁਰੇ ਹੋਏ
1: ਜੀ,
0: ਇਹਨਾਂ ਨੂੰ ਪਾੜੋ। ਪਰ ਹੁਣ ਪੰਜਾਬ ਦੇ ਵਿੱਚ ਵੀ ਉਹ ਕਹਿੰਦੇ ਹਿੰਦੂ ਤੇ ਸਿੱਖ ਲੜ ਪੈਣ
1: ਜੀ,
0: ਅਸੀਂ ਜੀ ਸਿੱਖ ਮੁੱਖ ਮੰਤਰੀ ਨੀ ਚਾਹੀਦਾ, ਸਾਨੂੰ ਹਿੰਦੂ ਮੁੱਖ ਮੰਤਰੀ ਚਾਹੀਦਾ ਜਾਂ ਸਾਨੂੰ ਗੌਰਮੈਂਟ ਹਿੰਦੂਆਂ ਦੀ ਚਾਹੀਦੀ ਆ।
1: ਚੋਟ ਸਾਹਿਬ,
0: ਇਹ ਗੱਲਾਂ
1: ਮਨੋਵਿਗਿਆਨੀ ਤੌਰ ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਕਰ ਰਿਹਾ ਸੀ ਕਿ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਪਹਿਲਾਂ ਪੰਜਾਬੀ ਆ, ਆਪਣੇ ਆਪ ਨੂੰ ਹਿੰਦੂ ਨੀ ਮੰਨਦਾ ਜੀ। ਚਲੋ ਸਾਡੇ ਵੀ ਯਾਰ ਮਿੱਤਰ ਸੀਗੇ ਹੈਗੇ ਆ, ਤੇ ਤੁਸੀਂ ਕਿੱਦਾਂ ਦੇਖਦੇ ਹੋ ਜਿਹੜਾ, ਚਲੋ ਵੱਡੇ ਸ਼ਹਿਰ ਚ ਰਹਿੰਦੇ ਹੋ, ਉੱਥੇ ਜਿਹੜਾ ਆਪਣਾ ਜਿਹੜਾ ਭਾਈਚਾਰਾ ਹੈਗਾ ਸਾਰਾ ਇਹ ਆਪਣਾ, ਉਹ ਮਤਲਬ ਕਿ ਕਿੱਦਾਂ ਵਿਚਰਦਾ ਜੀ ਆਪਸ ਦੇ ਵਿੱਚ?
0: ਪਰ ਜੀ ਬਿਲਕੁਲ ਹੈ ਨੀ, ਇੱਥੇ ਅਸੀਂ ਸਿਰਫ ਪੰਜਾਬੀ ਹਾਂ।
1: ਬਿਲਕੁਲ ਹੈ,
0: ਪੰਜਾਬੀ ਸਾਰੇ ਅਸੀਂ, ਹਾਂ ਜਾਤਾਂ ਚ ਤਾਂ ਭਾਵੇਂ ਵੰਡੇ ਹੋ
1: ਜੀ,
0: ਪਰ ਹਿੰਦੂ ਸਿੱਖ ਜਾਂ ਮੁਸਲਮਾਨ ਚ ਨਹੀਂ ਵੰਡ
1: ਹੋਏ, ਨਹੀਂ ਵੰਡ ਹੋਏ ਜੀ।
0: ਏਦਾਂ ਨੀ ਹੈ ਕੋਈ ਵੀ ਵੰਡ, ਏਦਾਂ ਦੀ ਕੋਈ ਵੰਡ ਨੀ ਹੈ ਇੱਥੇ
1: ਜੀ।
0: ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹਾਂ ਸਾਰੇ,
1: ਬਿਲਕੁਲ
0: ਇਕੱਠੇ ਰਹਿੰਦੇ ਹਾਂ, ਰਲਦੇ ਮਿਲਦੇ ਹਾਂ, ਇੱਕ ਦੂਜੇ ਨੂੰ ਸਾਰਿਆਂ ਨੂੰ ਮਿਲਦੇ ਹਾਂ, ਇੱਕ ਦੂਜੇ ਦੇ ਤਿਉਹਾਰਾਂ ਦੇ ਵਿੱਚ ਜਾਂਦੇ ਹਾਂ, ਇੱਕ ਦੂਸਰੇ ਜੋ ਵੀ ਖੁਸ਼ੀ ਦੇ ਮੌਕੇ ਆ ਜਾਂ ਗਮੀ ਦੇ ਮੌਕੇ ਇੱਕ ਦੂਜੇ ਨਾਲ ਸਾਂਝੇ ਕਰਦੇ।
1: ਬਿਲਕੁਲ ਹੈ ਜੀ,
0: ਏਦਾਂ ਕੋਈ ਗੱਲ ਨੀ ਹੈ, ਸਿਰਫ ਪੋਲੀਟੀਕਲ ਬੰਦੇ ਹੀ ਆ ਜਿਹੜੇ
1: ਪਾੜਾ ਪਾ ਰਹੇ ਨੇ ਜੀ,
0: ਤੁਲ ਦੇਣ ਡੇ
1: ਜੀ।
0: ਉਹਨਾਂ ਦਾ ਤਾਂ ਮੋਟਿਵ ਇਹ ਆ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਰਾਜ ਕਾਇਮ ਕਰਨਾ, ਰਾਜ ਸੱਤਾ ਆਪਣੇ ਹੱਥਾਂ ਚ ਰੱਖਣੀ ਆ, ਜਨਤਾ ਜਿੱਧਰ ਮਰਜ਼ੀ ਪੱਠੇ ਚ ਪਾਵੇ ਕੂਚ ਪਾਵੇ।
1: ਬਿਲਕੁਲ ਹੈ ਜੀ,
0: ਤੇ ਜਨਤਾ ਨੂੰ ਤਾਂ ਪਾੜ ਕੇ ਅਸੀਂ ਵਰਤਣਾ।
1: ਬਿਲਕੁਲ,
0: ਇਹ ਹੁਣ ਜਿਹੜਾ ਦੂਜਾ ਬਹੁਤੇ ਥਾਵਾਂ ਤੇ ਇਹੀ ਕੰਮ ਚੱਲ ਰਿਹਾ
1: ਜੀ,
0: ਤੇ ਬਾਕੀ ਜੋ ਅੱਗੇ ਇਲੈਕਸ਼ਨ ਆ ਰਹੀ ਆ,
1: ਹਾਂਜੀ,
0: ਬੰਗਾਲ ਚ ਹੋ ਕੇ ਵੋਟਾਂ ਪੈ ਰਹੀਆਂ, ਪੰਜ ਛੇ ਤਰੀਕ ਨੂੰ ਆ ਜਾਣੇ ਰਿਜ਼ਲਟ, ਹੋਰ ਵੀ ਜਿਹੜੀਆਂ ਸਟੇਟਾਂ ਜਿੱਥੇ ਪੈਣੀਆਂ ਵੋਟਾਂ
1: ਜੀ,
0: ਹਰ ਇੱਕ ਥਾਂ ਤੇ ਕੋਸ਼ਿਸ਼ ਇਹੀ ਹੋ ਰਹੀ ਆ ਭਾਈ ਹੁਕਣ ਕਰੁੱਕ ਰਾਜ ਕਾਇਮ ਕਰ
1: ਜੀ। ਬਿਲਕੁਲ,
0: ਕੋਈ ਵੀ ਪਾਰਟੀ ਆ ਉਹ ਕਹਿੰਦੀ ਵੀ ਮੇਰਾ ਰਾਜ ਆ ਜਾਏ
1: ਜੀ,
0: ਤੇ ਮੈਨੂੰ ਜਨਤਾ ਨਾਲ ਕੋਈ ਗੱਲ ਨਹੀਂ ਹੈ।
1: ਬਿਲਕੁਲ ਹੈ ਜੀ,
0: ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਸਾਡੀ ਆਮ ਜਨਤਾ ਲਈ ਬਹੁਤ ਘਾਤਕ ਹੈ
1: ਜੀ,
0: ਆਮ ਜਨਤਾ ਲਈ ਕੋਈ ਸੋਚਦਾ ਹੀ ਨਹੀਂ ਹੈ। ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜਦੋਂ ਇਹ ਪਾਵਰ ਚ ਆਉਂਦੇ ਚਾਹੇ ਕੋਈ ਪਾਰਟੀ ਹੈ
1: ਜੀ,
0: ਇਹ ਅੱਜ ਇਹ ਪਾਵਰ ਚ ਆਏ ਆ, ਦੂਸਰੇ ਦਿਨ ਇਹਨਾਂ ਨੇ ਅਗਲੇ 5 ਸਾਲਾਂ ਦੀ ਪਲਾਨ
1: ਲੋਕ
0: ਭਲਾਈ ਦੀ ਨੀ ਬਣਾਉਣੀ
1: ਜੀ,
0: ਇਹ ਬਣਾਉਣੀ ਆ ਵੀ ਅਸੀਂ ਅੱਗੇ
1: ਆਪਣੀ ਕੁਰਸੀ ਨੂੰ ਮਹਿਫੂਜ਼ ਕਰਨਾ ਸ਼ੁਰੂ ਕਰ ਦੇਣਾ ਜੀ,
0: ਕੁਰਸੀ ਨੂੰ ਮਹਿਫੂਜ਼ ਕਿੱਦਾਂ ਕਰਨਾ
1: ਜੀ,
0: ਸੋਚ ਹੀ ਇੱਦਾਂ ਦੀ ਬਣ ਗਈ
1: ਜੀ।
0: ਆ ਹੁਣ ਦੇਖੋ ਤੁਸੀਂ ਇਹਨਾਂ ਨੇ ਕੀ ਕਰਨਾ, ਹਰ ਪਾਰਟੀ ਨੇ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਟ ਚ ਚਲੇ ਜਾਓ
1: ਜੀ,
0: 4 ਸਾਲ ਜਦੋਂ ਗੌਰਮੈਂਟ ਬਣ ਗਿਆ, 4-4.5 ਸਾਲ ਆਪਣਾ ਮਨ ਮਰਜ਼ੀਆਂ ਕਰਨੀਆਂ, ਜੋ ਮਰਜ਼ੀ ਕਰੀ,
1: ਬਿਲਕੁਲ,
0: ਉਹ 6 ਕੁ ਮਹੀਨੇ ਚ ਲੋਕਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਤੈਨੂੰ ਆਹ ਕਰਤਾ, ਤੇਰੇ ਲਈ ਆਹ ਦਿੱਤਾ, ਤੈਨੂੰ ਉਹ ਪੈਸੇ ਦੇ ਤੇ, ਤੈਨੂੰ ਉਹ ਕਰ ਦਿੱਤਾ
1: ਜੀ,
0: ਪਰ ਸਾਰੀਆਂ ਹੀ ਪਾਰਟੀਆਂ ਇਹ ਕੁਛ ਕਰ ਰਹੀਆਂ।
1: ਬਿਲਕੁਲ,
0: ਸੋਸਾਇਟੀ ਕੋਈ ਹੈ ਹੀ ਨੀ ਸਾਡੇ। ਮੈਂ ਅੱਗੇ ਵੀ ਕਿਹਾ ਸੀ ਵੀ ਪੋਲੀਟੀਕਲ ਪਾਰਟੀਆਂ ਤੋਂ ਕਦੇ ਵੀ ਸੋਸਾਇਟੀ ਦੀ ਆਸ ਨਹੀਂ ਕੀਤੀ ਜਾ ਸਕਦੀ
1: ਜੀ,
0: ਕਿਉਂਕਿ ਇਹਨਾਂ ਦਾ ਮੋਟਿਵ ਹੈ ਸੱਤਾ ਹਥਿਆਉਣਾ।
1: ਬਿਲਕੁਲ ਹੈ,
0: ਕਿਸੇ ਵੀ ਤਰ੍ਹਾਂ ਚਾਹੇ ਜਿਹੜੀ ਕੋਈ ਪਾਰਟੀ ਵੀ, ਮੈਂ ਕਹਿੰਦਾ ਕੋਈ 10-20-25% ਹੀ ਕੋਈ ਪਿਓਰ ਹੋਵੇ
1: ਜੀ,
0: 100% ਤਾਂ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ,
1: ਬਿਲਕੁਲ
0: 40-50% ਹੀ ਕੋਈ ਸਿਕਿਉਰਿਟੀ ਹੋਵੇ
1: ਜੀ,
0: ਨਹੀਂ ਲੱਭਦੀ ਏਦਾਂ ਦੀ ਗੱਲ ਸਾਡੇ ਇੰਡੀਆ ਚ, ਕਿ ਤੁਹਾਡੇ ਮੁਲਕਾਂ ਦਾ ਬਹੁਤਾ ਜ਼ਿਆਦਾ ਨਹੀਂ ਹੈ
1: ਜੀ
0: ਪਤਾ, ਉਹ ਤੁਹਾਨੂੰ ਜ਼ਿਆਦਾ ਪਤਾ ਹੈ ਵੀ ਇਹ ਇੰਨੀ ਕਿੰਨੇ ਕੁ ਪਰਸੈਂਟ ਪਿਓਰਿਟੀ ਤੁਹਾਡੇ ਹੈਗੀ ਹੈ
1: ਜੀ, ਬਿਲਕੁਲ ਹੈ ਜੀ,
0: ਸਾਡੇ ਤਾਂ ਬਹੁਤ
1: ਜੀ,
0: ਹਾਂਜੀ
1: ਜੀ ਜੀ। ਚੋਟ ਸਾਹਿਬ ਬੜਾ ਵਧੀਆ ਲੱਗਿਆ, ਬੜੇ ਦਿਨਾਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਹੈ, ਤੇ ਆਪਣੇ ਨਾਲ ਮੋਜਲਾ ਸਾਹਿਬ ਵੀ ਜੁੜ ਰਹੇ, ਉਹਨਾਂ ਦੀ ਵੀ ਗੱਲ ਸ਼ਾਇਦ ਕੋਈ ਸਵਾਲ ਹੋਵੇ ਰਾਜਨ ਸੈਣੀ ਜੀ ਨੂੰ ਜਾਂ ਤੁਹਾਨੂੰ, ਮੈਂ ਫਿਰ ਤੁਹਾਡੇ ਤੋਂ ਅੱਗੇ ਲਵਾਂਗਾ। ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ, ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ,
0: ਔਜਲਾ ਸਾਹਿਬ ਸਤਿ ਸ੍ਰੀ ਅਕਾਲ,
1: ਔਜਲਾ ਸਾਹਿਬ ਅਜੇ ਜੀ ਵਿਅਸਤ, ਸਤਿ ਸ੍ਰੀ ਅਕਾਲ ਜੀ, ਲੰਘਿਆ ਜੀ ਜਨਾਬ,
0: ਸਤਿ ਸ੍ਰੀ ਅਕਾਲ,
2: ਮੈਂ ਤਾਂ ਜੀ ਤੁਹਾਡੀ ਗੱਲ ਸੁਣਦਾ, ਚੋਟ ਸਾਹਿਬ ਤੇ ਸ੍ਰੇਣੀ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ ਜੀ, ਸਤਿਕਾਰ ਸੋ,
1: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀ,
2: ਜਦੋਂ ਨਾ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਜੀ, ਜਦੋਂ 2022 ਦੇ 2022 ਦੇ ਵਿੱਚ ਨਾ ਸਰਕਾਰ ਚੁਣੀ ਸੀ
1: ਜੀ,
2: ਜਦੋਂ ਮਾਨ ਸਾਹਿਬ ਨੇ ਪਹਿਲੀ ਮੀਟਿੰਗ ਮੋਹਾਲੀ ਸੱਦੀ ਸੀਗੀ
1: ਜੀ,
0: ਹਾਂਜੀ,
2: 2-4 MLA ਨੂੰ ਛੱਡ ਕੇ ਚੋਟ ਸਾਹਿਬ ਕਿਸੇ ਨੂੰ ਕਿਸੇ ਦਾ ਦੂਜੇ ਦਾ ਨਾਂ ਨਹੀਂ ਸੀ ਪਤਾ, ਮੈਨੂੰ ਲੱਗਦੀ ਹੈ,
1: ਬਿਲਕੁਲ ਹੈ ਜੀ,
0: ਹਾਂ ਬਿਲਕੁਲ,
2: ਕਿਸੇ ਨੂੰ ਇਹ ਨਹੀਂ ਪਤਾ ਹੋਣਾ, ਮੈਨੂੰ ਅੱਜ ਵੀ, ਮੈਂ ਇੰਨਾ ਤਾਂ ਨਹੀਂ ਦਾਵੇ ਨਾ ਕਹਿੰਦਾ ਜੀ, ਪਰ ਮੈਨੂੰ ਅੱਜ ਵੀ 90% ਵਿਧਾਨ ਸਭਾ ਹਲਕੇ ਪਤਾ ਜੀ।
1: ਜੀ
2: ਹਾਂ, ਪਹਿਲਾਂ ਮੈਨੂੰ 117 ਹੀ ਪਤਾ ਹੁੰਦਾ ਸੀਗਾ ਜੀ
1: ਜੀ,
2: ਵੀ ਅਕਾਲੀ ਕੌਣ ਖੜਦਾ, ਕਾਂਗਰਸ ਕੌਣ ਖੜਦਾ, ਕੌਣ ਜਿੱਤਿਆ, ਪਰ ਮੈਨੂੰ ਅਜੇ ਵੀ 90 ਪਤਾ ਜੀ। ਜਿਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਨੀ ਪਤਾ ਹੋਣਾ ਬਹੁਤਿਆਂ ਨੂੰ
1: ਜੀ,
2: ਨਹੀਂ ਤਾਂ ਜੇ ਕਿਤੇ ਇਹ ਕਿਤੇ ਉਹ ਹੁੰਦੇ ਨਾ, ਮੈਂ ਹੁਣ ਤੁਹਾਡੀ ਗੱਲ ਸੋਚਦਾ ਜੀ, ਜਿਹਦਾ ਬਾਹਰ ਜਾਣੇ ਇਕੱਠੇ ਹੋ ਕੇ ਪਾਰਟੀ ਚੇਂਜ ਕਰਕੇ ਸਰਕਾਰ ਬਣਾ ਲੈਂਦੇ ਜੀ, ਵਿਚਾਰਿਆਂ ਦਾ ਇੱਥੇ ਤੱਕ ਪਹੁੰਚੇ ਇਹ ਨੀ
1: ਪਹੁੰਚੇ ਨੇ
2: ਐਮ ਐਲ ਏ ਮੰਨਦੇ ਜੋੜ ਸਾਹਿਬ ਤੁਸੀਂ ਮੇਰੀ ਗੱਲ ਇਹ
1: ਬਿਲਕੁਲ ਹੈ ਜੀ,
2: ਹੈਗੀ ਇਹਨਾਂ ਦੀ ਪਹੁੰਚ ਇੱਕ ਦੂਜੇ ਤੱਕ ਸਵਾਰਥ ਆਪਦੇ ਧੱਕੇ ਨੇ ਜੀ ਬਸ। ਦੇਖੋ ਇਹਨਾਂ ਨੇ ਕੀ ਕੀਤਾ, ਮੈਂ ਅੱਗੇ ਰਾਜੇ ਜੀ ਨੇ ਇੱਕ ਵਾਰੀ ਗੱਲ ਸੁਣਾਈ ਸੀ, 6 ਮਹੀਨੇ ਹੋ ਗਏ, ਸਾਲ ਹੋ ਗਏ ਹੁਣ, ਇਹਨਾਂ ਨੇ ਪਹਿਲਾਂ ਇਹ ਖੁੱਲੇ ਛੱਡਤੇ ਜੀ
1: ਜੀ,
0: ਅੱਛਾ ਜੀ,
2: ਹੈਗੇ ਸਿਕੰਦਰ ਵਰਗੇ ਭੁੱਖੇ ਸੀ ਸਾਰੇ ਜੀ
1: ਜੀ,
2: ਉਹ ਖਾਣ ਲੱਗ ਗਏ, ਇਹਨਾਂ ਨੇ ਖਵਾ ਕੇ ਕਾਣੇ ਕਰਤੇ ਉਹ
1: ਜੀ,
2: ਨਹੀਂ ਭੱਜਣ ਨੂੰ ਕਦੇ ਭੱਜ ਜਾਂਦੇ ਜੀ, ਇਹ ਸਿਰਫ ਕੱਲੇ ਪੰਜਾਬ ਵਾਲੀ ਜਿਹੜੀ ਈਡੀਆ ਪੰਜਾਬ ਵਾਲੀ ਜਿਹੜੀ ਵਿਜੀਲੈਂਸ ਆ ਉਹਦਾ ਦਬਕਾ ਇਹਨਾਂ ਦੇ ਉੱਪਰ ਕੱਲਾ
1: ਜੀ,
2: ਉਹ ਤਾਂ ਚੁੱਪ ਕਰੇ ਬੈਠੇ ਨੇ ਆਪਾਂ ਕਈ ਵਾਰੀ, ਕੋਈ ਡੰਗਰ ਜਾਂ ਕੁੱਤਾ ਜਾਂ ਕੋਈ ਵੀ ਲਾ ਲਓ ਜਾਨਵਰ, ਆਪਾਂ ਡੰਡੇ ਨਾਲ ਬਿਠਾਲ ਨੀ ਦਿੰਦੇ ਵੀ ਬਹਿ ਜਾ, ਉਹ ਬੈਠਾ ਰਹਿੰਦਾ ਵਿਚਾਰਾ, ਉਹਦਾ ਬੈਠਣ ਨੂੰ ਜੀ ਤਾਂ ਕਰਦਾ ਨੀ ਹੁੰਦਾ ਜੀ
1: ਜੀ,
2: ਉਹ ਫੇਰ ਵੀ ਕਦੇ ਲੱਤ ਬਾਹਰ ਨੂੰ ਕੱਢ ਲੂ, ਕਦੇ ਪੂਛ ਮਾਰੀ ਜਾਊ, ਕੁਛ ਨਾ ਕੁਛ ਤਾਂ ਕਰਦਾ, ਫੇਰ ਵੀ ਇਹਦਾ ਰੱਖਿਆ ਹੋਇਆ
1: ਜੀ।
2: ਇਹ ਤਾਂ ਮਤਲਬ ਤੁਸੀਂ ਦੇਖੋ ਵੀ ਇਹ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨੀ ਸੀ, ਮੈਂ ਅੱਜ ਵੀ ਕਹਿਣਾ ਜੇ 92 ਚੁਣੇ ਜਾਂਦੇ ਚਾਹੇ 117 ਹੀ ਚੁਣੇ ਜਾਂਦੇ
1: ਜੀ,
2: ਪੰਜਾਬ ਦੇ ਲੋਕ ਉਹ ਪਾਰਟੀਆਂ ਨੇ ਇੰਨੇ ਸਤਾਏ ਹੋਏ ਸੀਗੇ ਜੀ
1: ਬਿਲਕੁਲ ਜੀ,
0: ਸਹੀ ਗੱਲ ਬਿਲਕੁਲ,
2: ਉਹ ਤਾਂ ਰਾਹ ਲੱਭ ਰਹੇ ਨੇ ਜੀ,
0: ਉਹ ਫਾਇਦਾ ਇਹਨਾਂ ਨੂੰ ਹੋ ਗਿਆ,
2: ਉਹ ਫਾਇਦਾ ਇਹਨਾਂ ਨੂੰ ਹੋ ਗਿਆ। ਪਰ ਚੋੜ ਸਾਹਿਬ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਦੁਆਬਾ ਰੇਡੂ ਤੇ ਵੀ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਲਈ ਹੋਰ ਮਾੜਾ, ਹੁਣ ਚੋਇਸ ਤੀਜੀ ਤਾਂ ਇਹਨਾਂ ਨੇ ਲੱਭਣੀ ਨੀ ਜੀ, ਆਹ ਦੋ ਚ ਕਰਕੇ ਫੇਰ ਆ ਜਾਣਾ ਉਹਨਾਂ ਨੇ
1: ਬਿਲਕੁਲ ਹੈ ਜੀ,
2: ਔਰ ਇਹ ਉਸ ਤੋਂ ਵੱਧ ਤੱਪੜ ਮਾਨ ਗਏ ਆਪਣੇ, ਦੇਖ ਲਿਆ ਸਵਾਦ, ਜਿਵੇਂ ਆਪਣੇ ਘਰੇ ਪੈਂਦੇ ਨੀ ਹੁੰਦੇ ਆ ਕੇ ਬਾਪੂ ਨੀ ਨਾਲੇ ਬਾਹਰੋਂ ਕੋਈ ਕਰਕੇ ਹੋਇਆ, ਕਹਿੰਦੇ ਹੋਰ ਹੋਰ ਸਾਰਾ ਇਦੂ ਕਹਾ ਕੀ ਕਰ ਸਕਦਾ ਤੂੰ, ਕਰ ਲੈ ਕਰ ਲੈ ਜੀ, ਉਹ ਕੰਮ ਹੋ ਗਿਆ ਕਿ ਨਹੀਂ ਜੀ
0: ਬਿਲਕੁਲ
1: ਜੀ।
0: ਬਿਲਕੁਲ
1: ਜੀ
2: ਬਿਲਕੁਲ ਜੀ,
0: ਹਾਂਜੀ ਇੰਨਾ ਚੱਕਿਆ ਸੀ ਇਹਨੂੰ ਪਹਿਲਾਂ
1: ਜੀ,
0: ਹਰ ਮੀਟਿੰਗ ਆਫੀਸਰ ਦੀ ਔਰ ਐਮ ਐਲ ਏ ਦੀ ਮੀਟਿੰਗ ਇਹ ਲੈਂਦਾ ਸੀ
1: ਜੀ,
0: ਜ਼ਿਲ੍ਹਿਆਂ ਜਾ ਕੇ ਇਹ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ
1: ਜੀ,
0: ਤੇ ਸਾਨੂੰ ਤਾਂ ਏਦਾਂ ਲੱਗਦਾ ਸੀ ਵੀ ਇਹ ਮੁੱਖ ਮੰਤਰੀ ਨੇ ਬਣ ਜਾਣਾ ਜਲਦੀ, ਭਗਵੰਤ ਮਾਨ ਨੂੰ ਪਾਸੇ ਕਰ ਦੇਣਾ ਇਹਨਾਂ ਨੇ
1: ਬਿਲਕੁਲ ਹੈ ਜੀ,
2: ਤੇ ਗੁਰਵੇ ਪ੍ਰਤਾਪ ਕਹਿੰਦਾ ਨੀ ਵੀ ਲਾਲਜੀਤ ਭੁੱਲਰ, ਮੈਂ ਉਹਦੇ ਪੈਰੀ ਪੈਂਦਾ ਪੂਰਾ ਲੰਮਾ ਪੈ ਕੇ ਦੇਖਿਆ, ਗ੍ਰਾਹ ਵੀ ਚੱਟੇ ਤੇ ਪੈਂਦਾ ਦੇਖਿਆ ਮੁੱਖ ਮੰਤਰੀ ਤੋਂ ਪਹਿਲਾਂ
1: ਜੀ,
0: ਹਾਂ
2: ਤੁਸੀਂ ਇੱਕ ਦੇਖੋ ਜੀ, ਚਾਹੇ ਤੁਸੀਂ ਵੋਟ ਪਾਈ, ਅਸੀਂ ਤਾਂ ਨਹੀਂ ਪਾਈ, ਕਿਸੇ ਨੇ ਵੀ ਪਾਈ ਇੱਕ ਵੋਟ ਨਾਲ, ਕੋਈ ਐਮ ਐਲ ਏ ਬਣਿਆ ਕੀ ਉਸ ਵੋਟ, ਮੈਂ ਤਾਂ ਇਹ ਨੀ ਕਹਿੰਦਾ ਐਮ ਐਲ ਏ ਦੀ, ਮੈਂ ਕਹਿੰਦਾ ਵੋਟ ਵਾਲੀ ਦੀ ਕੀ ਬੁੱਕ ਰਹੇਗੀ
1: ਜੀ,
2: ਕਦੇ ਇਹੋ ਜਿਹੇ ਹਾਲਾਤ ਦੇਖੇ ਸੀ
1: ਬਿਲਕੁਲ,
0: ਜੋ ਹਾਲਾਤ ਨਹੀਂ ਬਿਲਕੁਲ ਅੱਗੇ ਨੀ ਸੀ ਜੋ ਹਾਲ ਹੁਣ ਹੋਣ,
2: ਕੋਈ ਬੰਦਾ ਕੁਛ ਬੋਲ ਹੀ ਨੀ ਰਿਹਾ ਜੀ, ਕੁਛ ਨੀ ਬੋਲ ਰਿਹਾ ਜੀ
1: ਜੀ,
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
2: ਆ ਜਿਹੜੇ ਬਣ ਰਹੇ ਨੇ ਪਿੰਡਾਂ ਦੇ ਵਿਚ ਗਰਾਊਂਡ ਜੀ, 5 ਲੱਖ ਰੁਪਇਆ ਲੱਗਦਾ, 30 ਲੱਖ ਦੀ ਗਰਾਂਟ ਆਉਂਦੀ ਆ, 25 ਲੱਖ ਕਿੱਥੋਂ ਉਹਦਾ ਕਿੱਥੇ ਜਾਂਦਾ ਪਤਾ ਨੀ ਲੱਗ ਰਿਹਾ
1: ਜੀ,
2: ਨਾ ਸਰਪੰਚ ਨੂੰ ਪਤਾ ਉਸ ਕੰਮ ਦਾ, ਸਰਪੰਚ ਆਊਟ ਆ ਉਹਦੇ ਵਿਚੋਂ, ਕੋਈ ਵੀ ਮਤਲਬ ਨਾ ਬੀ ਡੀ ਪੀ ਓ ਨਾ ਪੰਚਾਇਤ ਸੈਕਟਰੀ, ਕੋਈ ਕਿਸੇ ਦਾ ਕੋਈ ਰੋਲ ਨੀ ਕਿਸੇ ਕੰਮ ਦੇ ਵਿਚ
1: ਜੀ,
2: ਉਹ ਸਿਰਫ ਆ ਕੇ ਟਰੈਕ ਬਣਾ ਦਿੰਦੇ ਨੇ ਤੇ ਗਰਾਊਂਡ ਪਿੰਡ ਵਾਲੇ ਲੋਕ ਬਣਾਉਂਦੇ ਨੇ ਤੇ ਲਾਈਟਾਂ ਲਾ ਦਿੰਦੇ ਨੇ ਤੇ ਬਾਥਰੂਮ ਬਣਾਉਂਦੇ ਨੇ, 4-5 ਲੱਖ ਰੁਪਏ ਦਾ ਕੰਮ ਹੈ ਜੀ ਬਸ,
0: ਬਹੁਤ ਗਲੀਆਂ ਨਾਲੀਆਂ ਤੇ ਸੀਮਿਤ ਆ
1: ਜੀ
2: ਬਿਲਕੁਲ ਜੀ, ਮੈਂ
0: ਆਜ਼ਾਦੀ ਮਿਲੀ ਉਹ ਗਲੀਆਂ ਨਾਲੀਆਂ ਬਣਾਈ ਗਾ,
2: ਕਾਹਨ ਸਿੰਘ ਪੰਨੂੰ ਦੀ ਮੈਂ ਇੱਕ ਸਪੀਚ ਸੁਣ ਰਿਹਾ ਸੀ ਕੱਲ, ਮੈਨੂੰ ਬੜੀ ਵਧੀਆ ਲੱਗੀ, ਉਹ ਕਹਿੰਦਾ ਜੀ ਦੇਖੋ 2015 ਤੋਂ ਬਾਅਦ 11 ਸਾਲ ਹੋ ਗਏ
1: ਜੀ,
2: ਪੰਜਾਬ ਦੇ ਮੁੱਦੇ ਦੋ ਨੇ, ਬੇਅਦਬੀ ਤੇ ਬਿਕਰ ਮਜੀਠੀਆ
1: ਜੀ,
2: ਪੰਜਾਬ ਦਾ ਹੋਰ ਕੋਈ ਮੁੱਦਾ ਦਿਖਾਓ ਵੀ ਕੋਈ, ਮਤਲਬ ਪੰਜਾਬ ਲਈ ਗੱਲ ਹੋ ਰਹੀ ਆ, ਪੰਜਾਬ ਦੇ ਭਵਿੱਖ ਲਈ ਗੱਲ ਹੋ ਰਹੀ ਆ, ਦਿਖਾਓ ਹੋ ਰਹੀ ਆ ਕੋਈ
1: ਨਾ ਜੀ,
0: ਦੇਖੋ ਜੀ
2: 2009 ਤੋਂ ਕਹਿੰਦਾ ਜਦੋਂ ਹਲਕਾ ਇੰਚਾਰਜ ਬਣਾਏ, ਕਹਿੰਦਾ ਹਲਕਾ ਇੰਚਾਰਜ ਨੇ ਇਹੋ ਜਿਹਾ ਪੰਜਾਬ ਦਾ ਬੇੜਾ ਗਰਕ ਕਰਿਆ ਕਿ ਉਹ ਹਰ ਇੱਕ ਕੰਮ ਹਲਕੇ ਦਾ ਉਦੋਂ ਬਿਨਾਂ ਹੋ ਹੀ ਨੀ ਸਕਦਾ, ਤੁਸੀਂ ਕੁਛ ਕਰ ਲਓ, ਚਾਹੇ ਸੋਸਾਇਟੀ ਦਾ ਮੈਂਬਰ ਖੜਾ ਕਰਨਾ ਉਹ ਵੀ ਹਲਕਾ ਇੰਚਾਰਜ ਕਰਦਾ ਆ ਕੇ ਪਿੰਡ ਦੇ ਵਿੱਚ, ਪਿੰਡ ਦਾ ਕੋਈ ਰੋਲ ਹੀ ਨੀ ਰਿਹਾ
1: ਜੀ,
0: ਬਿਲਕੁਲ ਬਿਲਕੁਲ ਬਿਲਕੁਲ ਇਹੀ ਗੱਲ ਬਿਲਕੁਲ ਸਹੀ ਆ ਜੀ।
2: ਮੈਨੂੰ ਬਹੁਤ ਵਧੀਆ ਉਹਦੀ ਗੱਲ, ਕਿਉਂ ਕਹਿੰਦਾ ਤੁਸੀਂ ਇੱਕ ਵੀ ਚੀਜ਼ ਦੱਸੋ ਵੀ ਮਤਲਬ ਕਹਿੰਦਾ ਐਮ ਐਲ ਏ ਪਿੰਡ ਲੋਕਾਂ ਨੇ ਜਿਤਾਇਆ ਹੁੰਦਾ ਤੇ ਉਹ ਦੂਜੀ ਪਾਰਟੀ ਦਾ ਹੁੰਦਾ ਤੇ ਹਲਕਾ ਇੰਚਾਰਜ ਦੀ ਵੱਧ ਜਾਂਦੀ ਐਮ ਐਲ ਏ ਦੀ ਬੁੱਕ 84 ਨੂੰ ਵੀ ਥੱਲੇ ਆ
1: ਜੀ। ਬਿਲਕੁਲ
0: ਬਿਲਕੁਲ ਸਹੀ,
2: ਜਿਹੜਾ ਘੱਟ ਹਲਕਾ ਇੰਚਾਰਜ ਨੇ ਪੰਜਾਬ ਦਾ ਜਿਹੜਾ ਕਰਤਾ ਕਹਿੰਦਾ ਉਹਦਾ ਅਸੀਂ ਦੇਖ ਹੀ ਨੀ ਰਹੇ, ਉਹਦੇ ਬਿਨਾਂ ਪੁੱਛੇ ਕੋਈ ਕੰਮੇ ਨੀ ਹੋ ਰਿਹਾ
1: ਜੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹੋ ਹੀ ਨੀ ਸਕਦਾ ਜੀ, ਨਾ ਕਿਸੇ ਦਫ਼ਤਰ ਚ ਹੋ ਸਕਦਾ ਨਾ ਕਿਸੇ ਕਿਤੇ ਕਿਸੇ ਦੇ ਵੀ ਕਿਤੇ ਵੀ ਚਲੋ ਜਾਓ ਤੁਸੀਂ ਉਧਰੋਂ ਜੈਸ ਕਰਾਉਣੀ ਪਊਗੀ ਤਾਂ ਜਾ ਕੇ ਕਿਤੇ ਤੁਹਾਡਾ ਕੰਮ ਹੋ।
1: ਬਿਲਕੁਲ
2: ਬਿਲਕੁਲ,
0: ਕੋਈ ਅਫਸਰਾਂ ਦੇ ਵੀ ਹੱਥ ਬੰਨੇ, ਅਫਸਰਾਂ ਦੇ ਵੀ ਹੱਥ ਬੰਨੇ ਆ
1: ਜੀ,
0: ਇਹ ਸਾਥ ਤੋਂ ਬਗੈਰ ਤੁਹਾਡੀ ਕਲਮ ਨਹੀਂ ਚੱਲੂਗੀ
1: ਜੀ।
2: ਬਿਲਕੁਲ ਜੀ,
0: ਹਾਂ
2: ਆ ਸਾਡੇ ਹਾਲਾਤ ਨੇ ਜੀ।
1: ਜੀ
2: ਤੇ ਅਸੀਂ ਸਾਰਿਆਂ ਨੂੰ ਵੱਧ ਕਹਿ ਰਹੇ ਆ ਪੰਜਾਬੀ ਖੁਸ਼ਹਾਲ ਨੇ, ਪੜ੍ਹੇ ਲਿਖੇ ਨੇ, ਅਸੀਂ ਬਾਹਰ ਸੈੱਟ ਹੋ ਗਏ, ਅਸੀਂ ਉਹ ਹੋ ਗਏ, ਸਾਡੀ ਮਾਸਕ ਦਾ ਕੀ ਹੈ ਜੀ, ਕਦੇ ਸੋਚ ਕੇ ਦੇਖੋ। ਮੈਂ ਚੋੜ ਸਾਹਿਬ ਭਾਰ ਸਾਹਿਬ ਮੈਂ ਕਹਿ ਦਿੰਦਾ ਹੁੰਦਾ ਵੀ ਕੀ ਕਰੀ ਨਾ, ਜਦੋਂ ਅਸੀਂ ਆਪਦਾ ਇਤਿਹਾਸ ਬਾਰੇ ਸੁਣਦੇ ਹਾਂ ਆਪਦੇ ਮੂੰਹ ਤੇ ਮੇਰਾ ਥੱਪੜ ਮਾਰਨ ਨੂੰ ਜੀ ਕਰਦਾ ਵੀ ਜਿਹਨਾਂ ਦੀ ਅਸੀਂ ਗੱਲਾਂ ਕਰਦੇ ਆ, ਜੱਸਾ ਸਿੰਘ ਰਾਮਗੜੀ ਜਾਂ ਕਿਸੇ ਦੀ ਆ ਜੀ
1: ਜੀ,
2: ਵੀ ਉਹ ਸਾਡੇ ਚ ਹੋਏ ਵੀ ਨੇ ਜੀ, ਮੈਨੂੰ ਤਾਂ ਸਵਾਲ ਲੱਗਦਾ
1: ਬਿਲਕੁਲ
2: ਜਾਂ ਅਸੀਂ ਉਹਨਾਂ ਚੋ ਹੈਗੇ ਆ, ਕੋਈ ਲੱਗਦਾ ਕਣ ਕੋਈ ਸਾਡੇ ਚ ਕੋਈ ਹੋ
1: ਜੀ।
0: ਬਿਲਕੁਲ
2: ਲੱਗਦਾ ਜੀ ਤੁਹਾਨੂੰ?
1: ਬਿਲਕੁਲ
2: ਜੀ, ਉਹਨਾਂ ਨੇ ਧੀਆਂ ਛਡਾ ਕੇ ਘਰੇ ਛੱਡਤੀਆਂ ਸੀਗੀਆਂ
1: ਜੀ,
2: ਲੱਗਦਾ ਤੁਹਾਨੂੰ ਕੋਈ ਅਸੀਂ ਅਜੇ ਹੈਗੀ ਸਾਡੇ ਚ?
0: ਬਿਲਕੁਲ ਬਿਲਕੁਲ, ਅਸੀਂ ਆਪੇ ਆਪਣੀ ਕਦਰ ਨੀ ਕਰਦੇ ਤਾਂ ਦੂਸਰੇ ਕੀ ਕਰਨਗੇ
1: ਜੀ।
2: ਭਾਈ ਭਾਈ ਨੂੰ ਮਾਰ ਰਿਹਾ, ਘਰ ਵਾਲੀ ਘਰ ਵਾਲੇ ਨੂੰ ਮਾਰ ਰਹੀ ਆ, ਮਾਂ ਪੁੱਤ ਨੂੰ ਮਾਰ ਰਹੀ ਹੈ।
0: ਸਹੀ ਗੱਲ, ਬਿਲਕੁਲ
2: ਪਿੱਛੇ ਦੋ ਕਤਲ ਹੋਏ ਪੰਜਾਬ ਦੇ ਵਿੱਚ,
0: ਸਾਰਾ ਕੁਛ ਖਤਮ ਹੋ
2: ਗਿਆ। ਹਰਪਿੰਦਰ ਦਾ ਜਿਹੜਾ ਮੁੰਗੇ ਇੱਥੇ ਫਰੀਦਕੋਟ ਕੋਲ ਹੋਇਆ ਸੀ, ਮੈਂ ਉਦੋਂ ਵੀ ਆਪਣੇ ਰੇਡੀਓ ਤੇ ਗੱਲ ਕਰੀ ਸੀ
1: ਜੀ,
2: ਵੀ ਤੁਸੀਂ ਦੇਖੋ ਵੀ ਅਸੀਂ ਕਿੱਥੇ ਆ ਕੇ ਖੜ ਗਏ, ਘਰ ਵਾਲੀ ਨੇ ਘਰ ਵਾਲਾ ਮਾਰਤਾ ਤੇ ਮਾਂ ਨੇ ਆਪਦਾ ਇੱਕ ਇਕੱਲਾ ਪੁੱਤ ਮਾਰਤਾ, ਉਹ ਕਹਿੰਦਾ ਸੀ ਮੈਂ ਆਪਦੀ ਵਾਈਫ ਲੈ ਕੇ ਆਉਣੀ
1: ਜੀ।
2: ਉਹਦੇ ਸੁੱਤੇ ਪਏ ਦੇ ਮਾਂ ਪਿਓ ਨੇ ਉਹਦੇ ਸਿਰ ਚਿੱਟਾ ਮਾਰ ਕੇ ਮੁੰਡਾ ਮਾਰਤਾ, ਵੀ ਮੈਨੂੰ ਉਹ ਚੰਗੀ ਨੀ ਲੱਗਦੀ, ਤੂੰ ਕੌਣ ਹੁੰਦਾ ਲਿਆਉਣ ਵਾਲਾ
1: ਜੀ।
2: ਦੋ ਚੀਜ਼ਾਂ ਸਾਰਿਆਂ ਨੂੰ ਵੱਡੇ ਵਿਸ਼ਵਾਸ ਤੇ ਖੜੀਆਂ ਨੇ ਜੀ, ਮਾਂ ਪਿਓ ਦਾ ਰਿਸ਼ਤਾ, ਪੁੱਤ ਦਾ ਤੇ ਘਰ ਵਾਲੀ ਤੇ ਘਰ ਵਾਲਾ। ਆਪਾਂ ਬਾਹਰੋਂ ਆਉਂਦੇ ਹਾਂ, ਵਾਈਫ ਪਾਣੀ ਪਾ ਕੇ ਗਲਾਸ ਚ ਦਿੰਦੀ ਆ ਤੇ ਆਪਾਂ ਨਿਸ਼ਾਂਕ ਪੀ ਲੈਂਦੇ ਹਾਂ, ਤੇ ਜੇ ਵਾਈਫ ਉਹਦੇ ਵਿੱਚ ਜ਼ਹਿਰ ਪਾ ਕੇ ਦਿੰਦੇ ਜੀ, ਕਿੱਥੇ ਯਕੀਨ ਕਰੇਂਗੇ ਜੀ?
1: ਜੀ ਬਿਲਕੁਲ,
2: ਜਿਹੜੇ ਇੱਕ ਦੂਜੇ ਨੂੰ ਸਮਰਪਿਤ ਹੁੰਦੇ,
0: ਮਾੜੀ
2: ਹਸਬੈਂਡ ਵਾਈਫ ਨਾਲ ਵੱਧ ਰਿਸ਼ਤਾ ਨੇੜੇ ਕੋਈ ਨੀ ਹੋ ਸਕਦਾ ਨਾ, ਤੇ ਮਾਂ ਦੇ ਪੁੱਤ ਨਾਲ ਵੱਧ ਕੋਈ ਰਿਸ਼ਤਾ ਨੇੜੇ ਨੀ ਹੋ
1: ਸਕਦਾ।
2: ਮਾਂ ਨੇ ਪੁੱਤ ਮਾਰਤਾ ਇਕੱਲਾ ਤੇ ਵਾਈਫ ਨੇ ਘਰ ਵਾਲਾ ਮਾਰਤਾ
1: ਜੀ। ਬਿਲਕੁਲ
3: ਬੋਇਲਾ ਸਾਹਿਬ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ। ਅਸੀਂ ਸਾਡਾ ਭਾਰੇ ਸਾਹਿਬ ਦਾ ਪਹਿਲਾ ਪ੍ਰੋਗਰਾਮ ਆ ਜਿਹਦੇ ਵਿਚ ਅਸੀਂ ਡਿਕਲੇਅਰ ਕਰ ਦਿੱਤਾ ਕਿ ਤੁਹਾਡਾ ਸਰਪੰਚ ਜਿਹੜਾ ਹੈਗਾ ਉਹ ਹਿੱਲ ਗਿਆ ਆ। ਹਾਂਜੀ, ਸਾਡਾ ਪਹਿਲਾ ਚੈਨਲ ਹੋਊਗਾ ਜਿੱਥੇ ਸਾਈਕੈਟ੍ਰਿਕਸ ਦੀ ਮੌਜੂਦਗੀ ਦੇ ਵਿਚ ਗੁਣ ਤੇ ਲੱਛਣਾਂ ਦੇ ਆਧਾਰ ਤੇ ਇਹ ਫਾਈਂਡਿੰਗ ਦਿੱਤੀ ਗਈ ਆ ਵੀ ਇਹ ਬੰਦਾ ਪਾਗਲ ਆ। ਹਾਂਜੀ, ਸੋ ਇਸ ਕਰਕੇ ਤੁਸੀਂ ਹੁਣ ਅਮਰੀਕਾ ਦਾ ਸੋਚੋ,
2: ਇੰਨੀ ਨੂੰ ਬੋੜਾ ਧੂਈ
3: ਫਿਰਦਾ, ਪਾਗਲ ਦੇ ਹੱਥ ਕਮਾਨ ਫੜਾਈ ਆ।
2: ਸੈਲੀ ਸਾਹਿਬ ਨੇ ਥੱਲੇ ਲਿਖਿਆ ਵੀ ਇੰਨੀ ਨੂੰ ਬੋੜਾ ਧੂਈ ਫਿਰਦਾ, ਲਿਖਿਆ ਨਾ
3: ਤੁਸੀਂ,
2: ਮੈਂ ਪੜ੍ਹ ਲਿਆ। ਮੈਂ ਮੇਰਾ ਜਾਣੀ ਉਹ ਕਮੈਂਟ ਪੜ੍ਹ ਕੇ ਮੈਨੂੰ ਸ਼ੈਲੀ ਵੀਰਾ ਦੇ ਕੇ ਹਾਸਾ ਆਇਆ ਵੀ ਸ਼ੈਲੀ ਵੀਰੇ ਪਹਿਲਾਂ ਤੁਸੀਂ ਦੇਖੋ, ਤੁਹਾਡੇ ਵੀ ਤਾਂ ਇੰਨੀ ਨੂੰ ਬੋੜਾ ਖਿੱਚੀ ਹੋ ਫਿਰਦੇ ਹੋ, ਤੁਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ, ਤੁਸੀਂ ਕਹਿੰਦਾ ਬਖਸ਼ ਦੇ ਹੋਗੇ
3: ਵਧੀਆ
2: ਗੱਲਾਂ ਕਰਦਾ। ਤੁਹਾਨੂੰ ਐ ਲੱਗੂ ਲੈ ਮੇਰਾ ਮਾੜਾ ਹੱਥ ਪਵਾ ਸਰਕਾਰ ਚ, ਤੇ ਮੈਂ ਕਹੂੰਗਾ ਚੋੜ ਸਾਹਿਬ ਕੌਣ ਸੀ, ਮੈਨੂੰ ਨੀ ਯਾਦ
1: ਪਹਿਲਾਂ ਚੱਕ ਕੇ ਦੁਆਬੇ ਵਾਲੇ ਬੜੇ ਬੋਲਦੇ ਆ ਚੱਕੋ ਇਹਨਾਂ ਨੂੰ। ਬਿਲਕੁਲ ਜੀ, ਓਕੇ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ, ਸ਼ੁਕਰੀਆ ਸਰ।
3: ਠੀਕ ਹੈ ਓਜਲਾ ਸਾਹਿਬ, ਹਾਂਜੀ ਵੀਰ ਜੀ, ਜੋੜ ਸਾਹਿਬ
1: ਹਾਂਜੀ
0: ਬਿਲਕੁਲ, ਸਤਿ ਸ਼੍ਰੀ ਅਕਾਲ। ਫਿਰ ਵੀ ਉਹਨਾਂ ਸਹਿਮਤੀ ਰੱਖਦੇ ਆ
1: ਜੀ, ਇਹ ਤਾਂ ਹੈ ਜੀ।
0: ਸਰਪੰਚ ਨਾ ਫੇਰ ਵੀ
1: ਇਹਨਾਂ ਨੂੰ ਆਪਣਾ ਡਰ ਹੈ, ਹੋਰ ਸਕੰਜਾ ਕੱਸੀ ਜਾਂਦਾ ਜੀ ਉਹ
0: ਦੇਖੋ ਜੀ ਸਿੰਪਥੀ ਰੱਖਣੀ ਆ ਤਾਂ ਮੈਂਟਲ ਹੈਲਥ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਅਸੀਂ ਗੱਲ ਕਰਦੇ ਸੀ ਪਹਿਲਾਂ ਕਹਿੰਦੇ ਵੀ ਇੰਡੀਆ ਫਿਨਲੈਂਡ ਵਾਲਿਆਂ ਦੇ ਵਿੱਚ ਇਨਸਾਨੀਅਤ ਹੈ ਨੀ ਜੀ,
0: ਆਹੋ
3: ਨਹੀਂ ਇਨਸਾਨੀਅਤ ਨਾ ਹੋਣਾ ਵੀ ਮੈਂ ਕਹਿੰਦਾ ਵਧੀਆ, ਘੱਟੋ ਘੱਟ ਬੰਦੇ ਦਾ ਪਤਾ ਲੱਗ ਜਾਂਦਾ ਭਾਈ ਇਹ ਕਿਸੇ ਦਾ ਨੀ ਹੈਗਾ, ਸਾਡੇ ਤਾਂ ਲੁੱਟ ਕੇ ਪਤਾ ਲੱਗਦਾ ਵੀ ਇਹ ਕਿਸੇ ਦਾ ਨੀ,
1: ਬਿਲਕੁਲ ਆਪਣੇ ਬਣਾ ਕੇ ਲੁੱਟਦੇ ਆ ਸਾਡੇ।
3: ਹਾਂਜੀ ਜਦੋਂ ਹੁਣ ਮੈਨੂੰ ਪਤਾ ਵੀ ਚੋੜ ਸਾਹਿਬ ਭਾਈ ਪੈਸੇ ਮੰਗਦੇ ਫਿਰਦੇ ਆ, ਪਹਿਲਾਂ ਹੀ ਪਤਾ ਮੈਨੂੰ
1: ਜੀ,
3: ਤੇ ਫਿਰ ਮੈਂ ਕਹੂੰ ਤਾਂ ਮੈਂ ਕਸੂਰਵਾਰ ਹੈ,
1: ਬਿਲਕੁਲ
3: ਇਹਨਾਂ ਦਾ ਆਲਰੇਡੀ ਕਿਰਦਾਰ ਪਤਾ ਵੀ ਇਹ ਤਾਂ ਭਾਈ ਇਹੋ ਜਿਹੇ ਨੇ
1: ਜੀ,
3: ਠੀਕ ਹੈ ਮੈਂ ਤੈਨੂੰ ਮਾੜਾ ਨੀ ਕਹਿੰਦਾ, ਤੁਹਾਡਾ ਪਤਾ ਤਾਂ ਹੈ ਭਾਈ ਤੁਸੀਂ ਕਰਨ ਜੋ ਕਿਸੇ ਨੀ, ਸਾਨੂੰ ਬਚਾਅ ਖੁਦ ਕਰਨਾ ਚਾਹੀਦਾ,
0: ਸਹੀ ਗੱਲ,
3: ਹੁਣ ਜੀ ਦਾ ਪਤਾ ਹੀ ਨੀ ਸਾਡੇ, ਅਸੀਂ ਉਹ ਹਾਂ ਵੀ ਸਾਡਾ ਪਤਾ ਹੀ ਨੀ
1: ਜੀ।
3: ਬਾਦਲ ਸਾਹਿਬ ਪੰਜਾਬ ਭਖ ਰਿਹਾ ਸੀ ਪੂਰਾ, ਕਹਿੰਦਾ ਬਾਦਲ ਸਾਹਿਬ ਇੱਕ ਮੀਲ ਪਹਿਲਾਂ ਗੱਡੀ ਚ ਉਤਰ ਗਏ
1: ਜੀ,
3: ਦਿੱਲੀ ਤੱਕ ਨਾਲ ਗਏ, ਚਲੋ ਪੰਜਾਬ ਦਾ ਸਮਝੌਤਾ ਕਰਕੇ,
1: ਬਿਲਕੁਲ ਬਿਲਕੁਲ
3: ਕੈਪਟਨ ਸਾਹਿਬ ਦੀ ਵਿਧਾਨ ਸਭਾ ਦੇ ਵਿਚ ਸਪੀਚ ਹੈ ਔਨ ਰਿਕਾਰਡ
1: ਜੀ,
3: ਕਹਿੰਦਾ ਇੱਕ ਮੀਲ ਪਹਿਲਾਂ ਉਤਰ ਗਿਆ, ਕਹਿੰਦਾ ਮੈਂ ਕੀ ਗੱਲ ਹੋ ਗਈ
1: ਜੀ,
0: ਉਹ ਤਾਂ ਉਤਰਨਾ ਸੀ ਉਹਨੇ ਵੀ ਮੁੱਖ ਮੰਤਰੀ ਬਣਨਾ ਸੀ,
3: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ, ਹਿੱਤ ਪਾਲੇ ਉਹੀ ਮੈਂ ਕਹਿੰਦਾ ਵੀ ਅਸੀਂ ਤਾਂ ਹਿੱਤ ਪਾਲੇ ਨਿੱਜ, ਸਾਡੇ ਤੇ ਨਿੱਜ ਭਾਰੂ ਹੈ ਜੀ ਇਕੱਲਾ
1: ਜੀ,
0: ਨਿੱਜ ਨਿੱਜ ਬਿਲਕੁਲ ਬਿਲਕੁਲ,
3: ਸਾਡੇ ਕੋਲ ਇੱਕ ਪਰੂਫ ਹੈ ਜੀ, ਉਹਨੇ ਚੰਦਰ ਬਾਬੂ ਨਾਇਡੂ ਨੇ ਨਿੱਜ ਨੀ ਸੀ ਪਾਲਿਆ, ਤੇ ਹੈਦਰਾਬਾਦ ਕੰਪਿਊਟਰ ਸਿਟੀ ਆ ਉਹਦੇ ਆਪਣੇ ਨਾਲ ਵੱਧ ਐਮ ਪੀ ਸੀ, ਉਹਨੇ ਇੱਕ ਮੰਤਰੀ ਨੀ ਸੀ ਬਣਾਇਆ, ਉਹ ਵਾਜਪਾਈ ਨੂੰ ਕਹਿੰਦਾ ਮੈਨੂੰ ਆਹ ਕੋਈ ਚਾਹੀਦਾ ਮੇਰੀ ਸਟੇਟ ਨੂੰ
1: ਜੀ,
3: ਇਹ ਦੇ
1: ਬਿਲਕੁਲ
3: ਅਸੀਂ ਗੋਡੇ ਟੇਕਦੇ ਉਹਨਾਂ ਮੂਹਰੇ ਵੀ ਸਾਨੂੰ ਦੋ,
0: ਪੁਰਾਣੇ ਆਪਣੇ ਐਮ ਪੀ ਹੁੰਦੇ ਸੀ ਵੀ ਜਿਹੜੇ ਪੌਣੇ ਚ ਰੋਟੀਆਂ ਬੰਨ ਕੇ ਉੱਥੇ ਨੂੰ ਜਾਂਦੇ ਸੀ ਬੱਸ ਦੇ ਵਿੱਚ ਦਿੱਲੀ, ਹੁਣ ਆਪਾਂ ਕੀ ਮੁਕਾਬਲਾ ਇਹਨਾਂ ਲੋਕਾਂ ਦਾ ਕਰ ਸਕਦੇ,
1: ਬਿਲਕੁਲ
0: ਇਹਨਾਂ ਦਾ ਤਾਂ ਸੁਪਾਕੇ ਪਾਰ ਹੈ
1: ਜੀ,
0: ਇਹਨਾਂ ਦਾ ਤਾਂ ਨਿੱਜੀ ਆ ਸਾਰਾ ਕੁਛ, ਉਹ ਕਹਿੰਦੇ ਵੀ ਸਭ ਕੁਛ ਅਸੀਂ ਇਕੱਠਾ ਕਰ ਲਈਏ ਜਿਹੜਾ ਜਿਹਦਾ ਵੀ ਦਾਅ ਲੱਗਦਾ ਉਹੀ ਇਕੱਠਾ,
1: ਬਿਲਕੁਲ ਹੈ ਜੀ,
0: ਮਗਰੋਂ ਇਹ ਵੀ ਪਤਾ ਆ ਵੀ ਇਹਦਾ ਰਿਜ਼ਲਟ ਮਾੜਾ ਨਿਕਲਣਾ ਇਹਦਾ ਕੁਛ ਨੀ ਬਣਨਾ
1: ਜੀ,
0: ਪਰ ਫੇਰ ਵੀ ਹਟਦੇ ਨੀ ਲੋਕ,
1: ਹਟਦੇ ਨੀ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹ ਕਹਿੰਦੇ ਜੇ ਪੰਜ ਪੁਸ਼ਤਾਂ ਦਾ ਹੋ ਗਿਆ ਜੇ ਛੇਵੀਂ ਪੁਸ਼ਤ ਫਿਰ ਭੁੱਖੀ ਮਰ ਜਾਣੀ
1: ਜੀ,
0: ਉਹਦੇ ਲਈ ਵੀ ਕਰੋ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਚੋੜ ਸਾਹਿਬ ਬੜਾ ਵਧੀਆ ਲੱਗਿਆ ਜੀ, ਤੁਸੀਂ ਜੁੜੇ ਨਾਲ ਗੱਲਾਂ ਬਾਤਾਂ ਕੀਤੀਆਂ, ਆਪਣੇ ਵਿਚਾਰ ਸਾਂਝੇ ਕੀਤੇ ਆ ਜੀ, ਤੇ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਕੁਝ ਰਹਿ ਗਿਆ ਤਾਂ ਜਰੂਰ ਜਾਂਦੇ ਜਾਂਦੇ ਕੋਈ ਸੁਨੇਹਾ ਹੋਵੇ ਤਾਂ ਜਰੂਰ,
0: ਬਸ ਸੁਨੇਹਾ ਤਾਂ ਇਹੀ ਆ ਪੰਜਾਬ ਦੀ ਖੈਰ ਮੰਗੀ ਦੀ ਆ
1: ਜੀ,
0: ਪਰਮਾਤਮਾ ਕਰੇ ਪੰਜਾਬ ਜਿਦਾਂ ਪਹਿਲਾਂ ਬਸਦਾ ਸੀ ਉਦੇ ਬਸਦਾ ਰਹੇ, ਕੋਈ ਪਾੜਾ ਨਾ ਪਵੇ ਇੱਕ ਦੂਜੇ ਚ, ਸਾਰੇ ਹਿੰਦੂ ਸਿੱਖ ਮੁਸਲਿਮ ਸਾਰੇ ਇੱਕ ਹੋ ਕੇ ਜੀਉਣ,
1: ਬਿਲਕੁਲ ਹੈ ਜੀ,
0: ਤੇ ਸਾਡੇ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਸਾਰਿਆਂ ਨੂੰ ਉੱਪਰਲਾ ਸਾਡਾ ਪਰਮਾਤਮਾ ਉਹਨਾਂ ਨੂੰ ਸਮਤ ਦੇਵੇ ਵੀ ਇਹਨਾਂ ਨੂੰ ਪਾੜਨਾ ਨੀ ਹੈ ਇਹਨਾਂ ਨੂੰ, ਬਸ ਥੈਂਕ ਯੂ ਜੀ, ਮਿਹਰਬਾਨੀ,
1: ਥੈਂਕ ਯੂ ਜੀ ਚੋੜ ਸਾਹਿਬ, ਸਮਾਂ ਕੱਢਣ ਦੇ ਲਈ ਜੀ, ਨਾਲ ਜੁੜਨ ਲਈ, ਵਿਚਾਰਾਂ ਦੀ ਸਾਂਝ ਲਈ ਜੀ, ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਮਨੋਵਿਗਿਆਨੀ ਸਰਦਾਰ ਰਵਿੰਦਰ ਸਿੰਘ ਚੋੜ ਸਾਹਿਬ ਜੁੜੇ ਸਨ, ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਜੀ, ਤੇ ਇਸੇ ਤਰ੍ਹਾਂ ਮੁਕੱਦਰ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
4: ਹਾਂਜੀ, ਇੱਕ ਤਾਂ ਨਾ ਮੈਂ ਜਿਹੜੀ ਬਾਈ ਜੀ ਗੱਲ ਕਰਦੇ ਪਏ ਸੀ ਨਾ ਨਾਲ ਜੁੜੇ ਸੀ,
1: ਹਾਂਜੀ
4: ਜਿਹੜੀ ਇਹ ਇਹ ਗੱਲ ਕਰਦੇ ਪਏ ਸੀ ਨਾ ਵੀ ਆਮ ਆਦਮੀ ਪਾਰਟੀ ਦਿੱਲੀ ਚੋ ਖਤਮ ਹੋ ਗਈ
1: ਜੀ,
4: ਇਹ ਸਾਨੂੰ ਬੜਾ ਵੱਡਾ ਭੁਲੇਖ ਹੈ ਬਾਈ ਜੀ, ਸਿਰਫ 2% ਵੋਟ ਦਾ ਫਰਕ ਹੈਗਾ ਜੀ ਬੀਜੇਪੀ ਨਾਲੋਂ, ਇਹ 38 ਲਾ ਲੋ 38% ਇਹ ਲਈ ਬੈਠੇ ਨੇ, 40% ਉਹ ਲਈ ਬੈਠੇ ਨੇ
1: ਜੀ,
4: ਇਹ ਇਹ ਨਾ ਬਾਈ ਜੀ ਜਿਹੜੀਆਂ ਇਹ ਪਾਰਟੀਆਂ ਕਾਬਜ ਹੋ ਜਾਂਦੀਆਂ ਨੇ ਨਾ ਜੀ, ਇਹ ਇਹ ਆਪਾਂ ਨੂੰ ਲੱਗਦਾ ਵੀ ਹਾਰ ਗਈ ਤੇ ਖਤਮ ਹੋ ਗਈ
1: ਜੀ,
4: ਸਿਰਫ 2% ਵੋਟ ਤੋਂ ਹਾਰੀ ਹੋਈ ਹੈ ਜੀ ਝਾੜੂ ਵਾਲੀ ਪਾਰਟੀ
1: ਜੀ।
4: ਇਹ ਮੈਂ ਤਾਂ ਤਾਂ ਕਹਿਣਾ ਚਾਹੁੰਦਾ ਵਾ ਵੀ ਸਾਨੂੰ ਇਹ ਨਾ ਇਹ ਇਹ ਬਹੁਤ ਵੱਡਾ ਭੁਲੇਖਾ ਰਹਿੰਦਾ ਵੀ ਇਹ, ਕਿਉਂਕਿ ਵੇਖੋ ਇਹ ਦਿੱਲੀ ਤੋਂ ਪੰਜਾਬ ਚ ਆਏ
1: ਜੀ,
4: ਹੋ ਸਕਦਾ ਪੰਜਾਬ ਚੋਂ ਕੱਲ ਨੂੰ ਇਹਨਾਂ ਦੀ ਸਰਕਾਰ ਤੁਰ ਜੇ
1: ਜੀ,
4: ਇਹ ਗੋਆ ਹੋਰ ਦੂਜੇ ਸਟੇਟਾਂ ਦੇ ਵਿੱਚ ਇਹ ਆਪਣੇ ਪੈਰ ਪਸਾਰਦੇ ਪਏ ਨੇ
1: ਜੀ,
4: ਇਧਰੋਂ ਹਾਰਨਗੇ ਤੁਸੀਂ। ਮੈਂ ਨੈਸ਼ਨਲ ਨੈਸ਼ਨਲ ਨੀ ਜਿਹੜੇ ਯੂਟਿਊਬ ਦੇ ਜਿਹੜੇ ਮੰਨ ਲਓ ਵੀ ਠੀਕ ਠਾਕ ਪੱਤਰਕਾਰੀ ਵਧੀਆ ਕਰਦੇ ਨੇ ਉਹਨਾਂ ਦੇ ਚੈਨਲਾਂ ਤੇ ਤੁਸੀਂ ਜਾ ਕੇ ਕਦੇ ਵੇਖਿਓ, ਇਹਨਾਂ ਦੀ ਐਡ ਐ ਚੱਲਦੀ ਹੈ ਵੀ ਜਿਵੇਂ ਪੰਜਾਬ ਪੂਰਾ ਰੰਗਲਾ ਬਣਿਆ ਪਿਆ।
1: ਬਿਲਕੁਲ ਬਿਲਕੁਲ, ਉਹ ਤਾਂ ਹੈਗਾ ਜੀ, ਗੁਜਰਾਤ
4: ਸਮਝ ਸਕਦੇ ਨਾ ਤੁਸੀਂ।
1: ਗੁਜਰਾਤ ਦੇ ਵਿਚ ਜਿਦਾਂ ਪਿਛਲੀ ਵਾਰੀ ਆਪਣੇ ਮਾਨ ਸਾਹਿਬ ਤੇ ਕੇਜਰੀਵਾਲ ਹੁਣੀ ਇਕੱਠੇ ਗਏ ਨੇ ਤਾਂ ਗਿਰੀ ਸਾਹਿਬ ਆਪਣੇ ਜੁੜਦੇ ਹੁੰਦੇ ਆ, ਉਹਨਾਂ ਨੂੰ ਮੈਂ ਪੁੱਛਿਆ ਇਸ ਕੀ ਸਥਿਤੀ ਆ ਜੀ, ਕਹਿੰਦੇ ਇੱਥੇ ਤਾਂ ਕੋਈ ਪੁੱਛਦਾ ਬਣੀ ਇਹਨਾਂ ਨੂੰ ਜੀ।
4: ਨਹੀਂ ਨਹੀਂ, ਅਸਲ ਚ ਦਿੱਲੀ ਦੇ ਵਿਚ ਤਾਂ ਬਾਈ ਜੀ ਇਹਨਾਂ ਕੋਲ ਉੱਥੇ ਆਪਣਾ ਛੋਟੀ ਐਲ ਜੀ ਹੈ ਨੀ ਸੀ ਇਹਨਾਂ ਦੇ ਕੋਲ, ਜੇ ਇਹਨਾਂ ਨੂੰ ਆ 2-4 ਸਹੂਲਤਾਂ ਲਾਗੂ ਕਰਨ ਦਾ ਮੌਕਾ ਮਿਲ ਜਾਂਦਾ ਨਾ ਲੇਡੀਜ਼ ਨੂੰ ਪੈਸੇ ਦੇਣ ਦਾ ਹੋਰ ਦਾ, ਇਹ ਸਰਕਾਰ ਬਣਾਉਂਦੀ
1: ਜੀ।
4: ਇਹ ਆਪਾਂ ਨੂੰ ਇਹ ਹੋ ਜਾਂਦਾ ਵੀ ਹਾਂਜੀ ਉੱਥੋਂ ਹਾਰ ਗਈ ਤੇ ਪਾਰਟੀ ਖਤਮ
1: ਜੀ।
4: ਦੂਜੀ ਗੱਲ ਇਹ ਹੈ, ਮੇਰਾ ਕਹਿਣਾ ਇਹ ਹੈਗਾ ਵੀ ਜਿਹੜਾ ਅਸੀਂ ਕਹਿ ਰਹੇ ਹਾਂ ਨਾ ਵੀ ਇਹ ਮੰਨ ਲਓ ਆ ਹਲਕਾ ਇੰਚਾਰਜ
1: ਜੀ,
4: ਜਿਹੜੇ ਲੋਕਾਂ ਦੇ ਚੁਣੇ ਐਮ ਐਲ ਏ ਨੇ, ਲੋਕ ਜਿਹਨੂੰ ਵੋਟਾਂ ਪਾ ਕੇ ਚੁਣਦੇ ਨੇ
1: ਜੀ,
4: ਇਹ ਹਲਕਾ ਇੰਚਾਰਜ ਸ਼ੁਰੂਆਤ ਕਿੰਨੇ ਕੀਤੀ ਜੀ? ਅਕਾਲੀ ਦਲ ਨੇ, ਇਹਨਾਂ ਨੇ ਕੀਤੀ ਨਾ ਜੀ। ਇਹਨਾਂ ਨੂੰ ਅੱਜ ਇਹੀ ਅਕਾਲੀ ਦਲ, ਮੈਂ ਖੁਦ 12 ਤੱਕ ਇਹਨਾਂ ਨੂੰ ਵੋਟ ਪਾਈ ਆ, ਇਹਨਾਂ ਤੋਂ ਬਿਨਾਂ ਕਿਸੇ ਨੂੰ ਵੋਟ ਨੀ ਪਾਈ ਜੀ
1: ਜੀ।
4: ਇਹ ਕਿੰਨਾ ਨੇ ਅੱਜ ਜਿਹੜੇ ਇਹ ਰੌਲਾ ਪਾਉਂਦੇ ਨੇ ਵੀ ਸਾਡੇ ਨਾਲ ਐ ਹੋਇਆ ਉਹ ਹੋਇਆ, ਇਹਨਾਂ ਨੇ ਇਹ ਕਿਉਂ ਕੀਤੀ ਸ਼ੁਰੂਆਤ? ਜਿਹੜੇ ਲੋਕਾਂ ਦੇ ਚੁਣੇ ਬੰਦੇ ਸੀ ਉਹ ਕਿਉਂ ਖੁੰਝੇ ਲਏ
1: ਜੀ?
4: ਤੇ ਅੱਜ ਹੁਣ ਅਸੀਂ ਇਹ ਗੱਲ ਕਹਿੰਦੇ ਆ ਵੀ ਹੁਣ ਇਹ ਜਿਹੜੇ ਦੂਜੇ ਨੇ ਹੁਣ ਹੋਣ ਵਾਲੇ ਜਿਹੜੇ, ਉਦੋਂ ਮਾਨ ਸਾਹਿਬ ਵਾਲਿਆਂ ਦੇ ਇਹਨਾਂ ਦੀ ਬਿਆਨ ਸੁਣ ਲਓ, ਇਹਨਾਂ ਦੇ ਲੀਡਰਾਂ ਦੇ
1: ਜੀ,
4: ਇਹ ਕੀ ਕਹਿੰਦੇ ਸੀ? ਇਹ ਹਲਕਾ ਇੰਚਾਰਜ ਨੀ, ਇਹ ਹਲਕੇ ਇੰਚਾਰਜ ਨੇ
1: ਜੀ,
4: ਠੀਕ ਹੈ। ਜਦੋਂ ਹੁਣ ਇਹਨਾਂ ਦੀ ਸਰਕਾਰ ਆ ਗਈ, ਹੁਣ ਫਿਰ ਇਹਨਾਂ ਨੇ ਕੀ ਕੀਤਾ? ਉਹੀ ਹਲਕਾ ਇੰਚਾਰਜ ਲਾਉਣੇ ਇਹਨਾਂ ਨੇ ਸ਼ੁਰੂ ਕਰਤੇ।
1: ਉਹ ਕੇਡਰ ਨੂੰ ਬੰਨ ਕੇ ਰੱਖਣ ਦਾ, ਜਾਂ ਜਿਹੜੇ ਹਰ ਕਿਸੇ ਨੂੰ ਹੁਣ ਐਮ ਐਲ ਏ ਨਹੀਂ ਬਣਾ ਸਕਦੇ, ਕੁਝ ਨਾ ਕੁਝ ਤਾਂ ਉਹਨਾਂ ਨੂੰ ਮੈਂਬਰਸ਼ਿਪ ਦੇਣੀ ਪੈਣੀ ਹੈ ਨਾ।
4: ਫਿਰ ਬਾਈ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਜਿਹੜੀ ਲੋਕਤੰਤਰ ਦੀ ਅਸੀਂ ਦੁਹਾਈ ਪਾਉਂਦੇ ਆ ਰੋਜ਼, ਜਿਹੜੀ ਵਿਰੋਧੀ ਧਿਰ ਤੇ ਤੁਰ ਜਾਂਦੀ ਹੈ ਪਾਰਟੀ, ਉਹ ਰੋਜ਼ ਪਿੱਟਦੀ ਹੈ ਹਾਂਜੀ ਸਾਡੇ ਵੱਧ ਅਧਿਕਾਰ, ਅਸੀਂ ਲੋਕਤੰਤਰਕ, ਅਸੀਂ ਫਲਾਣੇ ਟਮਕਾਣੇ
1: ਜੀ,
4: ਤੇ ਜਦੋਂ ਸੱਤਾ ਚ ਆਉਂਦੀ ਹੈ ਫਿਰ ਉਦੋਂ ਕਿੱਥੇ ਜਾਂਦੀ ਹੈ?
1: ਅੱਜ ਨਾ ਦਿਹਾੜੇ ਦੇ ਉੱਤੇ
4: ਮੈਂ
1: ਤੁਹਾਡੀ ਗੱਲ ਨੂੰ ਅੱਗੇ ਤੋਰਦਾ, ਅੱਜ ਦੇ ਦਿਹਾੜੇ ਦੇ ਉੱਤੇ ਨਾ ਕੌਮੀ ਪੰਚਾਇਤੀ ਰਾਜ ਦਿਵਸ ਹੈ, ਕਿਸੇ ਵੀ ਮਤਲਬ ਕਿ ਪਾਰਟੀ ਨੇ ਇਹਦੇ ਉੱਤੇ ਕੋਈ ਪੋਸਟਰ ਪਾਇਆ ਹੋਵੇ ਤਾਂ ਮੇਰਾ ਨਾਂ ਵਟਾ ਦਿਓ।
4: ਬਿਲਕੁਲ,
1: ਇਹ ਪੰਚਾਇਤੀ ਅਧਿਕਾਰ ਕੀ ਹੈ? ਜਦੋਂ ਮਾਨ ਸਾਹਿਬ ਸੀਗੇ ਜਾਂ ਹੋਰ ਸਾਰੇ ਸੀ, ਗੱਲਾਂ ਤਾਂ ਕਰਦੇ ਸੀ ਉਦੋਂ, ਪਰ ਹੁਣ ਜਿਹੜਾ ਕੀ ਗੱਲ ਇਹਦੇ ਬਾਰੇ ਹੁੰਦੀ ਹੈ ਪੰਚਾਇਤਾਂ ਦਾ, ਇਹ ਪੰਚਾਇਤੀ ਰਾਜ ਜਿਹੜਾ ਹੈਗਾ ਉਹ ਕੌਮੀ ਪੰਚਾਇਤੀ ਰਾਜ ਕਹਿ ਲਓ ਜਾਂ ਜਿੱਦਾਂ ਵੀ ਹੈ, ਇਹ ਜੋ ਇਹ ਸਾਡੇ ਯੂਰੋਪੀਅਨ ਮੁਲਕਾਂ ਦੇ ਵਿੱਚ ਸਿਸਟਮ ਹੈ ਨਾ, ਜਾਂ ਅਮਰੀਕਾ ਦੇ ਵਿੱਚ ਜਿਹੜਾ ਕੌਂਸਲਾਂ ਨੇ ਜਾਂ ਪਿੰਡ ਨੇ, ਉਹਨਾਂ ਦਾ ਆਪਣਾ ਬਜਟ ਤਿਆਰ ਹੁੰਦਾ ਹੈ, ਉਹਨਾਂ ਨੂੰ ਕੇਂਦਰ ਦੇ ਵੱਲ ਜਾਂ ਸਰਕਾਰ ਦੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ, ਉਹ ਆਪਣਾ ਬਜਟ ਤਿਆਰ ਕਰਦੇ ਨੇ, ਇਨਕਮ ਸੋਰਸ ਕਰਦੇ ਨੇ, ਜਾਂ ਇਨਪੁੱਟ ਆਊਟਪੁੱਟ ਆਉਂਦੀ ਹੈ ਉਹਦੇ ਨਾਲ ਹਰ ਸਾਲ ਬਜਟ ਤਿਆਰ ਹੁੰਦਾ ਤੇ ਉਹਦੇ ਵਿੱਚੋਂ ਖਰਚੇ ਸਾਰਾ ਕੁਝ ਚੱਲਦਾ ਸਿਸਟਮ, ਉਹ ਤਾਂ ਆਪਣੇ ਆਪ ਦੇ ਉੱਤੇ ਨਿਰਭਰ ਨੇ ਜੀ, ਇੰਡੀਪੈਂਡੈਂਟ ਨੇ, ਉਹ ਕਿਉਂ ਨੀ ਕੀਤਾ ਜਾ ਰਿਹਾ?
4: ਜਿਵੇਂ ਵਿਧਾਨ ਸਭਾ ਹੈ ਜੀ, ਜਿਵੇਂ ਲੋਕ ਸਭਾ ਹੈ, ਉਵੇਂ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਪੰਚਾਇਤੀ ਰਾਜ ਜਿਹੜਾ ਸਿਸਟਮ ਹੈ
1: ਜੀ।
4: ਪਰ ਮੇਰਾ ਰੋਣਾ ਮੇਰਾ, ਮੈਂ ਤਾਂ ਬਾਈ ਜੀ ਮੈਨੂੰ ਮੈਂ ਵਾਰ ਵਾਰ ਨਾ ਮੈਨੂੰ ਆ ਮੁੱਦੇ ਫਲਾਣਾ ਏ, ਮੈਂ ਮੇਰਾ ਤਾਂ ਕਹਿਣਾ ਇਹ ਹੈ ਵੀ ਇਹਨੂੰ ਅਸੀਂ ਹੁਣ ਤੁਸੀਂ ਵੀ ਕਈ ਵਾਰੀ ਕਹਿ ਦਿੰਦੇ ਹੋ ਜਾਂ ਹੱਸ ਕੇ ਦੂਜੇ ਵੀ ਕਹਿ ਦਿੰਦੇ ਨੇ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਦੂਜਿਆਂ ਨੂੰ, ਸਾਡਾ ਚੱਲਦਾ ਹੀ ਇਹ ਸਿਸਟਮ ਪਿਆ ਵੀ ਇਹਨੂੰ ਥੱਲੇ ਲਾਣਾ ਜੀ, ਇਹਨੂੰ ਚੜਾਉਣਾ ਜੀ, ਉਹ ਜਦੋਂ ਉਹ ਚੜ ਜਾਂਦਾ ਉਦੋਂ ਉਹ ਲੋਕਾਂ ਨੂੰ ਟਿੱਚ ਸਮਝਦਾ,
1: ਜਦੋਂ ਦੂਜਾ ਚੜ ਜਾਂਦਾ
4: ਅੱਜ ਨਹੀਂ ਅੱਜ
1: ਉੱਪਰ ਚੜਾਉਣਾ ਨਾ ਥੱਲੇ ਲਾਉਣਾ, ਮੈਂ ਕੰਮ ਕਰਨਾ ਹੈ।
4: ਮੈਂ ਭਾਰਤ ਬਾਈ ਜੀ ਇਹੀ ਗੱਲ ਕਹਿਣ ਦਿਆਂ ਵਾ, ਇਹੀ ਅੱਜ ਰਾਘਵ ਚੱਡੇਹਰੀ ਜਿਹੜੇ ਗਏ ਨੇ
1: ਜੀ,
4: ਜਦੋਂ ਇਹ ਇੱਥੇ ਪਾਵਰ ਚ ਸੀ, ਇਹ ਬੀਜੇਪੀ ਨੂੰ ਕੀ ਕਹਿੰਦੇ ਸੀ? ਇਹ ਤਾਂ ਬਸ ਤਬਾਹ ਕਰਤਾ ਜੀ ਦੇਸ਼ ਨੂੰ, ਇਹਨਾਂ ਨੇ ਡਿਕਟੇਟਰ ਨੇ ਜੀ, ਫਲਾਣੇ ਨੇ, ਧਮਕਾਣੇ ਨੇ
1: ਜੀ।
4: ਅੱਜ ਸੁਣ ਲਓ ਇਹਨਾਂ ਦੇ ਬਿਆਨ
1: ਜੀ,
4: ਅੱਜ ਸੁਣ ਲੋ ਭੈਣ, ਅੱਜ ਕਹਿੰਦੇ ਮੋਦੀ ਸਾਹਿਬ ਨੇ ਬਹੁਤ ਵੱਡੇ ਵੱਡੇ ਕਦਮ ਚੁੱਕੇ ਨੇ ਜੀ, ਹਾਂਜੀ
1: ਉਹ ਤਾਂ ਫੁਲਕਾ ਸਾਹਿਬ ਵੀ ਕਹਿੰਦੇ ਪਿਛਲੇ ਦਿਨਾਂ ਚ ਸਾਰਾ ਕੁਝ ਕਹਿ ਗਏ,
4: ਨਹੀਂ ਤੇ ਫਿਰ ਅਸੀਂ ਅਸੀਂ ਅਸੀਂ ਅਸੀਂ ਕੀ ਕੀ ਭਾਲਦੇ ਆ ਇਹ ਇਹ ਸਿਆਸਤ ਦੇ ਵਿੱਚੋਂ? ਮੇਰਾ ਤਾਂ ਸਿਰਫ ਇਸ ਸਿਆਸਤ ਦਾ ਮੁੱਦਾ ਹੈ, ਮੈਂ ਕਿਸੇ ਪਾਰਟੀ ਨੂੰ ਨੀ ਕਹਿੰਦਾ ਹੈਗਾ, ਤੁਸੀਂ ਜਿਹਨੂੰ ਮਰਜ਼ੀ ਚੁੱਕ ਕੇ ਦੇਖ ਲੋ
1: ਜੀ,
4: ਕਿਸੇ ਪਾਰਟੀ ਨੂੰ ਚੁੱਕ ਕੇ ਦੇਖ ਲੋ, ਇਹਨਾਂ ਦੇ ਬਿਆਨ ਸੱਤਾ ਚ ਜਾਂ ਜਦੋਂ ਜਿੱਥੇ ਇਹਨਾਂ ਨੂੰ ਬੈਨੀਫਿਟ ਹੁੰਦਾ। ਆ ਰਵਨੀਤ ਬਿੱਟੂ ਦੀ ਸਾਰੀ ਉਮਰ ਇਹ ਮੰਨ ਲੋ ਕਾਂਗਰਸ ਚ ਰਿਹਾ
1: ਜੀ,
4: ਗੋਗੇ ਗਾਉਂਦਾ ਰਿਹਾ
1: ਜੀ,
4: ਜਿੱਦੇ ਇਹ ਬੀਜੇਪੀ ਤੁਰ ਗਿਆ ਉਦੋਂ ਹੀ ਕਾਂਗਰਸ ਜਿਹੜੀ ਉਹ ਕਾਤਲ ਪਾਰਟੀ ਹੋ ਗਈ।
1: ਬਿਲਕੁਲ,
4: ਤੇ ਢਾਈ ਲੱਖ 3 ਲੱਖ ਵੋਟ ਪਈ ਹੈ ਜੀ ਉਹਨੂੰ, ਥੋੜੀ ਜਿਹੀ ਵੋਟਾਂ ਤੋਂ ਹਾਰਿਆ ਰਾਜਾ ਵੜਿੰਗ ਤੋਂ
1: ਜੀ,
4: ਤੇ ਫਿਰ ਕੌਣ ਲੋਕ ਨੇ ਜੀ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਕੌਣ ਨੇ ਉਹ ਲੋਕ
1: ਜੀ,
4: ਤੇ ਫਿਰ ਅਸੀਂ ਕੀ ਕੀ ਭਾਲਦੇ ਹਾਂ ਜੀ ਇਸ ਸਿਆਸਤ?
1: ਬਿਲਕੁਲ,
4: ਅਸੀਂ ਕਦੇ ਕਦੇ ਕਦੇ ਇਹਦੇ ਮਗਰ, ਕਦੇ ਉਹਦੇ ਮਗਰ, ਕਦੇ ਫਲਾਣੇ ਦੇ ਮਗਰ, ਕਦੇ ਧਮਕਾਣੇ ਦੇ ਮਗਰ, ਸਾਡੇ ਪੱਲੇ ਕੀ ਹੈ
1: ਜੀ,
4: ਤੇ ਸਾਨੂੰ ਦਿੰਦੇ ਕੀ ਨੇ ਜੀ ਇਹ?
1: ਬਿਲਕੁਲ, ਇਹ
4: ਜਿੱਦਣ ਸਾਡੀ ਸਭ ਤੋਂ ਵੱਡੀ ਮੇਰਾ ਗਿਲਾ ਅਕਾਲੀ ਦਲ ਨਾਲ ਇਹ ਹੈ ਵੀ ਸਭ ਤੋਂ ਵੱਧ ਇਹਨਾਂ ਨੇ ਮੰਨ ਲਓ ਫੈਡਰਲਿਜ਼ਮ ਦੇ ਸਭ ਤੋਂ ਵੱਧ ਇਹਨਾਂ ਨੇ ਉਹੀ ਗੱਲ ਲੜਾਈ ਲੜੀ,
1: ਤੇ
4: ਜਿੱਦਣ ਇਹਨਾਂ ਨੇ ਹਲਕਾ ਇੰਚਾਰਜ ਚਲਾਏ ਸੀ ਉਦਣ ਕੀ ਸੋਚ ਚਲਾਏ ਸੀ ਇਹਨਾਂ ਨੇ
1: ਜੀ,
4: ਵੀ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਹ ਜ਼ੀਰੋ ਕਰਨੇ ਨੇ, ਵੀ ਸਾਡੇ ਸਾਡੀ ਪਾਵਰ ਚਾਹੀਦੀ ਵੀ ਸਾਡੇ ਜਿਹੜਾ ਚੁਣਿਆ ਹੋਇਆ ਬੰਦਾ ਉਹਨੂੰ ਹੀ ਕੱਲ ਨੂੰ ਟਿਕਟ ਦੇ ਦੇਣੀ ਹੈ, ਕਿਉਂਕਿ ਉਹ ਕੰਮ ਇਲਾਕੇ ਚ ਉਹ ਕਰਦਾ। ਐਮ ਐਲ ਏ ਦਾ ਉਹੀ ਗੱਲ, ਉੱਥੇ ਕੋਈ ਰਾਸ਼ਨ ਕਾਰਡ ਨੀ ਬਣਾ ਸਕਦਾ, ਕੋਈ ਆਧਾਰ ਕਾਰਡ ਨੀ ਬਣਾ ਸਕਦਾ,
1: ਉੱਪਰ ਆ ਜਾਂਦਾ ਸਾਰਾ ਕੁਝ, ਕੋਈ ਕਿੱਥੋਂ ਤੱਕ ਕਹਿ ਰਿਹਾ ਹੁੰਦਾ।
4: ਫਿਰ ਭਾਰਜਵਾਈ ਜੀ, ਮੇਰਾ ਸਵਾਲ ਸਭ ਤੋਂ ਵੱਡਾ ਇਹੀ ਹੈ
1: ਜੀ,
4: ਫਿਰ ਹੁਣ ਮੈਂ ਉੱਥੇ ਹੀ ਗੱਲ ਮੇਰੀ ਮੁੱਕਣੀ ਅਖੀਰ ਤੇ ਆ ਕੇ
1: ਜੀ,
4: ਵੀ ਫਿਰ ਹੁਣ ਦੱਸੋ ਵੀ ਹੁਣ ਜਾਵੇ ਤੇ ਜਾਵੇ ਕਿੱਥੇ ਬੰਦਾ
1: ਜੀ?
4: ਮੈਨੂੰ ਤਾਂ ਇਹ ਦੱਸ, ਕੋਈ ਦੱਸ ਦੇ ਇਹ ਸਿਆਸਤ ਦੇ ਵਿੱਚੋਂ ਵੀ ਫਲਾਣਾ ਬੰਦਾ ਆ ਠੀਕ ਹੈ ਜੀ, ਇਹਨੂੰ ਪਾ ਦੋ
1: ਜੀ ਜੀ,
4: ਹੈ ਇਹ ਸਭ ਪਾਵਰ ਜਿੰਨਾ ਚਿਰ ਆਉਂਦੀ ਨੀ ਕੁਰਸੀ ਹੱਥ ਚ, ਉਹਨਾਂ ਚਿਰ ਸਾਰਾ ਕੁਛ ਲੋਕਾਂ ਦੇ ਨੁਮਾਇੰਦੇ ਨੇ ਜੀ, ਇਹ ਸਾਰੇ ਸਭ ਤੋਂ ਵੱਧ ਫਿਕਰਮੰਦ ਇਹੀ ਹੁੰਦੇ ਨੇ ਜਿੰਨੇ ਵਿਰੋਧੀ ਦੇ ਰਾਲੇ ਨੇ, ਇਹਨਾਂ ਤੋਂ ਵੱਧ ਫਿਕਰ ਕਿਸੇ ਨੂੰ ਨੀ ਹੁੰਦਾ ਲੋਕਾਂ ਦਾ, ਕੱਲੀ ਖਾਲੀ ਥਾਂ ਤੇ ਜਾ ਕੇ ਛੋਟੇ ਛੋਟੇ ਮੁੱਦੇ ਜਾ ਕੇ ਚੁੱਕਣਗੇ ਇਹ,
1: ਭਾਈ
4: ਇਹਦੇ ਨਾਲ ਆਹ ਹੋ ਗਿਆ, ਉਹਦੇ ਨਾਲ ਆਹ ਹੋ ਗਿਆ,
1: ਤੇ
4: ਜਿੱਦੇ ਕੁਰਸੀ ਤੇ ਬਹਿ ਗਏ ਤੇ ਬਸ ਫਿਰ ਉਹ ਜਿਹੜੇ ਕੁਰਸੀ ਤੋਂ ਉਤਰੇ ਹੁੰਦੇ ਨੇ ਫਿਰ ਉਹਨਾਂ ਦੇ ਉਹ ਲੋਕਾਂ ਦੇ ਖੈਰ ਖਵਾ ਉਹ ਬਣ ਜਾਂਦੇ
1: ਨੇ,
4: ਹੁਣ ਸਾਡੀ ਵਾਰੀ ਹੈ ਜੀ, ਹੁਣ ਅਸੀਂ ਲੋਕਾਂ ਦੇ ਮੁੱਦੇ ਚੁੱਕਣੇ ਆ। ਇਸ ਕਰਕੇ ਭਾਰਜਵਾਈ ਜੀ, ਇਹ ਸਿਆਸਤ ਜਿਹੜੀ ਅੱਜ ਸਾਡੇ ਦੇਸ਼ ਚ ਚੱਲਦੀ ਪਈ ਹੈ, ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਲੋ, ਜਿਹਨੂੰ ਜੀ ਕਰਦਾ
1: ਜੀ,
4: ਇੱਥੇ ਕੱਖ ਨੀ ਪੱਲੇ ਪੈਣਾ ਬਾਈ ਜੀ, ਮੇਰਾ ਤਾਂ ਮੈਂ ਬੜੇ ਅਫਸੋਸ ਨਾਲ ਕਹਿਣਾ ਹਰ ਰੋਜ਼ ਇਹ ਤੁਹਾਡੇ ਕੋਲ ਜਦੋਂ ਵੀ ਆਉਣਾ ਮੈਂ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
4: ਠੀਕ ਹੈ ਭਾਜੀ ਜੀ।
1: ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ ਸੀ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਚਰਨਜੀਤ ਸਿੰਘ ਸ਼ੈਲੀ ਬਾਈ ਜੀ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ, ਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਵੱਲ ਨੂੰ ਵੱਧਦੇ ਆ, ਤੇ ਨਾਵਲ ਦੀ ਵੀ ਗੱਲ ਕਰਨੀ ਅੱਜ। ਸਤਿ ਸ੍ਰੀ ਅਕਾਲ ਜੀ, ਆਪਣੇ ਸ਼ੈਲੀ ਬਾਈ ਜੀ, ਸਵਾਗਤ ਹੈ ਜੀ।
5: ਜਿੰਨਾ ਚਿਰ ਤੁਸੀਂ ਆਪ ਸੁਚੇਤ ਹੋ ਨਾ, ਉਹਨੂੰ ਕੋਈ ਨੀ ਰਸਤਾ ਦਿਖਾ ਸਕਦਾ
1: ਜੀ।
5: ਮੁਕੱਦਰ ਵੀਰ ਮੇਰੀ
1: ਕਮੈਂਟ
5: ਮੇਰਾ ਹੈ, ਤੇ ਬਾਕੀ ਰਹੀ ਜੀ ਗੱਲ, ਜਿੰਨਾ ਚਿਰ ਤੁਸੀਂ ਇੱਕ ਦੋ ਬੰਦੇ ਇਕੱਠੇ ਨੀ ਹੁੰਦੇ ਨਾ, ਤੁਹਾਡਾ ਕੋਈ ਕਿਤੇ ਸੁਣਵਾਈ ਕਿਉਂ ਕਿਸੇ ਦੀ ਜ਼ਿੰਮੇਵਾਰੀ ਨੀ ਇੱਥੇ
1: ਜੀ।
5: ਅਸੀਂ ਤਾਂ ਭਾਰੀ ਦੇਖੋ, ਪਹਿਲਾਂ ਵੀ ਕਿਹਾ ਕਈ ਵਾਰ ਵੀ ਕਹਿੰਦੇ ਆ
1: ਜੀ,
5: ਜੁੜੇ ਹੋਏ ਆ, ਜਿਹੜਾ ਕੋਈ ਗਲਤ ਆ ਗਲਤ ਨੂੰ ਗਲਤ ਵੀ ਕਹਿੰਦੇ ਆ।
1: ਬਿਲਕੁਲ ਹੈ ਜੀ,
5: ਠੀਕ ਆ, ਜੋ ਵੀ ਗਲਤ ਕਰਦਾ ਉਹਨੂੰ ਗਲਤ ਕਹਾਂਗੇ
1: ਜਿਹੜੀ
5: ਹੈਗੀ ਆ, ਚਾਹੇ ਕਿਤੇ ਗਿੱਟੇ ਲੱਗੇ ਚਾਹੇ ਕਿਤੇ ਲੱਗੇ ਗੋਡੇ
1: ਜੀ,
5: ਜਿੰਨਾ ਕੁ ਕਿਸੇ ਸਾਡੇ ਕੋਲੋਂ ਕਿੰਨਾ ਕੁ ਇਹਦਾ ਭਰਾ ਹੋ ਸਕਦਾ ਓਨਾ ਕਰਾਂਗੇ
1: ਜੀ।
5: ਇੰਨੇ ਕੋਈ ਅਸੀਂ ਅਮੀਰ ਨੀ ਹੈਗੇ ਵੀ ਆਪਣੇ ਪੱਲਿਓਂ ਕੁਛ ਕਰ ਸਕਦੇ ਹੋਈਏ
1: ਜੀ।
5: ਹਾਂ, ਕਿਸੇ ਨੂੰ ਕੋਈ ਰਾਸਤਾ ਦਿਖਾਉਣਾ ਹੁੰਦਾ, ਕੋਈ ਗੱਲ ਕਰਨੀ ਹੁੰਦੀ ਹੈ, ਸਾਥ ਹੁੰਦਾ ਕਿਸੇ ਦਾ
1: ਜੀ,
5: ਉਹ ਜਿੰਨਾ ਚਿਰ ਜਿਉਂਦੇ ਆ ਕਿਸੇ ਨੂੰ ਪਿੱਠ ਨੀ ਦਿਖਾਉਂਦੇ
1: ਜੀ,
5: ਨਾਲ ਖੜਾ ਜਿੰਨਾ ਕੁ ਹੋ ਸਕਦਾ
1: ਜੀ।
5: ਪਰ ਸਾਰੇ ਪਰ ਜੀ ਕੋਈ ਆ, ਸਾਰਿਆਂ ਦੀਆਂ ਗੱਲਾਂ ਕੋਈ ਸਾਰੀਆਂ ਸੱਚ ਨੀ ਹੋ ਸਕਦੀਆਂ, ਸਾਰੀਆਂ ਗੱਲਾਂ ਸਾਰਿਆਂ ਦੀਆਂ ਗਲਤ ਨੀ ਹੋ ਸਕਦੀਆਂ।
1: ਬਿਲਕੁਲ ਹੈ ਜੀ,
5: ਕੋਈ ਜਿੱਥੋਂ ਵੀ ਤੁਹਾਨੂੰ ਕਿਤੇ ਅਕਲ ਵਾਲੀ ਚੀਜ਼ ਮਿਲਦੀ ਆ ਉੱਥੋਂ ਆਪਦੀ ਚੁੱਪ ਕਰਕੇ ਲੈ ਲਓ,
1: ਰੱਖ ਲਓ,
5: ਜਿੰਨਾ ਕੰਮ ਬਣਦਾ ਤੇ ਆਪਦਾ, ਹਾਂ ਜਿੰਨਾ ਕੁ ਬਣਦਾ ਤੁਸੀਂ ਆਪਦਾ ਬਣਾਈ ਚਲੋ, ਬਾਹਲੇ ਹੱਥ ਪੈ ਮਾਰਨ ਦੀ ਲੋੜ ਨੀ ਹੈਗੀ
1: ਜੀ,
5: ਕਿਉਂਕਿ ਆਪਦੀ ਸਮਰੱਥਾ ਨਾਲ ਹੀ ਹੁੰਦਾ ਜੋ ਕੁਛ ਹੁੰਦਾ।
1: ਬਿਲਕੁਲ,
5: ਆਪਦੀ ਸਮਰੱਥਾ ਤੋਂ ਜ਼ਿਆਦਾ ਤੁਸੀਂ ਕੁਛ ਨੀ ਕਰ ਸਕਦੇ
1: ਜੀ,
5: ਫਿਰ ਤਾਂ ਗੱਲਾਂ ਹੀ ਨੇ ਜੀ, ਵਾਧੂ ਘਾਟੂ
1: ਜੀ।
5: ਹੋਰ ਬਾਕੀ ਸੁਣਦਾ ਸੀ ਸੈਣੀ ਸਾਹਿਬ ਨੇ ਵਧੀਆ ਗੱਲਾਂ ਸੁਣਾ ਕੇ ਤਫਰਾ ਕਰਕੇ ਗਏ ਨੇ, ਸੁਣ ਰਿਹਾ ਸੀਗਾ
1: ਜੀ,
5: ਚੋੜ ਸਾਹਿਬ ਵੀ ਆਏ ਸੀਗੇ, ਔਜਲਾ ਸਾਹਿਬ ਵੀ ਸੁਣ ਰਿਹਾ
1: ਸੀ,
5: ਤਾਂ ਹੀ ਮੈਂ ਲਿਖਿਆ ਸੀ ਉੱਥੇ, ਮੈਂ ਬੁਲਾਕੜੀ ਸੀ
1: ਬਿਲਕੁਲ,
5: ਉਹ ਮੇਰੇ ਇਹੀ ਗੱਲ ਆ ਜੀ, ਕੋਈ ਕਿਸੇ ਪਾਸੇ ਆ, ਕੋਈ ਕਿਸੇ ਪਾਸੇ ਆ, ਕਿਵੇਂ ਆ, ਹਨਾ ਵੀ ਸਾਰੇ। ਹਾਂ ਜੇ ਆਪਾਂ ਸਾਰੇ ਇਕੱਠੇ ਹੋਈਏ ਫਿਰ ਇਕੱਠੇ ਹੋ ਜਾਈਏ, ਕਿਸੇ ਥੱਲੇ ਇਕੱਠੇ ਹੋ ਜਾਣਾ, ਫਿਰ ਇਹ ਕਿਉਂ ਇਹ ਗੱਲਾਂ ਹੋਣ। ਆ ਦੇਖੋ ਆਪਣੇ ਸਾਹਮਣੇ ਆ, ਅੱਜ ਜਿਹੜੇ ਇਹਨਾਂ ਨੇ ਚੁਣ ਸੀਗੇ
1: ਜੀ,
5: ਚੁਣ ਕੇ ਉੱਥੇ ਭੇਜੇ ਆ ਰਾਜ ਸਭਾ ਚ
1: ਜੀ,
5: ਉਹ ਦੇਖੋ ਕਿਵੇਂ ਅੱਜ ਪਾਲਟੀ ਮਾਰ ਗਏ
1: ਜੀ।
5: ਹੁਣ ਕਿੰਨੇ, ਇੱਕ ਤਿਹਾਈ ਤੋਂ ਵੱਧ ਦੇਖੋ ਮੈਨੂੰ ਲੱਗਦਾ ਉਦੋਂ ਵੱਗ ਗਏ।
1: ਬਿਲਕੁਲ ਹੈ ਜੀ, 7 ਵੱਗ ਗਏ ਜੀ,
5: ਨਾ ਕੋਈ ਕਾਨੂੰਨ
1: ਆ, 6 ਪੰਜਾਬ ਦੇ ਨੇ, 1 ਦਿੱਲੀ ਦੇ,
5: ਇਹਨਾਂ ਦੇ ਆਪਦੇ ਵਾਸਤੇ ਜੀ। ਹਾਂ, ਇਹ ਕਾਨੂੰਨ ਆਪਦੇ ਮੁਤਾਬਕ ਬਣਾਉਂਦੇ ਨੇ, ਇਹ ਲੋਕਾਂ ਦੇ ਮੁਤਾਬਕ ਨਹੀਂ ਕਾਨੂੰਨ ਬਣਾਉਣਾ। ਜੇ ਆਪਾਂ ਕਹੀਏ ਵੀ ਲੋਕਾਂ ਦੇ ਮੁਤਾਬਕ ਕਾਨੂੰਨ ਬਣਾਉਣਗੇ
1: ਜੀ,
5: ਜਿਹੜੇ ਇਹਨਾਂ ਨੂੰ ਢੁਕਦੇ ਨੇ ਉਹ ਕਾਨੂੰਨ ਬਣਾਉਂਦੇ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ,
5: ਲੋਕਾਂ ਵਾਸਤੇ ਕਾਨੂੰਨ ਨਹੀਂ ਬਣਾਉਂਦੇ, ਇਹ ਆਪਾਂ ਨੂੰ ਗਲਤ ਫਹਿਮੀ ਹੈ ਜੀ।
1: ਜੀ ਬਿਲਕੁਲ ਜੀ,
5: ਇਸੇ ਕਰਕੇ ਇੱਕ ਬਾਰ ਬਾਰ ਕਹਿੰਦੇ, ਇਹੀ ਗੱਲ ਆਪਾਂ ਬਾਰ ਬਾਰ ਕਹਿੰਦੇ ਆ
1: ਜੀ,
5: ਵੀ ਅਮੀਰਾਂ ਲਈ ਮੋਮ ਦਾ ਨੱਕ ਨੇ ਕਾਨੂੰਨ।
1: ਬਿਲਕੁਲ ਹੈ ਜੀ,
5: ਤੁਹਾਨੂੰ ਜੀ ਕਰਦੇ ਨੇ ਪੈਸੇ ਨਾਲ ਮੋੜ ਉਡਾਉਂਦੇ ਨੇ
1: ਜੀ,
5: ਆਪਾਂ ਫੇਰ ਉੱਥੇ ਖੜੇ ਰਹਿੰਦੇ ਨੇ। ਜਿਵੇਂ ਹੁਣ ਬੇਅਦਬੀ ਵਾਲੇ ਕਾਨੂੰਨ ਦੀ ਗੱਲ ਕਰਦੇ ਸੀ ਪਹਿਲਾਂ ਆਪਾਂ, ਵੀ ਇਹ ਵੀ ਆਉਣ ਵਾਲੇ ਚ ਛੋਟੇ ਲੋਕਾਂ ਨੂੰ, ਸਾਡੇ ਵਰਗੇ ਲੋਕਾਂ ਨੂੰ ਤੰਗ ਕਰਨਾ ਇਹ।
1: ਬਿਲਕੁਲ ਹੈ ਜੀ, ਬਿਲਕੁਲ,
5: ਅਮੀਰ ਨੇ ਫੇਰ ਛੁੱਟ ਜਾਣਾ। ਹਾਂ
1: ਜੀ,
5: ਅਮੀਰ ਨੇ ਫੇਰ ਛੁੱਟ ਜਾਣਾ ਜੀ। ਜੇ ਕੱਲ ਨੂੰ ਹੁਣ ਜਿਵੇਂ ਸੈਣੀ ਸਾਹਿਬ ਦੱਸ ਕੇ ਗਏ ਨੇ ਵੀ ਜੀ ਕੱਲ ਨੂੰ ਉੱਥੇ PIL ਪਈ ਆ ਇਹ,
1: ਬਿਲਕੁਲ,
5: ਜੇ ਭਲਾ ਕੋਰਟ ਨੇ ਉਹ ਡਿਸਮਿਸ ਕਰਤਾ, ਫਿਰ ਸਾਡੀ ਜਿੰਨੀ ਐਨਰਜੀ ਸੀ ਉਹ ਕਿੱਥੇ ਜਾਊ, ਵੇਸਟ ਹੋਗੀ ਨਾ।
1: ਬਿਲਕੁਲ ਹੈ ਜੀ, ਚੁਣੌਤੀ,
5: ਕਿੰਨਾ ਪੈਸਾ ਲੱਗਿਆ, ਕਿੰਨੇ ਲੋਕਾਂ ਦਾ ਟਾਈਮ ਲੱਗਿਆ
1: ਜੀ।
5: ਉਹ ਵੀ ਕਹਿੰਦੇ ਆ ਇਹ ਭਾਰਤ ਜੀ, ਬਾਰ ਬਾਰ ਸਾਡੀ ਨਾ ਜਿਹੜੀ ਐਨਰਜੀ ਆਪਾਂ ਇਕੱਠੀ ਹੁੰਦੀ ਆ ਉਹਨੂੰ ਬਾਰ ਬਾਰ ਇਹ ਸਰਕਾਰਾਂ ਇਸੇ ਤਰ੍ਹਾਂ ਤੋੜਦੀਆਂ ਨੇ
1: ਜੀ। ਬਿਲਕੁਲ,
5: ਜਿਵੇਂ ਹੁਣ ਪਹਿਲਾਂ ਇਹਨਾਂ ਨੇ ਚੁਕਾਏ ਨੀ ਗਏ, ਕਿਵੇਂ ਦੇਖੋ ਇਹ ਨਿਕਲੀ ਪਾਰਟੀ ਕਿੱਥੋਂ, ਆਪਾਂ ਸਾਰਿਆਂ ਨੂੰ ਪਤਾ ਜੀ ਕਿਹੜੇ
1: ਧਰਨੇ
5: ਨਿਕਲੀ ਆ, ਕਿੱਥੋਂ ਨਿਕਲੀ ਆ, ਪਿੱਛੇ RSS ਆ, ਇਹ ਵੀ ਟੀਮਾਂ ਨੇ ਜੀ, ਹਰ ਰੋਜ਼ ਟਮਾਣਾ ਸਾਹਿਬ ਵੀ ਰੌਲਾ ਪਾਉਣੇ, ਆਪਾਂ ਵੀ ਰੌਲਾ ਪਾਉਣਾ, ਤੁਸੀਂ ਵੀ ਰੌਲਾ ਪਾਉਣੇ, ਕਿੱਥੋਂ ਨਿਕਲੀ ਆ, ਕਿਵੇਂ ਜੰਮੀ ਆ, ਇਹ ਫਿਰ ਲੋਕਾਂ ਦਾ ਕੀ ਸਵਾਰਨਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ,
5: ਸਵਾਰ ਸਕਦੇ ਤਾਂ, ਇਹ ਤਾਂ ਅਸੀਂ ਇੱਕ ਇਹੋ ਜਿਹੀ ਘਮੇਰੀ ਚ ਫਸੇ ਹੋਏ ਆ ਜੀ, ਜਿੱਥੋਂ ਨਿਕਲ ਨੀ ਹੁੰਦਾ।
1: ਬਿਲਕੁਲ ਹੈ ਜੀ,
5: ਜੇ ਕੋਈ ਇੱਕ ਅੱਧਾ ਨਿਕਲ ਕੇ ਘਮੇਰੀ ਚੋਂ ਪਰੇ ਵੱਜ ਜਾਂਦਾ,
1: ਇੱਕ ਕਹਾਵਤ ਨੀ ਸੀ ਪੁਰਾਣੇ ਸੁਣਦੇ ਹੁੰਦੇ, ਮੈਨੂੰ ਪੂਰੀ ਯਾਦ ਨੀ, ਉਹ ਸ਼ਿਕਾਰੀ ਆਉਂਦਾ ਹੈ ਤੇ ਉਹ ਪੰਛੀ ਕਹਿੰਦੇ ਆ ਕਿ ਉਹ ਦੱਸ ਦਿੰਦਾ, ਕੋਈ ਪੰਛੀ ਦੱਸ ਦਿੰਦਾ ਭਈ ਭਾਈ ਸ਼ਿਕਾਰੀ ਆਊਗਾ, ਦਾਣਾ ਪਾਊਗਾ, ਜਾਲ ਸਿੱਟੂਗਾ, ਫਸਿਓ ਨਾ। ਤੇ ਉਹ ਕੀ ਹੁੰਦਾ ਕਿ ਅਗਲੇ ਦਿਨ ਸ਼ਿਕਾਰੀ ਆ ਜਾਂਦਾ, ਉਹ ਰੱਟਾ ਲਾਇਆ ਹੁੰਦਾ ਉਹਨਾਂ ਨੇ, ਸ਼ਿਕਾਰੀ ਆਊਗਾ, ਦਾਣਾ ਸਿੱਟੂਗਾ, ਜਾਲ ਪਾਊਗਾ, ਫਸਿਓ ਨਾ। ਤੇ ਉਹ ਵਿਚਾਰੇ ਫਿਰ ਉਹ ਸਾਰੇ ਹੀ ਉਹਦੇ ਵਿੱਚੇ ਹੀ ਹੁੰਦੇ ਆ ਮੁੜ ਕੇ। ਤੇ ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜਿਆ, ਸ਼ਾਇਦ ਗੱਲਬਾਤ ਕਰਨੀ ਚਾਹੁੰਦੇ ਹੁਣ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ। ਸਤਿ ਸ੍ਰੀ ਅਕਾਲ ਜੀ,
2: ਕਿੱਥੇ ਰਹਿਣਾ, ਕਿੱਥੇ ਰਹਿਣਾ ਭਰਾਵਾ ਤੂੰ, ਦਰਸ਼ਨ ਮਹਿੰਗੇ ਹੋਏ ਪਏ ਨੇ ਚਲੀ ਵੀਰੇ। ਮੈਂ ਤਾਂ ਗੁੱਸਾ ਨਾ ਕਰੀ, ਆਪਣੇ ਜਿਵੇਂ ਚੱਡੇ ਹੋਣੀ ਕਰ ਗਏ, ਕਿਸਾਨ ਜੱਥੀ ਆਉਂਦੇ ਤਾਂ ਐ ਨੇ ਕਿੰਨੀਆਂ ਬਣ ਗਈਆਂ
1: ਜੀ,
2: ਉਹ ਵੀ ਤਾਂ ਇੱਕ ਸਿਆਸੀ ਉਹ ਹੈ, ਫੇਰ ਉਹ ਵੀ ਪੰਜਾਬ ਦੇ ਹੀ ਆਏ ਨੇ, ਉਹਨਾਂ ਨੂੰ ਵੱਧ ਕਿਹਨੂੰ ਫਿਕਰ ਹੈ ਪੰਜਾਬ ਦਾ, ਉਹ ਦੇਖ ਲੋ, ਇੱਕ ਦੋ ਬਣਦੀਆਂ
5: ਨਹੀਂ ਤੁਸੀਂ,
2: ਹੁਣ ਤਾਂ ਨੌ ਦੀ ਬਣ ਗਈਆਂ ਰਾਜੇ
5: ਵਾਲਾ। ਹਾਂਜੀ, ਨਹੀਂ ਥੋਤੋਂ ਇੱਕ ਖਬਰ ਮਿਸ ਹੋ ਗਈ ਅੱਜ ਭਾਰਤ ਜੀ ਤੋਂ।
1: ਹਾਂਜੀ,
5: ਅੱਜ ਨਾ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਰਾਜੇ ਵਾਲਾ ਸਾਹਿਬ ਸੀਗੇ
1: ਜੀ,
5: ਆਪਣੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਗਏ ਸੀ ਅੱਜ।
1: ਅੱਛਾ ਜੀ,
5: ਕਾਫੀ ਜਥੇਬੰਦੀਆਂ ਸੀ ਮੈਨੂੰ ਲੱਗਦਾ
1: ਜੀ,
5: ਉਹ ਕਹਿੰਦੇ ਵੀ ਤੁਸੀਂ ਮੰਗ ਪੱਤਰ ਦੇਣ ਆਏ ਵੀ ਅੰਦਰ 15 ਬੰਦੇ ਆ ਜਾਓ
1: ਜੀ,
5: ਇਹ ਕਹਿੰਦੇ 32-35 ਤਾਂ ਅਸੀਂ ਜਥੇਬੰਦੀਆਂ ਵੀ, ਇੱਕ ਦੋ ਬੰਦੇ ਤਾਂ ਆਉਣਗੇ ਸਾਡੇ, ਇੰਨੇ ਬੰਦੇ ਅੰਦਰ ਆਉਣਗੇ
1: ਜੀ।
5: ਉਹ ਮੈਨੂੰ ਲੱਗਦਾ ਖੜਕ ਦੇ ਖੜਾ ਕੀ ਮੰਗ ਪੱਤਰ ਫੜ ਕੇ ਲੈ ਜਾਏ ਜੀ, ਅੱਜ ਦੀ ਖਬਰ ਹੈ।
1: ਕਿਆ ਬਾਤ ਹੈ,
2: ਅਸੀਂ ਤਾਂ ਉਹ ਕਾਮ ਹੈ, ਉਹ ਇੰਦਰਾ ਗਾਂਧੀ ਪ੍ਰੋਟੋਕਾਲ ਸੀ, ਉਹ ਕਹਿੰਦੀ ਮੈਂ ਗੁਰਦੁਆਰੇ ਨੀ ਬਹਿ ਸਕਦੀ ਸੰਤਾਂ ਨਾ, ਚਲੋ ਪੰਜਾਬ ਭਵਨ ਜਾ ਜੋ, ਕਹਿੰਦੇ ਸੰਤ ਨੇ ਤਾਂ ਗੁਰਦੁਆਰੇ ਚ ਇਸ ਸਮਝੌਤਾ ਕਰਨਗੇ
1: ਜੀ,
2: ਪੰਜਾਬ ਭਗਦੀ ਅੱਗ ਚ ਹੋ ਰਿਹਾ ਸੀ, ਕਿਤੇ ਅਸੀਂ ਉਹਨੂੰ ਬਚਾਉਣ ਲਈ ਮਾੜੇ ਜੇ ਗੋਡੇ ਟੇਕ ਲੈਂਦੇ ਤੇ ਅਸੀਂ ਤਾਂ ਜੀ ਸੰਤ ਹਾਂ, ਤੇ ਮੁੜ ਕੇ ਕਿੰਨੀ ਕੌਮ ਮਰੀ, ਅਸੀਂ ਨਾਰਾ ਕੀ ਦਿੱਤਾ ਸੀ, ਤੁਹਾਡੀ ਵੀ ਸਮਝੋ, ਮੇਰੇ ਯਾਦ ਆਇਆ ਕਿ ਸੰਤ ਝੁਕੇ ਨੀ ਜੀ, ਗੁਰੂ ਘਰ ਨੂੰ ਗ੍ਰੰਥ ਸਾਹਿਬ ਨੂੰ ਵੱਡਾ ਮੰਨਿਆ ਉਹਨਾਂ ਨੇ, ਤੇ ਇੰਦਰਾ ਗਾਂਧੀ ਮੂਰੇ ਨੀ ਝੁਕੇ, ਇੰਦਰਾ ਗਾਂਧੀ ਨੂੰ ਸੱਦਿਆ ਹੀ ਗੁਰਦੁਆਰੇ, ਉਹ ਨੀ ਆਈ ਡਰ
1: ਜੀ, ਫੜ ਲਓ। ਬਿਲਕੁਲ,
3: ਨਹੀਂ ਮੇਰਾ ਤਾਂ ਉਹਦੇ ਨਾਲ ਸਾਹਿਬ ਮੇਰਾ ਤਾਂ ਸਵਾਲ ਹੁਣ ਇਹੀ ਆ ਵੀ ਦੇਖੋ ਹੁਣ ਕੀ ਅਸੀਂ ਹੁਣ ਅਸੀਂ ਨੇ ਸਰਬ ਧਰਮ ਜਿਹੜੀ ਸਾਡੀ ਮੰਗ ਸੀ ਗੁਰੂ ਗ੍ਰੰਥ ਸਾਹਿਬ ਸਰਬ ਧਰਮ ਦੀ ਮੰਗ ਸੀ ਸਾਡੀ
1: ਜੀ
3: ਸਾਡੀ ਮੰਗ ਹੁਣ ਪੂਰੀ ਹੋ ਗਈ ਉਹ ਜੇ ਤੁਸੀਂ ਆਪਾਂ ਹੀ ਲਾ ਲਈਏ
1: ਬਿਲਕੁਲ
3: ਕੋਈ ਸੁਣਦਾ ਤੁਸੀਂ ਗੱਲ ਕਰਕੇ
1: ਕੁਝ ਨਹੀਂ ਪੂਰਾ ਹੋਇਆ ਜੀ
2: ਚਲੀ ਵੀਰੇ ਮੈਂ ਰਾਤੀ ਵੀ ਟੋਣਾ ਰੇਡ ਤੇ ਗੱਲ ਕਰੀ ਸੀ ਵੀ ਲਾ ਲਓ ਆਪਣੇ ਦਾਦੇ ਬਾਬਿਆਂ ਤੋਂ ਉਹ ਕਹਿੰਦੇ ਹੁੰਦੇ ਸੀ ਉਹ ਬੰਦਾ ਮਾਰ ਕੇ ਸੋਚਦੇ ਵੀ ਆਹ ਗਲਤੀ ਹੋ ਗਈ ਅੱਜ ਅਸੀਂ ਸੋਚਣ ਲੱਗ ਗਏ ਬੰਦਾ ਮਾਰਨ ਤੋਂ ਪਹਿਲਾਂ ਅੱਜ ਵੀ ਅਸੀਂ ਬੰਦਾ ਮਾਰ ਕੇ ਹੀ ਸੋਚਦੇ ਆ
1: ਜੀ
2: ਲੱਗ ਗਏ ਸੋਚਣ
1: ਉੱਥੇ ਹੀ ਖੜੇ ਆ
2: ਫਿਰ ਕਿੱਥੇ ਗਈਆਂ ਪੜ੍ਹਾਈਆਂ ਕਿੱਥੇ ਗਈ ਲਿਆ ਕੇ ਤੇ ਕਿੱਥੇ ਗਈ ਅਕਲ
1: ਜੀ
2: ਉੱਥੇ ਹੀ ਖੜੇ ਆ
3: ਨਹੀਂ ਸਰ ਨਹੀਂ ਵੀ ਉਹ ਫਿਰ ਹੁਣ ਅਦਲ ਸਾਹਿਬ ਮੈਂ ਕੋਈ ਹੋਰ ਗੱਲ ਕਹੂੰਗਾ ਉਹੀ ਗੱਲ ਫਿਰ ਤਾਂ ਅਸੀਂ ਜੁਟੀ ਦੇ ਯਾਰ ਹਾਂ
2: ਨਹੀਂ ਹੈਗੀ ਆ ਜੀ ਬਿਲਕੁਲ ਅਜੇ ਤੁਸੀਂ ਇਹ ਦੇਖੋ ਮੈਂ ਤਾਂ ਕਿੰਨੀ ਵਾਰੀ ਕਿਹਾ ਵੀ ਇੰਨੀ ਕੁੱਤੇ ਖਾਣੀ ਆ ਇੰਨੀ ਕੁੱਟ ਪੈਂਦੀ ਆ ਸਾਡੇ ਅਸੀਂ ਫੇਰ ਮਾਰਨੀ ਜੇ ਸਾਨੂੰ ਕਿਤੇ ਦੇਸ਼ ਸਾਨੂੰ ਕਿਤੇ ਦੇਸ਼ ਦੇ ਮੈਂ ਤਾਂ ਕਹਿੰਦਾ ਗਲਤੀ ਕਰ ਗਏ ਅਫਗਾਨਿਸਤਾਨ ਨੂੰ ਤਾਂ ਭੁੱਲ ਜਾਣਾ ਸੀ ਹੁਣ ਜੋ ਝੱਲ ਅਸੀਂ ਗਲਾ ਨਹੀਂ ਸੀ ਅਫਗਾਨਿਸਤਾਨ ਤਾਂ ਕੁਛ ਵੀ ਨਹੀਂ ਸੀ
1: ਉਹਨੇ ਤਾਂ ਅਮਰੀਕਾ ਵਾਲੇ ਕਮਲੇ ਕਰ ਦਿੱਤੇ ਰਚਿਆ ਗਿਆ ਸੀ ਉਹ ਕਮਲਾ ਕਰਕੇ ਭੇਜਤਾ
2: ਅਸੀਂ ਮਤਲਬ ਸਾਡੇ ਨਾ ਇੱਕ ਨੇ ਸਮਝੌਤਾ ਕਰਕੇ ਆਉਣਾ ਸੀ ਦੂਏ ਨੇ ਚਿੱਠੀ ਦੇ ਆਇਆ ਕਰਨੀ ਜਾ ਕੇ ਨਾ ਜੀ ਨਾ ਇਹ ਸਾਨੂੰ ਮਨਜ਼ੂਰ ਨਹੀਂ ਕਰਨੀ ਕਿਵੇਂ ਹੋ ਗਿਆ
1: ਜੀ
2: ਅਸੀਂ ਤਾਂ ਮਤਲਬ ਪਤਾ ਨੀ ਮੈਂ ਤਾਂ ਹੀ ਤਾਂ ਕਹਿਣਾ ਵੀ ਜਿਨ੍ਹਾਂ ਦੀ ਅਸੀਂ ਕਹਾਣੀਆਂ ਸੁਣਾਉਂਦੇ ਹਾਂ ਬਾਰਾਂ ਸੁਣਦੇ ਹਾਂ ਮੈਨੂੰ ਤਾਂ ਕਈ ਸ਼ੱਕ ਪੈਂਦਾ ਵੀ ਅਸੀਂ ਉਹਨੂੰ ਹੈ ਕਿ ਸਾਡਾ ਡੀਐਨਏ ਚੇਂਜ ਕਰਕੇ
1: ਕਿਉਂਕਿ ਸਾਨੂੰ ਵਧਾ ਚੜਾ ਕੇ ਦੱਸਣ ਦੀ ਬਹੁਤ ਹੈਗੀ ਆ ਨਾ ਜੀ ਉਹ ਤੋਂ ਬਾਜ ਨੀ ਆਉਂਦੇ ਸੀ
2: ਉਹ ਮੈਂ ਕੱਲ ਸੁਣ ਰਿਹਾ ਸੀ ਸ਼ਾਇਦ ਵੀਰੇ ਤੁਹਾਡੀ ਗੱਲ ਦੇ ਵਾਧਾ ਕਰਦਾ ਉਹ ਕਹਿੰਦੇ ਜੀ ਜਦੋਂ ਆਹ ਪਿੱਛੇ ਮੋਰਚਾ ਲੱਗਿਆ ਜਿਹੜੇ ਜਿੱਥੇ ਕੁੱਟ ਕਟਾਪਾ ਜਿਹਾ ਹੋਇਆ ਟਰਾਲੀ ਕਿੱਥੋਂ ਇਹਨਾਂ ਦਾ ਹੁਣ ਚੋਣ ਨਿਸ਼ਾਨ ਚੇਂਜ ਹੋ ਜਾਣਾ ਟਰਾਲੀ ਬਣ ਜਾਂਦਾ ਇਹਨਾਂ ਦਾ ਚੋਣ ਨਿਸ਼ਾਨ
1: ਜੀ
2: ਝਾੜੂ ਤੋਂ ਉਹ ਕਹਿੰਦੇ ਵੀ ਇੱਕ ਉੱਥੇ ਜਥੇਬੰਦੀ ਸੀ ਨੋਨ ਪੋਲੀਟੀਕਲ
1: ਹਾਂਜੀ
2: ਕਦੇ ਇਹ ਸੁਣਿਆ ਭਾਈ ਵੀ ਨੋਨ ਪੋਲੀਟੀਕਲ
1: ਜੀ
2: ਵੀ ਅੱਜ ਕਿੱਥੇ ਆ ਉਹ
1: ਜੀ
2: ਮੈਂ ਸੁਣ ਰਿਹਾ ਸੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿਸੇ ਦੀ ਉਹ ਕਹਿੰਦੇ ਵੀ ਪੁੱਛ ਕੇ ਦੇਖੋ ਪਹਿਲਾਂ ਤਾਂ ਉਹਨਾਂ ਨੇ ਨੌ ਕਿਹੋ ਜਿਹਾ ਰੱਖਿਆ ਪੰਜਾਬ ਨੂੰ ਬੁੱਧੂ ਬਣਾਉਣ ਨੂੰ ਨਾਨ ਪੋਲੀਟੀਕਲ
1: ਜੀ
2: ਤੇ ਅੱਜ ਕਿੱਥੇ ਨੇ ਉਹ ਇੱਥੇ ਮੈਂ ਆਪਣੇ ਭਾਰਤ ਵੀਰ ਦੇ ਚੈਨਲ ਤੇ ਘੇਰ ਲਿਆ ਸੀ ਉਹ ਭੋਜਨ
1: ਬਿਲਕੁਲ ਹਾਂਜੀ ਹਾਂਜੀ ਬਿਲਕੁਲ ਹੈ ਜੀ
2: ਮੈਨੂੰ ਉਹਨਾਂ ਨੂੰ ਜਵਾਬ ਨਹੀਂ ਆਇਆ ਮੈਂ ਕਿਹਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਆਮ ਮੇਨ ਲੀਡਰਾਂ ਦੀਆਂ ਕਿੰਨੇ ਟਰੈਕਟਰ ਟਰਾਲੀਆਂ ਖੜੀਆਂ ਨੇ ਇੱਥੇ
1: ਜੀ
2: ਪਹਿਲਾਂ ਮੈਨੂੰ ਉਹ ਗਿਣ ਕੇ ਦੱਸਿਓ
3: ਜੀ ਤੁਸੀਂ ਨਾਲੇ ਸੀ ਉਸ ਟਾਈਮ ਖੁਦ
1: ਜੀ
2: ਹਾਂ ਮੈਂ ਕਿਹਾ ਫੇਰ ਤੁਸੀਂ ਮੈਨੂੰ ਇਹ ਦੱਸੋ ਵੀ ਕਾਹਨੂੰ ਅਸੀਂ ਕਹਿੰਦਾ ਲੈਣ ਲਾਈ ਹੈ ਜੇ ਇੱਕ ਮਰ ਗਿਆ ਫਿਰ ਫਲਾਣਾ ਮੈਂ ਕਿਹਾ ਜੀ ਬਾਲਿਆਂ ਨੂੰ ਮਾਰਨ ਦੀ ਲੋੜ ਨਹੀਂ ਭੰਦੇਰ ਨੂੰ ਬਿਠਾ ਲਓ ਬੰਨ ਕੇ ਕਿਉਂ ਲਾਈਨ ਬਣਾਈ
1: ਜੀ
2: ਮਹਾਂ ਜੇ ਭਦੇਰ ਬਹਿ ਗਿਆ ਮਸਲਾ ਹੱਲ ਆ ਜੀ ਭਦੇਰ ਜੇ ਬਹਿ ਗਿਆ ਕਹਿ ਦਿਓ
3: ਔਜਲਾ ਸਾਹਿਬ ਇਸੇ ਕਰਕੇ ਨਾ ਥੋੜਾ ਦਿਮਾਗ ਰੱਬ ਨੇ ਦਿੱਤਾ ਖਰਾ ਤਾਂ ਹੀ ਕਹਿੰਦੇ ਸੁਣੋ ਸੁਣਦੀ ਕਰੋ ਆਪਦੀ ਮਰਜ਼ੀ ਸੁਣਨੀ ਸਾਰਿਆਂ ਦੀ ਪੈਂਦੀ ਪੈਂਦੀ ਆ
1: ਜੀ ਬਿਲਕੁਲ ਹਾਂ
2: ਪਰ ਦੇਖੋ ਸਾਨੂੰ ਇੱਥੇ ਬੈਠੇ ਨੂੰ ਦੇਖ ਰਿਹਾ ਸੀ ਮੈਂ ਜਿੱਦਣ ਤੋਂ ਬੈਠਾ ਮੈਂ ਉਦਣ ਦਾ ਪਿੱਟ ਰਿਹਾ ਸੀ ਭਾਰਜ ਗਵਾਹ
1: ਕੱਢ ਲਿਓ
2: ਵੀ ਸਾਰੇ ਪਾਸੇ ਆ ਗਿਆ ਭੰਦੇਰ ਨੂੰ ਲਿਆਓ ਮੂਹਰੇ ਬਸ
1: ਜੀ
2: ਜੇ ਭੰਦੇਰ ਨਾ ਭੱਜਿਆ ਵਿੱਚ ਵੱਡੇ ਤਾਂ ਕਹਿ ਦਿਓ
1: ਬਿਲਕੁਲ
3: ਜਿੰਨੀਆਂ ਡੁਗ ਡੁਗੀਆਂ ਅਲੱਗ ਹੋਣਗੀਆਂ ਆਪਣੀਆਂ ਓਨਾ ਹੀ ਕੇਂਦਰ ਸਰਕਾਰ ਨੂੰ ਫਾਇਦਾ
1: ਜੀ
3: ਅੱਛਾ ਆਪਾਂ ਇਕੱਠੇ ਹੋਣਾ ਨੀ ਆਪਾਂ ਇਕੱਠੇ ਹੋਣਾ ਨੀ ਮਸਲੇ ਨੇ ਕਿਸੇ ਨੇ ਹੱਲ ਨੀ ਹੋਣਾ
1: ਬਿਲਕੁਲ ਹੈ ਜੀ
3: ਐਨਰਜੀ ਆ ਖਰਾਬ ਕਰੀ ਜਾ ਰੌਲਾ ਪਾਈ ਚਲੋ ਜੋ ਮਰਜ਼ੀ ਕਰੀ ਚਲੋ
1: ਜੀ
3: ਕਿ ਅਸੀਂ ਆ ਹੁੰਦੇ ਹਾਂ ਅਸੀਂ ਬਲਾਹ ਹੁੰਦੇ ਹਾਂ ਅਸੀਂ ਜਾ ਹੁੰਦੇ ਹਾਂ
1: ਬਿਲਕੁਲ ਹੈ ਜੀ ਬਿਲਕੁਲ
3: ਨਹੀਂ ਓਨਾ ਚਿਰ ਇਹ ਠੀਕ ਨੀ ਆਉਂਦੀ ਜੀ ਜਿੰਨਾ ਚਿਰ ਸਾਰੇ ਇੱਕ ਮੰਚ ਤੇ ਇਕੱਠੇ ਨੀ ਆਉਂਦੇ ਸਾਡੀ ਕੰਮ ਤੋਂ ਕੀ ਗਲਤੀਆਂ ਹੋਈਆਂ ਨੇ ਕੀ ਸਾਤੋਂ ਗਲਤੀਆਂ ਹੋਈਆਂ ਨੇ
1: ਜੀ
3: ਜਿੰਨਾ ਚਿਰ ਅਸੀਂ ਐਨਾਲਿਸਿਸ ਨਹੀਂ ਕਰਦੇ ਨਾ
2: ਬਾਪੂ ਨੂੰ ਵੀ ਓਨਾ ਚਿਰ ਬਾਪੂ ਮੰਨਦੇ ਜਦੋਂ ਜ਼ਮੀਨ ਹੀ ਨਾ
1: ਬਿਲਕੁਲ
2: ਬਾਹਲੀ ਦੂਰ ਜਾਣ ਦੀ ਲੋੜ ਹੈ ਨੀ
1: ਸਾਨੂੰ ਸਿਵਿਆ ਚ ਹੁੰਦਾ ਤੇ ਵੱਡੀਆਂ ਪੈ ਜਾਂਦੀਆਂ
2: ਨੀ ਉਹ ਜਿਉਂਦਾ ਕਰਾ ਦੇਵੇ ਤਾਂ ਬੰਜੀ ਬਾਹਰ ਅਸੀਂ ਹੋਰ ਕਿਹਨੂੰ ਕੀ ਮੰਨਣਾ ਜੀ ਅਸੀਂ
1: ਬਿਲਕੁਲ
2: ਕੈਨੇਡਾ ਤੇ ਅਮਰੀਕਾ ਦੋਵੇਂ ਨਾਲ ਦੇ ਬਰਾਬਰ ਦੇ ਮੁਲਕ ਨੇ ਤੇ ਕੈਨੇਡਾ ਚ ਕਾਨੂੰਨ ਢਿੱਲੇ ਸੀ ਉਹਦਾ ਮੂੰਹ ਦੂਏ ਪਾਸੇ ਕਰਤਾ
1: ਜੀ,
2: ਫੜ ਕੇ ਕਰਤਾ ਕਿ ਨਹੀਂ ਅਸੀਂ?
1: ਬਿਲਕੁਲ,
2: ਤੇ ਅਮਰੀਕਾ ਚ ਕਾਨੂੰਨ ਸਖ਼ਤ ਨੇ, ਚੱਲ ਇੱਥੇ ਅਸੀਂ ਕਿਤੇ ਘੱਟ ਖਿਸਾ ਲਈਏ ਜੇ ਕਿਤੇ ਹੱਥ ਪੈ ਜਾਵੇ।
1: ਬਿਲਕੁਲ ਹੈ ਜੀ,
2: ਇੱਥੇ ਕਾਨੂੰਨਾਂ ਕਰਕੇ ਬੰਨੇ ਬੈਠੇ ਆ। ਆ ਦੇਖ ਲੋ ਕੈਨੇਡਾ ਦਾ ਮੂੰਹ, ਮੈਂ ਅੱਜ ਇੱਕ ਗੱਲ ਦੱਸ ਕੇ ਹਟਿਆ ਕਿ ਉਹ ਕੁੜੀ ਮੰਗਣਾ ਕਰਾ ਕੇ ਗਈ ਸੀ ਵਿਆਹ ਕਰਾ ਕੇ, ਜਦੋਂ ਵਿਆਹ ਕਰਾ ਕੇ ਪਾਸਪੋਰਟ ਬਣਾ ਲਿਆ ਮੁੰਡੇ ਨੇ, ਜਦੋਂ ਵਿਆਹ ਕਰਾਉਣ ਲਈ ਉਹ ਕਹਿੰਦੀ ਗੋਤ ਲਾਉਣ ਲਈ ਲਾ ਲਿਆ ਨਾਲ, ਕਹੀ ਨਹੀਂ, ਕਹਿੰਦੀ ਕਾਨੂੰਨ ਚੇਂਜ ਹੋ ਗਿਆ ਉੱਥੇ ਗੋਤ ਲੱਗਣ ਲੱਗ ਗਿਆ ਸੀਗਾ। ਕੀ ਗੱਲ ਹੋ ਗਈ? ਕਹਿੰਦੀ ਲੋਕ ਭੈਣਾਂ ਨੂੰ ਵਿਆਹ ਕੇ ਲੈਣ ਲੱਗ ਗਏ।
1: ਬਿਲਕੁਲ,
2: ਨੱਬੇ ਤੱਕ ਉੱਥੇ ਗੋਤ ਨਹੀਂ ਸੀ ਲੱਗਦਾ
1: ਜੀ।
5: ਔਦਲਾ ਸਾਹਿਬ ਜੀ, ਸਾਡੇ ਇੱਥੇ ਨਾ 80% ਸਾਡੀਆਂ ਆਪਦੀਆਂ ਗਲਤੀਆਂ ਕਰਕੇ ਜਿਹੜੇ ਕੋਰਟ ਕਚਹਿਰੀਆਂ ਚੱਲਦੀਆਂ ਨੇ ਜਾਂ ਹੋਰ ਸਿਸਟਮ ਚੱਲਦਾ, ਸਾਡੀਆਂ ਆਪਦੀਆਂ ਗਲਤੀਆਂ ਕਰਕੇ ਚੱਲਦਾ, ਅਸੀਂ ਆਪਦੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਕਿਤੇ।
1: ਬਿਲਕੁਲ ਹੈ ਜੀ,
5: ਮੈਂ ਨਾ ਮੰਨੂ ਵਾਲੀ ਬਿਰਤੀ ਚੋਂ ਅਸੀਂ
1: ਜੀ,
5: ਜੇ ਅਸੀਂ ਕਿਤੇ ਆ ਜਿੰਨਾ ਜਿੰਨਾ ਥੋੜਾ ਪਟਵਾਰ ਖਾਨੇ ਵਾਲਾ ਮਹਿਕਮਾ ਜਾਂ ਜਿੰਨਾ ਅਦਾਲਤਾਂ ਨੇ ਜਾਂ ਜਿੰਨੇ ਥਾਣੇ ਨੇ
1: ਜੀ,
5: ਇਹ ਸਭ ਸਾਡੇ ਸਿਰਾਂ ਤੇ ਚੱਲਦੇ।
1: ਸ਼ੈਲੀ ਭਾਜੀ, ਆਪਾਂ ਸੜਕ ਤੇ ਤੁਰੇ ਜਾਈਏ ਨਾ, ਮੋਰੇ ਸਾਈਕਲ ਵਾਲਾ ਸਕੂਟਰ ਵਾਲਾ ਵਾ, ਜਿਵੇਂ ਛੋਟੀ ਗੱਡੀ ਵਾਲਾ ਕਾਰ ਦੇ ਵਿਚ ਆਪ ਹੋਈਏ ਤਾਂ ਉਹਦੇ ਵਿਚ ਮਾਰ ਕੇ ਤੇ ਉਤਰ ਕੇ ਚਾਰ ਚਪੇੜਾ ਮਾਰਦੇ, ਉਹਨੂੰ ਕਹਿੰਦਾ ਤੈਨੂੰ ਦੀਦਾ ਨੀ ਹੋਏ।
2: ਮੈਂ ਤੁਹਾਨੂੰ ਸ਼ੈਲੀ ਵੀਰੇ ਛੋਟੀ ਜਿਹੀ ਗੱਲ ਦੱਸਦਾ, ਜਿਹੜਾ ਮੁੰਡਾ ਮਾਰਿਆ ਸੀ ਸਾਡੇ ਪਿੰਡ ਸਰਪੰਚ ਖੜਨਾ ਸੀ ਜਿਹਨੇ,
1: ਹਾਂਜੀ ਹਾਂਜੀ, ਪਿਛਲੀਆਂ ਦਿਨਾਂ ਦੀਆਂ ਗੱਲਾਂ ਨੇ।
2: ਹਾਂਜੀ, ਉਹ ਨਾ ਚਲੋ ਆਮ ਆਦਮੀ ਪਾਰਟੀ ਚੰਗਾ ਵਧੀਆ, ਉਹਨਾਂ ਦਾ ਮੰਤਰੀ ਦਾ ਸਿੱਧਾ ਹੀ ਵਧੀਆ ਗੱਲਬਾਤ ਹੈ। ਉਹ ਉੱਥੇ ਤਿੰਨ ਚਾਰ ਘਰ ਪਾਏ ਹੋਏ ਉਹਨਾਂ ਨੇ ਆਪਦੇ
1: ਜੀ,
2: ਚਲੋ ਉਹ ਜਿਹੜਾ ਰਾਹ ਜਾਂਦਾ ਉਹਦੇ ਘਰ ਨੂੰ ਉਹਨਾਂ ਨੇ ਮੰਤਰੀ ਨੂੰ ਕਹਿ ਕੇ ਵੀ ਪੱਕਾ ਕਰਦੇ, ਉਹਨੇ ਮਨਜ਼ੂਰ ਕਰਤਾ ਵੀ ਉਹ ਬਣਾਤਾ ਵੀ ਇਹ ਵੀ ਇਖਣੀ ਕਿੰਨੇ ਤੋਂ ਵੱਧ ਘਰ ਹੋਣ ਤਾਂ ਬਣ ਸਕਦਾ ਰਾਹ, ਚਲੋ ਜੋ ਵੀ ਹੋ ਸਕਦਾ ਕਰ ਲੈਂਦੇ ਨੇ ਪੰਜਾਬੀ ਆਪਾਂ। ਉਹ ਜਦੋਂ ਉਹਨੇ ਘਰ ਰਾਹ ਬਣਾਉਣਾ ਸੀ, ਉਹ ਰਾਹ ਆਪਣੀ ਜ਼ਮੀਨ ਦੇ ਕੋਲ ਦੀ ਲੰਘਦਾ
1: ਜੀ,
2: ਉਹ ਆਪਣੇ ਘਰੇ ਆਇਆ, ਉਹਦਾ ਮੈਨੂੰ ਫੋਨ ਆਇਆ, ਮੈਂ ਤਾਂ ਚੱਕਿਆ ਨਾ, ਉਹ ਘਰੇ ਚਲੇ ਗਿਆ, ਕਹਿੰਦਾ ਵੀ ਬੇਬੇ ਜੀ ਵੀ ਐਂ ਤੇ ਕਰਕੇ ਵੀ ਮਿਣਤੀ ਕਰਾਉਣੀ ਹੈ ਪਹਿਲਾਂ ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨੀ? ਉਹ ਕਹਿੰਦੀ ਭਾਈ ਮੈਂ ਮਤਲਬ ਮੁੰਡੇ ਨੂੰ ਆਪਦੇ ਨੂੰ ਫੋਨ ਕਰਕੇ ਤੈਨੂੰ ਦੱਸ ਦੇਣੀ ਆ। ਉਹਨੇ ਮੈਨੂੰ ਫੋਨ ਆਇਆ ਤੇ ਮੈਂ ਮੁੰਡੇ ਨੂੰ ਫੋਨ ਕਰ ਲਿਆ, ਕਹਿੰਦਾ ਚਾਚਾ ਜੀ ਕੋਈ ਇਤਰਾਜ਼? ਮੈਂ ਕੋਈ ਇਤਰਾਜ਼ ਨੀ, ਉਹ ਤਾਂ ਕਰਾ ਲਾ, ਪਰ ਮੈਂ ਇੱਕ ਕੰਮ ਹੋਰ ਕਰਦੇ, ਹੁਣ ਕਰਾਉਣ ਤਾਂ ਲੱਗੇ ਆ ਤੂੰ, ਕਹਿੰਦਾ ਹਾਂਜੀ ਦੱਸੋ। ਮੈਂ ਕਿਹਾ ਯਾਰ ਵੀ ਉਹ ਜਿਹੜੀ ਤੁਹਾਡੇ ਨਾਲ ਸਾਡੀ ਬੱਟ ਲੱਗਦੀ ਹੈ ਉਹ ਵੀ ਮਿਣ ਦਿਓ, ਆਪਾਂ ਉੱਥੇ ਬੁਰਜੀ ਲਾ ਦਾਂਗੇ ਪੱਕੀ। ਉਹ ਕਹਿੰਦਾ ਕੋਈ ਨੀ ਚਾਚਾ ਜੀ, ਉਹ ਵੀ ਲਾ ਦਿੰਦੇ ਚੱਲ, ਕਹਿੰਦਾ ਤੁਹਾਨੂੰ ਨਾਲੇ ਭੁਲੇਖਾ ਵੀ ਭੁਲੇਖਾ ਰਹੂਗਾ, ਕਹਿੰਦਾ ਤੁਸੀਂ ਸਾਡੇ ਦੇ ਤਵਾ ਲਾਉਂਦੇ ਰਹੇ ਹੋ, ਸਾਡੀ ਬੱਟ ਤੁਸੀਂ ਵਾਹੀ ਹੋਣੀ ਹੈ ਨਾ
1: ਜੀ।
2: ਤੇ ਉਹ ਅੱਛਾ, ਜਿਨ੍ਹਾਂ ਨੇ ਜ਼ਮੀਨ ਚ ਘਪਲਾ ਕਰਿਆ ਹੋਇਆ ਸੀ ਉਹ ਆਪਣੇ ਘਰੇ ਗੇੜਾ ਮਾਰਨ ਲੱਗ ਗਏ, ਬੇਬੇ ਜੀ ਤੁਸੀਂ ਨਾ ਦਰਖਾਸਤ ਦੇ ਦੋ, ਇਹ ਮਿਣਤੀ ਨੀ ਹੋਊਗੀ ਜੀ
1: ਜੀ।
2: ਤੇ ਮੈਂ ਹਾਂ ਮੈਂ ਕੁਦਰਤੀ ਫੋਨ ਕਰਿਆ, ਆਪਣੇ ਘਰੇ ਪਏ, ਮੈਨੂੰ ਮੇਰੀ ਮਾਤਾ ਕਹਿੰਦੀ, ਕਹਿੰਦੀ ਪੁੱਤ ਵੀ ਇਹ ਕੱਲ ਵੀ ਦੋ ਗੇੜੇ ਮਾਰ ਗਏ ਤੇ ਅੱਜ ਫੇਰ ਬੈਠੇ ਨੇ ਇਹ। ਮੈਂ ਕੀ ਗੱਲ? ਕਹਿੰਦੀ ਇਹ ਕਹਿੰਦੇ ਵੀ ਦਰਖਾਸਤ ਦੇ ਦੋ, ਮਿਣਤੀ ਬੰਦ ਕਰਾ ਦੋ। ਮੈਂ ਬੀਬੀ ਆਪਾਂ ਨੂੰ ਕੀ ਪ੍ਰੋਬਲਮ ਹੈ, ਤੈਨੂੰ ਮਿਣਤੀ ਕਰਾ ਕੇ ਵਧੀਆ ਕਿ ਨਾ ਕਰਾ ਕੇ ਵਧੀਆ?
1: ਬਿਲਕੁਲ,
2: ਕਹਿੰਦੀ ਮਿਣਤੀ ਹੋਜੂ ਵਧੀਆ, ਨਾਲੇ ਬੁਰਜੀ
1: ਵਾਲਾ ਮਿਣਤੀ ਕਰਾਓ, ਨਿਸ਼ਾਨੀ ਵੀ ਆ ਕਿੱਥੇ ਕਿੱਥੇ ਕਿਹੜੀ ਜਗ੍ਹਾ ਆ। ਬਿਲਕੁਲ,
2: ਮੈਂ ਕਿਹਾ ਵੀ ਇਹਨਾਂ ਨੂੰ ਕੀ ਪ੍ਰੋਬਲਮ? ਕਹਿੰਦੀ ਮੈਨੂੰ ਪਤਾ ਨੀ। ਮੈਂ ਕਿਹਾ ਕੋਈ ਨੀ, ਮੈਂ ਪਤਾ ਕਰਦਾ ਇਹਨਾਂ ਨੂੰ ਪ੍ਰੋਬਲਮ ਕੀ ਆ। ਚਲੋ ਮੁੰਡਾ ਆਪਣਾ ਭਤੀਜਾ ਜੀ, ਮੈਂ ਉਹਨੂੰ ਕਾਲ ਮਾਰੀ, ਉਹ ਕਹਿੰਦਾ ਚਾਚਾ ਜੀ ਮੈਂ ਹੀ ਮਿਹਨਤੀ ਕਰਨੀ ਆ, ਕੰਨ ਬੂਆ ਕਹਿੰਦਾ ਮੈਂ ਹੀ ਪਰਿਵਾਰ ਤਿੰਨ ਆਉਣੇ ਨੇ, ਕਹਿੰਦਾ ਮੈਂ ਹੀ ਕਰਨੀ ਆ ਕੱਲ ਨੂੰ ਮਿਹਨਤੀ। ਮੈਂ ਉਹਨੂੰ ਕਿਹਾ ਵਾ ਕੁਝ ਨਾ, ਮੈਂ ਤੈਨੂੰ ਅੱਗੇ ਕੰਮ ਕਿਹਾ ਸੀ ਪੁੱਤੋਂ ਕਰ ਦੀਗਾ, ਮੇਰੇ ਜ਼ਿਆਦਾ ਮੈਂ ਕਰ ਦੇਣਾ, ਮੈਂ ਨਾਲੇ ਕਹਿੰਦਾ ਹਿੱਟ ਲਾ ਦੇਣੀ। ਮੈਂ ਕਿਹਾ ਵੀ ਉਹਨਾਂ ਨੂੰ ਕੀ ਪ੍ਰੋਬਲਮ ਹੈ? ਕਹਿੰਦਾ ਉਹਨਾਂ ਨੇ ਰਾਹ ਦੱਬਿਆ ਹੋਇਆ
1: ਜੀ,
2: ਉਹ ਨਿਕਲੂ
1: ਰਾਹ ਛੋਟਾ,
2: ਜੇ ਮਿਹਨਤੀ ਹੁੰਦੀ ਹੈ
1: ਜੀ।
2: ਉਹਨਾਂ ਨੇ ਕਹਿੰਦਾ ਰਾਹ ਦੇਖ, ਗਲਤੀ ਆਪਦੀ ਕਿਸੇ ਦੀ, ਕਹਿੰਦਾ ਨਾਲੇ ਉਹ ਪੱਕਾ ਹੋਊਗਾ, ਜ਼ਮੀਨ ਦੀ ਹੋਰ ਕੀਮਤ ਵਧੂਗੀ,
1: ਰਾਈਟ?
5: ਲੜਦੇ
2: ਮਤਲਬ ਲੜਦੇ ਉਹੀ ਗੱਲ ਵੀ ਆਪਦੀ ਗਲਤੀ ਨੀ ਮੰਨੀ ਵੀ ਅਸੀਂ ਰੱਬਿਆ, ਉਹੀ ਕੰਮ ਹੋਇਆ ਉਹਨਾਂ ਦਾ।
1: ਬਿਲਕੁਲ,
2: ਤੇ ਜਦੋਂ ਬੱਟ ਅੱਛਾ ਬੱਟ ਵੀ ਆਪਣੇ ਕੰਨੀ ਨਿਕਲੀ, ਉਹ ਉੱਥੇ ਕੱਢ ਕੇ ਮੈਨੂੰ ਭਤੀਜਾ ਉੱਥੇ ਕਹਿੰਦਾ ਚਾਚਾ ਜੀ, ਕਹਿੰਦਾ ਉਹ ਕਹਿੰਦਾ ਆਏ ਹਾਏ ਮਰ ਗਏ, ਕਹਿੰਦਾ ਜੀ ਮੈਂ, ਕਹਿੰਦਾ ਹੁਣ ਨੀ ਉਹਨੇ ਸਾਨੂੰ ਪਿੰਡ ਆ ਕੇ ਛੱਡਣਾ, ਕਹਿੰਦਾ ਉਹਦਾ ਪਹਿਲਾਂ ਹੀ ਕਹਿੰਦਾ ਜੀ ਬੱਟ ਇੱਧਰ ਨੂੰ ਹੋਣੀ ਹੋਵੇ।
1: ਕਿਆ ਬਾਤ ਹੈ ਜੀ,
2: ਮਤਲਬ ਕਿੰਨੀ ਕੀ ਗੱਲ, ਮਿਹਨਤੀ ਹੋ ਗਈ, ਸਾਰਾ ਕੁਝ ਸੈੱਟ ਹੋ ਗਿਆ
1: ਜੀ।
5: ਆਦਲਾ ਸਾਹਿਬ, ਆ ਲੜਾਈ ਦੇ ਮਾਰੇ ਨਾ ਦੁਬਾਰੇ ਕੀ ਆ, ਗੱਡੇ ਨੇ ਆਪਦੀ ਜ਼ਮੀਨ ਤੇ ਕਿਤੇ ਜੇਠ ਜੇਠ ਛੱਡ ਕੇ ਗੱਡੇ ਨੇ
1: ਜੀ,
5: ਕਿਸੇ ਨਾਲ ਲੜਨਾ ਨੀ ਹੈਗਾ, ਜਿੱਥੇ ਹੈਗੇ ਨੇ ਨਿਸ਼ਾਨੀ ਲਾ ਲਓ, ਬੰਦਾ ਗਾਹਾਂ ਨਾ ਵਧੇ।
1: ਬਿਲਕੁਲ ਹੈ ਜੀ,
5: ਹਾਰ ਕੇ ਲਾਏ ਨੇ ਵੀ ਕੋਰਟ ਚ ਜਾਣਾ ਪਊਗਾ, ਹੋਰ ਕਰਨਾ ਪਊ, ਚੱਲ ਘੱਟੇ ਠੀਕ ਸਾਡੇ ਕੋਲ ਜੇ ਘੱਟ ਜੂ ਚਾਰ ਉਂਗਲਾਂ।
1: ਬਿਲਕੁਲ,
2: ਮੇਰਾ ਜਿਹੜੀ ਤੁਸੀਂ ਗੱਲ ਚੱਲੀ ਵੀਰੇ ਕਹੀ ਹੈ ਵੀ ਕਈ ਕਈ
1: ਸ਼ਾਸਤਰ ਬਣਦੇ ਨੇ,
2: ਕਈ ਗੱਲਾਂ ਅਸੀਂ ਮਾੜੀ ਜੀ ਆਪਦੀ ਸੌਰੀ ਕਰਨ, ਇੱਥੇ ਸੌਰੀ ਨੂੰ ਵੱਡੀ ਗੱਲ ਕਹਿੰਦੇ ਨੇ
1: ਜੀ,
2: ਸਾਡੇ ਇੱਥੇ ਵੀ ਸੌਰੀ ਕਹਿ ਦੋ, ਗੱਲ ਮੁਕਾਓ, ਗਾਹਾਂ ਨਾ ਵਧੇ, ਤੇ ਅਸੀਂ ਸੌਰੀ ਨਾ ਕਹਿਣ ਪਿੱਛੇ 20 ਸਾਲ ਕੋਰਟਾਂ ਚ ਲਾ ਦਿੰਦੇ ਆ
1: ਜੀ।
2: ਗੱਲ ਤੋਂ ਮੈਂ ਗੱਲ ਚਲਾਈ ਨਾ, ਹੁਣ ਦੇਖੋ ਬੀਬੀ ਤੋਂ ਦਬਾਣ ਦੇ ਕੱਲੇ ਅਸੀਂ ਸੀ, ਕਹਾਂ ਉਹਨਾਂ ਦੀ ਜ਼ਮੀਨ ਆ ਕਹਾਂ ਪੂਰਾ ਹੁੰਦਾ, ਉਹ ਮਾਤਾ ਤੋਂ ਦਬਾ ਦਿੰਦੇ ਅਸੀਂ ਤੇ ਉਹ ਰੁਕ ਜਾਣੀ ਸੀ, ਪੈ ਗਿਆ ਸੀ ਪੰਗਾ,
1: ਬਿਲਕੁਲ
2: ਵੱਧ ਗਈ ਸੀ ਗੱਲ,
5: ਖੜੀ ਰਹਿੰਦੀ ਨਾ, ਮੁੜ ਕੇ ਕਿਸੇ ਨੇ ਆਉਣਾ ਸੀ ਕਰਨ,
2: ਨਾ ਕਿਸੇ ਨੇ ਮੁੜ ਕੇ ਆਉਣਾ ਸੀ,
1: ਮੁੜ ਕੇ ਜਿਹੜਾ ਬਜਟ ਤਿਆਰ ਹੋਇਆ, ਜਿਹੜਾ ਬਜਟ ਤਿਆਰ ਹੋਇਆ ਉਹ ਰੇਟ ਫਿਰ ਵੱਧ ਜਾਣਾ ਦੋ ਸਾਲਾਂ ਨੂੰ, ਸਾਲ ਨੂੰ
2: ਸਾਡੀ ਉਹਨਾਂ ਦੀ ਜ਼ਮੀਨ ਅਸੀਂ ਤੀਏ ਬੰਦੇ ਦੀ ਜ਼ਮੀਨ ਹੈ ਨੀ, ਉਹਨਾਂ ਦਾ ਰਾਹ ਨਿਕਲਿਆ ਉਹ ਆਪਦੇ ਆਪਦੇ ਪੈਸੇ ਨੂੰ ਰੋਲੇ, ਦੱਸੋ ਤੇ ਜੇ ਦੋ ਚਾਰ ਕਿੱਠਾ ਤੁਸੀਂ ਵਾਹੀ ਵੀ ਉਹਦੇ ਨਾਲ ਕਿੰਨੀ ਕੁ ਕਮਾਈ ਕਰ ਲੇਗੇ, ਕਿੰਨੀ ਕੁ ਤਰੱਕੀ ਕਰ ਲੇ,
1: ਬਿਲਕੁਲ ਹੈ ਜੀ,
2: ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਬਹੁਤ ਅਲਝੇ ਪਏ ਆ,
1: ਉਲਝੇ ਪਏ ਆ ਜੀ,
5: ਆਦਲਾ ਸਾਹਿਬ ਜਿਹਦੇ ਕੋਲ 40-40 ਕਿੱਲੇ ਨੇ ਉਹ ਉਹ ਪਹੀਆਂ ਦੱਬੀ ਬੈਠੇ ਨੇ, ਤੁਸੀਂ ਕਿੱਥੇ ਫਿਰਦੇ ਹੋ ਜੀ, ਕਮਾਲ ਕਰਦੇ ਹੋ, ਐਡਾ ਲੋਕਾਂ ਨਾਲ ਮੈਂ ਕਹਿੰਦਾ ਗਹਿਲਿਆ ਪਿਆ ਯਾਰ, ਮੈਂ ਬੰਦੇ ਨੂੰ ਆਪ ਸੋਚਣਾ ਚਾਹੀਦਾ ਯਾਰ ਵੀ ਮੈਂ ਕੀ ਕਰਦਾ, ਜਿਹੜੇ ਜਿਹਨਾਂ ਕੋਲ ਜ਼ਮੀਨ ਨੀ ਉਹ ਰੋਟੀ ਨੀ ਖਾਂਦੇ ਜੀ,
1: ਬਿਲਕੁਲ ਹੈ ਜੀ,
5: ਹੋ ਸਕਦਾ ਆਪਣੇ ਨਾਲ ਵਧੀਆ ਖਾਂਦੇ ਹੋਣ ਯਾਰ
1: ਜੀ,
2: ਬਾਈ ਜੀ ਸਾਰਾ ਤੋਂ ਵੱਡੀ
5: ਮਾਦੇ ਨਹੀਂ ਹੈਗੇ, ਮਾਦੇ ਗਏ
2: ਇੱਧਰ, ਸਾਰਿਆਂ ਨੂੰ ਵੱਡੀ ਮਿਸਾਲ ਹੈ ਕਿ ਜਿਹੜੇ ਆਪਣੇ ਪ੍ਰਵਾਸੀ ਕੰਮ ਕਰਨ ਆਉਂਦੇ ਆ ਨਾਲ ਕੀ ਲੈ ਕੇ ਆਉਂਦੇ ਆ, ਤੇ ਜਦੋਂ ਅਸੀਂ ਬਾਹਰ ਆਏ ਅਸੀਂ ਨਾਲ ਕੀ ਲੈ ਕੇ
1: ਆਏ,
2: ਕਿ ਉਹਨਾਂ ਨੇ ਤਰੱਕੀ ਨੀ ਕੀਤੀ ਆ ਕੇ,
1: ਬਿਲਕੁਲ
2: ਸਾਡੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਅਸੀਂ ਵੇਚਤੀਆਂ, ਵੇਚਤਾ
5: ਬਸ ਬਸ ਬਸ ਬਸ ਬਸ
2: ਬਸ ਆ ਦੋ ਗੱਲਾਂ ਲਾ ਲਓ ਜੀ, ਜਿਹੜੇ ਉਹ ਆਪਣੇ ਆਉਂਦੇ ਆ ਖਾਲੀ ਆਉਂਦੇ ਆ, ਟ੍ਰੇਨ ਦੇ ਪੈਸੇ ਕਿਰਾਇਆ ਵੀ ਦੂਆ ਜਿਹੜਾ ਲਾਣੇਦਾਰ ਬਣਿਆ ਹੁੰਦਾ ਜਿਹੜਾ ਲੈ ਕੇ ਆਉਂਦਾ ਆਪਣੀ ਮੋਟਰ ਤੇ ਲਾਣੇਦਾਰ ਬਣਿਆ ਬੈਠਾ ਹੁੰਦਾ
1: ਜੀ, ਇੱਕ ਮੋਢੇ ਤੇ ਪਾਰਨਾ ਤੇ ਰੇੜੂਆ ਹੁੰਦਾ,
2: ਉਹ ਹਰੇਕ ਵਾਰੀ ਨਵੇਂ ਬੰਦੇ ਲੈ ਕੇ ਆਉਂਦਾ ਵਿੱਚੋਂ ਆਪਦੇ ਚਾਰ ਪੈਸੇ ਬਣਾਉਂਦਾ ਜੀ, ਉਹਨਾਂ ਦਾ ਆਪਦਾ ਮਸਲਾ ਹੋਣਾ, ਆਪਾਂ ਉਸ ਪਿੱਛੇ ਨੀ ਜਾਂਦੇ ਕਿ ਉਹ ਉਹ ਆ ਕੇ ਖਾਲੀ ਹੱਥ ਆ ਕੇ ਕੀ ਕੁਛ ਕਰੀ ਜਾਂਦੇ ਨੇ, ਤੇ ਅਸੀਂ ਇੱਥੇ ਖਾਲੀ ਹੱਥ ਆਏ ਸੀ, ਖਾਲੀ ਹੱਥ ਕੀ ਕਰਜ਼ੇ ਸੀ
1: ਜੀ,
2: ਜਿਹੜੇ ਅਸੀਂ ਬਾਹਰ ਆਏ ਹਾਂ ਕਰਜ਼ੇ ਲੈ ਕੇ ਆਏ ਹੋਏ ਹਾਂ,
1: ਬਿਲਕੁਲ
2: ਤੇ ਅਸੀਂ ਵੀ ਕਾਮਯਾਬ ਆ, ਤੇ ਸਾਡੇ ਅਸੀਂ ਇੱਥੇ ਬੈਠੇ ਆ ਨਾਲ ਕੋਲ ਕੀਲੇ ਨੇ ਸਾਨੂੰ ਕੀਲੇ ਹੀ ਲੈ ਬੈਠੇ ਆ,
1: ਬਿਲਕੁਲ ਹੈ ਜੀ, ਗੱਲਾਂ ਬਾਤਾਂ ਹੋਈਆਂ ਨੇ ਤੇ ਜਾਂਦੇ ਜਾਂਦੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਕੈਨੇਡਾ ਦੇ ਵਿਚ ਸਿੱਖਾਂ ਦੇ ਖਿਲਾਫ ਨਫ਼ਰਤੀ ਅਪਰਾਧਾਂ ਦੇ ਵਿਚ ਭਾਰੀ ਵਾਧਾ ਹੋ ਗਿਆ। 65% ਸਿੱਖ ਕੈਨੇਡੀਅਨਾਂ ਨੇ ਹੰਡਾਇਆ ਜੀ ਵਿਤਕਰਾ। ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈ WSO ਦੀ 78 ਪੰਨਿਆਂ ਦੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ 80% ਲੋਕਾਂ ਦੇ ਅਨੁਸਾਰ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਨਫ਼ਰਤ ਵਧੀ ਹੈ। ਕੈਨੇਡਾ ਦੇ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਲਈ ਇੱਕ ਚਿੰਤਾਜਨਕ ਰਿਪੋਰਟ ਜਿਹੜੀ ਹੈ ਜਿਸਦੇ ਅਨੁਸਾਰ ਲਗਭਗ 65% ਸਿੱਖ ਕੈਨੇਡੀਅਨਾਂ ਨੂੰ ਨਫ਼ਰਤ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ। ਵਰਲਡ ਸਿੱਖ ਆਰਗੇਨਾਈਜੇਸ਼ਨ WSO ਵੱਲੋਂ ਜਾਰੀ ਕੀਤੀ ਗਈ ਕੈਨੇਡਾ ਦੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਸਮਝਣਾ ਤੇ ਹੱਲ ਕਰਨਾ ਨਾਮਕ 78 ਪੰਨਿਆਂ ਦੀ ਇਕ ਰਿਪੋਰਟ ਜਿਹੜੀ ਹੈ ਉਹਦੇ ਵਿਚ ਜਿਹੜਾ ਦੇਸ਼ ਦੇ ਵਿਚ ਵੱਧ ਰਹੇ ਨਸਲੀ ਵਿਤਕਰੇ ਦੀ ਪੋਲ ਖੋਲੀ ਹੈ। ਸਰਵੇਖਣ ਦੇ ਹੈਰਾਨੀਜਨਕ ਅੰਕੜੇ ਦੇ ਜਿਹੜੇ ਨੇ ਜਨਵਰੀ ਅਤੇ ਮਾਰਚ 2025 ਦੇ ਦਰਮਿਆਨ 1600 ਤੋਂ ਵੱਧ ਸਿੱਖ ਕੈਨੇਡੀਅਨ ਜਿਹੜੇ ਨੇ ਉਨ੍ਹਾਂ ਦੇ ਉੱਤੇ ਕੀਤੇ ਗਏ ਇਸ ਸਰਵੇਖਣ ਦੇ ਵਿਚ ਸਾਹਮਣੇ ਆਇਆ ਕਿ 80% ਲੋਕਾਂ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿਚ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਹੋਇਆ। ਰਿਪੋਰਟ 65% ਲੋਕਾਂ ਨੇ ਮੰਨਿਆ ਕਿ ਜਨਤਕ ਥਾਵਾਂ ਦੇ ਉੱਤੇ ਜ਼ਬਾਨੀ ਤੌਰ ਦੇ ਉੱਤੇ ਤੰਗ ਪਰੇਸ਼ਾਨ ਤੇ ਕੀਤਾ ਗਿਆ। ਨਫ਼ਰਤ ਦੇ ਮੁੱਖ ਕਾਰਨ ਜਿਹੜੇ ਨੇ ਕੈਨੇਡੀਅਨ ਰੇਸ ਰਿਲੇਸ਼ਨਜ਼ ਜਿਹੜੀ ਹੈ ਫਾਊਂਡੇਸ਼ਨ ਦੇ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਇਸ ਅਧਿਐਨ ਨੇ ਨਸਲਵਾਦ, ਵਿਦੇਸ਼ੀਆਂ ਪ੍ਰਤੀ ਡਰ ਅਤੇ ਭਾਰਤ ਦੇ ਨਾਲ ਜੁੜੀ ਗਲਤ ਜਾਣਕਾਰੀ ਜਿਹੜੀ ਹੈ ਉਹਨੂੰ ਸਿੱਖ ਵਿਰੋਧੀ ਭਾਵਨਾਵਾਂ ਦੇ ਮੁੱਖ ਕਾਰਕਾਂ ਦੇ ਵਜੋਂ ਪਛਾਣਿਆ। ਰਿਪੋਰਟ ਦੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਅਜਿਹੇ ਪੱਖਪਾਤ ਦੇ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਜੋ ਕਿਸੇ ਵੀ ਵਿਅਕਤੀ ਦੀ ਸਿੱਖ ਪਛਾਣ, ਦਿੱਖ, ਵਿਸ਼ਵਾਸਾਂ ਜਾਂ ਉਨ੍ਹਾਂ ਦੀ ਵਕਾਲਤ ਕਾਰਨ ਜਿਹੜਾ ਪੈਦਾ ਹੁੰਦਾ ਹੈ। ਸਰੀ ਵਿਖੇ ਵਿਸ਼ੇਸ਼ ਚਰਚਾ ਵਿਚ ਜਿਹੜੀ ਹੈ ਰਿਪੋਰਟ ਹੈ ਇਹ ਚਰਚਾ ਦੇ ਵਿਚ ਹੈ ਤੇ ਅੱਜ ਸ਼ਾਮ 6 to 8 ਵਜੇ ਤੱਕ ਸਰੀ ਜਿਹੜੀ ਹੈ SFU ਦੇ ਇੰਜੀਨੀਅਰਿੰਗ ਭਵਨ ਵਿਚ ਜਿਹੜਾ ਸੀ ਇੱਕ ਵਿਸ਼ੇਸ਼ ਜਿਹੜਾ ਪੈਨਲ ਚਰਚਾ ਦੇ ਵਿਚ ਵੀ ਜਿਹੜਾ ਉਹਦੇ ਵਿਚ ਰੱਖੀ ਗਈ ਹੈ। ਇਸ ਦੇ ਵਿਚ ਬਲਤੇਜ ਸਿੰਘ ਢਿੱਲੋਂ, ਡਾਕਟਰ ਸੋਨੀਆ ਕੌਰ ਔਜਲਾ ਭੁੱਲਰ ਅਤੇ ਗੁਰਬਖਸ਼ ਸਿੰਘ ਮੁਲਤਾਨੀ ਵਰਗੇ ਬੁਲਾਰੇ ਜਿਹੜੇ ਨੇ ਆਪਣੇ ਵਿਚਾਰ ਰੱਖ ਰਹੇ ਨੇ। WSO ਦਾ ਜਿਹੜਾ ਕਹਿਣਾ ਹੈ ਕਿ ਇਹ ਰਿਪੋਰਟ ਕੈਨੇਡਾ ਭਰ ਦੇ ਵਿਚ ਸਿੱਖਾਂ ਦੇ ਵਿਤਕਰੇ ਦੇ ਉੱਤੇ ਤਜ਼ਰਬਿਆਂ ਨੂੰ ਜਿਹੜਾ ਦਸਤਾਵੇਜ਼ੀ ਰੂਪ ਦੇ ਵਿਚ ਪੇਸ਼ ਕਰਨ ਦੀ ਪਹਿਲੀ ਵਿਆਪਕ ਕੋਸ਼ਿਸ਼ ਹੈ। ਜਿਸ ਦੇ ਵਿਚ ਸਰਵੇਖਣ ਦੇ ਅੰਕੜਿਆਂ ਦੇ ਨਾਲ ਨਾਲ ਕਮਿਊਨਿਟੀ ਟਾਊਨ ਹਾਲਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਵੀ ਸ਼ਾਮਲ ਜਿਹੜਾ ਕੀਤਾ ਗਿਆ। ਦੂਸਰੇ ਪਾਸੇ ਇਜ਼ਰਾਈਲ ਜੰਗ ਦੀ ਗੱਲ ਕਰ ਲਈ ਹੈ। ਇਜ਼ਰਾਈਲ ਲਿਬਨਾਨ ਜੰਗਬੰਦੀ ਦੇ ਵਿਚ 3 ਹਫ਼ਤਿਆਂ ਦਾ ਵਾਧਾ ਹੋ ਗਿਆ। ਤਣਾਅ ਦੇ ਦਰਮਿਆਨ ਇਕ ਵੱਡੀ ਰਾਹਤ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਜਿਹੜੇ ਨੇ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਚ ਐਲਾਨ ਕੀਤਾ ਕਿ ਵਾਈਟ ਹਾਊਸ ਦੇ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਬਨਾਨ ਅਤੇ ਇਜ਼ਰਾਈਲ ਦੇ ਦਰਮਿਆਨ ਜੰਗਬੰਦੀ ਨੂੰ ਅਗਲੇ 3 ਹਫ਼ਤਿਆਂ ਦੇ ਲਈ ਵਧਾ ਦਿੱਤਾ ਗਿਆ। ਓਵਲ ਆਫਿਸ ਜਿਹੜਾ ਉਹਦੇ ਵਿਚ ਹੋਈ ਇਸ ਮੀਟਿੰਗ ਦੇ ਵਿਚ ਅਮਰੀਕਾ ਦੀ ਵਿਚੋਲਗੀ ਹੇਠ ਦੋਵਾਂ ਦੇਸ਼ਾਂ ਦੇ ਜਿਹੜੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ, ਜਿਸਦਾ ਮੁੱਖ ਮਕਸਦ ਖਿੱਤੇ ਦੇ ਵਿਚ ਖੂਨ ਖਰਾਬੇ ਨੂੰ ਰੋਕਣਾ। ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦੇ ਰਾਜਦੂਤ ਜਿਹੜੇ ਨੇ ਇਚੀਲ ਲਿਟਰ ਅਤੇ ਲਿਬਨਾਨ ਦੀ ਰਾਜਦੂਤ ਨਾਦਾ ਮੁਆਵਦ ਨਾਲ ਜਿਹੜੀ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਸਾਂਝ ਪਾਈ ਹੈ ਪਲੇਟਫਾਰਮ ਦੇ ਉੱਤੇ। ਉਨ੍ਹਾਂ ਲਿਖਿਆ ਕਿ ਮੀਟਿੰਗ ਬਹੁਤ ਸਾਰਥਕ ਰਹੀ ਹੈ ਤੇ ਸੰਯੁਕਤ ਜਿਹੜਾ ਰਾਜ ਅਮਰੀਕਾ ਹੈ, ਸੰਯੁਕਤ ਰਾਜ ਅਮਰੀਕਾ ਹਿਜਬੁੱਲਾ ਤੋਂ ਆਪਣੀ ਰੱਖਿਆ ਕਰਨ ਦੇ ਲਈ ਲਿਬਨਾਨ ਦੀ ਪੂਰੀ ਜਿਹੜਾ ਮਦਦ ਕਰੇਗਾ। ਇਸੇ ਤਰ੍ਹਾਂ ਹੀ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਹੀ ਇਜ਼ਰਾਈਲੀ ਹਮਲਿਆਂ ਦੇ ਵਿਚ ਇਕ ਪੱਤਰਕਾਰ ਸਮੇਤ 5 ਲੋਕਾਂ ਦੀ ਮੌਤ ਹੋਈ। ਇਸ ਅਹਿਮ ਮੀਟਿੰਗ ਦੇ ਵਿਚ ਹਿਜਬੁੱਲਾ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ ਤੇ ਈਰਾਨ ਸਮਰਥਿਤ ਇਸ ਹਥਿਆਰਬੰਦ ਜਥੇਬੰਦੀ ਨੇ ਸਪਸ਼ਟ ਕੀਤਾ ਕਿ ਉਹ ਕਬਜ਼ਾਧਾਰੀ ਫੌਜਾਂ ਵਿਰੁੱਧ ਵਿਰੋਧ ਕਰਨ ਦਾ ਹੱਕ ਰੱਖਦੇ ਨੇ। ਇਸ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਇਸ ਜੰਗਬੰਦੀ ਨੂੰ ਸਥਾਈ ਸ਼ਾਂਤੀ ਦੇ ਵਿਚ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਟਰੰਪ ਨੇ ਅੱਗੇ ਕਿਹਾ ਕਿ ਉਹ ਨੇੜਲੇ ਭਵਿੱਖ ਦੇ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਲਿਬਨਾਨ ਦੇ ਰਾਸ਼ਟਰਪਤੀ ਯੋਸਫ ਔਨ ਦੀ ਜਿਹੜੀ ਹੈ ਮੇਜ਼ਬਾਨੀ ਕਰਨ ਦੇ ਲਈ ਵੀ ਉਤਸੁਕ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਕ ਇਹ ਜਿਹੜਾ ਇਹ 3 ਹਫ਼ਤਿਆਂ ਦਾ ਵਾਧਾ ਖਿੱਤੇ ਦੇ ਵਿਚ ਵੱਧ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਇਕ ਮਹੱਤਵਪੂਰਨ ਕਦਮ ਹੈ, ਜਿੱਥੇ ਇਕ ਪਾਸੇ ਅਮਰੀਕਾ ਲਿਬਨਾਨੀ ਸਰਕਾਰ ਨੂੰ ਜਿਹੜਾ ਮਜ਼ਬੂਤ ਕਰਨ ਦੀ ਗੱਲ ਕਰ ਰਿਹਾ, ਉਥੇ ਦੂਜੇ ਪਾਸੇ ਹਿਜਬੁੱਲਾ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ। ਫਿਲਹਾਲ ਇਸ ਜੰਗਬੰਦੀ ਦੇ ਨਾਲ ਸਰਹੱਦੀ ਇਲਾਕਿਆਂ ਦੇ ਵਿਚ ਰਹਿਣ ਵਾਲੇ ਲੋਕਾਂ ਦੇ ਜਿਹੜਾ ਲੋਕਾਂ ਨੇ ਸੁੱਖ ਦਾ ਜਿਹੜਾ ਥੋੜਾ ਸਾਹ ਲਿਆ ਹੈ। ਹੋਰਮੁਜ਼ ਜਲ ਮਾਰਗ ਦੇ ਵਿਚ ਈਰਾਨ ਨੇ ਭਾਰਤ ਆ ਰਹੇ ਜਹਾਜ਼ਾਂ ਨੂੰ ਘੇਰਨ ਅਤੇ ਗੋਲੀਬਾਰੀ ਦੀ ਨਾਟਕੀ ਵੀਡੀਓ ਜਾਰੀ ਕੀਤੀ ਸੀ ਪਿਛਲੇ ਦਿਨਾਂ ਚ, ਉਹ ਸਪਸ਼ਟ ਹੋ ਗਿਆ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ IRGC ਨੇ ਇਕ ਹੈਰਾਨ ਕਰ ਦੇਣ ਵਾਲਾ ਜਿਹੜਾ ਨਾਟਕੀ ਵੀਡੀਓ ਜਾਰੀ ਕੀਤਾ ਸੀ। ਇਸ ਦੇ ਵਿਚ ਦੇਖਿਆ ਗਿਆ ਕਿ ਕਿਵੇਂ ਹਥਿਆਰਬੰਦ ਜਲ ਸੈਨਾ ਦੇ ਕਮਾਂਡੋਆਂ ਨੇ ਹੋਰਮੁਜ਼ ਜਲ ਮਾਰਗ ਦੇ ਵਿਚ ਭਾਰਤ ਦੇ ਵੱਲ ਆ ਰਹੇ ਏਪਾ ਮਿਨੋਡਾਸ ਅਤੇ MSC ਫਰਾਂਸਿਸਕਾ ਸਮੇਤ ਕਈ ਹੋਰ ਜਹਾਜ਼ਾਂ ਨੂੰ ਜਿਹੜਾ ਰੋਕ ਕੇ ਆਪਣੇ ਕਬਜ਼ੇ ਦੇ ਵਿਚ ਲਿਆ। ਵੀਡੀਓ ਚ ਨਜ਼ਰ ਆ ਰਿਹਾ ਕਿ ਹਥਿਆਰਬੰਦ ਜਵਾਨਾਂ ਦੇ ਜਹਾਜ਼ਾਂ ਉਤੇ ਚੜਨ ਤੋਂ ਪਹਿਲਾਂ ਈਰਾਨੀ ਤੇਜ਼ ਰਫ਼ਤਾਰ ਕਿਸ਼ਤੀਆਂ ਜਿਹੜੀਆਂ ਨੇ ਉਨ੍ਹਾਂ ਦੇ ਨੇੜੇ ਪਹੁੰਚਦੀਆਂ ਨੇ ਤੇ ਈਰਾਨੀ ਮੀਡੀਆ ਨੂਰ ਨਿਊਜ਼ ਜਿਹੜੀ ਉਹਨੇ ਅਨੁਸਾਰ ਫੌਜ ਨੇ ਏਪਾ ਮਿਨੋਡਾਸ ਜਹਾਜ਼ ਉਤੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਉਸਨੇ ਚੇਤਾਵਨੀ ਨੂੰ ਅਣਗੋਲਿਆ ਕਰ ਦਿੱਤਾ। ਇਸ ਤਰ੍ਹਾਂ ਯੂਫੋਰੀਆ ਅਤੇ MSC ਫਰਾਂਸਿਸਕਾ ਨਾਮ ਜਿਹੜਾ ਸੀ ਉਹਦੇ ਜਹਾਜ਼ ਨੂੰ ਵੀ ਜਿਹੜਾ ਰੁਕਣ ਤੋਂ ਪਹਿਲਾਂ ਨਿਸ਼ਾਨਾ ਬਣਾਇਆ। ਭਾਰਤ ਦੇ ਵੱਲ ਆ ਰਹੇ ਜਿਹੜਾ ਏਪਾ ਮਿਨੋਡਾਸ ਜਹਾਜ਼ ਦੇ ਮੁੱਖ ਕੰਟਰੋਲ ਸੈਂਟਰ ਜਿਹੜਾ ਬ੍ਰਿਜ ਨੂੰ ਉਸ ਵੇਲੇ ਨੁਕਸਾਨ ਪਹੁੰਚਾਇਆ ਸੀ ਜਦੋਂ ਈਰਾਨੀ ਫੌਜੀਆਂ ਨੇ ਆਪਣੇ ਤੇਜ਼ ਰਫ਼ਤਾਰ ਕਿਸ਼ਤੀਆਂ ਤੋਂ ਗੋਲੀਆਂ ਚਲਾਈਆਂ। ਚੰਗੀ ਗੱਲ ਇਹ ਰਹੀ ਹੈ ਕਿ ਜਹਾਜ਼ ਦੇ ਚਾਲਕ ਦਲ ਜਿਹੜਾ ਕਰੂ ਹੈ ਉਹਦੇ ਕਿਸੇ ਵੀ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਈਰਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਮਾਲ ਵਾਹਕ ਜਹਾਜ਼ਾਂ ਦੇ ਕੋਲ ਲੋੜੀਂਦੀ ਇਜਾਜ਼ਤ ਨਹੀਂ ਸੀ ਤੇ ਇਨ੍ਹਾਂ ਨੇ ਜਹਾਜ਼ ਦੇ ਰਸਤਾ ਜਿਹੜਾ ਦਿਖਾਉਣ ਵਾਲੇ ਸਿਸਟਮ ਹੈ ਨੈਵੀਗੇਸ਼ਨ ਨਾਲ ਛੇੜਛਾੜ ਕੀਤੀ, ਜਿਸਦੇ ਨਾਲ ਸਮੁੰਦਰੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਤੇ ਫੌਜ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਮੁੰਦਰੀ ਰਸਤੇ ਦੇ ਨਿਯਮਾਂ ਨੂੰ ਤੋੜਨ ਵਾਲੀ ਕਿਸੇ ਵੀ ਕਾਰਵਾਈ ਨੂੰ ਲਾਲ ਲਕੀਰ ਪਾਰ ਕਰਨਾ ਮੰਨਿਆ ਜਾਏਗਾ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੂਸਰੇ ਪਾਸੇ ਇੰਡੀਆ ਅਮਰੀਕਾ ਦਾ ਜਿਹੜਾ ਵਿਚਾਲੇ ਵਪਾਰ ਸਮਝੌਤੇ ਬਾਰੇ ਵਾਰਤਾ ਜਿਹੜੀ ਹੈ ਮੁਕੰਮਲ ਹੋ ਗਈ ਹੈ। ਭਾਰਤ ਦੇ ਨਾਲ ਸਿੰਜਣਾ ਕਹਿੰਦੇ ਬਹੁਤ ਮੁਸ਼ਕਲ ਹੈ, ਗਿਰੀਅਰ ਉਨ੍ਹਾਂ ਨੇ ਬਿਆਨ ਦਿੱਤਾ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗਿਰੀਅਰ ਨੇ ਕਿਹਾ ਕਿ ਭਾਰਤ ਦੇ ਨਾਲ ਸਿੰਜਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਭਾਰਤ ਤੋਂ ਆਏ ਵਫਦ ਨੇ ਅਮਰੀਕੀ ਅਧਿਕਾਰੀਆਂ ਦੇ ਨਾਲ ਦੁਵੱਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਮੁਕੰਮਲ ਕੀਤੀ ਹੈ। ਵਣਜ ਵਿਭਾਗ ਦੇ ਵਧੀਕ ਸਕੱਤਰ ਦਰਪਨ ਜੈਨ ਦੀ ਅਗਵਾਈ ਹੇਠ 12 ਮੈਂਬਰੀ ਵਫਦ ਨੇ ਦੱਖਣੀ ਅਤੇ ਮੱਧ ਏਸ਼ੀਆ ਦੇ ਲਈ ਸਹਾਇਕ ਜਿਹੜੀ ਹੈ ਅਮਰੀਕੀ ਵਪਾਰ ਨੁਮਾਇੰਦੇ ਬ੍ਰੈਡਨ ਲਿਚ ਦੀ ਜਿਹੜੀ ਅਗਵਾਈ ਵਾਲੀ ਟੀਮ ਦੇ ਨਾਲ ਵਪਾਰਕ ਸੌਦੇ ਬਾਰੀਕ ਨੁਕਤਿਆਂ ਦੇ ਬਾਰੇ ਚਰਚਾ ਕੀਤੀ ਹੈ। 3 ਦਿਨਾਂ ਵਾਰਤਾ ਬੁੱਧਵਾਰ ਨੂੰ ਜਿਹੜੀ ਹੈ ਸਮਾਪਤ ਹੋਈ ਸੀ। ਗਰੀਅਰ ਨੇ ਜਿਹੜਾ ਅਮਰੀਕੀ ਕਾਂਗਰਸ ਦੀ ਵੇਜ਼ ਐਂਡ ਮੀਨਜ਼ ਕਮੇਟੀ ਨੂੰ ਦੱਸਿਆ ਕਿ ਭਾਰਤ ਦੇ ਨਾਲ ਨਜਿੱਠਣਾ ਮੁਸ਼ਕਲ ਹੈ ਤਾਂ ਉਹ ਲੰਮੇ ਸਮੇਂ ਤੋਂ ਆਪਣੇ ਖੇਤੀਬਾੜੀ ਬਾਜ਼ਾਰਾਂ ਦੀ ਰਾਖੀ ਕਰਦੇ ਆ ਰਹੇ ਨੇ। ਉਨ੍ਹਾਂ ਕਿਹਾ ਕਿ ਜਿਹੜਾ ਇਸ ਸੌਦੇ ਦੇ ਹਿੱਸੇ ਵਜੋਂ ਭਾਰਤ ਇਸ ਸੁਰੱਖਿਆ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਉਂਝ ਕੁਝ ਅਜਿਹੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਆਪਸੀ ਸਹਿਮਤੀ ਬਣ ਸਕਦੀ ਹੈ। ਗਰੀਰ ਨੇ ਜਿਹੜਾ ਕਾਨੂੰਨ ਸਾਜਾਂ ਵੱਲੋਂ DDG ਜੋ ਕਿ ਪਸ਼ੂਆਂ ਦੇ ਲਈ ਉੱਚ ਪ੍ਰੋਟੀਨ ਵਾਲੀ ਖੁਰਾਕ ਦੇ ਵਜੋਂ ਵਰਤੇ ਜਾਂਦੇ ਨੇ, ਸੋਇਆਬੀਨ ਅਤੇ ਇਥਾਨੋਲ ਦੀ ਜਿਹੜੀ ਬਰਾਮਦ ਹੈ ਬਾਰੇ

ਸੰਘਰਸ਼ ਤੋਂ ਬਾਅਦ ਜੰਗਬੰਦੀ ਸੀਜ਼ ਫਾਇਰ ਲਾਗੂ ਹੋਈ ਸੀ। ਇਸ ਦੇ ਲਈ ਇਸ ਨੂੰ ਜਿਹੜਾ ਹਾਲ ਦੇ ਸਮੇਂ ਦੀ ਪਹਿਲੀ ਅਜਿਹੀ ਘਟਨਾ ਜਿਹੜੀ ਹੈ ਵੱਡੀ ਘਟਨਾ ਮੰਨਿਆ ਜਾ ਰਿਹਾ। ਈਰਾਨ ਦੀ ਜਿਹੜੀ ਹੈ ਸਰਕਾਰੀ ਸਮਾਚਾਰ ਏਜੰਸੀ ਹੈ ਇਰਨਾ, ਉਨ੍ਹਾਂ ਦੱਸਿਆ ਕਿ ਪੱਛਮੀ ਤਹਿਰਾਨ ਦੇ ਵਿਚ ਏਅਰ ਡਿਫੈਂਸ ਤੋਂ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਬਾਅਦ ਇਲਾਕੇ ਦੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਸਰਗਰਮ ਕਰ ਦਿੱਤਾ ਗਿਆ। ਇਸ ਤਰ੍ਹਾਂ ਮਿਹਰ ਸਮਾਚਾਰ ਏਜੰਸੀ ਨੇ ਵੀ ਰਿਪੋਰਟ ਦਿੱਤੀ ਕਿ ਰਾਜਧਾਨੀ ਦੇ ਕਈ ਹਿੱਸਿਆਂ ਦੇ ਵਿਚ ਏਅਰ ਡਿਫੈਂਸ ਸਿਸਟਮ ਨੂੰ ਸਰਗਰਮ ਕੀਤਾ ਗਿਆ ਤਾਂ ਜੋ ਸੰਭਾਵੀ ਹਵਾਈ ਖਤਰਿਆਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਕਿਸੇ ਵੀ ਹਾਲੇ ਤੱਕ ਵਿਸ਼ੇਸ਼ ਟੀਚੇ ਜਾਂ ਹਮਲੇ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ। 1 ਮਈ ਲਾਗੇ ਆ ਰਹੀ ਹੈ, ਜਿਵੇਂ ਕਿ ਕਹਿੰਦਾ ਕਿ ਡੈਡ ਲਾਈਨ ਆ ਗਈ ਹੈ ਈਰਾਨ ਨੂੰ ਜਾਂ ਆਪਣਾ ਹੋਰ ਮੁਲਕਾਂ ਨੂੰ ਟਰੰਪ ਤੇ ਹੁਣ ਟਰੰਪ ਦੇ ਲਈ ਜਿਹੜੀ ਹੈ ਡੈਡ ਲਾਈਨ ਆ ਗਈ ਹੈ 1 ਮਈ ਦੀ। 1 ਮਈ ਦੀ ਡੈਡ ਲਾਈਨ ਨੇ ਵਧਾ ਦਿੱਤੀ ਹੈ ਟਰੰਪ ਦੀ ਟੈਨਸ਼ਨ, ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ। ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਹੋਣ ਦੇ ਬਾਵਜੂਦ ਤਣਾਅ ਬਰਕਰਾਰ ਹੈ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ 1 ਮਈ ਦੀ ਤਾਰੀਖ ਜਿਹੜੀ ਹੈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਜੇਕਰ ਟਰੰਪ ਨੂੰ ਅਮਰੀਕੀ ਸੰਸਦ ਕਾਂਗਰਸ ਤੋਂ ਜੰਗ ਜਾਰੀ ਰੱਖਣ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਈਰਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਦੇ ਲਈ ਜਿਹੜਾ ਮਜਬੂਰ ਹੋਣਾ ਪੈ ਸਕਦੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ 1973 ਦੇ ਪੁਰਾਣੇ ਕਾਨੂੰਨ ਵਾਰ ਪਾਵਰਜ਼ ਰੈਜੋਲਿਊਸ਼ਨ ਜਿਹੜਾ ਕਾਰਨ ਜਿਹੜਾ ਸੀ ਟਰੰਪ ਦੇ ਦਬਾਅ ਵੱਧ ਰਿਹਾ। ਇਸ ਦੇ ਕਾਰਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਸੰਸਦ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਫੌਜ ਨੂੰ ਸਿਰਫ 60 ਦਿਨਾਂ ਤੱਕ ਹੀ ਜੰਗ ਦੇ ਵਿਚ ਰੱਖ ਸਕਦਾ ਹੈ। ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਈਰਾਨ ਦੇ ਉਤੇ ਹਮਲਾ ਕੀਤਾ ਸੀ, ਜਿਸ ਦੀ ਜਾਣਕਾਰੀ 2 ਮਾਰਚ ਨੂੰ ਸੰਸਦ ਨੂੰ ਦਿੱਤੀ ਗਈ ਸੀ। ਇਸ ਹਿਸਾਬ ਦੇ ਨਾਲ 60 ਦਿਨਾਂ ਦੀ ਇਹ ਸਮੇਂ ਸੀਮਾ ਜਿਹੜੀ ਹੈ 1 ਮਈ ਨੂੰ ਖਤਮ ਹੋ ਰਹੀ ਹੈ। ਟਰੰਪ ਦੇ ਕੋਲ 2 ਹੀ ਰਸਤੇ ਨੇ, ਜਾਂ ਤਾਂ ਉਹ ਸੰਸਦ ਤੋਂ ਇਸ ਯੁੱਧ ਨੂੰ ਜਾਰੀ ਰੱਖਣ ਲਈ ਜਿਹੜਾ ਮਨਜ਼ੂਰੀ ਲੈ ਲਵੇ ਜਾਂ ਫਿਰ ਆਪਣੀ ਸੈਨਾ ਪਿੱਛੇ ਹਟਾ ਲਵੇ। ਟਰੰਪ ਦੇ ਲਈ ਵੱਡੀ ਮੁਸ਼ਕਲ ਇਹ ਵੀ ਹੈ ਕਿ ਹੁਣ ਤੱਕ ਜਿਹੜਾ ਰਿਪਬਲਿਕਨ ਪਾਰਟੀ ਇਕਜੁੱਟ ਹੋ ਕੇ ਉਸਦੇ ਨਾਲ ਖੜੀ ਸੀ, ਪਰ ਹੁਣ ਕੁਝ ਸੰਸਦ ਮੈਂਬਰਾਂ ਦਾ ਰਵੱਈਆ ਜਿਹੜਾ ਬਦਲਣ ਲੱਗ ਪਿਆ। ਯੂਟਾ ਦੇ ਸੈਨੇਟਰ ਜਾਨ ਕਰਟਿਸ ਨੇ ਸਾਫ਼ ਕਹਿ ਦਿੱਤਾ ਕਿ 60 ਦਿਨਾਂ ਬਾਅਦ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਫੌਜੀ ਕਾਰਵਾਈ ਦਾ ਸਮਰਥਨ ਨਹੀਂ ਕਰਨਗੇ। ਹਾਊਸ ਫੋਰਨ ਅਫੇਅਰਜ਼ ਕਮੇਟੀ ਦੇ ਪ੍ਰਧਾਨ ਬ੍ਰਾਇਨ ਮਾਸਟ ਉਨ੍ਹਾਂ ਨੇ ਵੀ ਚੇਤਾਵਨੀ ਦਿੱਤੀ ਕਿ 1 ਮਈ ਦੇ ਬਾਅਦ ਉਹ ਵੋਟਿੰਗ ਦਾ ਸਮੀਕਰਨ ਬਦਲ ਸਕਦੇ ਹੈ। ਟਰੰਪ ਦੇ ਲਈ ਚਿੰਤਾ ਦੀ ਗੱਲ ਹੋ ਗਈ ਹੈ ਕਿਉਂਕਿ ਹੁਣ ਤੱਕ ਉਹ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈ ਰਹੇ ਸਨ। ਜੇਕਰ ਜੰਗ ਨੂੰ ਅੱਗੇ ਵਧਾਉਣਾ ਹੈ ਤਾਂ ਟਰੰਪ ਨੂੰ ਸੰਸਦ ਤੋਂ ਅਪੀਲ ਕਰਨੀ ਪਵੇਗੀ, ਜੋ ਕਿ ਮੌਜੂਦਾ ਸਥਿਤੀ ਦੇ ਵਿਚ ਮੁਸ਼ਕਲ ਜਾਪ ਰਹੀ ਹੈ। ਜੇਕਰ ਮਨਜ਼ੂਰੀ ਨਹੀਂ ਮਿਲਦੀ ਤਾਂ ਜਿਹੜੀ ਆ ਫੌਜ ਨੂੰ ਵਾਪਸ ਬੁਲਾਉਣਾ ਪੈ ਸਕਦਾ ਹੈ, ਹਾਲਾਂਕਿ ਕਾਨੂੰਨ ਦੇ ਤਹਿਤ ਸੁਰੱਖਿਅਤ ਵਾਪਸੀ ਦੇ ਲਈ 30 ਦਿਨਾਂ ਦਾ ਵਾਧੂ ਸਮਾਂ ਮਿਲ ਸਕਦੈ। ਪਰ ਇਸ ਦੇ ਦੌਰਾਨ ਕੋਈ ਨਵਾਂ ਹਮਲਾ ਨਹੀਂ ਕੀਤਾ ਜਾ ਸਕੇਗਾ। ਹੁਣ ਪੂਰੀ ਦੁਨੀਆਂ ਦੀਆਂ ਨਜ਼ਰਾਂ 1 ਮਈ ਦੇ ਉੱਤੇ ਟਿਕੀਆਂ ਨੇ ਤੇ ਕੀ ਟਰੰਪ ਪ੍ਰਸ਼ਾਸਨ ਇਸ ਕਾਨੂੰਨੀ ਅੜਚਨ ਨੂੰ ਜਿਹੜਾ ਪਾਰ ਕਰ ਸਕਦਾ ਹੈ ਜਾਂ ਕਰ ਪਾਉਂਦਾ ਹੈ, ਜਾਂ ਈਰਾਨ ਦੇ ਮੋਰਚੇ ਤੋਂ ਪਿੱਛੇ ਹਟਣਾ ਪਵੇਗਾ। ਦੂਸਰੇ ਪਾਸੇ ਇਕ ਝਮੇਲਾ ਖਤਮ ਨਹੀਂ ਹੋਇਆ, ਦੂਜਾ ਸ਼ੁਰੂ ਹੋ ਗਿਆ। ਮਲੱਕਾ ਜਿਹੜਾ ਸਟਰੇਟ ਹੈ ਉਹਦੇ ਉੱਤੇ ਵੀ ਹੋਵੇਗੀ ਹੌਰਮੁਜ਼ ਜਿਹੀ ਕਾਰਵਾਈ, ਵਿੱਤ ਮੰਤਰੀ ਸਦੇਵਾ ਨੇ ਦਿੱਤੀ ਹੈ ਸਫਾਈ। ਇੰਡੋਨੇਸ਼ੀਆ ਨੇ ਜਿਹੜਾ ਮਲੱਕਾ ਸਟਰੇਟ ਜਿਹੜੀ ਹੈ ਉਹਦੇ ਵਿਚੋਂ ਪਾਣੀਆਂ ਦਾ ਇਹ ਮੁੱਦਾ ਹੈ ਵੀ ਜਿੱਥੋਂ ਸ਼ਿਪਿੰਗ ਹੁੰਦੀ ਹੈ ਜਿਵੇਂ ਕਿ ਹੌਰਮੁਜ਼ ਹੈ, ਇੰਡੋਨੇਸ਼ੀਆ ਨੇ ਮਲੱਕਾ ਸਟਰੇਟ ਜਿਹੜੀ ਹੈ ਰਾਹੀਂ ਗੁਜਰਨ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਦੀਆਂ ਜਿਹੜੀਆਂ ਚਰਚਾਵਾਂ ਦੇ ਉੱਤੇ ਵਿਰਾਮ ਲਗਾ ਦਿੱਤਾ। ਇੰਡੋਨੇਸ਼ੀਆ ਦੇ ਵਿੱਤ ਮੰਤਰੀ ਜਿਹੜੇ ਨੇ ਪੁਰਬਾਇਆ ਯੁੱਧੀ ਸਦੇਵਾ ਨੇ ਸਪਸ਼ਟ ਕੀਤਾ ਕਿ ਦੇਸ਼ ਦੀ ਅਜਿਹੀ ਕੋਈ ਵੀ ਯੋਜਨਾ ਨਹੀਂ ਹੈ, ਉਹ ਸਮੁੰਦਰੀ ਕਾਨੂੰਨ ਦੇ ਸੰਯੁਕਤ ਰਾਸ਼ਟਰ ਸੰਧੀ ਜਿਹੜੀ ਹੈ ਉਹਦੀ ਪਾਲਣਾ ਕਰਨਾ ਜਾਰੀ ਰੱਖਣਗੇ। ਵਿੱਤ ਮੰਤਰੀ ਦੇ ਬਿਆਨ ਦੇ ਨਾਲ ਮਚੀ ਸੀ ਅਸਲ ਦੇ ਵਿਚ ਹਲਚਲ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਬੁੱਧਵਾਰ ਨੂੰ ਵਿੱਤ ਮੰਤਰੀ ਨੇ ਸੰਕੇਤ ਦਿੱਤਾ ਸੀ ਕਿ ਇੰਡੋਨੇਸ਼ੀਆ ਆਪਣੇ ਕੰਟਰੋਲ ਵਾਲੇ ਸਮੁੰਦਰੀ ਰਸਤੇ ਤੋਂ ਟੋਲ ਜਿਹੜਾ ਜਿਵੇਂ ਕਿ ਹੌਰਮੁਜ਼ ਚ ਈਰਾਨ ਨੇ ਟੋਲ ਲਾਇਆ, ਕਹਿੰਦਾ ਕਿ ਅਸੀਂ ਵੀ ਚੁੰਗੀ ਲਾਵਾਂਗੇ, ਲਗਾ ਕੇ ਚੰਗੀ ਕਮਾਈ ਕਰ ਸਕਦੇ ਹਾਂ। ਇਸ ਬਿਆਨ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ਾਂ ਦੇ ਵਿਚ ਚਿੰਤਾ ਵੱਧ ਗਈ ਸੀ ਕਿਤੇ ਇੰਡੋਨੇਸ਼ੀਆ ਵੀ ਈਰਾਨ ਦੀ ਰਾਹ ਦੇ ਉੱਤੇ ਨਾ ਚੱਲ ਪਵੇ, ਜਿਸ ਨੇ ਹੌਰਮੁਜ਼ ਸਟਰੇਟ ਜਿਹੜੀ ਹੈ ਉਹਦੇ ਵਿਚ ਜਹਾਜ਼ਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ। ਹਾਲਾਂਕਿ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਹਿ ਦਿੱਤਾ ਕਿ ਮਲੱਕਾ ਸਟਰੇਟ ਤੋਂ ਗੁਜਰਨ ਵਾਲੇ ਜਹਾਜ਼ਾਂ ਤੋਂ ਕੋਈ ਟ੍ਰਾਂਜ਼ਿਟ ਫੀਸ ਨਹੀਂ ਵਸੂਲੀ ਜਾਏਗੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਵੀ ਇਸ ਸਬੰਧੀ ਸਪਸ਼ਟੀਕਰਨ ਜਾਰੀ ਕਰ ਚੁੱਕੇ ਹੈ। ਅਸਲ ਦੇ ਵਿਚ ਮਲੱਕਾ ਸਟਰੇਟ ਦੁਨੀਆਂ ਦਾ ਸਭ ਤੋਂ ਵੱਡਾ ਆਇਲ ਟ੍ਰਾਂਜ਼ਿਟ ਜਿਹੜਾ ਚੋਕ ਪੁਆਇੰਟ ਜਿਹੜਾ ਮੰਨਿਆ ਜਾਂਦਾ ਹੈ, ਜੋ ਪੂਰਬੀ ਏਸ਼ੀਆ ਨੂੰ ਮੱਧ ਪੂਰਬ ਅਤੇ

ਯੂਰਪ ਦੇ ਨਾਲ ਜੋੜਨ ਵਾਲਾ ਸਭ ਤੋਂ ਛੋਟਾ ਸਮੁੰਦਰੀ ਰਸਤਾ ਹੈ। ਸਾਲ 2025 ਦੇ ਵਿਚ ਪਿਛਲੇ ਸਾਲ ਦੇ ਵਿਚ ਇਸ ਰਸਤੇ ਤੋਂ 1,02,500 ਤੋਂ ਜਿਹੜੇ ਨੇ ਵੱਧ ਜਹਾਜ਼ ਗੁਜਰੇ ਨੇ। ਇਸ ਸਮੇਂ ਮੱਧ ਪੂਰਬ ਦੇ ਵਿਚ ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਜਿਹੜਾ ਲਗਭਗ ਬੰਦ ਕੀਤੇ ਜਾਣ ਕਾਰਨ ਗਲੋਬਲ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਊਰਜਾ ਦੀਆਂ ਕੀਮਤਾਂ ਅਸਮਾਨ ਨੂੰ ਜਿਹੜੀਆਂ ਛੂ ਰਹੀਆਂ ਨੇ। ਦੂਸਰੇ ਪਾਸੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਦੀ ਤਿਆਰੀ ਕਰ ਲਈ ਹੈ ਸਾਡੇ ਗੁਆਂਢੀ ਮੁਲਕਾਂ ਨੇ। ਬੱਚਿਆਂ ਦੇ ਡਿਜੀਟਲ ਭਵਿੱਖ ਦੇ ਲਈ ਨਾਰਵੇ ਸਰਕਾਰ ਦਾ ਵੱਡਾ ਕਦਮ ਹੈ। ਨਾਰਵੇ ਸਰਕਾਰ ਨੇ ਅੱਜ ਇਕ ਇਤਿਹਾਸਕ ਫੈਸਲਾ ਲੈਂਦਿਆਂ ਹੋਇਆਂ ਐਲਾਨ ਕਰ ਦਿੱਤਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੇ ਉੱਤੇ ਮੁਕੰਮਲ ਪਾਬੰਦੀ ਲਗਾਉਣ ਦੇ ਲਈ ਨਵਾਂ ਕਾਨੂੰਨ ਪੇਸ਼ ਕਰੇਗੀ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਹੁਣ ਤਕਨੀਕੀ ਕੰਪਨੀਆਂ ਦੀ ਇਹ ਸਿੱਧੀ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਪਲੇਟਫਾਰਮਾਂ ਦੇ ਉੱਤੇ ਉਮਰ ਦੀ ਸਖਤੀ ਦੇ ਨਾਲ ਪੁਸ਼ਟੀ ਜਿਹੜੀ ਹੈ ਏਜ ਵੈਰੀਫਿਕੇਸ਼ਨ ਕਰਨ। ਨਾਰਵੇ ਦੇ ਪ੍ਰਧਾਨ ਮੰਤਰੀ ਜੌਨਸ ਗਹਿਰ ਸਟੋਰ ਨੇ ਇੱਕ ਜਿਹੜਾ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਹ ਕਾਨੂੰਨ ਇਸ ਦੇ ਲਈ ਲਿਆ ਰਹੇ ਹਾਂ ਕਿਉਂਕਿ ਅਸੀਂ ਅਜਿਹਾ ਬਚਪਨ ਚਾਹੁੰਦੇ ਹਾਂ ਜਿੱਥੇ ਬੱਚੇ ਸੱਚਮੁੱਚ ਬੱਚੇ ਬਣ ਕੇ ਰਹਿ ਸਕਣ। ਬੱਚਿਆਂ ਦੀ ਖੇਡ, ਦੋਸਤੀ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਅਲਗੋਰਿਦਮ ਜਿਹੜੀ ਹੈ ਤੇ ਸਕਰੀਨਾਂ ਦੇ ਦੁਆਰਾ ਹੜੱਪਣ ਨਹੀਂ ਦਿੱਤਾ ਜਾ ਸਕਦਾ। ਬੱਚਿਆਂ ਦੇ ਡਿਜੀਟਲ ਜੀਵਨ ਨੂੰ ਸੁਰੱਖਿਅਤ ਬਣਾਉਣ ਦੇ ਲਈ ਇਕ ਬੇਹੱਦ ਜ਼ਰੂਰੀ ਕਦਮ ਹੈ। ਲੇਬਰ ਪਾਰਟੀ ਜਿਹੜੀ ਨਾਰਵੇ ਦੀ ਹੈ ਅਗਵਾਈ ਵਾਲੀ ਇਸ ਘੱਟ ਗਿਣਤੀ ਸਰਕਾਰ ਨੇ ਸਪਸ਼ਟ ਕੀਤਾ ਕਿ ਇਸ ਸਬੰਧੀ ਬਿੱਲ 2026 ਦੇ ਅੰਤ ਤੱਕ ਸੰਸਦ ਦੇ ਵਿਚ ਪੇਸ਼ ਕਰ ਦਿੱਤਾ ਜਾਏਗਾ। ਇਸ ਕਦਮ ਨੂੰ ਦੁਨੀਆਂ ਭਰ ਦੇ ਵਿਚ ਬੱਚਿਆਂ ਦੇ ਮਾਨਸਿਕ ਸਿਹਤ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੇ ਲਈ ਚੁੱਕੇ ਗਏ ਸਭ ਤੋਂ ਸਖ਼ਤ ਕਦਮਾਂ ਦੇ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਏਲੀਅਨਸ ਦੀ ਗੱਲ ਹੋ ਰਹੀ ਹੈ। ਚੀਨ ਦੇ ਜਿਹੜੇ ਨੇ ਉਹਦੇ ਉੱਤੇ ਕਹਿੰਦੇ ਅਟੈਕ ਕੀਤਾ ਹੈ ਤੇ 8 ਵਿਗਿਆਨੀਆਂ ਦੀ ਮੌਤ ਤੇ ਸਵਾਲ ਉੱਠੇ ਨੇ। ਚੀਨ ਦੇ ਵਿਚ ਪਿਛਲੇ 2 ਸਾਲਾਂ ਦੇ ਦੌਰਾਨ ਹਥਿਆਰਾਂ ਦੇ ਉੱਤੇ ਤੇ ਡਰੋਨ ਪ੍ਰੋਜੈਕਟਾਂ ਦੇ ਨਾਲ ਜੁੜੇ 8 ਪ੍ਰਮੁੱਖ ਜਿਹੜੇ ਵਿਗਿਆਨੀਆਂ ਦੀ ਸ਼ੱਕੀ ਹਾਲਾਤਾਂ ਚ ਮੌਤ ਹੋਣ ਦਾ ਜਿਹੜਾ ਖੁਲਾਸਾ ਹੋਇਆ। ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਨੇ ਵੀ ਆਪਣੇ 10 ਵਿਗਿਆਨੀਆਂ ਦੀ ਹੋਈ ਛੱਕੀ ਮੌਤ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਘਟਨਾਕ੍ਰਮ ਨੇ ਦੁਨੀਆਂ ਭਰ ਦੇ ਵਿਚ ਇਹ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਕਿ ਇਨ੍ਹਾਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਈ ਸਾਇਲੈਂਟ ਵਾਰ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਅਹਿਮ ਪ੍ਰੋਜੈਕਟਾਂ ਦੇ ਨਾਲ ਜੁੜੇ ਸਨ ਇਹ ਵਿਗਿਆਨੀ। ਰਿਪੋਰਟ ਦੇ ਅਨੁਸਾਰ 2023 ਤੋਂ 2025 ਦੇ ਦਰਮਿਆਨ ਮਾਰੇ ਗਏ ਵਿਗਿਆਨੀ ਚੀਨ ਦੀ ਹਾਈਪਰਸੋਨਿਕ ਮਿਜ਼ਾਈਲ ਡਰੋਨ ਤਕਨਾਲੋਜੀ ਅਤੇ ਸਪੇਸ ਮਨੀਟਰਿੰਗ ਵਰਗੇ ਬੇਹੱਦ ਗੁਪਤ ਤੇ ਅਹਿਮ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਹੇ ਸਨ। ਮਰਨ ਵਾਲਿਆਂ ਦੇ ਵਿਚ ਸਪੇਸ ਮਾਨੀਟਰਿੰਗ ਦੇ ਨਾਲ ਜੁੜੇ ਜਿਹੜੇ ਨੇ ਝਾਂਗ ਜੀਆ ਓਕਸਿਨ, ਉਨ੍ਹਾਂ ਦੀ ਮੌਤ 2024 ਦੇ ਵਿਚ ਸੜਕ ਹਾਦਸੇ ਦੌਰਾਨ ਹੋਈ। ਡਰੋਨ ਤਕਨਾਲੋਜੀ ਦੇ ਮਾਹਰ ਲਿਊਜ ਡੋਨਕਾਓ ਸ਼ਾਮਲ ਹਨ। ਇਸ ਤੋਂ ਇਲਾਵਾ ਹਾਈਪਰਸੋਨਿਕ ਪ੍ਰੋਜੈਕਟ ਦੇ ਨਾਲ ਜੁੜੇ ਫਾਂਗ ਡੇਂਗ ਦੀ ਮੌਤ ਅਫਰੀਕਾ ਦੌਰੇ ਦੇ ਦੌਰਾਨ ਹੁੰਦੀ ਹੈ, ਜਦੋਂ ਕਿ 49 ਸਾਲਾਂ ਲੀ ਮਿਨ ਚੋਂਗ ਦੀ ਮੌਤ ਅਚਾਨਕ ਹੋ ਗਈ ਤੇ ਕੁਝ ਵਿਗਿਆਨੀਆਂ ਦੀ ਮੌਤ ਦਾ ਕਾਰਨ ਅਣਪਛਾਤੀਆਂ ਬਿਮਾਰੀਆਂ ਦੱਸੀਆਂ ਜਾ ਰਹੀਆਂ। ਅਮਰੀਕਾ ਦੇ ਵਿਚ ਵੀ 10 ਵਿਗਿਆਨੀਆਂ ਦੀ ਮੌਤ ਹੋਈ। ਖੁਲਾਸੇ ਮੁਤਾਬਕ ਅਮਰੀਕਾ ਦੇ ਵਿਚ ਵੀ ਪਿਛਲੇ 3 ਸਾਲਾਂ ਦੇ ਦੌਰਾਨ 10 ਵਿਗਿਆਨੀ ਸ਼ੱਕੀ ਹਾਲਾਤਾਂ ਵਿਚ ਆਪਣੀ ਜਾਨ ਗੁਆ ਚੁੱਕੇ ਹੈ, ਜੋ ਕਿ ਪਰਮਾਣੂ ਪ੍ਰੋਜੈਕਟਾਂ ਦੇ ਨਾਲ ਜੁੜੇ ਹੋਏ ਸਨ। ਵਾਈਟ ਹਾਊਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਜਿਹੜੇ ਹੁਕਮ ਦਿੱਤੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਮੌਤਾਂ ਦੇ ਪਿੱਛੇ ਹਾਲੇ ਤੱਕ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ, ਨਾ ਹੀ ਚੀਨ ਜਾਂ ਅਮਰੀਕਾ ਦੇ ਵੱਲੋਂ ਇਸ ਦੇ ਬਾਰੇ ਕੋਈ ਸਪਸ਼ਟ ਜਿਹੜਾ ਬਿਆਨ ਜਾਰੀ ਕੀਤਾ ਗਿਆ। ਮਾਹਰਾਂ ਦੇ ਅਨੁਸਾਰ ਵਿਗਿਆਨੀਆਂ ਦੀ ਇਸ ਤਰ੍ਹਾਂ ਹੋ ਰਹੀ ਮੌਤ ਇਕ ਵੱਡੇ ਅੰਤਰਰਾਸ਼ਟਰੀ ਸਾਜ਼ਿਸ਼ ਦੇ ਵੱਲ ਇਸ਼ਾਰਾ ਕਹਿੰਦੇ ਕਰਦੀ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਹਾਂ। ਫੀਫਾ ਵਰਲਡ ਕੱਪ ਹੋ ਰਿਹਾ ਤੇ 21 ਕਰੋੜ ਦੀ ਜਿਹੜੀ ਹੈ ਰੁਪਏ ਦੀ ਟਿਕਟ ਲਾਤੀ ਹੈ। ਫੀਫਾ ਵਿਸ਼ਵ ਕੱਪ ਫਾਈਨਲ ਦੀ ਕੀਮਤ ਨੇ ਜਿਹੜਾ ਇੰਟਰਨੈਟ ਦੇ ਉੱਤੇ ਤੜਸੱਲੀ ਮਚਾਤੀ ਹੈ। ਵਿਸ਼ਵ ਕੱਪ ਫਾਈਨਲ ਦੇ ਲਈ 4 ਟਿਕਟਾਂ ਫੀਫਾ ਦੀ ਰੀਸੇਲ ਸਾਈਟ ਦੇ ਉੱਤੇ ਲਗਭਗ 2.3 ਮਿਲੀਅਨ ਡਾਲਰ, ਲਗਭਗ 21.67 ਕਰੋੜ ਰੁਪਏ ਪ੍ਰਤੀ ਟਿਕਟ ਦੀ ਕੀਮਤ ਦੇ ਉੱਤੇ ਵਿਕਰੀ ਦੇ ਲਈ ਉਪਲਬਧ ਨੇ। 19 ਜੁਲਾਈ ਨੂੰ ਈਸਟ ਰਦਰ ਫੋਰਡ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਹੋਣ ਵਾਲੇ ਮੈਚ ਦੇ ਲਈ ਸੀਟਾਂ, ਜਿਨ੍ਹਾਂ ਦੀ ਕੀਮਤ ਜਿਹੜੀ ਹੈ 21.67 ਕਰੋੜ ਰੁਪਏ ਲਗਭਗ ਜਿਹੜੀ ਦੱਸੀ ਹੈ, ਬਲਾਕ 124 ਕਤਾਰ 45 ਤੇ ਜਿਹੜੀ ਲਾਈਨ ਹੈ 45, ਸੀਟਾਂ 33 ਤੇ 36 ਹੇਠਲੇ ਡੈਕ ਦੇ ਵਿਚ ਜਿਹੜਾ ਇਕ ਗੋਲ ਦੇ ਪਿੱਛੇ ਜਿਹੜਾ ਸਥਿਤ ਨੇ। ਫੀਫਾ ਆਪਣੇ ਰੀਸੇਲ ਐਕਸਚੇਂਜ ਮਾਰਕੀਟ ਦੇ ਵਿਚ ਮੰਗੀਆਂ ਗਈਆਂ ਕੀਮਤਾਂ ਨੂੰ ਨਿਯੰਤ੍ਰਿਤ ਜਿਹੜਾ ਨਹੀਂ ਕਰਦਾ,
ਪਰ ਹਰੇਕ ਟਿਕਟ ਦੇ ਖਰੀਦਣ ਤੋਂ 15% ਖਰੀਦ ਫੀਸ ਅਤੇ ਵੇਚਣ ਵਾਲੇ ਤੋਂ 15% ਜਿਹੜਾ ਰੀਸੇਲ ਫੀਸ ਲੈਂਦਾ ਹੈ। ਹੇਠਲੇ ਡੈੱਕ ਦੇ ਵਿਚ ਜਿਹੜਾ ਬਲਾਕ 146 ਦੀ ਕਤਾਰ ਜਿਹੜੀ ਹੈ ਲਾਈਨ ਹੈ 32 ਦੇ ਵਿਚ ਸਥਿਤ ਇਕ ਆਸਾਨ ਜਿਹੜਾ ਪਹੁੰਚ ਵਾਲੀ ਸਟੈਂਡਰਡ ਜਿਹੜੀ ਸੀਟ ਦੇ ਵਜੋਂ ਜਿਹੜਾ ਸੂਚੀਬੰਦ ਆਇਲ ਸੀਟ ਹੈ 33 ਦੀ ਕੀਮਤ $2,07,000 ਲਗਭਗ 1.9 ਕਰੋੜ ਰੁਪਏ ਹੈ, ਜਦੋਂ ਕਿ ਉਪਰਲੇ ਤੀਜੇ ਡੈੱਕ ਦੀ ਜਿਹੜੀ ਆਖਰੀ ਕਤਾਰ ਦੇ ਵਿਚ ਇਕ ਸ਼੍ਰੇਣੀ ਸੀਟ ਨੰਬਰ 2 ਜਿਹੜੀ ਹੈ ਬਲਾਕ 310 ਦੀ ਕਤਾਰ ਹੈ 26 ਵਿਚ ਜਿਹੜਾ ਸੀਟ 23 ਹੈ ਉਹਦੀ ਕੀਮਤ $1,38,000 ਜਿਹੜੀ ਹੈ ਤੇ 1.3 ਕਰੋੜ ਰੁਪਏ ਹੈ। ਕੁਝ ਫੁੱਟ ਦੂਰ ਸਥਿਤ ਸੀਟ ਹੈ 21 ਦੀ ਕੀਮਤ ਜਿਹੜੀ ਹੈ $23,000 ਲਗਭਗ $21.6 ਲੱਖ ਰੁਪਏ ਬਣ ਜਾਂਦੀ ਹੈ। ਵੀਰਵਾਰ ਨੂੰ ਮਾਰਕੀਟ ਪਲੇਸ ਉਤੇ ਸੂਚੀਬੰਦ ਫਾਈਨਲ ਦੇ ਲਈ ਸਭ ਤੋਂ ਘੱਟ ਕੀਮਤ ਵਾਲੀਆਂ ਟਿਕਟਾਂ ਬਲਾਕ 323 ਕਤਾਰ 23 ਸੀਟਾਂ 13 ਤੇ 16 ਦੇ ਵਿਚ ਹੈ। ਗੋਲ ਦੇ ਪਿੱਛੇ ਉਪਰਲੇ ਡੈੱਕ ਦੇ ਸਿਖਰ ਤੋਂ 4 ਕਤਾਰਾਂ ਦੇ ਵਿਚ ਸਥਿਤ 4 ਸੀਟਾਂ ਲਈ ਤਕਰੀਬਨ 10.2 ਲੱਖ ਰੁਪਏ ਜਿਹੜੇ ਨੇ ਉਹਦਾ ਦੱਸਿਆ ਹੈ। ਪ੍ਰਬੰਧਕ ਸਭਾ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਫੀਫਾ ਨੇ ਇਕ ਟਿਕਟ ਵਿਕਰੀ ਅਤੇ ਸਕੈਂਡਰੀ ਮਾਰਕੀਟ ਮਾਡਲ ਸਥਾਪਿਤ ਕੀਤਾ ਜੋ ਮੇਜ਼ਬਾਨ ਦੇਸ਼ਾਂ ਦੇ ਵਿਚ ਪ੍ਰਮੁੱਖ ਖੇਡਾਂ ਅਤੇ ਮਨੋਰੰਜਨ ਸਮਾਗਮਾਂ ਦੇ ਲਈ ਮਿਆਰੀ ਟਿਕਟ ਮਾਰਕੀਟ ਅਭਿਆਸਾਂ ਨੂੰ ਦਰਸਾਉਂਦੀ ਹੈ ਤੇ ਲਾਗੂ ਰੀਸੇਲ ਸਹੂਲਤ ਫੀਸ ਉੱਤਰੀ ਅਮਰੀਕੀ ਖੇਡਾਂ ਅਤੇ ਮਨੋਰੰਜਨ ਖੇਤਰਾਂ ਦੇ ਵਿਚ ਉਦਯੋਗ ਦੇ ਮਿਆਰਾਂ ਦੇ ਅਨੁਕੂਲ ਨੇ। ਇਸ ਨੇ ਅੱਗੇ ਦਸਿਆ ਕਿ ਫੀਫਾ ਦਾ ਜਿਹੜਾ ਪਰਿਵਰਤਨਸ਼ੀਲ ਕੀਮਤ ਟਿਕਟਿੰਗ ਦ੍ਰਿਸ਼ਟੀਕੋਣ ਵੱਖ ਵੱਖ ਖੇਡਾਂ ਅਤੇ ਮਨੋਰੰਜਨ ਖੇਤਰਾਂ ਦੇ ਵਿਚ ਉਦਯੋਗ ਦੇ ਰੋਜ਼ਾਨਾ ਦੇ ਅਨੁਕੂਲ ਹੈ ਤੇ ਜਿੱਥੇ ਕੀਮਤਾਂ ਨੂੰ ਵਿਕਰੀ ਅਤੇ ਹਾਜ਼ਰੀ ਨੂੰ ਅਨੁਕੂਲ ਬਣਾਉਣ ਅਤੇ ਸਮਾਗਮਾਂ ਦੇ ਲਈ ਨਿਰਪੱਖ ਬਾਜ਼ਾਰ ਮੁੱਲ ਨੂੰ ਯਕੀਨੀ ਬਣਾਉਣ ਦੇ ਲਈ ਐਡਜਸਟ ਕੀਤਾ ਜਾਂਦਾ ਹੈ। ਫੀਫਾ ਦਾ ਕਹਿਣਾ ਹੈ ਕਿ ਉਹ ਖੇਡ ਦੇ ਵਿਕਾਸ ਦੇ ਲਈ ਆਪਣੇ 211 ਮੈਂਬਰ ਦੇਸ਼ਾਂ ਦੇ ਵਿਚ ਵਿਸ਼ਵ ਕੱਪ ਦੇ ਮਾਲੀਏ ਦਾ ਮੁੜ ਨਿਵੇਸ਼ ਕਰਦਾ ਹੈ ਤੇ ਫੀਫਾ ਨੇ ਬੁੱਧਵਾਰ ਨੂੰ ਆਪਣੀ ਡਾਇਰੈਕਟ ਟਿਕਟ ਜਿਹੜੀ ਸਾਈਟ ਹੈ ਉਹਦੇ ਉੱਤੇ ਟਿਕਟਾਂ ਦੇ ਇਕ ਨਵੇਂ ਬੈਚ ਦੀ ਜਿਹੜੀ ਵਿਕਰੀ ਸ਼ੁਰੂ ਕੀਤੀ ਹੈ ਤੇ ਫਾਈਨਲ ਦੇ ਲਈ ਉਪਲਬਧ ਟਿਕਟਾਂ ਦੀ ਕੀਮਤ ਲਗਭਗ 10 ਲੱਖ ਰੁਪਏ ਤੱਕ ਦੀ ਜਿਹੜੀ ਦੱਸੀ ਗਈ ਹੈ। ਲਓ ਜੀ ਦੇਖੋ ਜੀ ਫੀਫਾ ਵਰਲਡ ਕੱਪ ਕੈਨੇਡਾ ਜਾ ਕੇ ਤੇ ਉੱਥੇ ਜਾ ਕੇ ਹੋਣਾ ਜੀ ਆਪਣਾ ਕੈਨੇਡਾ ਦੇ ਵਿਚ ਤਿਆਰੀਆਂ ਹੋ ਚੁੱਕੀਆਂ ਨੇ ਤੇ ਲੋਕ ਹੋਟਲ ਟਿਕਟਾਂ ਜਿਹੜੀਆਂ ਬੁੱਕ ਕਰ ਰਹੇ ਆ ਤੇ ਫੀਸ ਭਰਨ ਦੇ ਲਈ ਤਿਆਰ ਬਾਰ ਤਿਆਰ ਨੇ। ਤੇ ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਜੋ ਸਿਆਸਤ ਸਾਰਾ ਕੁਝ ਚੱਲਿਆ ਤੇ ਨਾਵਲ ਆਪਣਾ ਫਿਰ ਰਹਿ ਗਿਆ। ਚਲੋ ਕੋਈ ਨੀ ਅਗਲੀ ਵਾਰੀ ਸਹੀ ਜੀ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਨੇ ਦੋਸਤੋ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਫਿਟਨੈਸ ਪੰਜਾਬ ਆਪਣੇ ਬਾਈ ਜੀ ਆਮ ਆਦਮੀ ਪਾਰਟੀ ਤੇ ਹੱਸੇ ਨੇ ਜਾਣੀਆਂ ਚਾਲ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਭ ਨੂੰ ਤੇ ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਅੱਜ ਮੌਸਮ ਬਹੁਤ ਬੇਈਮਾਨ ਹੈ ਸੋਹਣਾ ਮੌਸਮ ਹੈ ਡੈਨਮਾਰਕ ਚ ਤੇ ਰਾਜਨ ਸੈਣੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿਚ ਸਭ ਨੂੰ ਜੀ ਤੇ ਛੈਲੀ ਬਾਈ ਜੀ ਨੇ ਕਿਹਾ ਭਾਰਤ ਜੀ ਤੇ ਦੁਆਬਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਭਾਰਤ ਜੀ ਸਾਡੇ ਤਾਂ ਕਹਿੰਦੇ ਪੀਸੀ ਕੱਟ ਚੱਲ ਰਿਹਾ ਹੈ ਜੀ ਲਾਈਟ ਦਾ 10:30 ਵਜੇ ਤੱਕ ਜੀ। ਸ਼ੈਲੀ ਵੀਰ ਜੀ ਸਤਿ ਸ੍ਰੀ ਅਕਾਲ ਆਜੋ ਲੰਘ ਆਓ ਜੀ ਤੇ ਬਿਲਕੁਲ ਸੈਣੀ ਸਾਹਿਬ ਇਹ ਤਾਂ ਕਲੋਲੀ ਹੋ ਗਈ ਕਹਿੰਦੇ ਜੀ ਸੈਣੀ ਸਾਹਿਬ ਨੇ ਕਿਹਾ ਕਿ ਲੰਘ ਆਓ ਜੀ। ਸੈਣੀ ਸਾਹਿਬ ਕਹਿੰਦੇ ਡਰਾਓ ਨਾ ਭਾਰਤ ਸਾਹਿਬ ਹੁਣ ਫਰਿੱਜ ਦੇ ਵਿਚ ਵੜ ਜਾਈਏ ਜੀ ਕਹਿੰਦੇ ਹੈ ਜੀ। ਜਾਣੀਆਂ ਚਾਲ ਸਾਹਿਬ ਕਹਿੰਦੇ ਭਾਰਤ ਵੀਰ ਅਸੀਂ ਤਾਂ ਕਬੂਤਰ ਹਾਂ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਰਹੇ ਹਾਂ ਜੀ। ਰਵਿੰਦਰ ਚੋੜ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਫਗਵਾੜੇ ਤੋਂ ਆਪਣੇ ਨਾਲ ਵੀ ਜੁੜੇ ਅੱਜ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਤੇ ਹਰਵਿੰਦਰ ਜੋਲ ਭੈਣ ਜੀ ਨੇ ਜੋ ਇਸ ਤੋਂ ਸਤਿ ਸ੍ਰੀ ਅਕਾਲ ਭੇਜੀ ਗੱਲਬਾਤ ਵੀ ਕਰਕੇ ਗਏ ਨੇ ਸ਼ੁਰੂਆਤ ਚ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਰਕ ਨਹੀਂ ਪੈਣਾ ਨੈਸ਼ਨਲ ਪਾਰਟੀ ਹੈ ਇਹ ਪੰਜਾਬ ਦੇ ਹੈ ਜੀ ਨਹੀਂ ਸੀ ਜੀ। ਮਾਨ ਸਾਹਿਬ ਦਾ ਬਿਆਨ ਬੇਸ਼ਰਮਾ ਦੀ ਡੁੱਲ ਗਈ ਦਾਲ ਕਹਿੰਦੇ ਆ ਬਈ ਇਹ ਏਦਾਂ ਹੀ ਖਾਂਦੇ ਆ। ਔਜਲਾ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ 6-1 ਦਿੱਲੀ ਦਾ ਗਿਆ ਜੀ ਬਿਲਕੁਲ ਜੀ। ਔਜਲਾ ਸਾਹਿਬ ਨੇ ਲਿਖਿਆ ਬੀ ਐਮ ਡਬਲਯੂ ਦਾ ਇੱਕ ਪੁਰਜਾ ਨੀਦਰਲੈਂਡ ਬਣਾਉਣ ਬਣਦਾ ਜੀ ਕਹਿੰਦੇ ਜੀ ਉਹ ਲੈਣ ਗਏ ਸੀ ਕਿਆ ਬਾਤ ਹੈ ਜੀ। ਔਜਲਾ ਸਾਹਿਬ ਉੱਥੇ ਗੱਡੀਆਂ ਘੱਟ ਬਣਾਉਂਦੇ ਆ ਪਸ਼ੂ ਪਾਲਣ ਜ਼ਿਆਦਾ ਹੈ ਜੀ ਤੇ ਖੇਤੀਬਾੜੀ ਦਾ ਕੰਮ ਜ਼ਿਆਦਾ ਫੁੱਲ ਵਗੈਰਾ ਬਹੁਤ ਲਾਉਂਦੇ ਆ ਉੱਥੇ। ਸ਼ੈਲੀ ਬਾਈ ਜੀ ਕਹਿੰਦੇ ਕੀ ਹੁਣ ਸਰਬ ਧਰਮ ਕਾਨੂੰਨ ਦੀ ਮੰਗ ਪੂਰੀ ਹੋ ਗਈ ਹੈ ਕੌਣ ਪੁੱਛਦਾ ਅੰਨੀ ਨੂੰ ਬੋਲਾ ਘੜੀ ਸੀ ਫਿਰਦਾ।
ਮੁਕੱਦਰ ਬਾਈ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਔਜਲਾ ਸਾਹਿਬ ਕਹਿੰਦੇ ਸਾਰਾ ਪੰਜਾਬ ਹੀ ਅੰਨੀ ਨੂੰ ਬੋਲਾ ਧੂਈ ਫਿਰਦਾ ਸ਼ੈਲੀ ਵੀਰੇ। ਸ਼ੈਲੀ ਜੀ ਕਹਿੰਦੇ ਸਾਡੇ ਅਜੇ ਵੀ ਕਹਿੰਦੇ ਬੱਤੀ ਨਹੀਂ ਆਈ ਜੀ। ਤੇ ਹਰਵਿੰਦਰ ਜੋਹਲ ਭੈਣ ਜੀ ਸਤਿ ਸ੍ਰੀ ਅਕਾਲ ਕਹਿੰਦੇ, ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਆ ਗਏ ਜੀ ਬੱਤੀ ਜੀ। ਤੇ ਜੋਹਲ ਭੈਣ ਜੀ ਕਹਿੰਦੇ ਸੈਣੀ ਭਾਜੀ ਨਾ ਇਹ ਪਾਗਲ ਨਹੀਂ ਹੈ ਜੀ, ਹੰਕਾਰਿਆ ਹੋਇਆ ਹੈ ਜੀ ਟਰੰਪ ਅੰਕਲ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੀ ਭਾਰਤ ਬਾਈ ਜੀ ਅਸੀਂ ਹੁਣ ਫੋਨ ਕਰ ਸਕਦੇ ਹਾਂ ਜੀ, ਤੇ ਜੀ ਫਿਰ ਰੁਕ ਕੇ ਕਰਦੇ ਹਾਂ ਕਹਿੰਦੇ। ਬਲਰਾਜ ਸਿੰਘ ਸੰਧੂ ਅੰਕਲ ਲਿਖੇ ਦੇ ਆ ਕਿ ਚੋਟ ਸਾਹਿਬ ਪੰਜਾਬ ਦਾ ਕੌਣ ਸੋਚਦਾ ਹੈ, ਇਹ ਸਭ ਪੰਜਾਬ ਨੂੰ ਸਿਆਸੀ ਜੋਕਾਂ ਲੱਗੀਆਂ ਨੇ, ਪੰਜਾਬ ਦਾ ਖੂਨ ਚੂਸ ਰਹੇ ਨੇ ਜੀ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ ਆਪਣੇ ਕਹਿੰਦੇ ਭਾਰਤ ਭਾਜੀ ਫਿਨਲੈਂਡ ਆ ਕੇ ਗਏ ਨੇ ਜੀ ਇਹ, ਤੇ ਹਰਜੋਤ ਬੈਂਸ ਵੀ ਨਾਲ ਹੀ ਸੀ। ਬਿਲਕੁਲ ਹਾਂਜੀ, ਤਸਵੀਰਾਂ ਵੀ ਲੱਗੀਆਂ ਜੀ ਬਿਲਕੁਲ, ਤੇ ਆਪਣੇ ਤੁਰਨ ਤੁਰਕੂ ਯੂਨੀਵਰਸਿਟੀ ਦੇ ਬਾਹਰ ਖੜੇ ਨੇ ਜੀ, ਤੇ ਅੰਦਰ ਵੀ ਜਾ ਕੇ ਗਏ ਨੇ, ਚੱਕਰ ਚੁੱਕਰ ਲਾ ਕੇ ਆਏ ਆ। ਸਤਪਾਲ ਸਿੰਘ ਗੋਸਵਾਮੀ ਸਾਹਿਬ ਕਹਿੰਦੇ ਸਾਦਰ ਨਮਸਕਾਰ ਵੀਰ ਜੀ, ਗੁਜਰਾਤ ਦੀ ਧਰਤੀ ਤੋਂ ਨਿੱਘਾ ਸਵਾਗਤ ਹੈ ਜੀ ਗਿਰੀ ਸਾਹਿਬ। ਤੇ ਸ਼ੈਲੀ ਜੀ ਕਹਿੰਦੇ ਆ ਭਾਰਤ ਜੀ ਫੋਨ ਚੁੱਕੋ ਜਾਂ ਕਰੋ ਜੀ, ਤੇ ਕਰਦੇ ਆ ਜੀ ਮੈਂ ਲਿਖਿਆ ਸੀ। ਤੇ ਸ਼ੈਲੀ ਬਾਈ ਜੀ ਕਹਿੰਦੇ ਠੀਕ ਹੈ ਜੀ ਭਾਰਤ ਜੀ। ਤੇ ਔਜਲਾ ਸਾਹਿਬ ਕਹਿੰਦੇ ਕੋਈ ਨੀ ਸ਼ੈਲੀ ਵੀਰੇ, ਕਿਸਾਨ ਜਥੇਬੰਦੀਆਂ ਵੀ ਕਿੰਨੀਆਂ ਬਣ ਗਈਆਂ। ਤੇ ਸ਼ੈਲੀ ਜੀ ਕਹਿੰਦੇ ਆਖਰਲਾ ਸੁਨੇਹਾ ਉਹਨਾਂ ਦਾ, ਕਹਿੰਦੇ ਨੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਾਈ। ਸ਼ੁਕਰੀਆ ਸ਼ੈਲੀ ਜੀ ਇੰਨਾ ਧਿਆਨ ਰੱਖਣ ਦੇ ਲਈ ਜੀ, ਤੁਸੀਂ ਅਪੀਲ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤਾਂ ਨੂੰ ਨਾਲ ਜੋੜਿਆ ਕਰੋ ਦੋਸਤੋ, ਇਹੀ ਬੇਨਤੀ ਹੈ, ਕੋਈ ਪੈਸਾ ਤੇ ਲੈਣੀ ਲੱਗਦਾ। ਤੇ ਸਬਸਕ੍ਰਾਈਬ ਕਰੋ ਫ੍ਰੀ ਦੇ ਵਿੱਚ, ਤੇ ਪ੍ਰੋਗਰਾਮ ਦੀ ਘੰਟੀ ਵੱਜ ਜਾਂਦੀ ਹੈ ਜਦੋਂ ਪ੍ਰੋਗਰਾਮ ਲਾਈਵ ਹੁੰਦਾ ਹੈ, ਤੇ ਨੋਟੀਫਿਕੇਸ਼ਨ ਜਾਣੀ ਆ ਜਾਂਦਾ, ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਲਓ ਫਿਰ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਕੱਲ ਨੂੰ ਨਹੀਂ ਮਿਲਣਾ ਆਪਾਂ, ਨਾ ਪਰਸੋਂ ਨੂੰ ਮਿਲਣਾ, ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਚੱਲਦੀ ਹੈ ਜੀ, ਜਾਣੀ ਕਿ ਸ਼ੰਮੀ ਜੀ ਆਪਣੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਨੂੰ 8 ਵਜੇ, ਤੇ ਆਪਣਾ ਤੁਹਾਡਾ ਮੇਰਾ ਰਾਬਤਾ ਹੋਵੇਗਾ ਇਸੇ ਪ੍ਰੋਗਰਾਮ ਦੇ ਦੌਰਾਨ ਜ਼ਿੰਦਗੀ ਨਾਮਾ ਹਾਲੇ ਦੁਨੀਆਂ 'ਚ। ਸੋਮਵਾਰ ਨੂੰ ਫਿਰ ਤੋਂ ਮਿਲਦੇ ਹਾਂ, ਤੇ ਇਸਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਜ਼ਰੂਰ ਛੱਡ ਕੇ ਚੱਲਾਂ ਤੁਹਾਡੇ ਲਈ, ਤੇ ਉਸ ਨੂੰ ਤੁਸੀਂ ਜ਼ਰੂਰ ਸੁਣੋ ਵੀ, ਇੰਜੋਏ ਵੀ ਕਰੋ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਲਓ ਫਿਰ ਆਪਾਂ ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ ਜੀ, ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਅੱਜ 23 ਅਪ੍ਰੈਲ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਗੱਲਾਂ ਬਾਤਾਂ ਕਰਦੇ ਹਾਂ 2.25 ਘੰਟੇ, ਜਿੰਨਾ ਵੀ ਸਮਾਂ ਲਾਉਣ ਦੀ ਕੋਸ਼ਿਸ਼ ਰਹੇਗੀ। ਥੋੜਾ ਜਿਹਾ ਅੱਜ ਬਿਜ਼ੀ ਸ਼ੈਡਿਊਲ ਸੀ, ਤਾਂ ਵੀ ਚਲੋ ਗੱਡੀ ਆਪਾਂ ਲੀਹ ਦੇ ਉੱਤੇ ਪਾ ਲਈ ਹੈ, ਪਰ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਦੋਸਤੋ ਅੱਜ ਵੀਡੀਓ ਜਾਣੀ ਕਿ ਤਸਵੀਰ ਨਹੀਂ, ਅੱਜ ਬੈਨਰ ਲਾ ਕੇ ਆਪਾਂ ਗੱਲਬਾਤ ਚਲਾਵਾਂਗੇ। ਕੁਝ ਜਿਹੜੀ ਤੰਗੀ ਪਰੇਸ਼ਾਨੀ ਹੈ ਉਹਨੂੰ ਕੱਲ੍ਹ ਤੱਕ ਆਪਾਂ ਦੂਰ ਕਰ ਲਵਾਂਗੇ, ਤੇ ਇਸ ਕਰਕੇ ਲਾਈਵ ਪ੍ਰੋਗਰਾਮ ਚੱਲ ਪਿਆ ਤੇ ਵੀਡੀਓ ਜਿਹੜੀ ਹੈ ਤੁਹਾਨੂੰ ਸ਼ੋਅ ਨਹੀਂ ਕਰੇਗੀ, ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਦੇ ਦਿਹਾੜੇ ਦੀ ਵੀ ਗੱਲ ਕਰਦੇ ਹਾਂ ਨਾਲ ਦੀ ਨਾਲ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਥੱਲੇ ਜਿਹੜਾ ਦਰੁਸਤ ਕਰਾ ਦਿਓ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਵੇਂ ਪਹੁੰਚ ਰਹੀ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਜਦੋਂ ਵੀ ਮਨ ਕਰਦਾ ਹੈ ਤੁਸੀਂ ਨਾਲ ਜੁੜ ਸਕਦੇ ਹੋ ਤੇ ਗੱਲਾਂ ਬਾਤਾਂ ਦੀ ਸਾਂਝ ਪਾ ਸਕਦੇ ਹੋ। ਕੁਝ ਸਮਾਂ ਜਿਹੜੀਆਂ ਨੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਗੱਲਾਂ ਬਾਤਾਂ ਫਿਰ ਅੱਗੇ ਚਲਾਵਾਂਗੇ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੋ ਚੁੱਕਿਆ, ਤਕਰੀਬਨ 12:11 ਦਾ ਸਮਾਂ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11 ਹੋ ਗਏ ਨੇ। ਯੂਕੇ ਦੇ ਵਿੱਚ ਇਸ ਵਕਤ ਸ਼ਾਮ ਦੇ 5:11 ਨੇ ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੋ ਚੁੱਕਿਆ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ। 23 ਅਪ੍ਰੈਲ 2026 ਦਾ ਦਿਹਾੜਾ ਤੇ ਅੱਜ ਦਾ ਵਿਚਾਰ ਹੈ ਕਿ ਕਿਤਾਬਾਂ ਪੜ੍ਹਨ ਦੇ ਨਾਲ ਦਿਮਾਗ ਦੇ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ, ਇਹ ਸਾਨੂੰ ਤਰਕ ਕਰਨਾ ਸਿਖਾਉਂਦੀਆਂ ਜਿਹੜੀਆਂ ਨੇ ਕਿਤਾਬਾਂ ਨੇ। ਤੇ ਅੱਜ ਦੇ ਦਿਹਾੜੇ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਰ ਜਿਹੜੀਆਂ ਆਲੇ ਦੁਆਲੇ ਦੇ ਵਿੱਚ ਜੋ ਕੁਝ ਘਟਨਾਵਾਂ ਵਾਪਰੀਆਂ ਉਹਦਾ ਜ਼ਿਕਰ ਕਰਦੇ ਹਾਂ। ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਸਮੂਹਿਕ ਰੂਪ ਦੇ ਵਿੱਚ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ, ਸਾਡੇ ਮਦਰ। ਤੇ ਇਸੇ ਤਰ੍ਹਾਂ ਹੀ ਦੁਆਬਾ ਰੇਡੀਓ ਦੀ ਟੀਮ ਜਿਹੜੀ ਹੈ ਉਹ ਵੀ ਸਭ ਨੂੰ ਸਤਿ ਸ੍ਰੀ ਅਕਾਲ ਫਤਿਹ ਸਾਂਝੀ ਕਰ ਰਹੇ ਨੇ ਜੀ। ਜੀਆਂ ਨੂੰ ਜੀ ਸਾਰੇ ਦੋਸਤਾਂ ਦਾ ਜਿੰਨੇ ਵੀ ਤੁਸੀਂ ਸੁਣ ਰਹੇ ਹੋ। ਤੇ ਦੋਸਤੋ ਗੱਲ ਕਰਦੇ ਆ ਅੱਜ ਦੇ ਦਿਹਾੜੇ ਦੇ ਵਿੱਚ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਜੋ ਕੁਝ ਵਾਪਰਿਆ। 23 ਅਪ੍ਰੈਲ 1564 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਲੇਖਕ, ਨਾਟਕਕਾਰ ਤੇ ਅਦਾਕਾਰ ਵਿਲੀਅਮ ਸ਼ੇਕਸਪੀਅਰ ਜਿਹੜੇ ਸਨ ਉਹਨਾਂ ਦਾ ਅੱਜ ਜਨਮ ਹੋਇਆ ਸੀ, ਜਿਨ੍ਹਾਂ ਦੀਆਂ ਉਦਾਹਰਨਾਂ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਦੇ ਉੱਤੇ ਦਿੱਤੀਆਂ ਜਾਂਦੀਆਂ ਨੇ। ਉਹਨੂੰ ਦਿਲਾਂ ਦੇ ਵਿੱਚ ਚੇਤੇ ਰੱਖਿਆ ਜਾਂਦਾ ਹੈ ਤੇ ਉਹਦਾ ਸਥਾਨ ਇੰਗਲੈਂਡ ਦੇ ਵਿੱਚ ਲੋਕ ਦੇਖਣ ਜਾਂਦੇ ਨੇ। 1858 ਦੇ ਵਿੱਚ ਵਿਗਿਆਨੀ ਮੈਕਸ ਪਲੈਕ ਦਾ ਜਿਹੜਾ ਜਨਮ ਹੋਇਆ ਤੇ 1874 ਦੇ ਵਿੱਚ ਰੇਡੀਓ ਤੇ ਵਾਇਰਲੈਸ ਦੇ ਖੋਜੀ ਜੀ ਮਾਰਕੋਨੀ ਦਾ ਜਿਹੜਾ ਸੀ ਇਟਲੀ ਦੇ ਵਿੱਚ ਜਨਮ ਹੋਇਆ। ਤੇ ਸਾਨੂੰ ਇੱਕ ਦੂਸਰੇ ਦੇ ਨਾਲ ਰੇਡੀਓ ਦੇ ਨਾਲ ਜਿਹੜਾ ਜੋੜਿਆ ਤਰੰਗਾਂ ਦੇ ਨਾਲ। ਇਸੇ ਤਰ੍ਹਾਂ 1992 ਦੇ ਵਿੱਚ ਆਸਕਰ ਪੁਰਸਕਾਰ ਜੇਤੂ ਫਿਲਮਕਾਰ ਸੱਤਿਆਜੀਤ ਰੇ ਦਾ ਜਿਹੜਾ ਸੀ ਕਲਕੱਤੇ ਦੇ ਵਿੱਚ ਦੇਹਾਂਤ ਹੁੰਦਾ। 1995 ਦੇ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਤੇ 2005 ਦੇ ਵਿੱਚ ਇੰਟਰਨੈਸ਼ਨਲ ਜਾਂ ਇੰਟਰਨੈਟ ਦੇ ਉੱਤੇ ਯੂਟਿਊਬ ਰਾਹੀਂ ਵੀਡੀਓ ਚੜਾਉਣ ਦੀ ਜਿਹੜੀ ਸੀ, ਯਾਨੀ ਕਿ ਅਪਲੋਡ ਕਰਨ ਦੀ ਜਿਹੜੀ ਸ਼ੁਰੂਆਤ ਹੋ ਗਈ ਸੀ 2005 ਦੇ ਵਿੱਚ। ਤੇ ਅੱਜ ਤਕਰੀਬਨ 21 ਸਾਲ ਦਾ ਸਮਾਂ ਜਿਹੜਾ ਹੋ ਚੱਲਿਆ, ਸ਼ੁਰੂਆਤ ਹੋ ਗਈ। ਤੇ ਵਿਸ਼ਵ ਕਿਤਾਬ ਬੁੱਕ ਦਿਵਸ ਵੀ ਹੈ ਤੇ ਉਹਦੇ ਨਾਲ ਸੰਬੰਧਿਤ ਅੱਜ ਦੀਆਂ ਜਿਹੜੀਆਂ ਨੇ ਕਹਿ ਸਕਦੇ ਹਾਂ ਆਪਾਂ ਖਬਰਾਂ ਵੀ ਨੇ ਕੁਝ, ਜੋ ਕਿ ਪੜ੍ਹਾਈ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ, ਪਰ ਪੜ੍ਹਾਈ ਲਿਖਾਈ ਜਿਹੜੀ ਇੰਨੀ ਮਹਿੰਗੀ ਹੋ ਰਹੀ ਹੈ, ਕਿਤਾਬਾਂ ਦੀ ਵਿਕਰੀ ਵਪਾਰ ਹੋ ਰਿਹਾ, ਸਿੱਖਿਆ ਦੇ ਨਾਂ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੇ, ਉਹਦੇ ਬਾਰੇ ਇੱਕ ਜਿਹੜੀ ਖਬਰ ਹੈ ਬੜੀ ਇੰਪੋਰਟੈਂਟ ਇੰਟਰਸਟਿੰਗ ਹੈ ਤੇ ਉਹਦੀ ਵੀ ਗੱਲ ਕਰਾਂਗੇ ਅੱਗੇ ਜਾ ਕੇ। ਤੇ ਉਸ ਤੋਂ ਪਹਿਲਾਂ ਵਿਸ਼ਵ ਕਿਤਾਬ ਦਿਵਸ ਦੀ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ। ਕਹਿੰਦੇ ਕਿ ਦੁਨੀਆਂ ਦੇ ਸਭ ਤੋਂ ਪਹਿਲੀ ਛਪੀ ਜਿਹੜੀ ਹੋਈ ਕਿਤਾਬ ਹੈ ਡਾਇਮੰਡ ਸੂਤਰ ਨੂੰ ਮੰਨਿਆ ਜਾਂਦਾ ਜੋ ਸਭ ਤੋਂ ਪਹਿਲੀ ਕਿਤਾਬ ਹੈ। ਇਹ ਕਿਤਾਬ ਜਿਹੜੀ ਸੀ ਚੀਨ ਦੇ ਵਿੱਚ ਛੁਪਾਈ ਤਕਨੀਕ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਸੀ 868 ਦੇ ਵਿੱਚ ਜਿਹੜੀ ਸੀ ਸਮੇਂ ਦੇ ਦੌਰਾਨ ਸਾਲਾਂ ਦੀ ਗੱਲ ਕਰੀਏ 868 ਈਸਵੀ ਦੇ ਵਿੱਚ ਛਪੀ ਸੀ ਤੇ ਦੱਸਿਆ ਜਾਂਦਾ ਕਿ ਇਹ ਕਿਤਾਬ 1900 ਦੇ ਵਿੱਚ ਸਨ 1900 ਦੇ ਮਗਾਓ ਗੁਫਾ ਦੇ ਅੰਦਰੋਂ ਜਿਹੜੀ ਸੀ ਮਿਲੀ ਸੀ ਇੰਨੇ ਸਮੇਂ ਬਾਅਦ। ਸਪੇਨ ਦੇ ਜਿਹੜੇ ਮਸ਼ਹੂਰ ਨਾਵਲਕਾਰ ਹੋਏ ਨੇ ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਟਸ ਸਾਵੇਦਰਾ ਦਾ ਜਿਹੜੇ ਸਨ ਉਹਨਾਂ ਦਾ ਜਨਮ 29 ਅਗਸਤ 1547 ਨੂੰ ਹੁੰਦਾ ਹੈ ਸਪੇਨ ਦੀ ਰਾਜਧਾਨੀ 'ਚ ਮੈਡਰਿਡ ਤੋਂ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਪਿੰਡ ਦੇ ਵਿੱਚ ਤੇ ਉਹ ਫੌਜ ਵਿੱਚ ਭਰਤੀ ਹੋ ਗਏ ਤੇ ਪਰ ਉਹਨਾਂ ਦਾ ਜਿਹੜਾ ਰੁਝਾਨ ਸੀ ਲਿਖਣ ਵੱਲ ਜ਼ਿਆਦਾ ਸੀ। ਉਹਨਾਂ ਨੇ 1585 ਦੇ ਵਿੱਚ ਲਾ ਗੈਲਾਟੀ ਨਾਵਲ ਲਿਖਿਆ ਜੋ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਪਸੰਦ ਕੀਤਾ। ਨੌਕਰੀ ਤੋਂ ਬਾਅਦ ਦੁਕਾਨਦਾਰੀ ਕਰਦਿਆਂ ਹੋਇਆ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ 9 ਨਾਵਲ ਤੇ ਕਈ ਜਿਹੜੀਆਂ ਕਿਤਾਬਾਂ ਲਿਖੀਆਂ। ਯੂਨੈਸਕੋ ਨੇ ਉਹਨਾਂ ਨੂੰ ਜਿਹੜਾ ਸੀ ਯੂਨੈਸਕੋ ਨੇ ਲੋਕਾਂ ਦੇ ਮਨਾਂ ਦੇ ਅੰਦਰ ਕਿਤਾਬ ਦੇ ਪ੍ਰਤੀ ਫਿਰ ਪ੍ਰੇਮ ਪੈਦਾ ਕਰਨ ਦੇ ਲਈ ਹਰ ਸਾਲ 1995 ਤੋਂ ਉਸਦੇ ਜਿਹੜੇ ਸ਼ਰਧਾਂਜਲੀ ਸਮਾਰੋਹ ਜਾਂ ਸ਼ਰਧਾਂਜਲੀ ਵਾਲੇ ਦਿਨ 23 ਅਪ੍ਰੈਲ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਬੁੱਕ ਦਿਵਸ ਜਿਹੜਾ ਮਨਾਉਣਾ ਸ਼ੁਰੂ ਕਰ ਦਿੱਤਾ, ਐਲਾਨ ਕਰ ਦਿੱਤਾ। ਵਿਸ਼ਵ ਬੁੱਕ ਦਿਵਸ ਜਿਹੜਾ ਸੀ ਵਰਲਡ ਬੁੱਕ ਡੇਜ਼ ਜਾਂ ਕਾਪੀਰਾਈਟ ਡੇ ਉੱਤੇ ਜਿਹੜਾ ਸੀ ਇੰਟਰਨੈਸ਼ਨਲ ਡੇ ਆਫ ਬੁੱਕ ਜਿਹੜਾ ਕਿਹਾ ਜਾਂਦਾ ਹੈ। ਇੰਗਲੈਂਡ ਤੇ ਆਇਰਲੈਂਡ ਦੇ ਵਿੱਚ ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਵਿੱਚ ਇਹ ਦਿਨ ਜਿਹੜਾ ਮਨਾਇਆ ਜਾਂਦਾ ਹੈ। ਯੂਨੈਸਕੋ ਦੇ ਵੱਲੋਂ ਹਰ ਸਾਲ ਵਿਸ਼ਵ ਦੇ ਇੱਕ ਦੇਸ਼ ਦੇ ਸ਼ਹਿਰ ਨੂੰ ਯੂਨੈਸਕੋ ਸੰਸਾਰ ਕਿਤਾਬ ਰਾਜਧਾਨੀ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਦਰਜਾ ਦਿੱਲੀ ਨੂੰ ਜਿਹੜਾ ਸੀ 2005 ਦੇ ਵਿੱਚ ਮਿਲਿਆ ਸੀ। ਵਿਲੀਅਮ ਸ਼ੇਕਸਪੀਅਰ ਜਿਸਦੀ ਮੌਤ 22 ਅਪ੍ਰੈਲ ਜਾਣੀ ਕੱਲ ਬੀਤੇ ਚ ਹੁੰਦੀ ਹੈ 1616 ਨੂੰ ਤੇ ਉਹਨਾਂ ਨੂੰ ਜਿਹੜਾ ਸੀ ਅੱਜ ਦੇ ਦਿਨ 23 ਅਪ੍ਰੈਲ 1616 ਨੂੰ ਦਬਾਇਆ ਗਿਆ ਸੀ, ਜਾਣੀ ਕਿ ਉਹਨਾਂ ਦਾ ਸੰਸਕਾਰ ਕੀਤਾ ਜਾਂ ਆਪਣੀ ਭਾਸ਼ਾ 'ਚ ਕਹਿ ਲਈਏ ਦਫਨਾਇਆ ਗਿਆ। ਤੇ ਇਸ ਵਾਸਤੇ ਇਹ ਜਿਹੜਾ ਸੀ ਦਿਨ ਉਸਨੂੰ ਜਿਹੜਾ ਸਮਰਪਿਤ ਕਰ ਦਿੱਤਾ, ਕਿਉਂਕਿ ਇਸੇ ਦਿਨ ਹੀ 23 ਅਪ੍ਰੈਲ 1564 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਤੇ 23 ਅਪ੍ਰੈਲ ਹੀ ਜਿਹੜਾ ਸੀ 1616 ਨੂੰ ਉਹਨਾਂ ਦਾ ਜਨਮ ਹੈ ਤੇ ਉਸ ਤੋਂ ਜਨਮ ਜਿਹੜਾ 1564 ਦਾ ਹੈ ਤੇ 1616 ਦੇ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ। 23 ਅਪ੍ਰੈਲ 1923 ਨੂੰ ਹੀ ਰੂਸੀ ਅਮਰੀਕੀ ਨਾਵਲਕਾਰ ਵਲਾਦੀਮੀਰ ਨਾਬਕੋਵ ਤੇ ਕੋਲੰਬੀਆ ਦੇ ਮੈਨੂਅਲ ਮੇਜੀਆ ਵਲੇਜੋ ਦਾ ਜਿਹੜਾ ਜਨਮ ਹੋਇਆ। 23 ਅਪ੍ਰੈਲ 1616 ਨੂੰ ਪੀਰੂ ਜਿਹੜਾ ਮੁਲਕ ਹੈ ਉਹੀ ਜਿਹੜਾ ਪੀਰੂ ਹੀ ਦੇ ਪ੍ਰਸਿੱਧ ਲੇਖਕ ਗਾਰਸੀ ਲੋਸੋ ਡੀ ਵੇਗਾ ਤੇ 1981 ਦੇ ਵਿੱਚ ਸਪੇਨ ਦੇ ਪੱਤਰ ਪ੍ਰੇਰਕ ਯੋਸੈਫ ਪਲਾ ਤੇ 1996 ਦੇ ਵਿੱਚ ਆਸਟ੍ਰੇਲੀਆ ਦੇ ਨਾਵਲਕਾਰ ਪੀ ਐਲ ਟਟਰੇ ਵਰਸ ਦੇ ਜਿਹੜੇ ਸੀ ਦੇਹਾਂਤ ਹੁੰਦਾ ਹੈ ਤੇ ਚੰਗੀਆਂ ਕਿਤਾਬਾਂ ਤੋਂ ਵੱਧ ਚੰਗੀ ਖੁਸ਼ਬੂ ਹੋਰ ਵੀ ਕਿਤੇ ਨਹੀਂ ਕਹਿੰਦੇ ਮਿਲਦੀ ਹੈ। ਤੇ ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ 1984 ਦੇ ਵਿੱਚ ਸੁਸਾਇਟੀ ਦੀ ਸਥਾਪਨਾ ਕੀਤੀ ਜੋ ਦੇਵ ਪੁਰਸ਼ ਹਾਰ ਗਏ ਕਿਤਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ ਪੜ੍ਹਨ ਵਾਲੀ ਹੈ। ਜੋ ਦੇਵ ਪੁਰਸ਼ ਹਾਰ ਗਏ ਤੇ ਦੇਵ ਦੂਤ ਤੇ ਰੂਹਾਂ ਕਿਤਾਬਾਂ ਰਾਹੀਂ ਕੀਤੀ ਤੇ ਹੁਣ ਤੱਕ ਸੈਂਕੜੇ ਕਿਤਾਬਾਂ ਪਾਠਕਾਂ ਦੇ ਹੱਥਾਂ ਦੇ ਵਿੱਚ ਪਹੁੰਚਾ ਚੁੱਕੇ ਹੈ ਜਿੱਥੇ ਵਹਿਮਾਂ ਭਰਮਾਂ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਉੱਥੇ ਹੀ ਆਮ ਜਨਤਾ ਦਾ ਬੌਧਿਕ ਵਿਕਾਸ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਤੇ 2 ਮਾਸਿਕ ਤਰਕਸ਼ੀਲ ਮੈਗਜ਼ੀਨ ਤੇ ਪਿਛਲੇ ਲੰਮੇ ਸਮੇਂ ਤੋਂ ਕੱਢਿਆ ਜਿਹੜਾ ਵੀ ਜਾ ਰਿਹਾ। ਇਸੇ ਤਰ੍ਹਾਂ ਗੱਲ ਹੋਈ ਸੀ ਦੋਸਤੋ ਭੌਤਿਕ ਵਿਗਿਆਨ ਦੀ ਤੇ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਕ ਦਾ ਜਿਹੜਾ ਜਨਮ ਅੱਜ ਦੇ ਦਿਹਾੜੇ ਤੇ ਹੁੰਦਾ ਹੈ 23 ਅਪ੍ਰੈਲ 1858 ਨੂੰ ਜਰਮਨੀ ਦੇ ਕੀਲ ਸ਼ਹਿਰ ਦੇ ਵਿੱਚ ਹੋਇਆ ਤੇ ਉਹਨਾਂ ਨੇ ਲੋਕਾਂ ਨੂੰ ਕੀਲ ਕੇ ਰੱਖ ਲਿਆ। 1874 ਦੇ ਵਿੱਚ ਮਿਊਨਿਕ ਯੂਨੀਵਰਸਿਟੀ ਤੋਂ 10ਵੀਂ ਕੀਤੀ। ਪਲੈਕ ਜੋ ਸੰਗੀਤ ਦਾ ਸ਼ੌਕੀਨ ਸੀ ਪਰ ਉਹਨੇ ਹਿਸਾਬ ਦੇ ਉੱਤੇ ਜੇ ਭੌਤਿਕ ਵਿਗਿਆਨ ਦੀ ਜਿਹੜੀ ਪੜ੍ਹਾਈ ਨੂੰ ਜਿਹੜੀ ਪਹਿਲ ਦਿੱਤੀ ਸੀ। ਬਰਲਿਨ ਤੋਂ ਜਿਹੜਾ ਸੀ ਤਾਪ ਗਤੀ ਜਿਹੜੀ ਸੀ ਵਿਗਿਆਨ ਦੇ ਦੂਸਰੇ ਸਿਧਾਂਤ ਦੀ PhD ਕੀਤੀ ਤੇ ਮਿਊਨਿਕ ਦੇ ਵਿੱਚ ਫਿਜ਼ਿਕਸ ਦਾ ਜਿਹੜਾ ਸੀ ਲੈਕਚਰਾਰ ਲੱਗ ਗਿਆ। 1880 ਦੇ ਵਿੱਚ ਊਰਜਾ ਦੇ ਅਣੂਆਂ ਦੇ ਕੁਆਂਟਾਂ ਸਿਧਾਂਤ ਨੂੰ ਜਿਹੜਾ ਸੀ ਉਹਨੂੰ ਪੇਸ਼ ਕੀਤਾ। 1913 ਦੇ ਵਿੱਚ ਇਸ ਸਿਧਾਂਤ ਨੂੰ ਜਿਹੜਾ ਸੀ ਉਸ ਵੇਲੇ ਵਿਗਿਆਨੀਆਂ ਨੇ ਮੰਨਿਆ ਜਦ ਵਿਗਿਆਨੀ ਨੀਲਜ਼ ਬੋਹਰ ਨੇ ਆਈਡਰੋਜ਼ ਆਈਟਮ ਬੰਬ ਦੀ ਜਿਹੜੀ ਸੀ ਬਣਤਰ ਦੇ ਉੱਤੇ ਇਸ ਦੀਆਂ ਸਪੈਕਟਰਲ ਲਾਈਨਾਂ ਨੂੰ ਮੈਕਸ ਦੇ ਸਿਧਾਂਤ ਦੇ ਨਾਲ ਸਮਝਾਇਆ ਸੀ। 1918 ਦੇ ਵਿੱਚ ਊਰਜਾ ਦੇ ਅਣੂ ਸਿਧਾਂਤਾਂ ਤੇ ਨੋਬਲ ਇਨਾਮ ਮਿਲਿਆ ਉਹਨਾਂ ਨੂੰ ਤੇ ਨੋਬਲ ਇਨਾਮ ਦੇ ਨਾਲ ਨਵਾਜ਼ਿਆ ਗਿਆ। ਉਹਨਾਂ ਨੇ ਫਿਜ਼ਿਕਸ ਦੇ ਨਾਲ ਨਾਲ ਫਿਲਾਸਫੀ, ਮਿਊਜ਼ਿਕ ਤੇ ਧਾਰਮਿਕ ਉਲਝਣਾਂ ਨੂੰ ਵੀ ਹੱਲ ਕੀਤਾ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਲੇਖ ਲਿਖੇ ਤੇ ਉਹ ਹਮੇਸ਼ਾ ਨਿਰੋਈਆ, ਮਾਨਵ ਕਦਰਾਂ ਕੀਮਤਾਂ ਦਾ ਹਮਾਇਤੀ ਵੀ ਰਹੇ ਤੇ ਲੋਕਾਂ ਦੇ ਉੱਤੇ ਹੁੰਦੇ ਜ਼ੁਲਮਾਂ ਦੇ ਖਿਲਾਫ਼ ਆਵਾਜ਼ ਵੀ ਉਠਾਉਂਦੇ ਰਹੇ। ਇਸ ਦੀ ਪਰਿਵਾਰਕ ਜ਼ਿੰਦਗੀ ਬੜੀ ਮੁਸ਼ਕਲਾਂ ਵਾਲੀ ਸੀ ਤੇ ਇਸ ਦੀ ਪਤਨੀ ਜਿਹੜੀ ਸੀ 1909 ਦੇ ਵਿੱਚ ਤੇ ਛੋਟਾ ਜਿਹੜਾ ਪੁੱਤਰ ਸੀ ਪਹਿਲੀ ਵਿਸ਼ਵ ਜੰਗ ਦੇ ਦੋਵੇਂ ਬੇਟਿਆਂ ਦੀ ਬੱਚਿਆਂ ਦੇ ਜਨੇਪੇ ਸਮੇਂ ਮੌਤ ਹੋ ਜਾਂਦੀ ਹੈ। ਦੂਜੀ ਵਿਸ਼ਵ ਜੰਗ ਦੇ ਵਿੱਚ ਬੰਬਾਰੀ ਦੇ ਨਾਲ ਘਰ ਤਬਾਹ ਹੋ ਗਿਆ ਤੇ ਵੱਡੇ ਪੁੱਤਰ ਨੂੰ ਹਿਟਲਰ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 4/10/1947 ਨੂੰ ਮੈਕਸ ਪਲੈਕ ਦਾ ਜਿਹੜਾ ਸੀ ਸਦਾ ਦਲੇ ਦੁਨੀਆਂ ਨੂੰ ਅਲਵਿਦਾ ਜਿਹੜਾ ਕਹਿ ਜਾਂਦਾ ਹੈ। ਲਓ ਦੋਸਤੋ, ਇਹ ਸੀ ਕੁਝ ਸ਼ਖਸੀਆਂ ਦੀ ਤੇ ਅੱਜ ਦੀ ਦਿਨ ਦੀ ਖਾਸ ਗੱਲਬਾਤ ਤੇ ਗੱਲਾਂ ਬਾਤਾਂ ਅੱਗੇ ਕਰਦੇ ਹਾਂ। ਤੁਹਾਡੇ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜੋ ਹਾਲਾਤ ਨੇ ਦੁਨੀਆਦਾਰੀ ਦੀ ਉਹਦੀ ਬਾਤ ਪਾਉਂਦੇ ਹਾਂ ਤੇ ਪੰਜਾਬ ਦੀਆਂ ਖ਼ਬਰਾਂ ਤੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। 23 ਅਪ੍ਰੈਲ 2026 ਦਾ ਦਿਹਾੜਾ ਅੱਜ ਤੇ ਇਸੇ ਤਰ੍ਹਾਂ ਹੀ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ, ਜੋ ਵੀ ਕਰਾਂਗੇ, ਅਮਰੀਕਾ ਇਰਾਨ ਇਜ਼ਰਾਈਲ ਤਣਾਅ ਜਿਹੜਾ ਤੇ ਜਿੱਥੇ ਜੰਗ ਹੁਣ ਸਿਰਫ ਤੇਲ ਤੇ ਗੈਸ ਤੱਕ ਸੀਮਤ ਨਹੀਂ ਰਹੀ ਹੈ, ਸਗੋਂ ਸਮੁੰਦਰੀ ਜਿਹੜਾ ਹੈ ਤਾਣਾ ਬਾਣਾ ਜਾਂ ਸਮੁੰਦਰ ਦੇ ਤਲ ਦੇ ਉੱਤੇ ਥੱਲੇ ਵੀ ਜਿੰਨੀਆਂ ਇੰਟਰਨੈਟ ਦੀਆਂ ਤਾਰਾਂ ਇੱਕ ਦੂਸਰੇ ਮੁਲਕਾਂ ਨੂੰ ਜੋੜਦੀਆਂ ਨੇ, ਦੇਸ਼ਾਂ ਵਿਦੇਸ਼ਾਂ ਤੱਕ ਟੈਕਨੀਕ ਜਿਹੜੀ ਹੈ, ਵੱਡੇ ਪੱਧਰ ਦੇ ਉੱਤੇ ਵਪਾਰ ਜਿਹੜਾ ਹੈ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ, ਉਹਦੇ ਉੱਤੇ ਵੱਡਾ ਜਿਹੜਾ ਹੁਣ ਖਤਰਾ ਜਿਹੜਾ ਮੰਡਰਾ ਰਿਹਾ। ਜੇਕਰ ਇੰਟਰਨੈਟ ਕੇਬਲ ਨੂੰ ਜਿਹੜਾ ਦਬਾ ਲਿਆ ਜਾਂਦਾ ਜਾਂ ਕੱਟ ਦਿੱਤਾ ਜਾਂਦਾ ਹੈ ਤੇ ਅੱਧੀ ਦੁਨੀਆ, ਏਸ਼ੀਆ ਦਾ ਪੂਰਾ ਹਿੱਸਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਸੁਵਿਧਾਵਾਂ ਤੋਂ ਤੇ ਇਕਨੋਮਿਕ ਪੱਖ ਤੋਂ, ਬੈਂਕਿੰਗ ਸੈਕਟਰ, ਦਫ਼ਤਰਾਂ ਦਾ ਕੰਮਕਾਜ, ਆਨਲਾਈਨ ਸਿਸਟਮ, ਹੱਥਾਂ ਦੇ ਵਿੱਚ ਫੜੇ ਫੋਨ ਕਬਾੜ ਬਣ ਜਾਣਗੇ ਤੇ ਆਉਣ ਵਾਲਾ ਸਮਾਂ ਬੜਾ ਗੰਭੀਰ ਬਣਦਾ ਜਾ ਰਿਹਾ। ਤੇ ਦੂਸਰੇ ਪਾਸੇ ਟਰੰਪ ਧਮਕੀ ਦਿੰਦਾ ਆਉਂਦਾ ਹੈ ਤੇ ਅੱਜ ਤਾਂ ਕਮਾਲ ਦੀ ਗੱਲ ਕਰ ਦਿੱਤੀ, ਉਹਨੇ ਬਿਆਨ ਦਿੱਤਾ ਕਿ ਕਹਿੰਦਾ ਚੀਨ ਤੇ ਭਾਰਤ ਨਰਕ ਵਰਗੇ ਨੇ ਤੇ ਉਹ ਜਿਹੜਾ ਵਾਦ ਵਿਵਾਦ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ। ਅੰਦਰ ਖਾਤੇ ਅਮਰੀਕਾ ਦੇ ਵਿੱਚ ਸਿਆਸਤ ਜਿਹੜੀ ਭਖੀ ਹੋਈ ਹੈ ਤੇ ਮਿਡ ਟਰਮ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਉੱਤੇ ਵੱਡਾ ਦਬਦਬਾ ਬਣ ਰਿਹਾ ਤੇ ਟਰੰਪ ਆਪਣੇ ਹੱਥ ਪੈਰ ਜਿਹੜੇ ਨੇ ਉਹ ਇਰਾਨ ਦੀ ਜਾਂ ਅਰਬ ਦੇਸ਼ਾਂ ਦੀ ਖਾੜੀਆਂ ਦੇ ਵਿੱਚੋਂ ਕੱਢਣਾ ਚਾਹੁੰਦਾ ਹੈ ਮਿਡ ਚੋਣ ਤੋਂ ਪਹਿਲਾਂ ਤੇ ਦੇਖਦੇ ਆ। ਮੁੜ ਕੇ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਵੀ ਪੱਟਾਂ ਤੇ ਥਾਪੀਆਂ ਮਾਰ ਰਹੇ ਹੈ, ਕਹਿੰਦੇ ਐਤਕੀ ਤਾਂ ਤੁਹਾਨੂੰ ਪਰੇ ਕਰਕੇ ਹੀ ਹਟਾਂਗੇ। ਦੂਸਰੇ ਪਾਸੇ ਟਰੰਪ ਦੇ ਵਿਵਾਦਿਤ ਬਿਆਨ ਜਿਹੜੇ ਨੇ ਨਾਟੋ ਦੇਸ਼ਾਂ ਦੇ ਨਾਲ ਵੀ ਤਾਣਾ ਬਾਣਾ ਜਿਹੜਾ ਉਲਝ ਗਿਆ ਤੇ ਉਹਦੇ ਵਿੱਚ ਇੱਕ ਨਵੀਂ ਜਿਹੜੀ ਹੈ ਲਿਸਟ ਤਿਆਰ ਕਰ ਲਈ ਹੈ। ਕਹਿੰਦਾ ਕਿ ਭਾਈ ਸ਼ਰੀਫਾਂ ਦੀ ਲਿਸਟ ਇੱਕ ਵੱਖਰੀ ਕਰ ਲਈ ਹੈ ਤੇ ਸ਼ਰਾਰਤੀਆਂ ਦੀ ਲਿਸਟ ਜਿਹੜੀ ਆ ਵੱਖਰੀ ਕਰ ਲਈ ਹੈ। ਕਹਿੰਦਾ ਹੁਣ ਮੈਂ ਤੁਹਾਨੂੰ ਦੱਸਾਂਗਾ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਉਹਨਾਂ ਨੂੰ ਗੱਫੇ ਦੇਵਾਂਗੇ ਤੇ ਦੂਸਰਿਆਂ ਨੂੰ ਜਿਹੜੇ ਨੇ ਗੋਤੇ ਦੇਵਾਂਗੇ। ਦੂਸਰੇ ਪਾਸੇ ਜਿਹੜਾ ਜੋ ਹਾਲਾਤ ਨੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹਦੇ ਵਿੱਚ ਵੀ ਹਲਚਲ ਹੈ। ਅਕਾਲੀ ਦਲ ਪੁਨਰ ਸੁਰਜੀਤ ਦਾ ਜਿਹੜਾ ਵਿਜ਼ਨ ਡਾਕੂਮੈਂਟ ਅੱਜ ਜਾਰੀ ਕੀਤਾ ਹੈ ਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈ ਡਿਬਰੂਗੜ੍ਹ ਦੇ ਵਿੱਚ ਫਿਰ ਤੋਂ ਗ੍ਰਿਫਤਾਰੀ ਜਿਹੜੀ ਲੈ ਕੇ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਦੇ ਉੱਤੇ ਲੈ ਲਿਆ। ਦੂਸਰੇ ਪਾਸੇ ਜੱਗੀ ਜੋਲ ਹੁਣਾਂ ਦਾ ਮਾਮਲਾ ਬੜੇ ਸਮੇਂ ਬਾਅਦ ਫਿਰ ਤੋਂ ਉੱਠਣ ਲੱਗਿਆ। ਉੱਠਿਆ ਤਾਂ ਕਰਕੇ ਆ ਕਿ UN ਦੀ ਜਿਹੜੀ ਹੈ ਦਖਲ ਅੰਦਾਜ਼ੀ ਉਹਦੇ ਵਿੱਚ ਹੋਈ ਹੈ ਤੇ ਉਹਨਾਂ ਨੇ ਜਿਹੜੀ ਹੈ ਮਨੁੱਖਤਾ ਨੂੰ ਦੇਖਦੇ ਹੋਏ ਆਪਣੀ ਮਨ ਮਰਜ਼ੀ ਜਿਹੜੀ ਹੈ, ਚਾਹੇ ਕੇਂਦਰ ਸਰਕਾਰ ਹੈ ਜਾਂ ਇੰਡੀਆ ਦੀ ਹਕੂਮਤ ਹੈ, ਉਹਦੇ ਖਿਲਾਫ਼ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਭਾਈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਛੱਡੋ। ਕਿਉਂਕਿ ਜੱਗੀ ਜੋਲ ਹੁਣਾਂ ਦਾ ਮਾਮਲਾ ਇੰਗਲੈਂਡ ਦੀ ਬ੍ਰਿਟੇਨ ਦੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਵੀ ਗੂੰਜਦਾ ਰਿਹਾ। ਨਾਲ ਹੀ 20 ਕਰੋੜ ਦਾ ਕ੍ਰਿਪਟੋ ਜਿਹੜਾ ਸਕੈਮ ਹੋ ਗਿਆ ਤੇ ਮਹਿੰਗੀਆਂ ਕਿਤਾਬਾਂ ਦਾ ਮਾਮਲਾ ਜਿਹੜਾ ਉਹਨੂੰ ਵੀ ਵਿਚਾਰਦੇ ਆ ਤੇ ਡੈਨਮਾਰਕ ਦੇ ਵਿੱਚ ਜਿਹੜਾ ਟ੍ਰੇਨ ਹਾਦਸਾ ਹੋਇਆ ਉਹਦੀ ਵੀ ਗੱਲ ਕਰਦੇ ਆ। ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੱਗੀ ਜੋਲ ਹੁਣਾਂ ਦੀ। ਇਹ ਜਿਹੜੀ ਹੈ ਕਾਫ਼ੀ ਵਿਸਤਾਰ ਦੇ ਨਾਲ ਖ਼ਬਰ ਹੈ, ਮਾਫ਼ੀ ਚਾਹਾਂਗਾ, ਸ਼ੁਰੂਆਤ ਦੇ ਵਿੱਚ ਲੰਬੀ ਖ਼ਬਰ ਹੈ, ਫਿਰ ਆਪਾਂ ਹੌਲੀ ਹੌਲੀ ਅੱਗੇ ਚੱਲਦੇ ਹਾਂ। ਜੱਗੀ ਜੋਲ ਮਾਮਲਾ ਜਿਹੜਾ UN ਮਾਹਰਾਂ ਨੇ ਕੀਤੀ ਹੈ ਤੁਰੰਤ ਰਿਹਾਈ ਦੀ ਮੰਗ, ਕਿਹਾ ਕਿ ਭਾਰਤ ਦੇ ਵਿੱਚ ਮਨਮਾਨੀ ਹਿਰਾਸਤ ਦੇ ਵਿੱਚ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਝੱਲ ਰਹੇ ਨੇ ਜੋਲ। ਇਹ ਖਬਰ ਜਿਹੜੀ ਹੈ BBC ਤੋਂ ਤੁਹਾਡੇ ਨਾਲ ਸਾਂਝ ਪਾ ਰਿਹਾ। ਸੰਯੁਕਤ ਰਾਸ਼ਟਰ UN ਦੇ ਮਾਹਰਾਂ ਨੇ ਭਾਰਤ ਸਰਕਾਰ ਦੇ ਕੋਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੋਲ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਤੀ ਹੈ। ਮਾਹਰਾਂ ਦੀ ਇਕ ਟੀਮ ਨੇ ਕਿਹਾ ਕਿ ਇਕ ਜਿਹੜਾ ਸਕੋਟਿਸ਼ ਐਕਟੀਵਿਸਟ ਜਿਸ ਨੇ ਭਾਰਤ ਦੇ ਵਿਚ ਮਨਮਾਨੀ ਹਿਰਾਸਤ ਦੇ ਵਿਚ 8 ਸਾਲ ਬਿਤਾਏ ਨੇ, ਉਹ ਇਕ ਕਿਸਮ ਦਾ ਮਾਨਸਿਕ ਤਸ਼ੱਦਦ ਝੱਲ ਰਿਹਾ। ਸਕੋਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਹੁਣਾਂ ਨੂੰ ਜੱਗੀ ਜੋਲ 2017 ਦੇ ਵਿਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਦੇ ਵਿਚ ਬੰਦ ਨੇ। 39 ਸਾਲਾਂ ਦੇ ਜੋਲ ਨੇ ਪਿਛਲੇ ਸਾਲ ਇਕ ਮਾਮਲੇ ਦੇ ਵਿਚ ਮੋਗਾ ਦੀ ਇਕ ਅਦਾਲਤ ਨੇ ਬਰੀ ਕੀਤਾ ਸੀ ਉਨ੍ਹਾਂ ਨੂੰ, ਤੇ ਜਿਸ ਦੇ ਵਿਚ ਉਨ੍ਹਾਂ ਦੇ ਉੱਤੇ ਇਕ ਅੱਤਵਾਦੀ ਸਮੂਹ ਨੂੰ ਆਰਥਿਕ ਮਦਦ ਦੇਣ ਦਾ ਇਲਜ਼ਾਮ ਸੀ। ਹਾਲਾਂਕਿ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਉੱਤੇ ਸੰਘੀ ਇਲਜ਼ਾਮ ਅਜੇ ਵੀ ਜਿਹੜਾ ਲੱਗੇ ਹੋਏ ਨੇ। ਸੰਯੁਕਤ ਰਾਸ਼ਟਰ ਦੇ 10 ਮਹਾਰਾਂ ਨੇ ਹੁਣ ਇਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਬਾਕੀ ਬਚੇ ਜਿਹੜੇ ਨੇ ਇਲਜ਼ਾਮਾਂ ਨੂੰ ਵੀ ਹਟਾ ਲਵੇ ਤੇ ਜੋਹਲ ਨੂੰ ਜਿਹੜਾ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰ ਦਿੱਤਾ ਜਾਵੇ। ਦੂਸਰੇ ਪਾਸੇ ਮਹਾਰਾਂ ਨੇ ਕੀ ਕਿਹਾ ਇਹਦੇ ਬਾਰੇ, UN ਦੇ ਜਿਹੜੇ ਨੇ ਇਨ੍ਹਾਂ 10 ਮਹਾਰਾਂ ਦੇ ਵਿਚ ਮਨਮਾਨੀ ਹਿਰਾਸਤ ਜਿਹੜੀ ਹੈ ਸੰਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਮੈਂਬਰ ਵੀ ਸ਼ਾਮਲ ਹੈ। ਇਨ੍ਹਾਂ ਸਾਰੇ ਮਾਹਰਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਲ ਨੂੰ ਲਗਾਤਾਰ ਹਿਰਾਸਤ ਦੇ ਵਿਚ ਰੱਖਣ ਦਾ ਕੋਈ ਵੀ ਜਾਇਜ਼ ਕਾਰਨ ਨਹੀਂ ਹੈ ਤੇ ਮਾਮਲਾ ਨਿਆਂ ਦੀ ਜਿਹੜੀ ਆ ਗੰਭੀਰ ਨਾਕਾਮੀ ਨੂੰ ਦਰਸਾਉਂਦਾ ਹੈ। ਇਕ ਬਿਆਨ ਦੇ ਵਿਚ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਬਿਲਕੁਲ ਸਪਸ਼ਟ ਹੈ, ਤਸ਼ੱਦਦ ਦੇ ਵਿਚ ਉਹ ਗੰਭੀਰ ਮਾਨਸਿਕ ਪੀੜਾ ਵੀ ਜਿਹੜਾ ਸ਼ਾਮਲ ਹੁੰਦੀ ਹੈ ਜੋ ਮੁਕੱਦਮੇ ਦੀ ਉਡੀਕ ਦੇ ਦੌਰਾਨ ਲੰਮੇ ਸਮੇਂ ਤੱਕ ਬਣੀ ਰਹਿਣ ਵਾਲੀ ਅਨਿਸ਼ਚਿਤਤਾ ਦੇ ਕਾਰਨ ਹੁੰਦੀ ਹੈ। ਸਮਾਂ ਤੱਟਸਥ ਨਹੀਂ ਹੁੰਦਾ ਹੈ। ਦੂਸਰੇ ਪਾਸੇ ਨਤੀਜੇ ਲਈ ਜਿਹੜਾ ਲੰਮੇ ਇੰਤਜ਼ਾਰ ਨੇ ਪਹਿਲਾਂ ਹੀ ਜਿਹੜਾ ਅਸਹਿਣਯੋਗ ਚਿੰਤਾ ਤੇ ਤਣਾਅ ਪੈਦਾ ਕੀਤਾ ਹੈ ਤੇ ਇੱਕ ਅਜਿਹਾ ਨੁਕਸਾਨ ਹੈ ਜੋ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ, ਜਿਹਦੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਮਨਾਹੀ ਹੈ। ਜੋਲ ਦੀ ਕੈਦ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ 2022 ਦੇ ਵਿਚ ਜਿਹੜਾ ਸੀ ਮਨਮਾਨੀ ਹਿਰਾਸਤ ਵਜੋਂ ਕਰਾਰ ਦਿੱਤਾ ਸੀ ਤੇ ਜਗਤਾਰ ਜੋਲ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ। ਭਾਰਤੀ ਅਧਿਕਾਰੀਆਂ ਨੇ ਪਹਿਲਾਂ ਤਸ਼ੱਦਦ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਤੇ ਵਾਰ ਵਾਰ ਇਹ ਦੁਹਰਾਇਆ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਇਸ ਮਾਮਲੇ ਬਾਰੇ ਭਾਰਤੀ ਅਧਿਕਾਰੀਆਂ ਦੇ ਨਾਲ ਨਵੀਂ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਉਹ ਘਟਨਾਕ੍ਰਮ ਦੇ ਉੱਤੇ ਨਜ਼ਰ ਰੱਖਣਗੇ। ਇਹ 10 ਮਾਹਰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪੋ ਜਿਹੜੇ ਨੇ ਰਿਟਿਊਰ ਹਨ ਤੇ ਸੁਤੰਤਰ ਮਨੁੱਖੀ ਅਧਿਕਾਰ ਮਾਹਰ ਹੁੰਦੇ ਨੇ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਇਸ ਦੇ ਵਿਚ 4 ਮੈਂਬਰ ਮਨਮਾਨੀ ਹਿਰਾਸਤ ਸੰਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਵੀ ਨੇ। ਜੱਗੀ ਜੋਲ ਉਨ੍ਹਾਂ ਦੇ ਭਰਾ ਦਾ ਕੀ ਕਹਿਣਾ ਹੈ? ਜੋਲ ਉਨ੍ਹਾਂ ਦੇ ਭਰਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜੋਲ ਨੇ ਇਸ ਹਫ਼ਤੇ ਇਕ ਜਿਹੜਾ ਵਾਰ ਫਿਰ ਬ੍ਰਿਟੇਨ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਜਿਹੜੀ ਰਿਹਾਈ ਹੈ ਯਕੀਨੀ ਬਣਾਉਣ ਦੇ ਲਈ ਕਾਰਵਾਈ ਜਿਹੜੀ ਕੀਤੀ ਜਾਵੇ। ਇਹ ਸੰਯੁਕਤ ਰਾਸ਼ਟਰ ਵੱਲੋਂ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਦਖਲ ਹੈ। ਕਾਨੂੰਨੀ ਮਾਹਰਾਂ ਲਈ ਜਿਹੜਾ ਇਹ ਕਿਸੇ ਦਿਨ ਦੀ ਰੋਸ਼ਨੀ ਵਾਂਗ ਸਾਫ਼ ਹੈ ਕਿ ਮੇਰੇ ਭਰਾ ਨੂੰ ਜੇਲ੍ਹ ਦੇ ਵਿਚ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ 8 ਸਾਲ ਤੱਕ ਉਥੇ ਰੱਖਣਾ ਇਕ ਭਿਆਨਕ ਅਨਿਆਇ ਹੈ। ਗੁਰਪ੍ਰੀਤ ਸਿੰਘ ਜੋਲ ਨੇ ਜਿਹੜਾ ਸੀ ਦਸੰਬਰ ਦੇ ਵਿਚ ਵਿਦੇਸ਼ ਸਕੱਤਰ ਯੇਵਿਟ ਕੂਪਰ ਨੂੰ ਜਿਹੜਾ ਸੀ ਨਾਲ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ UK ਦੇ ਵਿਚ ਜੋਲ ਦੀ ਪੈਰਵੀ ਵਾਲੀਆਂ ਸੰਸਥਾਵਾਂ ਨੇ ਇਹਦੇ ਬਾਰੇ ਕੀ ਕਹਿੰਦੀਆਂ ਨੇ? UK ਦੇ ਵਿਚ ਜੋਲ ਦੇ ਮਾਮਲੇ ਦੀ ਪੈਰਵੀ 2 ਕਾਨੂੰਨੀ ਚੈਰਿਟੀਆਂ ਜਿਹੜੀਆਂ ਨੇ ਰੈੱਡ ਰੈਸ ਤੇ ਰੀਪ੍ਰਾਈਵ ਜਿਹੜੇ ਨੇ ਕਰ ਰਹੀਆਂ ਨੇ, ਜਿਨ੍ਹਾਂ ਨੇ UK ਸਰਕਾਰ ਤੋਂ ਵੀ ਇਸ ਮਾਮਲੇ ਦੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰੈੱਡ ਰੈਸ ਦੇ ਡਾਇਰੈਕਟਰ ਰੂਪਰਟ ਸਕਿਲਬੈਕ ਨੇ ਕਿਹਾ ਕਿ UK ਸਰਕਾਰ ਨੂੰ ਇਕ ਬ੍ਰਿਟਿਸ਼ ਨਾਗਰਿਕ ਦੇ ਨਾਲ ਹੋ ਰਹੇ ਇਸ ਅਨਿਆਂ ਨੂੰ ਖਤਮ ਕਰਨ ਦੇ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਰੀਪ੍ਰਾਈਵ ਜਿਹੜੇ ਨੇ ਉਨ੍ਹਾਂ ਦੇ ਡਿਪਟੀ ਚੀਫ ਐਗਜੀਕਿਊਟਿਵ ਡੈਨ ਡੋਲਨ ਨੇ ਕਿਹਾ ਕਿ ਇਹ ਮਹੱਤਵਪੂਰਨ ਦਖਲ UK ਸਰਕਾਰ ਦੇ ਲਈ ਇਕ ਵੇਕ ਅਪ ਜਿਹੜਾ ਹੈ ਕਾਲ ਹੈ ਤੇ ਹੋਣਾ ਚਾਹੀਦੀ ਹੈ ਜੋ ਇਸ ਨੌਜਵਾਨ ਬ੍ਰਿਟਿਸ਼ ਵਿਅਕਤੀ ਦੀ ਮਦਦ ਜਿਹੜੀ ਹੈ ਕਰਨ ਦੇ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ ਹੈ। UK ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਹਰ ਵਾਜਿਬ ਮੌਕੇ ਦੇ ਉੱਤੇ ਜਗਤਾਰ ਸਿੰਘ ਦੀ ਲੰਮੇ ਸਮੇਂ ਤੋਂ ਚੱਲ ਰਹੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉਠਾਉਂਦੇ ਰਹੇ ਹਾਂ ਤੇ ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਕੋਈ ਹੱਲ ਲੱਭਣ ਦੇ ਲਈ ਤੇਜ਼ੀ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਵਿਚ ਜਿਹੜਾ ਜਗਤਾਰ ਸਿੰਘ ਦੁਆਰਾ ਲਗਾਏ ਗਏ ਤਸ਼ੱਦਦ ਦੇ ਇਲਜ਼ਾਮਾਂ ਦੀ ਪੂਰੀ ਜਾਂਚ ਵੀ ਜਿਹੜੀ ਸ਼ਾਮਲ ਦੱਸੀ ਗਈ ਹੈ। ਜੱਗੀ ਜੋਲ ਦਾ ਜਿਹੜਾ ਪੁਰਾਣਾ ਮਾਮਲਾ ਅਸਲ 'ਚ ਹੈ ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਵਿਆਹ ਕਰਾਉਣ ਆਇਆ। ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਦੇ ਵਿੱਚ ਬੰਦ ਹੈ। ਪਿਛਲੇ ਸਾਲ ਮੋਗਾ ਦੀ ਅਦਾਲਤ ਨੇ ਜਿਹੜਾ ਸੀ ਉਹਨਾਂ ਨੂੰ ਬਰੀ ਕੀਤਾ ਤੇ ਇਹ ਮਾਮਲਾ ਟਾਰਗੇਟ ਕਿਲਿੰਗ ਦੇ ਨਾਲ ਜੁੜਿਆ ਹੋਇਆ ਸੀ। ਇਸ ਮੌਕੇ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਉਨ੍ਹਾਂ ਨੇ ਦੱਸਿਆ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਆ ਉਨ੍ਹਾਂ ਦੇ ਵਿੱਚੋਂ 1 ਕੇਸ ਦੇ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ। ਡਬਰਟਨ ਵਾਸੀ ਜਿਹੜੇ ਨੇ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਉਨ੍ਹਾਂ ਤੇ ਸੱਜੇ ਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਜਿਹੜਾ ਲਗਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ ਦੇ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਦੇ ਲਈ ਪੈਸਿਆਂ ਦੀ ਮਦਦ ਕੀਤੀ ਤੇ ਮੰਨਿਆ ਕਿ ਉਹ ਦਹਿਸ਼ਤਗਰਦੀ ਗਿਰੋਹ ਦੇ ਜਿਹੜੇ ਮੈਂਬਰ ਸਨ। ਉਨ੍ਹਾਂ ਨੇ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਚ ਪੰਜਾਬ ਖੇਤਰ ਦੇ ਵਿਚ ਸਿੱਖਾਂ ਦੇ ਵਿਰੁੱਧ ਅਪਰਾਧਾਂ ਤੇ ਅਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਦੇ ਵਿਚ ਉਨ੍ਹਾਂ ਦੀ ਜਿਹੜੀ ਸੀ ਸਰਗਰਮੀ ਸੀ ਤੇ ਉਹ ਇਕ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਨੇ। ਹਾਲਾਂਕਿ ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਦੇ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿਚ ਦੁਰਵਿਵਹਾਰ ਕੀਤਾ ਗਿਆ ਸੀਗਾ ਤੇ ਕਿਹਾ ਕਿ ਉਨ੍ਹਾਂ ਵਿਰੁੱਧ ਕੇਸ ਦੇ ਵਿਚ ਢੁਕਵੇਂ ਪ੍ਰਕਿਰਿਆ ਦੀ ਜਿਹੜੀ ਪਾਲਣਾ ਕੀਤੀ ਗਈ ਹੈ। ਜੌਹਲ ਦੇ ਮਾਮਲੇ ਦੀਆਂ ਸੁਣਵਾਈਆਂ ਦਿੱਲੀ ਦੀਆਂ ਅਦਾਲਤਾਂ ਦੇ ਵਿਚ ਕੀਤੀਆਂ ਜਾਵੇਗੀ ਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ ਜਿਹੜੀ ਹੈ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਜੇਲ੍ਹ ਦੇ ਵਿਚ ਤਸ਼ੱਦਦ ਦੇ ਇਲਜ਼ਾਮ ਜਿਹੜੇ ਲਾਏ ਨੇ ਉਨ੍ਹਾਂ ਸਾਲ 2021 ਦੇ ਵਿਚ ਜੇਲ੍ਹ ਤੋਂ ਇਕ ਵਰਚੁਅਲ ਮੀਟਿੰਗ ਦੇ ਦੌਰਾਨ BBC ਦੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਲ ਕੀਤੇ ਗਏ ਸਨ। ਇਨ੍ਹਾਂ ਜਵਾਬਾਂ ਦੇ ਵਿਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇਕ ਕੋਰੇ ਇਕਰਾਰਨਾਮੇ ਦੇ ਉਤੇ ਦਸਖਤ ਕਰਨ ਦੇ ਲਈ ਜਿਹੜਾ ਸਰੀਰਕ ਤਸ਼ੱਦਦ ਦਿੱਤੇ ਗਏ ਤੇ ਇਕ ਵੀਡੀਓ ਰਿਕਾਰਡਿੰਗ ਕਰਨ ਦੇ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ ਦੇ ਉਤੇ ਪ੍ਰਸਾਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ ਕਿ ਉਨ੍ਹਾਂ ਨੇ ਅੰਤਾਂ ਦੇ ਜਿਹੜਾ ਨੇ ਤਸ਼ੱਦਦ ਦੇ ਡਰ ਦੇ ਵਿਚ ਜਿਹੜਾ ਸੀ ਮੇਰੇ ਤੋਂ ਕੁਝ ਖਾਲੀ ਕਾਗਜ਼ ਦੇ ਉਤੇ ਦਸਖਤ ਕਰਵਾਏ ਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਦੇ ਲਈ ਕਹਿ ਦਿੱਤਾ। ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਦੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜੀ ਦੇਰ ਬਾਅਦ ਇਕ ਹੱਥ ਲਿਖਤ ਪੱਤਰ ਦੇ ਵਿਚ ਜੋ ਕਿਹਾ ਸੀ ਉਸਦੀ ਇਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਦੇ ਵਿਚ ਤਸ਼ੱਦਦ ਕਿਵੇਂ ਵਾਪਰਿਆ ਤੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ। ਪੱਤਰ ਦੇ ਮੁਤਾਬਕ ਮੇਰੇ ਕੰਨਾਂ ਦੀ ਪੇਪੜੀ ਨਿਪਲਾਂ ਤੇ ਅੰਦਰੂਨੀ ਹਿੱਸਿਆਂ ਦੇ ਉਤੇ ਕਰੋਕੋਡਾਇਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ। ਦੋ ਲੋਕ ਮੇਰੀਆਂ ਲੱਤਾਂ ਫੈਲਾਉਂਦੇ ਸਨ, ਦੂਜੇ ਚਪੇੜ ਮਾਰਦਾ ਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੇ ਦੁਆਰਾ ਦਿੱਤੇ ਜਾਂਦੇ। ਕਈ ਸਥਿਤੀਆਂ ਦੇ ਵਿਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਗਿਆ ਤੇ ਪੁੱਛਗਿੱਛ ਵਾਲੇ ਕਮਰੇ ਦੇ ਵਿਚ ਲੈ ਕੇ ਜਾਣਾ ਪਿਆ। ਹਾਲਾਂਕਿ BBC ਤਸ਼ੱਦਦ ਦੇ ਉਨ੍ਹਾਂ ਇਲਜ਼ਾਮਾਂ ਦੇ ਬਾਰੇ ਸੁਤੰਤਰ ਤੌਰ ਦੇ ਉਤੇ ਤਸਦੀਕ ਕਰਨ ਦੇ ਅਸਮਰਥ ਰਿਹਾ ਸੀ। ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ ਦੇ ਉਤੇ ਇਨਕਾਰ ਕਰ ਦਿੱਤਾ ਸੀ, ਕਿਹਾ ਸੀ ਕਿ ਜਿਸ ਤਰ੍ਹਾਂ ਦੇ ਦੁਰਵਿਹਾਰ ਦਾ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਦੇ ਲਈ ਇਕ ਮੁਹਿੰਮ ਚਲਾਈ ਗਈ ਤੇ ਉਨ੍ਹਾਂ ਦਾ ਮਾਮਲਾ UK ਅਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਿਕ ਵਿਚਾਰ ਵਟਾਂਦਰੇ ਦਾ ਵਿਸ਼ਾ ਰਿਹਾ। ਮਈ 2022 ਦੇ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਦੇ ਇਕ ਪੈਨਲ ਨੇ ਜਿਹੜਾ ਦੇਖਿਆ ਸੀ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਨੀ ਸੀ ਤੇ ਕਾਨੂੰਨੀ ਆਧਾਰ ਦੀ ਘਾਟ ਸੀ ਤੇ ਉਨ੍ਹਾਂ ਦੇ ਸਿੱਖ ਧਰਮ ਤੋਂ ਪ੍ਰੇਰਿਤ ਸੀ। ਜੱਗੀ ਜੌਹਲ ਦਾ ਪਿਛੋਕੜ ਪਹਿਲਾਂ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ, ਚਲੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਇਸ ਖ਼ਬਰ ਦੀ। ਵੈਸੇ ਤਾਂ ਦੋ ਕੁ ਲਾਈਨਾਂ ਹੀ ਹੋਰ ਨੇ। ਜਗਤਾਰ ਸਿੰਘ ਜੌਹਲ ਜਿਹੜੇ ਨੇ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਨੇ ਤੇ ਉਹ ਅਕਤੂਬਰ 2017 ਨੂੰ ਭਾਰਤ ਦੇ ਵਿਚ ਵਿਆਹ ਕਰਵਾਉਣ ਦੇ ਲਈ ਆਏ ਸੀ। ਜਗਤਾਰ ਸਿੰਘ ਉਰਫ ਜੱਗੀ ਜੌਹਲ ਦੀ ਉਮਰ ਹੁਣ ਕਰੀਬ 39 ਸਾਲ ਹੈ। ਸਾਲ 2022 ਦੇ ਵਿਚ ਜੋ ਇੰਟਰਵਿਊ ਕੀਤੀ ਗਈ ਸੀ BBC ਦੇ ਵੱਲੋਂ, ਗੁਰਪ੍ਰੀਤ ਉਨ੍ਹਾਂ ਦੇ ਭਰਾ ਜਿਹੜੇ ਨੇ ਗੁਰਪ੍ਰੀਤ ਸਿੰਘ ਜੌਹਲ ਨੇ ਯਾਦ ਕਰਦਿਆਂ ਹੋਇਆਂ ਦੱਸਿਆ ਸੀ, ਇਹ ਸਾਡੇ ਲਈ ਖੁਸ਼ੀ ਭਰਿਆ ਦਿਨ ਸੀ ਤੇ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ, ਜਾਣਕਿ ਵਿਆਹ ਦੀ ਜਿਹੜੀ ਪਲੈਨਿੰਗ ਸੀ। ਪਰ 15 ਦਿਨਾਂ ਬਾਅਦ ਹੀ ਜਦੋਂ ਜੌਹਲ ਪੰਜਾਬ ਦੇ ਵਿਚ ਆਪਣੀ ਪਤਨੀ ਦੇ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਤੋਂ ਉਹ ਜੇਲ੍ਹ ਦੇ ਵਿਚ ਬੰਦ ਨੇ। ਸਕਾਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਦੱਸਦੇ ਨੇ ਕਿ ਜੌਹਲ ਇਕ ਸ਼ਾਂਤਮਈ ਕਾਰਕੁਨ ਸੀ ਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਜਿਹੜਾ ਭਾਰਤ ਦੇ ਵਿਚ ਸਿੱਖਾਂ ਦੇ ਖਿਲਾਫ਼ ਹੋਏ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਮੈਂ ਮੰਨਦਾ ਕਿ ਉਸ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਕਿਉਂਕਿ ਬੜਬੋਲਾ ਸੀ। ਮੈਂ ਮੰਨਦਾ ਕਿ ਉਹ ਮਾਸੂਮ ਹੈ ਤੇ ਜਦੋਂ ਇਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ। ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਨੇ ਤੈਅ ਵੀ ਜਿਹੜੇ ਹੋ ਸਕਦੇ ਹੈ, ਜਿਸ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਤੇ ਥੈਰੇਸਾ ਮੇ ਨੇ ਜਿਹੜਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ਦੇ ਉੱਤੇ ਚਰਚਾ ਕੀਤੀ ਸੀ। ਗੁਰਪ੍ਰੀਤ ਜੋਲ ਨੇ ਕਿਹਾ ਸੀ ਕਿ ਲਗਭਗ 6 ਸਾਲ ਬੀਤ ਚੁੱਕੇ ਨੇ ਤੇ ਜਗਤਾਰ ਦੇ ਖਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਇਹ ਸਿਰਫ਼ ਉਸਦੇ ਉੱਤੇ ਲਗਾਏ ਗਏ ਇਲਜ਼ਾਮ ਨੇ ਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ ਉਸ ਨੂੰ ਬੇਕਸੂਰ ਮੰਨਿਆ ਜਾਵੇਗਾ। ਤੇ ਲੋ ਦੋਸਤੋ, ਇਹ ਸੀ ਜੀ ਵਿਸਤਾਰ ਦੇ ਨਾਲ ਖ਼ਬਰ। ਅਗਲੀਆਂ ਖ਼ਬਰਾਂ ਵੱਲ ਨੂੰ ਵੱਧਦਿਆਂ, ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਜ਼ਨ ਡਾਕੂਮੈਂਟ ਜਾਰੀ ਕੀਤਾ। ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਜ਼ਨ ਡਾਕੂਮੈਂਟਰੀ ਜਾਰੀ ਕਰ ਦਿੱਤੀ ਗਈ। ਇਹ ਵਿਜ਼ਨ ਡਾਕੂਮੈਂਟਰੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਇਕਬਾਲ ਸਿੰਘ ਝੂੰਦਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ ਤੇ ਹੋਰਨਾਂ ਆਗੂਆਂ ਦੇ ਵੱਲੋਂ ਜਾਰੀ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਵਿਜ਼ਨ ਡਾਕੂਮੈਂਟ ਦੇ ਵਿੱਚ ਪੰਥ, ਸਿਹਤ, ਸਿੱਖਿਆ, ਸੁਰੱਖਿਆ, ਕਿਸਾਨੀ, ਮੁਲਾਜ਼ਮਾਂ ਸਣੇ ਹਰੇਕ ਵਰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਦੇ ਵੱਲੋਂ ਨੌਜਵਾਨਾਂ ਤੇ ਔਰਤਾਂ ਨੂੰ ਵਿਸ਼ੇਸ਼ ਨੁਮਾਇੰਦਗੀ ਦਿੱਤੀ ਜਾਏਗੀ। ਇਸ ਦੇ ਦੌਰਾਨ ਨੌਜਵਾਨਾਂ ਨੂੰ 40% ਤੇ ਔਰਤਾਂ ਨੂੰ 35% ਨੁਮਾਇੰਦਗੀ ਦੇਣ ਬਾਰੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਨਾਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ ਤੇ ਉਹ ਸਿਰਫ਼ ਪਾਰਟੀ ਦੇ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਦੇ ਵਿਚ ਹੋਈਆਂ ਸੋਧਾਂ ਕਰਕੇ ਕੇਂਦਰ ਸਰਕਾਰ ਨੇ ਸਾਰੀਆਂ ਤਾਕਤਾਂ ਆਪਣੇ ਹੱਥਾਂ ਦੇ ਵਿਚ ਲੈ ਲਈਆਂ। ਇਸ ਦੇ ਲਈ ਪੰਜਾਬ ਦੇ ਵਿਚ ਸਰਕਾਰ ਬਣਨ ਦੇ ਉੱਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਪੈਰਵੀ ਵੀ ਕੀਤੀ ਜਾਏਗੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਅੰਮ੍ਰਿਤਪਾਲ ਤੋਂ ਡਰਦੀ ਹੈ ਤੇ ਇਸ ਦੇ ਲਈ ਉਸ ਨੂੰ ਜਿਹੜਾ ਪੰਜਾਬ ਨਹੀਂ ਲਿਆਉਣਾ ਚਾਹੁੰਦੀ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਉਨ੍ਹਾਂ ਦੀ ਖ਼ਬਰ ਨਾਲ ਜੋੜਦਿਆਂ, ਅਜਨਾਲਾ ਹਿੰਸਾ ਮਾਮਲਾ, NSA ਦੀ ਮਿਆਦ ਜਿਹੜੀ ਖਤਮ ਹੋ ਗਈ ਤੇ ਹੋਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਤੇ ਡਿਬਰੂਗੜ੍ਹ ਜੇਲ੍ਹ ਦੇ ਵਿਚ ਹੀ ਉਹ ਨਜ਼ਰਬੰਦ ਜਿਹੜੇ ਰਹੇਗਾ। ਅੰਮ੍ਰਿਤਪਾਲ ਜਿਹੜੇ ਨੇ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੀਰਵਾਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਿਹੜੇ ਨੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਦੇ ਵਿਚ ਰਸਮੀ ਤੌਰ ਦੇ ਉੱਤੇ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਅੰਮ੍ਰਿਤਪਾਲ ਦੇ ਵਿਰੁੱਧ ਲੱਗੇ ਕੌਮੀ ਸੁਰੱਖਿਆ ਐਕਟ NSA ਦੀ ਮਿਆਦ ਖਤਮ ਹੋਣ ਤੋਂ ਤੁਰੰਤ ਬਾਅਦ ਅਮਲ ਦੇ ਵਿਚ ਲਿਆਂਦੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਡਿਵੀਜ਼ਨ ਦੇ ਅਦਾਲਤ ਦੇ ਵਿਚ ਪੇਸ਼ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ, ਹਥਿਆਰਾਂ ਤੇ ਵਾਹਨਾਂ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਅਤੇ ਆਨੰਦਪੁਰ ਖਾਲਸਾ ਫੋਰਸ ਦੀ ਕਥਿਤ ਸਥਾਪਨਾ ਪਿੱਛੇ ਸਾਜ਼ਿਸ਼ ਦਾ ਪਤਾ ਲਗਾਉਣ ਦੇ ਲਈ 15 ਦਿਨਾਂ ਦੇ ਰਿਮਾਂਡ ਦੀ ਮੰਗ ਕਰ ਲਈ। ਹਾਲਾਂਕਿ ਬਚਾਅ ਪੱਖ ਦੇ ਵਕੀਲਾਂ ਹਰਪਾਲ ਸਿੰਘ ਖਾਰਾ ਤੇ ਰਿਤੂ ਰਾਜ ਸਿੰਘ ਦੀਆਂ ਜਿਹੜੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਰਿਮਾਂਡ ਦੇ ਦੌਰਾਨ ਜਿਹੜਾ ਸੀ ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿਚ ਹੀ ਰਹੇਗਾ ਤੇ ਪੁਲਿਸ ਉਥੇ ਹੀ ਉਸ ਤੋਂ ਜਿਹੜਾ ਪੁੱਛਗਿੱਛ ਕਰੇਗੀ। ਬਚਾਅ ਪੱਖ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਇਹ ਕੇਸ ਪਹਿਲਾਂ ਹੀ ਜਿਹੜਾ ਟ੍ਰਾਇਲ ਅਧੀਨ ਹੈ ਤੇ ਗਵਾਹੀਆਂ ਦੇ ਪੜਾਅ ਦੇ ਉੱਤੇ ਪਹੁੰਚ ਚੁੱਕਿਆ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਦੀ ਜਾਂਚ ਦੇ ਦੌਰਾਨ ਪੁਲਿਸ ਨੇ ਕਦੇ ਵੀ ਉਨ੍ਹਾਂ ਵਾਹਨਾਂ ਦਾ ਜ਼ਿਕਰ ਨਹੀਂ ਕੀਤਾ ਜਿਨ੍ਹਾਂ ਦੀ ਹੁਣ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ 23 ਅਪ੍ਰੈਲ 2023 ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿਚ ਬੰਦ ਹੈ ਤੇ ਇਸ ਮਾਮਲੇ ਦੇ ਵਿਚ ਉਸਦੇ ਕਈ ਸਾਥੀ ਪਹਿਲਾਂ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿਚ ਤਬਦੀਲ ਕੀਤੇ ਜਾ ਚੁੱਕੇ ਹੈ, ਟ੍ਰਾਇਲ ਦਾ ਸਾਹਮਣਾ ਕਰ ਰਹੇ ਹਨ ਤੇ ਪੰਜਾਬ ਸਰਕਾਰ ਨੇ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਸੀ ਕਿ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ਲਿਆਉਣ ਦੀ ਜਿਹੜੀ ਬਜਾਏ ਡਿਬਰੂਗੜ੍ਹ ਜੇਲ੍ਹ ਦੇ ਵਿਚ ਹੀ ਜਿਹੜਾ ਗ੍ਰਿਫ਼ਤਾਰ ਰੱਖਿਆ ਜਾਵੇ ਤੇ ਸਾਰੀ ਕਾਰਵਾਈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤੀ ਜਾਵੇ। ਹਾਈ ਕੋਰਟ ਨੇ ਹਾਲ ਹੀ ਦੇ ਵਿਚ ਸਰਕਾਰ ਦੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਜਿਸ ਤੋਂ ਬਾਅਦ ਅੱਜ ਇਹ ਅਦਾਲਤੀ ਕਾਰਵਾਈ ਨੇਪਰੇ ਚੜੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ਨੀਵਾਰ ਨੂੰ ਜਿਹੜੀ ਹੈ ਹੋਣੀ ਹੈ। 20 ਕਰੋੜ ਜਿਹੜੇ ਨੇ, ਜਾਣੀ ਕਿ 20 ਕਰੋੜ ਕ੍ਰਿਪਟੋ ਜਿਹੜੀ ਹੈ ਸਕੈਮ ਹੋਇਆ। 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਦੇ ਵਿਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ। ਸਾਬਕਾ IG ਅਮਰ ਸਿੰਘ ਚਾਹਲ ਦੇ ਨਾਲ ਵੀ ਅਜਿਹੇ ਤਰੀਕੇ ਦੇ ਨਾਲ ਹੀ ਠੱਗੀ ਮਾਰੀ ਗਈ ਸੀ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਲੁਧਿਆਣਾ ਦੇ ਇਕ ਉਦਯੋਗਪਤੀ ਦੇ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰਤੀ ਹੈ। ਜਾਂਚ ਦੇ ਵਿਚ ਸਾਹਮਣੇ ਆਇਆ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ ਅਪਣਾਇਆ, ਮੋਡਸ ਓਪਰੇਡੀ ਵਰਤਿਆ, ਜਿਸ ਦੇ ਰਾਹੀਂ ਪਿਛਲੇ ਸਾਲ ਦਸੰਬਰ ਦੇ ਵਿਚ ਸਾਬਕਾ IG ਅਮਰ ਸਿੰਘ ਚਾਹਲ ਤੋਂ 8.10 ਕਰੋੜ ਰੁਪਏ ਜਿਹੜੇ ਠੱਗੇ ਗਏ। ਇਸ ਠੱਗੀ ਦੇ ਵਿਚ ਇਕ ਵਪਾਰਕ ਪਲੇਟਫਾਰਮ ਦੀ ਨਕਲੀ ਵੈਬਸਾਈਟ ਤੇ ਇਕ ਫਰਜ਼ੀ ਡਿਜੀਟਲ ਡੈਸ਼ਬੋਰਡ ਤਿਆਰ ਕੀਤਾ ਗਿਆ ਸੀ ਜੋ ਰੋਜ਼ਾਨਾ ਦੇ ਵਪਾਰ ਤੇ ਫਰਜ਼ੀ ਭਾਰੀ ਮੁਨਾਫਾ ਜਿਹੜਾ ਦਿਖਾਉਂਦੀ ਸੀ। ਦੂਸਰੇ ਪਾਸੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਦੇ ਦਿੱਤਾ ਗਿਆ, ਦੇਸ਼ ਭਰ ਦੇ ਵਿਚ ਆਡਿਟ ਦੇ ਹੁਕਮ ਕਰ ਦਿੱਤੇ ਐ। NCERT ਦੀ ਥਾਂ ਨਿੱਜੀ ਪਬਲਿਸ਼ਰਾਂ ਦੀਆਂ ਜਿਹੜੀਆਂ ਮਹਿੰਗੀਆਂ ਪੁਸਤਕਾਂ ਨੇ ਪੜਾਉਣ ਦਾ ਮਾਮਲਾ ਆ ਗਿਆ ਤੇ ਅੱਜ ਜਿਹੜਾ ਬੁੱਕ ਡੇ ਵੀ ਹੈ ਤੇ ਪੁਸਤਕ ਦਾ ਡੇ ਵੀ ਹੈ ਤੇ ਉਹਦੇ ਉੱਤੇ ਜਿਹੜਾ ਏਦਾਂ ਦਾ ਫੈਸਲਾ ਆਉਣਾ, ਹਾਲਾਤ ਸਾਡੇ ਮੁਲਕ ਦੇ ਕੀ ਕਹਿੰਦੇ ਆ ਇਹ ਖ਼ਬਰ ਕਰਕੇ ਆਪਾਂ ਰਾਜਨ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਉਹਨੇ ਦੇਸ਼ ਭਰ ਦੇ ਸਕੂਲਾਂ ਦੇ ਵਿਚ ਮਹਿੰਗੀਆਂ ਪੁਸਤਕਾਂ ਲਾਉਣ ਦਾ ਨੋਟਿਸ ਲਿਆ। ਕਮਿਸ਼ਨ ਨੇ ਪੁਸਤਕਾਂ ਦੀਆਂ ਜਿਹੜੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ ਦਾ ਹੁਕਮ ਦੇ ਦਿੱਤਾ। ਕਮਿਸ਼ਨ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਸਬੰਧੀ ਰਿਪੋਰਟ ਮੰਗ ਲਈ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰਾਲੇ ਤੇ CBSE ਜਿਹੜੇ ਹੈ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਕਿ ਨਿੱਜੀ ਸਕੂਲਾਂ ਵੱਲੋਂ ਮਹਿੰਗੀਆਂ ਕਿਤਾਬਾਂ ਲਗਾਉਣ ਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਨੇ ਇਸ ਦੇ ਦੌਰਾਨ ਕੇਂਦਰ ਨੂੰ 15 ਦਿਨਾਂ ਦੇ ਵਿਚ NCERT ਦੇ ਨਿਯਮਾਂ ਦੇ ਬਾਰੇ ਜਿਹੜਾ ਸਥਿਤੀ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ, ਕਿਉਂਕਿ ਵਰਦੀਆਂ ਵੀ ਵਿਕਦੀਆਂ ਨੇ, ਬੂਟ ਵੀ ਵਿਕਦੇ ਆ, ਜੁਰਾਬਾਂ ਵੀ ਵਿਕਦੀਆਂ ਨੇ ਉਹਨਾਂ ਦੀਆਂ ਕੰਪਨੀਆਂ ਦੀਆਂ, ਕਿਤਾਬਾਂ ਵੀ ਉਹਨਾਂ ਦੀਆਂ ਵਿਕਦੀਆਂ ਨੇ, ਹੋਰ ਕਿਤੇ ਉਹ ਬਾਹਰੋਂ ਮਿਲ ਨਹੀਂ ਸਕਦੀਆਂ ਤੇ ਉਹ ਸਾਰਾ ਕੁਝ ਆਪਣੀ ਮਨਮਰਜ਼ੀ ਦੇ ਨਾਲ, ਜਿੱਦਾਂ ਕਿ ਫਿਰ ਕੰਪਨੀ ਦੇ ਵਿਚ ਕੁਝ ਹੋਰ ਕਿਤੇ ਉਹ ਨਹੀਂ ਮਿਲਦਾ ਤਾਂ ਫਿਰ ਉਹ ਆਪਣੇ ਮੌਜੀ ਮਨ ਦੇ ਨਾਲ ਜਿੰਨਾ ਵੀ ਪ੍ਰਾਈਜ਼ ਲਾਉਣਾ ਚਾਹੁੰਦੇ ਆ ਲਾਉਂਦੇ ਆ ਜੀ। ਤੇ ਇਸ ਸਬੰਧੀ ਪੰਜਾਬ, ਚੰਡੀਗੜ੍ਹ ਤੋਂ ਇਲਾਵਾ ਹੋਰ ਸੂਬਿਆਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਦੇ ਮਾਪਿਆਂ ਨੇ ਕਮਿਸ਼ਨ ਨੂੰ ਜਿਹੜਾ ਸ਼ਿਕਾਇਤ ਕੀਤੀ ਸੀ ਕਿ ਕਈ ਪ੍ਰਾਈਵੇਟ ਸਕੂਲ NCERT ਦੀਆਂ ਜਿਹੜੀਆਂ ਸਸਤੀਆਂ ਕਿਤਾਬਾਂ ਦੀ ਥਾਂ ਨਿੱਜੀ ਪ੍ਰਕਾਸ਼ਕਾਂ ਦੀਆਂ ਮਹਿੰਗੀਆਂ ਕਿਤਾਬਾਂ ਲਗਾ ਰਹੇ ਨੇ। ਉਨ੍ਹਾਂ ਤਰਕ ਦਿੱਤਾ ਕਿ ਜਿੱਥੇ ਸਰਕਾਰੀ ਕਿਤਾਬਾਂ ਦੀ ਕੀਮਤ ਸੈਂਕੜਿਆਂ ਦੇ ਵਿਚ ਹੁੰਦੀ ਹੈ, ਉਥੇ ਪ੍ਰਾਈਵੇਟ ਕਿਤਾਬਾਂ ਦੇ ਸੈੱਟ ਜਿਹੜੇ ਨੇ ਹਜ਼ਾਰਾਂ ਰੁਪਏ ਦੇ ਵਿਚ ਵੇਚੇ ਜਾ ਰਹੇ ਨੇ। ਕਮਿਸ਼ਨ ਨੇ ਕਿਹਾ ਕਿ ਅਜਿਹੀ ਲੁੱਟ ਆਰਥਿਕ ਤੌਰ ਦੇ ਉਤੇ ਕਮਜ਼ੋਰ ਪਰਿਵਾਰਾਂ ਦੇ ਉਤੇ ਭਾਰੀ ਬੋਝ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿਚ ਅਜਿਹਾ ਵਪਾਰੀਕਰਨ ਬੱਚਿਆਂ ਦੇ ਬਰਾਬਰ ਸਿੱਖਿਆ ਦੇ ਅਧਿਕਾਰ ਨੂੰ ਨੁਕਸਾਨ ਪਹੁੰਚਾ ਰਿਹਾ। ਮਨੁੱਖੀ ਅਧਿਕਾਰ ਕਮਿਸ਼ਨ ਨੇ ਸੰਕੇਤ ਦਿੱਤਾ ਕਿ ਮਹਿੰਗੀਆਂ ਕਿਤਾਬਾਂ ਲਗਾਉਣਾ ਸਿੱਖਿਆ ਦੇ ਅਧਿਕਾਰ RTE ਐਕਟ ਦੀ ਧਾਰਾ 29 ਦੀ ਉਲੰਘਣਾ ਹੈ। ਇਹ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਦੇ ਵੀ ਵਿਰੁੱਧ ਹੈ। ਕਈ ਮਾਪਿਆਂ ਨੇ ਇਸ ਧੱਕੇਸ਼ਾਹੀ ਦੇ ਵਿਰੁੱਧ ਪੁਲਿਸ ਦੇ ਕੋਲ ਪਹੁੰਚ ਕਰਨ ਦੀ ਜਿਹੜੀ ਵੀ ਗੱਲ ਕਹੀ ਹੈ। ਕਮਿਸ਼ਨ ਨੇ ਸਾਫ਼ ਕੀਤਾ ਕਿ ਸਿੱਖਿਆ ਸਸਤੀ ਤੇ ਸਭ ਦੀ ਪਹੁੰਚ ਦੇ ਵਿਚ ਹੋਣੀ ਚਾਹੀਦੀ ਹੈ। ਹੁਣ ਸਰਕਾਰਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਇਹ ਦੱਸਣਾ ਪਏਗਾ ਕਿ ਉਹ ਇਸ ਲੁੱਟ ਨੂੰ ਰੋਕਣ ਦੇ ਲਈ ਕੀ ਕਦਮ ਜਿਹੜੇ ਨੇ ਚੁੱਕ ਰਹੇ ਨੇ। ਲੋ ਦੋਸਤੋ, ਇਹ ਨੇ ਜੀ ਹਾਲਾਤ ਤੇ ਵਪਾਰੀਕਰਨ ਹੋ ਗਿਆ ਹਰ ਚੀਜ਼ ਦਾ ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਅੱਜ ਦੀ ਨਾ ਭਾਰੀ ਸਾਹਿਬ ਪੰਜਾਬ ਦੀ ਤਾਂ ਬਰਨਿੰਗ ਨਿਊਜ਼ ਜਿਹੜੀ ਸੀ, ਸਾਡੇ ਤੁਹਾਨੂੰ ਪਤਾ ਪੰਜਾਬ ਦੇ ਵਿਚ ਵੀ ਨਾ ਕਲਾਸੀਫਿਕੇਸ਼ਨ ਆਫ ਦਾ ਲਿਸਨਰ ਆ ਜੀ।
1: ਅੱਛਾ ਜੀ।
2: ਵੀ ਸੁਣਨ ਵਾਲਿਆਂ ਦੀ ਨਾ ਜੀ ਵਿਭਿੰਨਤਾ ਆ, ਵੀ ਕੋਈ ਕੁਛ ਸੁਣਨਾ ਪਸੰਦ ਕਰਦਾ ਆ, ਕੋਈ ਕੁਛ ਖਬਰ ਸੁਣਨਾ ਪਸੰਦ ਕਰਦਾ ਜੀ।
1: ਹਾਂਜੀ ਬਿਲਕੁਲ ਜੀ।
2: ਤੇ ਉਹਦੇ ਵਿਚ ਇੱਕ ਵੱਡਾ ਸੈਕਸ਼ਨ ਜਿਹੜਾ ਹੈਗਾ ਆ ਜੋ ਮਾਝੇ ਨਾਲ ਰਿਲੇਟਡ ਹੈਗਾ ਆ, ਜਾਂ ਉਹ ਸਾਰੇ ਅੰਮ੍ਰਿਤਪਾਲ ਦੀ ਖਬਰ ਜਿਹੜੀ ਹੈਗੀ ਆ ਉਹਦੇ ਤੇ ਤਰਜੀਹ ਦਿੰਦੇ ਜੀ।
1: ਬਿਲਕੁਲ ਜੀ।
2: ਤੇ ਅਸੀਂ ਵੀ ਜਿਹੜਾ ਆ ਕਿਉਂਕਿ ਬਾਰਡਰ ਤੇ ਬੈਠੇ ਆ ਮਾਝੇ ਦੇ ਤੇ, ਇਸ ਕਰਕੇ ਆਪਾਂ ਉਸੇ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਆ ਜੀ।
1: ਜ਼ਰੂਰ ਜੀ।
2: ਪਰ ਸਾਹਿਬ ਉਹਦੇ ਵਿਚ ਨਾ ਜੀ 15 ਦਿਨ ਦਾ ਰਿਮਾਂਡ ਮੰਗਿਆ ਸੀ ਸਰਕਾਰ ਨੇ, ਪੁਲਿਸ ਰਿਮਾਂਡ ਜੀ।
1: ਬਿਲਕੁਲ ਜੀ।
2: ਤੇ ਇਹਨਾਂ ਨੇ ਫਿਰ ਜਿਹੜਾ ਆ ਜਿਹੜੀਆਂ ਦਲੀਲਾਂ ਦਿੱਤੀਆਂ ਉਹ ਬੜੀਆਂ ਵੀਕ, ਮਤਲਬ ਜਿਹੜੀਆਂ ਲੌਜਿਕ ਸੀਗਾ ਉਹਦਾ ਕੋਈ ਲੌਜਿਕ, ਉਹ ਲੌਜਿਕ ਨਹੀਂ ਸੀ ਕੋਈ, ਸੈਲਫ ਕੰਟਰਾਡਿਕਟਰੀ ਜੇ ਮੈਂ ਕਾਨੂੰਨ ਦੀ ਭਾਸ਼ਾ ਦੇ ਵਿਚ ਕਵਾਂ। ਵੀ ਇੱਕ ਪਾਸੇ ਤੁਹਾਡੀ ਸਟੇਟ ਲਿਖ ਕੇ ਦੇ ਰਹੀ ਹੈਗੀ ਕਿ ਇਹਨਾਂ ਨੂੰ ਪੰਜਾਬ ਚ ਨਾ ਆਉਣ ਦਿੱਤਾ ਜਾਵੇ ਜੀ, ਵੀ ਲਾ ਐਂਡ ਆਰਡਰ ਭੰਗ ਹੋ ਸਕਦਾ। ਦੂਜੇ ਪਾਸੇ ਤੁਸੀਂ ਉੱਥੇ ਜਿਹੜਾ ਹੈਗਾ ਆ ਕਹਿੰਦੇ ਆ ਜੀ ਅਸੀਂ ਆ ਜਿਹੜੇ ਵਹੀਕਲ ਜਿਹੜੇ ਆ ਉਹ ਅਜੇ ਨਾਲਾ ਕਾਂਡ ਦੇ ਵਿਚ ਜਿਹੜੇ ਆ ਉਹ ਕਿੱਥੋਂ ਆਏ ਸੀ ਉਹ ਟਰੇਸ ਕਰਨੇ ਆ ਜੀ,
1: ਸ਼੍ਰੀ
2: ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਆ ਉਹ ਕਿੱਥੋਂ ਲਿਆਂਦਾ ਸੀ ਜੀ,
1: ਜੀ
2: ਉਹ ਸਾਰੀਆਂ ਗੱਲਾਂ ਜਿਹੜੀਆਂ ਕਰਦੇ ਸੀਗੇ ਉਹ ਕਹਿੰਦੇ ਵੀ ਭਾਈ ਤੁਸੀਂ ਜਿਹੜਾ ਆ ਇੱਕ ਪਾਸੇ ਤਾਂ ਤੁਸੀਂ ਲੈ ਕੇ ਜਾਣਾ ਨੀ ਹੈ ਤੁਹਾਡੀ ਜਿਹੜੀ ਸਰਕਾਰ ਕਹਿੰਦੀ
1: ਹਾਂਜੀ
2: ਤੁਸੀਂ ਵਹੀਕਲ ਕਿੱਥੋਂ ਕੋਈ ਨਿਸ਼ਾਨਦੇਹੀ ਕਰਨੀ ਹੈਗੀ ਹੈ ਜੇ ਨਿਸ਼ਾਨਦੇਹੀ ਕਰਨੀ ਹੈਗੀ ਹੈ ਤਾਂ ਤੁਹਾਨੂੰ ਲਿਜਾਣਾ ਪਏਗਾ ਜੇ ਲਿਜਾਣਾ ਪਏਗਾ ਤਾਂ ਇੱਕ ਪਾਸੇ ਤੁਸੀਂ ਹਾਈ ਕੋਰਟ ਤੋਂ ਆਰਡਰ ਕਰਾ ਗਿਆ
1: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਦੋ ਚਿੱਤੀ ਕਾਹਤੋਂ ਪਾਈ ਜਾ ਰਹੀ ਹੈ ਜੇ ਸਿੱਧਾ ਹੈ ਵੀ ਹਾਂ ਵੀ ਥਾਣੇ ਦੇ ਉੱਤੇ ਹਮਲਾ ਕੀਤਾ ਜਾਂ ਥਾਣੇ ਵਿੱਚ ਬੈਠ ਕੇ ਉਹਨਾਂ ਨੇ ਗੱਲਬਾਤ ਜੋ ਵੀ ਕੀਤੀ ਉਹ ਰਿਕਾਰਡਡ ਹੋਈ ਹੈ ਵੀਡੀਓਗ੍ਰਾਫੀਆਂ ਹੋਈਆਂ ਨੇ ਸਾਰਾ ਕੁਝ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਪਿਆ ਹੋਏਗਾ ਤਾਂ ਉਹ ਗੱਲ ਸਿੱਧੀ ਕਾਹਤੋਂ ਨਹੀਂ ਕਰਦੇ ਕਿ ਪੁਲਿਸ ਦੇ ਉੱਤੇ ਅਟੈਕ ਕੀਤਾ ਜਾਂ ਕੁਝ ਕੀਤਾ ਇਦਾਂ ਦਾ ਕੇਸ ਜੇ ਬਣਾਉਣਾ ਹੀ ਸੀਗਾ ਤਾਂ ਇਹਦੇ ਵਿੱਚ ਰਿਕਵਰੀ ਦਾ ਕੇਸ ਕਾਹਤੋਂ ਪਾ ਰਹੇ ਨੇ ਜੀ
2: ਪਰ ਇਹ ਸਭ ਪਤਾ ਕੀ ਹੈ ਜੀ ਸਾਡੇ ਨਾ ਡਿਸਾਈਡ ਹੀ ਨਹੀਂ ਕਰ ਪਾਉਂਦੇ ਜੀ ਮੈਂ ਚੰਗਾ ਬੰਦਾ ਆ ਕਿ ਮਾੜਾ ਬੰਦਾ ਆ ਤੁਸੀਂ ਇੱਕ ਸਕਿੰਟ ਦੇ ਵਿੱਚ ਡਿਸਾਈਡ ਕਰ ਲਓਗੇ ਜੀ
1: ਜੀ
2: ਹਾਂਜੀ ਪਰ ਸਾਡੇ ਇੱਥੇ ਕੀ ਹੈਗਾ ਜੀ ਵੀ ਇਹ ਕਿਸੇ ਚੀਜ਼ ਨੂੰ ਡਿਸਾਈਡ ਹੀ ਨਹੀਂ ਕਰ ਪਾਉਂਦੇ ਕਿ ਹਾਂ ਜੀ ਅਸੀਂ ਜਿਹੜਾ ਹੈਗਾ ਕਿਹੜੀ ਲਾਈਨ ਆਫ ਐਕਸ਼ਨ ਲੈਣੀ ਹੈ ਜੀ
1: ਜੀ
2: ਇਹ ਦੁਬਧਾ ਚ ਰਹਿੰਦੇ ਆ ਜੀ ਇਹਨਾਂ ਨੂੰ ਇਹ ਹੁੰਦਾ ਹੈ ਕਿ ਕੱਲ ਨੂੰ ਬੰਦਾ ਜੇ ਲਾਈਮ ਲਾਈਟ ਚ ਆ ਗਿਆ ਹੋਰ ਪਾਵਰਫੁਲ ਹੋ ਗਿਆ ਜਾਂ ਹੋਰ ਸੱਤਾ ਵਿੱਚ ਆ ਗਿਆ ਜੀ ਕਾਰਨ ਇਹ ਹੈਗਾ ਆ ਕਿ ਲੋਕਤੰਤਰ ਦੇ ਉਹਨੂੰ ਐਮ ਪੀ ਤਾਂ ਬਣਾ ਦਿੱਤਾ ਆ ਹਾਂਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਵੀ ਲੋਕਾਂ ਦਾ ਜਿਹੜਾ ਆ ਪ੍ਰੈਸ਼ਰ ਹੁੰਦਾ ਉਹ ਕੀ ਕੰਮ ਕਰਦਾ ਜੀ ਉਹਦੇ ਕਰਕੇ ਜਿਹੜਾ ਆ ਵੀ ਜਿਹੜੀ ਲਾ ਇਨਫੋਰਸਿੰਗ ਜਿਹੜੀ ਮੋਡਿਊਲ ਆ ਜਿਹੜਾ ਉਹ ਵਰਕ ਹੀ ਨਹੀਂ ਕਰ ਪਾਉਂਦਾ ਜੀ ਸਹੀ ਤਰੀਕੇ ਨਾਲ
1: ਜੀ
2: ਹੁਣ ਉਹਨਾਂ ਨੇ ਇਹੀ ਗੱਲ ਕਹੀ ਨਾ ਜੀ ਉੱਥੇ ਜਿਹੜਾ ਆ ਉਹ ਕਹਿੰਦੇ ਵੀ ਭਾਈ ਆ ਜਿਹੜੇ ਕੁਐਸਚਨ ਤੁਸੀਂ ਫੇਰ ਕਹਿੰਦੇ ਜੀ ਵੀ ਇਹਨਾਂ ਦੇ ਇਹ ਭੱਜ ਕੇ ਜਦੋਂ ਗਏ ਹੈਗੇ ਆ ਜੀ ਇਹ ਫਰਾਰੀ ਦੌਰਾਨ ਕਿੱਥੇ ਕਿੱਥੇ ਰਹੇ ਆ ਜੀ
1: ਜੀ
2: ਹਾਂਜੀ ਤੇ ਉਹਦੇ ਬਾਰੇ ਪਤਾ ਕਰਨਾ ਉਹਦੇ ਬਾਰੇ ਅਗਲੇ ਕਹਿੰਦੇ ਵੀ ਭਾਈ ਉਹ ਪੱਪਲ ਪ੍ਰੀਤ ਜਿਹੜਾ ਨਾਲ ਸੀਗਾ ਉਦੋਂ ਦਾ ਕਸਟਡੀ ਕੀ ਹੈ ਤੁਹਾਡੇ ਕੋਲ ਉਹ ਵੀ ਤਾਂ ਨਾਲ ਨਾਲ ਹੀ ਤੁਰਿਆ ਆਇਆ ਸੀ ਵੀ ਉਹ ਤੋਂ ਪੁੱਛ ਲੈਂਦੇ ਜਿੱਦਾਂ ਮਰਜ਼ੀ ਆ
1: ਜੀ ਨਹੀਂ ਉਹਦਾ ਮਿਲਾ ਕੇ ਪੈੜਾਂ ਨੱਪ ਕੇ ਕੀ ਕਰਨਗੇ ਵੀ ਉਹ ਕਿੱਥੇ ਗਿਆ ਨੇਪਾਲ ਗਿਆ ਜਾਂ ਕਿੱਥੇ ਗਿਆ ਵਾਪਸ ਆ ਗਿਆ ਜਾਂ ਫਿਰ ਮੋਗੇ ਦੇ ਵਿੱਚ ਫੜਿਆ ਗਿਆ ਫਿਰ ਮੱਥਾ ਵੀ ਟੇਕਦਾ ਉੱਥੇ ਆਪਣੇ ਇਤਿਹਾਸਕ ਗੁਰੂ ਘਰ ਆ ਸਾਰੀਆਂ ਚੀਜ਼ਾਂ ਤੇ ਉਹਦੇ ਵਿੱਚ ਕਿਹਨੂੰ ਨੀ ਬੱਚੇ ਬੱਚੇ ਨੂੰ ਚੇਤਾ ਹੋਣਾ ਜੀ ਉਹ ਚੀਜ਼ਾਂ ਦਾ
2: ਭਾਰੇ ਸਾਹਿਬ ਤੁਸੀਂ ਬਹੁਤ ਟਾਈਮ ਨਾਲ ਜਿਹੜਾ ਹੈਗਾ ਆ ਫਿਨਲੈਂਡ ਚਲ ਗਏ ਅਦਰਵਾਈਜ਼ ਇੱਥੇ ਜਿਹੜਾ ਹੈਗਾ ਨਾ ਕੋਈ ਮਾੜਾ ਮੋਟਾ ਇੱਕ ਬ੍ਰੇਕ ਡਾਊਨ ਹੋ ਗਿਆ ਲਾ 20-22 ਸਾਲ ਤਾਂ ਜਿਹੜਾ ਹੈਗਾ ਆ ਅਸੀਂ ਇੱਥੇ ਪੁੱਛ ਪੜਤਾਲ ਜੀ ਲਗਾ ਦਿੰਨੇ ਆ
1: ਸੈਣੀ ਸਾਹਿਬ
2: ਨਹੀਂ ਤਾਂ ਜੱਗੀ ਚੌਲ ਨੂੰ ਪੁੱਛ ਲਓ ਜੀ ਗੱਲਬਾਤ ਵੀ ਨਹੀਂ ਕੀਤੀ
1: ਸੈਣੀ ਸਾਹਿਬ ਮੈਂ ਹੱਸਦਾ ਤਾਂ ਆ ਕਿ ਕਈਆਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਇਹ ਅਕਾਲੀ ਆ ਕੋਈ ਕਹਿ ਦਿੰਦਾ ਇਹ ਕਾਂਗਰਸੀ ਆ ਕੋਈ ਕਹਿੰਦੇ ਕਾਮਰੇਡ ਆ ਮੇਰੇ ਤੇ ਇਲਜ਼ਾਮ ਲੱਗ ਗਿਆ ਫਿਨਲੈਂਡ ਚਲੀ ਗਿਆ ਸੀ ਨਵੀਂ ਗਾਰਡ ਜੀ
2: ਫਿਨਲੈਂਡ ਚੱਲ ਗਏ ਤੁਸੀਂ ਤਾਂ ਇਸੇ ਕਰਕੇ ਹੁਣ ਉਹ ਗੱਲ ਏਦਾਂ ਨਾ ਜੀ ਇੱਥੇ ਖੁਦਾ ਨਾ ਖਾਸ ਦਾ ਜਿਹੜਾ ਹੈਗਾ ਕੋਈ ਟ੍ਰੈਫਿਕ ਦਾ ਚਲਾਨ ਵੀ ਹੋ ਜਾਂਦਾ ਤੇ 22 ਸਾਲ ਤਾਂ ਉਹਨੂੰ ਭੁਗਤ ਦੇਣ ਲੱਗ ਜਾਂਦੇ ਜੀ ਇਹਦੇ ਵਿੱਚ ਮੈਂ ਤਾਂ
1: ਲਾਇਸੈਂਸ ਬਣਾਉਣਾ ਆਵੇ ਤਾਂ ਮਹੀਨੇ 2-3 ਮਹੀਨੇ ਆਰਾਮ ਨਾਲ ਲੱਗ ਜਾਂਦੇ ਜੀ
2: ਨਹੀਂ ਸਰ ਬਾਪ ਬੇਟੇ ਦਾ ਇਕੱਠੇ ਲਾਇਸੈਂਸ ਅਪਲਾਈ ਕਰਨਾ ਪੈਂਦਾ ਹੈਗਾ ਆ ਜੀ ਜਦ ਤੱਕ ਉਹ ਬੇਟਾ ਬਾਪ ਬਣਦਾ ਹੈਗਾ ਨਾ ਜੀ ਤਦ ਤੱਕ ਲਾਇਸੈਂਸ ਮਿਲ ਜਾਂਦਾ ਤੁਸੀਂ ਡਿਊ ਅੱਛਾ ਤੇ ਜੇ ਜਿਹੜਾ ਹੈਗਾ ਆ ਤੁਸੀਂ ਬਾਹਰ ਬੈਠੇ ਏਜੰਟ ਨਾਲ ਗੱਲ ਕਰੋ ਤੇ ਅਗਲੇ ਦਿਨ ਲੈ ਜਾਇਓ ਜੀ ਹਾਂਜੀ ਸੋ ਇਸ ਕਰਕੇ ਇੱਥੇ ਕੰਮ ਪਤਾ ਹੁੰਦਾ ਨਾ ਜੀ ਵੀ ਪ੍ਰੋਸੈਸ ਕਿੱਦਾਂ ਚੱਲਦੀ ਹੈਗੀ ਆ ਜੀ
1: ਬਿਲਕੁਲ
2: ਸੋ ਇਸ ਕਰਕੇ ਨਾ ਇੱਕ ਚੀਜ਼ ਹੁੰਦੀ ਆ ਜੀ ਜੇ ਉਹਨੂੰ ਕਹਿੰਦੇ ਹੈਗੇ ਆ ਜੀ ਟੂ ਗੈਟ ਦਾ ਕੋਨਫੀਡੈਂਸ ਆਫ ਦਾ ਕੋਰਟ ਵੀ ਹਾਂਜੀ ਵੀ ਕੋਰਟ ਦਾ ਵਿਸ਼ਵਾਸ ਜਿਹੜਾ ਆ ਵੀ ਉਹ ਹਾਸਲ ਕਰਨਾ ਉਹ ਇਹਨਾਂ ਦੀਆਂ ਦਲੀਲਾਂ ਜਿਹੜੀਆਂ ਉਹ ਕੋਰਟ ਦਾ ਵਿਸ਼ਵਾਸ ਨਹੀਂ ਹਾਸਲ ਕਰ ਪਾਈਆਂ ਨਹੀਂ ਤਾਂ ਜਰਨਲੀ ਜਿਹੜਾ ਹੈਗਾ ਨਾ ਜਾ ਕੇ ਪੁਲਿਸ ਰਿਮਾਂਡ ਜੇ 15 ਦਿਨ ਦਾ ਮੰਗੇ ਤੇ 10 ਦਿਨ ਦਾ

0: ਤੇ ਓਹਨੂੰ ਜਦੋਂ ਇੱਕ ਇੰਡੀਅਨ ਜਿਹੜਾ ਸੀਗਾ ਉੱਥੇ ਗਿਆ ਜਾ ਕੇ ਕਹਿੰਦਾ ਹਜ਼ੂਰ ਕੀ ਖਿਦਮਤ ਮੈਂ ਅਦਾ ਫਰਮਾਤਾ ਹੂੰ, ਹਜ਼ੂਰ ਕਾ ਇਕਬਾਲ ਬੁਲੰਦ ਰਹੇ, ਜੇ ਵੋ ਬੋਲ ਕੇ ਹਟਿਆ।
1: ਹਾਂਜੀ,
0: ਤੇ ਓਹਨੇ ਆਪਣੇ ਟਰਾਂਸਲੇਟਰ ਨੂੰ ਕਹਿੰਦਾ ਵਟ ਹੀ ਸੈਡ, ਉਹ ਕਹਿੰਦਾ ਹੀ ਸੈਡ ਗੁਡ ਮਾਰਨਿੰਗ, ਕਹਿੰਦਾ ਉਹ ਕਹਿੰਦਾ ਜੀ ਏਡਾ ਲੰਬਾ ਇਹਨੇ ਕੀ ਬੋਲਿਆ ਹੁੰਦਾ, ਕਹਿੰਦਾ ਦੈਟਸ ਕਰਟਸੀ ਸਰ ਕਰ, ਇਹਨਾਂ ਦਾ ਜਿਹੜਾ ਹੈਗਾ ਆ ਅੰਦਾਜ਼ ਆ ਜਿੱਦਾਂ ਮਰਜ਼ੀ ਆ, ਉਹ ਤਾਂ ਉਹ ਕਹਿੰਦਾ ਇਹਨਾਂ ਦੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਮਤਲਬ ਬੜਾ ਘੱਟ ਹੁੰਦਾ ਆ ਤੇ ਫਾਰਮੈਲਿਟੀਆਂ ਬੜੀਆਂ ਜ਼ਿਆਦਾ ਹੁੰਦੀਆਂ ਜੀ।
1: ਜਿੱਦਾਂ ਸਰ ਜਿੱਦਾਂ ਸਾਈਕਲ ਨਹੀਂ ਚਲਾਉਂਦਾ, ਕਹਿੰਦਾ ਮੈਂ ਤਾਂ ਉਤਰਦਾ ਹੀ ਏਦਾਂ, ਕਹਿੰਦਾ ਕੁਛ ਨੀ ਹੋਇਆ ਕੁਛ ਨੀ ਹੋਇਆ ਜੀ।
0: ਬਿਲਕੁਲ ਠੀਕ ਕਹਿੰਦੇ ਤੁਸੀਂ ਜੀ, ਤੂੰ ਇਸ ਕਰਕੇ ਭਾਰਾ ਸਾਹਿਬ ਤੇ ਉਹ ਅਮ੍ਰਿਤਪਾਲ ਹੋਣਾ ਦਾ ਤਾਂ ਏਦਾਂ ਆ ਜੀ, ਫਿਰ ਪੁਲਿਸ ਰਿਮਾਂਡ ਜਿਹੜਾ ਹੈਗਾ ਆ ਉਹ ਜੇਲ ਤੋਂ ਬਾਹਰ ਪੁਲਿਸ ਕਸਟਡੀ ਦੇ ਵਿੱਚ ਹੀ ਹੋਣਾ ਸੀਗਾ। ਉੱਥੇ ਦੇ ਜਿਹੜੇ ਹੈਗੇ ਆ ਕੋਈ ਪੁਲਿਸ ਲਾਈਨ ਆ
1: ਜੀ,
0: ਉਹਨੂੰ ਕਿਤੇ ਹਾਇਰ ਕੀਤਾ ਹੋਊਗਾ ਜਾਂ ਉਹਦੇ ਉੱਥੇ ਬਣਾਇਆ ਹੋਊਗਾ ਜੀ, ਉੱਥੇ ਕੁਐਸਚਨਿੰਗ ਜਿਹੜੀ ਆ ਉਹ ਪੁਲਿਸ ਕਸਟਡੀ ਦੀ ਪੂਰੀ ਕਰਨਗੇ ਤੇ ਮੁੜ ਕੇ ਉਹਨਾਂ ਨੂੰ ਜਿੱਦੇ ਜੇਲ ਦੇ ਵਿੱਚ ਦੇ ਕੇ ਤੇ ਆ ਜਾਣਗੇ। ਤੇ ਇਹਨਾਂ ਦਾ ਕੰਮ ਏਦਾਂ ਹੀ ਆ, ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੀ ਹੈਗੀ ਆ ਉਹ ਇੱਥੇ ਪੇਸ਼ੀ ਹੋਣੀ ਸ਼ੁਰੂ ਹੋ ਜਾਊਗੀ
1: ਜੀ,
0: ਇਹ ਤਰੀਕਾ ਜੀ। ਉਹ ਗੱਲ ਦਿੱਤਾ ਹੈਗੀ ਨਾ ਜੀ ਵੀ ਸਮਝ ਨੀ ਆਉਂਦੀ ਹੈਗੀ ਕਿ ਤੁਸੀਂ ਜਿਹੜਾ ਆ ਜਦੋਂ ਕਾਨੂੰਨ ਨੂੰ ਇੰਪਲੀਮੈਂਟ ਕਰਦੇ ਹੈਗੇ ਆ ਤੇ ਉਹ ਕਾਨੂੰਨ ਤੁਹਾਨੂੰ ਵੱਲੋਂ ਜਿਹੜਾ ਹੈਗਾ ਕਿ ਮੁਲਜ਼ਮ ਵੱਡਾ ਲੱਗਦਾ ਆ, ਕਾਨੂੰਨ ਲਾਚਾਰ ਕਿਉਂ ਲੱਗਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਜੀ ਸਰਕਾਰੀ ਪੱਖ ਤੋਂ
1: ਜੀ। ਬਿਲਕੁਲ,
0: ਤੁਸੀਂ ਹੁਣ ਦੇਖੋ ਨਾ ਸਰ ਜੱਗੀ ਜੋਲ ਹੋਣਾ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖੋ ਜਦੋਂ ਤੁਹਾਨੂੰ ਪਤਾ ਆ ਕਿ ਵਿਦੇਸ਼ੀ ਜਿਹੜਾ ਆ ਮੀਡੀਆ, ਵਿਦੇਸ਼ੀ ਜਿਹੜੇ ਹੈਗੇ ਆ ਵੀ ਹਿਊਮਨ ਰਾਈਟਸ ਦੇ ਜਿਹੜੇ ਆ ਐਕਟਿਵਿਸਟ, ਉਹ ਇਸ ਚੀਜ਼ ਨੂੰ ਵਾਚ ਕਰ ਰਹੇ ਹੈਗੇ ਆ, ਤੁਸੀਂ ਕਿਉਂ ਨੀ ਜਿਹੜਾ ਹੈਗਾ ਆ ਟ੍ਰਾਇਲ ਜਿਹੜਾ ਮੈਂ ਨਹੀਂ ਇਸ ਚੀਜ਼ ਨੂੰ ਮੈਂ ਮਤਲਬ ਰੂਲ ਆਊਟ ਕਰਦਾ ਹੀ ਨਹੀਂ ਹੈਗਾ ਕਿ ਕੋਈ ਇਨਵੋਲਵਮੈਂਟ ਨਹੀਂ ਹੋਊਗੀ, ਮੈਂ ਕਹਿੰਦਾ ਹੋਊਗੀ ਹਾਂਜੀ, ਪਰ ਯੂ ਟ੍ਰਾਈ ਹਿਮ, ਤੁਸੀਂ ਮਤਲਬ ਜਿਹੜਾ ਹੈਗਾ ਓਨਾ ਚਿਰ ਤੱਕ ਚੁੱਪ ਕਰਕੇ ਬੈਠੇ ਹੈਗੇ, ਇਨਵੈਸਟੀਗੇਸ਼ਨਾਂ ਪਤਾ ਨੀ ਕਿਹੜੀਆਂ ਚੱਲਦੀਆਂ ਰਹਿੰਦੀਆਂ ਜੀ, ਸਾਲੋ ਸਾਲ ਜਿਹੜੀਆਂ ਚੱਲਦੀਆਂ ਨੀ ਮੁੱਕਦੀਆਂ ਨੀ।
1: ਸਾਈ ਸਾਹਿਬ 8 ਸਾਲ ਥੋੜੇ ਹੁੰਦੇ ਅਗਲੇ ਦੀ ਜ਼ਿੰਦਗੀ, ਦੇਖੋ ਅਗਲੇ ਨੇ ਬੁੱਢਾ ਹੋ ਜਾਂਦਾ ਜੀ, ਜਦ ਨੂੰ ਤਾਂ ਅਗਲੇ ਅੰਦਰ ਦੇਖੋ ਹਾਲਾਤ ਕੀ ਬਣਾਦੇ।
0: ਪਰ ਇਹ ਸਭ ਗੱਲ ਏਦਾਂ ਹੈਗੀ ਆ ਨਾ, ਉਹਦਾ ਇੰਪ੍ਰੈਸ਼ਨ ਜਿਹੜਾ ਆ ਦੂਜੇ ਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਮਾੜਾ ਪੈਂਦਾ ਆ
1: ਜੀ, ਜੁਡੀਸ਼ਰੀ ਦਾ ਬਿਲਕੁਲ ਹੈ ਜੀ
0: ਹਾਂਜੀ। ਅਗਲੇ ਕਹਿੰਦੇ ਹੈਗੇ ਆ ਉੱਥੇ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਜੀ। ਸੋ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਜਿੱਥੇ ਦੂਜੇ ਦੇਸ਼ਾਂ ਦੀ ਇਨਵੋਲਵਮੈਂਟ ਹੋਵੇ, ਜਿੱਥੇ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੂੰ ਕਹਿੰਦੇ ਹੋਣ, ਉੱਥੇ ਸਰ ਇਹੋ ਜਿਹਾ ਕੰਮ ਜਿਹੜਾ ਉਹ ਅਗਲਾ ਬੰਦਾ ਜਿਹੜਾ ਆ ਇੱਥੋਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਅਗਲੇ ਬੰਦੇ ਨੂੰ ਤੋਰੋ, ਆਲਰੇਡੀ ਅੰਡਰਗਰਾਊਂਡ ਕਰੋ ਸਰ ਜਿਹੜਾ ਆ ਅਟੈਂਪਟ ਟੂ ਮਰਡਰ ਦੀ ਜੋ ਵੀ ਪਨਿਸ਼ਮੈਂਟ ਜਿਹੜੀ ਹੈਗੀ ਆ 7 ਸਾਲ ਤੋਂ ਲੈ ਕੇ 10 ਸਾਲ ਤੱਕ ਹੁੰਦੀ ਹੈਗੀ ਆ, ਤੁਸੀਂ ਅਟੈਂਪਟ ਟੂ ਮਰਡਰ ਦਾ ਚਾਰਜ ਵੀ ਲਾਉਂਦੇ ਹੈਗੇ ਆ ਜਾਂ 308 ਜਿਹੜੀ ਹੁੰਦੀ ਸੀ ਜਾਂ 307, ਉਹਦੇ ਵਿੱਚ 5-7 ਸਾਲ ਦੀ ਪਨਿਸ਼ਮੈਂਟ ਕਰਕੇ ਤੇ ਬੰਦੇ ਨੂੰ ਘਰ ਨੂੰ ਤੋੜ ਦਿੰਦੇ, ਤੁਸੀਂ ਜਿਹੜਾ ਹੈਗਾ ਅਜੇ ਤੱਕ ਟ੍ਰਾਇਲ ਹੀ ਨੀ ਸ਼ੁਰੂ ਕੀਤਾ
1: ਜੀ, 8 ਸਾਲ ਹੋ ਗਏ।
0: What will happen if that person will found not guilty?
1: ਬਿਲਕੁਲ ਹੈ ਜੀ
0: ਸਰ, ਜੇ ਉਹ ਬੇਕਸੂਰ ਹੋਇਆ ਤੇ ਇਹ 8 ਸਾਲ ਕਿੱਥੇ ਜਾਣਗੇ
1: ਜੀ।
0: ਇਹਦਾ ਮਤਲਬ ਇਹ ਹੈਗਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗਾ ਆ ਵਿਦਆਊਟ ਪ੍ਰੋਡਿਊਸਿੰਗ ਟੂ ਦਾ ਜੱਜ, ਤੁਸੀਂ ਜਿਹੜਾ ਹੈਗਾ ਆ ਉਹਨੂੰ ਕੰਕਰੀਟ ਐਵੀਡੈਂਸ ਸਮਝਦੇ ਹੋ, ਫਿਰ ਤਾਂ ਪੁਲਿਸ ਹੀ ਜਿਹੜੀ ਹੈਗੀ ਆਪਣੇ ਕੋਲ ਐਵੀਡੈਂਸ ਇਕੱਠਾ ਹੋਇਆ ਕਰੇ ਤੇ ਪੁਲਿਸ ਹੀ ਸਜ਼ਾ ਦੇ ਦਿਆ ਕਰੇ, ਫਿਰ ਟ੍ਰਾਇਲ ਦਾ ਮਤਲਬ ਕੀ ਰਹਿ ਗਿਆ ਸਰ।
1: ਨਾਲੇ ਸਾਈ ਸਾਹਿਬ ਜੇ ਇਹ ਚੀਜ਼ ਦੇ ਉੱਤੇ ਵੀ ਕੋਈ ਲਾਅ ਆਉਣਾ ਚਾਹੀਦਾ, ਮਤਲਬ ਕਿ ਜੇ ਲਾਅ ਹੋਰ ਬਥੇਰੇ ਕੁਝ ਕਰੀ ਜਾਂਦੇ ਆ, ਚਲੋ ਜੇ ਪੁਲਿਸ ਇੰਡੀਪੈਂਡੈਂਟ ਵੀ ਹੋ ਜਾਂਦੀ ਹੈ, ਮੈਂ ਪੁਲਿਸ ਤੇ ਸਵਾਲ ਨਹੀਂ ਚੁੱਕਦਾ, ਜੇ ਉਹਨੂੰ ਇੰਡੀਪੈਂਡੈਂਟ ਕਰ ਵੀ ਦਿੱਤਾ ਜਾਵੇ, ਪਰ ਕਿਤੇ ਨਾ ਕਿਤੇ ਸਿਆਸੀ ਜਿਹੜਾ ਹਰ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ, ਪਰ ਜੇ ਉਹਦੇ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇ ਕਿ ਜਿੰਨਾ ਚਿਰ ਤੁਹਾਡੇ ਕੋਲ ਪੂਰੇ ਪਰੂਫ ਨਹੀਂ ਗੇ ਉਨਾ ਚਿਰ ਤੁਸੀਂ ਅਰੈਸਟ ਨਹੀਂ ਕਰ ਸਕਦੇ ਉਸ ਵਿਅਕਤੀ ਨੂੰ।
0: ਪ੍ਰੂਫ ਤਾਂ ਹੋਣਗੇ ਸਰ, ਉਹ ਜਿਹੜਾ ਹੈਗਾ ਨਾ ਤੁਸੀਂ ਦੇਖੋ ਉਹਨਾਂ ਦੇ ਵੀ ਬਿਆਨ ਸੁਣੋ ਨਾ ਵੀ ਉਹ ਪਾਰਟੀ ਉਹ ਐਡਮਿਟ ਕਰਦੇ ਆ,
1: ਪਾਰਟੀਵਿਸਟ
0: ਹਾਂਜੀ ਉਹ ਐਡਮਿਟ ਕਰਦੇ ਆ ਜੀ। ਸਵਾਲ ਤਾਂ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਜਰੂਰੀ ਇਸ ਬੰਦੇ ਨੂੰ ਇੱਧਰ ਰੱਖ ਕੇ ਤੇ ਸਾਰਿਆਂ ਦੀਆਂ ਨਜ਼ਰਾਂ ਡਾਈਵਰਟ ਕਰਾਣੀਆਂ, ਲੈਟ ਹਿਮ ਗੋ ਹਾਂਜੀ, ਤੁਸੀਂ ਬੈਨ ਲਾ ਦਿਓ ਕਿ ਭਾਈ ਤੂੰ ਉਸ ਤੋਂ ਬਾਅਦ ਜਿਹੜਾ ਹੈਗਾ ਆ ਵੀ ਇੱਥੇ ਨੀ ਆਏਗਾ, ਇੱਕ ਬੌਂਡ ਭਰੋ ਲੋ। ਦੇਖੋ ਜਿਹੜਾ ਹੈਗਾ ਆ ਆਖਰ ਤੋਂ ਉਸ ਬੰਦੇ ਦੀ ਪੈਰਵੀ ਕਰ ਰਿਹਾ ਨਾ, ਜਦੋਂ ਇੰਗਲੈਂਡ ਜਿਹੜਾ ਹੈਗਾ ਸੀ ਤੇ ਉਹ ਸਰ ਮੈਂ ਕਹਿੰਦਾ ਦੀ ਬੈਸਟ ਹੋਣਾ ਸੀ ਕਿ ਇੰਗਲੈਂਡ ਜਿਹੜਾ ਹੈਗਾ ਆ ਉਹ ਉੱਥੇ ਦੇ ਜਿਹੜੇ ਆ ਆਪਣੇ ਤੁਸੀਂ ਉਹਨਾਂ ਦਾ ਕੋਈ ਕਿਸੇ ਨਾ ਕਿਸੇ ਰੀਪ੍ਰਜੈਂਟੇਟਿਵ ਕੋਲੋਂ ਬੌਂਡ ਭਰਾਓ ਕਿ ਭਾਈ ਉੱਥੇ ਜਾ ਕੇ ਤੁਹਾਡੀ ਸੋਇਲ ਨੂੰ

0: ਜਿਹੜਾ ਹੈਗਾ ਆ ਸਾਡੇ ਦੇਸ਼ ਦੇ ਅਗੇਂਸਟ ਜਿਹੜਾ ਆ ਐਕਟੀਵਿਟੀ ਦੇ ਵਿੱਚ ਸਾਡੇ ਉਹ ਨਹੀਂ ਯੂਜ਼ ਕਰੇਗਾ ਜੀ। ਹਾਂਜੀ ਉਹਨਾਂ ਦਾ ਕਿਸੇ ਨਾ ਉਹ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸਰ। ਇਹ ਤੋਂ ਵਧੀਆ ਨਾ ਕੋਈ ਹੋ ਸਕਦਾ ਕੰਮ, ਨਾ ਵਾਸਤਾ ਚੁੱਪ ਕਰਕੇ ਤੁਸੀਂ ਅੰਡਰਟੇਕਿੰਗ ਉਹਨਾਂ ਦੇ ਨਾ ਕਿਸੇ ਨਾ ਕਿਸੇ ਰਾਜਨੀਤਿਕ ਦੀ ਲੈ ਲਈ ਹੈਗੀ ਜਾਂ ਡਿਪਲੋਮੈਟ ਦੀ ਲੈ ਲਈ ਤੇ ਉਹਨੂੰ ਜਿਹੜਾ ਜਾਣ ਦਿਓ ਜੀ। ਸਗੋਂ ਤੁਹਾਡਾ ਮਾਣ ਵੀ ਵੱਧਦਾ ਹੈਗਾ ਕਿ ਜੇ ਕਿਸੇ ਅਗਲਿਆਂ ਨੇ ਤੁਹਾਨੂੰ ਅਪਰੋਚ ਕੀਤਾ ਕੱਲ ਨੂੰ ਤੁਸੀਂ ਕਿਸੇ ਨੂੰ ਲੈ ਕੇ ਆਉਣਾ ਹੋਵੇ ਹੈਜੀ ਤੇ ਤੁਸੀਂ ਵੀ ਇਸ ਐਗਜ਼ਾਮਪਲ ਸੈੱਟ ਕਰ ਸਕਦੇ ਹੈਗੇ ਜੀ ਕਿ ਭਾਈ ਅਸੀਂ ਤੁਹਾਡੇ ਕਹਿਣ ਤੇ ਬੰਦਾ ਦੇ ਤਾ ਤੁਸੀਂ ਸਾਨੂੰ ਦੇ ਦਿਓ ਜੀ।
1: ਬਿਲਕੁਲ ਹੈ ਜੀ
0: ਕਿਉਂਕਿ ਸਾਡਾ ਵੀ ਉੱਥੇ ਕੋਈ ਫਾਲਸਲੀ ਇੰਪਲੀਕੇਟ ਵੀ ਹੋ ਸਕਦਾ ਹੈਗਾ ਕੋਈ
1: ਹੀਰੇ ਵਾਲਾ ਮੋਦੀ ਹੈਗਾ ਉੱਥੇ ਬੈਠਾ।
0: ਹਾਂਜੀ ਉਹ ਵੀ ਹੈਗਾ ਸਰ ਤੇ ਉਹ ਦੂਜਾ ਇੱਕ ਹੈਗਾ ਆ ਇਥੋਂ ਜਿਹੜਾ ਆ ਆਈ ਪੀ ਐਲ ਵਾਲਾ ਗਿਆ ਆ ਸਿਰਾ ਜੀ ਭੱਜ ਕੇ
1: ਕ੍ਰਿਕਟ ਵਾਲਾ। ਹਾਂਜੀ
0: ਹਾਂਜੀ ਹਾਂਜੀ ਹਾਂਜੀ ਸੋ ਉਹ ਜਿਹੜੀ ਸ਼ਰਾਬ ਫੈਕਟਰੀ ਵੀ ਹੈਗੀ ਸਰ।
1: ਹਾਂਜੀ ਹਾਂਜੀ
0: ਹਾਂਜੀ ਲੀਕਰ ਕਿੰਗ ਉਹਨੂੰ ਕਹਿੰਦੇ ਹੁੰਦੇ ਸੀਗੇ ਜੀ ਆਈ ਸਕਿਪ ਮਾਈ। ਹਾਂਜੀ ਉਹ ਨਾ ਸਕਿਪ ਕਰ ਗਿਆ ਜੀ ਤੇ ਐਨੀਵੇ ਹੁਣ ਮੇਰੀ ਕੰਸੈਂਟ੍ਰੇਸ਼ਨ ਉੱਥੇ ਜਦ ਤੱਕ ਉਹਦਾ ਨਾਂ ਨਹੀਂ ਨਿਕਲਣਾ ਜੀ ਦਿਮਾਗ ਚੋਂ
1: ਜੀ।
0: ਕਿੰਗ ਫਿਸ਼ਰ ਵਾਲਾ ਜੀ ਇੰਟਰਨੈਸ਼ਨਲ ਰਿਪਿਊਟ ਜਿਹੜੀ ਹੈਗੀ ਆ ਉਹ ਖਰਾਬ ਹੁੰਦੀ ਹੈਗੀ ਆ ਜੀ ਤੇ ਬਾਕੀ ਕੰਮ ਤਾਂ ਏਜੰਸੀਆਂ ਦਾ ਹੈਗਾ ਜੀ। ਹੁਣ ਆ ਜੀ ਇਹ ਸਾਡੇ ਪੰਜਾਬ ਦੀਆਂ ਜੀ ਅੰਦਰਲੀਆਂ ਖਬਰਾਂ ਤੇ ਪੰਜਾਬ ਦੀਆਂ ਅੰਦਰਲੀਆਂ ਖਬਰਾਂ ਕਹਿੰਦੇ ਹੈਗੇ ਆ ਗਿਆਨੀ ਜੀ ਪਤਾ ਨੀ ਕੀ ਕਹਿੰਦੇ ਵੀ ਸਰਕਾਰ ਜਿਹੜੀ ਹੈਗੀ ਅੰਮ੍ਰਿਤਪਾਲ ਤੋਂ ਡਰਦੀ ਹੈਗੀ ਆ ਜੀ।
1: ਬਿਲਕੁਲ ਹੈ ਜੀ
0: ਗਿਆਨੀ ਹਰਪ੍ਰੀਤ ਸਿੰਘ। ਹਾਂਜੀ ਸਰਕਾਰ ਤਾਂ ਮਹਾਰਾਜ ਤੁਹਾਡੇ ਤੋਂ ਵੀ ਡਰਦੀ ਹੈਗੀ ਆ ਜੀ ਕਿਉਂਕਿ ਤੁਹਾਡੀ ਵੀ ਦਿੱਲੀ ਦਾ ਸਾਂਝ ਆ। ਹਾਂਜੀ ਹੁਣ ਸਵਾਲ ਇਹ ਹੈਗਾ ਜੀ ਇਹਦਾ ਇੱਕ ਉਹ ਜਿੱਦਾਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈਗਾ ਜੀ ਇਹਨਾਂ ਨੂੰ ਆਪਣੇ ਆਪ ਨੂੰ ਤਾਂ ਕੋਈ ਮਤਲਬ ਜਿਹੜੀ ਇੰਨੀ ਕੋਈ ਰੈਕੋਗਨਾਈਜੇਸ਼ਨ ਮਿਲੀ ਨੀ
1: ਜੀ।
0: ਸੋ ਇਹਨਾਂ ਨੇ ਹੁਣ ਇਹ ਅੰਮ੍ਰਿਤਪਾਲ ਦਾ ਆਸਰਾ ਲੱਭਦੇ ਪਏ ਹੈਗੇ ਜੀ
1: ਜੀ
0: ਤੇ ਉਧਰੋਂ ਸਰ ਅੱਜ ਨਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ
1: ਜੀ
0: ਇੰਟਰਵਿਊ ਦਿੱਤੀ ਜੀ
1: ਜੀ
0: ਉਹਨੇ ਪੰਜਾਬ ਬਾਰੇ ਆਪਣਾ ਵਿਜ਼ਨ ਇਹ ਕਿਹਾ ਵੀ ਜਿਹੜੀ ਅਗਲਾ ਇਲੈਕਸ਼ਨ ਹੋਊਗਾ ਉਹਦੇ ਵਿੱਚ ਤੁਸੀਂ ਸਾਡਾ ਜਿਹੜਾ ਆ ਭਾਜਪਾ ਦਾ ਅਲੱਗ ਜਿਹਾ ਹੀ ਸਰੂਪ ਦੇਖੋਗੇ ਪੰਜਾਬ ਚ
1: ਜੀ।
0: ਉਹ ਐਂਕਰ ਨੇ ਸਵਾਲ ਵੀ ਪੁੱਛਿਆ ਜਿਹੜਾ ਹੈਗਾ ਆ ਜੀ ਇਸ ਚੀਜ਼ ਦਾ ਵੀ ਕੋਈ ਅਲਾਇੰਸ
1: ਜੀ
0: ਉਹ ਕਹਿੰਦੇ ਅਲਾਇੰਸ ਅਸੀਂ ਉਸ ਬੰਦੇ ਨਾਲ ਉਹਨਾਂ ਨਾਲ ਪਾਰਟੀਆਂ ਨਾਲ ਕਰਾਂਗੇ ਜਿਹਨਾਂ ਨਾਲ ਜਿਹੜੇ ਸਾਡੀ ਸੋਚ ਨਾਲ ਸਹਿਮਤ ਹੋਣਗੇ
1: ਜੀ।
0: ਹੁਣ ਦੇਖੋ ਇੱਕ ਇਹੋ ਜਿਹੇ ਬੰਦੇ ਦਾ ਜਿਹੜਾ ਉਸ ਵੇਲੇ ਹੁਣ ਭਾਜਪਾ ਦਾ ਪ੍ਰਧਾਨ ਤਾਂ ਬਟ ਨੈਚੁਰਲ ਆਰ ਐਸ ਐਸ ਦੀ ਕੰਸੈਂਟ ਨਾਲ ਹੀ ਬਣਦਾ ਆ ਨਾ ਸਾਰਾ ਕੁਛ ਜਿਹੜਾ ਉਹਨਾਂ ਦੀ ਆਈਡੀਓਲੋਜੀ ਨੂੰ ਟੋ ਕਰਦਾ ਜੀ
1: ਜੀ
0: ਮਤਲਬ ਇਹ ਹੈਗਾ ਜੀ ਉਹਨਾਂ ਨੇ ਇਹਨਾਂ ਨਾਲ ਵੀ ਅਲਾਇੰਸ ਕਰਨਾ ਹੋਇਆ ਤੇ ਉਹ ਆਪਦੀਆਂ ਸ਼ਰਤਾਂ ਮੁਤਾਬਕ ਕਰਨਗੇ ਜੀ। ਉਹ ਦੇਖ ਕੇ ਪਾਣੀ ਮਾਪਣਗੇ ਕਿ ਪੰਜਾਬ ਦਾ ਜਿਹੜਾ ਹੈਗਾ ਆ ਮਾਹੌਲ ਕਿੱਦਾਂ ਦਾ ਹੈਗਾ ਕਿਹੜੀ ਪਾਰਟੀ ਜਿਹੜੀ ਆ ਉਹ ਕਿੰਨੇ ਕਿੱਥੇ ਖੜੀ ਲੋਕਾਂ ਦਾ ਜਿਹੜਾ ਆ ਕਿੱਧਰਲੇ ਪਾਸੇ ਨੂੰ ਝੁਕਾਇਆ। ਸੁਖਬੀਰ ਬਾਦਲ ਹੁਣਾਂ ਦੀਆਂ ਰੈਲੀਆਂ ਉਹਨਾਂ ਨੇ ਦੇਖ ਲਈਆਂ ਆ ਜੀ ਤੇ ਹੁਣ ਇਹਨਾਂ ਦਾ ਵੀ ਜ਼ੋਰ ਦੇਖਣਗੇ ਜੀ ਫੇਰ ਉੱਥੋਂ ਤੋੜ ਕੇ ਚੱਕਣਗੇ ਸੌਦਾ ਉਹ।
1: ਪਰ ਇੱਕ ਗੱਲ ਸੈਣੀ ਸਾਹਿਬ ਇਹਦੇ ਨਾਲ ਇੱਕ ਦੂਸਰੇ ਨੂੰ ਸਟਰੋਂਗ ਵੀ ਤਾਂ ਕਰ ਰਹੇ ਨੇ ਨਾ ਜੇ ਉਹ ਇੰਡੀਪੈਂਡੈਂਟ ਇੱਕ ਦੂਸਰੇ ਦੇ ਉਹਦੇ ਨਾਲ ਜਿਹੜੇ ਲੋਕ ਇਸ ਪੱਖ ਦੇ ਵਿੱਚ ਨੇ ਉਹ ਵੀ ਕਿਤੇ ਨਾ ਕਿਤੇ ਨਾਲ ਜੁੜਦੇ ਆ।
0: ਭਾਜਪਾ ਸਾਹਿਬ ਭਾਰਤ ਸਾਹਿਬ ਉਹ ਪਤਾ ਕੀ ਕਰਦੇ ਆ ਚੱਕਰ ਇਹ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉੱਥੇ ਬੈਠਿਆਂ ਨੂੰ ਪੰਜਾਬ ਦੇ ਹਿੰਦੂ ਦੀ ਸਾਈਕੀ ਨੀ ਪਤਾ
1: ਜੀ
0: ਜਿੱਥੇ ਉਹ ਮਿਸ ਕਰਦੇ ਆ ਜੋ ਅਸੀਂ ਅਬਜ਼ਰਵ ਕਰਦੇ ਆ ਨਾ ਇੱਥੇ ਬੈਠੇ।
1: ਬਿਲਕੁਲ
0: ਉਹਨਾਂ ਨੂੰ ਪੰਜਾਬ ਦਾ ਹਿੰਦੂ ਕਦੀ ਵੀ ਇੰਨਾ ਰਿਜਿਟ ਰਿਹਾ ਹੀ ਨੀ ਸਰ।
1: ਨਾਲੇ ਉਹ ਪਹਿਲਾਂ ਪੰਜਾਬੀ ਮੰਨਦਾ ਨਾ ਆਪਣੇ ਆਪ ਨੂੰ ਮਤਲਬ ਕਿ ਉਹ
0: ਬਿਲਕੁਲ ਬਿਲਕੁਲ ਬਿਲਕੁਲ ਪੰਜਾਬ ਦਾ ਹਿੰਦੂ ਹਮੇਸ਼ਾ ਸੈਕੂਲਰ ਸੋਚਦਾ ਰਿਹਾ ਹੈਗਾ ਜੀ ਤੇ ਉਸੇ ਕਰਕੇ ਉਹ ਕਾਂਗਰਸ ਨੂੰ ਵੀ ਵੋਟ ਪਾਉਂਦਾ ਆ ਜੀ। ਬੀਜੇਪੀ ਸਾਹਮਣੇ ਖੜੀ ਵੀ ਹੋਵੇ ਤਾਂ ਵੀ ਉਹ ਕਾਂਗਰਸ ਨੂੰ ਵੋਟ ਪਾ ਜਾਂਦਾ ਜੀ।
1: ਬਿਲਕੁਲ ਹੈ ਜੀ
0: ਚਾਹੇ ਕਿ ਬੀਜੇਪੀ ਇਹ ਦਾਅਵਾ ਕਰਦੀ ਆ ਕਿ ਉਹਨਾਂ ਦੀ ਜਮਾਤ ਹਿੰਦੂ ਜਮਾਤ ਦੀ ਜਿਹੜੀ ਆ ਉਹ ਤਰਜਮਾਇਨ ਨਹੀਂ ਕਰਦੀ ਹੈਗੀ ਆ ਜੀ ਉਹਨਾਂ ਨੂੰ ਰੀਪ੍ਰਜੈਂਟ ਕਰਦੀ ਆ ਬਟ ਪੰਜਾਬ ਦਾ ਹਿੰਦੂ ਇਸੇ ਤਰੀਕੇ ਨਾਲ ਪੰਜਾਬ ਦਾ ਸਿੱਖ ਆ ਜੀ ਇਹ ਵੀ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦਾ ਜੀ।
1: ਬਿਲਕੁਲ
0: ਇਹ ਵੀ ਕਈ ਜਗ੍ਹਾ ਦੇ ਉੱਤੇ ਧਰਮ ਇਹਦੇ ਲਈ ਸੁਪਰੀਮ ਹੈਗਾ ਆ ਬਟ ਨਾ ਐਟ ਦਾ ਸੇਮ ਟਾਈਮ ਥੋੜਾ ਜਿਹਾ ਇਹ ਦੇਸ਼ ਦੇ ਵੱਲੋਂ ਜਾਂ ਉਧਰਲੇ ਪਾਸਿਓਂ ਸੈਕੂਲਰ ਕਰੈਕਟਰ ਦਾ ਵੀ ਨਾਲ ਮਤਲਬ ਹਾਮੀ ਆ ਜੀ, ਇਸੇ ਕਰਕੇ ਉਹ ਅਕਾਲੀ ਦਲ ਨੂੰ ਵੀ ਵੋਟ ਪਾ ਜਾਂਦਾ ਆ, ਤੇ ਜਦੋਂ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਨਾਲ ਅਲਾਇੰਸ ਦੇ ਵਿੱਚ ਆ, ਤੇ ਉਹਨਾਂ ਦੀ ਵੋਟ ਜਿਹੜੀ ਆ ਇੱਕ ਦੂਜੇ ਨੂੰ ਕਨਵਰਟ ਵੀ ਹੋ ਜਾਂਦੀ ਹੈਗੀ ਆ। ਨਹੀਂ ਤਾਂ ਵੋਟ ਸਰ ਜਿੱਥੇ ਬ੍ਰਿਜਡ ਸੋਚ ਹੋਵੇ ਨਾ ਜੀ, ਉੱਥੇ ਵੋਟ ਕਨਵਰਟ ਨਹੀਂ ਹੋ ਸਕਦੀ।
1: ਬਿਲਕੁਲ ਹੈ ਜੀ,
0: ਵੋਟ ਕਨਵਰਟ ਹੀ ਤਾਂ ਹੁੰਦੀ ਹੈਗੀ ਕਿ ਉਹਨਾਂ ਦਾ ਵੋਟਰ ਜਿਹੜਾ ਜੀ ਸੈਕੂਲਰ ਨੇਚਰ ਦਾ ਹੈਗਾ ਆ ਜੀ।
1: ਜੀ ਬਿਲਕੁਲ ਹੈ ਜੀ,
0: ਤੇ ਉਹਨਾਂ ਦਾ ਮਤਲਬ
1: ਜਿਹੜਾ ਵੱਡੇ ਵਰਗ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਚਾਹੇ ਹੁਸ਼ਿਆਰਪੁਰ ਹੈ, ਜਲੰਧਰ ਹੈ, ਲੁਧਿਆਣਾ ਹੈ, ਫਗਵਾੜਾ ਹੈ, ਜਾਂ ਜਿੱਥੇ ਬਿਜ਼ਨਸ ਕਲਾਸ ਹੈਗੀ ਆ ਨਾ, ਮਤਲਬ ਕਿ ਭਾਈਚਾਰਾ ਆ, ਉਹ ਜ਼ਰੂਰ ਇਸ ਚੀਜ਼ ਨੂੰ ਮਤਲਬ ਕਿ ਕੇਂਦਰ ਦੇ ਉੱਤੇ ਪੋਲੀਟਿਕਸ ਨੂੰ ਧਿਆਨ ਦੇ ਵਿੱਚ ਰੱਖ ਕੇ ਜ਼ਰੂਰ ਚੱਲਦਾ ਆ। ਪਰ ਜਿਹੜਾ ਪਿੰਡ ਦਾ ਜ਼ਰਾ ਹੈਗਾ ਲਾਗ ਕਹਿ ਲਓ ਕਿ ਨਜ਼ਦੀਕੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਫਿਰ ਕੇਂਦਰ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਜ਼ਿਆਦਾ ਲਗਾਵ ਆ ਉਸ ਚੀਜ਼ ਦੇ ਵਿੱਚ। ਪਰ ਬਿਜ਼ਨਸਮੈਨ ਜਿਹੜਾ ਬਿਜ਼ਨਸਮੈਨ ਆ ਉਹ ਆਪਣੇ ਮਾਈਂਡ ਦੇ ਨਾਲ ਉਹ ਚੀਜ਼ ਨੂੰ ਦੇਖਦਾ, ਉਹਨਾਂ ਦਾ ਝੁਕਾਅ ਉਧਰ ਜ਼ਿਆਦਾ ਹੈ ਜੀ ਕੇਂਦਰ ਵੱਲ ਨੂੰ ਥੋੜਾ।
0: ਭਰੇ ਸਾਹਿਬ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਮੈਂ ਇੱਕ ਵਾਰੀ ਜਲੰਧਰ ਗਿਆ ਸੀ ਥੋੜੇ ਦਿਨ ਪਹਿਲਾਂ ਹੀ, ਤੇ ਮੈਂ ਆ ਕੇ ਤੁਹਾਨੂੰ ਦੱਸਿਆ ਸੀ ਵੀ ਉੱਥੇ ਜਿਹੜਾ ਹੈਗਾ ਮੇਰੀ ਇੱਕ ਬਿਜ਼ਨਸਮੈਨ ਨਾਲ ਜਿਹੜੀ ਹੈਗੀ ਆ ਵੀ ਉਹ ਮੀਟਿੰਗ ਹੋਈ, ਤੇ ਉਹ ਪਹਿਲਾਂ ਤਾਂ ਹੈਜ਼ੀਟੇਟ ਕਰਦਾ ਸੀ ਬੰਦਾ, ਉਹ ਬਹੁਤ ਵੱਡੀ ਜਿਹੜੀ ਹੈਗੀ ਆ ਦੁਕਾਨ ਤੇ ਮਾਲਕ
1: ਸੀ,
0: ਬਟ ਐਟ ਦਾ ਸੇਮ ਟਾਈਮ ਉਸ ਬੰਦੇ ਨੇ ਕਿਉਂਕਿ ਉਹ ਹਿੰਦੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤੇ ਮੈਨੂੰ ਪਤਾ ਸੀ ਵੀ ਅੱਜ ਇਹ ਕੀ ਸੋਚਦੇ ਆ, ਮੈਂ ਉਹਨਾਂ ਨੂੰ ਪੁੱਛਿਆ ਫਿਰ ਬੀਜੇਪੀ ਦਾ ਕੀ ਫਿਊਚਰ ਆ, ਉਹ ਕਹਿੰਦੇ ਜੀ ਜੇ ਤਾਂ ਅਲਾਇੰਸ ਕਰ ਲੈਣਗੇ ਤੇ ਫਿਰ ਤਾਂ ਅਸੀਂ ਵੋਟ ਪਾ ਦਿਆਂਗੇ, ਨਹੀਂ ਤਾਂ ਅਸੀਂ ਨਹੀਂ ਤਾਂ ਫਿਰ ਅਸੀਂ ਆਪਣੀ ਵੋਟ ਜਾਇਆ ਥੋੜਾ ਕਰਾਂਗੇ, ਫਿਰ ਅਸੀਂ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਹਾਂ।
1: ਬਿਲਕੁਲ
0: ਹਾਂਜੀ, ਸੋ ਉਹ ਪੰਜਾਬ ਦਾ ਜਿਹੜਾ ਵਪਾਰੀ ਆ ਨਾ ਜੀ ਉਹ ਵਿਨੇਬਿਲਟੀ ਦੇਖਦਾ ਆ ਬਈ ਵਿਨੇ, ਜੇ ਮੈਂ ਪਹਿਲਾਂ ਕਾਸਟ ਦੇ ਆਧਾਰ ਤੇ ਜਾਂ ਮਤਲਬ ਉਸ ਚੀਜ਼ ਦੇ ਉੱਤੇ ਆਪਣੇ ਰਿਲੀਜਨ ਦੇ ਆਧਾਰ ਤੇ ਬਈ ਕਿਸੇ ਪਾਰਟੀ ਨੂੰ ਜੇ ਚੂਜ਼ ਕਰਦਾ ਉਹ ਵਿਨੇਬਿਲਟੀ ਵੀ ਉਹਦੀ ਕਿੰਨੇ
1: ਸਾਨੂੰ ਬੈਨੀਫਿਟ ਕੀ ਦਿੰਦੀ ਆ। ਬਿਲਕੁਲ ਹੈ ਜੀ,
0: ਆਹੋ ਤੇ ਦੂਜੀ ਗੱਲ ਹੈ ਕਿ ਇਹ ਨਾ ਹੋਵੇ ਮੈਂ ਹਾਰੇ ਘੋੜੇ ਦੇ ਉੱਤੇ ਕੋਈ ਨੀ ਚੜਦਾ, ਅਗਲੇ ਕਹਿੰਦੇ ਹੈਗੇ ਵੀ ਹਾਂ ਸਕੋਪ ਹੈਗਾ ਇਹਦਾ ਜਿੱਤਣ ਦਾ, ਫੇਰ ਉਹ ਹੈਗਾ ਜੀ ਜਦੋਂ ਅਲਾਇੰਸ ਹੋ ਜਾਂਦਾ ਇਹਨਾਂ ਦਾ ਜਿੱਤਣ ਦਾ ਸਕੋਪ ਹੋ ਜਾਂਦਾ ਹੈਗਾ ਆ ਤੇ ਵੋਟ ਇਹਨਾਂ ਦੀ ਵਜਬ ਵੀ ਪੈ ਜਾਂਦੀ ਹੈ ਜੀ।
1: ਬਿਲਕੁਲ ਹੈ ਜੀ,
0: ਔਰ ਇਹ ਸਚਾਈ ਵੀ ਆ ਸਰ, ਇਹ ਸਚਾਈ ਵੀ ਆ ਜੋ ਮੌਕੇ ਦੇ ਮਾਹੌਲ ਦੇ ਹਿਸਾਬ ਨਾਲ
1: ਗਰਾਉਂਡ ਦੀ ਸਥਿਤੀ ਇਹੀ ਆ। ਬਿਲਕੁਲ ਹੈ ਜੀ,
0: ਉਹ ਜੀ ਇਹ ਤਾਂ ਹੈਗਾ ਸੀ ਪੰਜਾਬ ਦਾ ਮਾਹੌਲ।
1: ਤੁਸੀਂ ਗੱਲ ਕਰਦੇ ਸੀ ਨਾ ਕਿੰਗ ਫਿਸ਼ਰ ਆਪਣਾ ਜਿਹੜਾ, ਉਹ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ, ਮਾਲੀਆ ਸੀਗਾ ਜੀ ਤੇ ਆਪਣੇ ਵਿਜੇ ਮਾਲੀਆ ਲਿਖਿਆ ਜੀ। ਹਾਂਜੀ ਬਿਲਕੁਲ,
0: ਵਿਜੇ ਮਾਲੀਆ, ਵਿਜੇ ਮਾਲੀਆ ਜੀ। ਹਾਂਜੀ
1: ਹਾਂਜੀ
0: ਹਾਂਜੀ, ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਗ੍ਰੇਟ।
1: ਤੇ ਦੂਸਰਾ ਨੀਰਵ ਮੋਦੀ ਜੀ, ਸ਼ੈਲੀ ਜੀ ਲਿਖਦੇ ਆ,
0: ਚੌਕਸੀ ਵੀ ਹੈਗਾ ਸੀਗਾ, ਚੌਕਸੀ ਉਹ ਚੌਕਸੀ ਤਾਂ ਉੱਥੋਂ ਭੱਜਿਆ ਹੁਣ ਪਤਾ ਨੀ ਹੋਰ ਕਿਸੇ ਕੰਟਰੀ ਚ
1: ਚਲਾ ਗਿਆ।
0: ਹਾਂਜੀ ਬਿਲਕੁਲ, ਇਸ ਕਰਕੇ ਸਰ ਇਹ ਬੰਦੇ ਸਾਰੇ ਹੁਣ ਇੱਥੇ ਜਿਹੜੇ ਫਰਾਰ, ਵੈਸੇ ਏਦਾਂ ਦੀ ਟ੍ਰੀਟੀ ਹੋ ਜਾਂਦੀਆਂ ਹੁੰਦੀਆਂ, ਐਕਸਟ੍ਰਾਡੀਸ਼ਨ ਟ੍ਰੀਟੀਆਂ ਹੁੰਦੀਆਂ ਰਹੀਆਂ ਹੈਗੀਆਂ ਜੀ, ਅੱਗੇ ਨਹੀਂ ਵੀ ਐਕਸਟ੍ਰਾਡੀਸ਼ਨ ਟ੍ਰੀਟੀ ਹੈਗੀ ਆ ਵੀ ਜੇ ਕੋਈ ਦੇਸ਼ ਦੇ ਲੋਕ ਕਿਸੇ ਦੂਜੇ ਦੇਸ਼ ਦੇ ਲੋਕ ਕੰਸਰਨ ਸ਼ੋ ਕਰਦੇ ਆ ਤੁਹਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਆ ਕਸਟਡੀ ਚ ਆ, ਤੁਸੀਂ ਜਿਹੜਾ ਆ ਉਸ ਬੰਦੇ ਦਾ ਪ੍ਰਾਇਓਰਟੀ ਦੇ ਉੱਤੇ ਨਿਗਾਹ ਮਾਰੋ ਵੀ ਤੁਸੀਂ ਵੀ ਭਾਈ ਉਹਨੂੰ ਰੱਖ ਕੇ ਇੱਥੇ ਕਰਨਾ ਕੀ ਆ,
1: ਬਿਲਕੁਲ
0: ਉਹ ਤੁਹਾਡਾ ਉਧਰ ਜਾ ਕੇ ਜ਼ਿਆਦਾ ਨੁਕਸਾਨ ਕਰਦਾ ਹੈਗਾ, ਤੇ ਉਹਨਾਂ ਦੇ ਡਿਪਲੋਮੈਟ ਕੋਲ ਅੰਡਰਟੇਕਿੰਗ ਲੈ ਲਓ, ਉੱਥੋਂ ਐਫੀਡੈਵਿਟ ਲੈ ਲਓ ਜੀ, ਤੇ ਨਾਲ ਅਗਲੇ ਲਿਹਾਜ਼ ਚ ਬੰਦਾ ਫੜਾ ਕੇ ਭੇਜੋ ਜੀ, ਤੇ ਜਹਾਜ਼ ਤਾਂ ਸਪੈਸ਼ਲ ਛੱਡ ਕੇ ਆਓ ਜੀ, ਭਾਈ ਤੁਹਾਡੇ ਓਨਰ ਕੀਤਾ ਜੀ, ਤੁਹਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿਆ ਲੋ ਜੀ।
1: ਜੇ ਦੂਸਰੇ ਮੁਲਕ ਦੀ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਉਹ ਤੋਂ ਵੱਡੀ ਗਾਰੰਟੀ ਕੀ ਹੋ ਸਕਦੀ ਹੈ। ਬਿਲਕੁਲ ਹੈ ਜੀ
0: ਬਿਲਕੁਲ, ਪਰ ਸਾਹਿਬ ਏਦਾਂ ਨਾਲੇ ਉਸ ਚੀਜ਼ ਦੇ ਨਾਲ ਇਹ ਹੈ ਕਿ ਉਸ ਸਰਕਾਰ ਦਾ ਵੀ ਚੈੱਕ ਆਊਟ ਰਹਿੰਦਾ ਹੈਗਾ ਆ ਬੰਦੇ ਦੇ ਉੱਤੇ ਵੀ ਭਾਈ, ਨਾਲੇ ਇੰਨੀ ਗੱਲ ਹੀ ਤੁਸੀਂ ਕਰਨੀ ਆ ਕਿ ਹਾਂ ਜੀ ਭਾਈ ਤੁਹਾਡੀ ਸੋਇਲ ਜਿਹੜੀ ਹੈਗੀ ਆ ਉਹ ਇਹ ਸਾਡੇ ਦੇਸ਼ ਦੀਆਂ ਵਾਸਤੇ ਮਤਲਬ ਉੱਥੇ ਕੋਈ ਇਲ ਵਿਲ ਰੱਖ ਕੇ ਉੱਥੇ ਇਹੋ ਜਿਹੀ ਕੋਈ ਐਕਟੀਵਿਟੀ ਨਾ ਕੀਤੀ ਜਾਵੇ ਸਾਡੇ।
1: ਬਿਲਕੁਲ
0: ਹਾਂਜੀ, ਏਦਾਂ ਦਾ ਕੰਮ ਤਾਂ ਤੁਸੀਂ ਉੱਥੇ ਬੰਦੇ ਜਿਹੜਾ ਰਹਿੰਦਾ ਹੈਗਾ ਓਦਾਂ ਵੀ ਨੀ ਕਰਵਾ ਸਕਦੇ ਜੀ, ਅਗਲੇ ਕਹਿੰਦੇ ਹੈਗੇ ਤੇ ਲੈਠੇ ਮੰਗੋ।
1: ਬਿਲਕੁਲ
0: ਹੋਣਾ ਚਾਹੀਦਾ ਜੀ, ਏਜੰਸੀ ਜਿਹੜੀਆਂ ਹੈਗੀਆਂ ਪਤਾ ਨੀ ਭਰਾ ਸਾਹਿਬ ਏਦਾਂ ਦੀ ਸੋਚ ਕਿਉਂ ਨੀ ਹੈਗਾ, ਜਿਹੜੇ ਅਸੀਂ ਨਾ ਲਕੀਰ ਦੇ ਫਕੀਰ ਆ ਜੀ।
1: ਜੀ ਬਿਲਕੁਲ ਜੀ,
0: ਹੋਇਆ ਕੀ ਇੱਕ ਸਰ ਜਗਿੰਦਰ ਸਿੰਘ ਜਿਹੜੇ ਹੈਗੇ ਸੀ CBI ਦੇ ਜਿਹੜੇ ਆ ਉਹ ਡਾਇਰੈਕਟਰ ਰਹੇ ਜੀ, ਉਹਨਾਂ ਨੇ ਇੱਕ ਵਾਰੀ ਕੋਈ ਇੰਸੀਡੈਂਟ ਸ਼ੇਅਰ ਕੀਤਾ, ਉਹ ਕਹਿੰਦਾ ਵੀ ਮਤਲਬ ਵੀ ਸਰ ਇੱਕ ਟੀਮ ਬਣਾਈ ਇੱਥੇ ਫਰੋਡ ਹੋ ਗਿਆ ਸੀਗਾ ਕੋਈ, ਉਹਦੇ ਵਿੱਚ ਜਿਹੜਾ ਆ ਉਸ ਵੇਲੇ ਕੋਈ 10 ਕਰੋੜ ਦਾ ਫਰੋਡ ਹੋਇਆ ਸੀ ਜੀ, ਉਹਦੇ ਵਾਸਤੇ ਇੱਕ ਟੀਮ ਬਣਾਈ ਸੀ ਜੀ ਵੀ ਬੰਦੇ ਨੂੰ ਜਿਹੜਾ ਆ ਇੰਗਲੈਂਡ ਤੋਂ ਲੈ ਕੇ ਆਉਣਾ ਜੀ ਇੱਦਾਂ ਕਰਕੇ
1: ਜੀ,
0: ਉਹ ਬੰਦੇ ਨੇ ਆਫਰ ਦਿੱਤੀ ਕਿ ਉਹਦਾ ਬਿਜ਼ਨਸ ਐਸਟੈਬਲਿਸ਼ ਹੋ ਗਿਆ ਸੀ, ਸਾਰਾ ਕੁਛ ਹੋ ਗਿਆ ਸੀ, ਉਹਨੇ ਇੱਕ ਵਾਰੀ ਕਿਹਾ ਕਿ ਮੈਂ ਮਤਲਬ ਜਿਹੜਾ ਆ ਵੀ ਪੈਸੇ ਜਮਾ ਕਰਾ ਦਿੰਦਾ ਮੈਂ ਇੰਡੀਆ ਆਉਣਾ ਚਾਹੁੰਦਾ ਆ ਵੀ ਮੈਂ ਜਿੱਥੇ ਜਿਹੜੀਆਂ ਪਿੰਡ ਦੇ ਵਿੱਚ ਮੈਨੂੰ ਮਿਸ ਕਰਦਾ ਮੈਂ ਇਸ ਵੇਲੇ ਮੇਰੇ ਕੋਲ ਸਭ ਕੁਛ ਹੈਗਾ ਆ ਵੀ ਉਹ ਜਿਹੜਾ ਹੈਗਾ ਫਰੋਡ ਤਾਂ ਮੇਰਾ ਐਲੀਗੇਸ਼ਨ ਜਿਹੜਾ ਲੱਗਿਆ ਮੇਰੇ ਤੇ ਉਹ ਮੇਰੀ ਕੋਈ ਮਜਬੂਰੀ ਬਣ ਗਈ ਸੀ ਜਾਂ ਇੱਦਾਂ ਕਰਕੇ ਵੀ ਮੇਰੇ ਤੇ ਗਲਤ ਵੀ ਲੱਗਿਆ ਹੋ ਸਕਦਾ ਵੀ ਮੈਨੂੰ ਇਹ ਜਿਵੇਂ ਪਤਾ ਆ ਕਿ ਜੇ ਮੈਂ ਉੱਥੇ ਜਾਣਾ ਇੰਡੀਆ ਤੇ ਮੈਨੂੰ ਇਹਨਾਂ ਨੇ ਅਰੈਸਟ ਕਰ ਲੈਣਾ ਹੈਗਾ ਤੇ ਮੇਰਾ ਆਉਣਾ ਔਖਾ ਹੋ ਜਾਣਾ ਫਿਰ ਮੈਂ ਜੋ ਕੁਛ ਅੰਪਾਇਰ ਖੜਾ ਕੀਤਾ ਆ ਸਾਰਾ ਹੀ ਵਾਪਸ ਚੱਲ ਜਾਣਾ ਤੇ ਲੈਟ ਮੈਂ ਮਤਲਬ ਜੇ 10 ਕਰੋੜ ਦਾ ਫਰੋਡ ਕੀਤਾ ਤੇ ਮੈਂ 100 ਕਰੋੜ ਰੁਪਇਆ ਜਿਹੜਾ ਹੈਗਾ ਆ ਜਮਾ ਕਰਾਉਣ ਨੂੰ ਤਿਆਰ ਆ ਹਾਂਜੀ ਉਹ ਕਹਿੰਦਾ ਕਿ ਮਤਲਬ ਉਹ ਹੋਇਆ ਕੀ ਸੀ ਡੈਲੀਗੇਸ਼ਨ ਭੇਜ ਭੂਜ ਕੇ ਤੇ 14 ਕਰੋੜ ਰੁਪਇਆ ਜਿਹੜਾ ਸਾਡਾ ਲੱਗ ਚੁੱਕਾ ਸੀਗਾ ਉਹਦੀ ਉਹਨੂੰ ਮਤਲਬ ਲਿਆਉਣ ਦੇ ਵਿੱਚ ਜਾਂ ਇੱਦਾਂ ਕਰਕੇ ਉੱਥੇ ਅਪੀਲਾਂ ਕਰਦਿਆਂ ਪਿਆ ਹਾਂਜੀ ਤੇ ਉਸ ਵੇਲੇ ਤੇ ਕਹਿੰਦੇ ਮੈਂ ਮਤਲਬ ਪ੍ਰਧਾਨ ਮੰਤਰੀ ਨੂੰ ਜਾ ਕੇ ਅਪੀਲ ਕੀਤੀ ਮੈਂ ਕਿਹਾ ਜੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਛੱਡ ਕਿਉਂ ਨੀ ਦਿੰਦੇ ਅਗਲੇ ਬੰਦੇ ਨੇ ਜਦ ਅਗਲਾ ਬੰਦਾ ਇੰਨਾ ਪੈਸੇ ਮਰ ਦਿੰਦਾ ਪਿਆ ਆ ਤੇ ਆਪਾਂ ਨੂੰ ਤਾਂ ਪੈਸਿਆਂ ਨਾਲ ਮਤਲਬ ਹੈ ਨਾ ਵੀ ਉਹ ਫਰੋਡ ਕਰਕੇ ਗਿਆ ਹੈਗਾ ਹਾਂਜੀ ਬੋਂਡ ਭਰਦਾ ਉਹ ਪੈਸੇ ਦਿੰਦਾ ਆ ਕਿਰਪਾ ਕਰਕੇ ਪੈਸੇ ਲਈਏ ਆਪਣੇ ਆਰਾਮ ਨਾਲ ਬੰਦੇ ਨੂੰ ਛੱਡੀਏ ਉਹਦੀ ਵੀ ਇੱਛਾ ਪੂਰੀ ਹੋ
1: ਜਾਊਗੀ ਅਗਲੇ ਉਹ ਕੜਾ ਜਿਹਾ ਪਾ ਦਿੰਦੇ ਆ ਪੈਰਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਓ ਅਗਲੇ ਕਹਿੰਦੇ ਜੀ
0: ਸਰ ਉਹ ਗੱਲ ਤੁਹਾਡੀ ਠੀਕ ਹੈਗੀ ਆ ਪਰ ਅਗਲਾ ਕਹਿੰਦਾ ਸੀ ਵੀ ਕੋਈ ਲਾ ਦੀ ਇੰਪਲੀਕੇਸ਼ਨ ਹੀ ਨਾ ਹੋਵੇ ਮੈਂ ਮਤਲਬ ਵਾਪਸ ਜਾਣਾ ਆ ਮੈਂ ਆਪਣੇ ਪਿੰਡ ਘੁੰਮਣਾ ਆ ਪਿੰਡ ਘੁੰਮ ਕੇ ਵਾਪਸ ਜਾਣਾ ਚਾਹੁੰਦਾ ਹੈਗਾ ਆ ਪਰ ਮੇਰੀ ਆਹ ਜਿਹੜਾ ਹੈਗਾ ਤੁਹਾਡਾ ਕਾਨੂੰਨ ਇਜਾਜ਼ਤ ਨੀ ਦਿੰਦਾ ਪ੍ਰਧਾਨ ਮੰਤਰੀ ਮੈਂ ਚਲੋ ਨਾ ਨੀ ਲਊਂਗਾ ਪ੍ਰਧਾਨ ਮੰਤਰੀ ਦਾ ਉਸ ਵੇਲੇ ਕਿਉਂਕਿ ਨਾ ਤਾਂ ਮੇਰੇ ਕੋਈ ਰੈਕਰਡ ਆ ਮੈਂ ਤਾਂ ਜਿਹੜੀ ਇੱਕ ਹੀਅਰ ਸੇ ਗੱਲ ਹੈਗੀ ਆ ਤਾਂ ਜੀ ਉਹ ਕਿਸੇ ਚੈਨਲ ਤੇ ਸੁਣੀ ਉਹ ਸਾਂਝੀ ਕਰ ਰਿਹਾ ਜਾਂ ਮੈਂ ਇੱਕ ਮੈਗਜ਼ੀਨ ਚ ਪੜ੍ਹੀ ਸੀਗੀ ਉਹ ਕਹਿੰਦਾ ਵੀ ਮੈਂ ਮਤਲਬ ਜਿਹੜਾ ਆ ਵੀ ਉਹ ਆਪਣੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਜਿਹਨਾਂ ਤੋਂ ਬਹੁਤ ਉਮੀਦ ਸੀ ਵੀ ਉਹ ਲਕੀਰ ਤੋਂ ਹਟ ਕੇ ਕੁਛ ਕਰ ਸਕਦੇ ਆ ਉਹਨਾਂ ਨੂੰ ਮੈਂ ਕਿਹਾ ਹਾਂਜੀ ਉਹ ਕਹਿੰਦੇ ਵੀ ਨਾ ਬਈ ਨਾ ਆਪਾਂ ਇਸ ਚੱਕਰ ਚ ਨੀ ਪੈਣਾ ਕੱਲ ਨੂੰ ਮੁੜ ਕੇ ਸਾਡੀ ਪਾਰਟੀ ਤੇ ਐਲੀਗੇਸ਼ਨ ਲੱਗ ਜਾਣਗੇ ਵੀ ਹਾਂ ਜੀ ਇਹਨਾਂ ਨੇ ਖਰੇ ਕੀ ਲੈ ਲਿਆ ਉਹਦੇ ਵਿੱਚੋਂ ਹਾਂਜੀ ਸੋ ਇਸ ਕਰਕੇ ਕਈ ਵਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਸ ਚੀਜ਼ ਤੋਂ ਵੀ ਕੁਛ ਇੱਕ ਫੈਸਲੇ ਜਿਹੜੇ ਹੈਗੇ ਨਾ ਇਨ ਦਾ ਇੰਟਰਸਟ ਆਫ ਜਸਟਿਸ ਲੈਣੇ ਚਾਹੀਦੇ ਆ ਇਹ ਐਵੇਂ ਲਕੀਰ ਤੇ ਫਕੀਰ ਹੋ ਕੇ ਤੁਹਾਨੂੰ ਪਤਾ ਆ ਇਸ ਚੀਜ਼ ਦੇ ਉੱਤੇ ਇਲਜ਼ਾਮ ਲੱਗਦੇ ਵੀ ਸਾਡਾ ਕਾਨੂੰਨ ਢਿੱਲਾ ਬੜਾ ਆ ਜੀ ਇਹ ਚ ਕੋਈ ਸ਼ੱਕ ਨੀ ਹੈਗਾ ਸਾਡੇ ਜਿਹੜਾ ਕੋਈ ਪ੍ਰੋਸੈਸ ਦੇ ਵਿੱਚੋਂ ਦੀ ਗੁਜ਼ਰਦਾ ਇਹ ਉਹੀ ਜਾਣਦਾ ਹੈਗਾ ਕਿ ਸਾਡੀ ਪ੍ਰੋਸੈਸ ਜਿਹੜੀ ਆ ਕਿੰਨੀ ਟਫ ਤੇ ਕਿੰਨੀ ਕਰਪਟ ਆ
1: ਬਿਲਕੁਲ
0: ਮੈਂ ਮਤਲਬ ਟਫ ਐਂਡ ਕਰਪਟ ਦੋਨੇ ਬੋਲਦਾ ਜੀ ਔਰ ਤੁਸੀਂ ਜਿਹੜਾ ਹੈਗਾ ਹਰ ਇੱਕ ਮੋੜ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਆ ਕੋਈ ਨਾ ਕੋਈ ਬੈਠਾ ਆ ਥਾਲੀ ਲੈ ਕੇ ਆਪਣੀ ਪੇ ਦੇ ਵਿੱਚ ਪਾ ਤੇ ਅੱਗੇ ਜਾ ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਇਹ ਸਫ਼ਰ ਬਹੁਤ ਲੰਬਾ ਆ ਤੇ ਇੱਦਾਂ ਦੇ ਕੋਈ ਡਿਸੀਜਨ ਲੈ ਕੇ ਤੇ ਇਹਨਾਂ ਨੂੰ ਕਰਨਾ ਚਾਹੀਦਾ ਉਹਦਾ ਫੈਸਲਾ ਜੀ
1: ਬਿਲਕੁਲ ਹੈ ਜੀ
0: ਕੀ ਭਰਾਜ ਸਾਹਿਬ
1: ਚੰਡੀਗੜ੍ਹ ਦੀ ਜੱਜ ਦੀ ਖਬਰ ਹੈ ਉਹ ਪਰ ਮੇਰੇ ਸਾਹਮਣੇ ਨੀ ਆ ਰਹੀ ਮੈਂ ਕੋਸ਼ਿਸ਼ ਕਰ ਰਿਹਾ ਸੀ ਲੱਭਣ ਦੀ
0: ਉਹ ਭਰਾਜ ਸਾਹਿਬ ਨਿਕਲੀ ਨੀ ਮੇਰੇ ਕੋਲੋਂ ਵੀ ਖਬਰ ਨਿਕਲੀ ਨੀ ਹੈਗੀ ਉਹ ਕੋਈ ਮਤਲਬ ਏਦਾਂ ਸੀ ਉਹਨਾਂ ਨੇ ਆਪਣਾ ਮੋਬਾਇਲ ਚੋਰੀ ਹੋਣ ਦਾ ਕੋਈ ਐਲੀਗੇਟ ਦੱਸਿਆ ਸੀ ਕੰਪਲੇਂਟ ਫਾਲਸ ਕੀਤੀ ਸੀ
1: ਜੀ
0: ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਝੂਠੀ ਹੈਗੀ ਆ ਜੀ ਉਹਦੇ ਕਰਕੇ ਸਸਪੈਂਸ਼ਨ ਕੀਤੀ ਹੈਗੀ ਆ ਜੀ
1: ਬਿਲਕੁਲ ਜੀ ਤੇ ਸੈਣੀ ਸਾਹਿਬ ਬੰਗਾਲ ਦੀਆਂ ਜਿਹੜੀਆਂ ਚੋਣਾਂ ਹੋ ਗਈਆਂ ਜੀ ਬੜੇ ਵੱਡੇ ਪੱਧਰ ਦੇ ਉੱਤੇ ਉਹਦੇ ਵਿੱਚ ਬਹੁਮਤ ਵੋਟਿੰਗ ਹੋਈ ਹੈ ਤਕਰੀਬਨ ਬੰਗਾਲ ਦੇ ਵਿੱਚ 99% ਤੇ ਤਾਮਿਲਨਾਡੂ ਦੇ ਵਿੱਚ 82% ਵੋਟਿੰਗ ਹੋ ਗਈ ਹੈ ਜੀ
0: ਪਰ ਇਹ ਸਭ ਉੱਥੇ ਦੀ ਨਾ ਕੋਈ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਹੈਗੀ ਉਹਦਾ ਕਾਰਨ ਇਹ ਹੈਗਾ ਆ ਜੀ ਕਿ ਇਸੇ ਮਮਤਾ ਬੈਨਰਜੀ ਨੇ ਜਦੋਂ ਮਤਲਬ ਆ ਕੇ ਕਮਾਂਡ ਸੰਭਾਲੀ ਸੀ ਉਦੋਂ ਵੀ ਇੱਦਾਂ ਦੇ ਹਾਲਾਤ ਬਣੇ ਸੀ ਉਹਨੇ ਉਦੋਂ ਵੀ ਕੋਈ ਇਮੇਜਿਨ ਨਹੀਂ ਸੀ ਕਰਦਾ ਵੀ ਕਮਿਊਨਿਸਟਾਂ ਦਾ ਰੂਲ ਜਿਹੜਾ ਹੈਗਾ ਆ ਉਹ ਇੱਦਾਂ ਹੀ ਧੋਤਾ ਜਾਊਗਾ
1: ਜੀ
0: ਹਾਂਜੀ ਉਹਨਾਂ ਦਾ ਇੰਨਾ ਕਮਿਊਨਿਸਟਾਂ ਦਾ ਗੜ੍ਹ ਸੀਗਾ ਜੀ ਉਹ ਕਮਿਊਨਿਸਟ ਅੱਜ ਲੱਭਦੇ ਹੀ ਨਹੀਂ ਪਏ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜੇ ਤੁਸੀਂ ਸਮੈਲ ਕਰ ਰਹੇ ਆ ਵੀ ਉੱਥੇ ਕੋਈ ਚੇਂਜ ਹੋ ਸਕਦੀ ਹੈਗੀ ਆ ਬਟ ਐਟ ਦਾ ਸੇਮ ਟਾਈਮ ਸਰ ਵੀ ਮਮਤਾ ਬੈਨਰਜੀ ਦੀ ਜਿਹੜੀ ਆ ਇਹਦੇ ਬਿਗ ਫੋਰਸ ਟੂ ਬੀ ਰੈਕਨ ਵਿਦ ਉਹ ਮਤਲਬ ਜਿਹੜਾ ਹੈਗਾ ਛੇਤੀ ਕਿਤੇ ਏਦਾਂ ਵੀ ਫੋਰਸ ਨਹੀਂ ਹੈ ਬਾਕੀ ਦੇਖੋ ਲੈਟਸ ਸੀ ਇਨ ਵਿਚ ਵੇ ਦਾ ਵਿੰਡ ਬਲੋਜ਼
1: ਹਾਂਜੀ
0: ਸੋ ਇਸ ਕਰਕੇ ਹੈਗੀ ਹਵਾ ਦਾ ਰੁੱਖ ਦੇਖਦੇ ਹੈਗੇ ਆ ਜੀ ਹਾਂ ਇਹ ਜ਼ਰੂਰ ਹੈਗਾ ਜੀ ਵੀ ਤੇ ਇੰਨੀ ਟਿੱਪਣੀ ਜ਼ਰੂਰ ਕੀਤੀ ਜਾ ਸਕਦੀ ਆ ਕਿ ਬੰਪਰ ਵੋਟਿੰਗ ਜਿਹੜੀ ਹੁੰਦੀ ਆ ਜੀ ਇਹ ਕਈ ਵਾਰੀ ਜਿਹੜੀ ਆ ਚੇਂਜ ਦਾ ਪ੍ਰਤੀਕ ਹੁੰਦੀ ਆ ਇਹ ਸਿਆਣੇ ਕਹਿੰਦੇ ਆ ਜੀ ਇਹ ਗੱਲ
1: ਬਿਲਕੁਲ ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਵੈਸੇ ਇੱਕ ਤੁਹਾਡੇ ਮਹਿਕਮੇ ਦੇ ਨਾਲ ਜਿਹੜੀ ਆ ਪੋਜ਼ਿਟਿਵ ਖਬਰ ਵੀ ਆ ਬੜੀ ਉਹਦੇ ਨਾਲ ਵੀ ਸਾਂਝ ਪਾਉਂਦੇ ਆ ਨਿਆਂਪਾਲਿਕਾ ਦਾ ਜਿਹੜਾ ਮਾਨ ਵਧਾਇਆ ਜਸਟਿਸ ਲੀਸਾ ਗਿੱਲ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਪਹਿਲੇ ਮਹਿਲਾ ਚੀਫ ਜਸਟਿਸ ਲੱਗ ਗਏ ਆ ਜੀ। ਚੰਡੀਗੜ੍ਹ ਤੋਂ ਨਿਕਲੀ ਇੱਕ ਹੋਣਹਾਰ ਵਕੀਲ ਸੀ ਤੇ ਹੁਣ ਦੱਖਣ ਦੇ ਉੱਚ ਅਦਾਲਤੀ ਸਰਵ ਉੱਚ ਅਹੁਦੇ ਦੇ ਉੱਤੇ ਬੈਠੇ ਨੇ ਜੀ। ਮੁਬਾਰਕਬਾਦ ਹੈ ਜੀ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਸਾਡੇ ਉਹਨਾਂ ਨੇ ਕਹਿ ਤਾਂ ਹੈਗਾ ਆ ਕਿ 33% ਜਿਹੜਾ ਹੈਗਾ ਆ ਸਾਡੇ ਬਾਰ ਕੌਂਸਲ ਤੇ ਇਲੈਕਸ਼ਨ ਦੇ ਆ
1: ਜੀ,
0: ਉਹਨਾਂ ਨੇ ਕਿਹਾ ਵੀ 33% ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣੀਆਂ ਜੀ
1: ਜੀ।
0: ਤੇ ਸਾਡੇ ਨਾ ਸਾਡੀਆਂ ਛੋਟੀਆਂ ਬਾਰਾਂ ਜੀ, ਅਸੀਂ ਤਾਂ ਦੋ ਹੀ, ਸਾਡੇ ਤਿੰਨ ਮਤਲਬ ਹੈਗੇ, ਇੱਕ ਪ੍ਰੈਜੀਡੈਂਟ, ਇੱਕ ਵਾਈਸ ਪ੍ਰੈਜੀਡੈਂਟ ਤੇ ਇੱਕ ਸੈਕਟਰੀ
1: ਜੀ।
0: ਤੇ ਪਿਛਲੇ 10 ਸਾਲ ਤੋਂ ਨਾ ਇਲੈਕਸ਼ਨ ਕਮਿਸ਼ਨਰ ਦੀ ਪੋਸਟ ਤੇ ਮੈਂ ਹੀ ਆ ਜੀ ਇੱਥੇ ਇਲੈਕਸ਼ਨ ਕਰਾਉਣਾ।
1: ਹੁਣ
0: ਮੈਨੂੰ ਇਹ ਹੈਗਾ ਆ ਕਿ ਇੱਥੇ 33% ਰੀਪ੍ਰੈਜੈਂਟੇਸ਼ਨ ਦੇਣੀ ਦਾ ਮਤਲਬ ਇਹ ਕੀ ਹੈਗਾ ਵੀ ਤਿੰਨਾਂ ਪੋਸਟਾਂ ਦੇ ਵਿੱਚੋਂ ਇੱਕ ਪੋਸਟ ਕਿਸੇ ਲੇਡੀ ਨੂੰ ਦੇਣੀ ਪਊਗੀ ਜੀ, ਤਦੀ ਤਾਂ ਕਹਿੰਦੇ ਅਸੀਂ ਜਿਹੜਾ ਹੈਗਾ ਆ ਸਟ੍ਰਿਕਟ ਐਕਸ਼ਨ ਲੈ ਲੈਣਾ ਜੀ।
1: ਤੇ
0: ਸਾਡੇ ਕਈ ਵਾਰੀ ਹੁੰਦਾ ਜੀ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਨਾ ਜੀ, ਉਹਦੇ ਤੇ ਜਨੈਨੀ ਮਿਟੀ ਹੋ ਜਾਂਦੀ ਹੈ ਤੇ ਉਹਨੂੰ ਜਨੈਨੀ ਮਸਲੀ ਚੁਣ ਲਓ ਜੀ, ਤੇ ਪ੍ਰੈਜੀਡੈਂਟ ਤੇ ਸੈਕਟਰੀ ਦਾ ਇਲੈਕਸ਼ਨ ਹੋ ਜਾਂਦਾ ਹੈ ਜੀ। ਤੇ ਸਮ ਟਾਈਮਸ ਹੁੰਦਾ ਕੀ ਆ ਵੀ ਸੈਕਟਰੀ ਵੀ ਜਿਹੜਾ ਹੈਗਾ ਆ ਉਹ ਵੀ ਮਤਲਬ ਉਹਦਾ ਵੀ ਇਲੈਕਸ਼ਨ ਰਹਿ ਜਾਂਦਾ ਤੇ ਨਾਲ ਜਿਹੜਾ ਕੱਲਾ ਪ੍ਰਧਾਨ ਰਹਿ ਜਾਂਦਾ ਜੀ, ਤੇ ਉਸ ਹਾਲਤ ਵਿੱਚ ਉਹਦਾ 33% ਕਿੱਦਾਂ ਕਰੀਏ, ਚੱਕਰ ਤਾਂ ਇਹ ਆ
1: ਜੀ, ਇਹ ਪੈ ਜਾਂਦਾ ਜੀ। ਵੈਸੇ ਸੈਣੀ ਸਾਹਿਬ ਕਿੰਨੀ ਕੁ ਜਿਹੜੀ ਹੈ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਚਲੋ ਤੁਸੀਂ ਰੋਜ਼ ਵਿਚਰਦੇ ਹੋ ਕਚਹਿਰੀਆਂ ਦੇ ਵਿੱਚ ਜਾਂ ਸਾਰਾ ਕੁਝ, ਜਿਹੜੇ ਹੈ ਵਕੀਲ ਨੇ ਜ਼ਿਆਦਾਤਰ ਜਾਂ ਉਹ ਔਰਤਾਂ ਨੇ ਜਾਂ ਮਰਦ ਨੇ ਜੀ, ਕਿੱਦਾਂ ਦਾ ਉੱਥੇ ਪਰਸੈਂਟੇਜ ਚੱਲਦੀ ਹੈ ਇਸ ਸਮੇਂ ਦੇ ਵਿੱਚ?
0: ਪਰ ਹੁਣ ਤਾਂ ਪ੍ਰੋਫੈਸ਼ਨ ਦੇ ਵਿੱਚ ਲੜਕੀਆਂ ਬਹੁਤ ਆ ਰਹੀਆਂ ਹੈਗੀਆਂ, ਪਹਿਲਾਂ ਜਿਹੜਾ ਹੈਗਾ ਪ੍ਰੋਫੈਸ਼ਨ ਦੇ ਵਿੱਚ ਲੜਕੇ ਜਿਆਦਾ ਹੈਗੇ ਸੀਗੇ, ਬੰਦੇ ਜਿਆਦਾ ਸੀ ਜੀ, ਹਾਂਜੀ ਬੰਦੇ ਜਿਆਦਾ ਸੀ, ਪਰ ਐਟ ਦਾ ਸੇਮ ਟਾਈਮ ਜੁਡੀਸ਼ਰੀ ਦੇ ਵਿੱਚ ਜਿਹੜਾ ਹੈਗਾ ਆ ਲੜਕੀਆਂ ਜਿਆਦਾ ਹੋ ਗਈਆਂ ਆ ਹੁਣ ਜੀ, 75% ਤੱਕ ਪਹੁੰਚ ਗਈਆਂ ਜੀ ਲੜਕੀਆਂ, ਜਾਂ 25% ਹੀ ਆ ਲੜਕੇ ਜੀ। ਹਰ ਇੱਕ ਸਟੇਸ਼ਨ ਦੇ ਉੱਤੇ ਜਿਹੜਾ ਹੈਗਾ ਆ ਸਾਡੇ ਜਿਹੜਾ ਹੈਗਾ ਤੁਸੀਂ ਦੇਖੋ ਸਾਡੇ ਮਕੇਰੀਆਂ ਆ ਉੱਥੇ ਜੈਂਟਸ ਕੋਈ ਵੀ ਨਹੀਂ, ਲੇਡੀਜ਼ ਦੀ ਆ ਜੀ, ਸਾਡੇ ਇੱਥੇ ਜਿਹੜੇ ਹੈਗੇ ਆ ਇੱਕ ਜੈਂਟਸ ਆ ਜੀ, 4-5 ਲੇਡੀਜ਼ ਦੀ ਆ ਜੀ, ਇੱਦਾਂ ਹੀ ਅੱਗੇ ਚਲੀ ਜਾਂਦੇ ਹੋ ਤੁਸੀਂ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਦੇਖ ਲਓ ਜੀ, ਸਾਰੇ ਸਟੇਸ਼ਨਾਂ ਦੇ ਉੱਤੇ ਜੈਂਟਸ ਦਾ ਇੱਕ ਅੱਧਾ ਜੀ,
1: ਬਿਲਕੁਲ ਹੈ ਜੀ,
0: ਮੁੰਡੇ ਦਾ ਸਾਰੇ ਭੇਜ ਦਿੱਤੇ ਜੀ ਕੈਨੇਡਾ ਅਮਰੀਕਾ, ਤੇ ਹੁਣ ਮੁੰਡੇ ਇੱਥੇ ਕਿੱਥੇ ਲੱਭ ਲੈਣੇ ਹੈਗੇ ਜੀ ਜੱਜ ਲਾਉਣੇ।
1: ਬਿਲਕੁਲ ਹੈ ਜੀ, ਮੁੰਡਾ ਮੇਰਾ ਜੱਜ ਲੱਗਿਆ, ਇੱਕ ਗੀਤ ਵੀ ਸੀ ਨਾ ਏਦਾਂ ਕਰਕੇ,
0: ਪਰ ਤੁਹਾਨੂੰ ਪਤਾ ਹੋਊਗਾ ਤੁਸੀਂ ਸਾਜ ਵਜਾ ਪਤਾ, ਫਿਨਲੈਂਡ ਰਹਿੰਦੇ ਹੋ ਤੇ ਤੁਸੀਂ ਮਤਲਬ ਗਾਉਂਦੇ ਹੈਗੇ, ਸਾਡੇ ਤਾਂ ਇੱਥੇ ਰੋਂਦੇ ਹੀ ਹੈਗੇ ਵੀ ਕੰਬਾਈਨ ਆ ਗਈ ਕਿ ਕੰਬਾਈਨ ਖੜ ਗਈ ਜੀ, ਕੰਬਾਈਨ ਖਰਾਬ ਹੋ ਗਈ ਜੀ, ਹੁਣ ਕਣਕ ਲੈ ਆਉਂਦੀ ਤੇ ਹੁਣ ਕਣਕ ਲੈ ਕੇ ਜਾਣੀ ਆ ਮੰਡੀ, ਬਸ ਇਹ ਕੁਛ ਹੀ ਆ ਜੀ, ਗੀਤ ਸੰਗੀਤ ਤਾਂ ਫਿਨਲੈਂਡ ਜੀ ਆ ਜੀ।
1: ਸਰੋਂ ਦਾ ਤਾਜ਼ ਹੈ ਨੀ ਸਰ, 65-100 ਚੱਲਦਾ ਜੀ, ਪੀਲੀ ਦਾ ਚੱਲਦਾ 75-100 ਜੀ, ਦੇਖ ਲੋ ਮੈਂ ਓਨੀ ਓਨੀ ਨਿਗਾਹ ਇੱਥੇ ਨੀ ਰੱਖਦਾ ਜਿੰਨੀ ਪੰਜਾਬ ਦੇ ਵਿੱਚ ਮੇਰੀ ਨਿਗਾਹ ਹੁੰਦੀ।
0: ਚੰਗੀ ਗੱਲ ਹੈ ਸਰ, ਚੰਗੀ ਗੱਲ ਹੈ, ਬੰਦਾ ਧਰਤੀ ਨਾਲ ਜੁੜਿਆ ਰਹਿਣਾ ਚਾਹੀਦਾ ਹੈਗਾ ਆ, ਤੇ ਦਾਸ ਨੇ ਤਾਂ 12,000 ਰੁਪਇਆ ਖਰਚਾ ਕਰਕੇ ਇਹਨਾਂ ਦੇ ਇਹ ਕੁਆਂਟਲ ਕੱਢੀ ਆ, ਮੈਂ ਨੀ ਇਸ ਭਾਅ ਦੇਣੀ ਜੀ।
1: ਸੈਣੀ ਸਾਹਿਬ ਹਾਲਾਤ ਹੀ ਇਹ ਆ ਨਾ, ਦੇਖੋ ਚਲੋ ਮੈਂ ਗੱਲ ਕਰਦਾ ਸੀ ਬ੍ਰਦਰ ਦੇ ਨਾਲ, ਮੈਂ ਕਿਹਾ ਜਦੋਂ ਮੈਂ ਉੱਥੇ ਹੁੰਦਾ ਸੀ ਤਾਂ ਸਰੋਂ ਦਾ ਪ੍ਰਾਈਜ਼ ਮਤਲਬ ਕਿ 7500-9,000 ਤੱਕ ਵੀ ਜਿਹੜਾ ਮੈਂ ਆਪਣੇ ਹੱਥੀ ਪੈਸੇ ਦਿੱਤੇ ਆ ਜਦੋਂ ਖਰੀਦਦੇ ਹੁੰਦੇ ਸੀ ਸਰੋਂ, ਤਾਂ ਉਹ ਕਹਿੰਦੇ ਮਤਲਬ ਕਿ ਜਿਹੜਾ ਅਸੀਂ ਤੇਲ ਵੇਚਦੇ ਹਾਂ ਜਿਹੜਾ ਆਪ ਕੱਢ ਕੇ ਵੇਚਦੇ ਹਾਂ ਉਹਨਾਂ ਦਾ ਉਹਦਾ ਪ੍ਰਾਈਜ਼ 200 ਤੋਂ ਮਤਲਬ ਕਿ ਕਿਲੋ ਹੈਗਾ ਜੀ, 210-200 ਚੱਲਦਾ ਆ, ਤੇ ਜਿਹੜਾ ਹੁਣ ਜਿਹੜਾ ਆਈ ਜਾਂਦਾ ਮਤਲਬ ਕਿ ਬਣਿਆ ਬਣਾਇਆ ਤੇਲ ਮਿਲੀ ਜਾਂਦਾ ਤੇ ਉਹ ਜਿਹੜਾ ਹੈਗਾ ਕਹਿ ਲਓ ਕਿ ਤਕਰੀਬਨ ਉਹ 180 ਰੁਪਏ ਨੂੰ ਕਿਲੋ ਜਾਂ ਇੱਦਾਂ ਵਿਕੀ ਜਾਂਦਾ ਹੈ ਜੀ, ਤਾਂ ਫਿਰ ਉਹ ਜਿਹੜਾ ਸ਼ੁੱਧ ਚੀਜ਼ ਹੈ ਜਿਹੜੀ ਉਹ ਫਿਰ ਲੋਕ ਇਹ ਵੀ ਦੇਖਦੇ ਆ ਨਾ ਵੀ ਭਾਈ ਉਹ ਤਾਂ ਇੰਨੇ ਨੂੰ ਦੇਈ ਜਾਂਦਾ।
0: ਪਰ ਇਹ ਸਭ ਇੱਦਾਂ ਗੱਲ ਆ ਵੀ ਜਦੋਂ ਵੀ ਕਿਸੇ ਫੀਲਡ ਵਿੱਚ ਮਲਟੀ ਨੈਸ਼ਨਲ ਕੰਪਨੀ ਆ ਜਾਂਦੀਆਂ ਨਾ ਜੀ, ਉਹ ਉਹਦੇ ਵਿੱਚ ਫਿਰ ਪ੍ਰਾਈਜ਼ ਜਿਹੜਾ ਹੈਗਾ ਆ ਵੀ ਰਾ ਮਟੀਰੀਅਲ ਦਾ ਪ੍ਰਾਈਜ਼ ਤਾਂ ਡਾਊਨ ਆ ਹੀ ਜਾਂਦਾ ਨਾ ਜੀ,
1: ਕਿਉਂਕਿ ਉਹਨਾਂ ਨੇ ਇਕੱਠਾ ਮਾਲ ਖਰੀਦ ਲੈਣਾ, ਸਟਾਕ ਲੈ ਲੈਣਾ ਸਾਰਾ ਕੁਝ, ਉਹਨਾਂ ਨੂੰ ਫਿਰ ਉਹ ਸਸਤਾ ਉਸ ਹਿਸਾਬ ਦੇ ਨਾਲ ਵੀ
0: ਪੈਂਦਾ। ਦੂਜਾ ਸਰ ਕਿਸਾਨ ਨੇ ਤਾਂ ਵੇਚਣੀ ਹੈਗੀ ਆ, ਉਹਦੀ ਮਜਬੂਰੀ ਆ ਜੀ,
1: ਮਜਬੂਰੀ ਬਣ ਜਾਂਦੀ,
0: ਠੀਕ ਨੀ, ਕਿੰਨੀ ਕੁ ਰੱਖ ਲੂਗਾ ਘਰ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਅਗਲੇ ਆਪਣੀ ਮਜਬੂਰੀ ਦਾ ਫਾਇਦਾ ਲੈਂਦੇ ਹੈਗੇ ਜੀ, ਤੇ ਵੱਡੀਆਂ ਕੰਪਨੀਆਂ ਕੋਲ ਸਟੋਰੇਜ ਦੀ ਵੀ ਪ੍ਰਬੰਧ ਹੁੰਦੇ ਆ
1: ਜੀ, ਬਿਲਕੁਲ।
0: ਸੋ ਇਹ ਜਿਹੜੀ ਤੁਸੀਂ ਦੇਖ ਲਿਓ ਦੋ ਮਹੀਨੇ ਜਦੋਂ ਕਿਸਾਨ ਦੇ ਘਰੋਂ ਨਿਕਲ ਜਾਣੀ ਆ, ਰੇਟ ਤਾਂ ਇਹਦਾ ਉਦੋਂ ਵੱਧ
1: ਜਾਣਾ, ਬਿਲਕੁਲ ਵੱਧ ਜਾਣਾ, ਬਿਲਕੁਲ
0: ਹਾਂਜੀ
1: ਜੀ।
0: ਮਿਹਰਬਾਨੀ ਸਰ,
1: ਥੈਂਕ ਯੂ ਜੀ,
0: ਠੀਕ ਹੈ ਸਰ,
1: ਥੈਂਕ ਯੂ,
0: ਸ਼ੁਕਰੀਆ ਜੀ,
1: ਗ੍ਰੇਟਫੁਲ
0: ਸਰ, ਸ਼ੁਕਰੀਆ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸਮਾਂ ਦੇਣ ਲਈ ਧੰਨਵਾਦ ਜੀ।
1: ਜੀ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਘੰਟਾ ਤੇ 7 ਮਿੰਟ ਦਾ ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਹਾਂਜੀ, ਮੁਕੱਦਰ ਬਾਈ ਜੀ ਕਹਿੰਦੇ ਆ, ਮਾਪੇ ਕਹਿੰਦੇ ਜੱਜ ਲੱਗਣਾ ਮੁੰਡਾ ਹਵਾ ਲੱਤ ਗਿਆ ਕਈ ਵਾਰੀ, ਹਵਾ ਲਾਤ ਗਿਆ ਕਈ ਵਾਰੀ। ਤੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ ਬੰਗਾਲ ਦੇ ਵਿਚ, ਇਸ ਵਾਰ ਬੀਜੇਪੀ ਨੇ ਕਹਿੰਦੇ ਮਮਤਾ ਬੈਨਰਜੀ ਦੀਆਂ ਵੋਟਾਂ ਬਹੁਤ ਕਟਵਾਈਆਂ ਤੇ ਅੱਜ ਜਿਹੜਾ ਨੇ ਕਨਾ ਚ ਕਈ ਜਗ੍ਹਾ ਦੰਗੇ ਵੀ ਹੋਏ ਆ ਕਹਿੰਦੇ ਜੀ, ਤੇ ਬੀਜੇਪੀ ਲੱਗਦਾ ਕਿ ਇਸ ਵਾਰ ਮੱਲ ਮਾਰ ਜੋ ਬੰਗਾਲ ਦੇ ਵਿਚ, ਉਹ ਵੀ ਜਿਹੜਾ ਧੋਖੇ ਦੇ ਨਾਲ। ਦੇਖਦੇ ਆ ਜੀ ਆ ਜਾਣੇ ਰਿਜ਼ਲਟ ਹੋਰ 1-2 ਦਿਨ ਦਾ ਵਿਚ, ਤੇ ਦੇਖਦੇ ਆ ਕਦੋਂ ਰਿਜ਼ਲਟ ਆਉਂਦੇ ਆ, ਅਨਾਊਂਸ ਹੁੰਦੇ ਆ। ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ, ਬਾਕੀ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ। ਟਰੰਪ ਦੀ ਵੀ ਜਿਹੜੀ ਆ ਖਬਰ ਲੈ ਲਈਏ, ਤੇ ਟਰੰਪ ਸਾਹਿਬ ਨੇ ਭੜਦੂ ਪਾਇਆ ਪੂਰੀ ਦੁਨੀਆਂ ਦੇ ਵਿਚ, ਤੇ ਉਹਦੇ ਵੱਲ ਨੂੰ ਵੱਧਦੇ ਆ। ਲਓ ਦੋਸਤੋ, ਤੇ ਅਗਲੀ ਗੱਲਬਾਤ ਆਪਾਂ ਕਰਦੇ ਆ ਵਿਦੇਸ਼ੀ ਖਬਰਾਂ ਦੀ। ਡੈਨਮਾਰਕ ਦੇ ਵਿਚ ਮੰਦਭਾਗਾ ਜਿਹੜਾ ਕੱਲ ਬੀਤੇ ਦੇ ਵਿਚ ਹਾਦਸਾ ਹੋਇਆ, 2 ਰੇਲ ਗੱਡੀਆਂ ਦੀ ਟੱਕਰ ਹੋਈ ਹੈ ਤੇ 4 ਗੰਭੀਰ ਜ਼ਖਮੀ ਹੋਏ, 12 ਹੋਰ ਜ਼ਖਮੀ ਨੇ। ਡੈਨਮਾਰਕ ਦੇ ਵਿਚ ਸਵੇਰੇ ਜਿਹੜਾ 2 ਰੇਲ ਗੱਡੀਆਂ ਦੀ ਟੱਕਰ ਹੋਈ ਹੈ ਉਹਦੇ ਕਾਰਨ 4 ਜਣੇ ਗੰਭੀਰ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਵਿਚ 12 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਹਾਦਸਾ ਰਾਜਧਾਨੀ ਕੈਪਨਹੈਂਗਨ ਜਿਹੜਾ ਸੀ, ਕੋਪਨਹੈਂਗਨ ਤੋਂ ਲਗਭਗ 40 ਕਿਲੋਮੀਟਰ ਜਿਹੜਾ ਦੂਰ ਉੱਤਰ ਦੇ ਵਿਚ ਸਵੇਰੇ 6:30 ਵਜੇ ਵਾਪਰਿਆ। ਤੇ ਇਸੇ ਤਰ੍ਹਾਂ ਹੀ US ਇਰਾਨ ਇਜ਼ਰਾਈਲ ਵਾਰ, ਅਮਰੀਕਾ ਦਾ ਨਾਕਾਬੰਦੀ ਤੋਂ ਇਰਾਨ ਖਫਾ ਹੋ ਗਿਆ ਤੇ ਹੋਰਮੁਜ਼ ਜਲ ਮਾਰਗ ਦੇ ਉੱਤੇ ਕੰਟਰੋਲ ਵਧਾ ਦਿੱਤਾ। ਤੇ ਦੂਸਰੇ ਪਾਸੇ ਚੀਨ ਨੂੰ ਤੇ ਭਾਰਤ ਨੂੰ ਬੜੇ ਕਹਿ ਸਕਦੇ ਹਾਂ ਕਿ ਕੜਵੇ ਸਖ਼ਤ ਸ਼ਬਦਾਂ ਦੇ ਨਾਲ ਜਿਹੜਾ ਵੀਡੀਓ ਇੱਕ ਇੰਟਰਵਿਊ ਦੇ ਵਿਚ ਆਪਣੇ ਟਰੰਪ ਸਾਹਿਬ ਨੇ ਰੇਡੀਓ ਦੇ ਉੱਤੇ ਗੱਲਬਾਤ ਕਰ ਰਹੇ ਸਨ, ਤੇ ਉੱਥੇ ਉਨ੍ਹਾਂ ਨੇ ਕਹਿ ਦਿੱਤਾ ਭਾਈ ਚੀਨ ਤੇ ਭਾਰਤ ਜਿਹੜਾ ਨਰਕ ਵਰਗੇ ਆ, ਤੇ ਵਾਦ ਵਿਵਾਦ ਇਹ ਵੀ ਵੱਧ ਰਿਹਾ ਅੱਗੇ। ਤੇ ਇਸੇ ਤਰ੍ਹਾਂ ਹੀ ਟਰੰਪ ਦੇ ਵੱਲੋਂ ਇਰਾਨ ਤੇ ਹਮਲੇ ਅਣਮਿੱਥੇ ਸਮੇਂ ਦੇ ਲਈ ਟਾਲਣ ਦੇ ਐਲਾਨ ਤੋਂ ਬਾਅਦ ਇਰਾਨ ਨੇ ਹੋਰਮੁਜ਼ ਜਲ ਮਾਰਗ ਦੇ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ, ਤੇ ਉਹਨੇ ਜਿਹੜੇ ਨੇ 3 ਸ਼ਿਪ ਜਿਹੜੇ ਨੇ ਉਹ ਅਰੈਸਟ ਕੀਤੇ ਆ ਤੇ ਆਪਣੇ ਕਬਜ਼ੇ ਦੇ ਵਿਚ ਲਏ ਆ, ਜੋ ਦੱਸੇ ਜਾ ਰਿਹਾ ਕਿ ਅਸਲ ਦੇ ਵਿਚ ਉਹਨਾਂ ਦਾ ਵਾਹ ਵਾਸਤਾ ਜਿਹੜਾ ਹੈ ਉਹ ਇਜ਼ਰਾਈਲ ਦੇ ਨਾਲ ਹੈ। ਇਰਾਨੀ ਫੌਜ ਨੇ ਇਸ ਰਣਨੀਤਿਕ ਸਮੁੰਦਰੀ ਰਸਤੇ ਦੇ ਵਿਚੋਂ 2 ਜਹਾਜ਼ਾਂ ਨੂੰ ਆਪਣੇ ਕਬਜ਼ੇ ਦੇ ਵਿਚ ਲਿਆ ਤੇ ਦੂਜੇ ਪਾਸੇ ਸ਼ਾਂਤੀ ਵਾਰਤਾ ਦੁਆਰਾ ਸ਼ੁਰੂ ਹੋਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਨੇ। 2 ਹਫ਼ਤੇ ਜਾਂ ਟਰੰਪ ਕਹਿ ਰਿਹਾ ਕਿ 36 ਤੋਂ 48 ਘੰਟਿਆਂ ਦੇ ਵਿਚ ਆਹ ਜਿਹੜਾ ਆਪਣਾ ਫਰਾਈਡੇ ਆ ਰਿਹਾ ਜਾਂ ਸੈਟਰਡੇ ਤੱਕ ਕਹਿੰਦੇ ਨੇ ਅਸੀਂ ਵਾਰਤਾਲਾਪ ਕਰਨੀ ਹੈ, ਗੱਲ ਹੋ ਸਕਦੀ ਹੈ, ਉਹ ਦਾਅਵੇ ਤੇ ਦਾਅਵਾ ਕਰ ਰਿਹਾ ਆਪਣਾ। ਪਰ ਦੂਜੇ ਪਾਸੇ ਇਰਾਨ ਜਿਹੜਾ ਕੋਈ ਹੱਥ ਪੈਰ ਜਾਂ ਉਂਗਲ ਨਹੀਂ ਫੜਾ ਰਿਹਾ, ਕਹਿੰਦੇ ਆ ਜਾਓ ਫਿਰ ਦੇਖ ਲੈਂਦੇ ਹਾਂ। 2 ਹਫ਼ਤੇ ਪੁਰਾਣੀ ਜੰਗਬੰਦੀ ਦੀ ਸਥਿਤੀ ਅਜੇ ਵੀ ਜਿਹੜੀ ਆ ਸਪਸ਼ਟ ਬਣੀ ਹੋਈ ਹੈ, ਕਿਉਂਕਿ ਇਰਾਨ ਨੇ ਅਮਰੀਕਾ ਦੇ ਵੱਲੋਂ ਜਾਰੀ ਸਮੁੰਦਰੀ ਨਾਕਾਬੰਦੀ ਨੂੰ ਜੰਗ ਵਰਗੀ ਕਾਰਵਾਈ ਕਰਾਰ ਦਿੱਤਾ। ਇਰਾਨੀ ਸੰਸਦ ਦੇ ਸਪੀਕਰ ਅਤੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਗਾਲੀਬਾਫ ਜਿਹੜੇ ਨੇ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਅਮਰੀਕਾ ਆਪਣੀ ਜਲ ਸੈਨਾ ਦੀ ਨਾਕਾਬੰਦੀ ਖਤਮ ਨਹੀਂ ਕਰਦਾ ਉਦੋਂ ਤੱਕ ਪੂਰਨ ਜਿਹੜੀ ਆ ਜੰਗਬੰਦੀ ਦਾ ਕੋਈ ਵੀ ਮਤਲਬ ਨਹੀਂ ਹੈ। ਉਨ੍ਹਾਂ ਜੋ ਹਾਲਾਤ ਨੇ ਨਾ ਜੰਗ ਦੇ ਅਸਲ ਦੇ ਵਿਚ, ਚਲੋ ਰੈਲੇਟਿਵ ਵੀ ਰਹਿੰਦੇ ਆ ਜਾਂ ਹੋਰ ਜਾਣਕਾਰ ਵੀ ਹੈ, ਕਹਿ ਲਓ ਦੋਸਤ ਮਿੱਤਰ ਵੀ ਰਹਿੰਦੇ ਆ UAE ਦੇ ਵਿਚ, ਦੁਬਈ ਦੇ ਵਿਚ, ਤਾਂ ਉੱਥੇ ਹਾਲਾਤ ਇਹ ਨੇ ਕਿ ਉੱਥੇ ਸਮਾਨ ਜਿਹੜਾ ਖਤਮ ਹੋਣਾ ਸ਼ੁਰੂ ਹੋ ਗਿਆ, ਦਾਲਾਂ ਨਾਲ ਰੋਟੀ ਦੇ ਨਾਲ ਲੋਕ ਕੰਮ ਚਰਾ ਰਹੇ ਨੇ ਤੇ ਉੱਥੇ ਜਿਹੜਾ ਸਮਾਨ ਨਹੀਂ ਪਹੁੰਚ ਰਿਹਾ ਪੋਰਟਾਂ ਦੇ ਉੱਤੇ, ਕਿਉਂਕਿ ਜਿਹੜੇ ਸ਼ਿਪਿੰਗ ਲਾਈਨ ਹੈ ਉਹ ਸਾਰੀ ਉਹ ਬੰਦ ਕੀਤੀ ਹੋਈ ਹੈ ਤੇ ਹਰਜ਼ਾਨਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਪਰ ਉਹ ਆਵਾਜ਼ ਨਹੀਂ ਕੱਢ ਰਹੇ, ਚੂੰ ਚਾਹ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹੋਰਮਜ਼ ਦੀ ਖਾੜੀ ਨੂੰ ਖੋਲਣਾ ਤਦ ਹੀ ਸੰਭਵ ਹੈ ਜੇਕਰ ਅਮਰੀਕਾ ਆਪਣੀਆਂ ਪਾਬੰਦੀਆਂ ਹਟਾਵੇ। ਕਾਲੀਬਾਫ ਜਿਹੜੇ ਨੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਅਮਰੀਕਾ ਨੇ ਫੌਜੀ ਹਮਲਿਆਂ ਰਾਹੀਂ ਆਪਣੇ ਟੀਚੇ ਹਾਸਲ ਨਹੀਂ ਕੀਤੇ ਤੇ ਹੁਣ ਉਹ ਧੱਕੇਸ਼ਾਹੀ ਰਾਹੀਂ ਜਿਹੜਾ ਵੀ ਅਜਿਹਾ ਨਹੀਂ ਕਰ ਸਕੇਗਾ। ਇਸ ਦੇ ਦੌਰਾਨ ਦੁਨੀਆ ਭਰ ਦੇ ਵਿਚ ਤੇਲ ਦੀਆਂ ਕੀਮਤਾਂ $100 ਪ੍ਰਤੀ ਜਿਹੜਾ ਬੈਰਲ ਤੋਂ ਉਪਰ ਪਹੁੰਚ ਚੁੱਕੀਆਂ ਨੇ। ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਲਾਈਬੇਰੀਆ ਅਤੇ ਪਨਾਮਾ ਦੇ ਝੰਡੇ ਵਾਲੇ 2 ਜਹਾਜ਼ਾਂ ਨੂੰ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦੇ ਵਿਚ ਫੜ ਕੇ ਇਰਾਨੀ ਤੱਟ ਦੇ ਉਤੇ ਪਹੁੰਚਾ ਦਿੱਤਾ। ਵਾਈਟ ਹਾਊਸ ਨੇ ਇਸ ਦੇ ਵਿਚ ਜਿਹੜਾ ਇਸ ਨੂੰ ਸਮੁੰਦਰੀ ਡਾਕੂਆਂ ਵਰਗੀ ਕਾਰਵਾਈ ਦੱਸਿਆ। ਇਸ ਟਕਰਾਅ ਦਾ ਅਸਰ ਲੈਬਨਾਨ ਦੇ ਉਤੇ ਵੀ ਪੈ ਰਿਹਾ ਜਿੱਥੇ ਇਰਾਨ ਪੱਖੀ ਹਿਜ਼ਬੁੱਲਾ ਇਜ਼ਰਾਈਲ ਵਿਰੁੱਧ ਜਿਹੜਾ ਜੰਗ ਦੇ ਵਿਚ ਸ਼ਾਮਲ ਹੈ। ਬੁੱਧਵਾਰ ਨੂੰ ਲਿਬਨਾਨ ਦੇ ਵਿਚ ਹੋਏ ਇਜ਼ਰਾਈਲੀ ਹਵਾਈ ਹਮਲੇ ਦੇ ਵਿਚ ਪੱਤਰਕਾਰ ਅਮਲ ਖਲੀਲ ਜੜੇ ਸਨ ਸਮੇਤ ਪੰਜ ਲੋਕ ਮਾਰੇ ਗਏ। ਦੱਖਣੀ ਲਿਬਨਾਨ ਦੇ ਵਿਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੀ ਰਿਪੋਰਟਿੰਗ ਕਰ ਰਹੇ ਲਿਬਨਾਨੀ ਪੱਤਰਕਾਰ ਅਮਲ ਖਲੀਲ ਦੀ ਇਕ ਇਜ਼ਰਾਈਲੀ ਹਵਾਈ ਹਮਲੇ ਦੇ ਵਿਚ ਮੌਤ ਹੋਈ। ਅਮਲ ਖਲੀਲ ਅਲ ਅਖਬਾਰ ਦੇ ਲਈ ਕੰਮ ਕਰਦੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਕ ਹਮਲੇ ਤੋਂ ਬਚਣ ਦੇ ਲਈ ਦੱਖਣੀ ਪਿੰਡ ਅਲ ਤਿਰੀ ਦੇ ਇਕ ਘਰ ਦੇ ਵਿਚ ਪਨਾਹ ਲੈਣ ਦੇ ਲਈ ਜਿਹੜੀ ਬੈਠੀ ਸੀ। ਬਚਾਅ ਕਰਮਚਾਰੀਆਂ ਨੇ ਦਸਿਆ ਕਿ ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਉਸਦੀ ਦੇਹ ਜਿਹੜੀ ਹੈ ਉਹਨੂੰ ਮਲਬੇ ਦੇ ਵਿਚੋਂ ਬਾਹਰ ਕੱਢਿਆ ਗਿਆ। ਲਿਬਨਾਨ ਦੇ ਸੂਚਨਾ ਮੰਤਰੀ ਨੇ ਇਸ ਘਟਨਾ ਨੂੰ ਜਿਹੜਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਾਰ ਦੇ ਦਿੱਤਾ। ਅਮਲ ਜਿਹੜੇ ਨੇ ਖਲੀਲ ਆਪਣੇ ਸਾਥੀਆਂ ਦੇ ਨਾਲ ਸਫ਼ਰ ਕਰ ਰਹੀ ਸੀ ਜਦੋਂ ਪਹਿਲੇ ਹਮਲੇ ਤੋਂ ਬਚਣ ਦੇ ਲਈ ਉਹ ਇਕ ਘਰ ਦੇ ਵਿਚ ਰੁਕੀ ਪਰ ਦੂਜੇ ਇਜ਼ਰਾਈਲੀ ਹਮਲੇ ਨੇ ਉਸੇ ਹੀ ਘਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਤੇ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਇਜ਼ਰਾਈਲੀ ਫੌਜ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਬਚਾਅ ਟੀਮਾਂ ਨੂੰ ਕਈ ਘੰਟਿਆਂ ਤੱਕ ਘਟਨਾ ਸਥਾਨ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਹ ਸੰਘਰਸ਼ ਉਸ ਸਮੇਂ ਹੋਰ ਤੇਜ਼ ਹੋਇਆ ਜਦੋਂ ਅਮਰੀਕਾ ਇਜ਼ਰਾਈਲ ਦੀ ਇਰਾਨ ਦੇ ਨਾਲ ਜੰਗ ਦਾ ਜਿਹੜਾ ਪਰਛਾਵਾਂ ਹੋਰ ਖੇਤਰਾਂ ਦੇ ਉੱਤੇ ਪੈ ਰਿਹਾ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਜਿਹੜੀ ਹੈ CPJ ਨੇ ਚੇਤਾਵਨੀ ਦਿੱਤੀ ਹੈ ਕਿ ਬਚਾਅ ਕਾਰਜਾਂ ਦੇ ਵਿਚ ਰੁਕਾਵਟ ਪਾਉਣਾ ਯੁੱਧ ਅਪਰਾਧ ਦੇ ਬਰਾਬਰ ਹੋ ਸਕਦਾ ਹੈ। ਦੂਸਰੇ ਪਾਸੇ ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ ਫੇਲਰ ਨੇ ਜਿਹੜਾ ਟਰੰਪ ਪ੍ਰਸ਼ਾਸਨ ਛੱਡ ਦਿੱਤਾ। ਅਸਤੀਫਾ ਦੇਣ ਦੇ ਕਾਰਨ ਜਿਹੜਾ ਉਹਨਾਂ ਨੇ ਖੁਲਾਸਾ ਕੀਤਾ। ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ ਫੇਲਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪੈਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਜਿਹੜਾ ਫੇਲਨ ਦਾ ਜਿਹੜਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਹੰਗ ਕਾਓ ਜਲ ਸੈਨਾ ਦੇ ਕਾਰਜਕਾਲੀ ਸਕੱਤਰ ਜਿਹੜੇ ਵਜੋਂ ਅਹੁਦਾ ਸੰਭਾਲਣਗੇ ਤੇ ਇਹ ਅਸਤੀਫਾ ਅਜਿਹੇ ਨਾਜ਼ੁਕ ਸਮੇਂ ਦੇ ਉੱਤੇ ਆਇਆ ਜਦੋਂ ਪੱਛਮੀ ਏਸ਼ੀਆ ਦੇ ਵਿਚ ਟਕਰਾਅ ਜਾਰੀ ਹੈ ਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚੁਣੌਤੀਆਂ ਵਧੀਆਂ ਹੋਈਆਂ ਨੇ। ਹਾਲੇ ਇਹ ਫੌਰੀ ਤੌਰ ਦੇ ਉੱਤੇ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਆਪਣਾ ਅਸਤੀਫਾ ਕਿਉਂ ਦਿੱਤਾ। ਦੂਜੇ ਪਾਸੇ ਅਮਰੀਕੀ ਜਲ ਸੈਨਾ ਜੰਗਬੰਦੀ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਲਈ ਇਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਹੈ। CNN ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਫੌਜਾਂ ਨੇ ਹੁਣ ਤੱਕ 29 ਜਿਹੜੇ ਸਮੁੰਦਰੀ ਜਹਾਜ਼ਾਂ ਨੂੰ ਵਾਪਸ ਮੋੜ ਦਿੱਤਾ। ਕਈ ਅਜਿਹੇ ਜਿਹੜੇ ਨੇ ਜਹਾਜ਼ਾਂ ਨੂੰ ਰੋਕਿਆ ਜੋ ਪਾਬੰਦੀਆਂ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਹੋਰਮੁਜ਼ ਦੇ ਇਲਾਕੇ ਦੇ ਵਿਚ ਤਣਾਅ ਅਜੇ ਵੀ ਬਰਕਰਾਰ ਹੈ ਜਿਸਦੇ ਕਾਰਨ ਖੇਤਰੀ ਸੁਰੱਖਿਆ ਤੇ ਪੁਲਿਸ ਕਾਰਵਾਈਆਂ ਵਰਗੀ ਚੌਕਸੀ ਜਿਹੜੀ ਹੈ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਇਰਾਨ ਦੇ ਖਿਲਾਫ਼ ਜੰਗ ਦੀ ਯੋਜਨਾ ਨੂੰ ਅਮਰੀਕਾ ਦੇ 3 ਰਾਸ਼ਟਰਪਤੀਆਂ ਨੇ ਰੱਦ ਕੀਤਾ ਸੀ ਕੇਰੀ ਦਾ ਇਹ ਕਹਿਣਾ ਹੈ। ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਿਹੜੇ ਨੇ ਜੌਨ ਕੇਰੀ ਨੇ ਇਕ ਹੈਰਾਨੀਜਨਕ ਦਾਅਵਾ ਕਰ ਦਿੱਤਾ ਜੋ ਸਿਆਸਤ ਅਮਰੀਕਾ ਦੇ ਵਿਚ ਚੱਲ ਰਹੀ ਹੈ ਤੋੜਨ ਲੱਗੇ ਸੀਗੇ ਇਰਾਨ ਦੀ ਲੀਡਰਸ਼ਿਪ ਨੂੰ ਤੇ ਟੁੱਟ ਰਹੀ ਹੈ ਅਮਰੀਕਾ ਦੀ ਲੀਡਰਸ਼ਿਪ ਆਪਸ ਦੇ ਵਿਚ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ ਨੇ ਇਰਾਨ ਦੇ ਵਿਰੁੱਧ ਜੰਗ ਦੀ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਸੀ। ਕੇਰੀ ਦੇ ਮੁਤਾਬਕ ਇਸ ਯੋਜਨਾ ਨੂੰ ਅਮਰੀਕਾ ਦੇ 3 ਸਾਬਕਾ ਰਾਸ਼ਟਰਪਤੀਆਂ ਨੇ ਰੱਦ ਕਰ ਦਿੱਤਾ ਸੀ ਪਰ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਨੂੰ ਹਰੀ ਝੰਡੀ ਦਿੱਤੀ। ਇਕ TV ਸ਼ੋਅ ਦੇ ਦੌਰਾਨ ਕੇਰੀ ਨੇ ਦਸਿਆ ਕਿ ਨੇਤਨਯਾਹੂ ਨੇ ਇਹ ਯੋਜਨਾ ਬਰਾਕ ਓਬਾਮਾ ਜਾਰਜ ਡਬਲਯੂ ਬੁਸ਼ ਤੇ ਜੋਏ ਬਾਈਡਨ ਜਿਹੜੇ ਨੇ ਉਨ੍ਹਾਂ ਦੇ ਸਾਹਮਣੇ ਵੀ ਰੱਖੀ ਸੀ ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਸੀ ਕੀਤਾ। ਜੌਨ ਕੇਰੀ ਨੇ ਇਹ ਵੀ ਦੋਸ਼ ਲਾਇਆ ਕਿ ਇਸ ਸੰਭਾਵੀ ਜੰਗ ਦੇ ਅਸਲ ਉਦੇਸ਼ਾਂ ਦੇ ਬਾਰੇ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਸਰ ਜੰਗਾਂ ਦੇ ਅਸਲੀ ਕਾਰਨਾਂ ਨੂੰ ਲੁਕੋਇਆ ਜਾਂਦਾ ਹੈ। ਕੇਰੀ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਇਰਾਨ ਦੇ ਨਾਲ ਜਿਹੜਾ ਜੁੜੇ ਇਸ ਮਸਲੇ ਦੇ ਉੱਤੇ ਪਾਰਦਰਸ਼ਤਾ ਦੀ ਜ਼ਰੂਰਤ ਲੋੜ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜੋ ਖੇਤਰ ਦੇ ਵਿਚ ਕਿਸੇ ਵੱਡੀ ਅਣਸੁਖਾਵੀ ਘਟਨਾ ਨੂੰ ਟਾਲਿਆ ਜਾ ਸਕੇ। ਚੀਨ ਤੇ ਭਾਰਤ ਨਰਕ ਵਰਗੀਆਂ ਥਾਵਾਂ ਨੇ ਟਰੰਪ ਨੇ ਭੜਕਾਊ ਐਂਟੀ ਇੰਡੀਆ ਪੋਸਟ ਕੀਤੀ ਹੈ ਸ਼ੇਅਰ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਤੇ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਹੈ ਉਹਨੂੰ ਲੈ ਕੇ ਵੱਡਾ ਵਿਵਾਦ ਖੜਾ ਕਰ ਦਿੱਤਾ। ਟਰੰਪ ਨੇ ਮਸ਼ਹੂਰ ਰੇਡੀਓ ਹੋਸਟ ਜਿਹੜੇ ਨੇ ਮਾਈਕਲ ਸੇਵਿਜ਼ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਹਦੇ ਵਿਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਲਈ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਵੀਡੀਓ ਦੇ ਵਿਚ ਮਾਈਕਲ ਸੇਵਿਜ਼ ਨੇ ਜਿਹੜਾ ਦਾਅਵਾ ਕੀਤਾ ਕਿ ਮੌਜੂਦਾ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਪ੍ਰਵਾਸੀ ਆਪਣੇ ਗਰਭ ਅਵਸਥਾ ਦੇ ਆਖਰੀ ਮਹੀਨੇ ਦੇ ਵਿਚ ਅਮਰੀਕਾ ਆਉਂਦੇ ਹੈ। ਉਨ੍ਹਾਂ ਕਿਹਾ ਕਿ ਇੱਥੇ ਪੈਦਾ ਹੋਇਆ ਜਿਹੜਾ ਬੱਚਾ ਤੁਰੰਤ ਅਮਰੀਕਨ ਨਾਗਰਿਕ ਬਣ ਜਾਂਦਾ ਹੈ ਫਿਰ ਉਹ ਆਪਣੇ ਪੂਰੇ ਪਰਿਵਾਰ ਨੂੰ ਚੀਨ ਭਾਰਤ ਜਾਂ ਫਿਰ ਦੁਨੀਆਂ ਦੇ ਕਿਸੇ ਹੋਰ ਹੈਲ ਹੋਲ ਜਿਹੜਾ ਨਰਕ ਵਰਗੀ ਜਗ੍ਹਾ ਉਹਦੇ ਤੋਂ ਇੱਥੇ ਜਿਹੜਾ ਲੈ ਆਉਂਦੇ ਨੇ ਤੇ ਫਿਰ ਉਹ ਸਵਰਗ ਦੇ ਵਿਚ ਜਾਣੀ ਕਿ ਆ ਜਾਂਦਾ। ਕਹਿਣ ਦਾ ਮਤਲਬ ਹੈ ਸਵੇਜ ਨੇ ਅਮਰੀਕੀ ਸੁਪਰੀਮ ਕੋਰਟ ਦੇ ਵਿਚ ਚੱਲ ਰਹੀ ਬਹਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਨਹੀਂ ਸਗੋਂ ਜਨਤਕ ਰਾਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਿਰਫ਼ ਪੈਸੇ ਕਮਾਉਣ ਦਾ ਜ਼ਰੀਆ ਰਹਿ ਗਿਆ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਵੀਡੀਓ ਨੂੰ ਰੀਪੋਸਟ ਕਰਕੇ ਸੇਵੇਜ ਦੇ ਜੜੇ ਨੇ ਵਿਚਾਰਾਂ ਦਾ ਸਮਰਥਨ ਕਰ ਦਿੱਤਾ। ਸੇਵੇਜ ਨੇ ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਪੁਰਾਣੇ ਯੂਰਪੀਅਨ ਪ੍ਰਵਾਸੀ ਜਿਹੜੇ ਨੇ ਪ੍ਰਵਾਸੀਆਂ ਆਇਰਿਸ਼, ਇਟਾਲੀਅਨ, ਪੋਲਿਸ਼ ਵਾਂਗ ਅਮਰੀਕੀ ਸਮਾਜ ਦੇ ਵਿਚ ਘੁਲਦੇ ਮਿਲਦੇ ਨਹੀਂ ਨੇ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪ੍ਰਵਾਸੀਆਂ ਦੇ ਕਾਰਨ ਅਮਰੀਕਾ ਦੇ ਵਿਚ ਅੰਗਰੇਜ਼ੀ ਭਾਸ਼ਾ ਤੇ ਰਾਸ਼ਟਰੀ ਜਿਹੜੀ ਹੈ ਪਛਾਣ ਵੀ ਖਤਮ ਹੋ ਰਹੀ ਹੈ। ਟਰੰਪ ਦੇ ਇਸ ਕਦਮ ਦੀ ਦੁਨੀਆਂ ਭਰ ਦੇ ਵਿਚ ਆਲੋਚਨਾ ਹੋਈ। ਖਾਸ ਕਰਕੇ ਭਾਰਤੀ ਅਮਰੀਕਨ ਭਾਈਚਾਰੇ ਨੇ ਹੈਲ ਹੋਲ ਸ਼ਬਦ ਦੀ ਵਰਤੋਂ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਮਾਹਰਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨੇੜੇ ਅਜਿਹੀ ਬਿਆਨਬਾਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ ਤੇ ਭਾਰਤ ਦੇ ਉੱਤੇ ਤੇ ਚੀਨ ਵਰਗੇ ਦੇਸ਼ਾਂ ਦੇ ਲੋਕਾਂ ਦੇ ਲਈ ਕਾਫ਼ੀ ਅਪਮਾਨਜਨਕ ਹੈ। ਹਿਲੇਰੀ ਕਲਿੰਟਨ ਥਾਪੀਆਂ ਮਾਰਦੀ ਹੈ, ਕਹਿੰਦੀ ਐਤਕੀ ਹਰੋਣਾ ਹੀ ਹਰੋਣਾ, ਦੇਖਦੇ ਹਾਂ ਕੀ ਬਣਦਾ ਹੈ, ਟਫ ਫਾਈਟ ਹੋਏਗੀ। ਦੂਸਰੇ ਪਾਸੇ ਇਰਾਨ ਦੀ ਧਮਕੀ ਆ ਗਈ। ਸਮੁੰਦਰ ਹੇਠਲੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਉਹਦੇ ਉੱਤੇ ਖਤਰਾ ਮੰਡਰਾ ਰਿਹਾ। ਸਮੁੰਦਰ ਦੇ ਹੇਠਾਂ ਵਿਛੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਉਹਦੇ ਤੱਕ ਪਹੁੰਚ ਗਿਆ ਇਰਾਨੀ ਰੈਵੋਲੂਸ਼ਨਰੀ ਗਾਰਡ ਕੋਰਪਸ ਨਾਲ ਜੁੜੀ ਨਿਊਜ਼ ਏਜੰਸੀ ਤਸਨੀਮ ਦੀ ਜਿਹੜੀ ਹਾਲਿਆ ਰਿਪੋਰਟ ਦੇ ਵਿਚ ਫਾਰਸ ਦੀ ਖਾੜੀ ਦੇ ਹੇਠਾਂ ਵਿਛੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਤੇ ਮਹੱਤਵਪੂਰਨ ਕਲਾਊਡ ਬੁਨਿਆਦੀ ਢਾਂਚੇ ਦੀ ਜਿਹੜੀ ਵਿਸਤ੍ਰਿਤ ਮੈਪਿੰਗ ਕੀਤੀ ਗਈ ਹੈ ਤੇ ਮਾਹਰਾਂ ਦੇ ਅਨੁਸਾਰ ਮਾਹਰ ਇਸ ਨੂੰ ਖਾੜੀ ਦੇਸ਼ਾਂ ਦੇ ਲਈ ਇੱਕ ਗੰਭੀਰ ਚੇਤਾਵਨੀ ਮੰਨ ਰਹੇ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿਚ ਜੇ ਸਮਝੌਤੇ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਫਿਰ ਇੰਟਰਨੈਟ ਦਾ ਜਿਹੜਾ ਦਬਾਅ ਵੀ ਵਧੇਗਾ ਤੇ ਇਰਾਨ ਜਿਹੜਾ ਫਿਰ ਅਗਲਾ ਸਟੈਪ ਇਹ ਚੀਜ਼ ਦੇ ਵਿਚ ਲੈ ਸਕਦਾ ਜਿਹੜਾ ਹੁਣ ਤਾਂ ਹੋਰਮੁਜ਼ ਬੰਦ ਕੀਤਾ ਤੇ ਫਿਰ ਇੰਟਰਨੈਟ ਵੀ ਅਗਲਾ ਕੱਟੇਗਾ। ਨਿਊਜ਼ ਏਜੰਸੀ ਤਸਨੀਮ ਦੀ ਜਿਹੜੀ ਰਿਪੋਰਟ ਦੇ ਵਿਚ ਹੋਰਮੁਜ਼ ਸਟ੍ਰੇਟ ਜਿਹੜੀ ਹੈ ਉਹਨੂੰ ਨਾ ਸਿਰਫ਼ ਤੇਲ ਅਤੇ ਗੈਸ ਦੇ ਲਈ ਸਗੋਂ UAE, ਕਤਰ, ਬਹਿਰੀਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨੂੰ ਜੋੜਨ ਵਾਲੀਆਂ ਸੰਚਾਰ ਪ੍ਰਣਾਲੀਆਂ ਦੇ ਲਈ ਵੀ ਇੱਕ ਕ੍ਰਿਟੀਕਲ ਜਿਹੜਾ ਚੋਕ ਪੁਆਇੰਟ ਜਿਹੜਾ ਨਾਜ਼ੁਕ ਰਸਤਾ ਜਿਹੜਾ ਦੱਸਿਆ ਜਾਂਦਾ ਹੈ। ਜੰਗ ਦੀ ਸਥਿਤੀ ਦੇ ਵਿਚ ਹੁਣ ਇਰਾਨ ਇਨ੍ਹਾਂ ਇੰਟਰਨੈਟ ਲੈਂਡਿੰਗ ਸਟੇਸ਼ਨਾਂ ਅਤੇ ਡਾਟਾ ਹੱਬ ਨੂੰ ਦਬਾਅ ਬਣਾਉਣ ਵਾਲੇ ਬਿੰਦੂਆਂ ਦੇ ਵਜੋਂ ਵੀ ਵਰਤ ਸਕਦਾ ਹੈ। ਇੱਕ ਰਿਪੋਰਟ ਟਰੰਪ ਦੇ ਬਾਰੇ ਆਈ ਹੈ, ਹੈਰਾਨੀਜਨਕ ਖੁਲਾਸੇ ਨੇ, ਟਰੰਪ ਦੀ ਸੂਚੀ ਦਾ ਖੁਲਾਸਾ ਹੋਇਆ। ਨਾਟੋ ਦੇਸ਼ ਹੁਣ ਮੁਸੀਬਤ ਦੇ ਵਿਚ ਨੇ ਦੱਸਿਆ। ਅਮਰੀਕਾ ਜਾਣੀ ਕਿ ਉਹਨੇ ਕਰ ਦਿੱਤਾ ਕਿ ਕਹਿੰਦਾ ਜਿਹਨਾਂ ਨੇ ਮੈਨੂੰ ਸਾਥ ਦਿੱਤਾ ਉਹਨਾਂ ਨੂੰ ਗੱਫੇ ਤੇ ਦੂਜਿਆਂ ਨੂੰ ਧੱਕੇ ਤੇ ਵੰਡ ਪਾ ਦਿੱਤੀ ਹੈ ਟਰੰਪ ਨੇ ਸ਼ਰੀਫਾਂ ਤੇ ਸ਼ਰਾਰਤੀਆਂ ਦੀ। ਅਮਰੀਕਾ ਉਹਨਾਂ ਦੇਸ਼ਾਂ ਨੂੰ ਸਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਜਿਨ੍ਹਾਂ ਨੇ ਇਰਾਨ ਦੇ ਵਿਰੁੱਧ ਜੰਗ ਦੇ ਵਿਚ ਸਾਥ ਨਹੀਂ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਨਾਟੋ ਦੇਸ਼ਾਂ ਦੀ ਇੱਕ ਜਿਹੜੀ ਹੈ ਗੈਰ ਅਧਿਕਾਰਤ ਸੂਚੀ ਤਿਆਰ ਕੀਤੀ ਹੈ ਜਿਹਦੇ ਵਿਚ ਸਹਿਯੋਗੀਆਂ ਨੂੰ ਸ਼ਰੀਫ਼ ਅਤੇ ਸ਼ਰਾਰਤੀ, ਨੋਟੀ ਐਂਡ ਨਾਈਸ ਵਿਚ ਜਿਹੜਾ ਵੰਡਿਆ ਗਿਆ। ਇਹ ਜਾਣਕਾਰੀ ਅਮਰੀਕੀ ਨਿਊਜ਼ ਵੈਬਸਾਈਟ ਪੋਲੀਟਿਕੋ ਨੇ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਉਨ੍ਹਾਂ ਸ਼ਰਾਰਤੀ ਸਹਿਯੋਗੀਆਂ ਨੂੰ ਸਜ਼ਾ ਦੇਣ ਦੇ ਤਰੀਕਿਆਂ ਦੇ ਉੱਤੇ ਵਿਚਾਰ ਕਰ ਰਿਹਾ ਜਿਨ੍ਹਾਂ ਨੇ ਇਰਾਨ ਵਿਰੁੱਧ ਜੰਗ ਦੇ ਵਿਚ ਅਮਰੀਕਾ ਦਾ ਸਮਰਥਨ ਨਹੀਂ ਕੀਤਾ। ਕਈ ਯੂਰਪੀਅਨ ਡਿਪਲੋਮੈਟਾਂ ਅਤੇ ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਪੋਲੀਟਿਕੋ ਨੂੰ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ। ਇਹ ਸੂਚੀ ਦੇ ਵਿਚ ਨਾਟੋ ਦੇਸ਼ਾਂ ਨੂੰ ਗੱਠਜੋੜ ਦੇ ਵਿਚ ਉਨ੍ਹਾਂ ਦੇ ਯੋਗਦਾਨ ਦੇ ਆਧਾਰ ਦੇ ਉੱਤੇ ਵੱਖ ਵੱਖ ਪੱਧਰਾਂ ਦੇ ਵਿਚ ਵੰਡਿਆ ਗਿਆ। ਇਹ ਯੋਜਨਾ ਨਾਟੋ ਦੇ ਜਿਹੜੇ ਨੇ ਸਕੱਤਰ ਜਨਰਲ ਮਾਰਕ ਰੂਟੇ ਦੀ ਵਾਸ਼ਿੰਗਟਨ ਫੇਰੀ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ। ਜੋ ਸੂਤਰ ਦੱਸਦੇ ਨੇ ਇਸ ਯੋਜਨਾ ਦੇ ਵਿਚ ਸਾਂਝੀ ਸੁਰੱਖਿਆ ਦੇ ਲਈ ਹਰੇਕ ਮੈਂਬਰ ਦੇ ਯੋਗਦਾਨ ਦੀ ਵਿਸਤ੍ਰਿਤ ਜਿਹੜੀ ਸਮੀਖਿਆ ਸ਼ਾਮਲ ਹੈ ਜਿਸ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵਫ਼ਾਦਾਰੀ ਦਾ ਪੱਧਰ ਜਿਹੜਾ ਲੋਇਲਟੀ ਲੈਵਲ ਜਿਹੜਾ ਦਿੱਤਾ ਜਾਂਦਾ ਹੈ। ਇਹ ਇਸ ਗੱਲ ਦਾ ਵੀ ਤਾਜ਼ਾ ਸੰਕੇਤ ਹੈ ਕਿ ਟਰੰਪ ਉਨ੍ਹਾਂ ਸਹਿਯੋਗੀਆਂ ਦੇ ਵਿਰੁੱਧ ਆਪਣੀਆਂ ਧਮਕੀਆਂ ਨੂੰ ਲਾਗੂ ਕਰਨ ਦਾ ਇਰਾਦਾ ਰੱਖਦੇ ਨੇ ਜੋ ਅਮਰੀਕਾ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਨਹੀਂ ਕਰਦੇ ਹੈ। ਇਸ ਦੇ ਨਾਲ ਹੀ ਇਹ ਪਹਿਲਾਂ ਤੋਂ ਹੀ ਤਣਾਅਪੂਰਨ ਨਾਟੋ ਸਹਿਯੋਗ ਦੇ ਦਬਾਅ ਜਿਹੜਾ ਵਧਾਉਂਦਾ ਹੈ ਜੋ ਕਿ ਗ੍ਰੀਨਲੈਂਡ ਦੇ ਉੱਤੇ ਤੇ ਕਬਜ਼ਾ ਕਰਨ ਬਾਰੇ ਟਰੰਪ ਦੀਆਂ ਗੱਲਾਂ ਤੇ ਪੂਰੇ ਗੱਠਜੋੜ ਨੂੰ ਛੱਡਣ ਦੀਆਂ ਚੇਤਾਵਨੀਆਂ ਦੇ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੈ। ਸ਼ਰੀਫ ਦੇਸ਼ਾਂ ਦੇ ਲਈ ਵਿਸ਼ੇਸ਼ ਸਹੂਲਤਾਂ ਨੇ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਤ ਨੇ ਦਸੰਬਰ ਦੇ ਵਿਚ ਹੀ ਇਸ ਵਿਚਾਰ ਵੱਲ ਇਸ਼ਾਰਾ ਕਰ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ ਆਦਰਸ਼ ਸਹਿਯੋਗੀ ਜਿਵੇਂ ਕਿ ਇਜ਼ਰਾਈਲ, ਦੱਖਣੀ ਕੋਰੀਆ, ਪੋਲੈਂਡ, ਬਾਲਟਿਕ ਦੇਸ਼ ਅਤੇ ਹੋਰ ਜਿਹੜੇ ਤੇਜ਼ੀ ਦੇ ਨਾਲ ਜਰਮਨੀ ਵੀ ਵਿਸ਼ੇਸ਼ ਸਹੂਲਤਾਂ ਪ੍ਰਾਪਤ ਕਰਨਗੇ ਜਦੋਂ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਦੇਸ਼ਾਂ ਨੂੰ ਨਤੀਜਾ ਕਹਿੰਦਾ ਭੁਗਤਣੇ ਪੈਣਗੇ। ਹਾਲਾਂਕਿ ਅਜੇ ਤੱਕ ਸਹੀ ਕਾਰਵਾਈਆਂ ਦੇ ਬਾਰੇ ਨਹੀਂ ਦੱਸਿਆ ਗਿਆ, ਪਰ ਵਿਕਲਪਾਂ ਦੇ ਵਿਚ ਫੌਜਾਂ ਦੀ ਬਦਲੀ, ਸਾਂਝੇ ਫੌਜੀ ਅਭਿਆਸਾਂ ਦੇ ਵਿਚ ਕਮੀ ਤੇ ਸ਼ਰਾਰਤੀ ਸਹਿਯੋਗੀਆਂ ਨੂੰ ਹਥਿਆਰਾਂ ਦੀ ਵਿਕਰੀ ਦੇ ਉਤੇ ਪਾਬੰਦੀ ਲਗਾਉਣਾ ਸ਼ਾਮਲ ਹੈ, ਜਦੋਂ ਕਿ ਸ਼ਰੀਫ ਜਿਹੜੇ ਮੁਲਕ ਨੇ ਦੇਸ਼ਾਂ ਨੂੰ ਲਾਭ ਦਿੱਤੇ ਜਾਣਗੇ ਜੋ ਚੁੱਪ ਚਪੀਤੇ ਗੱਲ ਮੰਨ ਲੈਂਦੇ ਨੇ। ਵਾਈਟ ਹਾਊਸ ਦੀ ਨਾਰਾਜ਼ਗੀ ਉਦੋਂ ਸਿਖਰ ਦੇ ਉਤੇ ਪਹੁੰਚੀ ਹੈ ਜਦੋਂ ਅਮਰੀਕਾ ਨੇ ਆਪਣੇ ਐਪਿਕ ਫਿਊਰੀ ਆਪਰੇਸ਼ਨ ਯਾਨੀ ਕਿ ਈਰਾਨ ਦੇ ਵਿਰੁੱਧ ਜੰਗ ਸ਼ੁਰੂ ਕੀਤੀ। ਮਾੜੇ ਸਹਿਯੋਗੀਆਂ ਦੀ ਸੂਚੀ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਸਪੇਨ, ਬ੍ਰਿਟੇਨ, ਫਰਾਂਸ ਸ਼ਾਮਲ ਨੇ, ਜਿਨ੍ਹਾਂ ਨੇ ਈਰਾਨ ਜੰਗ ਦੇ ਨਾਲ ਸੰਬੰਧਿਤ ਵਾਈਟ ਹਾਊਸ ਦੀਆਂ ਬੇਨਤੀਆਂ ਨੂੰ ਜਾਂ ਤਾਂ ਇਨਕਾਰ ਕਰ ਦਿੱਤਾ ਜਾਂ ਦੇਰੀ ਕੀਤੀ ਹੈ। ਸਪੇਨ ਪਹਿਲਾਂ ਹੀ ਅਮਰੀਕਾ ਦੀਆਂ ਨਜ਼ਰਾਂ ਦੇ ਵਿਚ ਜਿਹੜਾ ਰੜਕ ਰਿਹਾ ਕਿਉਂਕਿ ਉਸਨੇ ਟਰੰਪ ਦੀ ਰੱਖਿਆ ਖਰਚਿਆਂ ਨੂੰ ਜੀ ਡੀ ਪੀ ਦੇ 5% ਤੱਕ ਵਧਾਉਣ ਦੀ ਮੰਗ ਦਾ ਵਿਰੋਧ ਕਰ ਦਿੱਤਾ ਸੀ। ਪਹਿਲਾਂ 2% ਸੀ ਜਾਂ 2.5% ਸੀ ਤੇ ਉਹ ਕਹਿੰਦਾ ਪਰ ਮੈਂ ਕਾਹਤੋਂ ਸਾਰਾ ਖਰਚਾ ਚੱਕਾਂ ਤੇ 5% ਕਰ ਦਿੱਤਾ ਤੇ ਸਾਡੇ ਵਾਲੇ ਵੀ ਜਿਹੜੇ ਛੜੱਪਾ ਮਾਰ ਕੇ ਕਹਿੰਦੇ ਚੱਕ ਦਿਓ ਕੰਮ। ਤੇ ਹਾਲਾਤ ਮੁਲਕਾਂ ਦੇ ਇਹ ਨੇ ਤੇ ਸਿੱਧਾ ਸਿੱਧਾ ਭਾਰ ਜਿਹੜਾ ਇਹ ਇਸ ਸੰਸਥਾ ਦੇ ਵਿਚ ਜੁੜਨ ਦਾ ਜੋ ਤੁਹਾਡੇ ਮੁਲਕ ਦਾ ਜੀ ਡੀ ਪੀ ਹੈ ਉਹਦੇ ਵਿਚੋਂ 5% ਸਿੱਧਾ ਜੀ ਡੀ ਪੀ ਉਹ ਤੁਹਾਡਾ ਜਿਹੜਾ ਨਾਟੋ ਜਿਹੜਾ ਗੱਠਜੋੜ ਹੈ ਉਹਨੂੰ ਜਾਂਦਾ ਹੈ। ਦੂਜੇ ਪਾਸੇ ਪੋਲੈਂਡ ਅਤੇ ਰੋਮਾਨੀਆ ਨੂੰ ਇਸ ਸਥਿਤੀ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੀਆਂ ਖਰਚਿਆਂ ਦੀਆਂ ਜਿਹੜੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਦਾ ਹੈ ਤੇ 10,000 ਅਮਰੀਕੀ ਸੈਨਾ ਦੇ ਰੱਖ ਰਖਾਅ ਦਾ ਜਿਹੜਾ ਲਗਭਗ ਸਾਰਾ ਖਰਚਾ ਚੁੱਕਦਾ ਹੈ ਪੋਲੈਂਡ। ਦੂਸਰੇ ਪਾਸੇ ਰੋਮਾਨੀਆ ਨੇ ਪੱਛਮੀ ਏਸ਼ੀਆ ਦੇ ਵਿਚ ਹਵਾਈ ਜੰਗ ਦੇ ਲਈ ਮਿਖਾਇਲ ਕੋਂਗਲਨੀ ਸੇਨੂ ਏਅਰਬੇਸ ਤੱਕ ਅਮਰੀਕਾ ਨੂੰ ਪਹੁੰਚ ਦਿੱਤੀ ਹੈ। ਬੁਲਗਾਰੀਆ ਇਹ ਉਹਨਾਂ ਮੁਲਕਾਂ ਚ ਆਉਂਦੇ ਨੇ ਸਾਰੇ ਜਿਹੜੇ ਮਤਲਬ ਕਿ ਅਜੇ ਆਪਣੇ ਮੁਲਕ ਦੇ ਲਈ ਘੋਲਾਂ ਕਰ ਰਹੇ ਹੈ ਜਾਂ ਜਿੱਥੇ ਅਮਰੀਕਾ ਦੇ ਜਿਹੜੇ ਬੇਸ ਬਣੇ ਹੋਏ ਨੇ ਉਹ ਮੁਲਕ ਨੇ ਤੇ ਉਹ ਗੁਰਬਤ ਦੇ ਨਾਲ ਵੀ ਘੁਲ ਰਹੇ ਚਾਹੇ ਯੂਰਪੀਅਨ ਮੁਲਕ ਨੇ। ਉਨ੍ਹਾਂ ਨੇ ਗੁਪਤ ਰੂਪ ਦੇ ਵਿਚ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਹੈ। ਐਸਟੋਨੀਆ ਅਤੇ ਹੋਰ ਬਾਲਟਿਕ ਦੇਸ਼ ਰੱਖਿਆ ਖਰਚਿਆਂ ਦੇ ਮਾਮਲੇ ਦੇ ਵਿਚ ਸਭ ਤੋਂ ਅੱਗੇ ਨੇ। ਹਾਲਾਂਕਿ ਸਹਿਯੋਗੀਆਂ ਨੂੰ ਸਜ਼ਾ ਦੇਣ ਦੇ ਵਿਚਾਰ ਦੀ ਅਮਰੀਕਾ ਦੇ ਵਿਚ ਵੀ ਆਲੋਚਨਾ ਹੋ ਰਹੀ ਹੈ। ਰਿਪਬਲਿਕਨ ਸੈਨੇਟਰ ਰੋਜ਼ਰ ਵਿਕਰ ਦੇ ਅਨੁਸਾਰ ਸਹਿਯੋਗੀ ਸੰਬੰਧਾਂ ਨੂੰ ਘੱਟ ਸਮਝਣਾ ਫਾਇਦੇਮੰਦ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਠਜੋੜਾਂ ਦਾ ਅਮਰੀਕਾ ਦੇ ਲਈ ਬਹੁਤ ਮਹੱਤਵਪੂਰਨ ਰਣਨੀਤਿਕ ਅਤੇ ਰਾਜਨੀਤਿਕ ਮਹੱਤਵ ਵੀ ਹੈ। ਜੀ ਦੋਸਤੋ, ਇਹ ਸਾਂ ਜੀ ਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਅੱਜ ਵੈਸੇ ਮੇਰਾ ਇੱਕ ਮਨ ਕਰਦਾ ਕਿ ਕਹਾਣੀ ਵੀ ਸੁਣਾ ਦਈਏ, ਜਾਂਦੇ ਜਾਂਦੇ ਸੁਣਾਵਾਂਗੇ ਤੇ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਬਾਤਾਂ ਕਰਦੇ ਹਾਂ ਬਾਕਮਾਲ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਮੈਂ ਗੱਲ ਕਰਨੀ ਚਾਹੁੰਦਾ ਸੀ ਟੁੱਟੀ ਡੰਡੀ ਵਾਲਾ ਕੱਪ ਸਾਂਝੀ ਕਰ ਦਈਏ ਕਿ ਕੱਲ ਨੂੰ ਕਰ ਦਈਏ ਤੇ ਕੱਲ ਨੂੰ ਕੈਮਰਾ ਵੀ ਚੱਲ ਪਊਗਾ ਤੇ ਭੰਡਾਲ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਗੱਲ ਹੁੰਦੀ ਹੈ, ਇਹਨੂੰ ਆਪਾਂ ਕੱਲ ਦੇ ਲਈ ਰੱਖ ਲੈਂਦੇ ਹਾਂ ਤੇ ਅੰਬੀਆਂ ਦੇ ਬੂਟਿਆਂ ਦੀ ਗੱਲ ਕਰ ਦਈਏ ਕਿਉਂਕਿ ਬੂੜ ਵੀ ਪੈ ਚੁੱਕੇ ਆ, ਗਰਮੀਆਂ ਵੀ ਆ ਗਈਆਂ ਨੇ। ਲਓ ਫਿਰ ਉਹੀ ਗੱਲ ਸੁਣਾਉਂਦੇ ਹਾਂ, ਥੋੜੀ ਜਿਹੀ ਵਿਰਸੇ ਵਿਰਾਸਤ ਦੀ ਗੱਲ ਪਾਉਂਦੇ ਹਾਂ ਅੱਜ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਯੋਗਦਾਨ ਪਾਉਣ ਦੇ ਲਈ। ਤੇ ਲਓ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅੰਬੀਆਂ ਦੀ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਗੱਲ ਹੈਗੀ ਦੋਸਤੋ ਇਹ ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ ਤੇ ਇਹ ਗੱਲਬਾਤ ਲਿਖਦੇ ਨੇ ਆਪਣੇ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਜਸਵੰਤ ਸਿੰਘ ਗੰਡਮ ਲਿਖਦੇ ਨੇ ਗੱਲਬਾਤ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇੜੀ ਦਾ ਮੰਚ। ਸਾਲ 1959 ਦੀ ਪੰਜਾਬੀ ਫਿਲਮ ਭੰਗੜਾ ਵਿਚ ਸ਼ਮਸ਼ਾਦ ਬੇਗਮ ਦਾ ਗਾਇਆ ਇਕ ਗੀਤ ਹੈ, ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਰੁਤਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀ। ਅੱਜ ਕੱਲ ਅੰਬੀਆਂ ਦੇ ਬੂਟਿਆਂ ਨੂੰ ਬੂਰ ਪੈ ਗਿਆ ਤੇ ਸਾਨੂੰ ਇਹ ਗੀਤ ਸ਼ਿੱਦਤ ਦੇ ਨਾਲ ਜਿਹੜਾ ਫਿਰ ਯਾਦ ਆ ਜਾਂਦਾ ਹੈ। ਬੂਰ ਪੈਣਾ ਹੀ ਅੰਬ ਦੇ ਫਲ ਲੱਗਣ ਦਾ ਸੁਨੇਹਾ ਮਿਲਦਾ ਹੁੰਦਾ ਹੈ। ਇਬਹਾਰ ਦੀ ਆਮਦ ਦਾ ਸੰਦੇਸ਼ ਵੀ ਹੈ ਤੇ ਬਲਕਿ ਅੰਬ ਬਾਹਰ ਦੀ ਰੁੱਤ ਦੇ ਮਗਰ ਮਗਰ ਹੀ ਆ ਜਾਂਦੇ ਹੈ ਤੇ ਆਪਣੇ ਬਹਾਰ ਦੀ ਰੁੱਤ ਦੇ ਮਗਰ ਮਗਰ ਤੇ ਅੰਬ ਦੇ ਮਗਰ ਮਗਰ ਕੋਇਲ ਆ ਜਾਂਦੀ ਹੈ। ਇਹਨਾਂ ਤਿੰਨਾਂ ਨੂੰ ਤੱਕ ਕੇ ਪ੍ਰੇਮ ਪੁਰੱਚੇ ਦਿਲ ਦੇ ਵਿੱਚ ਪੀਆ ਮਿਲਣ ਦੀ ਜਿਹੜੀ ਤੜਫ ਹੈ ਹੋਰ ਪ੍ਰਬਲ ਹੋਣ ਲੱਗਦੀ ਹੈ। ਬਹਾਰ ਅਤੇ ਅੰਬ ਰੋਮਾਂਚਕਾਰੀ ਭਾਵ ਪੈਦਾ ਕਰਦੇ ਹੈ ਪਰ ਕੋਇਲ ਦਾ ਜਿਹੜਾ ਪ੍ਰਵਾਸ ਹੈ ਹਰ ਪ੍ਰੀਤ ਪੀੜਤ ਰੂਹ ਦੇ ਅੰਦਰ ਪਰਦੇਸੀ ਨੂੰ ਮਿਲਣ ਦੀ ਤਾਂਘ ਪ੍ਰਚੰਡ ਕਰਦਾ ਹੈ। ਕੋਇਲ ਦੀ ਕੂਕੂ ਹਿਰਦੇ ਦੇ ਵਿੱਚ ਧੁਰਤੀ ਇੱਕ ਜਿਹੜੀ ਹੈ ਧੂਪ ਆਉਂਦੀ ਹੈ ਤੇ ਵਿਆਕੁਲ ਪ੍ਰੇਮਿਕਾ ਪੁਕਾਰ ਉਠਾਉਂਦੀ ਹੈ। ਕੋਇਲਾਂ ਕੂਕਦੀਆਂ ਪਰਦੇਸੀਆਂ ਘਰ ਆ ਕੋਇਲਾਂ ਕੂਕਦੀਆਂ ਪਰਦੇਸੀਆਂ ਘਰ ਆ। ਅੰਬ ਸਾਡਾ ਸਭ ਤੋਂ ਮਨਪਸੰਦ ਫਲ ਹੈ ਛੱਡ ਕੇ ਦੇਸ ਦੁਆਬਾ ਨਹੀਂ ਅੰਬੀਆਂ ਨੂੰ ਤਰਸੇਂਗੀ। ਅੰਬ ਸਾਡਾ ਤਾਂ ਸਭ ਤੋਂ ਮਨਪਸੰਦ ਫਲ ਹੈ ਸਾਡਾ ਹੀ ਕਿਉਂ ਤੁਹਾਡਾ ਵੀ ਤੇ ਹੋਰ ਸਭ ਦਾ ਵੀ ਮਨ ਭਾਉਂਦਾ ਫਲ ਹੋਏਗਾ। ਮੇਰੀ ਉਮਰ ਦੇ ਪੇਂਡੂਆਂ ਦਾ ਬਚਪਨ ਜਿਹੜਾ ਗਰਮੀਆਂ ਨੂੰ ਕੱਚੀਆਂ ਅੰਬੀਆਂ ਤੇ ਲੂਣ ਮਸਾਲਾ ਭੁੱਕ ਕੇ ਚਟਖਾਰੇ ਲੈ ਕੇ ਖਾਣ ਤੇ ਟਪਕੇ ਅੰਬਾਂ ਨੂੰ ਹੱਥ ਮੂੰਹ ਲਬੇੜ ਕੇ ਸਵਾਦ ਦੇ ਨਾਲ ਹੁਲਾਰੇ ਲੈ ਕੇ ਚੂਪਣ ਦੇ ਵਿੱਚ ਗੁਜ਼ਰਿਆ। ਮਲਾਂਜੀ ਬਣਾ ਲੈਂਦੇ ਸੀ ਜੀ ਜਿਹੜੇ ਕੱਚੇ ਅੰਬ ਆਉਂਦੇ ਹੁੰਦੇ ਸੀ ਉਹਨਾਂ ਨੂੰ ਥੋੜਾ ਜਿਹਾ ਕਰਕੇ ਜਾਂ ਉਹ ਚਿੱਟੇ ਰੰਗ ਦੀ ਬਣਦੀ ਹੁੰਦੀ ਸੀ ਤੇ ਦੂਸਰੀ ਜਿਹੜੀ ਸੀ ਆਪਣੇ ਚੂਪਣ ਵਾਲੇ ਜਦੋਂ ਅੰਬ ਆ ਜਾਂਦੇ ਸੀ ਉਹ 'ਚ ਲੂਣ ਮਸਾਲਾ ਭੁੱਕ ਕੇ ਮਿਰਚਾਂ ਤੇ ਉਹ ਖੱਟ ਮਿੜਾ ਜਿਹਾ ਹੋ ਜਾਂਦਾ ਸੀ ਬੜਾ ਸਵਾਦ ਲਾ ਤੇ ਉਹਦੇ ਨਾਲ ਰੋਟੀ ਖਾ ਲਈਦੀ ਸੀ ਗਰਮੀਆਂ ਨੂੰ। ਹੋ ਸਕਦਾ ਕਿ ਛੋਟੇ ਸ਼ਹਿਰਾਂ ਕਸਬਿਆਂ ਵਾਲਿਆਂ ਨੇ ਵੀ ਇਸ ਵਰਗੀ ਹੁਲਾਰੇ ਲਏ ਹੋਣਗੇ। ਉਨੀ ਦਿਨੀ ਜਾਣੀ 30-35 ਸਾਲ ਪਹਿਲਾਂ ਦੀ ਗੱਲ ਹੈ ਖੂਹਾਂ ਖੇਤਾਂ ਤੋੜਾਂ ਘਰਾਂ ਦੇ ਵਿਹੜਿਆਂ ਦੇ ਵਿੱਚ ਅੰਬਾਂ ਦੇ ਬੂਟੇ ਲੱਗੇ ਹੋਣ ਆਮ ਗੱਲ ਸੀ। ਦੁਆਬਾ ਤਾਂ ਅੰਬਾਂ ਦਾ ਘਰ ਹੁੰਦਾ ਸੀ। ਇਸ ਦੇ ਲਈ ਹੀ ਤਾਂ ਮਸ਼ਹੂਰ ਲੋਕ ਬੋਲੀ ਹੈ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਪੰਜਾਬੀ ਕਵੀ ਵਰਿੰਦਰ ਨਿਮਾਣਾ ਨੇ ਅੰਬਾਂ ਦੇ ਦੇਸ ਦੁਆਬਾ ਦੀ ਇਸ ਤਰ੍ਹਾਂ ਜਿਹੜੀ ਮਹਿਮਾ ਕੀਤੀ ਹੈ ਜਦੋਂ ਅੰਬ ਸੰਧੂਰੀ ਪੱਕ ਜਾਣ ਦੇਸ ਦੁਆਬੇ ਦੇ ਜਦੋਂ ਅੰਬ ਸੰਧੂਰੀ ਪੱਕ ਜਾਣ ਦੇਸ ਦੁਆਬੇ ਦੇ ਰੱਬ ਆਪ ਬਹਿਸ਼ਤੋਂ ਉੱਤਰ ਕੇ ਆਇਆ ਲੱਗਦਾ ਏ। ਖੈਰ ਉਸ ਵੇਲੇ ਦੇ ਬਚਪਨ ਦਾ ਇੱਕ ਹੋਰ ਆਮ ਵਰਤਾਰਾ ਸੀ ਬੱਚੇ ਅੰਬੀਆਂ ਜਿਹੜੀਆਂ ਸੀ ਤੂੜੀ ਦੇ ਕੁੱਪਾਂ ਮੁਸਲਾਂ ਜਾਂ ਤੂੜੀ ਦੇ ਵਿੱਚ ਤੁੰਨ ਕੇ ਰੱਖ ਦਿੰਦੇ ਲੁਕੋ ਕੇ ਕਹਿ ਲਓ ਜਾਂ ਪਕਾਉਣ ਦੇ ਲਈ। ਇਹ ਅੰਬਾਂ ਦੀ ਪੈਲ ਜਿਹੜੀ ਪਾਉਣ ਦਾ ਇੱਕ ਕਿਸਮ ਦਾ ਦੇਸੀ ਜਿਹੜਾ ਢੰਗ ਸੀ। ਅੱਜ ਕੱਲ੍ਹ ਤਾਂ ਲੂਣ ਮਸਾਲੇ ਲਾ ਕੇ ਹੋਰ ਬਥੇਰਾ ਕੁਝ ਪਕਾਈ ਜਾਂਦੇ ਆ ਪਰ ਉਹ ਢੰਗ ਜਿਹੜਾ ਪਹਿਲਾਂ ਇੱਦਾਂ ਸੀ ਪਰਾਲੀ ਵਗੈਰਾ ਦੇ ਵਿੱਚ ਜਾਂ ਤੂੜੀ ਦੇ ਕੁੱਪ ਦੇ ਵਿੱਚ ਇੱਦਾਂ ਰੱਖ ਦਿੰਦੇ ਸੀ। ਹਰ ਰੋਜ਼ ਦੇਖਦੇ ਰਹਿੰਦੇ ਸੀ ਕਿ ਅੰਬ ਪੱਕਿਆ ਕਿ ਨਹੀਂ ਨਾਲ ਇਸ ਬਹਾਨੇ ਪਹਿਰਾ ਵੀ ਜਿਹੜਾ ਦਿੱਤਾ ਜਾਂਦਾ ਸੀ ਕਿ ਕਿੱਧਰੇ ਕੋਈ ਦੂਸਰਾ ਹੀ ਦਾਅ ਨਾ ਲਾ ਗਿਆ ਹੋਵੇ ਭਾਈ। ਜਦ ਕੁਝ ਦਿਨਾਂ ਬਾਅਦ ਅੰਬ ਪੱਕ ਜਾਂਦਾ ਸੀ ਤਾਂ ਬੜੇ ਮਜ਼ੇ ਲੈ ਕੇ ਚੂਪੀਦਾ ਸੀ। ਹਾਂ ਇਸ ਤਰ੍ਹਾਂ ਕੱਚੇ ਅੰਬ ਨੂੰ ਦੇਸੀ ਪੈਲ ਦੇ ਨਾਲ ਪਕਾਉਣ ਉਪਰੰਤ ਜਿਹੜਾ ਚੂਪਣ ਤੋਂ ਪਹਿਲਾਂ ਉਸਦਾ ਚੰਗੀ ਤਰ੍ਹਾਂ ਡੋਕ ਕੱਢਦੇ ਸੀ ਉਹ ਜਿਹੜਾ ਉੱਪਰ ਜਿੱਥੇ ਡੰਡੀ ਦੇ ਨਾਲ ਜੁੜਿਆ ਹੁੰਦਾ ਦੁਆਬੇ ਵਾਲਾ ਉਹਨੂੰ ਡੋਕ ਕਹਿੰਦੇ ਆ ਤੇ ਉਹ ਥੋੜਾ ਜਿਹਾ ਪਹਿਲਾਂ ਉਹਨੂੰ ਘੁੱਟ ਲੈਣਾ ਨਰਮ ਕਰ ਲੈਣਾ ਸਾਰੇ ਪਾਸਿਆਂ ਤੋਂ ਤੇ ਉਸ ਤੋਂ ਬਾਅਦ ਉਹਦੀ ਜਿੱਥੇ ਡੰਡੀ ਜੁੜੀ ਹੁੰਦੀ ਹੈ ਜਿੱਦਾਂ ਆਪਣੀ ਧੁੰਨੀ ਹੈ ਉਹ ਜਿੱਥੋਂ ਸਾਰੀ ਖੁਰਾਕ ਲੈਂਦਾ ਹੈ ਤੇ ਉਹ ਜਿਹੜਾ ਉਹ ਤੋੜ ਕੇ ਉੱਪਰੋਂ ਲਾਹ ਕੇ ਥੋੜਾ ਜਿਹਾ ਛਿੱਲ ਲੈਣਾ ਤੇ ਫਿਰ ਹੌਲੀ ਜਿਹੇ ਦੱਬ ਕੇ ਜਿਹੜਾ ਪਹਿਲਾਂ ਉਹਨੂੰ ਚੂਸਣ ਤੋਂ ਪਹਿਲਾਂ ਉਹਨੂੰ ਪਹਿਲਾਂ ਡੋਕ ਕੱਢ ਲੈਣਾ ਤੇ ਉਹਨੂੰ ਜਿਹੜਾ ਸੀ ਡੋਕ ਕੱਢਣਾ ਕਹਿੰਦੇ ਆ ਦੁਆਬੇ ਵਾਲੇ ਸ਼ਾਇਦ ਮਾਲਵੇ ਮਾਝੇ ਵਾਲੇ ਉਹਨੂੰ ਕੁਝ ਹੋਰ ਕਹਿੰਦੇ ਹੋਣਗੇ। ਇਸ ਤੇਜ਼ਾਬ ਉਹ ਕਿਉਂਕਿ ਤੇਜ਼ਾਬੀ ਹੁੰਦਾ ਸੀ ਉਹ ਕਾਫ਼ੀ ਜਿਹੜਾ ਫਿਰ ਮੂੰਹ ਦਾ ਟੇਸਟ ਹੀ ਸਵਾਦ ਜਿਹੜਾ ਖਰਾਬ ਕਰ ਦਿੰਦਾ ਸੀ ਜੇ ਉਹ ਕੜੱਤਣ ਜਿਹੀ ਲੱਗ ਜਾਂਦੀ ਸੀ ਜਿੱਦਾਂ ਉਹ ਕੈਮੀਕਲ ਜਿਹਾ ਹੁੰਦਾ ਜੋ ਇੱਦਾਂ ਕਾਫ਼ੀ ਕੜਵਾ ਹੁੰਦਾ ਸੀ ਤੇ ਉਹ ਫਿਰ ਅੰਬ ਚੁੱਭਣ ਦਾ ਮਜ਼ਾ ਹੀ ਨਹੀਂ ਆਉਂਦਾ ਹੁੰਦਾ ਸੀ ਚਾਹੇ 2-4 ਅੰਬ ਚੁੱਪੀ ਜਾਓ ਫਿਰ ਉਹ ਸਵਾਦ ਹੀ ਨਹੀਂ ਤੁਹਾਨੂੰ ਅੰਬ ਦਾ ਆਉਣਾ ਜਿਹੜਾ ਉਹ ਜੇ ਇੱਕ ਵਾਰੀ ਪਹਿਲਾਂ ਡੋਕ ਮੂੰਹ ਨੂੰ ਲੱਗ ਗਿਆ ਉਹ ਜਿੱਦਾਂ ਖੀਰਾ ਨਹੀਂ ਆਪਾਂ ਕਿਹਾ ਕੱਟਦੇ ਹੁੰਦੇ ਹਾਂ ਜਾਂ ਉਹਨੂੰ ਉਹਦੀ ਝੱਗ ਕੱਢਦੇ ਆ ਜਾਂ ਕਰਦੇ ਆ ਉਹ ਮਤਲਬ ਕਿ ਇੱਦਾਂ ਹੀ ਅੰਬ ਦੀ ਜਿਹੜੀ ਆ ਉਹਨੂੰ ਨਚੋੜ ਲੈਂਦੇ ਆ ਪਹਿਲਾਂ ਮਾੜਾ ਜਿਹਾ ਡੋਕ ਕੱਢ ਲੈਂਦੇ ਆ। ਤੇਜ਼ਾਬੀ ਜੇ ਮਾਦੇ ਦੇ ਨਾਲ ਮੂੰਹ ਦਾ ਜਿਹੜਾ ਮੂੰਹ ਨਾ ਛਿੱਲਿਆ ਜਾਵੇ ਤੇ ਉਹਨੂੰ ਛਿੱਲਦੇ ਵੀ ਹੱਥ ਦੇ ਨਾਲ ਹੁੰਦੇ ਸੀ ਮੂੰਹ ਦੇ ਵਿੱਚ ਪਾ ਕੇ ਨਹੀਂ ਛਿੱਲਣਾ ਕਿਉਂਕਿ ਫਿਰ ਉਹ ਟੇਸਟ ਸਾਰਾ ਮੂੰਹ ਦੇ ਵਿੱਚ ਆ ਜਾਂਦਾ ਸੀ। ਛਿੱਲਿਆ ਜਾਵੇ ਤਾਂ ਚਮੜੀ ਉੱਪਰ ਚਟਾਕ ਨਾ ਪੈ ਜਾਣ ਆਪਣੀ ਮਿਹਨਤ ਦੇ ਨਾਲ ਪਕਾਏ ਇਹਨਾਂ ਅੰਬਾਂ ਨੂੰ ਮਾਨਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ। ਬਚਪਨ ਦੇ ਵਿੱਚ ਇਲਤੀ ਬੱਚੇ ਇੱਕ ਗੱਲ ਹੋਰ ਕਰਦੇ ਸਨ ਇਲਤ ਸੀ ਦੂਸਰੇ ਦੇ ਅੰਬਾਂ ਤੋਂ ਚੋਰੀ ਅੰਬ ਤੋੜਨੇ ਤੇ ਡੰਡਾ ਲੈ ਕੇ ਮਗਰ ਭੱਜ ਦੇ ਬਾਗ ਦੇ ਰਾਖੇ ਨੂੰ ਜਿਹੜਾ ਢਾ ਨਾ ਦੇਣਾ। ਨਿਆਣੇ ਜਿਹੜੇ ਸੀ ਹੁੰਦੇ ਅੰਬ ਚੂਪਣ ਦਾ ਅਸਲੀ ਸਵਾਦ ਅੰਬ ਦੀ ਗਿਟਕ ਜਿਹੜੀ ਸੀ ਗੁਠਲੀ ਚੂਸ ਕੇ ਆਉਂਦਾ ਸੀ। ਲੜ ਵੀ ਪੈਂਦੇ ਸੀ ਵੀ ਮੈਂ ਗਿਟਕ ਖਾਣੀ ਹੈ ਬਾਈ ਚੂਪਣੀ ਹੈ। ਕਈ ਵਾਰ ਤਾਂ ਗਿਟਕ ਕਿਸ ਨੂੰ ਮਿਲ ਗਈ ਕਿਸ ਨੂੰ ਮਿਲੇਗੀ ਇਸ ਗੱਲ ਦੇ ਉੱਪਰ ਹੀ ਝਗੜਾ ਹੋ ਜਾਂਦਾ। ਗੁਠਲੀ ਅੰਬ ਦਾ ਦਿਲ ਹੈ, ਜਿੰਨਾ ਚਿਰ ਇਸ ਦੇ ਵਿੱਚ ਦੰਦ ਗੱਡ ਗੱਡ ਕੇ ਚੁਰੂੰਡ ਚੁਰੂੰਡ ਕੇ ਜਾਣੀ ਆਪਣਾ ਮੂੰਹ ਸਿਰ ਅਤੇ ਆਪਣੇ ਕੱਪੜੇ ਨਾ ਲਿਬੜਨ ਤਾਂ ਫਿਰ ਕੀ ਅੰਬਾਂ ਦਾ ਚੂਪਣਾ ਹੋਇਆ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਇਹ ਪਤਾ ਵੀ ਨਹੀਂ ਹੋਣਾ ਕਿ ਗੁਠਲੀ ਜਿਹੜੀ ਗਿਟਕ ਹੈ ਸਾਡੇ ਬਚਪਨ ਵੇਲੇ ਸੰਗੀਤ ਦਾ ਦੇਸੀ ਜੁਗਾੜ ਵੀ ਹੁੰਦਾ ਸੀ। ਉਹਦੇ ਉਹ ਕੱਟ ਕੇ ਥੋੜਾ ਜਿਹਾ ਨਾ ਉਹਨੂੰ ਤੇ ਉਹਦੇ ਵਿੱਚ ਫੂਕ ਮਾਰਦੇ ਸੀ ਤੇ ਉਹਦੇ ਵਿੱਚੋਂ ਆਵਾਜ਼ ਨਿਕਲਦੀ ਸੀ ਬਾਜੇ ਦੀ ਤਰ੍ਹਾਂ। ਉਨੀ ਦਿਨੀ ਟਪਕਾ ਅੰਬ ਬਹੁਤ ਚੂਪੀਦਾ ਸੀ, ਗਿਟਕਾਂ ਢੇਰ ਸਾਰੀਆਂ ਰੂੜੀ ਉੱਪਰ ਸੁੱਟ ਦਿੰਦੀਆਂ ਦੇਈਦੀਆਂ ਸੀ। ਬਰਸਾਤ ਦੇ ਵਿੱਚ ਇਹਨਾਂ ਗਿਟਕਾਂ ਦੇ ਵਿੱਚੋਂ ਅਨੇਕਾਂ ਅੰਬਾਂ ਦੇ ਬੂਟੇ ਜਿਹੜੇ ਸੀ ਆਪ ਮੁਹਾਰੇ ਪੈਦਾ ਹੋ ਜਾਂਦੇ। ਅਸੀਂ ਪੌਦਾ ਪੁੱਟ ਕੇ ਉਸ ਹੇਠੋਂ ਜਿਹੜਾ ਸੀ ਗਿਟਕ ਕੱਢ ਲਈਦੀ ਸੀ ਤੇ ਗਿਟਕ ਦਾ ਉੱਪਰਲਾ ਖੋਲ ਲਾ ਕੇ ਬਾਕੀ ਗਿਟਕ ਨੂੰ ਇੱਟ ਜਾਂ ਪੱਥਰ ਉੱਪਰ ਜਿਹੜਾ ਰਗੜ ਕੇ ਪੀਪਣੀ ਬਣਾ ਲਈਦੀ ਸੀ ਉਹਦੀ, ਜੋ ਬਹੁਤ ਸੁੰਦਰ ਵੱਜਦੀ ਹੁੰਦੀ ਸੀ। ਇਸ ਦੇ ਲਈ ਇੱਕ ਲੋਕ ਬੋਲੀ ਉਹਦੇ ਉੱਤੇ ਬਣੀ ਹੈ, ਮਿੱਤਰਾ ਅੰਬ ਦੀ ਗਿਟਕ ਲਿਆ ਦੇਵੇ ਰੱਜ ਕੇ ਵਜਾਉਂਗੀ ਪੀਪਣੀ। ਕਈ ਤਾਂ ਅੰਬ ਦਾ ਅਚਾਰ ਪਾਉਣ ਵੇਲੇ ਉਹਦੀ ਗਿਟਕ ਜਿਹੜੀ ਹੈ ਗੁਠਲੀ ਨਾਲ ਹੀ ਰੱਖਦੇ ਸਨ, ਜਿਹੜੀ ਵਿੱਚੇ ਕੱਟ ਲਈਦੀ ਸੀ ਜਦੋਂ ਕੱਚੇ ਅੰਬ ਹੁੰਦੇ ਸੀ। ਉਹ ਤਾਂ ਨਜ਼ਾਰਾ ਹੀ ਜਦੋਂ ਚੌਲ ਵਗੈਰਾ ਕੜੀ ਚੌਲ ਹੋ ਗਏ ਜਾਂ ਦਾਲ ਚੌਲ ਹੋ ਗਏ ਉਹਦੇ ਨਾਲ ਬਹੁਤ ਨਜ਼ਾਰਾ ਆਉਂਦਾ ਖਾਣ ਦਾ। ਭਾਵ ਜਾਣੀ ਕਿ ਕੱਚੇ ਅੰਬ ਨੂੰ ਦੋ ਜਾਂ ਚਾਰ ਭਾਗਾਂ ਦੇ ਵਿੱਚ ਕੱਟ ਲੈਣਾ, ਕੱਟਣ ਦੇ ਵੇਲੇ ਨਾਲ ਹੀ ਗੁਠਲੀ ਕੱਟ ਲੈਂਦੇ ਤੇ ਅਚਾਰ ਜਿਹੜਾ ਸੀ ਪੈ ਜਾਣਾ। ਉਪਰੰਤ ਇਹ ਜਿਹੜਾ ਸੀ ਮਸਾਲੇਦਾਰ ਗੁਠਲੀ ਬੜੀ ਮਜ਼ੇਦਾਰ ਲੱਗਦੀ ਸੀ। ਉਹ ਜਿਹੜੀ ਉਹਦੇ ਵਿੱਚ ਕੱਚੀ ਹੁੰਦੀ ਸੀ ਨਾ, ਗਿਰੀ ਜਿਹੀ ਹੁੰਦੀ ਸੀ ਵਿੱਚ ਉਹਦੇ, ਤਾਂ ਉਹ ਵੀ ਮਤਲਬ ਕਿ ਅਚਾਰ ਹੀ ਬਣ ਜਾਂਦੀ ਸੀ ਤੇ ਉਹ ਵੀ ਖਾਣ ਦਾ ਮਜ਼ਾ ਬਹੁਤ ਆਉਂਦਾ ਹੁੰਦਾ ਸੀ। ਸਾਰਾ ਅੰਬ ਹੀ ਮਤਲਬ ਕਿ ਸਿੱਟਦੇ ਨਹੀਂ ਹੁੰਦੇ ਸੀ ਕੋਈ ਵੀ ਪਾਰਟ ਉਹਦਾ, ਤੇ ਉਹ ਸਾਰਾ ਹੀ ਖਾਣ ਯੋਗ ਹੋ ਜਾਂਦਾ ਸੀ ਜਦੋਂ ਅਚਾਰ ਪਾ ਲੈਂਦੇ ਸੀ। ਪਰ ਕਈ ਗੁਠਲੀਆਂ ਤੋਂ ਬਿਨਾਂ ਅਚਾਰ ਪਾਉਂਦੇ ਨੇ। ਅੰਬ ਫਲਾਂ ਦਾ ਰਾਜਾ, ਸਾਡਾ ਰਾਸ਼ਟਰੀ ਫਲ ਵੀ ਹੈ। ਇਸ ਨੂੰ ਤਪਸ਼ੀ ਖੇਤਰਾਂ ਦਾ ਸੇਬ ਤੇ ਦੇਵਤਿਆਂ ਦਾ ਫਲ ਵੀ ਕਿਹਾ ਜਾਂਦਾ ਹੈ। ਇਹ ਆਪਣੀ ਸੁਗੰਧ ਸਵਾਦ ਲੱਜ਼ਤ ਦੇ ਨਾਲ ਇੱਕ ਵਿਲੱਖਣ ਫਲ ਹੈ। ਸਾਨੂੰ ਅੰਬਾਂ ਦੇ ਬੂਟੇ ਉੱਪਰ ਪੱਕੇ ਹੋਏ ਅੰਬ ਦੇਖ ਕੇ ਇੱਕ ਰੋਮਾਂਚਕਾਰੀ ਅਹਿਸਾਸ ਹੁੰਦਾ ਹੈ, ਇੱਕ ਅਨੂਠੇ ਵਿਸਮਾਦ ਦਾ ਸੁਖੰਦ ਅਨੁਭਵ। ਇਸ ਵਾਰ ਦੇਸੀ ਅੰਬਾਂ ਨੂੰ ਬਹੁਤ ਬੂਰ ਜਿਹੜਾ ਪੋਰ ਪਿਆ ਹੈ। ਕਿਹਾ ਜਾਂਦਾ ਹੈ ਕਿ ਅੰਬ ਉੱਤਰ ਪੂਰਬੀ ਭਾਰਤ ਬਰਮਾ ਦੇ ਇਲਾਕੇ ਦੇ ਵਿੱਚ ਪੈਦਾ ਹੋਇਆ ਤੇ ਫਿਰ ਪੂਰੇ ਵਿਸ਼ਵ ਦੇ ਵਿੱਚ ਫੈਲ ਗਿਆ। ਸ਼ਬਦ ਵਿਗਿਆਨ ਦੇ ਅਨੁਸਾਰ ਅੰਗਰੇਜ਼ਾਂ ਦਾ ਸ਼ਬਦ ਹੈ ਮੈਂਗੋ, ਦਰਾਵੜੀਅਨ ਮਲਿਆਲਮ ਮੂਲ ਦੇ ਮੰਨਾ ਕਹਿੰਦੇ ਨੇ ਇਹਨੂੰ, ਅੰਬ ਨੂੰ ਮੰਨਾ ਉਹ ਤੋਂ ਜਿਹੜਾ ਉਤਪੰਨ ਹੋਇਆ, ਜਿਸ ਨੂੰ ਪੁਰਤਗਾਲੀਆਂ ਨੇ, ਕਿਉਂਕਿ ਪੁਰਤਗਾਲੀਏ ਜਿਹੜੇ ਸਨ ਸਪੈਨਿਸ਼ ਜਿਹੜੇ ਸਨ ਉਹਨਾਂ ਨੇ ਬਹੁਤ ਲੰਮਾ ਸਮਾਂ ਆਪਣਾ ਗੋਆ ਦੇ ਉੱਤੇ ਰਾਜ ਕੀਤਾ ਹੈ। ਇੱਥੇ ਤੱਕ ਕਿ ਭਾਰਤ ਜਿਹੜਾ ਸੀ ਆਜ਼ਾਦ ਹੋ ਗਿਆ ਸੀ, ਪਰ ਗੋਆ ਬਹੁਤ ਬਾਅਦ ਦੇ ਵਿੱਚ ਜਿਹੜਾ ਆਜ਼ਾਦ ਹੋਇਆ, ਉਹ ਲੰਮੇ ਸਮੇਂ ਤੱਕ ਜਿਹੜਾ ਆਜ਼ਾਦੀ ਦੀ ਲੜਾਈ ਉੱਥੇ ਲੜਦੇ ਰਹੇ। ਤੇ ਪੁਰਤਗਾਲੀਆਂ ਨੇ ਜੋ 1498 ਦੇ ਵਿੱਚ ਕੇਰਲਾ ਵਿੱਚ ਮਸਾਲਿਆਂ ਦਾ ਵਪਾਰ ਕਰਨ ਆਏ ਸਨ, ਪਹਿਲਾਂ ਜਿਹੜਾ ਸੀ ਮੰਗਾ ਤੇ ਫਿਰ ਉਸ ਤੋਂ ਬਾਅਦ 16ਵੀਂ ਸਦੀ ਦੇ ਪਿਛਲੇ ਪਹਿਰ ਦੇ ਵਿੱਚ ਮੈਂਗੋ ਬਣ ਗਿਆ ਅੰਬ ਜਿਹੜਾ ਸੀ। ਇੰਗਲਿਸ਼ ਦੇ ਵਿੱਚ ਉਹਨੂੰ ਮੰਗਾ ਪਹਿਲਾਂ ਕਹਿੰਦੇ ਸੀ, ਫਿਰ ਹੌਲੀ ਹੌਲੀ ਮੈਂਗੋ ਬਣ ਗਿਆ, ਉਹਦੇ ਰੂਪ ਦੇ ਵਿੱਚ ਉਹਨੂੰ ਅਪਣਾ ਲਿਆ। ਤਮਿਲ ਦੇ ਵਿੱਚ ਇਸ ਨੂੰ ਮੰਗ ਕੇ ਜਾਂ ਮੰਗੇ, ਸੰਸਕ੍ਰਿਤ ਦੇ ਵਿੱਚ ਇਸ ਨੂੰ ਅਮਰਾ ਤੇ ਹਿੰਦੀ ਬੰਗਾਲੀ ਦੇ ਵਿੱਚ ਆਮ ਕਿਹਾ ਜਾਂਦਾ ਹੈ। ਅਮਰ ਫਲ ਜਿਹੜਾ ਇਸਦਾ ਪੁਰਾਣਾ ਨਾਮ ਹੈ। ਵੈਦਿਕ ਸਾਹਿਤ ਦੇ ਵਿੱਚ ਇਸ ਨੂੰ ਰਸਾਲਾ ਤੇ ਸ਼ਾਹਕਾਰ ਕਿਹਾ ਜਾਂਦਾ ਹੈ, ਸ਼ਾਹਕਾਰਾ। ਅੰਬ ਦਾ ਵਿਗਿਆਨਕ ਨਾਮ ਜਿਹੜਾ ਹੈ ਮੈਂਗੀਫਰਾ ਇੰਡੀਕਾ, ਇਹ ਜਿਹੜਾ ਹੈ ਐਨਾ ਕਾਰਡੀਸੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਭਾਰਤੀ ਅੰਬ ਦਾ ਆਗਮਨ ਜਿਹੜਾ ਹੈ 5000 ਸਾਲ ਪੁਰਾਣਾ ਜਿਹੜਾ ਮੰਨਿਆ ਜਾਂਦਾ ਹੈ, ਮਤਲਬ ਕਿ ਅੰਬ ਜਿਹੜਾ ਭਾਰਤੀ ਅੰਬ ਹੈ ਉਹ 5000 ਸਾਲ ਪਹਿਲਾਂ ਦੀ ਪੈਦਾਇਸ਼ ਹੈ, ਯਾਨੀ ਕਿ ਖੋਤੇ ਦੇ ਲਾਗੇ ਛਾਗੇ ਦਾ ਹੀ ਹੈ। ਖੋਤਾ ਚੇਤੇ ਆ ਗਿਆ ਫਿਰ ਜੀ ਤੇ। ਪਰ ਕਈ ਸਰੋਤਾਂ ਦੇ ਵਿੱਚ ਫਾਸਿਲ ਪ੍ਰਮਾਣਾਂ ਨੂੰ ਆਧਾਰ ਮੰਨ ਕੇ ਭਾਰਤ ਹੁਣ ਦੇ ਬੰਗਲਾਦੇਸ਼ ਤੇ ਮਿਆਂਮਾਰ ਦੇ ਵਿਚ ਅੰਬ ਦੀ ਹੋਂਦ ਦੇ ਹਵਾਲੇ 25 to 30 million years ਪਹਿਲਾਂ ਦੇ ਦੱਸੇ ਜਾਂਦੇ ਆ, ਜਾਣੀ ਕਿ 25 to 30 million years ਦਾ ਪਹਿਲਾਂ ਦਾ ਇਹ ਫਰੂਟ ਹੈ, ਫਲ ਹੈ। ਵੈਦਿਕ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕਰੀਏ ਤਾਂ ਪੁਰਾਣਾਂ ਦੇ ਵਿਚ ਵੀ ਹਵਾਲੇ ਮਿਲਦੇ ਆ। ਮਹਾਤਮਾ ਬੁੱਧ ਦੇ ਦੁਆਰਾ ਵੀ ਇੱਕ ਅੰਬ ਜਾਂ ਅੰਬਾਂ ਦੇ ਉਪਵਨ ਦੇ ਵਿਚ ਭਗਤੀ ਕਰਨ ਦੀ ਗੱਲ ਕਹੀ ਜਾਂਦੀ ਹੈ, ਜਾਣੀ ਕਿ ਉਹਨਾਂ ਨੇ ਅੰਬ ਦੇ ਥੱਲੇ ਬੈਠ ਕੇ ਭਗਤੀ ਕੀਤੀ। ਇਸ ਕਰਕੇ ਹੀ ਬੋਧ ਭਿਕਸ਼ੂਆਂ ਨੇ ਅੰਬਾਂ ਦੇ ਪੌਦਿਆਂ ਦਾ ਪਸਾਰਾ ਕੀਤਾ। ਕਰਮਵਾਰ ਯੂਨਾਨੀ, ਚੀਨੀ ਯਾਤਰੀ ਜਿਹੜੇ ਸਨ, ਇਤਿਹਾਸਕਾਰ ਮੈਗਥਨੀਜ਼ ਤੇ ਹਿਊਨ ਸਾਗ, ਉਹਨਾਂ ਨੇ ਵੀ ਅੰਬਾਂ ਦਾ ਜ਼ਿਕਰ ਕੀਤਾ ਤੇ ਮੋਰੀਆ ਵੰਸ਼ ਦੇ ਰਾਜਿਆਂ ਦੇ ਵੱਲੋਂ ਆਪਣੀ ਖੁਸ਼ਹਾਲੀ ਦੇ ਪ੍ਰਗਟਾਵਾ ਲਈ ਜਿਹੜਾ ਸੜਕਾਂ ਦੇ ਦੋਵੇਂ ਪਾਸੇ ਹੀ ਇਹਨਾਂ ਦੇ ਲਗਵਾਏ ਜਾਣ ਦੇ ਬਾਰੇ ਲਿਖਿਆ ਗਿਆ। ਇਸ ਤੋਂ ਗੱਲ ਤੋਂ ਮੈਨੂੰ ਚੇਤੇ ਆ ਗਿਆ, ਮਾਲਪੁਰ ਬੰਗਾ, ਮਾਲਪੁਰ ਹੋ ਗਿਆ, ਬੰਗਾ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਕੋਈ ਵੀ ਫਗਵਾੜੇ ਤੋਂ ਲੈ ਲਓ, ਇੱਧਰ ਨੂੰ ਸੜਕ ਜਾਂਦੀ ਸੀ ਹੁਸ਼ਿਆਰਪੁਰ ਨੂੰ ਜਾਂਦੀ ਆ, ਜਲੰਧਰ ਤੋਂ, ਜਲੰਧਰ ਤੋਂ ਫਗਵਾੜੇ ਤੋਂ ਆਪਣੀ ਹੁਸ਼ਿਆਰਪੁਰ ਨੂੰ ਜਾਂਦੀ ਸੜਕ, ਤੇ ਹੋਰ ਜਿਹੜੇ ਪਠਾਨਕੋਟ ਵਾਲਾ ਏਰੀਆ ਹੋ ਗਿਆ ਜਾਂ ਅੰਮ੍ਰਿਤਸਰ ਵੀ ਜਿਹੜਾ ਬਿਆਸ ਦਾ ਏਰੀਆ, ਬਿਆਸ ਚੋ ਜਿਹੜਾ ਆ ਜਾਂਦਾ, ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਅੰਬਾਂ ਦੇ ਬੂਟੇ ਹੁੰਦੇ ਸੀ, ਪਤਾ ਨਹੀਂ ਹੁਣ ਹੈਗੇ ਹੋਗੇ ਕਿ ਨਹੀਂ, ਤਾਂ ਹਾਈਵੇ ਬਣਾ ਦਿੱਤੇ ਗਏ, ਉਹ ਸਾਰਾ ਪੁੱਟ ਪਟਾ ਦਿੱਤੇ ਹੋਣੇ ਆ। ਪਹਿਲਾਂ ਇਹ ਸਾਰੀ ਜਿਹੜੀਆਂ ਅੱਜ ਵੀ ਹੁਸ਼ਿਆਰਪੁਰ ਵਾਲੀ ਸੜਕ ਜਿਹੜੀ ਹੈ ਉਹਦੇ ਉੱਤੇ ਅੰਬ ਮਿਲ ਜਾਂਦੇ ਆ, ਤੇ ਵੈਸੇ ਵੀ ਉਹ ਛਾਂ ਜਿਹੜੀ ਹੈ ਬਣੀ ਹੈ ਰੁੱਖਾਂ ਦੀ ਆਲੇ ਦੁਆਲੇ, ਐਨ ਪੂਰਾ ਮਤਲਬ ਕਿ ਸੁਰੰਗ ਹੀ ਬਣੀ ਹੋਈ ਹੈ ਉਹ ਸਾਰਾ ਸਿਸਟਮ ਜਦੋਂ ਦੇਖਦੇ ਹਾਂ। ਖੁਸ਼ਹਾਲੀ ਦੇ ਪ੍ਰਗਟਾ ਲਈ ਜਿਹੜਾ ਸੜਕਾਂ ਦੇ ਦੋਵੇਂ ਪਾਸੇ ਇਹਨਾਂ ਦੇ ਲਗਵਾਏ ਜਾਣ ਬਾਰੇ ਲਿਖਿਆ ਗਿਆ। ਮੁਗਲਾਂ ਨੇ ਵੀ ਬੜੇ ਬਾਗ ਲਗਵਾਏ, ਅਕਬਰ ਨੇ ਤਾਂ ਦਰਭੰਗਾ ਦੇ ਨੇੜੇ ਲੱਖਾਂ ਬਾਗ ਲਗਵਾਇਆ ਜਿਸ ਦੇ ਵਿਚ ਅੰਬਾਂ ਦੇ 1 lakh ਪੌਦੇ ਲਗਵਾਏ ਸੀ। ਮਰਾਠਾ ਪੇਸ਼ਵਾ ਰਘੂਨਾਥ ਪੇਸ਼ਵਾ ਉਹਨਾਂ ਨੇ ਮਰਾਠਿਆਂ ਦੀ ਸ਼੍ਰੇਸ਼ਠਤਾ ਦਰਸਾਉਣ ਦੇ ਲਈ 1 crore ਅੰਬ ਭਿਜਵਾਏ ਸੀ। ਲੋਕ ਜਾਨ ਅਨੁਸਾਰ ਕੌਮਾਂਤਰੀ ਪੱਧਰ ਦੇ ਉੱਤੇ ਮਸ਼ਹੂਰ ਅਲਫੋਸੋ ਇਨ੍ਹਾਂ ਅੰਬਾਂ ਦੇ ਵਿਚੋਂ ਹੀ ਵਿਕਸਿਤ ਹੋਇਆ ਦੱਸਿਆ ਜਾਂਦਾ ਹੈ। ਵੱਖ ਵੱਖ ਸਰੋਤਾਂ ਦੇ ਅਨੁਸਾਰ ਬਾਗਾਂ ਦੇ ਵਿਚ ਲਗਾਏ ਗਏ ਅੰਬਾਂ ਦੀਆਂ 1500 ਕਿਸਮਾਂ ਨੇ ਵੱਖਰੀਆਂ ਵੱਖਰੀਆਂ। ਹੁਸ਼ਿਆਰਪੁਰ ਜਾ ਕੇ ਦੇਖੋ, ਉੱਥੇ ਬਹੁਤ ਤਰ੍ਹਾਂ ਦੇ ਅੰਬ ਨੇ ਵੱਖਰੇ ਵੱਖਰੇ। ਆਪਣੇ ਸਰਾਂ ਬਾਈ ਹੁਣੀ ਪਿਛਲੇ ਵਾਰੀ ਗਏ ਸੀ, ਉੱਥੇ ਇੱਕ ਫਾਰਮਰ ਹੈਗੇ ਆ ਬਾਈ ਜੀ, ਖੇਤੀ ਕਰਦੇ ਆ ਬਹੁਤ, ਉੱਥੇ ਉਹ ਨੌਲੇਜ ਰੱਖਦੇ ਆ, ਵੱਖਰੀਆਂ ਵੱਖਰੀਆਂ ਕਿਸਮਾਂ ਤੁਹਾਨੂੰ ਮਿਲ ਜਾਣਗੀਆਂ ਹੁਸ਼ਿਆਰਪੁਰ ਦੇ ਵਿਚ। ਵੱਖ ਵੱਖ ਸਰੋਤਾਂ ਅਨੁਸਾਰ ਬਾਗਾਂ ਵਿਚ ਜਿਹੜਾ ਹੈ ਲਗਾਏ ਗਏ ਅੰਬਾਂ ਦੀਆਂ 1500 ਕਿਸਮਾਂ ਨੇ ਦੀ ਜਾਣਕਾਰੀ ਮਿਲ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਕਈ ਜੰਗਲੀ ਤੇ ਦਾਬ ਦੇ ਨਾਲ ਲੱਗਣ ਵਾਲੀਆਂ ਕਿਸਮਾਂ ਵੀ ਨੇ। ਅੰਬ ਸਾਡੇ ਸੱਭਿਆਚਾਰ, ਲੋਕਧਾਰਾ ਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਸ ਦੀ ਧਾਰਮਿਕ, ਅਧਿਆਤਮਕ ਤੇ ਸਿਹਤ ਸੰਬੰਧੀ ਬੜੀ ਮਹਾਨਤਾ ਤੇ ਮਹੱਤਤਾ ਹੈ। ਕਿਹਾ ਜਾਂਦਾ ਹੈ ਕਿ ਵਾਰਸ਼ਿਕਾ ਲਕਸ਼ਮੀ, ਗੋਵਰਧਨ ਤੇ ਜਨਨ ਸ਼ਕਤੀ ਦਾ ਦੇਵਤਾ ਆਮ ਵਿਚ ਨਿਵਾਸ ਕਰਦੇ ਨੇ। ਸ਼ਗਨਾਂ ਵੇਲੇ ਅੰਬ ਦੇ ਪੱਤੇ ਘਰ ਦੇ ਪ੍ਰਵੇਸ਼ ਦੇ ਦੁਆਰ ਦੇ ਉੱਤੇ ਉੱਪਰ ਬੰਨੇ ਜਾਂਦੇ ਆ। ਜਦੋਂ ਵਿਆਹ ਸ਼ਾਦੀ ਹੁੰਦੀ ਆ, ਖੁਸ਼ੀਆਂ ਹੁੰਦੀਆਂ ਨੇ, ਉਦੋਂ ਅੰਬ ਦੇ ਪੱਤੇ ਬੰਨੇ ਜਾਂਦੇ ਆ। ਵਰਖਾ ਦੇ ਦੇਵਤਾ ਜਿਹੜਾ ਵਰੁਣ ਦੀ ਪੂਜਾ ਵੇਲੇ ਇਸ ਦੀ ਵਰਤੋਂ ਹੁੰਦੀ ਹੈ। ਹੋਮਾ ਕੁੰਡਮ ਸੰਸਕ੍ਰਿਤ ਸ਼ਬਦ ਜਿਸ ਦਾ ਅਰਥ ਪਵਿੱਤਰ ਅਗਨੀ ਦੇ ਵਿਚ ਅੰਬਾਂ ਦੇ ਪੱਤਿਆਂ ਦੇ ਰਾਹੀਂ ਘੇ ਜਿਹੜਾ ਜਾਣੀ ਕਿ ਘਿਓ ਪਾਇਆ ਜਾਂਦਾ, ਉਹਦੇ ਉੱਤੇ ਰਸਮ ਅਦਾ ਕੀਤੀ ਜਾਂਦੀ ਹੈ। ਤੇ ਤਰਸਵਤੀ ਪੂਜਾ ਵੇਲੇ ਵੀ ਪੱਤੇ ਵਰਤੇ ਜਾਂਦੇ ਆ। ਅੰਬ ਸਿਹਤ ਵਰਧਕ ਵੀ ਹੈ, ਇਹ ਵਿਟਾਮਿਨ ਏ, ਸੀ ਅਤੇ ਡੀ ਦਾ ਬਹੁਤ ਹੀ ਵਧੀਆ ਸਰੋਤ ਹੈ। ਅੰਬਾਂ ਦੇ ਪੱਤੇ ਸੜਨ ਦੇ ਨਾਲ ਹੋਏ ਜ਼ਖਮਾਂ ਦੇ ਵਿਚ, ਉਬਲਦੇ ਪਾਣੀ ਦੇ ਵਿਚ ਝੁਲਸਣ ਦੇ ਕਾਰਨ ਹੋਏ ਜ਼ਖਮਾਂ ਤੇ ਡਾਇਬਿਟੀਜ਼ ਜਿਹੜੀ ਹੈ ਸ਼ੂਗਰ ਦੀ ਬਿਮਾਰੀ ਦੇ ਇਲਾਜ ਦੇ ਲਈ ਵਰਤੇ ਜਾਂਦੇ ਆ। ਇਹ ਹਾਜ਼ਮੇਦਾਰ, ਕਬਜ਼ੂ ਕੁਸ਼ਾ ਤੇ ਤਾਕਤ ਦੇਣ ਵਾਲਾ ਹੁੰਦਾ ਹੈ। ਇਸ ਦੇ ਵਿਚ ਫਾਈਬਰ ਅਤੇ ਐਂਟੀ ਆਕਸੀਡੈਂਟ ਹੁੰਦੇ ਨੇ। ਇਹ ਅੱਖਾਂ ਤੇ ਰੋਗ ਨਿਰੋਧਕ ਸ਼ਕਤੀ ਦੇ ਲਈ ਵੀ ਲਾਭਦਾਇਕ ਹੈ। ਅੰਬ ਦਾ ਅਕਸ ਚਿੱਤਰਕਾਲਾ ਕੋਮਲ ਕਲਾਵਾਂ ਦੇ ਵਿਚ ਆਧਾਰੀ ਗੁਣ ਵਜੋਂ ਜਿਹੜਾ ਸ਼ਾਮਲ ਕੀਤਾ ਜਾਂਦਾ ਹੈ। ਇਸ ਨੂੰ ਬੁਣਾਈ, ਕਢਾਈ, ਮਹਿੰਦੀ, ਰੰਗੋਲੀ ਦੇ ਡਿਜ਼ਾਈਨਾਂ ਦੇ ਵਿਚ ਵਰਤਿਆ ਜਾਂਦਾ ਹੈ। ਜਿੱਥੇ ਅਲਫੋਸੋ ਸਫੈਦਾ ਜਿਹੜੀਆਂ ਕਿਸਮਾਂ ਨੇ ਅੰਬਾਂ ਦੀਆਂ, ਕੁਝ ਦੱਸਦੇ ਹਾਂ। ਅਲਫੋਸੋ ਸਫੈਦਾ, ਸਿੰਧੂਰੀ, ਦੁਸਹਿਰੀ, ਮਾਲਦਾ, ਫਾਜ਼ਲੀ, ਲੰਗੜਾ, ਹਫੂਜ਼, ਕੇਸਰ, ਚੌਸਾ, ਸਹਾਰਨਪੁਰੀ, ਲਖਨਵੀ, ਤੋਤਾਪਰੀ, ਸਮੇਤ ਹੋਰ ਅਨੇਕਾਂ ਅੰਬ ਜਿਹੜੇ ਨੇ ਚੂਪਣ ਦੇ ਲਈ ਵਰਤੇ ਜਾਂਦੇ ਆ। ਉੱਥੇ ਹੀ ਰਾਮ ਕੇਲਾ ਅਚਾਰ ਪਾਏ ਜਾਣ ਦੇ ਲਈ ਚਹੇਤਾ ਹੈ। ਡੈਜ਼ਰਟਸ ਮਿਲਕ ਸ਼ੇਕ ਜਿਹੜੀਆਂ ਮਤਲਬ ਕਿ ਡਿਜ਼ਰਟ ਬਣਾਉਂਦੇ ਆ ਉਹ ਮਿਲਕ ਸ਼ੇਕ, ਸ਼ਰਬਤ, ਕੁਲਫੀ, ਆਈਸਕ੍ਰੀਮ ਆਦਿ ਦੇ ਵਿੱਚ ਪੱਕੇ ਅੰਬ ਵਰਤੇ ਜਾਣ ਤੋਂ ਇਲਾਵਾ ਕੱਚੇ ਅੰਬਾਂ ਦਾ ਅਚਾਰ, ਅੰਬ ਪਾਪੜ, ਅੰਬ ਚੂਰਨ ਜਿਹੜਾ ਹੈ ਅੰਬ

ਅੰਮ੍ਰਿਤਸਰ, ਅੰਮ੍ਰਿਤ ਸੋਰੀ ਅੰਮ੍ਰਿਤ ਰਸ, ਅੰਮ੍ਰਿਤ ਰਸ ਦੇ ਨਾਲ ਭਰ ਦਿੰਦਾ ਹੈ। ਮੁਗਲ ਸ਼ਹਿਨਸ਼ਾਹ ਇਸ ਨੂੰ ਦੈਵੀ ਫਲ ਕਹਿੰਦੇ ਸਨ ਤੇ ਦੂਸਰੇ ਮੁਲਕਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਅੰਬਾਂ ਦੇ ਤੋਹਫੇ ਦੇ ਕੇ ਅੰਬ ਨੂੰ ਕੂਟਨੀਤੀ ਦੇ ਸਾਧਨ ਵਜੋਂ ਵਰਤਦੇ ਸਨ। ਸੌਗਾਤ ਦੇ ਤੌਰ ਦੇ ਉੱਤੇ ਅੰਬਾਂ ਦੇ ਤੋਹਫੇ ਅੱਜ ਕੱਲ੍ਹ ਵੀ ਦਿੱਤੇ ਜਾਂਦੇ ਨੇ। ਜਦੋਂ ਸ਼ਗਨ ਭੇਜਿਆ ਜਾਂਦਾ ਹੈ ਉਦੋਂ ਟੋਕਰੀ ਬਣਾ ਕੇ ਲਿਜਾਂਦੇ ਆ, ਵੱਖਰੇ ਵੱਖਰੇ ਫਲ ਹੁੰਦੇ ਆ ਉਹਦੇ ਚ। ਹੁਣ ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੰਬਾਂ ਦੇ ਫੈਸਟੀਵਲ ਲੱਗਣ ਲੱਗ ਪਏ। ਦਿੱਲੀ ਦੇ ਵਿੱਚ ਤਾਂ ਅੰਬਾਂ ਨੂੰ ਸਮਰਪਿਤ ਉਰਦੂ ਸ਼ਾਇਰੀ ਦਾ ਮੁਸ਼ਾਇਰਾ ਵੀ ਕਰਵਾਇਆ ਜਾਂਦਾ ਸੀ ਜਿਸਦਾ ਨਾਮ ਸੀ ਆਮ ਔਰ ਕਲਾਮ ਹੁੰਦਾ ਸੀ। ਇਸ ਦੇ ਵਿੱਚ ਸਿਰਫ ਅੰਬਾਂ ਦੇ ਨਾਲ ਸੰਬੰਧਿਤ ਨਜ਼ਮਾਂ ਗਜ਼ਲਾਂ ਪੜ੍ਹੀਆਂ ਜਾਂਦੀਆਂ। ਅੰਬ ਵੱਖ ਵੱਖ ਆਕਾਰ ਅਤੇ ਸ਼ਕਲਾਂ ਦੇ ਹੁੰਦੇ ਨੇ ਤੇ ਕਈ ਅੰਡਾਕਾਰ, ਕਈ ਗੋਲ ਦਿਲ ਦੀ ਸ਼ਕਲ ਦੇ, ਕਈ ਪਤਲੇ ਤੇ ਕਈ ਵੱਡੇ ਆਕਾਰੀ। ਛੋਟੇ ਤੋਂ ਛੋਟਾ ਅੰਬ ਅਲੂਚੇ ਜਿੱਡਾ ਤੇ ਵੱਡੇ ਤੋਂ ਵੱਡਾ ਅੰਬ 2-2.5 ਕਿਲੋ ਦਾ ਹੋ ਸਕਦਾ ਹੈ। ਅੰਬ ਦਾ ਸਦਾ ਬਹਾਰ ਪੌਦਾ 50 ਤੋਂ 60 ਫੁੱਟ ਲੰਮਾ ਹੁੰਦਾ ਹੈ ਤੇ ਇਸਦੇ ਫੁੱਲ ਜਿਹੜੇ ਨੇ ਬਹੁਤ ਹੀ ਛੋਟੇ ਤੇ ਗੁਲਾਬੀ ਭਾ ਮਾਰਵੇਂ ਗੁੱਛੇਦਾਰ ਹੁੰਦੇ ਹੈ। ਭਾਵੇਂ ਅੰਬ ਗਿਟਕ ਤੋਂ ਵੀ ਉੱਗ ਪੈਂਦੇ ਨੇ ਪਰ ਇਸ ਨੂੰ ਲਗਾਉਣ ਦੀਆਂ ਪ੍ਰਚਲਿਤ ਵਿਧੀਆਂ ਕਲਮ, ਦਾਬ ਜਾਂ ਚੱਕਲੀ ਕੱਢ ਹੀ ਹਨ। ਅੰਬ ਆਪਣੇ ਖੁਸ਼ਬੂਦਾਰ ਸਵਾਦ, ਮਿਠਾਸ ਤੇ ਖੁਮਾਰੀਜਨਕ ਨਸ਼ੀਲੇ ਰੰਗਾਂ ਦੇ ਕਾਰਨ ਘਰ ਘਰ ਦਾ ਜਿਹੜਾ ਲਾਡਲਾ ਫਲ ਹੈ। ਅੰਬ ਦੇ ਬਾਰੇ ਕਈ ਅਖਾਣ ਨੇ, ਮੁਹਾਵਰੇ ਨੇ, ਲੋਕ ਬੋਲੀਆਂ ਨੇ, ਪ੍ਰਚਲਿਤ ਨੇ। ਰਵਿੰਦਰ ਨਾਥ ਟੈਗੋਰ ਜਿਹੜੇ ਨੇ ਉਨ੍ਹਾਂ ਨੇ ਅੰਬ ਦੇ ਬਾਰੇ ਕਈ ਕਵਿਤਾਵਾਂ ਲਿਖੀਆਂ ਪਰ ਪ੍ਰੋਫੈਸਰ ਮੋਹਨ ਸਿੰਘ ਉਨ੍ਹਾਂ ਦੀ ਕਵਿਤਾ ਹੈ ਅੰਬੀ ਦਾ ਬੂਟਾ, ਕੋਈ ਜਵਾਬ ਨਹੀਂ ਉਹਦਾ। ਇਸ ਲੰਮੀ ਕਵਿਤਾ ਦੇ ਵਿੱਚ ਸਿਰਫ ਸੰਕੇਤ ਮਾਤਰਾ ਜਿਹੜੀਆਂ ਸਤਰਾਂ ਤੁਹਾਡੇ ਨਾਲ ਆਖਰ ਦੇ ਵਿੱਚ ਸਾਂਝੀਆਂ ਕਰਕੇ ਫਿਰ ਸਮਾਪਤੀ ਕਰਦੇ ਹਾਂ। ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਕਿ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ। ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਕਿ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ ਪਰ ਮਾਹੀ ਬਾਜੋ ਨਹੀਂ ਪਰ ਮਾਹੀ ਬਾਜੋ ਨਹੀਂ ਪਰ ਦੇਸੀ ਬਾਜੋ ਨਹੀਂ ਇਹ ਮੈਨੂੰ ਵੱਢਦਾ ਏ ਤੇ ਖੱਟਾ ਲੱਗਦਾ ਏ। ਕੋਇਲ ਦੀਆਂ ਕੂਕਾਂ ਨਹੀਂ ਮਾਰਨ ਬੰਦੂਕਾਂ ਨਹੀਂ, ਭਾਈ ਗੁਰਦਾਸ ਜੀ ਦੀ ਬਾਣੀ ਹੈ ਉਹਦੇ ਵਿੱਚ ਵੀ ਅੰਬ ਦਾ ਜ਼ਿਕਰ ਆਉਂਦਾ ਹੈ। ਕੋਕਲ ਅੰਬ ਸੁਹਾਵੀ ਬੋਲ ਕਿਉਂ ਦੁੱਖ ਅੰਕ ਸਹਿਜੇ, ਅੰਬਾਂ ਸਦਰ ਨਾ ਲਾਏ ਆਣ ਅੰਬਾਕੜੀਆਂ ਜੇ ਖਾਏ। ਮਾਫ਼ੀ ਚਾਹਾਂਗਾ ਜੇ ਮੈਂ ਗਲਤ ਉਚਾਰਨ ਕਰ ਗਿਆ ਹੋਵਾਂ। ਮੌਲੇ ਅੰਬ ਬਸੰਤ ਰੁੱਤ, ਅੰਬਾਲਾ ਸ਼ਹਿਰ ਦਾ ਨਾਮ ਵੀ ਇੱਥੇ ਪਹਿਲੀਆਂ ਵੇਲਿਆਂ ਦੇ ਵੇਲੇ ਅੰਬਾਂ ਦੇ ਬਾਗ ਹੋਣ ਕਰਕੇ ਪਿਆ ਅੰਬਾਲਾ। ਮੁਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਹੈ। ਅੰਬ ਦੇ ਬੂਟੇ ਉੱਪਰ ਪੱਕੇ ਅੰਬ ਦੇਖਣ ਦਾ ਆਪਣਾ ਹੀ ਰੋਮਾਂਸ ਹੈ। ਸਾਨੂੰ ਇਹ ਦ੍ਰਿਸ਼ ਬੜਾ ਵਿਸਮਾਦ ਕਰ ਦਿੰਦਾ ਹੈ ਤੇ ਮੁਗਲਾਂ ਨੂੰ ਅੰਬਾਂ ਦੇ ਨਾਲ ਇੰਨਾ ਮੋਹ ਸੀ ਕਿ ਕਹਿੰਦੇ ਨੇ ਕਿ ਸ਼ਾਹਜਹਾਂ ਦੇ ਵੱਲੋਂ ਦੱਖਣ ਦੇ ਵਿੱਚ ਲਗਾਏ ਗਏ ਅੰਬਾਂ ਦੇ ਫਲ ਉਸਦਾ ਪੁੱਤਰ ਔਰੰਗਜ਼ੇਬ ਜੋ ਉਸ ਵੇਲੇ ਦੱਖਣ ਦਾ ਵਜ਼ੀਰ ਸੀ ਜਦ ਆਪ ਹੀ ਡਕਾਰ ਗਿਆ ਤਾਂ ਅੱਗ ਬਗੂਲਾ ਹੋਏ ਸ਼ਹਿਨਸ਼ਾਹ ਨੇ ਉਸਨੂੰ ਘਰ ਨਜ਼ਰਬੰਦੀ ਦੀ ਸਜ਼ਾ ਦੇ ਦਿੱਤੀ ਸੀ ਅੰਬ ਦੇ ਖਾਤਰ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਰ ਮੇਵਾੜ ਦੇ ਰਾਣਾ ਸਾਗਾ ਨਾਲ ਲੜਨ ਤੋਂ ਜਿਹੜਾ ਸੀ ਕਤਰਾਉਂਦਾ ਸੀ ਪਰ ਉਸਦੇ ਹਮਾਇਤੀ ਦੌਲਤ ਖਾਂ ਲੋਧੀ ਨੇ ਉਸਦਾ ਅੰਬਾਂ ਦੀ ਜਿਹੜੀ ਸੀ ਮਹਿਮਾਈ ਮਹਿਕ ਅਤੇ ਮਿਕਾਨਾ ਤਿਸੀ ਸਵਾਦ ਦੇ ਨਾਲ ਤਵਰਫ ਜਿਹੜਾ ਸੀ ਕਰਵਾਇਆ ਤੇ ਉਹ ਜ਼ਰਾ ਹੀ ਟਿਕਾ ਦੇ ਵਿੱਚ ਆਇਆ। ਮਿਰਜ਼ਾ ਗਾਲਬ ਅੰਬਾਂ ਦਾ ਇੰਨਾ ਸ਼ੌਕੀਨ ਸੀ ਕਿ ਜੋ ਅੰਬ ਪਸੰਦ ਨਹੀਂ ਸਨ ਕਰਦੇ ਉਹ ਉਹਨਾਂ ਨੂੰ ਪਸੰਦ ਨਹੀਂ ਸੀ ਕਰਦਾ ਹੁੰਦਾ, ਜਿਨ੍ਹਾਂ ਨੂੰ ਅੰਬ ਪਸੰਦ ਨਹੀਂ ਫਲ ਤੇ ਉਹਨਾਂ ਨੂੰ ਨਹੀਂ ਪਸੰਦ ਕਰਦਾ ਹੁੰਦਾ ਸੀ। ਉਹ ਆਪਣੀ ਜਿਹੜੀ ਸੀ ਨਜ਼ਮ ਦਰ ਸਿਫਤ ਏ ਅੰਬਾ ਦੇ ਵਿੱਚ ਇਸ ਫਲ ਨੂੰ ਸੁਰਗੀ ਸ਼ਹਿਦ ਦੇ ਬੰਦ ਮਰਤਬਾਨ ਦੱਸਦਾ ਹੈ। ਉਹਦਾ ਇੱਕੋ ਹੀ ਇੱਕ ਜਿਹੜਾ ਫੰਡਾ ਸੀ ਆਮ ਮਿੱਠੇ ਹੋ ਔਰ ਬਹੁਤ ਹੋ, ਆਮ ਜਾਣੀ ਕਿ ਅੰਬ, ਆਮ ਮਿੱਠੇ ਮੀਠੇ ਹੋ ਔਰ ਬਹੁਤ ਹੋ। ਉਸਦੇ ਬਾਰੇ ਇੱਕ ਦੰਦ ਕਥਾ ਜਿਹੜੀ ਮਸ਼ਹੂਰ ਹੈ ਕਿ ਇੱਕ ਗਧੇ ਦੇ ਵੱਲੋਂ ਅੰਬਾਂ ਦੀ ਢੇਰੀ ਇੱਕ ਗਧੇ ਵੱਲੋਂ ਅੰਬਾਂ ਦੀ ਢੇਰੀ ਸੁੰਘ ਕੇ ਛੱਡ ਜਾਣ ਦੇ ਉੱਤੇ ਕਿਸੇ ਨੇ ਉਸਨੂੰ ਟਿੱਚਰ ਦੇ ਵਜੋਂ ਕਿਹਾ ਸੀ ਕਿ ਮਿਰਜ਼ਾ ਦੇਖੋ ਗਧੇ ਵੀ ਅੰਬ ਨਹੀਂ ਖਾਂਦੇ। ਹਾਜ਼ਰ ਜਵਾਬ ਗਾਲਿਬ ਹੋਣਾ ਨੇ ਤੁਰੰਤ ਮੋੜਵਾਂ ਜਵਾਬ ਦਿੱਤਾ, ਤੋੜ ਕੱਸਿਆ

0: ద్వాపర్ రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦਾ ਮੰਚ ਉੱਤੇ ਨਿੱਕਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੇ ਨਿੱਕੇ ਸਤਿ ਸ੍ਰੀ ਅਕਾਲ। ਦੋਸਤੋ, ਅੱਜ 22 ਅਪ੍ਰੈਲ ਤੇ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਾਂਗੇ ਤੇ ਅੱਜ ਦਾ ਵਿਸ਼ਾ ਵੀ ਜਿਹੜਾ ਸਾਡੇ ਜੀਣ ਜਿਉਣ ਦੇ ਨਾਲ, ਜ਼ਿੰਦਗੀ ਦੇ ਨਾਲ ਜੁੜਿਆ, ਇਸ ਕਾਇਨਾਤ ਦੇ ਆਲੇ ਦੁਆਲੇ ਜਿਹੜਾ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਦੀਨ ਦੁਨੀਆਂ ਦੀ ਗੱਲ ਕਰਦੇ ਹਾਂ, ਜਿਸ ਧਰਤੀ ਦੇ ਉੱਤੇ ਆਪਾਂ ਜੰਮੇ ਹਾਂ, ਪਲੇ ਹਾਂ, ਉਡਾਰੀਆਂ ਮਾਰਦੇ ਹਾਂ, ਅਤੇ ਉਸ ਧਰਤੀ ਦੀ ਅੱਜ ਗੱਲ ਕਰਾਂਗੇ ਜਿਹੜਾ ਅੱਜ ਦਾ ਦਿਹਾੜਾ ਵੀ ਹੈ ਵਿਸ਼ੇਸ਼ ਤੌਰ ਦੇ ਉੱਤੇ, ਅਤੇ ਧਰਤੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਦੁਨੀਆਂ ਭਰ ਦੇ ਵਿੱਚ, ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ। ਅਤੇ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਨਗੇ ਕੁਝ ਹੀ ਪਲਾਂ ਦੇ ਵਿੱਚ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 900 7619 ਸਟੂਡੀਓ ਦਾ ਨੰਬਰ ਹੈ ਤੇ ਇਹਨਾਂ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਜਿਹੜਾ ਨਿੱਘਾ ਸਵਾਗਤ ਰਹੇਗਾ। ਧਰਤੀ ਦੇ ਬਾਰੇ ਅਸੀਂ ਕਿੰਨੇ ਕੁ ਸੁਚੇਤ ਹਾਂ, ਧਰਤੀ ਦੇ ਲਈ ਅਸੀਂ ਕਿੰਨਾ ਕੁ ਆਪਣਾ ਕਾਜ ਜਿਹੜਾ ਆਪਣਾ ਫਰਜ਼ ਜਿਹੜਾ ਨਿਭਾ ਰਹੇ ਹਾਂ। ਹੋਰ ਬਹੁਤ ਸਾਰੇ ਸਵਾਲ ਨੇ ਆਲੇ ਦੁਆਲੇ ਦੇ ਵਿੱਚ, ਜੋ ਕੁਝ ਵੀ ਸਾਡੇ ਆਲੇ ਦੁਆਲੇ ਚ ਵਾਪਰ ਰਿਹਾ, ਚਾਹੇ ਉਹ ਪਾਣੀ ਦੀ ਬਰਬਾਦੀ ਹੈ, ਚਾਹੇ ਉਹ ਪ੍ਰਦੂਸ਼ਣ ਹੈ, ਚਾਹੇ ਪਿਛਲੇ ਸਮਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਵੱਡਾ ਮੁੱਦਾ ਬਣਿਆ ਰਿਹਾ, ਦੁਨੀਆਦਾਰੀ ਦੇ ਵਿੱਚ ਸਭ ਤੋਂ ਪੋਲਿਊਟਡ ਜਿਹੜੇ ਮੁਲਕਾਂ ਦੇ ਵਿੱਚੋਂ ਕਿਤੇ ਨਾ ਕਿਤੇ ਨਾਂ ਆਉਂਦਾ ਹੈ, ਤੇ ਉਹ ਸਾਰੇ ਮੁੱਦਿਆਂ ਨੂੰ ਵਿਚਾਰਨ ਦੀ ਗੱਲ ਕਰਾਂਗੇ। ਧਰਤੀ ਪ੍ਰਤੀ ਆਪਣੇ ਜਿਹੜੇ ਫਰਜ਼ ਨੇ ਉਹਨਾਂ ਨੂੰ ਜਿਹੜਾ ਹੁਲਾਰਾ ਦੇਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 900 7619 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਤੁਸੀਂ ਵੀ ਦੋਸਤੋ ਜੇਕਰ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਸਕਦੇ ਹੋ, ਆਪਣਾ ਯੂਟਿਊਬ ਨੂੰ ਵੀ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ। ਸਬਸਕ੍ਰਾਈਬ ਕਰਨਾ ਤਾਂ ਉਹਦਾ ਕੋਈ ਪੈਸਾ ਧੇਲਾ ਨਹੀਂ ਲੱਗਦਾ, ਸਬਸਕ੍ਰਿਪਸ਼ਨ ਦਾ ਜ਼ਰੂਰ ਹੈ। ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਮੈਂਬਰਸ਼ਿਪ ਲੈ ਸਕਦੇ ਹੋ, ਸਿਲਵਰ, ਗੋਲਡਨ ਜਾਂ ਡਾਇਮੰਡ, ਜਿਹੜੀ ਵੀ ਤੁਹਾਡੇ ਮਨ ਨੂੰ ਭਾਉਂਦੀ ਹੈ। ਤੇ ਗੱਲਾਂ ਬਾਤਾਂ ਕਰਦੇ ਹਾਂ, ਅੱਗੇ ਵੱਧਦੇ ਹਾਂ, ਬਹੁਤ ਸਾਰੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਪਹਿਲਾਂ ਆਪਾਂ ਬਾਤ ਜਿਹੜੀ ਹੈ ਸ਼ੰਮੀ ਜੀ ਦੇ ਨਾਲ ਪਾਵਾਂਗੇ। ਤੇ ਮਸਲੇ ਬਹੁਤ ਖੜੇ ਹੋਏ ਨੇ, ਬੇਅਦਬੀ ਬਿੱਲ ਜਿਹੜਾ ਹਾਈਕੋਰਟ ਦੇ ਵਿੱਚ ਚੈਲੰਜ ਹੋ ਚੁੱਕਿਆ ਹੈ, ਰਾਜੋਆਣਾ ਸਾਹਿਬ ਤੇ ਕੇਂਦਰ ਦਾ ਵਿਵਾਦ ਜਿਹੜਾ ਚੱਲ ਰਿਹਾ ਉਹਦੇ ਵਿੱਚ ਜਿਹੜਾ ਕੋਰਟ ਨੇ ਕਹਿ ਦਿੱਤਾ ਕਿ ਕੇਂਦਰ ਨੂੰ ਕਿ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ। ਦੂਸਰੇ ਪਾਸੇ ਪਾਣੀਆਂ ਦਾ ਵਿਵਾਦ ਜਿਹੜਾ ਹਰਿਆਣਾ ਤੇ ਪੰਜਾਬ ਦਾ ਚੱਲਦਾ ਹੈ, ਵਾਧੂ ਪਾਣੀ ਜਾਂ ਘੱਟ ਪਾਣੀ ਜਾਂ ਪਾਣੀ ਦਾ ਜੋ ਵੀ ਨਿਕਾਸ ਹੈ ਉਹਨਾਂ ਨੂੰ ਦੇਣ ਦਾ ਮਸਲਾ, ਉਹਦੇ ਵਿੱਚੋਂ ਵੀ ਕੋਰਟ ਦਾ ਜਿਹੜਾ ਫੈਸਲਾ ਆ ਗਿਆ ਉਸੇ ਤਰ੍ਹਾਂ ਬਰਕਰਾਰ ਰਹੇਗਾ ਜਿੱਦਾਂ ਪਹਿਲਾਂ ਜਿਹੜਾ ਸਾਰਾ ਹਿਸਾਬ ਕਿਤਾਬ ਚੱਲਦਾ ਸੀ। ਅੱਗੇ ਜਾ ਕੇ ਡਿਟੇਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਝਟਕਾ ਜ਼ਰੂਰ ਲੱਗਿਆ। ਟਰੰਪ ਸਾਹਿਬ ਜਿਹੜੇ ਨੇ ਆਖਰਕਾਰ ਸੀਜ਼ ਫਾਇਰ ਜਿਹੜਾ ਵਧਾਉਣਾ ਪਿਆ ਉਹਨਾਂ ਨੂੰ, ਤੇ ਸੀਜ਼ ਫਾਇਰ ਜਿਹੜਾ ਉਹਦੇ ਵਿੱਚ ਹੋਰ ਜਿਹੜੀ ਹੈ ਮੁੱਲਤ ਕਹਿ ਲਓ ਜਾਂ ਦਾਅਵਾ ਤਾਂ ਇਹ ਕਰ ਰਹੇ ਨੇ, ਵੈਸੇ ਇਲਜ਼ਾਮ ਹੀ ਲਾ ਰਹੇ ਨੇ, ਜਿਵੇਂ ਕਿ ਇਰਾਨ ਨੇ ਹੋਰਮਜ਼ ਦਾ ਜਿਹੜਾ ਰਸਤਾ ਹੈ ਉਹਨੂੰ ਬੰਦ ਕੀਤਾ ਹੋਇਆ ਤੇ ਪੂਰੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ। ਦੂਸਰੇ ਪਾਸੇ ਟਰੰਪ ਸਾਹਿਬ ਕੱਲ ਕਿਤੇ ਨਾ ਕਿਤੇ ਦਾਅਵਾ ਫਿਰ ਕਰ ਗਏ ਕਿ ਭਾਈ ਮੈਂ ਉਹਨੂੰ ਬੰਦ ਕੀਤਾ ਹੈ ਚੰਗੀ ਤਰ੍ਹਾਂ ਤਾਂ ਕਿ ਉਹਨਾਂ ਨੂੰ ਇਰਾਨ ਵਾਲਿਆਂ ਨੂੰ ਆਰਥਿਕ ਤੌਰ ਦੇ ਉੱਤੇ ਤੋੜਿਆ ਜਾ ਸਕੇ ਤਾਂ ਕਿ ਉਹਨਾਂ ਨੂੰ ਟਾਕ ਟੇਬਲ ਦੇ ਉੱਤੇ ਲਿਆ ਕੇ ਬਿਠਾਇਆ ਜਾ ਸਕੇ। ਇਸ ਤਰ੍ਹਾਂ ਦੇ ਮੁੱਦੇ ਨੇ ਵਿਚਾਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਉਹਦੀ ਗੱਲ ਵੀ ਕਰਾਂਗੇ। ਤੇ 8 ਜਿਹੜੀਆਂ ਨੇ ਔਰਤਾਂ ਨੇ, ਖਾਸ ਕਰ ਜਦੋਂ ਜਿਹੜਾ ਪ੍ਰਦਰਸ਼ਨ ਹੋ ਰਹੇ ਸਨ ਇਰਾਨ ਦੇ ਵਿੱਚ, ਟਰੰਪ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਭਾਈ ਜਿਹੜਾ ਛੱਡੋ, ਤੇ ਇਹ ਵੀ ਗੱਲ ਤੋਰ ਰਹੀ ਹੈ ਤੇ ਬਾਕੀ ਦੇਖਦੇ ਹਾਂ ਪਾਕਿਸਤਾਨ ਵਾਲੇ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਹੈ ਜਾਂ ਫਿਰ। ਇੱਕ ਪਾਸੇ ਕੱਲ ਟਰੰਪ ਸਾਹਿਬ ਜਿਹੜੇ ਸਨ ਉਡੀਕ ਕਰ ਰਹੇ ਸਨ ਕਿ ਇਰਾਨ ਆ ਕੇ ਟੇਬਲ ਦੇ ਉੱਤੇ ਇਸਲਾਮਾਬਾਦ ਦੇ ਵਿੱਚ ਬੈਠੇਗਾ, ਪਰ ਇਰਾਨੀ ਲੋਕਾਂ ਦੇ ਨਾਲ ਜਿਹੜਾ ਸੀ ਤਹਿਰਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਤੇ ਬਹੁਤ ਵੱਡੀਆਂ ਮਿਜ਼ਾਈਲਾਂ, ਹੋਰ ਸਾਰਾ ਸਿਲਸਿਲਾ ਉਹਦਾ ਜਿਹੜਾ ਦਿਖਾਵਾ ਕੀਤਾ ਹੈ। ਕਹਿੰਦੇ ਭਾਈ ਅਸੀਂ ਤਿਆਰ ਬਾਰ ਤਿਆਰ ਹਾਂ, ਜੋ ਤੁਸੀਂ ਚਾਹੁੰਦੇ ਹੋ ਕਰ ਲਓ ਤੇ ਅਸੀਂ ਜੋ ਚਾਹਵਾਂਗੇ ਫਿਰ ਅਸੀਂ ਕਰਾਂਗੇ। ਇਸ ਤਰ੍ਹਾਂ ਦੀਆਂ ਚੇਤਾਵਨੀਆਂ ਵੀ ਆ ਰਹੀਆਂ ਨੇ, ਇੱਕ ਦੂਸਰੇ ਦੇ ਮੋਹਰੇ ਹਿੱਕ ਠਾਣ ਕੇ ਜਿਹੜਾ ਖੜੇ ਨੇ ਦੋਵੇਂ ਜਾਣੇ, ਦੇਖਦੇ ਹਾਂ ਕਿਸ ਭਾਅ ਜਿਹੜੀ ਨਿਬੜਦੀ ਹੈ। ਤੇ ਲੋ ਦੋਸਤੋ, ਅੱਗੇ ਵੱਧਦੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਜ਼ਰੂਰ ਕਰਾ ਦਿਓ। ਤੇ ਵਿਸ਼ੇ ਦੀ ਵੀ ਆਪਾਂ ਸ਼ੁਰੂਆਤ ਕਰਦੇ ਹਾਂ ਕੁਝ ਹੀ ਪਲਾਂ ਦੇ ਵਿੱਚ। 22 ਅਪ੍ਰੈਲ ਜਦੋਂ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੀ, ਤੇ ਜਦੋਂ ਕੋਈ ਕ੍ਰਾਂਤੀ ਆਉਂਦੀ ਹੈ ਤਾਂ ਕਾਮੇ ਵਰਗ ਦਾ ਜਿਹੜਾ ਹੋਰ ਕੁਝ ਨਹੀਂ ਜਾਂਦਾ ਪਰ ਉਹਨਾਂ ਦੇ ਪੈਰਾਂ ਦੇ ਵਿੱਚ ਪਈਆਂ ਬੇੜੀਆਂ ਤੇ ਜੰਜੀਰਾਂ ਜ਼ਰੂਰ ਜਿਹੜੀਆਂ ਟੁੱਟ ਜਾਂਦੀਆਂ ਨੇ। ਵੀ ਆਈ ਲੈਨਨ ਹੁਣਾਂ ਨੇ ਇਹ ਲਾਈਨਾਂ ਜਿਹੜੀਆਂ ਲਿਖੀਆਂ ਨੇ। ਦੁਨੀਆਦਾਰੀ ਦੇ ਵਿੱਚ ਝਾਤ ਮਾਰੀਏ ਤੇ ਅੱਜ ਦੇ ਦਿਹਾੜੇ ਦੇ ਉੱਤੇ 22 ਅਪ੍ਰੈਲ ਜਿਹੜਾ 1870 ਦੇ ਵਿੱਚ ਰੂਸੀ ਕ੍ਰਾਂਤੀਕਾਰੀ ਆਗੂ ਵਲਾਦੀਮੀਰ ਇਲੀਅਚ ਜਿਹੜੇ ਸਨ ਓਲੀਨੋਵ ਲੈਨਨ ਦਾ ਜਨਮ ਹੁੰਦਾ ਹੈ। 1915 ਦੇ ਵਿੱਚ ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜ਼ਹਿਰੀਲੀ ਗੈਸ ਵਰਤ ਲਈ ਸੀ ਤੇ 1921 ਦੇ ਵਿੱਚ ਸੁਭਾਸ਼ ਚੰਦਰ ਬੋਸ ਉਹਨਾਂ ਨੇ ਇੰਡੀਅਨ ਸਿਵਲ ਸਰਵਿਸਿਜ ਤੋਂ ਅਸਤੀਫਾ ਦੇ ਦਿੱਤਾ ਸੀ। 1952 ਦੇ ਵਿੱਚ ਗਿਆਨ ਸਿੰਘ ਰਾੜੇ ਵਾਲੇ ਜਿਹੜੇ ਸਨ ਪੈਪਸੂ ਦੇ ਮੁੱਖ ਮੰਤਰੀ ਬਣ ਗਏ ਕਿਉਂਕਿ ਪੈਪਸੂ ਜਿਹੜਾ ਫਿਰ ਇਕੱਠਾ ਕੀਤਾ ਸਾਰਾ ਕੁਝ। ਪੈਪਸੂ ਰੋਡ ਵਿੱਚ ਅੱਜ ਦੇ ਦਿਹਾੜੇ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ। 1966 ਦੇ ਵਿੱਚ ਸੋਵੀਅਤ ਰੂਸ ਨੇ ਪਰਮਾਣੂ ਪ੍ਰੀਖਣ ਜਿਹੜਾ ਕਰ ਲਿਆ ਤੇ 2003 ਦੇ ਵਿੱਚ ਨਾਟਕਕਾਰ ਬਲਵੰਤ ਗਾਰਗੀ ਸਾਹਿਬ ਦਾ ਦੇਹਾਂਤ ਹੁੰਦਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਧਰਤੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। ਵਿਸ਼ਵ ਧਰਤੀ ਦਿਵਸ ਦੀ ਥੋੜੀ ਜਿਹੀ ਬਾਤ ਪਾਉਂਦੇ ਹਾਂ। 22 ਅਪ੍ਰੈਲ ਦਾ ਅੱਜ ਦਾ ਦਿਹਾੜਾ ਸੰਸਾਰ ਭਰ ਦੇ ਵਿੱਚ ਧਰਤ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਸਾਲ 2026 ਦਾ ਜਿਹੜਾ ਥੀਮ ਹੈ ਅਵਰ ਪਾਵਰ ਅਵਰ ਪਲੈਨਟ, ਸਾਡੀ ਧਰਤੀ ਸਾਡੇ ਲਈ ਸਾਡੀ ਪਾਵਰ ਹੈ, ਧਰਤੀ ਦੀ ਸਾਂਭ ਸੰਭਾਲ ਕਰਨਾ, ਇਹਨੂੰ ਪ੍ਰਦੂਸ਼ਣ ਜਿਹੜਾ ਮੁਕਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸਾਲ 2040 ਤੱਕ 60% ਪਲਾਸਟਿਕ ਨੂੰ ਘਟਾਉਣ ਦਾ ਜਿਹੜਾ ਟੀਚਾ ਰੱਖਿਆ ਹੋਇਆ। ਪਲਾਸਟਿਕ ਦਾ ਸਿਹਤ ਦੇ ਉੱਤੇ ਬਹੁਤ ਮਾੜਾ ਜਿਹੜਾ ਅਸਰ ਪੈ ਰਿਹਾ। ਪਹਿਲੀ ਵਾਰ 1970 ਦੇ ਵਿੱਚ ਇਹ ਦਿਨ ਮਨਾਇਆ ਗਿਆ ਤੇ ਹੁਣ ਲਗਭਗ 195 ਦੇਸ਼ ਇਹ ਦਿਵਸ ਜਿਹੜਾ ਮਨਾ ਰਹੇ ਨੇ। ਇਸ ਦਿਨ ਸਾਰੇ ਮੁਲਕਾਂ ਦੇ ਵਿੱਚ ਹਰ ਪੱਧਰ ਦੇ ਉੱਤੇ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਕਿ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਪ੍ਰਤੀ ਨਾਗਰਿਕਾਂ ਦੀ ਜਿਹੜੀ ਹੈ ਚੇਤਨਾ ਵੱਧ ਸਕੇ ਤੇ ਉਹ ਜਿਹੜੇ ਨੇ ਧਰਤੀ ਦੀ ਸੰਭਾਲ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜੇ ਨੇ ਪਾ ਸਕਣ। ਅਸਲ ਦੇ ਵਿੱਚ ਧਰਤੀ ਤੇ ਇਸ ਦੀ ਸੰਭਾਲ ਇੰਨਾ ਵੱਡਾ ਮੁੱਦਾ ਹੈ ਕਿ ਇਸ ਕੰਮ ਦੇ ਲਈ ਪੂਰੀ ਮਨੁੱਖਤਾ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸਾਲ ਇਸ ਦਿਵਸ ਦੀ ਜਿਹੜੀ ਹੈ 55ਵੀਂ ਵਰੇਗੰਢ ਮਨਾਉਣ ਜਾ ਰਹੇ ਹੈ। ਥੋੜਾ ਇਤਿਹਾਸਕ ਪਿਛੋਕੜ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਿਵਸ ਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਹੁੰਦੀ ਹੈ ਜਦੋਂ ਵਾਤਾਵਰਣੀ ਵਿਗਾੜਾਂ ਤੋਂ ਚਿੰਤਤ ਹੋਏ, ਚਾਹੇ ਉਹ ਗ੍ਰੀਨ ਗੈਸ ਹਾਊਸ ਸੀਗਾ ਜਿੱਥੇ ਪੈਦਾਵਾਰ ਕੀਤੀ ਜਾਂਦੀ ਸੀ ਸਾਰਾ ਕੁਝ, ਭੋਜਨ, ਹੋਰ ਸਾਰੀਆਂ ਚੀਜ਼ਾਂ, ਤੇ ਅੱਜ ਹਾਲਾਤ ਜਿਹੜੇ ਨੇ ਹੋਰ ਮੁਲਕਾਂ ਵੱਲ ਨੂੰ ਮੂੰਹ ਮੋੜ ਦਿੱਤਾ ਗਿਆ। ਅਮਰੀਕੀਆਂ ਨੇ ਇਕੱਠੇ ਹੋ ਕੇ 55 ਸਾਲ ਪਹਿਲਾਂ ਬਹੁਤ ਵੱਡੇ ਜਲੂਸ ਜਲਸੇ ਕੱਢੇ ਸੀ ਤੇ ਰੈਲੀਆਂ ਕੀਤੀਆਂ, ਸਰਕਾਰ ਤੇ ਦਬਾਅ ਪਾਇਆ ਕਿ ਉਨ੍ਹਾਂ ਦਾ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਭਵਿੱਖ ਹੈ ਸੁਰੱਖਿਅਤ ਕਰਨ ਦੇ ਲਈ ਧਰਤੀ ਅਤੇ ਇਸ ਦੇ ਵਾਤਾਵਰਣ ਦੀ ਜਿਹੜੀ ਸੰਭਾਲ ਕੀਤੀ ਜਾਵੇ। ਉਹ ਲੋਕ ਜੋ ਉਦੋਂ ਦੀ ਅਮਰੀਕੀ ਵਸੋਂ ਦਾ ਕਰੀਬ 10ਵਾਂ ਹਿੱਸਾ ਸਨ, ਧਰਤੀ ਅਤੇ ਵਾਤਾਵਰਣ ਦੀ ਸੰਭਾਲ ਦੇ ਲਈ ਠੋਸ ਉਪਰਾਲਿਆਂ ਦੀ ਮੰਗ ਕਰ ਰਹੇ ਸਨ ਤੇ ਇੰਨੇ ਵੱਡੇ ਜਨ ਸਮੂਹ ਜਿਹੜਾ ਦੁਆਰਾ ਚੱਕੀ ਗਈ ਜਿਹੜੀ ਸੀ ਮੰਗ ਨੇ ਅਮਰੀਕਾ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਤੀਜਾ ਇਹ ਨਿਕਲਿਆ ਕਿ ਛੇਤੀ ਹੀ ਧਰਤੀ ਤੇ ਇਸ ਦੇ ਵਾਤਾਵਰਣ ਦੀ ਸੰਭਾਲ ਦੇ ਲਈ ਕਾਨੂੰਨ ਜਿਹੜੇ ਬਣਾਏ ਜਾਣ ਲੱਗ ਪਏ। ਕਾਨੂੰਨਾਂ ਤੋਂ ਬਿਨਾਂ ਅਮਰੀਕਾ ਸਰਕਾਰ ਨੇ ਇੱਕ ਵਾਤਾਵਰਣ ਸੁਰੱਖਿਆ ਏਜੰਸੀ ਜਿਹੜੀ ਹੈ EPA ਦੀ ਸਥਾਪਨਾ ਕਰ ਦਿੱਤੀ ਤਾਂ ਜੋ ਵਾਤਾਵਰਣੀ ਵਿਗਾੜਾਂ ਦੇ ਕਾਰਨ ਧੁੰਦਲਾ ਹੁੰਦਾ ਦਿਸ ਰਿਹਾ ਲੋਕਾਂ ਦਾ ਭਵਿੱਖ ਕੁਝ ਸੰਭਾਲਿਆ ਜਿਹੜਾ ਜਾ ਸਕੇ। ਛੇਤੀ ਬਾਕੀ ਦੇ ਦੇਸ਼ਾਂ ਨੇ ਜਨਤਕ ਦਬਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਉੱਤੇ ਦਬਾਅ ਪਿਆ, ਧਰਤੀ ਦੀ ਸੰਭਾਲ ਦੇ ਲਈ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਗਏ। ਭਾਰਤ ਦੇ ਵਿੱਚ 1972 ਦੇ ਵਿੱਚ ਵਾਤਾਵਰਣ ਦੇ ਸੰਬੰਧੀ ਨੀਤੀ ਨਿਰਧਾਰਿਤ ਤੇ ਯੋਜਨਾਬੰਦੀ ਦੇ ਲਈ ਇੱਕ ਰਾਸ਼ਟਰੀ ਪ੍ਰੀਸ਼ਦ ਸਥਾਪਿਤ ਕਰ ਦਿੱਤਾ ਗਿਆ। ਇਹ ਪ੍ਰੀਸ਼ਦ ਬਾਅਦ ਦੇ ਵਿੱਚ 1985 ਦੇ ਦੌਰਾਨ ਵਾਤਾਵਰਣ ਤੇ ਜੰਗਲਾਤ ਮੰਤਰਾਲਾ ਬਣੀ ਤੇ ਅੱਜ ਕੱਲ ਮਈ 2014 ਤੋਂ ਇਹ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਜਿਹੜਾ ਬਦਲਾਅ ਮੰਤਰਾਲਾ ਹੈ। ਭਾਰਤ ਨੇ ਸੰਨ 1972 ਦੇ ਵਿੱਚ ਜੰਗਲੀ ਜੀਵਨ ਸੁਰੱਖਿਆ ਕਾਨੂੰਨ ਤੇ 1974 ਦੇ ਵਿੱਚ ਪਾਣੀ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਕਾਨੂੰਨ ਪਾਸ ਕਰ ਦਿੱਤਾ। 2016 ਦੇ ਵਿੱਚ ਇਸੇ ਵਿਸ਼ਵ ਧਰਤ ਦਿਵਸ ਦੇ ਮੌਕੇ ਪੈਰਿਸ ਸਮਝੌਤੇ ਉੱਤੇ ਦੁਨੀਆਂ ਦੇ 195 ਮੁਲਕਾਂ ਨੇ ਜਿਹੜਾ ਦਸਤਖਤ ਕੀਤੇ ਤੇ ਇਸ ਸਮਝੌਤੇ ਦਾ ਉਦੇਸ਼ ਹੈ ਜਲਵਾਯੂ ਦੇ ਵਿੱਚ ਤੇਜ਼ੀ ਦੇ ਨਾਲ ਆ ਰਹੇ ਬਦਲਾਅ ਨੂੰ ਠੱਲਣ ਵਾਸਤੇ ਬਣਦੇ ਉਪਾਅ ਕਰਨਾ। ਅਸਲ ਦੇ ਵਿੱਚ ਪੂਰਾ ਜਿਹੜਾ ਬ੍ਰਹਿਮੰਡ ਹੈ ਉਹਦੇ ਵਿੱਚ ਕੇਵਲ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਜਿਹੜਾ ਸੰਭਵ ਹੋਇਆ। ਸੂਰਜ ਮੰਡਲ ਦੇ ਬਾਕੀ 7 ਗ੍ਰਹਿਾਂ ਦੇ ਉੱਤੇ ਜੀਵਨ ਦੇ ਪਨਪਨ ਦੇ ਲਈ ਲੋੜੀਂਦੀਆਂ ਹਾਲਾਤਾਂ ਦੇ ਉਹ ਜਿਹੜੇ ਨਜ਼ਰ ਨਹੀਂ ਆਉਂਦੇ ਹੈ। ਸਾਡੀ ਲਾਪਰਵਾਹੀ ਅਤੇ ਲਾਲਚ ਦਾ ਆਲਮ ਇਹ ਹੋ ਗਿਆ ਕਿ ਅਸੀਂ ਅੱਜ ਇਸ ਧਰਤੀ ਜਿਸ ਨੂੰ ਭਾਰਤੀ ਸਭਿਅਤਾ ਦੇ ਵਿੱਚ ਮਾਂ ਕਿਹਾ ਗਿਆ ਉਹਦੇ ਜਿਹੜਾ ਹਰ ਕੋਨੇ ਅਤੇ ਹਰ ਅੰਸ਼ ਨੂੰ ਪਲੀਤ ਕਰ ਰਹੇ ਹਾਂ। ਤੇਜ਼ੀ ਦੇ ਨਾਲ ਹੋ ਰਹੇ ਵਿਸ਼ਵ ਜਿਹੜਾ ਵਿਨਾਸ਼ਕਾਰੀ ਵਿਕਾਸ, ਆਪੋ ਧਾਪੀ ਵਾਲੀ ਜ਼ਿੰਦਗੀ, ਸ਼ਹਿਰੀਕਰਨ ਤੇ ਉਦਯੋਗੀਕਰਨ ਨੇ ਧਰਤੀ ਮਾਂ ਦਾ ਸੀਨਾ ਜਿਹੜਾ ਛੱਲਣੀ ਕਰਕੇ ਰੱਖ ਦਿੱਤਾ। ਤੇਜ਼ੀ ਦੇ ਨਾਲ ਵੱਧ ਰਹੀ ਆਬਾਦੀ ਨੇ ਬਦਲਦੀ ਜਿਹੜੀ ਹੈ ਬਲਦੀ ਦੇ ਉੱਤੇ ਘੇ ਦਾ ਜਿਹੜਾ ਕੰਮ ਕੀਤਾ ਹੈ ਤੇ ਅੱਜ ਧਰਤੀ ਦਾ ਹਰ ਅੰਸ਼ ਜਿਹੜਾ ਚਾਹੇ ਉਹ ਹਵਾ ਹੋਵੇ, ਪਾਣੀ ਹੋਵੇ, ਜੰਗਲੀ ਰਕਬਾ ਹੋਵੇ ਜਾਂ ਮਿੱਟੀ ਹੋਵੇ, ਪ੍ਰਦੂਸ਼ਿਤ ਹੋਇਆ ਪਿਆ ਦਿਸਦਾ ਹੈ। ਸ਼ਹਿਰੀ ਹਵਾ ਸਾਹ ਲੈਣ ਦੇ ਲਾਇਕ ਨਹੀਂ ਰਹੀ, ਪੀਣ ਵਾਲਾ ਪਾਣੀ ਯੋਗ ਨਹੀਂ ਹੈ ਤੇ ਮਹਾਂਨਗਰਾਂ ਦੀ ਹਾਲਤ ਤਾਂ ਬਿਆਨ ਕਰਨ ਦੀ ਸੀਮਾ ਵੀ ਪਾਰ ਕਰ ਚੁੱਕੀ ਹੈ। ਵਿਭਿੰਨ ਤਰ੍ਹਾਂ ਦੇ ਪ੍ਰਦੂਸ਼ਣਾਂ ਦੇ ਕਾਰਨ ਸੈਂਕੜੇ ਲੋਕੀ ਤੜਪ ਤੜਪ ਕੇ ਮਰ ਰਹੇ ਹੈ, ਬੱਚੇ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਰਹੇ ਨੇ, ਔਰਤਾਂ ਬਾਂਝ ਹੋ ਰਹੀਆਂ ਨੇ, ਸਾਹ, ਦਿਲ ਅਤੇ ਚਮੜੀ ਦੀਆਂ ਬਿਮਾਰੀਆਂ ਰੋਜ਼ਾਨਾ ਜ਼ਿੰਦਗੀ ਦਾ ਅੰਗ ਇਸ ਤਰ੍ਹਾਂ ਬਣ ਗਈਆਂ ਕਿ ਨਵੀਂ ਪੀੜ੍ਹੀ ਨੂੰ ਤਾਂ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਸਭ ਕੁਝ ਗਲਤ ਹੋ ਰਿਹਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ ਵਾਲੇ ਸਿਧਾਂਤ ਦੇ ਪਹਿਰੇਦਾਰ ਅਖਵਾਉਣ ਵਾਲੇ ਪੰਜਾਬ ਦੀ ਜਿਹੜੀ ਹਾਲਤ ਵੀ ਕੋਈ ਵਧੀਆ ਨਹੀਂ ਦਿਖਦੀ। ਹਵਾ ਫਿਲਟਰਾਂ ਅਤੇ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਤੋਂ ਬਿਨਾਂ ਪੰਜ ਪਾਣੀਆਂ ਦੀ ਇਸ ਧਰਤੀ ਪੰਜ ਆਬ ਪੰਜਾਬ ਤੇ ਰੋਜ਼ ਬੋਤਲਾਂ ਦੇ ਵਿੱਚ ਵਿਕਦਾ ਬੰਦ ਪਾਣੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਧਰਤੀ ਮਾਤਾ ਦੇ ਕੁਦਰਤੀ ਸੋਮੇ ਪਲੀਤ ਕਰ ਦਿੱਤੇ ਹੈ। ਕਿਸਾਨਾਂ ਦੇ ਖੂਨ ਅਤੇ ਮਾਵਾਂ ਦੇ ਦੁੱਧ ਦੇ ਵਿੱਚ ਕੀਟਨਾਸ਼ਕ ਖਤਰਨਾਕ ਹੱਦ ਤੱਕ ਸਮਾਂ ਜਿਹੜਾ ਚੁੱਕੀਆਂ ਨੇ। ਤਰਾਸ ਦੀ ਇਹ ਵੀ ਹੈ ਕਿ ਇਸ ਸਭ ਦਾ ਜ਼ਿੰਮੇਵਾਰ ਇਸ ਧਰਤ ਦਾ ਸਭ ਤੋਂ ਬੁੱਧੀਮਾਨ ਸਮਝਿਆ ਜਾਣ ਵਾਲਾ ਪ੍ਰਾਣੀ ਜਾਣੀ ਕਿ ਮਨੁੱਖ ਹੈ। ਮੌਜੂਦਾ ਕੋਰੋਨਾ ਮਹਾਂਮਾਰੀ ਦੇ ਕਾਰਨ ਜੇਕਰ ਤਾਲਾਬੰਦੀ ਨਾ ਹੋਈ ਹੁੰਦੀ ਤਾਂ ਅੱਜ ਸ਼ਾਇਦ ਕੋਈ ਹੀ ਵਿਸ਼ਵ ਇਹਦੇ ਉੱਤੇ ਵਿਸ਼ਵਾਸ ਕਰ ਸਕਦਾ ਕਿ ਕਦੇ ਇੱਥੋਂ ਦਾ ਪੌਣ ਪਾਣੀ ਇੰਨਾ ਸਾਫ਼ ਹੁੰਦਾ ਸੀ ਕਿ ਜਲੰਧਰ ਖੜ ਕੇ 200 ਕਿਲੋਮੀਟਰ ਦੂਰ ਪਹਾੜੀ ਨੰਗੀ ਅੱਖ ਦੇ ਨਾਲ ਦਿਸ ਜਾਇਆ ਕਰਦੀ ਸੀ। ਮੈਂ ਤਾਂ ਆਪ ਦੇਖਦਾ ਰਿਹਾ ਜੀ ਬਚਪਨ ਚ। ਕੁਦਰਤ ਇੰਨੀ ਆਜ਼ਾਦ ਹੁੰਦੀ ਸੀ ਕਿ ਹਾਥੀ ਆਮ ਘੁੰਮਦੇ ਤੇ ਮੋਰ ਘਰਾਂ ਦੇ ਲਾਗੇ ਜਿਹੜਾ ਪੈਲਾਂ ਪਾਉਂਦੇ ਮਿਲ ਜਾਂਦੇ। ਚਿੜੀਆਂ ਦੀ ਚਰਚਹਾਟ ਜਿਹੜੀ ਹੈ ਸਦਾ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਹੁੰਦੀ ਤੇ ਦਰਿਆ ਇੰਨੇ ਸ਼ੀਤਲ ਤੇ ਨਿਰਮਲ ਵਗਦੇ ਹੁੰਦੇ ਕਿ ਕੋਈ ਵੀ ਕਿਤੇ ਵੀ ਇਹਨਾਂ ਦਾ ਪਾਣੀ ਬਿਨਾਂ ਪੁੱਛ ਜਿਹੜਾ ਪੁਣ ਛਾਣ ਕੀਤਿਆਂ ਪੀ ਲੈਂਦਾ ਸੀ ਤੇ ਅਸੀਂ ਸੱਚਮੁੱਚ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਉਂਦੇ ਰਹਿਣ ਜੋਗਰੀ ਧਰਤੀ ਦੇ ਕੇ ਕਿ ਇਸ ਸੰਸਾਰ ਤੋਂ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਚੌਕਸ ਹੋ ਕੇ ਕੁਝ ਉਪਾਅ ਕਰਨੇ ਪੈਣੇ ਹੋਣਗੇ ਤੇ ਉਪਾਵਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ। ਜਿਨ੍ਹਾਂ ਬਿਜਲੀ ਯੰਤਰਾਂ ਦੀ ਵਰਤੋਂ ਨਹੀਂ ਹੋ ਰਹੀ ਹੈ ਉਹਨਾਂ ਨੂੰ ਬੰਦ ਕਰਨਾ ਹੋਵੇ, ਇਸ ਤਰ੍ਹਾਂ ਦਾ ਮੁੱਦਾ ਹੋ ਸਕਦਾ ਹੈ। ਪਲਾਸਟਿਕ ਬੈਗ ਨੂੰ ਨਾ ਕਹੋ, ਮਤਲਬ ਕਿ ਉਹਨੂੰ ਖਰੀਦਣ ਦੀ ਗੁਜ਼ਾਰਿਸ਼ ਨਾ ਕਰੋ। ਘਰਾਂ ਦੇ ਵਿੱਚ ਪਹਿਲਾਂ ਝੋਲੇ ਹੁੰਦੇ ਸੀ, ਕੱਪੜੇ ਦੇ ਬਣੇ ਹੁੰਦੇ ਸੀ, ਉਹ ਲੈ ਜਾ ਕੇ ਸਕਦੇ ਹੋ, ਆਪਣਾ ਯੋਗਦਾਨ ਪਾ ਸਕਦੇ ਹੋ। ਨੇੜਲੀ ਜਗ੍ਹਾ ਦੇ ਉੱਤੇ ਜਾਣ ਦੇ ਲਈ ਪੈਦਲ ਜਾਂ ਸਾਈਕਲ ਦਾ ਪ੍ਰਯੋਗ ਕਰਨਾ। ਕਾਗਜ਼ ਦੀ ਘੱਟ ਵਰਤੋਂ ਕਰੋ, ਜਿੱਥੇ ਵੀ ਸੰਭਵ ਹੋਵੇ ਡਿਜੀਟਲ ਤਕਨਾਲੋਜੀ ਨੂੰ ਵਰਤੋਂ ਕਰਨੀ। ਪਾਣੀ ਦੀ ਵਰਤ ਜਿਹੜੀ ਬਚਤ ਕਰਨੀ, ਜਨਤਕ ਸਥਾਨ ਦੇ ਵਿੱਚ ਕੂੜਾ ਨਾ ਸੁੱਟਣਾ, CFL LED ਬਲਬ ਨੂੰ ਜਿਹੜਾ ਤਰਜੀਹ ਦੇਣੀ, ਗੈਸ ਡੀਜ਼ਲ ਪੈਟਰੋਲ ਦੀ ਖਪਤ ਨੂੰ ਬਚਾਉਣ ਦੇ ਲਈ ਕਾਰ ਦੇ ਟਾਇਰਾਂ ਦੇ ਵਿੱਚ ਹਵਾ ਸਹੀ ਢੰਗ ਦੇ ਨਾਲ ਸਹੀ ਮਾਤਰਾ ਦੇ ਵਿੱਚ ਭਰਨੀ। ਇਹ ਥੋੜੇ ਥੋੜੇ ਛੋਟੇ ਛੋਟੇ ਨੁਸਖੇ ਜਿਹੜੇ ਨੇ ਕਿਤੇ ਨਾ ਕਿਤੇ ਕਾਰਗਰ ਹੋ ਸਕਦੇ ਆ, ਸਾਡੇ ਜੀਵਨ ਦੇ ਵਿੱਚ ਜਿਹੜਾ ਯੋਗਦਾਨ ਪਾ ਸਕਦੇ ਆ। ਤੇ ਲੋ ਦੋਸਤੋ, ਇਸ ਸਾਰੀ ਗੱਲਬਾਤ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਅੱਜ। ਸਮਰਜੀਤ ਸਿੰਘ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। 10-15 ਮਿੰਟ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸ਼ਮੀ ਜੀ ਦੇ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲ ਵੀ ਲੈਂਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਤੇ ਅੱਜ ਬਹੁਤ ਹੀ ਕਮਾਲ ਦਾ ਦਿਨ ਜਿਹੜਾ ਹੈ ਪੂਰੀ ਧਰਤੀ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ, ਕਿਉਂਕਿ ਅਸੀਂ ਵੀ ਧਰਤੀ ਵਾਸੀ ਹੋਈ ਹਾਂ, ਅਸੀਂ ਵੀ ਮਨਾਈ ਜਾ ਰਹੇ ਹਾਂ। ਤੋ ਅਰਥ ਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ।
0: ਜੀ,
1: ਤੇ ਇਹ ਬਿਲਕੁਲ ਜੀ, ਤੇ ਉਂਝ ਇਹ ਕਹਿ ਲੋ ਵੀ ਜਾਗਰੂਕ ਹੋਣ ਲਈ, ਜਾਗਦੇ ਰਹਿਣ ਲਈ, ਇੱਕ ਤਰ੍ਹਾਂ ਦੀ ਆਪਣੇ ਆਪ ਨੂੰ ਹੀ ਇੱਕ ਜਿਵੇਂ ਆਪਾਂ ਅਲਾਰਮ ਲਗਾਉਂਦੇ ਹਾਂ ਸਵੇਰੇ ਜਾਗਣ ਲਈ, ਉਵੇਂ ਹੀ ਇਹ ਦਿਨ ਨੂੰ ਆਪਾਂ ਵੇਖਦੇ ਹਾਂ। ਬਹੁਤ ਹੀ ਇੰਪੋਰਟੈਂਟ ਦਿਨ ਹੈ ਜਿਵੇਂ ਤੁਸੀਂ ਦੱਸ ਰਹੇ ਸੀਗੇ
0: ਜੀ।
1: ਇਹ ਜੰਗਾਂ ਯੁੱਧਾਂ ਦੇ ਵਿੱਚੋਂ ਉਹਦੀ ਆਊਟਕਮ ਹੀ ਹੈ ਇਹ ਕਿ ਤੰਗ ਆ ਜਾਂਦੇ ਆ ਇਨਸਾਨ ਕਿ ਭਾਈ ਆ ਠੀਕ ਨਹੀਂ ਹੈਗਾ
0: ਜੀ।
1: ਅਮਨ ਸ਼ਾਂਤੀ ਚੈਨ ਜਿਹੜੀ ਆ ਹੋਣੀ ਚਾਹੀਦੀ ਆ, ਧਰਤੀ ਗੁਲੋ ਗੁਲਜ਼ਾਰ ਚਾਹੀਦੀ ਹੈ ਔਰ ਲੋਕ ਖੁਸ਼ਹਾਲ ਚਾਹੀਦੇ ਆ,
0: ਬਿਲਕੁਲ
1: ਅਮਨ ਸ਼ਾਂਤੀ ਜ਼ਰੂਰੀ ਹੈ।
0: ਬਿਲਕੁਲ,
1: 1970 ਦੇ ਦੌਰ ਦੇ ਵਿੱਚ ਗੇਲੋਰਡ ਨੇਲਸਨ ਹੋ ਰਹੀ ਸੀਗੇ, ਉਹਨਾਂ ਦਾ ਬੜਾ ਰੋਲ ਰਿਹਾ ਇਹਦੇ ਵਿੱਚ। ਐਂਟੀ ਵਾਰ ਪ੍ਰੋਟੈਸਟ ਜਿਹੜੇ ਹੈ ਨਾ, ਖਾਸ ਕਰਕੇ ਜਿਹੜੇ ਵੀਅਤਨਾਮ ਦੀ ਯੁੱਧ ਹੁੰਦੇ ਸੀਗੇ, ਹਾਂਜੀ, ਉਹਨਾਂ ਦੇ ਉੱਥੋਂ ਹੀ ਸ਼ੁਰੂ ਹੋਇਆ ਕੰਮ
0: ਜੀ,
1: ਤੇ ਮਨਾਉਣਾ ਸ਼ੁਰੂ ਹੋਇਆ ਕਿ ਠੀਕ ਹੈ ਜੀ ਆਪਾਂ ਘੱਟੋ ਘੱਟ ਦੇਖੋ ਇੱਕ ਪ੍ਰੋਟੈਸਟ ਸੀਗਾ ਇਹ ਸਿੰਪਲ ਵੱਡੇ ਲੋਕ ਨਿਕਲੇ ਜਿਵੇਂ ਅੱਜ ਵੀ ਚੱਲ ਰਹੇ ਨੇ ਆਪਾਂ ਦੇਖਦੇ ਹਾਂ, ਤੁਸੀਂ ਦੱਸ ਵੀ ਰਹੇ ਸੀਗੇ ਵੀ ਕਿਵੇਂ ਵੱਖ ਵੱਖ ਖਿੱਤਿਆਂ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ ਜਿਹੜੇ ਕਿ ਐਂਟੀ ਵਾਰ ਨੇ, ਉਹ ਵੀ ਇਹੀ ਕਹਿ ਰਹੇ ਨੇ ਕਿ ਯੁੱਧ ਨਹੀਂ ਹੋਣੇ ਚਾਹੀਦੇ, ਖਤਮ ਕਰੋ ਇਹਨਾਂ ਨੂੰ, ਬੰਦੇ ਉਹ ਤਾਂ ਬੰਦਿਆਂ ਵਾਂਗੂ ਇਨਸਾਨ, ਉਹ ਤਾਂ ਇਨਸਾਨਾਂ ਵਾਂਗੂ ਰਹਿਣਾ ਸਿੱਖੋ।
0: ਬਿਲਕੁਲ,
1: ਇਹ ਵੀ ਇਹ ਜਿਹੜਾ ਇੱਕ ਪ੍ਰੋਟੈਸਟ ਸੀਗਾ ਸਿੰਪਲ ਜੋ ਕਿ ਇੰਨਾ ਪਾਵਰਫੁਲ ਹੋਇਆ ਕਿ ਗਲੋਬਲ ਮੂਵਮੈਂਟ ਬਣ ਗਈ। ਹੁਣ ਤੁਸੀਂ ਵੇਖੋ 190 ਤੋਂ ਵੱਧ ਦੇਸ਼ ਜਿਹੜੇ ਹੈ ਇਹ ਨੂੰ ਮਨਾਉਂਦੇ ਆ, ਅਮਰੀਕਾ ਤੋਂ ਸ਼ੁਰੂ ਹੋਇਆ ਕੰਮ ਤੇ ਇਹ ਫੈਲ ਗਈ, ਖੁਸ਼ਬੂ ਦੀ ਤਰ੍ਹਾਂ ਫੈਲ ਗਿਆ ਇਹ ਸੁਨੇਹਾ ਕਿ ਧਰਤੀ ਦਿਵਸ ਜਿਹੜਾ ਮਨਾਇਆ ਜਾਣਾ ਚਾਹੀਦਾ। ਇਹ ਇੰਨੇ ਸਾਲਾਂ ਬਾਅਦ ਵੀ ਇਹ ਸਾਰਥਕ ਆ, ਇਹਦੀ ਲੋੜ ਆ, ਇਸੇ ਕਰਕੇ ਜਿਉਂ ਜਿਉਂ ਸਮਾਂ ਬੀਤ ਰਿਹਾ ਇਹਦੀ ਹੋਰ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਆ।
0: ਬਿਲਕੁਲ,
1: ਤੇ ਇਹਨੂੰ ਇਹਦੇ ਨਾਲ ਜਿਹੜੇ ਸ਼ਾਂਤੀ ਅਮਨ ਉਹ ਵਾਲੇ ਤਾਂ ਮਸਲੇ ਹੈਗੇ ਆ, ਉਹ ਤਾਂ ਸਰੋਕਾਰ ਜੁੜੇ ਹੋਏ ਆ, ਨਾਲ ਨਾਲ ਕਲਾਈਮੇਟ ਚੇਂਜ ਤੇ ਇਨਵਾਇਰਮੈਂਟ ਦਾ ਵੀ ਇਹਦੇ ਨਾਲ ਜਿਹੜਾ ਰਿਸਪੋਨਸੀਬਲ ਹੋਣ ਬਾਰੇ ਸੰਦੇਸ਼ ਉਹ ਵੀ ਜੁੜ ਗਿਆ, ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਹੁੰਦੀ ਹੈ ਕਿ ਭਾਈ ਇੱਧਰ ਵੀ ਧਿਆਨ ਦਿਓ, ਧਰਤੀ ਸਾਡੀ ਸਾਰਿਆਂ ਦੀ ਆ, ਅਸੀਂ ਵੀ ਧਰਤੀ ਸਾਡੀ ਹੈ ਤੇ ਅਸੀਂ ਧਰਤੀ ਦੇ ਹਾਂ, ਇਹ ਇੱਕ ਕਨੈਕਸ਼ਨ ਜੋੜਨਾ ਪਊਗਾ। ਧਰਤੀ ਸਾਡੀ ਹੈ, ਇੱਥੇ ਜੇ ਰੁਕ ਗਏ ਤਾਂ ਫੇਰ ਕਹਿ ਲੋ ਵੀ ਬਰਬਾਦੀ ਵਾਲਾ ਪ੍ਰੋਜੈਕਟ ਹੀ ਹੋਣਾ।
0: ਬਿਲਕੁਲ,
1: ਅਸੀਂ ਵੀ ਧਰਤੀ ਦੇ ਹਾਂ, ਤੋ ਉਹਦੇ ਲਈ ਸਾਡੀ ਵੀ ਕੋਈ ਜਿੰਮੇਵਾਰੀ ਆ, ਉਹਨੂੰ ਪਹਿਚਾਨਣਾ ਜ਼ਰੂਰੀ ਹੈ।
0: ਜ਼ਰੂਰੀ ਹੈ
1: ਜੀ। ਬਸ
0: ਜੀ ਸ਼ਮੀ ਜੀ, ਜਿਵੇਂ ਤੁਸੀਂ ਚਲੋ ਅਮਰੀਕਾ ਦੀ ਗੱਲ ਕੀਤੀ ਹੈ, ਮੈਂ ਉੱਥੋਂ ਸ਼ੁਰੂ ਕਰਦਾ। ਜਦੋਂ ਰੇਡੀਓ ਦੀ ਦੁਨੀਆਂ ਦੇ ਵਿੱਚ ਪੈਰ ਧਰਿਆ ਜਾਂ ਇੱਕ ਕਾਲਰ ਦੇ ਤੌਰ ਦੇ ਉੱਤੇ ਮੈਂ ਸ਼ੁਰੂਆਤ ਕੀਤੀ ਸੀ, ਤਾਂ ਮੈਂ ਵਾਤਾਵਰਨ ਦੇ ਸੰਬੰਧ ਦੇ ਵਿੱਚ ਹੀ ਆਪਣੀ ਪਹਿਲੀ ਸਪੀਚ ਜਿਹੜੀ ਸੀ ਉਹ ਟਵਾਣਾ ਸਾਹਿਬ ਦੇ ਨਾਲ ਕੀਤੀ ਸੀ। ਉਦੋਂ ਉਹਨਾਂ ਸਮਿਆਂ ਦੇ ਵਿੱਚ, ਅੱਜ ਤੋਂ ਕੋਈ 16 ਕੁ ਸਾਲ ਜਾਂ 17 ਸਾਲ ਪਹਿਲਾਂ ਦੀ ਗੱਲ ਹੋਣੀ ਹੈ, ਇੱਕ ਮੂਵੀ ਆਈ ਸੀਗੀ ਅਮਰੀਕਾ ਦੇ ਉੱਤੇ ਆਧਾਰਿਤ ਬਣੀ ਆ ਜਾਂ ਪੂਰੀ ਦੁਨੀਆਂ ਦੇ ਉੱਤੇ ਬਣੀ ਹੋਈ ਉਹ ਮੂਵੀ ਹੈ, ਉਹਨੂੰ ਬਕਾਇਦਾ ਮੈਂ ਡਾਕੂਮੈਂਟ ਵੀ ਕੀਤਾ ਸੀਗਾ ਆਪਣੀ ਬੋਲੀ ਦੇ ਪੰਜਾਬੀ ਦੇ ਵਿੱਚ। ਤਾਂ ਉਹ ਹੈਗੀ ਮੂਵੀ, ਅੱਜ ਵੀ ਨੈਟਫਲਿਕਸ ਦੇ ਉੱਤੇ ਪਈ ਹੈ, ਕੋ ਕੌਨਸਪਰੈਸੀ, ਕਿ ਅਸੀਂ ਜਿਹੜਾ ਜੋ ਕੁਝ ਉਗਾ ਰਹੇ ਹਾਂ, ਜੋ ਕੁਝ ਅਸੀਂ ਖਾ ਰਹੇ ਹਾਂ, ਚਾਹੇ ਉਹ ਜੀਵ ਦਾ ਸਵਾਦ ਹੋਵੇ, ਚਾਹੇ ਉਹ ਗ੍ਰੀਨ ਹਾਊਸ ਹੋਣ, ਉਹਦੀ ਸ਼ੁਰੂਆਤ ਜਦੋਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਮਨ ਚ ਉਦੋਂ ਗੱਲ ਆਈ ਕਿ ਫੋਰਡ ਫਾਊਂਡੇਸ਼ਨ ਜਾਂ ਹੋਰ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਇਸ ਦੀ ਦੁਹਾਈ ਇਹਦੇ ਉੱਤੇ ਵਰਕਆਊਟ ਕੀਤਾ ਸੀ। ਚਾਹੇ ਅੱਜ ਗੱਲ ਹੋ ਰਹੀ ਹੈ ਕਿ ਪਾਮ ਦੇ ਜਿਹੜੇ ਟ੍ਰੀ ਨੇ, ਜਿਹੜਾ ਸਭ ਤੋਂ ਭੈੜਾ ਜਿਹੜਾ ਕਹਿ ਸਕਦੇ ਹਾਂ ਖਾਣ ਦੇ ਲਈ ਤੇਲ ਜਿਹੜਾ ਮੰਨਿਆ ਜਾਂਦਾ, ਉਹ ਸਾਡੇ ਫੂਡ ਦੇ ਵਿੱਚ ਜਿਹੜਾ ਅਵੇਲੇਬਲ ਹੈ, ਜਦੋਂ ਆਪਾਂ ਪੜ੍ਹਦੇ ਹਾਂ ਹਰ ਚੀਜ਼ ਜਿਹੜੀ ਹੈ ਪਾਮ ਓਇਲ ਦੇ ਨਾਲ ਬਣ ਰਹੀ ਹੈ, ਤੇ ਉਹ ਜਿਹੜੀ ਖੇਤੀਬਾੜੀ ਸੀ ਲੱਖਾਂ ਹੀ ਹੈਕਟੇਅਰ ਕਹਿ ਸਕਦੇ ਹਾਂ, ਕਰੋੜਾਂ ਹੀ, ਮਤਲਬ ਕਿ ਜੰਗਲਾਂ ਨੂੰ ਤਬਾਹ ਕਰਕੇ ਤੇ ਉੱਥੇ ਰੇਨ ਫੋਰੈਸਟ ਜਿਹੜੀਆਂ ਸਨ ਉਹਨਾਂ ਨੂੰ ਖਪਾ ਕੇ ਤੇ ਉੱਥੇ ਜਿਹੜਾ ਇਹ ਵਪਾਰ ਸ਼ੁਰੂ ਕਰਨ ਦੇ ਲਈ ਮਤਲਬ ਕਿ ਉੱਥੇ ਕੀਤਾ ਗਿਆ। ਗ੍ਰੀਨ ਹਾਊਸ ਗੈਸਾਂ ਦੀ ਗੱਲ ਆ ਜਾਂਦੀ ਹੈ, ਉਹਦੇ ਵਿੱਚ ਫਿਰ ਜਿਹੜਾ ਸਾਡਾ ਜੀਵ ਦਾ ਸਵਾਦ ਹੈ ਖਾਣ ਦੇ ਲਈ, ਜਿਹੜਾ ਫਾਰਮਿੰਗ ਦੇ ਵਿੱਚ ਮੀਟ ਤਿਆਰ ਕਰਦੇ ਹਾਂ, ਉਹਦਾ ਜਿਹੜਾ ਜਿੰਨਾ ਵੀ ਪ੍ਰਦੂਸ਼ਣ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਜੇ ਦੇਖਿਆ ਜਾਵੇ ਨਾ ਜੀ, ਤੇ ਜਿੰਨਾ ਹਰਾ ਚਾਰਾ ਉਹਨਾਂ ਦੇ ਲਈ ਪੈਦਾ ਕਰਨਾ ਪੈਂਦਾ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਫਿਰ CO2 ਗੈਸਾਂ ਨਿਕਲਦੀਆਂ ਨੇ, ਉਹਨਾਂ ਪ੍ਰਦੂਸ਼ਣ ਇੱਕ ਪਲੇਨ, ਇੱਕ ਟ੍ਰੇਨ, ਇੱਕ ਸਮੁੰਦਰੀ ਜਹਾਜ਼ ਜਾਂ ਇੱਕ ਕਾਰ ਨਹੀਂ ਉਹਨਾਂ ਕ੍ਰੀਏਟ ਕਰਦੀ ਜਿੰਨੀ ਇੱਕ ਮਤਲਬ ਕਿ ਕੌ ਜਿਹੜੀ ਹੈ CO2 ਗੈਸ ਛੱਡਦੀ ਹੈ, ਜਾਂ ਫਿਰ ਇੱਕ ਆਪਣਾ ਜਿਹੜਾ ਕਹਿ ਲੈਂਦੇ ਹਾਂ ਜਾਨਵਰ, ਦੂਸਰਾ ਕਹਿੰਦੇ ਆਪਣੇ ਰਾਜਸਥਾਨ ਦਾ ਜਿਹੜਾ ਆਪਣਾ ਰੇਗਿਸਤਾਨ ਦਾ ਜਹਾਜ਼ ਮੰਨਿਆ ਜਾਂਦਾ, ਊਂਠ ਦੀ ਗੱਲ ਕਰ ਲਓ, ਇਹ ਦੋ ਜਿਹੜੇ ਨੇ ਬਹੁਤ ਚੀਜ਼ਾਂ। ਪਰ ਕੋ ਕੌਨਸਪਰੈਸੀ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਮੂੰਹ ਦੇ ਸਵਾਦ ਦੇ ਲਈ ਅਸੀਂ ਚੀਜ਼ਾਂ ਨੂੰ ਮੀਟ ਤਿਆਰ ਕਰਦੇ ਹਾਂ। ਅੱਜ ਇਹੀ ਚੀਜ਼ ਜਿਹੜੀ ਹੈ ਦੁਨੀਆਦਾਰੀ ਦੇ ਉੱਤੇ ਚੱਲ ਰਹੀ ਹੈ ਕਿ ਜਿਹੜੇ ਆ ਮੀਟ ਪ੍ਰੋਡਕਟ ਨੇ ਉਹਨਾਂ ਦੀ ਬਹੁਤਾਤ ਨੂੰ ਘਟਾਇਆ ਜਾਵੇ, ਉਹਦੇ ਵਿੱਚ ਦੇਖ ਲਓ ਜਿੰਨੇ ਵੀ ਆਪਣੇ ਫੂਡ ਹੈਗੇ ਨੇ ਉਹਨਾਂ ਨੂੰ ਐਕਸਟਰਾ ਮਤਲਬ ਕਿ ਪ੍ਰਿਪੇਅਰ ਕਰਕੇ ਉਹਦੇ ਵਿੱਚ 40% ਮੀਟ ਹੈ ਤੇ 60% ਉਹਦੇ ਵਿੱਚ ਵੈਜੀਟੇਬਲ ਮਿਕਸ ਕਰਕੇ ਤਾਂ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ, ਸਾਨੂੰ ਖਿਲਾਇਆ ਜਾ ਰਿਹਾ ਕਿ ਤਾਂ ਕਿ ਮੀਟ ਦੀ ਪੈਦਾਵਾਰ ਸਾਨੂੰ ਘੱਟ ਕਰਨੀ ਪਵੇ ਤੇ ਉਹ ਪੋਲੂਸ਼ਨ ਜਿਹੜਾ ਉਹ ਘਟਾਇਆ ਜਾ ਸਕੇ। ਤੇ ਇਸੇ ਤਰ੍ਹਾਂ ਹੀ ਜਿਹੜਾ ਸਮੁੰਦਰਾਂ ਦੀ ਜਦੋਂ ਗੱਲ ਆਉਂਦੀ ਹੈ, ਜਿੱਦਾਂ ਕਿ ਕਹਿ ਲਓ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਜੋ ਕੁਝ ਆਪਾਂ ਗੱਡੀਆਂ ਦਾ ਜਿਹੜੀਆਂ ਨੇ ਸਹੂਲਤਾਂ ਮਾਣ ਰਹੇ ਹਾਂ, ਹੋਰ ਸਾਰੀਆਂ ਚੀਜ਼ਾਂ ਨੇ ਯੂਰਪੀਅਨ ਮੁਲਕਾਂ ਦੇ ਵਿੱਚ ਵੱਡੇ ਪੱਧਰ ਤੋਂ, ਜਰਮਨ ਦੀ ਗੱਲ ਕਰ ਲਈਏ ਉਦਾਹਰਣ ਦੇ ਤੌਰ ਦੇ ਉੱਤੇ, ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਮਤਲਬ ਕਿ ਸਮੁੰਦਰਾਂ ਦੇ ਵਿੱਚ ਡੰਪ ਕੀਤੀਆਂ ਜਾਂਦੀਆਂ ਨੇ ਐਸੀਆਂ ਚੀਜ਼ਾਂ ਜਾਂ ਸਕਰੈਪ ਜਿਹੜੀ ਆ ਹੋਰ ਸਾਰੀਆਂ ਚੀਜ਼ਾਂ ਨੇ। ਤੇ ਸਮੁੰਦਰਾਂ ਦੇ ਵਿੱਚ ਜਦੋਂ ਮੱਛੀ ਫੜੀ ਜਾਂਦੀ ਹੈ, ਜਿਹੜਾ ਸਾਡਾ ਵਪਾਰ ਸਮੁੰਦਰੀ ਮੱਛੀ ਜਾਂ ਕੀੜੇ ਹੋਰ ਜਿਹੜੇ ਮਕੌੜੇ ਨੇ ਜਾਂ ਹੋਰ ਸਾਰੇ ਕੇਕੜੇ ਨੇ ਜਾਂ ਡੋਲਫਿਨਸ ਹੈਗੀਆਂ ਨੇ ਜਾਂ ਵੇਲਸ ਹੈਗੀਆਂ ਨੇ, ਇੱਕ ਮੱਛੀ ਫੜਨ ਦੇ ਨਾਲ ਚਾਰ ਤੋਂ ਪੰਜ ਜੀਵ ਜਿਹੜੇ ਨੇ ਉਹ ਬੇਚਾਰੇ ਮਾਰੇ ਜਾਂਦੇ ਆ। ਉਹਦੇ ਵਿੱਚ ਕੱਛੂ ਕੰਮੇ ਹੋ ਗਏ, ਸ਼ਾਰਕ ਹੋ ਗਈਆਂ, ਜਾਂ ਐਸੇ ਜਿਹੜੇ ਨੇ ਜੀਵ ਜੰਤੂ ਜਿਹੜੇ ਆਪਾਂ ਨੂੰ ਜ਼ਰੂਰਤ ਨਹੀਂ ਹੈ ਪਰ ਜਦੋਂ ਫਿਸ਼ਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਉਹਨੂੰ ਕੈਚ ਕਰ ਲਿਆ ਜਾਂਦਾ ਟਨਾਂ ਦੇ ਟਨ। ਜਦੋਂ ਇੱਕ ਵਾਰੀ ਜਾਲ ਸਿੱਟਿਆ ਜਾਂਦਾ ਤਾਂ ਮੱਛੀ ਕੱਢ ਲਈ ਜਾਂਦੀ ਸਮੁੰਦਰਾਂ ਦੇ ਵਿੱਚੋਂ, ਉਹ ਵੀ ਕਿਤੇ ਨਾ ਕਿਤੇ ਪ੍ਰਦੂਸ਼ਣ ਦਾ ਕਾਰਨ ਬਣਦਾ। ਪਰ ਉਹ ਬਹੁਤ ਵੱਡੀਆਂ ਚੀਜ਼ਾਂ ਅਣਗੋਲੀਆਂ ਹੋ ਜਾਂਦੀਆਂ ਨੇ, ਪਰ ਜਿੱਦਾਂ ਕਿਸਾਨਾਂ ਦੀ ਗੱਲ ਆ ਜਾਂਦੀ ਹੈ, ਸਿਰਫ ਛੋਟੀਆਂ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਜਾਂ ਦਿਖਾਇਆ ਜਾਂਦਾ, ਪਰ ਵੱਡੇ ਪੱਧਰ ਦੇ ਉੱਤੇ ਜੰਗਾਂ ਚੱਲ ਰਹੀਆਂ ਨੇ। ਮੰਤਰੀਆਂ ਦੇ ਆਪਾਂ ਕਹਿ ਸਕਦੇ ਹਾਂ ਜਿਹੜੇ ਪ੍ਰਾਈਮ ਮਿਨਿਸਟਰ ਨੇ, ਬਹੁਤ ਵੱਡੀਆਂ G20 ਹੋਰ ਸਾਰੀਆਂ ਕਾਨਫਰੰਸਾਂ ਹੁੰਦੀਆਂ ਨੇ, ਤੇ ਇੱਕ ਵਿਅਕਤੀ ਨੂੰ ਲਿਜਾਣ ਦੇ ਲਈ ਇੰਨਾ ਕਰੂ ਇਕੱਠਾ ਕਰਕੇ 20 ਜਾਣਿਆਂ ਦਾ 50 ਜਾਣਿਆਂ ਦਾ, ਤੇ ਉਹਨੂੰ ਮਤਲਬ ਕਿ ਦੂਸਰੇ ਮੁਲਕ ਚ ਲਿਜਾਇਆ ਜਾਂਦਾ ਜਿੱਥੇ ਤਕਰੀਬਨ 200 ਮੁਲਕਾਂ ਦੇ ਲੋਕ ਜਿਹੜੇ ਇਕੱਠੇ ਹੁੰਦੇ ਆ, PME ਕਹਿ ਲਓ, ਕਿ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੇ। ਆਸਮਾਨ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ 1 ਲੱਖ ਤੋਂ ਉੱਪਰ ਫਲਾਈਟਾਂ ਹਰ ਰੋਜ਼ ਹਰ ਟਾਈਮ ਹਰ ਪਲ ਦੇ ਵਿੱਚ ਉੱਡ ਰਹੀਆਂ ਨੇ, ਕੀ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੀਆਂ? ਹੋਰ ਬਹੁਤ ਸਾਰੇ ਵੱਡੇ ਸਵਾਲ ਨੇ, ਆਪਾਂ ਹੌਲੀ ਹੌਲੀ ਖੋਲਦੇ ਹਾਂ, ਤੁਸੀਂ ਜ਼ਰੂਰ ਵਿਚਾਰ ਦਿਓ ਇਹਦੇ ਉੱਤੇ।
1: ਅਹਿਮਦ ਫਰਾਜ਼ ਸਾਹਿਬ ਨੇ ਨਾ ਇੱਕ ਸ਼ੇਰ ਕਿਹਾ ਸੀ ਕਿ ਮੈਂ ਚੁੱਪ ਰਹਾ ਤੋ ਸਾਰਾ ਜਹਾਂ ਥਾ ਮੇਰੀ ਤਰਫ
0: ਜੀ,
1: ਹੱਕ ਬਾਤ ਕੀ ਤੋ ਕੋਈ ਕਹਾਂ ਥਾ ਮੇਰੀ ਤਰਫ।
0: ਕਿਆ ਬਾਤ ਹੈ ਜੀ, ਵਾਹ ਜੀ,
1: ਫਿਰ ਤਾਂ ਸਾਰੇ ਭੱਜ ਗਏ। ਜਦੋਂ ਚੁੱਪ ਰਹਾਂਗੇ, ਕਿਉਂਕਿ ਜ਼ਿਆਦਾਤਰ ਜਿਹੜੀ ਪਾਲਿਸੀ ਆ, ਇੱਕ ਟੂਥਪੇਸਟ ਦੀ ਐਡ ਹੁੰਦੀ ਹੁੰਦੀ ਸੀ ਤੇ ਉਹ ਕਹਿੰਦੇ ਵੀ ਕੀਟਾਣੂਆਂ ਦਾ ਦੁਸ਼ਮਣ ਹੈ ਇਹ, ਉਹ ਫਿਰ ਵੀ 3-4 ਵਿੱਚ ਰੱਖ ਲੈਂਦੇ ਸੀ ਮਾੜੇ ਜਿਹੇ ਕੀਟਾਣੂ, ਕਹਿੰਦੇ ਸਾਰੇ ਨੀ ਮਾਰਦਾ, ਉਹ ਤਾਂ ਹੈਗਾ ਇਹ ਚੱਕ ਦਿੰਦਾ ਸਾਰਿਆਂ ਨੂੰ।
0: ਬਿਲਕੁਲ,
1: ਤੋਂ ਬਹੁਤ ਜ਼ਿਆਦਾਤਰ ਜਿਹੜੀ ਹਿਊਮਨ ਸਾਈਕੋਲੋਜੀ ਆ ਉਹ ਚੁੱਪ ਰਹਿ ਕੇ ਦੜ ਵੱਟ ਜਮਾਨਾ ਘੱਟ ਉਹ ਵਾਲੀ ਪਾਲਿਸੀ ਦੇ ਉੱਤੇ ਚੱਲਦੀ, ਚੱਲ ਕੋਈ ਨੀ ਕਹਿੰਦੇ ਤੈਨੂੰ ਕੀ, ਬਾਕੀ ਵੀ ਤਾਂ ਰਹੀ ਜਾਂਦੇ ਆ ਉਹ ਸਾਰੀ। ਏਦਾਂ ਆਪਾਂ ਇੱਕ ਦੂਜੇ ਵੱਲ ਦੇਖ ਕੇ, ਇੱਕ ਨੇ ਕਹੀ ਦੂਜੇ ਨੇ ਮਾਨੀ ਵਾਲਾ ਕੰਮ ਕਰਕੇ
0: ਜੀ,
1: ਉਹ ਆਪਾਂ ਨੂੰ ਕਹਿੰਦੇ ਆ ਲੈਟ ਇਟ ਬੀ ਸੋ, ਕੋਈ ਗੱਲ ਨੀ, ਹੋਣ ਦੋ ਜੇ ਹੈਗਾ ਏਦਾਂ, ਕੋਈ ਗੱਲ ਨੀ, ਸਾਨੂੰ ਕੀ ਜੋ ਬਾਕੀਆਂ ਨੇ ਹੋਊ ਸਾਡੇ ਨਾਲ ਵੀ ਹੋਜੂ, ਅਸੀਂ ਲੈਣਾ ਦੇਣਾ ਕੀ ਆ। ਉਹ ਇੱਕ ਕਹਿ ਲੋ ਵੀ ਐਸਕੇਪਿਜ਼ਮ ਜਿਹੜਾ ਦੇਖਣ ਨੂੰ ਮਿਲ ਜਾਂਦਾ ਹੈ
0: ਜੀ,
1: ਜਦਕਿ ਤੁਸੀਂ ਜਿਵੇਂ ਜਿਹੜੀਆਂ ਵਾਤਾਵਰਨ ਨਾਲ ਸੰਬੰਧਿਤ ਜਿੰਨੀਆਂ ਵੀ ਇਫੈਕਟ ਜਿਹੜੇ ਆ ਸਾਂਝੇ ਕੀਤੇ ਆ ਬੜੇ ਕਮਾਲ ਦੇ ਆ, ਕਿਉਂਕਿ ਆਮ ਤੌਰ ਤੇ ਆਪਾਂ ਕਹਿੰਦੇ ਚਲੋ ਇਹ ਇੱਕ ਜਹਾਜ਼ ਦੇ ਉੱਤੇ ਬੰਦੇ ਗਏ ਆ ਤੇ ਉਹ ਮੱਛੀ ਫੜ ਕੇ ਲੈ ਆ, ਪਰ ਉਹ ਕੱਲੀ ਮੱਛੀ ਨੀ, ਹੋਰ ਬੜੇ ਜੀਵ ਜੰਤੂ ਨਾਲ ਟੋਕਰੀ ਦੇ ਵਿੱਚ ਚੁੱਕ ਲਿਆ ਆ,
0: ਉਹ ਵੀ ਤਬਾਹ ਹੋ ਰਹੇ ਸਿੱਟੀ ਜਾਂਦੇ ਆ, ਉਹਦੇ ਵਿੱਚ ਸਿੱਟੀ ਜਾਂਦੇ ਆ ਜੀ,
1: ਉਹ ਕਰੀ ਜਾਂਦੇ ਜੀ, ਬਿਲਕੁਲ ਉਹ ਬਰਬਾਦ ਹੋ ਰਿਹਾ
0: ਜੀ।
1: ਤੇ ਤੁਸੀਂ ਦੇਖ ਲੋ ਕੋਈ ਆਇਲ ਟੈਂਕਰ ਹੈ ਉਹ ਸਮੁੰਦਰ ਦੇ ਰਾਹੀਂ ਜਾ ਰਿਹਾ, ਅਗਰ ਉਹ ਲੀਕ ਹੋ ਗਿਆ ਤਾਂ ਉਹ ਇੰਨਾ ਪੋਲਿਊਟ ਕਰਦਾ ਹੈ ਉਸ ਇਲਾਕੇ ਨੂੰ, ਜੇ ਉਹਦੇ ਵਿੱਚ ਰਹਿਣ ਵਾਲੇ ਤਾਂ ਉਹਨਾਂ ਲਈ ਤਾਂ ਪਰਲੋ ਆ ਜਾਂਦੀ ਹੈ, ਜਿੰਨੇ ਵੀ ਉਹਦੇ ਵਿੱਚ ਸਾਡੇ ਧਰਤੀ ਵਾਸੀ ਆ ਰਹਿੰਦੇ ਆ ਜਲ ਦੇ ਜੀਵ, ਉਹ ਇਹ ਤਾਂ ਬਿਲਕੁਲ ਉਵੇਂ ਹੀ ਆ ਜਿਵੇਂ ਸਾਡੇ ਅਸੀਂ ਜਿੱਥੇ ਰਹਿ ਰਹੇ ਹਾਂ ਉਸ ਸ਼ਹਿਰ ਦੇ ਉੱਤੇ ਕੋਈ ਉਹੋ ਜਿਹਾ ਖਤਰਨਾਕ ਜ਼ਹਿਰੀਲੀ ਗੈਸ ਦਾ ਕੋਈ ਗੁਬਾਰਾ ਫੁੱਟ ਜਾਏ, ਕੁਛ ਹੋ ਜਾਏ, ਤਾਂ ਉਹ ਜੋ ਸਾਡੇ ਉੱਤੇ ਬੀਤਦੀ ਆ ਉਹੀ ਉਹਨਾਂ ਉੱਤੇ ਬੀਤਦੀ ਆ, ਜੋ ਪਾਣੀ ਦੇ ਵਿੱਚ ਹੀ ਰਹਿੰਦੇ ਉਹ ਕਿਤੇ ਜਾ ਵੀ ਨੀ ਸਕਦੇ, ਉਹਨਾਂ ਦਾ ਕੋਈ ਇਨਕਲਾਬ ਜਿੰਦਾਬਾਦ ਕੁਛ ਨੀ ਹੁੰਦਾ, ਤੇ ਉਹ ਵਿਚਾਰੇ ਚੁੱਪ ਕਰਕੇ ਬਰਦਾਸ਼ਤ ਕਰਦੇ ਆ। ਲੁਧਿਆਣੇ ਦੀ ਜਿਹੜੀ ਇੰਡਸਟਰੀ ਆ ਉਹ ਇੰਨਾ ਪੋਲੂਟ ਕਰ ਰਹੀ ਆ ਕਿ ਉਹਨਾਂ ਨੇ ਬੋਰ ਵਿੱਚ ਹੇੜਾਂ ਕਰ ਰੱਖੇ ਧਰਤੀ ਤੇ, ਕਿੰਨੇ ਖਬਰਾਂ ਆਪਾਂ ਪੜ੍ਹੀਆਂ ਇਹੋ ਜਿਹੀਆਂ, ਔਰ ਰੰਗਾਈ ਵਾਲੇ ਕਾਰਖਾਨੇ ਸਿੱਧਾ ਹੀ ਵਿੱਚ ਸਿੱਟੀ ਜਾਂਦੇ ਆ, ਹੋਰ ਜੋ ਕੁਛ ਉਹ ਕਰ ਰਹੇ ਨੇ, ਖਲਾਰਾ ਪਾ ਰਹੇ ਨੇ, ਉਹ ਦਰਿਆ ਦਾ ਅਨਪ੍ਰੋਸੈਸ ਜ਼ਹਿਰੀਲਾ ਪਾਣੀ ਸਿੱਧਾ ਸਤਲੁਜ ਜਾਂਦਾ ਹੈ, ਔਰ ਉਹਦੀ ਤੁਸੀਂ ਵੇਖੋ ਦਰਿਆ ਦੇ ਵਿੱਚ ਜਿਹੜੀ ਡੋਲਫਿਨ ਆ ਉਹ ਸਤਲੁਜ ਦੇ ਵਿੱਚ ਹੀ ਆ ਮਿਲਦੀ, ਤੋਂ ਉਹ ਪਿੱਛੇ ਜੇ ਤੁਸੀਂ ਲਾ ਲਓ ਵੀ ਕਿੰਨੀਆਂ ਉਹਨਾਂ ਦੀ ਜਿਹੜੀ ਆ ਤਬਾਹੀ ਹੋਈ ਆ, ਮੱਛੀਆਂ ਜਿਹੜੀਆਂ ਕੰਢਿਆਂ ਚੋਂ ਤੜਫ ਤੜਫ ਕੇ, ਪਾਣੀ ਉਹਨਾਂ ਨੂੰ ਰਾਸ ਨੀ ਆਇਆ, ਪਾਣੀ ਚ ਉਹਨਾਂ ਦਾ ਇੰਨਾ ਦਮ ਘੁੱਟਿਆ ਕਿ ਉਹ ਪਾਣੀ ਚੋਂ ਬਾਹਰ ਆ ਕੇ ਉਹਨਾਂ ਨੇ ਜਿਹੜੇ ਪ੍ਰਾਣ ਤਿਆਗੇ ਆ, ਤੋਂ ਇਹ ਤਾਂ ਅਸੀਂ ਜਿਉਣਾ ਦੁਪਰ ਕੀਤਾ ਪਿਆ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਮਨੁੱਖ ਜਿਹੜੀ ਆ ਬਹੁਤ ਸਰਵ ਸ੍ਰੇਸ਼ਠ ਕੋਈ ਇਹੋ ਜਿਹੀ ਪ੍ਰਜਾਤੀ ਆ ਗਈ ਆ, ਤੇ ਉਹ ਜਿਹੀ ਵੀ ਕੋਈ ਗੱਲ ਨੀ, ਇਹ ਆਪ ਹੀ ਆਪਣੇ ਆਪ ਨੂੰ ਸਮਝਾਉਣ ਵਾਲੀ ਗੱਲ ਆ
0: ਜੀ।
1: ਇਹ ਭਰ ਸਾਹਿਬ ਇਹਦੇ ਨਾਲ ਹੀ ਨਾ ਜੁੜੀ ਹੋਈ ਇੱਕ ਹੋਰ ਚਰਚਾ ਜਿਹੜੀ ਆ ਉਹ ਵੀ ਚੱਲਦੀ ਆ, ਉਹਦੇ ਵਿੱਚ ਬੜੀ ਅਜੀਬ ਜਿਹੀ ਚਰਚਾ। ਤੁਸੀਂ ਦੇਖੋ ਆਇਲ ਰਿਫਾਇਨਰੀ ਜਿਹੜੀ ਹੈ ਉਹ ਤਬਾਹ ਹੋ ਰਹੀਆਂ ਨੇ, ਚਾਹੇ ਜੰਗ ਲਾ ਕੇ ਤਬਾਹ ਕਰ ਰਹੇ ਹੈ, ਮਤਲਬ ਟਾਰਗੇਟ ਹੁੰਦਾ ਕਿ ਜਿਹੜੀ ਆਇਲ ਹੈ ਇਹਨੂੰ ਚੱਕਤਾ ਜਾਏ।
0: ਬਿਲਕੁਲ
1: ਹੁਣ ਜਿਹੜੀ ਜਿਹੜੀ ਜਿੱਥੇ ਜਿੱਥੇ ਆਪਾਂ ਦੇਖੀਏ ਧਰਤੀ ਦੇ
0: ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਨਾ ਗ੍ਰੀਨ ਐਨਰਜੀ ਨੂੰ ਜੀ।
1: ਉਹ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ, ਉਹਨੂੰ ਕਹਿ ਲੋ ਵੀ ਜਬਰਦਸਤੀ ਹੁਣ ਜਿਹੜਾ ਗੱਡੀ ਆ
0: ਜੀ,
1: ਕਾਰ ਆ, ਕੋਈ ਪੈਟਰੋਲ ਆ, ਉਹ ਪੈਟਰੋਲ ਵਾਲਾ ਜਾਂ ਡੀਜ਼ਲ ਵਾਲੀ ਕੋਈ ਗੱਡੀ ਚਲਾ ਰਿਹਾ ਹੈ
0: ਜੀ,
1: ਔਰ ਉਹਦੀ ਜੇਬ ਦੇ ਵਿੱਚ ਕੈਸ਼ ਵੀ ਹੈਗਾ
0: ਜੀ,
1: ਉਹ ਉਹਨੂੰ ਕੁਛ ਹੱਦ ਤੱਕ ਉਹ ਬੰਦਾ ਆਜ਼ਾਦ ਹੈ
0: ਜੀ,
1: ਮੱਧ ਵਰਗ ਵਾਲਾ। ਲੇਕਿਨ ਜਦੋਂ ਉਹਦੇ ਕੋਲ ਦੋਨੋਂ ਚੀਜ਼ਾਂ ਨਹੀਂ ਹੈਗੀਆਂ, ਪੈਟਰੋਲ ਵੀ ਨਹੀਂ ਹੈਗਾ, ਉਹਦਾ ਡੀਜ਼ਲ ਉਹ ਜਿਹੜਾ ਫਿਊਲ ਆ ਉਹ ਚੇਂਜ ਹੀ ਹੋ ਗਿਆ, ਉਹ ਇਲੈਕਟ੍ਰੀਸਿਟੀ ਤੇ ਡਿਪੈਂਡ ਹੋ ਗਿਆ, ਉਹਨੂੰ ਗ੍ਰਿਡ ਨਾਲ ਜੁੜਿਆ ਜਾਊ, ਉਹਦਾ ਇੱਕ ਜਿਹੜਾ ਆਈਡੀ ਸੋਸ਼ਲ ਜਿਹੜੀ ਆਈਡੀ ਆ ਉਹਦੇ ਨਾਲ ਜੁੜੂ, ਤੇ ਜੇ ਉਹ ਬੰਦਾ ਸਰਕਾਰ ਨਾਲ ਪੰਗੇ ਕਰੂ ਉਹਦੀ ਚੁੱਪ ਕਰਕੇ ਆਈਡੀ ਕਲੋਜ਼ ਕਰੋ, ਜਿੱਥੇ ਵੀ ਉਹਦੀ ਗੱਡੀ ਜਾ ਰਹੀ ਹੈ ਬੰਦ ਹੋ ਜਾਏਗੀ,
0: ਬੰਦ ਹੋ
1: ਜਾਏਗੀ, ਗੱਲ ਮੁੱਕੀ ਕਹਾਣੀ ਬਾਹਰ। ਉਹ ਕਹਿੰਦਾ ਉਹਨੂੰ ਉੱਥੇ ਡਿਜੀਟਲੀ ਅਰੈਸਟ ਹੋ ਜਾਂਦਾ ਬੰਦਾ
0: ਜੀ, ਬਿਲਕੁਲ
1: ਹੋਏਗਾ। ਇਹ ਇੱਕ ਤਰ੍ਹਾਂ ਦਾ ਗਲੋਬਲ ਰੀਸੈਟ ਟਾਈਪ ਕਰਨ ਦਾ ਪ੍ਰੋਸੈਸ ਹੋ ਸਕਦਾ, ਐਸੀ ਚਰਚਾ ਚੱਲਦੀ ਹੈ
0: ਜੀ।
1: ਹੁਣ ਇਹ ਕਿੰਨੀ ਸੱਚ ਆ ਕਿੰਨੀ ਨਹੀਂ ਆ, ਜੇ ਆਪਾਂ ਨਜ਼ਰ ਮਾਰਦੇ ਹਾਂ ਜੋ ਆਨ ਸਟੇਜ ਹੋ ਰਿਹਾ ਆਪਾਂ ਦੇਖਦੇ ਹਾਂ, ਉਹਦੇ ਵਿੱਚ ਤੇ ਆਪਾਂ ਨੂੰ ਲੱਗ ਰਿਹਾ ਦਿਖ ਰਿਹਾ ਕਿ ਉਹ ਫਲਾਨੇ ਦੇਸ਼ ਦੇ ਵਿੱਚ ਇੱਕ ਨੇ ਦੂਜੇ ਤੇ ਹਮਲਾ ਕੀਤਾ, ਤੇ ਉੱਥੇ ਜਿਹੜੀਆਂ ਇੰਡਸਟਰੀ ਸੀਗੀ ਰਿਗਿੰਗ ਦੀ, ਔਰ ਜਿਹੜੇ ਤੇਲ ਉਦਯੋਗ ਆ ਰਿਫਾਇਨਰੀ ਜਿਹੜੇ ਆ ਉਹ ਤਬਾਹ ਹੋ ਗਈਆਂ ਨੇ, ਔਰ ਕਿਤੇ ਹਮਲੇ ਹੋ ਰਹੇ ਆ ਜਿੱਥੇ ਕਿਸੇ ਦਾ ਜਿਹੜਾ ਭੋਜਨ ਦਾ ਅਨਾਜ ਦਾ ਜਿਹੜਾ ਸਟੋਰੇਜ ਸੀਗਾ ਉਹ ਤਬਾਹ ਹੋ ਗਏ ਆ। ਤੋ ਇਹ ਅਗਰ ਇਹੀ ਕੁਛ ਤਬਾਹੀ ਹੋਈ ਜਾਣਾ ਦੇ ਪਿੱਛੇ ਬਚਣਾ ਕੀ ਆ,
0: ਔਰ ਅਨਾਜ ਜਿਹੜਾ ਨਾ ਆਪਣੇ ਛੰਮੀ ਜੀ, ਅਨਾਜ ਖਾਣ ਦੇ ਲਈ ਨੀ ਅੱਜ ਤਿਆਰ ਕੀਤਾ ਜਾਂਦਾ, ਅਨਾਜ ਸਿਰਫ ਉਹਦੇ ਉੱਤੋਂ ਐਥਾਨੋਲ ਹੋ ਗਿਆ, ਹੋਰ ਸਾਰੇ ਜਿਹੜੇ ਨੇ ਓਇਲ ਹੈਗੇ ਜਾਂ ਐਨਰਜੀ ਲਈ ਜਿਹੜਾ ਉਹਨੂੰ ਪ੍ਰੋਡਿਊਸ ਕੀਤਾ ਜਾਂਦਾ। ਤੇ ਦੂਸਰੇ ਪਾਸੇ ਇਹ ਵੀ ਹੈ ਕਿ ਚਲੋ ਸਾਡੇ ਵਰਗੇ ਮੁਲਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਤਾਂ ਤਕਰੀਬਨ ਅੱਜ ਤੋਂ ਚਲੋ 8-10 ਸਾਲ ਪਹਿਲਾਂ ਦਾ ਅਸੀਂ ਤਾਂ ਰੋਲਾ ਪਾਉਂਦੇ ਆ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਜ਼ਰੂਰਤ ਨਹੀਂ ਪੈਣੀ। ਚਲੋ ਪੰਜਾਬ ਦੇ ਵਿੱਚ ਹੁਣ ਥੋੜਾ ਬਹੁਤਾ ਇਸ ਦੀ ਗੱਲ ਹੋਣ ਲੱਗੀ ਹੈ, ਜਾਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ, ਜਿਹੜੀ ਸੀਡ ਕਲਾਉਡਿੰਗ ਕਰਾ ਕੇ ਜਿਹੜਾ ਮੀਂਹ ਬਰਸਾਏ ਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਪਰ ਉਦੋਂ ਲੋਕ ਵਿਸ਼ਵਾਸ ਨਹੀਂ ਕਰਦੇ ਸੀ, ਹੱਸਦੇ ਹੋਣਗੇ ਕਿ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਇਹ। ਤੇ ਅੱਜ ਕਿਤੇ ਨਾ ਕਿਤੇ ਉਹ ਗੱਲ ਜਾਂ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ। ਸਾਡੇ ਕਹਿ ਲਓ ਸਵੀਡਨ ਜਿਹੜੀਆਂ ਨੌਰਡਿਕ ਕੰਟਰੀਆਂ ਨੇ, ਖਾਸ ਕਰ ਫਿਨਲੈਂਡ ਦੀ ਗੱਲ ਕਰਾਂ ਤਾਂ ਇੱਥੇ ਦੁਨੀਆਂ ਦਾ ਸਿਰਫ ਤੇ ਸਿਰਫ ਇੱਕ ਮੁਲਕ ਹੈ ਜਿਹੜੀ ਵੱਡੇ ਪੱਧਰ ਦੇ ਉੱਤੇ ਐਨਰਜੀ ਜਿਹੜੀ ਹੈ, ਇਲੈਕਟ੍ਰਿਸਿਟੀ ਕਹਿ ਲਓ ਜਾਂ ਪਰਮਾਣੂ ਐਨਰਜੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ, ਜਿੰਨੀ ਉਹਦੀ ਵੇਸਟੇਜ ਹੈ ਉਹ ਸਿਰਫ ਤੇ ਸਿਰਫ ਇੱਕ ਮੁਲਕ ਹੈ ਜਿਹੜਾ ਉਹਨੂੰ ਮਤਲਬ ਕਿ ਖਪਾਉਂਦਾ ਹੈ, ਉਹਨੂੰ ਮਤਲਬ ਕਿ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੋਰ ਕਿਸੇ ਤੋਂ ਕੋਈ ਉਹਦਾ ਆਈਡੀਆ ਨਹੀਂ ਗਾ ਵੀ ਕਿੱਦਾਂ ਇਹਨੂੰ ਕਰਨਾ। ਇਹਨਾਂ ਨੇ ਅੱਜ ਤੋਂ 25-30 ਸਾਲ ਪਹਿਲਾਂ ਇਹ ਚੀਜ਼ ਦੀ ਕਾਢ ਕੱਢ ਲਈ ਸੀ, ਤੇ ਉਹ ਕੀ ਹੈ ਪਹਿਲਾਂ ਜਿਹੜੇ ਵੱਡੇ ਵੱਡੇ ਪੱਥਰ ਨੇ ਜਿਹੜੇ ਪਰਬਤ ਨੇ ਉਹਨਾਂ ਦੇ ਵਿੱਚ ਜਾ ਕੇ ਸੁਰੰਗਾਂ ਕੱਢਦੇ ਆ, ਡੀਪ ਜਾਂਦੇ ਆ, ਤੇ ਉਸ ਤੋਂ ਬਾਅਦ ਉਹਦੇ ਵਿੱਚ ਪਤਾ ਨੀ ਕਿੰਨੇ ਮੀਟਰ ਡਾਊਨ ਉਹ ਜਿਹੜਾ ਇੱਕ ਪੂਰਾ ਆਪਣਾ ਕੋਪਰ ਦਾ ਇੱਕ ਖੋਲ ਬਣਾਉਂਦੇ ਆ, ਕੈਪਸੂਲ ਬਣਾਉਂਦੇ ਆ, ਉਹਦੇ ਵਿੱਚ ਉਹ ਕੈਮੀਕਲ ਜਿਹੜਾ ਹੈਗਾ ਉਹ ਪਾਉਂਦੇ ਆ, ਉਸ ਤੋਂ ਬਾਅਦ ਉਹਨੂੰ ਡਰਿਲ ਕਰਦੇ ਆ, ਤੇ ਡਰਿਲ ਕਰਕੇ ਤੇ ਉਹ ਗਰਾਊਂਡ ਦੇ ਵਿੱਚ ਪਤਾ ਨੀ ਕਿੰਨੇ ਕੁ ਮੀਟਰ ਡਾਊਨ ਕਰਕੇ ਉਹਦੇ ਉੱਤੇ 6 ਮੀਟਰ ਦਾ ਕੌਂਕਰੀਟ ਭਰ ਦਿੰਦੇ ਆ, ਪੂਰਾ ਉਹਨੂੰ ਬੰਦ ਕਰ ਦਿੰਦੇ ਆ, ਜਿਹੜੀ ਉਹਦੀ ਸੁਰੰਗ ਕੱਢੀ ਹੁੰਦੀ ਹੈ ਤੇ ਉੱਤੋਂ ਸੁਰੰਗ ਨੂੰ ਵੀ ਬੰਦ ਕਰੀ ਜਾਂਦੇ ਆ, ਨਾਲ ਨਾਲ ਉਹਨੂੰ ਡੰਪ ਕਰੀ ਜਾਂਦੇ ਆ ਜੀ। ਤੇ ਉਹ ਚੀਜ਼ ਅੱਜ ਦੁਨੀਆਂ ਦੇ ਵਿੱਚ ਮਤਲਬ ਕਿ ਇੰਨੀ ਕੁ ਫੇਮਸ ਹੋ ਰਹੀ ਹੈ ਕਿ ਜਿੰਨੇ ਵੀ ਮੁਲਕ ਨੇ ਮਤਲਬ ਕਿ ਜਿਹੜੇ ਪਰਮਾਣੂ ਐਨਰਜੀ ਕ੍ਰੀਏਟ ਕਰਦੇ ਉਹਨਾਂ ਦੇ ਵਿੱਚ ਇੰਡੀਆ ਦਾ ਵੀ ਅਜੇ ਨਾਂ ਨਹੀਂ ਆਉਂਦਾ, ਪਰ ਵੱਡੇ ਪੱਧਰ ਦੇ ਉੱਤੇ ਜਦੋਂ ਡਾਟਾ ਦੇਖਦੇ ਹਾਂ ਇੰਡੀਆ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਨਰਜੀਆਂ ਨੂੰ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਏਗਾ, ਸਾਰੀਆਂ ਚੀਜ਼ਾਂ ਚੱਲਣਗੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਖਾਣ ਦੀ ਤੁਸੀਂ ਗੱਲ ਕੀਤੀ ਹੈ, ਖੇਤੀ ਦੀ ਗੱਲ ਕੀਤੀ ਹੈ ਨਾ, ਖੇਤੀ ਅੱਜ ਕੱਲ ਜਿਹੜੇ ਆਪਾਂ ਸੁੰਡੀਆਂ ਸਾਡੇ ਕਈ ਵਾਰੀ ਨਾ ਜਿਹੜਾ ਮੱਕੀ ਦਾ ਆਟਾ ਆਪਣੇ ਰਹਿ ਜਾਂਦਾ ਹੁੰਦਾ ਸੀ ਤੇ ਸਲਾਬ ਜਦੋਂ ਬਰਸਾਤਾਂ ਆ ਜਾਂਦੀਆਂ ਸੀ ਤੇ ਉਹਦੇ ਵਿੱਚ ਕੀੜੇ ਪੈ ਜਾਂਦੇ ਸੀ ਆਟੇ ਦੇ ਵਿੱਚ, ਤੇ ਉਹ ਸੁੰਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਅੱਜ ਉਹ ਵੱਡੇ ਪੱਧਰ ਦੇ ਉੱਤੇ ਬਾਇਓ ਫੂਡ ਜਿਹੜਾ ਤਿਆਰ ਕੀਤਾ ਜਾਂਦਾ, ਤੇ ਉਹ ਮਤਲਬ ਕਿ ਬਹੁਤ ਸਾਰੇ ਐਸੇ ਫੂਡ ਜਿਹੜੇ ਨੇ ਤਿਆਰ ਕੀਤੇ ਫੂਡ ਨੇ ਉਹਨਾਂ ਦੇ ਵਿੱਚ ਵੀ ਪਾਇਆ ਹੁੰਦਾ, ਪਰ ਅਸੀਂ ਪੜ੍ਹਦੇ ਨਹੀਂ ਗੇ ਕਿ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ। ਇਸੇ ਤਰ੍ਹਾਂ ਉਹ ਸੁੰਡੀਆਂ ਨੂੰ ਤਿਆਰ ਕਰਕੇ ਸਾਡਾ ਭੋਜਨ ਤਿਆਰ ਕੀਤਾ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਜ਼ਰੂਰਤ ਹੀ ਨਹੀਂ ਪੈਣੀ, ਅਗਲੇ ਕਹਿੰਦੇ ਲੋੜ ਹੀ ਨਹੀਂ ਖੇਤੀ ਕਰਨ ਦੀ, ਤੁਹਾਡਾ ਫੂਡ ਹੀ ਅਸੀਂ ਤਿਆਰ ਕਰ ਦੇਣਾ। ਇੱਦਾਂ ਅੱਜ ਦੇ ਦਿਨ ਦੇ ਵਿੱਚ ਜਦੋਂ ਦੇਖਦੇ ਹਾਂ ਮਿਲਕ ਦੀਆਂ ਜਿਹੜੀਆਂ ਨੇ ਟੈਬਲੇਟਸ ਆ ਗਈਆਂ ਨੇ ਜਿਹੜੀਆਂ ਆਪਾਂ ਗੋਲੀ ਖਾ ਕੇ ਗੁਜ਼ਾਰਾ ਕਰ ਸਕਦੇ ਹਾਂ, ਦੁੱਧ ਪੀਣ ਦੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਖਾਣਾ ਖਾਣ ਦੀ ਜ਼ਰੂਰਤ ਨਹੀਂ ਪੈਣੀ, ਸਿਰਫ ਇੱਕ ਗੋਲੀ ਖਾਓ ਤੇ ਸਾਰਾ ਕੁਝ ਉਹਦੇ ਵਿੱਚ ਵਿਟਾਮਿਨ, ਪ੍ਰੋਟੀਨ, ਫਾਈਬਰ, ਜੋ ਵੀ ਤੁਹਾਨੂੰ ਚਾਹੀਦਾ, ਗਰੀਸ ਚੰਗੀ ਚਾਹੀਦੀ ਆ, ਉਹ ਸਾਰਾ ਕੁਝ ਉਹਦੇ ਵਿੱਚ ਅਵੇਲੇਬਲ ਹੋਏਗਾ। ਕੋਈ ਪਲੇਟ ਧੋਣ ਦੀ ਲੋੜ ਨਹੀਂ, ਕੋਈ ਡਿਸ਼ ਵਾਸ਼ਰ ਦੀ ਜ਼ਰੂਰਤ ਨਹੀਂ, ਸਿਰਫ ਗੋਲੀ ਖਾਓ ਤੇ ਹੌਸਲੇ ਦੇ ਨਾਲ ਸੌ ਜਾਓ ਜੀ।
1: ਇਹ ਪਰ ਸਭ ਮੈਨੂੰ ਗੱਲ ਸਹੀ ਲੱਗ ਰਹੀ ਹੈ, ਕਿਉਂਕਿ ਅਜੇ ਪਿਛਲੇ ਹਫਤੇ ਕੋਈ ਮਿੱਤਰ ਪਿਆਰੇ ਉਹ ਇਧਰ ਆਏ ਸਨ, USA ਰਹਿੰਦੇ ਨੇ, ਇੱਥੇ ਆਏ ਹੋਏ ਨੇ, ਤੇ ਉਹ ਕਹਿੰਦੇ ਕਿ ਭਾਈ ਸਾਹਿਬ ਰੋਟੀ ਪਾਣੀ ਦਾ ਜੁਗਾੜ ਮੈਨੂੰ ਕਰਨਾ ਪੈਣਾ ਥੋੜਾ ਜਿਹਾ, ਪਰ ਮੈਂ ਭੁੱਲ ਗਿਆ ਉੱਥੇ ਮੈਨੂੰ ਕੋਈ ਟੀਕਾ ਦੱਸਿਆ ਉਹਨਾਂ ਨੇ ਕੀ ਕੀਤਾ, ਉਹ ਮੈਂ ਲਵਾ ਕੇ ਆ ਜਾਂਦਾ। ਮੇਰਾ ਇੱਕ ਹਫਤਾ ਮੈਨੂੰ ਰੋਟੀ ਦੀ ਲੋੜ ਹੀ ਨਹੀਂ, ਭਾਂਡਾ ਭਾਂਡਿਆਂ ਦੀ ਲੋੜ ਪੈਣੀ ਸੀ
0: ਬਿਲਕੁਲ,
1: ਇੱਕ ਹਫਤੇ ਦਾ ਮੇਰਾ ਉਹ ਕਹਿੰਦੇ ਮੈਂ ਭੁੱਲ ਗਿਆ ਉੱਥੇ ਉਹ ਜਿਹਾ ਕੰਮ ਕਰਨਾ ਸੀ, ਮੈਡੀਸਿਨ ਸੀ ਜੋ ਲੈ ਕੇ ਆਉਣੀ ਸੀ
0: ਬਿਲਕੁਲ।
1: ਉਹ ਮੈਂ ਬੜਾ ਹੈਰਾਨ ਹੋਇਆ ਕਿ ਐ ਕਿਵੇਂ ਹੋ ਸਕਦਾ ਬਈ, ਕਿੰਨੀ ਕੁ ਗੋਲੀ ਖਾ ਲੋਗੇ, ਕਿੰਨਾ ਕਿਹੜਾ ਟੀਕਾ ਲਵਾ ਲਿਆ ਉਹਦੇ ਕਿ 7 ਦਿਨ ਭੁੱਖ ਨੀ ਲੱਗਣੀ। ਇਹ ਤਾਂ ਫਿਰ ਮਾਰੂ ਤਲ ਦੇ ਜਹਾਜ਼ ਨੂੰ ਪਿੱਛੇ ਛੱਡਤਾ ਸੀ, ਉਹਨੂੰ ਵੀ ਵਿਚਾਰੇ ਨੂੰ ਛੇਤੀ ਲੱਗ ਜਾਂਦੀ ਹੈ ਪਿਆਸ ਦੋ ਚਾਰ ਦਿਨਾਂ ਚ। ਇਹਦੇ ਬ੍ਰਹਮੰਡ ਦਾ ਜਹਾਜ਼ ਬਣ ਗਿਆ ਬੰਦਾ, ਜੇ ਇੰਨਾ ਸੈਲਫ ਸਫੀਸ਼ੀਐਂਟ ਹੋ ਗਿਆ, ਆਪਣੇ ਆਪ ਤੇ ਨਿਰਭਰ ਹੋ ਗਿਆ। ਸੋ ਇਹ ਇਹ ਕਿਉਂਕਿ ਅਜੇ ਤੱਕ ਪ੍ਰਚਲਿਤ ਨਹੀਂ ਹੈ
0: ਜੀ,
1: ਤੇ ਆਮ ਲੋਕਾਂ ਤੱਕ ਤੇ ਪਹੁੰਚਿਆ ਹੀ ਨਹੀਂ ਅਜੇ ਤੱਕ ਇਹ ਸੌਦਾ ਇਹੋ ਜਿਹਾ। ਜਦੋਂ ਪਹੁੰਚੇਗਾ ਉਹ, ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਫੇਰ ਭਾਈ ਨਾ ਖੇਤੀਬਾੜੀ ਦੀ ਲੋੜ ਪੈਣੀ ਹੈ, ਨਾ ਕੋਈ ਹੋਰ ਇਹੋ ਜਿਹੀ ਲੋੜ ਪੈਣੀ ਹੈ, ਤੇ ਸਿਰਫ ਇੰਡਸਟਰੀ ਦੇ ਵਿੱਚੋਂ ਜਿਹੜਾ ਨਿਕਲ ਕੇ ਆਇਆ ਹੋਇਆ ਉਹ ਜਿਹੜਾ ਪ੍ਰੋਡਕਟ ਹੈ ਉਹ ਸਫੀਸ਼ੀਐਂਟ ਰਹੇਗਾ ਕਿ ਚਲੋ ਜੀ ਆਹ ਚੱਕ ਲੋ, ਸਰੀਰ ਜਿਹੜਾ ਉਹਦੀਆਂ ਲੋੜਾਂ ਇਹਦੇ ਨਾਲ ਪੂਰੀਆਂ ਹੋ ਰਹੀਆਂ ਨੇ ਜੋ ਸਾਨੂੰ ਕਾਢ ਖੁਰਾਕ ਚਾਹੀਦਾ। ਬਿਲਕੁਲ ਜੀ ਜੀ ਜੀ। ਤੇ ਜੇ ਅਸੀਂ ਚਲੋ ਭਾਈ ਸਾਹਿਬ ਇਹਦੀ ਧਰਤੀ ਦੀ ਜਦੋਂ ਗੱਲ ਕਰਦੇ ਆ, ਜਿਹਦਾ ਆਪਾਂ ਦਿਨ ਮਨਾਉਂਦੇ ਆ, ਇੱਕ earthday.org ਇਹ ਇੱਕ ਵੈਬਸਾਈਟ ਆ ਜਿਹੜੀ ਕਿ ਜਿਹਦੇ ਉੱਤੇ ਪੂਰੀ ਦੁਨੀਆਂ ਚ ਅੱਜ ਕੀ ਕੁਛ ਲੋਕਾਂ ਨੇ ਕੀਤਾ ਔਰ ਕਿੱਥੇ ਕਿੱਥੇ ਕੋਈ ਜਿਹੜੀ ਸਫਾਈ ਮੁਹਿੰਮ ਚਲਾਈ ਗਈ ਆ, ਕਿੱਥੇ ਕੋਈ ਸੈਮੀਨਾਰ ਹੋ ਰਹੇ ਨੇ, ਕਿੱਥੇ ਕੋਈ ਵੱਡੇ ਪ੍ਰੋਟੈਸਟ ਹੋ ਰਹੇ ਆ ਜਾਂ ਪ੍ਰਦਰਸ਼ਨ ਹੋ ਰਹੇ ਨੇ, ਬਹੁਤ ਉਹਦੇ ਆਪਾਂ ਜਦੋਂ ਦੇਖਦੇ ਆ ਤਾਂ ਵੱਡੇ ਪੱਧਰ ਦੇ ਉੱਤੇ ਡਾਟਾ ਉਹਨਾਂ ਨੇ ਆਪਣਾ ਸ਼ੋ ਕੀਤਾ। ਬਹੁਤ ਦੁਨੀਆਂ ਭਰ ਦੇ ਵਿੱਚ ਉਹਨਾਂ ਦੇ ਜਿਹੜੇ ਚੈਪਟਰ ਹੈਗੇ ਕਿ ਇੰਡੀਆ ਚ ਵੀ ਹੈਗਾ ਤੇ ਹੋਰ ਵੀ ਦੇਸ਼ਾਂ ਚ ਨੇ। ਸੋ ਇਹ ਇੱਕ ਕਹਿ ਲੋ ਵੀ ਕੋਲੈਕਟਿਵ ਸਾਂਝਾ ਜਿਹਾ ਇੱਕ ਐਫਰਟ ਕੀਤਾ ਜਦੋਂ ਜਾਂਦਾ ਨਾ ਤਾਂ ਇੱਕ ਖੁਸ਼ੀ ਹੁੰਦੀ ਹੈ ਕਿ ਠੀਕ ਆ, ਲੋਕ ਕੱਲੇ ਇੱਕ ਖਿੱਤੇ ਚ ਨਹੀਂ ਬਲਕਿ ਪੂਰੀ ਦੁਨੀਆਂ ਤੇ ਪੂਰੀ ਧਰਤੀ ਦੇ ਉੱਤੇ ਜਿਹੜੇ ਆ ਉਹ ਜਾਗਰੂਕ ਹੋ ਰਹੇ ਨੇ।
0: ਬਿਲਕੁਲ,
1: ਉਹ ਥੋੜੇ ਹੋ ਰਹੇ ਨੇ, ਵੱਧ ਹੋ ਰਹੇ ਨੇ, ਲੇਕਿਨ ਹੋ ਰਹੇ ਨੇ, ਅਸਰ ਹਰ ਜਗ੍ਹਾ ਹੋ ਰਿਹਾ। ਔਰ ਇਹ ਇੰਪੈਕਟ ਹੈ ਜਿਹੜੀ ਟੈਕਨੋਲੋਜੀ ਤੁਸੀਂ ਦੱਸ ਰਹੇ ਹੋ ਕਿ ਧਰਤੀ ਦੇ ਵਿੱਚ ਉਹ ਸਾਰਾ ਜਿਹੜਾ ਪ੍ਰੋਸੈਸ ਕੀਤਾ ਜਾਊਗਾ ਫੇਰ ਉਹ ਗੱਲ ਬਣੇਗੀ। ਇਹ ਹੌਲੀ ਹੌਲੀ ਜਿਹੜਾ ਹੈ ਨਾ ਇਹ ਡਿਵੈਲਪਮੈਂਟ ਜਿਹੜੀ ਉਹਦਾ ਅਸਰ ਹੋਊਗਾ, ਕਿਉਂਕਿ ਉਹ ਕਹਿੰਦੇ ਆ ਚੀਨ ਵਾਲਿਆਂ ਦੀ ਕਹਾਵਤ ਸੀ ਕਿ ਜੇ ਬੀਜਿੰਗ ਦੇ ਵਿੱਚ ਕੋਈ ਚਿੜੀ ਮਰਦੀ ਹੈ ਉਹਦਾ ਅਸਰ ਡਾਰਕ ਡਿਗਾ ਚ ਹੁੰਦਾ, ਜਾ ਕੇ ਉੱਥੇ ਦੇਖਿਆ ਜਾ ਸਕਦਾ ਆਸਟ੍ਰੇਲੀਆ ਤੱਕ। ਉਹ ਇੰਪੈਕਟ ਹੈ ਇੱਕ ਕਾਰਡ ਹਾਊਸ ਦੀ ਤਰ੍ਹਾਂ ਹੀ ਹੈ, ਜੇ ਕੋਈ ਇੱਕ ਜਿਹੜੀ ਆ ਜੀਵ ਜੰਤੂ ਜਾਂ ਕਿਸੇ ਦਾ ਉਹਦਾ ਅਸਰ ਹਰੇਕ ਦੇ ਉੱਤੇ ਪਏਗਾ, ਜਿਵੇਂ ਜੰਗਲਾਂ ਦੀ ਕਟਾਈ ਕਿਤੇ ਭਾਵੇਂ ਕਿਤੇ ਵੀ ਹੋ ਰਹੀ ਹੋਏ, ਯੁੱਧ ਕਿਤੇ ਵੀ ਚੱਲ ਰਹੇ ਹੋਣ, ਜਦੋਂ ਵੀ ਉੱਥੇ ਕੋਈ ਐਕਟੀਵਿਟੀ ਇਹੋ ਜਿਹੀ ਹੋਏਗੀ ਧਰਤੀ ਪੂਰੀ ਉੱਤੇ ਉਹਦਾ ਅਸਰ ਹੁੰਦਾ। ਜਿਹੜਾ ਇਹ ਨੀ ਕਹਿ ਸਕਦੇ ਕਿ ਸਾਨੂੰ ਕੀ ਜੀ ਉਹਦਾ ਫਲਾਣੇ ਉਧਰ ਲੜੀ ਜਾਂਦੇ ਲੜੀ ਜਾਣ ਦੋ, ਇੱਧਰ ਤਾਂ ਆਪਾਂ ਠੀਕ ਬੈਠੇ ਹਾਂ।
0: ਬਿਲਕੁਲ,
1: ਐਸੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਹਵਾ ਦੀ ਤਾਂ ਕੋਈ ਸਰਹੱਦ ਨੀ, ਹਵਾ ਦੀ ਤਾਂ ਕੋਈ ਉਹਨੂੰ ਤਾਂ ਬੀਜਾ ਪਾਸਪੋਰਟ ਲਾਉਣ ਦੀ ਲੋੜ ਨੀ।
0: ਸ਼ਮੀ ਜੀ ਬੋਲੀਆਂ ਵੀ ਹੁੰਦੀਆਂ ਸੀ ਨਾ, ਜਾਂ ਇੱਕ ਗੀਤ ਆਇਆ ਸੀ ਧਮਕ ਜਲੰਧਰ ਪੈਂਦੀ ਕੁਝ ਏਦਾਂ ਕਰਕੇ ਸੀ, ਜਾਂ ਉਹ ਇੱਕ ਬੋਲੀ ਹੁੰਦੀ ਸੀ ਮੈਂ ਨੱਚਾ ਪਟਿਆਲੇ ਧਮਕ ਜਲੰਧਰ ਪੈਂਦੀ, ਤਾਂ ਫਿਰ ਉਹ ਧਮਕਾਂ ਤਾਂ ਫਿਰ ਦੁਨੀਆਂ ਭਰ ਦੇ ਵਿੱਚ ਆਲੇ ਦੁਆਲੇ ਤਾਂ ਪੈਣੀਆਂ ਹੀ ਆ।
1: ਉਹ ਪੈਣਗੀਆਂ ਜੀ, ਬਿਲਕੁਲ ਬਿਲਕੁਲ
0: ਜੀ।
1: ਤੋ ਜਿੰਦ ਉਹ ਕਹਿੰਦੇ ਜਦੋਂ ਅੱਗ ਲੱਗਦੀ ਹੈ ਤਾਂ ਇਹ ਨੀ ਕਿ ਬਾਕੀ ਹੈਗੇ ਆ ਉਹ ਮੱਚਣਗੇ, ਆਪਣਾ ਘਰ ਵੀ ਦੇ ਵਿੱਚ ਹੀ ਆ।
0: ਕੱਲ ਹੀ ਦੇਖੋ ਮੈਂ ਇੱਕ ਖਬਰ ਕੀਤੀ ਸੀਗੀ ਕੱਲ, ਤਾਂ ਬੜਾ ਹੈਰਾਨ ਹੋਇਆ ਕਿ ਜਿਹੜਾ ਸ਼ਿਵਾਲਕ ਦੀਆਂ ਪਹਾੜੀਆਂ ਨੇ, ਦੇਖੋ ਉਹਦੇ ਵਿੱਚ ਪਹਿਲਾਂ ਹੀ ਉਹਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ, ਨਾ ਤਾਂ ਉੱਥੇ ਡੰਪਿੰਗ ਹੋ ਸਕਦੀ ਹੈ, ਬਹੁਤ ਸਾਰੀਆਂ ਚੀਜ਼ਾਂ ਦਾ ਉੱਥੇ ਗੁਰੇਜ਼ ਹੈ, ਇੱਕ ਏਰੀਆ ਮਹਿਫੂਜ਼ ਕਰ ਦਿੱਤਾ ਗਿਆ ਉਹ। ਪਰ ਉੱਥੇ ਕੱਲ ਦੀ ਖਬਰ ਸੀ ਕਿ ਮਤਲਬ ਕਿ ਜੋ ਲੋਕ ਕਹਿ ਰਹੇ ਨੇ, ਉਹ ਲੋਕ ਤਾਂ ਬਹੁਤ ਵੱਡੇ ਪੱਧਰ ਤੇ ਕਹਿ ਰਹੇ ਨੇ, ਉਦਾਂ ਜੋ ਸ਼ੁਰੂਆਤ ਹੋਈ ਹੈ ਗੱਲ ਦੀ ਕਿ 250 ਦਰਖਤ ਵੱਢਿਆ ਗਿਆ, ਪਰ ਜੋ ਲੋਕਾਂ ਦਾ ਕਹਿਣਾ ਜਾਂ ਅੱਖੀ ਡਿੱਠੇ ਜਿਹੜੇ ਸਬੂਤ ਨੇ ਲੋਕ, ਤਾਂ ਉਹ ਕਹਿੰਦੇ ਆ 5000 ਤੋਂ ਵੱਧ ਦਰਖਤ ਜਿਹੜੇ ਨੇ ਉਹ ਕੱਟ ਲਏ ਗਏ ਆ। ਦੇਖੋ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਸੀ ਤਾਂ ਜਿਹੜੀ
1: ਜੀ
0: ਦਰਖਤ ਨੇ ਉਹ ਮਿੱਟੀ ਨੂੰ ਪਕੜ ਕੇ ਮਤਲਬ ਕਿ ਫੜ ਕੇ ਰੱਖਦੇ ਆ ਤੇ ਮਤਲਬ ਕਿ ਰਿਸਦੀ ਨਹੀਂ ਹੈ ਧਰਤੀ ਜਾਂ ਮਿੱਟੀ ਖੁਰਦੀ ਨਹੀਂ ਹੈ ਜਦੋਂ ਹੜ੍ਹ ਆਉਂਦੇ ਆ ਜਾਂ ਕੁਝ ਵੀ ਹੈ। ਪਰ ਜੋ ਸਾਡੇ ਜਿੱਥੋਂ ਸਾਡਾ ਪਹਾੜੀ ਇਲਾਕਾ ਸ਼ੁਰੂ ਹੁੰਦਾ ਹੈ ਜਿੱਥੋਂ ਐਡੇ ਐਡੇ ਵੱਡੇ ਪਹਾੜਾਂ ਨੂੰ ਰਾਸਤੇ ਨਿਕਲਦੇ ਆ, ਜੇ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਅਸੀਂ ਤੇਲ ਪਾਉਣ ਲੱਗ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੀ ਬਣੇਗਾ, ਕਦੇ ਸੋਚਿਆ?
1: ਉਹ ਗੱਲ ਤੇ ਇਹੋ ਹੀ ਨਾ ਜੀ ਕਿ ਜੋ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਸਿਰਫ ਤੇ ਸਿਰਫ ਆਰਥਿਕ ਜਿਹੜਾ ਲਾਭ ਹੈ ਉਹ ਮਾਇਲੇਜ ਲੈ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਪੈਸੇ ਇਕੱਠੇ ਕਰ ਲਈਏ ਫਿਰ ਭਾਵੇਂ ਆਪਾਂ ਜੇ ਧਰਤੀ ਬਰਬਾਦ ਵੀ ਹੋਗੀ ਤਾਂ ਮੰਗਲ ਗ੍ਰਹਿ ਤੇ ਜਾ ਵੜਾਂਗੇ, ਉੱਥੇ ਪਲਾਟ ਲੈ ਲਾਂਗੇ ਜਾਂ ਹੋਰ ਕਿਤੇ ਨਿਕਲ ਆਊ ਉੱਥੇ ਲੈ ਆਉਂਗੇ, ਕਲੋਨੀ ਕੱਟ ਲਾਂਗੇ ਚੰਦਰਮਾ ਤੇ।
0: ਜੀ
1: ਉਹ ਤੁਸੀਂ ਦੇਖੋ ਜਿਹੜੇ ਦਰਖਤ ਆ, ਜਿਹੜਾ ਇੱਕ ਦਰਖਤ ਹੈ ਨਾ ਜੀ, ਇੱਕ ਰੁੱਖ ਹੈ, ਉਹ ਸਾਲ ਦੇ ਵਿੱਚ ਲਗਭਗ 22 ਕਿਲੋ ਕਾਰਬਨ ਡਾਈਆਕਸਾਈਡ ਨੂੰ ਕਰਦਾ ਹੈ,
0: ਜੀ
1: ਅਬਜ਼ੋਰਬ ਕਰਦਾ। ਤੇ ਇਹ ਤਾਂ ਜਿਹੜੇ ਹਜ਼ਾਰਾਂ ਦਰਖਤ ਜਦੋਂ ਵੱਡੇ ਜਾਣਗੇ ਉਹ ਤਾਂ ਲੋਕ ਆਪਣੀ ਧਰਤੀ ਨੂੰ ਬੰਜਰ ਬਣਾ ਰਹੇ ਨੇ
0: ਜੀ।
1: ਉੱਥੇ ਤਾਂ ਉਹ ਅੱਜ ਵੀ ਹੈ ਨੀ ਤੇ ਕੱਲ ਵੀ ਹੈ ਨੀ, ਉਹ ਤੇ ਉਹ ਹਾਲਾਤ ਹੈ ਉਹਨਾਂ ਦਾ
0: ਜੀ।
1: ਤੋਂ ਇਹ ਜਿਹੜਾ ਵਰਤਾਰਾ ਹੈ ਪੂਰੀ ਦੁਨੀਆਂ ਦੇ ਵਿੱਚ ਹੋ ਰਿਹਾ, ਹਰ ਸਾਲ ਲਗਭਗ 10 ਮਿਲੀਅਨ ਹੈਕਟੇਅਰ ਜਿਹੜਾ ਜੰਗਲ ਹੈ ਹਰ ਸਾਲ
0: ਵੱਢਿਆ ਜਾ ਰਿਹਾ ਜੀ,
1: ਖਤਮ ਹੋ ਰਿਹਾ, ਖਤਮ ਹੋ ਰਿਹਾ ਜੀ। ਤੇ 1 ਮਿਲੀਅਨ ਤਾਂ ਇਹੋ ਜਿਹੀਆਂ ਕਹਿ ਲੋ ਵੀ ਪ੍ਰਜਾਤੀਆਂ ਨੇ ਜੀਵ ਜੰਤੂਆਂ ਦੀਆਂ ਜਾਂ ਰੁੱਖਾਂ ਦੀਆਂ, ਉਹ ਐਕਸਟਿੰਕਟ ਹੋ ਜਾਏ, ਲੱਭਣੀ ਨੀ ਮੁੜ ਕੇ,
0: ਲੱਭਣੀ ਨੀ ਜੀ
1: ਨਾ ਕਿਸੇ ਉਹਨਾਂ, ਉਹ ਮੈਂ ਕਹਿੰਦਾ ਭਾਲਿਆ ਨੀ ਲੱਭਣੇ ਕਿੱਧਰ, ਲੱਭਣੇ ਲਾਲ ਗੁਆਚੇ
0: ਜੀ
1: ਕੰਮ। ਤੇ ਜਦੋਂ ਅਸੀਂ ਧਰਤੀ ਨੂੰ ਐ ਕਰ ਕਰਕੇ ਸਾਰਾ ਆਪਣੇ ਆਪ ਲਈ ਹੀ ਸੰਕਟ ਖੜਾ ਕਰ ਰਹੇ ਆ, ਬਾਕੀ ਜੀਵ ਜੰਤੂਆਂ ਲਈ ਤਾਂ ਹੈਗੇ ਖਤਰਾ, ਇਹ ਖਤਰੇ ਦੀ ਘੰਟੀ ਹੈ, ਜਾਗਣ ਦੀ ਬਹੁਤ
0: ਜ਼ਰੂਰਤ ਹੈ। ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਕਹਿੰਦੇ ਸੈਣੀ ਸਾਹਿਬ ਸੁਣਿਓ ਕਹਿੰਦੇ ਸੁਣਦੇ ਹੋ ਜੀ, ਭਾਰਤ ਵੀਰ ਹੁਣ ਆਪਾਂ ਨੂੰ ਸੁੰਡੀਆਂ ਖਵਾਉਣ ਦੀ ਤਿਆਰੀ ਕਰੀ ਬੈਠਾ ਹੈ ਜੀ, ਕਹਿੰਦੇ ਬੈਠਾ ਨੀ ਜੀ ਖਾ ਹੀ ਰਹੇ ਹੋ ਤੁਸੀਂ। ਬਹੁਤ ਸਾਰੇ ਸ਼ਮੀ ਜੀ ਚਿਪਸ ਜਿਹੜੇ ਹੈਗੇ ਨਾ ਆਪਣੇ ਬਹੁਤ ਸਵਾਦ ਦੇ ਨਾਲ ਆਪਾਂ ਖਾਂਦੇ ਆ, ਚਲੋ ਇਹਨਾਂ ਮੁਲਕਾਂ ਦੇ ਵਿੱਚ ਮੈਨੂੰ ਪਤਾ, ਪਰ ਇੰਡੀਆ ਦੇ ਵਿੱਚ ਜ਼ਰੂਰ ਜਿਹੜੀ ਵੀ ਚੀਜ਼ ਤੁਸੀਂ ਖਰੀਦਦੇ ਹੋ ਨਾ ਉਹਨੂੰ ਜ਼ਰੂਰ ਇੱਕ ਵਾਰੀ ਪੜ੍ਹਿਆ ਕਰੋ ਉਹਦੇ ਉੱਤੇ ਹੈ ਕੀ ਲਿਖਿਆ ਕੀ ਹੈ। ਬਹੁਤ ਸਾਰੇ ਲੋਕ ਇਹ ਦਾਅਵਾ ਕਰਦੇ ਨੇ ਕਿ ਅਸੀਂ ਮਤਲਬ ਕਿ ਭਾਈ ਚਲੋ ਆਪਾਂ ਉਹ ਚੀਜ਼ ਦੇ ਵਿੱਚ ਨਹੀਂ ਪੈਣਾ, ਬਸ ਇੱਕ ਐਗਜ਼ਾਮਪਲ ਦੇਣੀ ਹੈ ਕਿ ਮੈਂ ਗਾਂ ਦਾ ਮੀਟ ਜਾਂ ਮੱਝ ਦਾ ਮੀਟ ਜਾਂ ਕਿੱਦਾਂ ਵੀ ਹੈ ਬੀਫ ਨਹੀਂ ਖਾਂਦੇ ਜੀ। ਪਰ ਜੋ ਵੀ ਦੁਨੀਆਂ ਦੇ ਵਿੱਚ ਚੀਜ਼ ਬਣ ਰਹੀ ਹੈ ਕਦੇ ਅਸੀਂ ਉਹਨੂੰ ਵਿਚਾਰਿਆ ਨਹੀਂ ਹੈ। ਬੱਚਿਆਂ ਦੀਆਂ ਟੌਫੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜੈਲੇਟੀਨ ਪੈਂਦੀ ਹੈ, ਬਹੁਤ ਸਾਰੇ ਕੇਕ ਐਸੇ ਨੇ ਉਹਨਾਂ ਦੇ ਵਿੱਚ ਜੈਲੇਟੀਨ ਦੀ ਜਿਹੜੀ ਹੈ ਵਰਤੋਂ ਹੁੰਦੀ ਹੈ, ਬਹੁਤ ਸਾਰੇ ਪ੍ਰੋਡਕਟ ਨੇ। ਇਸੇ ਤਰ੍ਹਾਂ ਟੂਥਪੇਸਟ ਹੈ ਉਹਦੇ ਵਿੱਚ ਹੱਡੀਆਂ ਦੀ ਵਰਤੋਂ ਹੁੰਦੀ ਹੈ, ਸਨਮਾਈਕਾ ਬਣਦਾ ਹੈ ਜੀ, ਆਪਣਾ ਫਰਨੀਚਰ ਦੀ ਗੱਲ ਕਰ ਲਈਏ ਉਹਦੇ ਵਿੱਚ ਹੱਡੀਆਂ ਦੀ ਵਰਤੋਂ ਪਈ ਹੁੰਦੀ ਹੈ, ਸਾਰਾ ਕੁਝ ਹੁੰਦਾ। ਤਾਂ ਉਹ ਚੀਜ਼ਾਂ ਨੂੰ ਜਦੋਂ ਖਾਣ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਐਸੇ ਫੂਡ ਆ ਚੁੱਕੇ ਨੇ ਜਿਹੜੇ ਪ੍ਰੋਸੈਸ ਫੂਡ ਕਹਿ ਲਓ ਜਾਂ ਐਕਸਟਰਾ ਪ੍ਰੋਸੈਸਡ ਫੂਡ ਹੋ ਗਏ ਨੇ, ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਥੇ ਚਲੋ ਮੈਂ ਗੱਲ ਕਰਨ ਲੱਗਿਆ ਸ਼ਾਇਦ ਮੇਰੇ ਲਈ ਹਾਨੀਕਾਰਕ ਵੀ ਹੋ ਸਕਦੀ ਹੈ, ਜਿਹੜਾ ਅਸੀਂ ਫੂਡ ਤਿਆਰ ਕਰਦੇ ਹਾਂ ਤੁਸੀਂ ਕਦੇ ਸੁਣਿਆ ਕਿ ਜਿਹੜਾ ਕੀਮਾ ਬਣਾਇਆ ਜਾਂਦਾ ਹੈ ਬੀਫ ਕੀਮਾ, ਇੱਥੇ ਕਈ ਵਾਰੀ ਅਸੀਂ ਹੈਰਾਨ ਹੋ ਗਏ ਆਪ ਪੜ੍ਹ ਕੇ ਵੀ ਕਿ ਉਹਦੇ ਵਿੱਚ ਜਿਹੜਾ ਆਪਣਾ ਬਾਂਸ ਹੁੰਦਾ ਹੈ, ਕਿਉਂਕਿ ਆਪਣੇ ਚਾਈਨਾ ਦੇ ਵਿੱਚ ਜਪਾਨੀ ਲੋਕ ਜਿਹੜੇ ਨੇ ਉਹ ਬਾਂਸ ਜਿਹੜਾ ਕੱਚਾ ਉਹਨੂੰ ਬਹੁਤ ਖਾਂਦੇ ਆ ਜੀ, ਪਕਾ ਕੇ ਮਤਲਬ ਕਿ ਉਬਾਲ ਕੇ,
1: ਠੀਕ ਹੈ ਜੀ।
0: ਤੇ ਉਹ ਭਾਜੀ ਉਹਦਾ ਹਨਾ ਮਤਲਬ ਕਿ ਕੀਮਾ ਬਣਾ ਕੇ ਤੇ ਉਹਦੇ ਵਿੱਚ ਮਤਲਬ ਕਿ ਪ੍ਰੋਸੈਸਡ ਫੂਡ ਦੇ ਵਿੱਚ ਪਾਇਆ ਜਾਂਦਾ, ਅਗਲੇ ਬਕਾਇਦਾ ਲਿਖਦੇ ਵੀ ਆ ਉੱਤੇ ਮਤਲਬ ਕਿ ਇਹਦੇ ਵਿੱਚ ਕਿੰਨੇ ਪਰਸੈਂਟ ਅਸਲ ਮੀਟ ਹੈ ਤੇ ਉਹਦੇ ਵਿੱਚ ਹੋਰ ਕੀ ਚੀਜ਼ ਪਾਈ ਹੋਈ ਹੈ। ਇਸੇ ਤਰ੍ਹਾਂ ਇੱਕ ਡਾਕੂਮੈਂਟਰੀ ਆਈ ਸੀ ਇੰਗਲੈਂਡ ਦੀ ਰਬਿਸ਼ ਫੂਡ ਦੇ ਉੱਤੇ, ਹੈ ਯੂਟਿਊਬ ਦੇ ਉੱਤੇ ਅੱਜ ਵੀ ਤੁਸੀਂ ਲੱਭ ਸਕਦੇ ਹੋ, ਉਸ ਬੰਦੇ ਨੇ ਉਹ ਡਾਕਟਰ ਆ ਆਪ, ਉਹਨੇ ਸਾਰਾ ਕੁਝ ਆਪਣੇ ਉੱਤੇ ਪ੍ਰੋਸੈਸ ਕੀਤਾ, ਐਕਸਪੈਰੀਮੈਂਟ ਕੀਤਾ 30 ਦਿਨ ਦੇ ਵਿੱਚ। ਉਹ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾਂਦਾ, ਬ੍ਰਾਜ਼ੀਲ ਵਰਗੇ ਮੁਲਕਾਂ ਦੇ ਵਿੱਚ, ਤੇ ਉੱਥੇ ਬੱਚੇ ਮੰਗ ਕਰਦੇ ਨੇ ਕਿ ਸਾਨੂੰ ਬਿਸਕਟ ਆਹ ਹੀ ਚਾਹੀਦੇ ਆ, ਹੋਰ ਕੋਈ ਨਹੀਂ ਚਾਹੀਦਾ ਕਿਸੇ ਕੰਪਨੀ ਦਾ, ਕਿਉਂਕਿ ਉਹਦੇ ਵਿੱਚ ਇਦਾਂ ਦੇ ਸਾਲਟ ਪਾਏ ਹੋਏ ਨੇ ਤੁਹਾਡੇ ਮੂੰਹ ਦੇ ਵਿੱਚ ਟੇਸਟ ਦੇ ਲਈ ਕਿ ਤੁਹਾਨੂੰ ਤੁਹਾਡਾ ਜਿਹੜਾ ਬ੍ਰੇਨ ਕਲੋਕ ਆ ਨਾ ਉਹ ਆਪਣੇ ਆਪ ਉਹ ਮੰਗ ਕਰਨ ਲੱਗ ਜਾਂਦਾ, ਤੁਹਾਨੂੰ ਕੰਟਰੋਲ ਕਰਨ ਲੱਗ ਜਾਂਦਾ। ਇਸੇ ਤਰ੍ਹਾਂ ਹੀ ਉਹ ਉਸੇ ਟਾਈਮ ਦੇ ਉੱਤੇ ਉਹ ਚੀਜ਼ ਦੀ ਮੰਗ ਕਰੇ, ਹਾਂਜੀ। ਤੇ ਉਹਨੇ ਆਪਣੇ ਉੱਤੇ ਕੀ ਕੀਤਾ, ਉਹਨੇ ਸਾਰੇ ਪਹਿਲਾਂ ਆਪਣੇ ਟੈਸਟ ਕਰਵਾਏ, ਉਸ ਤੋਂ ਬਾਅਦ ਉਹਨੇ 15 ਤੋਂ 30 ਦਿਨ ਜਿਹੜਾ ਸੀ ਘਰ ਦਾ ਖਾਣਾ ਨਹੀਂ ਖਾਧਾ, ਸਿਰਫ ਤੇ ਸਿਰਫ ਮਾਰਕੀਟ ਦਾ ਜਿਹੜਾ ਖਾਣਾ ਹੈ ਤਿਆਰ ਜਿਹੜਾ ਪ੍ਰੋਸੈਸ ਹੋ ਗਿਆ ਜਾਂ ਜਿੰਨੇ ਵੀ ਤਿਆਰ ਖਾਣੇ ਆਉਂਦੇ ਆ, ਪੀਜ਼ਾ ਹੋ ਗਿਆ, ਬਰਗਰ ਹੋ ਗਏ, ਬਿਸਕਟ ਹੋ ਗਏ, ਜੋ ਕੁਝ ਵੀ ਮਤਲਬ ਕਿ ਜਿਹੜਾ ਕਹਿ ਲਓ ਕਿ ਰਬਿਸ਼ ਫੂਡ ਕਹਿ ਲਓ, ਉਹ ਮਤਲਬ ਕਿ ਉਹਨੇ 30 ਦਿਨ ਖਾਧਾ। ਉਸ ਤੋਂ ਬਾਅਦ ਆਪਣੇ ਉਹਦੇ ਬ੍ਰੇਨ ਦਾ ਸਕੈਨ ਕਰਾਇਆ, CD ਸਕੈਨ ਕਰਾਇਆ, ਉਹਦਾ ਬ੍ਰੇਨ 2 ਤੋਂ 3 ਸੈਂਟੀਮੀਟਰ ਵੱਡਾ ਹੋ ਚੁੱਕਿਆ ਸੀ। ਉਹਨੂੰ ਹਰ ਰੋਜ਼ ਮਤਲਬ ਕਿ ਉਹਦੀ ਬੋਡੀ ਫੈਟ ਜਿਹੜੀ ਸੀ ਵੱਧ ਚੁੱਕੀ ਸੀ, ਭਾਰ ਉਹਦਾ ਘੱਟੋ ਘੱਟ 15 ਤੋਂ 18 ਕਿਲੋ ਜਿਹੜਾ ਮਹੀਨੇ ਦੇ ਵਿੱਚ ਵੱਧ ਚੁੱਕਿਆ ਸੀ। ਉਸ ਦੇ ਨਾਲ ਹੀ ਜਿਹੜਾ ਉਹਦਾ ਬ੍ਰੇਨ ਸੀਗਾ, ਹੋਰ ਕੀ ਚੀਜ਼ ਖਾਣ ਨੂੰ ਤਿਆਰ ਹੀ ਨਹੀਂ ਸੀਗਾ। ਹਰ ਰੋਜ਼ ਹਰ ਟਾਈਮ ਦੇ ਉੱਤੇ ਉਹ ਕਹਿੰਦਾ ਸੀ ਮੈਨੂੰ ਆਹ ਪੀਜ਼ਾ ਚਾਹੀਦਾ, ਮਤਲਬ ਕਿ ਉਹ ਆਪਣੇ ਆਪ ਤੋਂ ਹੀ ਬਾਹਰ ਹੋ ਜਾਂਦਾ ਸੀ ਬੰਦਾ। ਤੇ ਏਦਾਂ ਦੇ ਹਾਲਾਤ ਨੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ, ਫਿਰ ਉਹਨੇ ਕੰਪਨੀਆਂ ਦੇ ਵਿੱਚ ਜਾ ਕੇ ਬਕਾਇਦਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਮਤਲਬ ਕਿ ਤੁਹਾਨੂੰ ਪਤਾ ਇਹਦੇ ਵਿੱਚ ਤੁਸੀਂ ਕੀ ਪਾਉਂਦੇ ਹੋ? ਕਹਿੰਦੇ ਹਾਂ ਸਾਨੂੰ ਪਤਾ, ਪਰ ਅਸੀਂ ਉਹਦੇ ਉੱਤੇ ਲਿਖ ਨਹੀਂ ਸਕਦੇ ਜਾਂ ਅਸੀਂ ਨਸ਼ਰ ਨਹੀਂ ਕਰ ਸਕਦੇ, ਪਰ ਅਸੀਂ ਬਿਜ਼ਨਸ ਤਾਂ ਕਿਤੇ ਨਾ ਕਿਤੇ ਕਰਨਾ ਹੈ ਨਾ।
1: ਪੈਸਾ ਮੁੱਖ ਹੈ, ਬਾਕੀ ਪੱਲੇ ਸਾਡੇ ਕੱਖ ਨਾ ਰਿਹਾ ਉਹ ਕੰਮ ਹੋ ਜਾਂਦਾ ਕਿ ਉਹ ਭਾਵੇਂ ਰਹੇ ਨਾ ਰਹੇ। ਬਸ ਇਹ ਇਸ ਦੌੜ ਦੇ ਵਿੱਚ ਹੀ ਜਿਹੜੀ ਹੈ ਨਾ ਆਪਾਂ ਆਪਣੇ ਆਪ ਨੂੰ ਵੀ ਗਵਾ ਲੈਂਦੇ ਹਾਂ ਤੇ ਬਸ ਉਹ ਸਾਡੇ ਜਿਹੜੇ ਬੱਚੇ ਆ ਜਾਂ ਹੋਰ ਜਿੰਨੀ ਵੀ ਜਨਤਾ ਜਿਹੜੀ ਆਮ ਜਨਤਾ ਹੈ, ਮਾਸੂਮ ਜਨਤਾ ਹੈ, ਉਹ ਕੰਜ਼ੂਮਰ ਜਿਹਨੂੰ ਉਹ ਕੰਜ਼ੂਮਰ ਨਾ ਰੱਖਿਆ ਉਹਨਾਂ ਦਾ ਕਿ ਕੰਜ਼ੂਮ ਕਰ ਹੀ ਲੈਣਾ ਜੋ ਵੀ ਅਸੀਂ ਬਣਾਉਣਾ, ਉਹ ਕੰਜ਼ੂਮਰ ਬਣ ਗਿਆ। ਉਹ ਵੀ ਉਸੇ ਫੈਕਟਰੀਆਂ ਦਾ ਹੀ ਇੱਕ ਹਿੱਸਾ ਹੈ, ਫੈਕਟਰੀ ਨੇ ਪ੍ਰੋਡਿਊਸ ਕਰਨਾ ਹੈ ਤੇ ਉਹਨੇ ਕੰਜ਼ੂਮ ਕਰ ਲੈਣਾ, ਗੱਲ ਖਤਮ। ਤੇ ਉਹ ਸਰਕਲ ਦੇ ਵਿੱਚ ਜੋ ਉੱਪਰ ਬੈਠਾ ਹੈ ਮਾਲਕ, ਉਹਦੀ ਜੇਬ ਆਪਣੇ ਆਪ ਹੀ ਭਰੀ ਜਾ ਰਹੀ ਹੈ।
0: ਬਿਲਕੁਲ ਹੈ ਜੀ,
1: ਬਣਾਏਗਾ ਤਾਂ ਵੀ ਭਰੇਗੀ, ਕੋਈ ਖਾਏਗਾ ਉਹਨੂੰ ਯੂਜ਼ ਕਰੇਗਾ ਉਹ ਵੀ ਉਹਦੀ ਹੀ ਜੇਬ ਭਰ ਰਿਹਾ ਹੋਏਗਾ।
0: ਕਿਉਂਕਿ ਉਹਦੇ ਨਾਲ ਛੰਮੀ ਜੀ ਇੱਕ ਹੋਰ ਚੀਜ਼ ਜੁੜੀ ਹੋਈ ਹੈ, ਜਿਹੜਾ ਮੈਡੀਕਲ ਸਿਸਟਮ ਆ ਨਾ ਉਹ ਵੀ ਨਾਲ ਜੁੜਿਆ ਹੋਇਆ ਹੈ ਕਿ ਜਿਹੜੀ ਉਹ ਚਲੋ ਹੈਰਾਨ ਹੋਈਦਾ ਕਈ ਵਾਰੀ ਦੇਖਾਂ, ਕਈ ਵਾਰੀ ਆਪਣੇ ਉੱਤੇ ਹੀ ਪ੍ਰੈਕਟੀਕਲ ਹੋ ਜਾਂਦੇ ਆ, ਪਰਿਵਾਰਾਂ ਦੇ ਵਿੱਚ ਹੀ ਹੋ ਜਾਂਦੇ ਆ ਕਿ ਜੇ ਤੁਹਾਨੂੰ ਡਾਕਟਰ ਬੜੀ ਮਿਲ ਰਿਹਾ ਸਪੈਸ਼ਲਿਸਟ, ਤੇ ਦੂਸਰਾ ਹੋਸਪਿਟਲ ਕੀ ਕਰਦਾ ਹੈ ਕਿ ਉਹ ਤੁਹਾਨੂੰ ਮੈਡੀਸਿਨ ਦੇਈ ਜਾਂਦਾ 5 ਦਿਨ ਦੀ, ਤੁਸੀਂ ਲਓ ਜੀ ਤੁਹਾਡੀ ਇਨਫੈਕਸ਼ਨ ਘੱਟ ਹੋਗੀ ਤਾਂ ਤੁਹਾਡਾ ਓਪਰੇਟ ਕਰਾਂਗੇ। ਅਗਲੇ 5 ਦਿਨ ਬਾਅਦ ਉਹ ਫਿਰ ਜਾਂਦੇ ਆ ਤੇ ਉਹ ਕਹਿੰਦਾ ਜੀ 5 ਦਿਨ ਹੋਰ ਖਾਓ। ਅਸਲ ਤਾਂ ਕਾਰਨ ਉਹਦੇ ਵਿੱਚ ਹੈਗਾ ਕਿ ਜਿਹੜੀ ਅਪੋਇੰਟਮੈਂਟ ਉਹਨੇ ਦੇਣੀ ਆ ਜਾਂ ਮਤਲਬ ਕਿ ਉਹਨਾਂ ਚਿਰ ਦੇ ਨਹੀਂ ਸਕਦਾ ਜਿੰਨਾ ਚਿਰ ਉਹ ਸਪੈਸ਼ਲਿਸਟ ਸਾਨੂੰ ਮਿਲਦਾ ਨੀਗਾ, ਕੋਈ ਆ ਕੇ ਜਿਹੜਾ ਓਪਰੇਟ ਕਰੇਗਾ ਤੇ ਉਹਨੂੰ ਅੱਗੇ ਲੰਮਾ ਪਾਉਣ ਦੇ ਲਈ ਉਹ ਮੈਡੀਸਨ ਦਾ ਵਪਾਰ ਕਰੀ ਜਾਂਦੇ ਆ ਜੀ, ਉਹਦੀ ਸਿਹਤ ਦੇ ਨਾਲ ਖਿਲਵਾੜ ਕਰੀ ਜਾਂਦੇ ਆ।
1: ਹਾਂਜੀ ਉਹ ਬਿਲਕੁਲ, ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਜਾਂਦਾ ਬੰਦਾ
0: ਜੀ,
1: ਇਹ ਕੋ ਚੱਕ ਲੋ ਮਤਲਬ ਘੜੇ ਤੋਂ ਕੋਲਾ ਇਹਨੂੰ ਲਾਈ ਰੱਖੋ ਕੰਮ, ਹੁਣ
0: ਕੰਮ
1: ਉਹਦਾ ਆ ਹੀ ਗਿਆ, ਏਟੀਐਮ ਬਣ ਗਿਆ ਇੱਕ ਤਰ੍ਹਾਂ ਦਾ,
0: ਏਟੀਐਮ ਬਣ ਗਿਆ। ਬਿਲਕੁਲ ਹੈ ਜੀ, ਤੇ ਸ਼ਮੀ
1: ਜੀ
0: ਨਹੀਂ ਕਰੋ ਕੰਪਲੀਟ ਕਰੋ ਫਿਰ ਆਪਾਂ ਕਾਲਰ ਦੀ ਗੱਲ ਸੁਣਦੇ, ਇੱਕ ਆਪਣੇ ਕਾਲਰ ਜੁੜੇ ਆ ਕੈਨੇਡਾ ਤੋਂ।
1: ਜੀ ਜੀ ਜੀ ਜੀ ਜੀ ਜੀ ਬਿਲਕੁਲ ਬਿਲਕੁਲ ਜੀ, ਹਾਂਜੀ ਬਿਲਕੁਲ। ਇਹ ਜਿਹੜੀ ਹੈ ਨਾ ਆਪਣੇ ਜਦੋਂ ਆਪਾਂ ਜੰਗਲੀ ਜੀਵਨ ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਵੀ 1970 ਤੋਂ ਲੈ ਕੇ ਜਦੋਂ ਦਾ ਇਹ ਅਰਥ ਡੇ ਮਨਾਉਣਾ ਸ਼ੁਰੂ ਕੀਤਾ, ਉਦੋਂ ਤੋਂ ਲੈ ਕੇ ਹੁਣ ਤੱਕ 70% ਘੱਟ ਗਿਆ,
0: ਘੱਟ ਗਿਆ
1: ਵਾਈਲਡ ਲਾਈਫ ਪਾਪੂਲੇਸ਼ਨ, ਜਦਕਿ ਵਧਣਾ ਚਾਹੀਦਾ ਸੀ ਜਦੋਂ ਤੋਂ ਮਨਾਉਣ ਲੱਗੇ ਆ ਧਰਤੀ ਤੇ, ਬਸ ਉਹ ਤਾਂ ਘੱਟ ਗਿਆ। ਫਿਰ ਐਲੀਫੈਂਟ ਹੋ ਗਏ, ਟਾਈਗਰ ਹੋ ਗਏ, ਹੋਰ ਬੜੀਆਂ ਜਿਹੜੇ ਪ੍ਰਜਾਤੀਆਂ ਉਹ ਹਿਊਮਨ ਐਕਟੀਵਿਟੀ ਕਰਕੇ ਖਤਰੇ ਚ ਹੈ। ਔਰ ਇੱਕ ਤੁਸੀਂ ਦੇਖੋ ਬੜੀ ਬਰੀਕ ਜਿਹੀ ਤੰਦ ਤਣ ਹੈ ਸਾਡੇ ਜਿਹੜੀ ਫੂਡ ਚੇਨ ਆ ਉਹਦੇ ਵਿੱਚ, ਉਹ ਹੈ ਮਧੂਮੱਖੀਆਂ,
0: ਬੀਜ,
1: ਇਹ ਪੋਲੀਨੇਟਰਸ ਨੇ, ਇਹ ਡਿਕਲਾਈਨ ਇਹ ਬਹੁਤ ਘੱਟ ਗਏ,
0: ਘੱਟ ਗਏ।
1: ਇਹਦੇ ਨਾਲ ਗਲੋਬਲ ਫੂਡ ਪ੍ਰੋਡਕਸ਼ਨ ਦੇ ਉੱਤੇ ਬੜਾ ਹੀ ਜਿਹੜਾ ਪ੍ਰਭਾਵ ਪੈਂਦਾ, ਉਹ ਜਿਹੜੇ ਆ ਪ੍ਰਭਾਵਿਤ ਹੋਏਗੀ, ਖਤਰੇ ਚ ਹੈ।
0: ਪੋਲਣ ਨੀ ਹੋ ਰਹੀ ਨਾ, ਜਿੰਨਾ ਚਿਰ ਪੋਲਣ ਨੀ ਹੋਏਗੀ, ਹੁਣ ਦੇਖੋ ਹਾਈਬ੍ਰਿਡ ਜਿਹੜੇ ਬੂਟੇ ਲਾ ਲਏ ਅਸੀਂ, ਬੀਆਂ ਤੋਂ ਰਹਿਤ ਜਿਹੜੇ ਨੇ ਫਰੂਟ ਹੋ ਰਿਹਾ ਜੀ, ਉਹ ਚਾਹੇ ਆਪਣੇ ਟਮਾਟਰ ਨੇ, ਚਾਹੇ ਖੀਰੇ ਨੇ, ਚਾਹੇ ਆਪਣੇ ਕਹਿ ਲੋ ਕੇਲਾ ਵੀ ਸੀਗਾ ਉਹਦੇ ਵਿੱਚ ਵੀ ਕਦੇ ਬੀ ਹੁੰਦੇ ਸੀ, ਇਸੇ ਤਰ੍ਹਾਂ ਹੀ ਕਹਿ ਲੋ ਜਿੰਨਾ ਵੀ ਇੱਥੇ ਸਾਡੇ ਫਰੂਟ ਆ, ਸੇਬ ਹੋ ਗਏ,

0: ਤੇ ਸਾਰੇ ਸੁਣਨ ਵਾਲੇ ਵੀਰਾਂ ਭੈਣ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ
2: ਜੀ ਸਤਿ ਸ੍ਰੀ ਅਕਾਲ ਜੀ।
0: ਧਰਤੀ ਦਿਨ ਅਰਥ ਡੇ ਆਪਾਂ ਮਨਾ ਰਹੇ ਆ
1: ਜੀ,
0: ਤੇ ਆਪਣੀ ਤਾਂ ਗੱਲ ਉਹ ਹੋਈ ਪਈ ਆ, ਆਪਾਂ ਤਾਂ ਜਿਵੇਂ ਆਪਣੇ ਸਾਰੇ ਧਰਮ ਗ੍ਰੰਥੀ ਇਕੱਲੇ ਇੱਕ ਦੀ ਗੱਲ ਨੀ, ਸਾਰੀ ਧਰਤੀ ਨੂੰ ਮਾਂ ਕਹਿਣੇ ਆਪਾਂ
1: ਜੀ,
0: ਤੇ
2: ਜੀ
0: ਸਾਡੀ ਸਾਡੀ ਤਾਂ ਉਹ ਗੱਲ ਆ, ਬਾਬਾ ਕਹਿੰਦਾ ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਾਹੂ ਮੈਂ ਮਿਲਿਆ
1: ਜੀ।
0: ਤੇ ਇਸ ਕਰਕੇ ਜੀ ਇਹ ਤਾਂ ਹਰੇਕ ਦੀ ਆਪਦੀ ਜਿੰਮੇਵਾਰੀ ਬਣਦੀ ਆ
1: ਜੀ।
0: ਜੇ ਹੁਣ ਆਪਾਂ ਸੋਚੀਏ ਜੀ, ਜਿਵੇਂ ਸ਼ਮੀ ਜੀ ਨੇ ਗੱਲ ਕਰੀ ਆ ਵੀ ਇੱਕ ਦਰਖਤ ਇੰਨੇ ਕਿਲੋ ਕਾਰਬਨ ਡਾਈਆਕਸਾਈਡ ਉਹ ਕਰਦਾ
1: ਜੀ,
0: ਹੁਣ ਦੇਖੋ ਜੀ ਆਪਾਂ ਕਿੰਨੀ ਆਕਸੀਜਨ ਕੰਜ਼ੂਮ ਕਰਦੇ ਆ।
1: ਬਿਲਕੁਲ ਜੀ,
0: ਆਪਾਂ ਉਹਦਾ ਕੋਈ ਪੈਸਾ ਨੀ
1: ਨਹੀਂ ਦਿੰਦੇ ਜੀ,
0: ਉਹ ਆਪਾਂ ਨੂੰ ਫ੍ਰੀ ਆਫ ਕੋਸਟ ਮਿਲਦੀ ਆ
1: ਜੀ,
0: ਤੇ ਕੁਦਰਤ ਬੰਨਿਓ ਨੇਚਰ ਬੰਨਿਓ ਆਪਾਂ ਨੂੰ ਇੱਕ ਗਿਫਟ ਆ,
1: ਬਖਸ਼ੀ ਹੋਈ ਆ,
0: ਅਣਮੁੱਲਾ ਗਿਫਟ ਆ ਜੀ, ਜਿਹਦਾ ਕੋਈ ਮੁੱਲ ਨੀ ਹੈ
1: ਜੀ।
0: ਤੇ ਆਪਾਂ ਕੀ ਆ ਜੀ, ਆਪਾਂ ਉਹਦੇ ਵੀ ਇੱਕ ਕਹਿ ਲੋ ਸ਼ੁਕਰੀਆ ਕਹਿ ਲੋ ਧੰਨਵਾਦੀ ਨੀ ਹੈਗੇ
1: ਜੀ।
0: ਤੇ ਆਪਾਂ ਉਸੇ ਚੀਜ਼ ਨੂੰ ਦੇਖੀਏ ਜੀ, ਜਿੰਨੀਆਂ ਵੀ ਆਪਾਂ ਪਦਾਰਥਵਾਦੀ ਹੋ ਗਿਆ ਖੈਰ ਮਨੁੱਖ ਸਾਰੇ
1: ਜੀ,
0: ਤੇ ਆਪਾਂ ਉਹਨੂੰ ਪਦਾਰਥਵਾਦੀ ਨੂੰ ਛੱਡ ਕੇ ਵੀ ਦੇਖੀਏ ਨਾ, ਜਿਹੜੀਆਂ ਆਪਾਂ ਆਪਦੀ ਮਿਹਨਤ ਨਾਲ ਜਾਂ ਵਰਕ ਨਾਲ ਆਪਾਂ ਚੀਜ਼ਾਂ ਨੂੰ ਇਕੱਠਾ ਕੀਤਾ, ਉਹਦੇ ਤੋਂ ਬਿਨਾਂ ਜੋ ਕੁਦਰਤ ਸਾਨੂੰ ਦੇ ਰਹੀ ਆ
1: ਜੀ,
0: ਸਾਡੇ ਬਿਨਾਂ ਮੰਗੇ ਤੋਂ ਸਾਨੂੰ ਦੇ ਰਹੀ ਆ
1: ਜੀ,
2: ਬਿਲਕੁਲ ਜੀ ਬਿਲਕੁਲ,
0: ਉਹਦੀ ਉਹ ਆਪਾਂ ਮੰਗਦੇ ਨੀ ਹੈ ਉਸ ਤੋਂ, ਕੁਦਰਤ ਤੋਂ ਆਪਾਂ ਨੂੰ ਮੰਗਣਾ ਨੀ ਪੈਂਦਾ
1: ਜੀ,
0: ਉਹ ਆਪਾਂ ਨੂੰ ਆਪਦੇ ਆਪ ਹੀ ਜਿਵੇਂ ਮਾਂ ਕਿਹਾ ਆਪਾਂ ਤੇ ਮਾਂ ਨੂੰ ਪਤਾ ਲੱਗ ਜਾਂਦਾ
1: ਜੀ।
0: ਹੁਣ ਤੁਸੀਂ ਦੇਖੋ ਜਿਵੇਂ ਗੱਲ ਕਰਦੇ ਹੁੰਦੇ ਆ ਵੀ ਇੱਕ ਤੁਸੀਂ ਬਾਹਰ ਰੈਸਟੋਰੈਂਟ ਚ ਜਾਂ ਕਿਤੇ ਬਾਹਰ ਖਾਣਾ ਖਾਂਦੇ ਹੋ
1: ਜੀ,
0: ਤਾਂ ਉਹ ਜਦੋਂ ਖਾਣਾ ਬਣਾਉਂਦਾ ਉਹਦਾ ਖਾਣਾ ਬਣਾਉਣ ਦਾ ਜਿਹੜਾ ਮਕਸਦ ਹੁੰਦਾ, ਉਹਦਾ ਮਕਸਦ ਹੁੰਦਾ ਵੀ ਉਹਨੇ ਪੈਸਾ ਕਮਾਉਣਾ ਉਹ ਖਾਣੇ
1: ਜੀ,
0: ਪਰ ਜਦੋਂ ਤੁਹਾਡੀ ਮਾਂ ਤੁਹਾਨੂੰ ਖਾਣਾ ਦਿੰਦੀ ਆ
1: ਜੀ,
0: ਤੁਸੀਂ ਜਦੋਂ ਇੱਕ ਰੋਟੀ ਰੈਸਟੋਰੈਂਟ ਚ ਮੰਗੋਗੇ ਤਾਂ ਉਹਦੀ ਜਿਹੜੀ ਮਾਨਸਿਕਤਾ ਉਹ ਸੋਚੂਗਾ ਦੇਖੋ ਜੀ ਇੱਕ ਰੋਟੀ ਹੋਰ ਮੰਗ ਲਈ ਮੈਨੂੰ ਹੋਰ ਪੈਸੇ ਮਿਲ ਗਏ
1: ਜੀ,
0: ਤੇ ਜਦੋਂ ਤੁਸੀਂ ਮਾਂ ਤੋਂ ਇੱਕ ਰੋਟੀ ਹੋਰ ਮੰਗੋਗੇ ਤੇ ਉਹਦੀ ਮਾਂ ਦੀ ਦੇਖੋ ਕਿੰਨੀ ਖੁਸ਼ ਹੋਊਗੀ, ਉਹ ਕਿੰਨੀ ਉਸ ਚੀਜ਼ ਨਾਲ ਤੁਹਾਨੂੰ ਰੋਟੀ ਦੇਊਗੀ, ਉਹ
1: ਬਿਲਕੁਲ ਹੈ ਜੀ,
0: ਹੈ ਉਹ ਵੀ ਰੋਟੀ ਹੈ ਉਹ ਵੀ ਰੋਟੀ
1: ਜੀ,
0: ਪਰ ਉਹ ਰੋਟੀ ਜਿਹੜਾ ਤੁਹਾਨੂੰ ਦੇਣ ਦਾ ਤੁਹਾਡੀ ਪਲੇਟ ਚੋਂ ਰੋਟੀ ਜਦੋਂ ਆਉਂਦੀ ਆ ਉਹ ਮਾਂ ਦੇ ਹੱਥਾਂ ਦੇ ਨਾਲ ਜਦੋਂ ਉਹ ਆਈ ਹੈ ਤੇ ਉਹ ਰੈਸਟੋਰੈਂਟ ਵਾਲੇ ਉਹ ਦੋਨਾਂ ਦਾ ਬਿਲਕੁਲ ਟੋਟਲੀ ਡਿਫਰੈਂਟ ਹੈਗਾ
1: ਜੀ।
0: ਤੇ ਅਸੀਂ ਤਾਂ ਮੈਂ ਕਹਿੰਦਾ ਜੀ ਇੰਨੇ ਕੁ ਨਾ ਸ਼ੁਕਰੇ ਆ ਤੇ ਵੀ ਸ਼ੁਕਰ ਕਰਨਾ ਚਾਹੀਦਾ, ਚਲੋ ਮੈਂ ਆਪਦੀ ਆਪਦੇ ਮੂੰਹ ਬੜਿਆਈ ਨੀ ਕਰਦਾ, ਤੇ ਜਿੰਨਾ ਕੁ ਹੁੰਦਾ ਮੈਂ ਤਕਰੀਬਨ ਆਏ ਸਾਲ ਪਿਛਲੇ 6-7 ਸਾਲਾਂ ਤੋਂ 2025 ਜਿੰਨੇ ਵੀ ਮੇਰੇ ਹੁੰਦੇ ਆ ਮੈਂ ਦਰਖਤ
1: ਜੀ
0: ਮਤਲਬ ਉਹ ਕਰਦਾ ਹੈਗਾ, ਤੇ ਓਦਾਂ ਵੀ ਮੈਂ ਕੁਦਰਤ ਨੂੰ ਬਹੁਤ ਜ਼ਿਆਦਾ ਉਹ ਕਰਦਾ। ਮੈਂ ਸਾਰਿਆਂ ਨੂੰ ਬੇਨਤੀ ਹੈ ਇਹ ਵੀ ਆਪਦੇ ਆਪਦੇ ਤੌਰ ਤੇ ਜੋ ਚੀਜ਼ਾਂ ਸਾਨੂੰ ਕੁਦਰਤ ਵੰਨੀਓ ਨੇਚਰ ਵੰਨੀਓ ਮਿਲੀਆਂ ਹੈਗੀਆਂ ਅਣਮੁੱਲੀਆਂ
1: ਜੀ,
0: ਤੇ ਉਹਨਾਂ ਦਾ ਕਦਰ ਕਰਨੀ ਚਾਹੀਦੀ ਆ
1: ਬਿਲਕੁਲ,
0: ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹਨੂੰ ਆਪਾਂ ਉਹਦੇ ਬਦਲੇ ਚ ਆਪਾਂ ਕੁਦਰਤ ਨੂੰ ਕੁਛ ਦੇ ਸਕੀਏ।
1: ਦੇਖੋ ਆਪਣੇ ਚਲੋ ਤੁਸੀਂ ਵੀ ਉਸ ਏਰੀਏ ਦੇ ਵਿਚ ਨੋਰਥ ਪੋਲ ਕਹਿ ਲੋ ਉਹਦੇ ਵਿਚ ਆਉਂਦੇ ਹੋ
0: ਉੱਥੇ,
1: ਤੇ ਇਹਨਾਂ ਮੁਲਕਾਂ ਚ ਦੇਖੋ ਬਲੂ ਬੇਰੀ ਹੋਲੀ ਬਲੈਕ ਬੇਰੀ ਹੋ ਗਈ ਕਲਾਉਡ ਬੇਰੀ ਹੋ ਗਈ, ਕਲਾਉਡ ਬੇਰੀ ਤਾਂ ਮੈਂ ਕਹਿੰਦਾ ਕਿ ਆਪਣੇ ਘੱਟੋ ਘੱਟ $15 ਦੇ ਲਾਗੇ ਛਾਗੇ ਹੋਏਗੀ ਕਿਲੋ, ਤੇ ਉਹ ਕੁਦਰਤ ਜਿਹੜੀ ਆ ਫ੍ਰੀ ਦੇ ਰਹੀ ਆ ਸਾਨੂੰ, ਦੇਖੋ ਸਾਰਾ ਕੁਝ ਜਿੰਨੇ ਵਿਟਾਮਿਨ ਨੇ ਪੌਸ਼ਟਿਕ ਚੀਜ਼ਾਂ ਨੇ
0: ਬਿਲਕੁਲ ਜੀ ਬਿਲਕੁਲ, ਤੇ ਪਰ ਇਹ ਆਪਣੀ ਤਾਂ ਫਿਤਰਤ ਆ ਨਾ ਜੀ, ਆਪਾਂ ਤਾਂ ਬਸ ਕੱਲਾ ਉਹ ਆਪਾਂ ਤਾਂ ਉਹ ਜਿਵੇਂ ਕਥਾਵਾਚਕ ਪ੍ਰਵਚਨ ਕਰਨ ਵਾਲੇ ਕਥਾ ਚ ਕਥਾ ਕਰੀ ਜਾਂਦਾ ਸੀ, ਕਹਿੰਦਾ ਵੀ ਬੈਂਗਣ ਨੀ ਖਾਣੇ ਚਾਹੀਦੇ ਬੈਂਗਣ ਮਾੜੇ ਆ, ਉਹ ਘਰੇ ਆਲਰੇਡੀ ਆਪਦੀ ਘਰ ਵਾਲੀ ਨੂੰ ਬੈਂਗਣ ਲਿਆ ਕੇ ਦੇ ਕੇ ਆਇਆ ਸੀ ਸਬਜ਼ੀ ਬਣਾਈ, ਉਹ ਘਰ ਵਾਲੀ ਉੱਥੇ ਸੁਣੀ ਜਾਂਦੀ ਸੀ, ਉਹ ਜਦੋਂ ਸੁਣ ਕੇ ਘਰੇ ਗਈ ਉਹਦੇ ਜਾਂਦੇ ਉਹਨੇ ਬੈਂਗਣ ਨਾਲੀ ਚ ਭਗਾ ਤੇ ਸਿੱਟ ਤੇ ਬਾਹਰ, ਉਹ ਘਰੇ ਗਿਆ ਕਹਿੰਦਾ ਵੀ ਬੈਂਗਣ ਸਬਜ਼ੀ ਬਣਾਈ, ਕਹਿੰਦੇ ਜੀ ਤੁਸੀਂ ਨਾਲੇ ਕਥਾ ਚ ਕਹਿੰਦੇ ਸੀ ਮਾੜੇ, ਕਹਿੰਦਾ ਉਹ ਲੋਕਾਂ ਵਾਸਤੇ ਮਾੜੇ ਆ ਆਪਣੇ ਵਾਸਤੇ ਨੀ ਮਾੜੇ, ਕਹਿੰਦਾ
1: ਇਹ ਤਾਂ ਪ੍ਰਵਚਨ ਕਰਦੇ ਹੁੰਦੇ ਕਹਿੰਦਾ,
0: ਹਾਂਜੀ ਉਹ ਜਦੋਂ ਆਪਾਂ ਇਹੋ ਜਿਹੇ ਪ੍ਰਵਚਨਾਂ ਨੂੰ ਤੇ ਉਹ ਆਪਾਂ ਹਮੇਸ਼ਾ ਹੀ ਕਹਿ ਲੋ ਵੀ ਗੱਲਾਂ ਦਾ ਕੜਾਈ ਬਣਾਉਣੇ ਆ
1: ਜੀ,
0: ਤੇ ਉਹ ਪ੍ਰੈਕਟੀਕਲਟੀ ਨੂੰ ਕਹਿਣੇ ਆਪਾਂ ਉਹਦੇ ਵਿੱਚ ਜੇ ਆਪਾਂ ਥੋੜਾ ਜਿਹਾ ਵੀ
1: ਯੋਗਦਾਨ ਪਾ ਸਕੀਏ,
0: ਚਲੋ ਵੀ ਜਿੰਨਾ ਕੁ ਵੀ ਹਾਂ ਯੋਗਦਾਨ ਪਾ ਸਕੀਏ ਤਾਂ ਉਹ ਤੁਹਾਨੂੰ ਵੀ ਖੁਸ਼ੀ ਮਿਲੂਗੀ
1: ਬਿਲਕੁਲ,
0: ਤੇ ਵਾਤਾਵਰਨ ਨੂੰ ਨੇਚਰ ਨੂੰ ਵੀ ਖੁਸ਼ੀ ਮਿਲੂਗੀ
1: ਜੀ,
0: ਤੇ ਇਹੀ ਗੱਲਬਾਤ ਆ ਜੀ, ਬਹੁਤ ਸੋਹਣਾ ਤੁਹਾਡਾ ਵਿਸ਼ਾ ਹੈਗਾ,
1: ਥੈਂਕ ਯੂ ਜੀ,
0: ਤੇ ਧਰਤੀ ਤੇ ਧਰਤੀ ਨੂੰ ਸਲੂਟ ਆ,
1: ਸ਼ੁਕਰੀਆ
0: ਆਪਾਂ ਨੂੰ ਸਮੋਈ ਬੈਠੀ ਆ ਇਹੋ ਜਿਹਾ ਨੂੰ, ਤੇ ਹਮੇਸ਼ਾ ਹੀ ਜਿਉਂਦੀ ਵਸਤੀ ਰਹੇ, ਸਾਰੇ ਜਿਉਂਦੇ ਵਸਤੀ ਰਹੇ ਧਰਤੀ ਤੇ, ਵਧੀਆ ਰਹੇ ਧਰਤੀ।

0: ਜੀ
1: ਸਤਿ ਸ੍ਰੀ ਅਕਾਲ
0: ਜੀ ਗੁਰਮੇਲ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਿਚਾਰਾਂ ਲਈ ਜੀ ਦੋਸਤੋ ਇਸ ਤਰ੍ਹਾਂ ਜੀ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਤੇ ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਡੈਨਮਾਰਕ ਤੋਂ ਆਪਣੇ ਨਾਲ ਜੁੜੇ ਨੇ ਆਪਣੇ ਫੁੱਲਾਂ ਦੇ ਵਿਹੜਿਆਂ ਦੇ ਵਿੱਚੋਂ ਬਹਾਦਰ ਸਿੰਘ ਜੀ ਬਾਈ ਜੀ ਮੁੱਲੋਵਾਲ ਵਾਲੇ ਤੇ ਉਹਨਾਂ ਦੀ ਗੱਲ ਸੁਣਦੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਤੁਹਾਡੀ ਕਾਲ ਆ ਰਹੀ ਸੀ ਇਧਰਲੇ ਪਾਸੇ ਤਾਂ ਕਰਕੇ ਮੈਂ ਇਧਰੋਂ ਦੂਸਰੇ ਨੰਬਰ ਤੋਂ ਲਾਈ ਹੈ ਜੀ।
2: ਕਈ ਵਾਰ ਲੈਣ ਜਾਂਦੇ ਆ ਕੋਈ ਬਜਰੀ ਆ ਕੋਈ ਰੇਤਾ ਆ ਕੋਈ ਦੂਜੀ ਬਜਰੀ ਆ ਕੋਈ ਮੋਟੀ ਬਣੀ ਕੋਈ ਛੋਟੀ ਬਣੀ ਏਦਾਂ ਕੰਧ ਬਣਾ ਕੇ ਪਾੜ ਕੇ ਬਣਾਇਆ ਵਿੱਚ ਵਾਲੇ ਨਾ ਪਾਟ ਬਣਾਇਆ। ਅੱਛਾ ਪਿੰਡ ਵਾਲੇ ਇੰਨਾ ਤਾਂ ਕਰ ਸਕਦੇ ਨਾ ਸਰਪੰਚ ਵੀ ਪਿੰਡ ਪੂਰੇ ਨੂੰ ਕਹਿੰਦਾ ਵੀ ਦੋ ਦੋ ਡਰਾਮ ਸਾਡੇ ਕੋਲ ਲੈ ਜਾਓ ਆ ਕੇ ਜਿਹੜੇ ਹੁੰਦੇ ਬਿਸਕੁਟਾਂ ਵਾਲੇ ਡਰਾਮ ਦੁਕਾਨਾਂ ਵਾਲਿਆਂ ਨੂੰ ਵੀ
0: ਜੀ
2: ਤੇ ਉਹ ਉਹਦੇ ਵਿੱਚ ਕੂੜਾ ਪਾਈ ਜਾਓ ਜਦੋਂ ਤੁਹਾਡਾ ਭਰ ਗਿਆ
0: ਜੀ
2: ਆਹ ਖਾਨਾ ਬਣਿਆ ਇਹਦੇ ਵਿੱਚ ਮਿੱਟੀ ਵਾਲੇ ਛੋੜ ਜਾਓ ਜਿਹੜੇ ਦੁਕਾਨਾਂ ਸਬਜ਼ੀ ਵਾਲੀਆਂ ਉਹਦੇ ਚ ਸਬਜ਼ੀ ਕਿਉਂਕਿ ਸਾਨੂੰ ਪਤਾ ਸਾਡੇ ਪਿੰਡ ਵੀ ਬੁੱਲੋਵਾਲ ਕੋਈ ਉਧਰ ਜਾ ਕੇ ਟੋਕਰਾ ਭਰ ਸੁੱਟ ਗਿਆ ਸਬਜ਼ੀ ਦਾ ਗਲੀਆਂ ਦਾ ਉਧਰ ਕੋਈ ਉਧਰ ਕੋਈ
0: ਬਿਲਕੁਲ
2: ਸਬਜ਼ੀ ਦਾ
0: ਸਭ ਤੋਂ ਬੈਸਟ ਆ ਜੀ ਐਨਰਜੀ ਬਣ ਸਕਦੀ ਆ ਜੀ ਬਾਇਓ ਐਨਰਜੀ ਬਣਦੀ ਉੱਤੋਂ ਜੀ
2: ਮੈਂ ਉਹੀ ਲੱਗਾ ਕਿ ਸਬਜ਼ੀ ਦਾ ਸਭ ਤੋਂ ਵੱਡਾ ਢੇਰ ਆ ਸਾਡੇ ਖੇਤਾਂ ਵਾਸਤੇ ਟੌਂਕ ਦੀ ਚੀਜ਼ ਆ। ਅੱਛਾ ਜੇ ਉਹ ਖੇਤਾਂ ਜੇ ਸਬਜ਼ੀ ਵਾਲੇ ਸਾਰੇ ਉਹ ਇੱਕ ਵਾਰ ਪਏ ਭਾਜੀ ਤੁਹਾਡੀ ਮਿਹਰਬਾਨੀ ਤੁਸੀਂ ਆਹ ਤੁਹਾਡਾ ਖਾਨਾ ਬਣਿਆ ਤੁਸੀਂ ਇੱਥੇ ਕੇ ਛੋੜ ਜਾਓ ਸਬਜ਼ੀ
0: ਬਿਲਕੁਲ।
2: ਉਹ ਤੋਂ ਅਗਲਾ ਜੇ ਕਿਸੇ ਕੋਲ ਗੋਹਾ ਸਿੱਟਣ ਵਾਸਤੇ ਜਗ੍ਹਾ ਹੈ ਨੀ ਉਹ ਗੋਹੇ ਵਾਸਤੇ ਵੀ ਇੱਕ ਪਾਟ ਬਣਾਤਾ ਜਾਵੇ
0: ਕਿਉਂਕਿ
2: ਸਰਪੰਚਾਂ ਸਰਪੰਚ ਜਿਹੜੀ ਪੰਚਾਇਤਾਂ ਹੁੰਦੀਆਂ ਉਹਦੇ ਕੋਲ ਜਗ੍ਹਾ ਹੁੰਦੀ ਆ
0: ਬਿਲਕੁਲ ਹੈ ਜੀ
2: ਇੱਕ ਵੀ ਜਗ੍ਹਾ ਤੇ ਦੋ ਜਗ੍ਹਾ ਬਣ ਸਕਦੀ ਹੈ ਪਿੰਡ ਦੇ ਇੱਕ ਪਾਸੇ ਤੇ ਦੂਜੇ ਪਾਸੇ
0: ਬਿਲਕੁਲ ਹੈ ਜੀ
2: ਜਿਹੜਾ ਪਤਾ ਉਹ ਚ ਨਹੀਂ ਸਿੱਟਦਾ ਬਾਕੀ ਦੇ ਨਾਲ ਰਲ ਕੇ ਉਹਨੂੰ ਜੁਰਮਾਨਾ ਕੀਤਾ ਜਾਵੇ ਦੁਕਾਨਾਂ ਵਾਲਿਆਂ ਨੂੰ ਉੱਥੇ ਕੱਲੇ ਕੱਲੇ ਦੇ ਮੂਹਰੇ ਪੇਪਰ ਚਿਪਕਾ ਦੇਵੇ ਤੇ 500-6,000 ਪੇਪਰ ਛਪਾਉਣਾ ਪਊਗਾ
0: ਉਹ ਬਿਲਕੁਲ
2: ਪੈਸੇ ਹੋਣਗੇ ਛਪਾ ਸਕਦੇ
0: ਜੀ
2: ਤੇ ਘਰਾਂ ਵਿੱਚ ਉਹ ਜਿਹਨਾਂ ਨੇ ਕੋਈ ਮੱਝ ਹੈਗੀ ਆ ਪਰ ਕੂੜਾ ਕੂਟ ਸੁੱਟਣ ਜਗ੍ਹਾ ਹੈ ਨੀ ਸੁੱਟਣ ਨੂੰ ਉਹ ਉੱਥੇ ਜਾ ਕੇ ਸੁੱਟ ਸਕਦਾ ਉਹ ਤਾਂ ਖੁਦ ਵੇਚ ਸਕਦੇ ਆ ਉਹ ਢੇਰ
0: ਬਿਲਕੁਲ ਪੰਚਾਇਤ ਬਿਲਕੁਲ ਹੈ ਜੀ
2: ਕਿੰਨਾ ਕੁ ਔਖਾ ਕੰਮ ਹੁਣ ਸਾਡੇ ਪਿੰਡ ਮੈਂ ਖੁਦ ਜਾਣਾ ਦੇਖਦਾ ਉਹ ਜਾਂਦੇ ਆ ਇੱਕ ਨਾਲ ਨਾ ਸਾਡੇ ਪਿੰਡ ਦੇ ਨਾਲ ਇੱਕ ਹੋਰ ਪਿੰਡ ਆ ਉਸਦੇ ਤੇ ਥੋੜਾ ਜਿਹਾ ਪੁਲ ਪੈਂਦਾ ਜਾਂਦੇ ਆ ਪੁਲ ਦੇ ਉੱਪਰ ਜਾ ਕੇ ਝਾੜ ਟੋਕਰਾ ਥੱਲੇ
0: ਜੀ ਬਿਲਕੁਲ ਹੈ ਜੀ
2: ਉਹ ਦੂਜੇ ਪਾਸੇ ਗਏ ਉੱਥੇ ਪਲਾਸਟਿਕ ਭਰੀ ਪਈ ਆ ਤੀਜੇ ਪਾਸੇ ਗਏ ਉੱਥੇ ਪਰੇ ਹੋਰ ਲਿਫਾਫੇ ਪਰੇ ਚੀਜ਼ ਉਹ ਸਾਰਾ ਪਿੰਡ ਸਾਫ਼ ਹੋ ਸਕਦਾ ਆ ਜੇ ਸਿਰਫ ਇੱਕ ਬੰਦਾ ਪੰਚਾਇਤ ਦਾ ਖੜਾ ਹੋ ਜਾਵੇ ਬਾਕੀ ਨਾਰਾਜ਼ ਜਾਂ ਪਿੰਡ ਵਾਲੇ ਕਹਿੰਦਾ ਪਰ ਸਰ
0: ਹੁਣ ਦੇਖੋ ਆਪਣੇ ਬਹਾਦਰ ਜੀ ਹੁਣ ਦੇਖੋ ਆਪਣੇ ਫਸਲਾਂ ਦੀ ਬਿਜਾਈ ਸ਼ੁਰੂ ਹੋਈ ਹੈ ਤੇ ਉਹ ਤੋਂ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਟੈਂਕਰ ਟਰੈਕਟਰਾਂ ਦੇ ਪਿੱਛੇ ਪਾ ਕੇ ਤਾਂ ਉਹ ਜਿਹੜਾ ਗੋਬਰ ਦਾ ਹੀ ਛਿੜਕਾ ਕਰਦੇ ਆ ਜੀ ਸਾਰਾ
2: ਉਹੀ ਆ ਉਹੀ ਆ
0: ਹਾਂਜੀ ਬਿਲਕੁਲ
2: ਮੈਂ ਤਾਂ ਰਹਿੰਦੇ ਪਿੰਡਾਂ ਜਾ ਮੈਂ ਤਾਂ ਰਹਿੰਦੇ ਪਿੰਡਾਂ ਦੇ ਵਿੱਚ
0: ਹਾਂਜੀ ਹਾਂਜੀ
2: ਉਹੀ ਆ ਇਹੋ ਜਿਹਾ
0: ਬਿਲਕੁਲ ਹੈ ਜੀ
2: ਵੱਡੇ ਵੱਡੇ ਟਰੈਂਕਰ ਮਗਰ ਜੋੜਿਓ ਸਪਰੇ ਕਰਦੇ ਸਮੈਲ ਬੜੀ ਦੂਰ ਤੱਕ ਜਾਂਦੀ
0: ਹਾਂਜੀ ਹਾਂਜੀ ਬਿਲਕੁਲ ਹਫਤਾ ਦੋ ਹਫਤੇ ਤੰਗ ਕਰਦੀ ਹੈ ਪਰ ਉਹ ਇੱਕ ਕਿਤੇ ਨਾ ਕਿਤੇ ਵਾਤਾਵਰਨ ਦੇ ਪ੍ਰਤੀ ਤਾਂ ਉਹ ਠੀਕ ਹੈ ਨਾ ਜਿਹੜੀਆਂ ਖਾਦਾਂ ਜਾਂ ਹੋਰ ਚਲੋ ਉਹ ਵੀ ਯੂਜ਼ ਕਰਦੇ ਆ ਖਾਦਾਂ ਵੀ ਕਰਦੇ ਆ ਪਰ ਉਹ ਇਸ ਵੱਡੇ ਪੱਧਰ ਦੇ ਉੱਤੇ ਨਹੀਂ ਜਿੰਨੀ ਜ਼ਰੂਰਤ ਆ ਉਸ ਹਿਸਾਬ ਨਾਲ
2: ਦੇਖੋ ਉਹਨਾਂ ਦੇ ਟੱਬਰ ਵੀ ਉੱਥੇ ਰਹਿੰਦੇ ਆ ਉੱਥੇ
0: ਹਾਂਜੀ ਬਿਲਕੁਲ
2: ਜਿੱਥੋਂ ਅਸੀਂ ਆਏ ਆ ਜਿੱਥੋਂ ਅਸੀਂ ਆ ਉੱਥੇ ਸਾਰੇ ਹੀ ਪਾਸੇ ਗਾਉਂਦੇ ਆ
0: ਬਿਲਕੁਲ
2: ਖੇਤਾਂ ਵਿੱਚ ਖੇਤਾਂ ਵੀ ਕਰ ਰਹੇ ਆ
0: ਉਹ
2: ਇਸ ਕਰਕੇ ਹੋਣ ਨੂੰ ਕੁਛ ਨਹੀਂ ਹੋ ਨੀ ਸਕਦਾ ਉੱਥੇ ਹੋਰ ਸਿਸਟਮ ਆ ਉੱਥੇ ਕੋਈ ਹੋਰ ਸਿਸਟਮ ਬਣ ਸਕਦਾ ਪਰ ਨੀਤੀ ਹੈ ਨੀ ਕਿਸੇ ਦੀ
0: ਚੋਰ ਆ ਬਿਲਕੁਲ ਹੈ ਜੀ ਬਿਲਕੁਲ
2: ਮੈਨੂੰ ਤਾਂ ਕਈ ਵਾਰੀ ਹੱਥ ਆ ਜਾਂਦਾ ਜਦੋਂ ਆਪਾਂ ਗੱਲ ਕਰਦੇ ਹਾਂ ਜਿੱਦਾਂ ਹੁਣ ਅੱਜ ਪਹਿਲਾਂ ਤੁਸੀਂ ਕਰਦੇ ਵੀ ਫਲਾਨਾ ਕਾਨੂੰਨ ਪਾਸ ਕਰਤਾ ਉਹ ਯਾਰ ਕਾਨੂੰਨ ਪਾਸ ਕਰਨ ਵਾਲੇ ਪੰਜਵੀਂ ਪਾਸ ਆਪ ਆ
0: ਬਿਲਕੁਲ ਹੈ ਜੀ
2: ਉਹਨਾਂ ਨੇ ਕਾਨੂੰਨ ਬਣਾਉਣ, ਇਹ ਤਾਂ ਸਿਰਫ ਕਿਤਾਬਾਂ ਚ ਪਾਸ ਹੋਏ ਹੋ, ਫਲਾਨਾ ਕਾਨੂੰਨ ਪਾਸ ਹੋ ਗਿਆ, ਆ ਜਾਵੇ ਨਵਾਂ ਮੰਤਰੀ ਮੁੰਤਰੀ ਬਣਾ ਕੇ ਸੱਤ ਨੀ ਪਾ ਸਕਦਾ,
0: ਬਿਲਕੁਲ ਕੁਦਰਤ ਦਾ ਤਾਂ ਇੱਕੋ ਹੀ ਕਾਨੂੰਨ ਹੈ ਸਭ ਦੇ ਲਈ ਜਿੰਨੇ ਮਰਜ਼ੀ ਆ ਜੀ।
2: ਇਸ ਕਰਕੇ ਉੱਥੇ ਸਾਰਾ ਕੁਝ ਹੋ ਸਕਦਾ ਪਰ ਕਰਨਾ ਕਿਸੇ ਨੇ ਵੀ ਨਹੀਂ,
0: ਬਿਲਕੁਲ ਹੈ ਜੀ, ਜ਼ਿੰਮੇਵਾਰੀ ਨੀ ਨਾ ਕੋਈ ਬਣਨਾ ਨੀ ਚਾਹੁੰਦਾ ਜ਼ਿੰਮੇਵਾਰ।
2: ਮੈਨੂੰ ਸਿਰਫ 28 ਸਾਲ ਹੋ ਗਏ, ਪਾਸਵਰਡ ਵੀ ਲਾ ਲਿਆ ਪਰ ਦਿਮਾਗ ਚ ਉਹ ਜਾਂਦਾ ਹੀ ਨੀ,
0: ਬਿਲਕੁਲ ਸੁਪਨਾ ਤਾਂ ਉੱਥੇ ਦਾ ਹੀ ਆਉਂਦਾ, ਬਿਲਕੁਲ ਬਿਲਕੁਲ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਬਹਾਦਰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਸ਼ਮੀ ਜੀ, ਕੀ ਕਹੋਗੇ ਜੀ ਬਹਾਦਰ ਜੀ ਦੀ ਗੱਲ ਤੇ, ਕੁਝ ਕਹਿਣਾ ਚਾਹੋਗੇ?
1: ਕੀ ਬਤਾ, ਜਿਹੜੀ ਇਹ ਗੱਲ ਉਹਨਾਂ ਨੇ ਕਹੀ ਨਾ ਬਹਾਦਰ ਜੀ ਨੇ, ਬਹੁਤ ਹੀ ਬਹਾਦਰੀ ਵਾਲੀ ਗੱਲ ਆ
0: ਜੀ,
1: ਜੇ ਹਰ ਬੰਦਾ ਇਸ ਗੱਲ ਦੇ ਉੱਤੇ ਅਮਲ ਕਰੇ,
0: ਅਮਲ ਕਰੇ ਜੀ।
1: ਇੱਕ ਅੱਜ ਕੋਈ ਕਹਿ ਰਿਹਾ ਸੀਗਾ ਉਹਦੀ ਜੈਕੀ ਚੈਨ ਦੀ ਕੋਟੇਸ਼ਨ ਪਾ ਕੇ, ਕਿ ਉਹ ਕਹਿੰਦਾ ਕਿ ਭਾਈ ਮੈਨੂੰ ਕਿਸੇ ਨੇ ਕਿਹਾ ਕਿ ਜੇ ਤੂੰ ਰੈਸਟੋਰੈਂਟ ਜਾ ਕੇ ਕੱਲਾ ਭੋਜਨ ਕਰ ਸਕਦਾ ਹੈ ਤਾਂ ਬਾਈ ਤੇ ਤੋਂ ਵੱਡਾ ਬਹਾਦਰ ਕੋਈ ਨੀ,
0: ਬਿਲਕੁਲ
1: ਕਿਉਂਕਿ ਹਿੰਮਤ ਚਾਹੀਦੀ ਹੈ, ਉਹ ਕੁਛ ਵੀ ਕਰ ਸਕਦਾ ਬੰਦਾ, ਜਿਹੜਾ ਆਪਣੇ ਇਕੱਲੇ ਤੌਰ ਦੇ ਉੱਤੇ ਕੋਈ ਫੈਸਲੇ ਕਰਨ ਜੋਗਾ ਬੰਦਾ ਹੈਗਾ
0: ਜੀ,
1: ਉਹ ਕੁਛ ਨਾ ਉਹ ਉਹਦੇ ਲਈ ਕੁਛ ਵੀ ਅਸੰਭਵ ਨੀ ਹੈਗਾ
0: ਜੀ,
1: ਆਪਣੇ ਆਪ ਤੇ ਭਰੋਸਾ ਸਭ ਤੋਂ ਵੱਡੀ ਚੀਜ਼ ਆ। ਜਿਵੇਂ ਬਹਾਦਰ ਜੀ ਗੱਲ ਕਰ ਰਹੇ ਸੀਗੇ ਕਿ ਭਾਈ ਜੇ ਇਹ ਸ਼ੁਰੂਆਤ ਤਾਂ ਬੰਦੇ ਕੋਲ ਆਪਣੇ ਆਪ ਤੋਂ ਕਰਨੀ ਪੈਣੀ ਆ, ਕਾਨੂੰਨ ਕੰਧੇ ਬਣਾ ਕੇ ਜਿੰਨੇ ਮਰਜ਼ੀ ਕੰਧੇ ਟੰਗ ਲਓ ਜੇ ਮੰਨਣੇ ਹੀ ਨਹੀਂ,
0: ਬਿਲਕੁਲ
1: ਜਿੰਨੇ ਮਰਜ਼ੀ ਕਾਨੂੰਨ ਬਣਾ ਲਓ ਉਹ ਮੰਨਣੇ ਸਰਕਾਰ ਨੇ ਮਨਾ ਲੈਣੇ ਚਲੋ ਠੀਕ ਆ, ਲੇਕਿਨ ਆਪ ਬੰਦੇ ਨੂੰ ਅੰਦਰੋਂ ਆਪ ਹੀ ਆਵਾਜ਼ ਆਏ ਨਾ, ਉਹ ਕਹਿੰਦੇ ਤੁਸੀਂ ਘੋੜੇ ਨੂੰ ਨਾ ਕੁੱਟ ਕੁੱਟ ਕੇ ਦਰਿਆ ਤੱਕ ਤਾਂ ਲੈ ਜਾਓਗੇ
0: ਜੀ,
1: ਪਰ ਓਨੀ ਦੇਰ ਤੱਕ ਉਹ ਪਾਣੀ ਨੀ ਪੀਏਗਾ ਜਿੰਨੀ ਦੇਰ ਤੱਕ ਉਹ ਆਪ ਨਾ ਚਾਹੇ ਕਿ ਮੈਂ ਪਾਣੀ ਪੀਣਾ, ਉਹਨੂੰ ਕੁੱਟ ਕੇ ਪਾਣੀ ਨੀ ਪਿਲਾਇਆ ਜਾ ਸਕਦਾ, ਉਹ ਤੇ ਅੰਦਰੋਂ ਆਵਾਜ਼ ਆਏ ਨਾ, ਲੋਕ ਆਪਣੀ ਜ਼ਿੰਮੇਵਾਰੀ ਅਸੀਂ ਸਾਰੇ ਆਪਾਂ ਸਮਝੀਏ
0: ਜੀ,
1: ਤਾਂ ਇੱਕ ਮਸਲਾ ਹੀ ਨੀ ਕੋਈ।
0: ਉਹ ਜਿੱਦਾਂ ਪਿਛਲੇ ਦਿਨਾਂ ਚ ਭਾਜੀ ਗੱਲ ਨਹੀਂ ਕੀਤੀ ਸੀ ਖੋਤੇ ਵਾਲੀ, ਮਤਲਬ ਕਿ ਉਹਨੂੰ ਧੂੰਦੇ ਐ ਖਿੱਚਦੇ ਐ, ਉਹ ਕਹਿੰਦਾ ਭਰਾਵਾ ਮੈਨੂੰ ਅੱਗੇ ਖਤਰਾ ਹੈ ਤੇ ਅਸੀਂ ਉਹਨੂੰ ਖਿੱਚੀ ਜਾਂਦੇ ਆ ਧੂਈ ਜਾਂਦੇ ਆ ਡੰਡੇ ਮਾਰਦੇ ਆ, ਚੱਲ ਭਾਈ ਤੂੰ ਤੁਰਦਾ ਕਿਉਂ ਨੀ, ਉਹ ਆਪਣੇ ਆਪ ਦੇ ਵਿਚ ਜਿੰਨਾ ਚਿਰ ਸ਼ੋਰ ਨੀ ਹੋ ਜਾਂਦਾ ਕਿ ਮੈਨੂੰ ਸੇਫਟੀ ਹੈ ਹੁਣ ਮੈਨੂੰ ਕੋਈ ਡਰ ਨੀ ਗਾ, ਜਾਂ ਉਹ ਨੀ ਚੱਲਦਾ ਭਾਈ ਉਹਨਾਂ ਚਿਰ,
1: ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਭਾਰਤ ਸਾਹਿਬ
0: ਜੀ।
1: ਤੋ ਇਹ ਕੁੱਲ ਮਿਲਾ ਕੇ ਸੈਲਫ ਅਵੇਅਰਨੈਸ ਹੀ ਇਹਦੀ ਇੱਕ ਕੀ ਹੈ, ਚਾਬੀ ਹੈ, ਆਪਣੇ ਫਰਜ਼ ਹੈ ਜੀ ਬਿਲਕੁਲ, ਆਪਾਂ ਇੱਕ ਉਂਗਲੀ ਦੂਜੇ ਵੱਲ ਕਰਾਂਗੇ ਤਿੰਨ ਸਾਡੇ ਵੱਲ ਹੀ।
0: ਹੁਣ ਇੱਥੇ ਭਾਜੀ ਦੇਖੋ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ, ਬਾਗ ਬਗੀਚੇ ਸਜਾਉਣੇ ਸਾਫ਼ ਕਰਨੇ ਸ਼ੁਰੂ ਹੋ ਗਏ, ਹੁਣ ਮੇਰੇ ਵਰਗਾ ਆਲਸੀ ਕਵੇ ਕਿ ਭਾਈ ਯਾਰ ਮੈਂ ਨੀ ਕਰਦਾ ਕੁਰਦਾ, ਆਂਢ ਗੁਆਂਢ ਦੇ ਵਿਚ ਫੁੱਲ ਖਿੜ ਰਹੇ ਨੇ, ਹਰਿਆਵਲ ਹੋ ਰਹੀ ਹੈ ਤੇ ਉਹ ਘਾਹ ਕੱਟ ਰਹੇ ਨੇ, ਤੇ ਮੈਂ ਮਤਲਬ ਕਿ ਸੁਸਤੀ ਪਾ ਕੇ ਬੈਠਾ, ਮੇਰੇ ਫੁੱਟ ਫੁੱਟ ਘਾਹ ਹੋਇਆ ਹੋਵੇ ਤੇ ਅਗਲਿਆਂ ਨੇ ਮਿੰਟ ਲਾਉਣਾ ਕੰਪਲੇਟ ਕਰਨ ਨੂੰ, ਭਈ ਭਾਈ ਆ ਗੁਆਂਢੀ ਸਾਡਾ ਘਾਹ ਨੀ ਕੱਢਦਾ, ਦੇਖ ਰੇਖ ਨੀ ਕਰ ਰਿਹਾ, ਤੇ ਜੇ ਹੁਣ ਉਹ ਕਹਿਣਗੇ ਭਈ ਸਾਨੂੰ ਕੀ ਹੈ।
1: ਹਾਂ ਨਹੀਂ ਬਿਲਕੁਲ ਜੀ ਬਿਲਕੁਲ, ਇਹ ਤਾਂ ਕਹਿ ਲੋ ਵੀ ਇੱਕ ਕੰਟੇਜੀਅਸ ਟਾਈਪ ਗੱਲ ਹੋਣੀ ਚਾਹੀਦੀ ਹੈ, ਇੱਕ ਨੂੰ ਦੇਖ ਕੇ ਦੂਜਾ ਆਪਣੇ ਆਪ ਹੀ ਉਤਸ਼ਾਹਿਤ ਚਾਹੇ ਤੇ ਉਹ ਕਵੇ ਕਿ ਹਾਂ ਵੱਧ ਚੜ ਕੇ
0: ਇੱਥੇ ਭਾਜੀ
1: ਮੈਂ ਆਪਣਾ ਯੋਗਦਾਨ
0: ਪਾਉਣਾ। ਕਈ ਵਾਰੀ ਹੱਸੀ ਦਾ ਹੈ ਜਦੋਂ ਨਾ ਗਰਮੀਆਂ ਦਾ ਸਮਾਂ ਆ ਗਿਆ, ਇੱਕ ਚਾਹੇ ਮੈਂ ਹੀ ਸ਼ੁਰੂ ਕਰ ਲਿਆ ਘਾਹ ਕੱਟਣਾ ਹਨਾ, ਤੇ ਹੋਰ 10 ਮਿੰਟਾਂ ਤਾਈ, 5 ਮਿੰਟਾਂ ਤਾਈ, 15 ਮਿੰਟਾਂ ਤਾਈ, ਤੁਹਾਨੂੰ 2-3 ਮਸ਼ੀਨਾਂ ਦੀ ਆਵਾਜ਼ ਮਤਲਬ ਕਿ ਸੁਣਨੀ ਸ਼ੁਰੂ ਹੋ ਜਾਣੀ ਹੈ ਕਿ ਭਾਈ ਉਹ ਸ਼ੁਰੂ ਉਹਨੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ, ਹੁਣ ਮੈਂ ਵੀ ਕੱਟਣਾ ਨਾਲ ਦੇ ਨੇ। ਦੇਖੋ ਦੇਖੀ ਮਤਲਬ ਕਿ ਇਹ ਪੋਜ਼ਿਟਿਵ ਚੀਜ਼ ਕਹਿ ਸਕਦੇ ਆ, ਪਰ ਅਸੀਂ ਨੈਗੇਟਿਵ ਚੀਜ਼ ਨੂੰ ਵੱਧ ਦੇਖੋ ਦੇਖੀ ਕਰਦੇ ਆ।
1: ਹਾਂਜੀ ਬਿਲਕੁਲ, ਇਹ ਤਾਂ ਕੋਈ ਸ਼ੱਕ ਨਹੀਂ ਬਿਲਕੁਲ ਜੀ।
0: ਤੇ ਛਮੀ ਜੀ ਆਪਣੇ ਨਾਲ, ਹਾਂਜੀ ਹਾਂਜੀ
1: ਹਾਂਜੀ ਹਾਂਜੀ,
0: ਨਹੀਂ ਨਹੀਂ ਕਰੋ ਗੱਲ, ਫਿਰ ਆਪਾਂ 2-3 ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਕਰੋ ਗੱਲ ਪਹਿਲਾਂ ਕੰਪਲੀਟ ਕਰ ਲਓ।
1: ਹਾਂ ਬਿਲਕੁਲ, ਉਹੀ ਜਿਹੜੀ ਆਪਾਂ ਪੋਲੂਸ਼ਨ ਦੀ ਵੀ ਗੱਲ ਕਰੀ ਜਾਂਦੇ ਸੀ ਵਿੱਚ, ਕਿ 8 ਮਿਲੀਅਨ ਟਨ ਜਿਹੜਾ ਪਲਾਸਟਿਕ ਹੈ ਉਹ ਸਮੁੰਦਰ ਵਿੱਚ ਹਰ ਸਾਲ ਚਲੇ ਜਾਂਦਾ ਹੈ
0: ਜੀ,
1: ਤੇ ਜੇ ਕਹਿੰਦੇ ਕਿਤੇ 2050 ਤੱਕ ਜੇ ਕੋਈ ਤੱਕੜੀ ਇਹੋ ਜਿਹੀ ਮਿਲੇ ਕਿ ਉਹ ਮੱਛੀਆਂ ਤੋਲੀਆਂ ਜਾਣ ਜੋ ਸਮੁੰਦਰ ਦੇ ਵਿੱਚ ਨੇ, ਤੇ ਇੱਕ ਪਾਸੇ ਪਲਾਸਟਿਕ ਤੋਲਿਆ ਜਾਏ, ਉਹ ਪਲਾਸਟਿਕ ਵੱਧ ਨਿਕਲੂ।
0: ਬਿਲਕੁਲ ਹੈ ਜੀ,
1: ਇਹ ਹਾਲਾਤ ਅਸੀਂ ਬਣਾਤੇ ਆ, ਔਰ ਪਿਛਲੇ ਕੁਝ ਸਮਿਆਂ ਦੇ ਵਿੱਚ ਹੀ ਅਸੀਂ 1.1 ਡਿਗਰੀ ਜ਼ਿਆਦਾ ਟੈਂਪਰੇਚਰ ਜਿਹੜਾ ਐਵਰੇਜ ਸਾਡਾ ਵੱਧ ਚੁੱਕਾ ਹੈ।
0: ਬਿਲਕੁਲ ਹੈ ਜੀ ਜੀ
1: ਜੀ।
0: ਤੇ ਜੇ ਭਾਜੀ ਉਹ ਜਿੱਦਾਂ ਪਹਿਲਾਂ ਕੀਤੀ ਸੀ ਨਾ ਇੱਕ ਕੌਨਸਪਰੈਸੀ ਦੀ ਗੱਲ, ਚਲੋ ਇੱਕ ਛੋਟਾ ਜਿਹਾ ਨੁਕਤਾ ਉਹਦੇ ਵਿੱਚ ਸਾਂਝ ਪਾ ਕੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਮੁਕੱਦਰ ਜੀ ਦੀ ਗੱਲ ਸੁਣਦੇ ਆ। ਔਜਲਾ ਸਾਹਿਬ ਵੀ ਕਾਲ ਕਰ ਰਹੇ ਸੀ, ਉਹਨਾਂ ਨੂੰ ਮੈਂ ਇਧਰੋਂ ਲਾ ਲਾਂਗਾ ਜੀ, ਹੋਲਡ ਕਰਨਾ ਬਸ, ਗੱਲ ਸੁਣ ਲਈਏ ਦੋਸਤਾਂ ਦੀ, ਬੀਜੀ ਨੇ ਲਾਈਨਾਂ ਸਾਰੀਆਂ। ਉਹ ਜਦੋਂ ਹਰਿਆਵਲ ਜਿਹੜਾ ਹਰਾ ਚਾਰਾ ਤਿਆਰ ਕੀਤਾ ਜਾਂਦਾ ਨਾ, ਜਿਹੜਾ ਮੀਟ ਤਿਆਰ ਕਰਦੇ ਆ ਖਾਣ ਦੇ ਲਈ ਸਵਾਦ ਦੇ ਲਈ, ਤਾਂ ਭਾਜੀ ਉਹ ਜੇ ਦੇਖਿਆ ਜਾਵੇ ਨਾ, ਉਹਦਾ ਮੈਨੂੰ ਉਦਾਂ ਐਗਜੈਕਟਲੀ ਡਾਟਾ ਨਹੀਂ ਚੇਤਾ, ਮੈਂ ਉਦਾਂ ਹੀ ਜੋ ਮੇਰੇ ਦਿਮਾਗ ਦੇ ਵਿੱਚ ਮੈਂ ਗੱਲ ਕਰ ਰਿਹਾ, ਕਿ ਐਡੇ ਵੱਡੇ ਪੱਧਰ ਦੇ ਉੱਤੇ ਹਰਾ ਚਾਰਾ ਤਿਆਰ ਕੀਤਾ ਜਾਂਦਾ ਉਹਨਾਂ ਨੂੰ ਮਾਸ ਨੂੰ ਤਿਆਰ ਕਰਨ ਦੇ ਲਈ, ਖਿਲਾਉਣ ਦੇ ਲਈ, ਤੇ ਪਾਣੀ ਦੀ ਇੰਨੀ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਪੈਂਦੀ ਹੈ, ਤਾਂ ਦੂਸਰੇ ਪਾਸੇ ਜਿਹੜੀ ਉਹ ਵੇਸਟੇਜ ਕੱਢਦੇ ਆ ਗੋਹੇ ਦੇ ਰੂਪ ਦੇ ਵਿੱਚ, ਜੇ ਉਹਨਾਂ ਦਾ ਇਕੱਠਾ ਪੂਰਾ ਕਰ ਲਿਆ ਜਾਵੇ ਨਾ, ਤਾਂ ਦਿੱਲੀ ਹੋ ਗਿਆ, ਛੋਟੇ ਯੂਰਪ ਦੇ ਕੁਝ ਮੁਲਕ ਹੋ ਗਏ, ਉਹਨਾਂ ਦੇ ਵਿੱਚ ਵੀ ਓਨੀ ਜਗ੍ਹਾ ਨਹੀਂ ਗੀ ਜਿੰਨੀ ਮਤਲਬ ਕਿ ਉਹ ਆਪਣੀ ਵੇਸਟੇਜ ਪ੍ਰੋਡਿਊਸ ਕਰ ਰਿਹਾ ਜੀ। ਜੀ
1: ਜੀ ਜੀ ਜੀ
0: ਤੇ
1: ਬਿਲਕੁਲ ਜੀ
0: ਜੀ
1: ਧਿਆਨਯੋਗ ਨੇ ਜੀ ਬਿਲਕੁਲ।
0: ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ, ਐਡਵੋਕੇਟ ਸਾਹਿਬ ਜੀ ਨੂੰ ਜੀ।
3: ਭਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੇ ਵੀਰ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਜੀ ਗਾਨੂ ਜੀ
1: ਸਤਿ ਸ੍ਰੀ ਅਕਾਲ ਜੀ।
3: ਇਸ ਲਾਈਨ ਤੇ ਆਵਾਜ਼ ਵਾਪਸ ਵੜੀ ਜਾਂਦੀ ਜੀ,
0: ਇੱਥੇ ਆਉਂਦੀ ਆ ਜੀ ਵਾਪਸ, ਹੋਣੀ ਨੀ ਚਾਹੀਦੀ ਵੈਸੇ। ਹਾਂਜੀ ਦੇਖੋ ਹੁਣ ਦੇਖੋ ਤਾਂ
3: ਹੁਣ ਹਟ ਗਈ ਜੀ, ਹੁਣ ਹਟ ਗਈ
0: ਜੀ,
3: ਕੀਤਾ ਕੁਤਾ ਤੁਸੀਂ ਕੁਛ ਨੀ ਵੈਸੇ ਹਟ ਗਏ।
0: ਨਹੀਂ ਕੀਤਾ ਜੀ ਕੀਤਾ, ਮੈਂ ਨੀ ਭਾਜੀ ਕਹਿੰਦੇ ਹੁੰਦੇ ਮੈਂ ਨੀ ਕੀਤਾ,
1: ਦਵਾਈ ਦਿੱਤੀ ਆ,
0: ਮਨੋਵਿਗਿਆਨੀ ਸਵਾਲ ਬਣਾ ਤਾ ਤੁਸੀਂ ਜੀ।
3: ਹਾਂਜੀ ਉਹ ਏਦਾਂ ਹੋਇਆ ਨਾ ਜੀ, ਏਦਾਂ ਦਾ ਧੋਖਾ ਮੇਰੇ ਨਾਲ ਇੱਕ ਵਾਰੀ ਹੋਇਆ ਸੀ, ਮੈਂ ਸ਼ਮੀ ਜੀ ਨੂੰ ਇਹ ਲਾਂਭਾ ਦਿੱਤਾ ਤੇ ਉਹਨਾਂ ਨੇ ਫਿਰ ਬਾਅਦ ਚ ਕਿਹਾ ਹੁਣ ਦੇਖਿਓ, ਮੈਂ ਕਿਹਾ ਹਾਂਜੀ ਹੁਣ ਠੀਕ ਆ ਜੀ, ਤੇ ਕਹਿੰਦੇ ਬਸ ਕੀਤਾ ਤਾਂ ਮੈਂ ਕੁਛ ਨੀ ਗਾ, ਇਹ ਤੁਹਾਡੇ ਮਾਨ ਦਾ ਭਰਮ ਹੀ ਸੀਗਾ ਜਿਹੜਾ ਅਸੀਂ ਦੂਰ ਕਰਤਾ।
0: ਮੈਂ ਜਰੂਰ ਕੀਤਾ ਜੀ, ਮੈਂ ਇੱਥੋਂ ਨੀ ਮੁੱਕਰਦਾ ਜੀ।
3: ਦੇਖੋ ਜੀ ਅਰਥ ਡੇ ਹਾਂਜੀ, ਵੈਸੇ ਤਾਂ ਮੈਂ ਇਸ ਚੀਜ਼ ਦੇ ਉੱਤੇ ਹੈਗਾ ਸੀ, ਅੱਜ ਵੀ ਸੋਚ ਰਿਹਾ ਸੀ ਵੀ ਅਰਥ ਡੇ ਇੱਕ ਦਿਨ ਹੀ ਕਿਉਂ ਮਨਾਇਆ ਜਾਂਦਾ ਜੀ।
0: ਜੀ
3: ਧਰਤੀ ਨੂੰ ਮਾਤਾ ਦਾ ਦਰਜਾ ਹੈਗਾ ਆ, ਤੇ ਏਦਾਂ ਦਾ ਤਾਂ ਕੋਈ ਦਿਨ ਨੀ ਜਿੱਦਣ ਅਸੀਂ ਧਰਤੀ ਤੋਂ ਹਟ ਧਰਤੀ ਦੇ ਨਾਲ ਜੁੜੇ ਨਾ ਹੋਈਏ ਜਾਂ ਧਰਤੀ ਤੋਂ ਹਟ ਕੇ ਜੀਵਨ ਜੀ ਰਹੀਏ ਹੋਈਏ।
0: ਜੀ ਵੈਸੇ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਚ ਥੋੜੇ ਜਿਹੇ ਹੋਰ ਵਾਧਾ ਕਰਦਾ, ਫਿਰ ਅੱਗੇ ਗੱਲ ਸੁਣਦੇ ਆ। ਵੈਸੇ ਤਾਂ ਫਾਦਰ ਵੀ ਧਰਤੀ ਹੈਗੀ ਆ ਜੀ, ਧਰਤੀ ਨੂੰ ਅਮਰੀਕਾ ਫਾਦਰਲੈਂਡ ਹੋ ਗਿਆ, ਮਦਰਲੈਂਡ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਚੱਕਰ ਹੈ ਜੀ।
3: ਦੇਖੋ ਜੀ ਤੁਹਾਡਾ ਤਾਂ ਉੱਥੇ ਤੇ ਕੰਮ ਹੀ ਹੈ ਕਲੇਸ਼ ਪਾ ਕੇ ਰੱਖਣਾ, ਸਾਡਾ ਇੱਥੇ ਧਰਤੀ ਨੂੰ ਮਾਤਾ ਹੀ ਗਿਣਦੇ ਹੈਗੇ ਆ।
0: ਨਹੀਂ ਰਾਜ ਤਾਂ ਪਿਤਾ ਹੀ ਕਰਦਾ ਜੀ ਫਿਰ ਧਰਤੀਆਂ ਤੇ,
3: ਧਰਤੀ ਤਾਂ ਤੁਸੀਂ ਜਿਹੜੇ ਹੈਗੇ ਆ ਉਹ ਕਹਿੰਦੇ ਭਾਰਤ ਸਾਹਿਬ ਨੇ ਜਿਹੜਾ ਹੈਗਾ ਆ ਉੱਥੇ ਜਿਹੜੇ ਮੁਲਕ ਚ ਰਹਿੰਦੇ ਆ ਉੱਥੇ ਇਹਨਾਂ ਨੇ ਨਕਲੀ ਕਣਕ ਬਣਾ ਲਈ ਆ, ਨਕਲੀ ਚੌਲ ਬਣਾ ਲਏ ਆ, ਫਿਰ ਉਹਨਾਂ ਨੂੰ ਜਿਹੜਾ ਆ ਉਹਦੀਆਂ ਗੋਲੀਆਂ ਬਣਾ ਲਈਆਂ ਹੈਗੀਆਂ ਛੋਟੀਆਂ ਛੋਟੀਆਂ ਗੋਲੀਆਂ ਜਿਹਦੇ ਵਿੱਚ ਪ੍ਰੋਟੀਨ ਵੀ ਹੋਊਗੀ ਸਭ ਕੁਛ, ਗੋਲੀ ਖਾ ਕੇ ਤੁਹਾਨੂੰ ਏਦਾਂ ਲੱਗੂ ਵੀ ਰਾਜੀ ਆਉਂਦਾ।
0: ਬਿਲਕੁਲ,
3: ਤੇ ਮੈਂ ਬੜਾ ਸੋਚਿਆ ਵਿਚਾਰਿਆ ਮੈਂ ਕਿਹਾ ਇਹ ਤਾਂ ਬੜੇ ਕੰਮ ਦੀ ਚੀਜ਼ ਬਣਾ ਲਈ ਆ, ਗਾਂ ਵਾਸਤੇ ਧਰਨੇ ਲਾਉਣ ਵਾਸਤੇ ਸਾਡੇ ਕਿਸਾਨਾਂ ਦੇ ਕੰਮ ਆਇਆ ਕਰ ਵੀ, ਹੋਰ ਅਸੀਂ ਕਰਨਾ ਤਾਂ ਕੀ ਆ ਜੀ।
0: ਬਿਲਕੁਲ
3: ਜੀ, ਉਹ ਧਰਨੇ ਤੇ ਗੋਲੀਆਂ ਭੇਜ ਦਿਓ, ਉੱਥੇ ਬਹੁਤੇ ਲਿੰਕ ਲਾਉਣ ਦੀ ਲੋੜ ਨੀ, ਆਰਾਮ ਨਾਲ ਇੱਕ ਇੱਕ ਡੱਬੀ ਦੇ ਦਿੱਤੀ ਸਾਰਿਆਂ ਨੂੰ ਵੀ, ਭਾਈ ਆਪਣੀਆਂ ਜਿੰਨੇ ਦਿਨ ਦਾ ਧਰਨਾ ਹੈ ਉਨੇ ਦਿਨ ਦੀਆਂ ਗੋਲੀਆਂ
0: ਇੱਕ ਗੋਲੀ ਖਾ ਕੇ
3: ਬਹਿ ਜਾ ਕਰੋ ਧਰਨੇ ਤੇ।
0: ਬਿਲਕੁਲ ਜੀ,
3: ਹਾਂਜੀ
1: ਬਿਲਕੁਲ ਬਿਲਕੁਲ ਜੀ, ਇਹ ਤੇ ਕੋਈ ਸ਼ੱਕ ਨੀ।
3: ਬਾਕੀ ਗੱਗ ਸਾਹਿਬ ਦੀ ਗੱਲ ਸੀ, ਕਹਿੰਦੇ ਸੀ ਵੀ ਇੱਥੇ ਕਹਿੰਦੇ ਆਕਸੀਜਨ ਫ੍ਰੀ ਹੈਗੀ, ਆਪਾਂ ਮਤਲਬ ਉਹਦਾ ਮੁੱਲ ਨੀ ਦਿੰਦੇ ਹੈਗੇ
0: ਜੀ,
3: ਮੁੱਲ ਚਾਹੀਏ ਵੀ ਤੇ ਅਸੀਂ ਦੇ ਨੀ ਸਕਦੇ ਕਿਉਂਕਿ ਸਾਡੇ ਕੋਲ ਪੈਸੇ ਨੀ ਹੁੰਦੇ ਜੀ, ਅਸੀਂ ਤਾਂ ਬਹੁਤ ਚਾਹੁੰਦੇ ਹੈਗੇ ਵੀ ਧਰਤੀ ਦਾ ਮੁੱਲ ਦਈਏ ਹੈਂਜੀ ਆਕਸੀਜਨ ਦਾ
0: ਜੀ, ਨੇ ਉਹ ਹਸਪਤਾਲਾਂ ਚ ਜਾ ਕੇ ਦਿੰਦੇ ਆ ਜੀ ਫਿਰ ਭੁਗਤਾਨ ਕਰਦੇ ਆ।
3: ਭਾਰਤ ਸਾਹਿਬ ਦੇਖੋ ਜੋ ਬੰਦਾ ਬੋਲਦਾ ਹੁੰਦਾ ਉਹਦੀ ਸਾਇਕੀ ਦਾ ਪਤਾ ਲੱਗ ਜਾਂਦਾ ਉਸ ਤੋਂ ਹੀ
0: ਜੀ,
3: ਤੁਸੀਂ ਹਰ ਗੱਲ ਜਿਹੜੀ ਹੈਗੀ ਆ ਘੁਮਾ ਕੇ ਡਾਕਟਰਾਂ ਤੇ ਹਸਪਤਾਲਾਂ ਤੇ ਲਿਜਾਣੇ ਹੈਗੇ ਆ, ਉਹਦਾ ਵੀ ਮੈਂ ਕਾਰਨ ਦੱਸ ਦਿੰਦਾ, ਉਧਰੋਂ ਸ਼ਮੀ ਜੀ ਹੈਗੇ ਆ ਉਹ ਗੱਲ ਉੱਤੇ ਮੱਛੀ ਲਿਆਉਣ ਦੇ ਵਿੱਚ, ਉਹ ਮੈਂ ਅੱਗੇ ਲਿਖਿਆ ਪਤਾ ਨੀ ਕੀ ਗੱਲ, ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਮੀ ਜੀ ਫਿਸ਼ ਨੂੰ ਬਹੁਤ ਮਿਸ ਕਰਦੇ ਹੈਗੇ ਆ।
0: ਅੱਛਾ ਔਜਲਾ ਸਾਹਿਬ ਨੇ ਤਾਂ ਹੀ ਲਿਖਿਆ ਕਿ ਜਿਹੜੀ ਆਪਣੀ ਜਿਹੜੀ ਤਲਵਾੜੇ ਵਾਲੀ ਮੱਛੀ ਆ ਡੈਮ ਦੀ, ਉਹਦੇ ਵਰਗਾ ਸਵਾਦ ਕਿਤੇ ਨੀ ਦੁਨੀਆਂ ਚ,
3: ਤੇ ਬਸ ਉੱਥੇ ਹੀ ਆਏ ਇਹ ਚੱਲ ਕੇ, ਹੋਰ ਕਿੱਥੋਂ ਆਏ ਹੈਗੇ ਜਿਹੜਾ ਬਾਰ ਬਾਰ ਮੱਛੀ ਤੇ ਬੋਲਦੇ
0: ਜੀ।
3: ਹਾਂਜੀ ਤੇ ਮੈਂ ਸਰੋਤਿਆਂ ਦੀ ਜਾਣਕਾਰੀ ਲਈ ਮਤਲਬ ਦੱਸਦਿਆਂ, ਤੇ ਮੈਂ ਆਪ ਦਿਲੋਂ ਦੁਆ ਵੀ ਕਰਦਾ ਵੀ ਭਾਰੇ ਸਾਹਿਬ ਦੇ ਮਦਰ ਦੀ ਹੋਣੀ ਆ ਕੱਲ ਨੂੰ ਸਰਜਰੀ। ਭਾਰੇ ਸਾਹਿਬ ਹੁਣ ਇਸ ਵੇਲੇ ਜੋ ਮਰਜ਼ੀ ਬੋਲੀ ਜਾਂਦੇ ਘੁੰਮ ਘੁਮਾ ਕੇ ਹਸਪਤਾਲ ਤੇ ਡਾਕਟਰ ਤਾਂ ਲਾਉਣ ਦੀ ਜ਼ਰੂਰ ਵਿੱਚ ਹੋਣਗੇ।
0: ਨਹੀਂ ਹੁਣ ਨਿੱਜੀ ਤਜਰਬੇ ਦੱਸਾਂਗੇ ਜੀ ਆਪਾਂ ਕਿਹੜਾ। ਹਾਂਜੀ
3: ਨਹੀਂ ਨਹੀਂ ਸਾਈਕੋਲੋਜੀ ਦਾ ਇਹ ਅਸੂਲ ਹੈਗਾ ਹੈ ਜੀ ਕਿ ਜੋ ਬੰਦੇ ਦੇ ਅੰਦਰ ਚੱਲਦਾ ਹੁੰਦਾ ਉਹ ਬਾਹਰ ਪ੍ਰਗਟ
0: ਹੁੰਦਾ ਹੀ ਹੁੰਦਾ ਜੀ। ਬਿਲਕੁਲ ਜੀ,
3: ਹਾਂਜੀ, ਉਹ ਗੱਲ ਘੁੰਮ ਘੁਮਾ ਕੇ ਦਿਮਾਗ ਉਧਰ ਨੂੰ ਹੀ ਚੱਲ ਜਾਂਦਾ ਹੈਗਾ ਆ, ਤੇ ਉਹੀ ਜਿਹੜੀ ਵਰਡਿੰਗ ਜਿਹੜੀ ਹੈਗੀ ਆ ਉਹਦੇ ਨਾਲ ਰਿਲੇਟਡ ਵਰਡਿੰਗ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਂਦੀ
0: ਜੀ।
3: ਇੱਕ ਵਾਰੀ ਨਾ ਜੀ ਇੱਕ ਆਰਮੀ ਵਾਲਿਆਂ ਨੇ ਮਤਲਬ ਜਿਹੜਾ ਹੈਗਾ ਉਹਨਾਂ ਦੇ ਉਹ ਇੱਕ ਪਿਕਚਰ ਡਰਾ ਕਰਦੇ ਸੀ
0: ਜੀ,
3: ਤੇ ਉਹ ਪਿਕਚਰ ਦੇ ਉੱਤੇ ਕਹਿੰਦੇ ਵੀ ਤੁਸੀਂ 10 ਲਾਈਨਾਂ ਲਿਖੋ
0: ਜੀ।
3: ਹਾਂਜੀ, ਉਹਨੇ ਇੱਕ ਪਿਕਚਰ ਡਰਾ ਕੀਤੀ ਸੀ ਵੀ ਉੱਥੇ ਇੱਕ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਐਕਸੀਡੈਂਟ ਜਿਹਾ ਹੋਇਆ ਆ, ਇੱਕ ਬੱਚਾ ਆ, ਉਹ ਇੱਕ ਲੇਡੀ ਲੰਮੀ ਪਈ ਆ ਤੇ ਨਾਲ ਇੱਕ ਬੱਚਾ ਆ ਜੀ
0: ਜੀ,
3: ਤੇ ਉਹ ਜਿਹੜਾ ਹੈਗਾ ਆ ਸਾਰਿਆਂ ਨੇ ਆਪਣੀ ਆਪਣੀ ਸਟੋਰੀ ਲਿਖੀ ਗਈ
0: ਜੀ।
3: ਉਹ ਇੰਸਟ੍ਰਕਟਰ ਜਿਹੜਾ ਹੈਗਾ ਉਹਨੇ ਜਿਹੜਾ ਕਹਿੰਦਾ ਵੀ ਰੋਲ ਨੰਬਰ ਫਲਾਨਾ ਖੜਾ ਹੋਵੇ
0: ਜੀ,
3: ਉਹ ਖੜਾ ਹੋ ਗਿਆ ਜੀ। ਉਹ ਕਹਿੰਦਾ ਯੂ ਹੈਵ ਨੋ ਮਦਰ
0: ਜੀ,
3: ਕਹਿੰਦਾ ਸਰ ਆਈ ਹੈਵ ਏ ਸਟੈਪ ਮਦਰ।
0: ਅੱਛਾ ਜੀ।
3: ਉਹ ਕਹਿੰਦਾ ਦੈਟਸ ਵਾਈ ਯੂ ਹੈਵ ਕਿਲਡ ਯੂਰ ਓਨ ਮਦਰ। ਉਹ ਮਤਲਬ ਜਿਹੜਾ ਹੈਗਾ ਕਿ ਉਹਨਾਂ ਨੇ ਜਿਹੜੇ 10 ਲਾਈਨਾਂ ਲਿਖਾਈਆਂ ਜਾਂ 20 ਲਾਈਨਾਂ ਲਿਖਾਈਆਂ ਨਾ ਜੀ, ਉਹ ਉੱਥੋਂ ਹੀ ਉਹਦੀ ਸਾਈਕੋਲੋਜੀ ਡਰਾ ਕਰ ਗਏ ਕਿ ਹਾਂ ਜੀ ਵੀ ਇਸ ਬੰਦੇ ਦੇ ਅੰਦਰ ਕੀ ਚੱਲਦਾ, ਇਸ ਬੰਦੇ ਦੇ ਭਾਵ ਕੀ ਆ ਤੇ ਇਸ ਬੰਦੇ ਦੀ ਲਾਈਫ ਕੀ।
0: ਬਿਲਕੁਲ ਹੈ ਜੀ, ਬਿਲਕੁਲ ਦੁਰਸਤ।
3: ਸੋ ਉਹ ਇਸ ਕਰਕੇ ਜਿਹੜਾ ਹੈਗਾ ਮੈਂ ਜਦੋਂ ਸ਼ਮੀ ਜੀ ਵਾਰ ਵਾਰ ਮੱਛੀ ਵੱਲ ਨੂੰ, ਮੇਰੇ ਖਿਆਲ 3 ਵਾਰੀ ਤਾਂ ਇਹ ਗਏ ਮੱਛੀ ਵੱਲ
0: ਨੂੰ,
3: ਮੈਂ ਕਿਹਾ ਭਾਈ ਅੱਜ ਬੁੱਧਵਾਰ ਦਾ ਦਿਨ ਆ ਤੇ ਇਹ ਆਏ ਆ ਡੈਮ ਤੋਂ, ਤੇ ਡੈਮ ਤੇ ਵੀ ਇਹ ਮੱਛੀਆਂ ਦੇਖਦੇ ਆਏ ਹੈਗੇ ਆ, ਤੇ ਇੱਥੇ ਵੀ ਆ ਕੇ ਮੱਛੀ ਦੱਸੀ ਜਾਂਦੇ
0: ਆ ਜੀ। ਜੀ
3: ਸਾਡੇ ਜਿਹੜੇ ਰਿਲੀਜੀਅਸ ਗ੍ਰੰਥ ਹੈਗੇ ਅਸੀਂ ਕਹਿੰਦੇ ਆ ਜੀ ਪ੍ਰਥਮ ਭਗਵਤ ਭਗਵਤੀ ਸਿਮਰਕੇ ਕਰਦੇ ਹੈਗੇ ਆ, ਹਿੰਦੂ ਕਹਿੰਦੇ ਪ੍ਰਥਮ ਭਗਵਤੀ ਸਿਮਰਕੇ, ਦੋਨਾਂ ਦਾ ਅਰਥ ਜਿਹੜਾ ਆ ਧਰਤੀ ਮਾਤਾ ਹੀ ਆ ਜੀ। ਇਸ ਧਰਤੀ ਦੇ ਉੱਤੇ ਜਿਹੜਾ ਹੈਗਾ ਆ ਇਹਨੇ ਸਾਨੂੰ ਜੀਵਨ ਦਿੱਤਾ ਆ, ਇਹ ਜਿਹੜੀ ਹੈਗੀ ਆ ਆਪਣੀ ਗੋਦ ਵਿੱਚ ਸਮਾ ਜਾਂਦਾ ਬੰਦਾ ਆ, ਠੀਕ ਹੈ ਨੀ ਜੀ। ਜੀਵ ਜੰਤੂ ਕੋਈ ਮਰਦਾ ਅਸੀਂ ਚੁੱਪ ਕਰਕੇ ਟੋਆ ਕੱਢਦੇ ਹੈਗੇ ਆ, ਦੱਬ ਦਿੰਦੇ ਆ ਜੀ, ਉਹ ਉਹਨੂੰ ਆਪਣੀ ਦੇਖੋ ਉਹ ਉਸ ਚੀਜ਼ ਦੇ ਉੱਤੇ ਉਹ ਜਦ ਤੱਕ ਉਹ ਬਾਹਰ ਪਿਆ ਰਹਿੰਦਾ ਤਦ ਤੱਕ ਜਿਹੜਾ ਹੈਗਾ ਸਮੈਲਿੰਗ ਕਰਦਾ ਰਹਿੰਦਾ ਹੈਗਾ ਆ, ਜਦੋਂ ਅਸੀਂ ਉਹਨੂੰ ਧਰਤੀ ਦੇ ਵਿੱਚ ਜਿਹੜੀ ਹੈਗੇ ਮਿੱਟੀ ਵਿੱਚ ਦੱਬ ਦਿੰਦੇ ਹੈਗੇ ਆ ਉਹ ਸਮੈਲ ਆਉਣੀ ਬੰਦ ਹੋ ਜਾਂਦੀ ਹੈਗੀ ਆ ਜੀ।
0: ਬਿਲਕੁਲ,
3: ਤੇ ਉਹ ਇਸ ਕਰਕੇ ਧਰਤੀ ਹਰ ਇੱਕ ਚੀਜ਼ ਨੂੰ ਜਜ਼ਬ ਕਰ ਲੈਂਦੀ, ਸਾਡਾ ਚੰਗਾ ਮਾੜਾ ਸਾਰਾ ਜਜ਼ਬ ਕਰਦੀ ਹੈਗੀ ਆ ਜੀ, ਤੇ ਵੈਸੇ ਵੀ ਜਿਸ ਧਰਤੀ ਦੇ ਉੱਤੇ ਦੇਖੋ ਤੁਸੀਂ ਵੀ ਭਾਰਤ ਸਾਹਿਬ ਇੱਥੇ ਤੁਹਾਡੀ ਜਨਮ ਭੂਮੀ ਇਹ ਆ, ਕਰਮ ਭੂਮੀ ਉੱਥੇ ਆ, ਹਾਂਜੀ, ਇਹਨਾਂ ਇਸ ਧਰਤੀ ਦਾ ਬੰਦਾ ਰਿਣੀ ਹੁੰਦਾ ਹੀ ਹੁੰਦਾ ਹੈਗਾ।
0: ਬਿਲਕੁਲ,
3: ਹਰ ਇੱਕ ਬੰਦੇ ਦਾ ਹਰ ਇੱਕ ਜਗ੍ਹਾ ਜਨਮ ਨੀ ਹੁੰਦਾ ਤੇ ਹਰ ਇੱਕ ਜਗ੍ਹਾ ਹਰ ਇੱਕ ਜਿਹੜੀ ਹੈਗੀ ਆ ਉਹ ਕਰਮ ਭੂਮੀ ਨੀ ਬਣਦੀ।
0: ਬਿਲਕੁਲ,
3: ਇਸ ਕਰਕੇ ਤੇ ਆਪਣੇ ਇਹ ਜਜ਼ਬਾਤ ਜਿਹੜੇ ਆ ਧਰਤੀ ਨੂੰ ਸਮਰਪਿਤ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ ਆ ਜੀ। ਬਾਕੀ ਪ੍ਰੋਗਰਾਮ ਬਹੁਤ ਵਧੀਆ, ਕੰਟੀਨਿਊ ਪਲੀਜ਼ ਜੀ, ਭਗਤ ਰਵੀਰ ਜੀ ਨੂੰ ਲੈ ਲਓ। ਥੈਂਕ ਯੂ ਸਰ, ਗ੍ਰੇਟਫੁਲ ਸਰ, ਸ਼ੁਕਰੀਆ ਤੁਹਾਡਾ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸੈਣੀ ਸਾਹਿਬ ਜੀ। ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਭਾਜੀ ਕੁਝ ਕਹਿਣਾ ਚਾਹੋਗੇ ਕਿ ਮੁਕੱਦਰ ਜੀ ਨੂੰ ਲੈ ਲਈਏ ਨਾਲ?
1: ਬਿਲਕੁਲ ਜੀ, ਮੈਂ ਤੇ ਉਹ ਮੱਛੀ ਵਿੱਚ ਹੀ ਫਸ ਗਏ ਜਿਹੜੀ ਕਹਿ ਕੇ ਗਏ।
0: ਵੈਸੇ ਜਾਲ ਤਾਂ ਮੈਂ ਸਿੱਟਿਆ ਸੀ ਅਮਰੀਕਾ ਦੇ ਸਮੁੰਦਰ ਦੇ ਵਿੱਚ,
1: ਫੇਰ ਮੱਛੀ ਮੁਕੱਦਰ ਜੀ ਵੀ ਨਹਿਰ ਤੇ ਖੜੇ ਆ, ਉੱਥੇ ਵੀ ਮੱਛੀ ਦੀ ਗੱਲ ਹੀ ਹੋਣੀ ਮੈਨੂੰ ਲੱਗਦਾ।
0: ਉੱਥੇ ਉੜਨਾ ਸਾਪਣਾ ਹੋਵੇ ਕਿਤੇ ਦੇਖਿਓ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
4: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਜੀ ਆਨੋ ਜੀ, ਕੋਸ਼ਿਸ਼ ਮੈਂ ਇਧਰੋਂ ਕਈ ਵਾਰੀ ਪੰਗੇ ਪੁੰਗੇ ਲੈਣਾ ਪਰ ਇਹ ਟਲਦਾ ਨੀ ਜੀ, ਇਹਨੂੰ ਕੀ ਕਰੀਏ।
4: ਹੁਣ ਮੈਨੂੰ ਮੈਂ ਆਪਣੇ ਆਪ ਨੂੰ ਸੁਣਾਈ ਜਾਣਾ ਸਾਰਾ ਕੁਛ,
0: ਜਾਂ ਫਿਰ ਮੈਂ ਤੁਹਾਨੂੰ ਦੂਸਰੀ ਕਾਲ ਦੇ ਉੱਤੇ ਲੈਣਾ ਪੈਣਾ ਜੀ, ਉਧਰੋਂ ਦੇਖਦਾ ਜੀ, ਇੱਕ ਮਿੰਟ ਰੁਕੋ ਫਿਰ।
4: ਠੀਕ ਹੈ ਜੀ।
0: ਤੇ ਦੋਸਤੋ ਲੋ ਜੀ, ਮੁਕੱਦਰ ਜੀ ਦੀ ਗੱਲ ਵੀ ਸੁਣਦੇ ਆ ਆਪਾਂ ਨਾਲ ਦੀ ਨਾਲ, ਤੇ ਕਿਉਂਕਿ ਦੋ ਲਾਈਨਾਂ ਆਪਣੀਆਂ ਹੁੰਦੀਆਂ ਨੇ, ਤੇ ਸ਼ਮੀ ਜੀ ਕਰੋ ਤੁਸੀਂ ਗੱਲਬਾਤ ਕੋਈ, ਜਦ ਤੱਕ ਮੈਂ ਮੁਕੱਦਰ ਜੀ ਨੂੰ ਜੋੜਦਾ।
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਜੀ। ਤੋ ਆਹੀ ਜਿਹੜੀ ਹੁਣ ਤੱਕ ਦੀ ਜਿਹੜੀ ਚਰਚਾ ਹੈ ਨਾ ਭਾਰ ਸਾਹਿਬ
0: ਜੀ,
1: ਉਹ ਤਾਂ ਇਹ ਕਿ ਭਾਈ ਆਪਾਂ ਹੁਣ ਜਾਗ ਜੀ, ਅੱਜ ਵੀ ਡੁੱਲੇ ਬੇਰਾਂ ਦਾ ਕੁਝ ਨੀ ਵਿਗੜਿਆ
0: ਜੀ,
1: ਤੇ ਆਪ ਤੋਂ ਕਹਾਣੀ ਸ਼ੁਰੂ ਹੋਣੀ ਹੈ
0: ਜੀ।
1: ਜੇ ਅਸੀਂ ਛੋਟੀਆਂ ਗੱਲਾਂ ਨੂੰ ਜਿਹੜਾ ਉਹ ਅਮਲ ਦੇ ਵਿੱਚ ਲੈ ਆਈਏ
0: ਜੀ,
1: ਜਿਹੜਾ ਸਾਡੇ ਘਰ ਦਾ ਵੇਸਟ ਹੈ ਉਹਨੂੰ ਜਿਹੜੇ ਕਚਰਾ ਉਹਨੂੰ ਸੈਗਰੀਗੇਟ ਕਰ ਲਈਏ, ਵੱਖਰਾ ਗਿੱਲਾ ਕੂੜਾ ਜੀ, ਸੁੱਕਾ ਕੂੜਾ ਜੀ, ਇਹ ਬਾਇਓ ਜਿਹੜਾ ਦੂਸਰਾ ਮੈਡੀਕਲ ਵਾਲਾ ਕੁਛ ਹੈਗਾ ਉਹਨੂੰ ਵੱਖਰਾ ਵੱਖਰਾ ਕਰਕੇ ਵੀ ਅੱਗੇ ਵੀ ਉਹਦਾ ਪ੍ਰਬੰਧ ਐਂਡ ਟੂ ਐਂਡ ਹੋਵੇ, ਇਹ ਨਾ ਹੋਵੇ ਕਿ ਗੱਬਰ ਨੇ ਤਾਂ ਕਰ ਲਿਆ ਇਕੱਠਾ ਵੱਖਰਾ ਵੱਖਰਾ ਕਰਕੇ ਰੱਖ ਦਿੱਤਾ ਬਾਹਰ, ਤੇ ਅੱਗੇ ਕੋਈ ਸਿਸਟਮ ਹੀ ਨਾ ਹੋਵੇ ਕਿ ਇਹਨੂੰ ਅੱਗੇ ਐਂਡ ਤੱਕ ਡੰਪਿੰਗ ਕਿੱਦਾਂ ਹੋਏਗੀ।
0: ਭਾਜੀ ਉਹਦੇ ਵਿਚ ਇੱਥੇ ਜਦੋਂ ਧਿਆਨ ਮਾਰਦੇ ਆ ਨਾ, ਇੱਥੇ ਜਿੰਨਾ ਵੀ ਕੂੜਾ ਇਕੱਠਾ ਕਰਦੇ ਆ, ਚਲੋ ਲੋਹਾ ਵਗੈਰਾ ਹੋਰ ਜਿਹੜਾ ਇਲੈਕਟ੍ਰੋਨਿਕ ਹੈ ਜਾਂ ਫਰਨੀਚਰ ਉਹ ਵੱਖਰਾ ਕਰ ਲੈਂਦੇ ਆ, ਜਿੰਨਾ ਘਰ ਦਾ ਕੂੜਾ ਕਰਕਟ ਹੈ ਜਾਂ ਰੋਜ਼ਾਨਾ ਦੀ ਵੇਸਟੇਜ ਹੈ ਉਹਨੂੰ ਇੱਕ ਜਗ੍ਹਾ ਡੰਪ ਕਰ ਦਿੱਤਾ ਜਾਂਦਾ, ਉਹ ਮਤਲਬ ਕਿ ਟਰੱਕ ਆ ਜਾਂਦੇ ਆ ਲੈ ਜਾਂਦੇ ਆ, ਉਹ ਕੀ ਕਰਦੇ ਆ ਜਿੰਨੀ ਵੀ ਖਾਦ ਹੈ ਬੂਟਿਆਂ ਦੇ ਲਈ, ਸਮਰ ਦੇ ਵਿਚ ਲੋਕਾਂ ਨੇ ਬੈਗਾਂ ਦੇ ਬੈਗ ਲੈ ਕੇ ਆਉਣੇ ਨੇ ਜਿਹੜੀ ਮਿੱਟੀ ਕਹਿ ਲੋ ਆਪਣੀ, ਤੇ ਉਹ ਸਾਰੀ ਖਾਦ ਉਹਨਾਂ ਤੋਂ ਹੀ ਤਿਆਰ ਕਰਦੇ ਨੇ ਜੀ। ਜਿੱਦਾਂ ਆਪਣੇ ਕਹਿ ਲੋ ਰੂੜੀ ਨੀ ਤਿਆਰ ਹੁੰਦੀ ਸੀ ਜੀ ਪਹਿਲਾਂ,
1: ਹਾਂਜੀ ਹਾਂਜੀ,
0: ਤੇ ਉਹ ਚੀਜ਼ ਇੱਥੇ ਉਹ ਕਰਦੇ ਆ ਜੀ ਸਾਰੀ, ਤੇ ਉਹ ਲੋਕ ਫਿਰ ਘਰਾਂ ਨੂੰ ਮਤਲਬ ਕਿ ਖਰੀਦ ਕੇ ਲਿਆਉਂਦੇ ਆ। ਪਹਿਲਾਂ ਤਾਂ ਇੱਥੋਂ ਚੁਕਾਉਣ ਦੇ ਪੈਸੇ ਦਿੰਦੇ ਆ ਹਰ ਮਹੀਨੇ ਜੀ, ਘੱਟੋ ਘੱਟ ਜੇ ਦੋ ਵਾਰੀ ਉਹ ਆਉਂਦੇ ਆ ਤੇ ਉਹਨਾਂ ਨੂੰ 30-35 ਯੂਰੋ ਜਿਹੜੇ ਨੇ ਦੋ ਗੇੜਿਆਂ ਦੇ ਦੇਣੇ ਪੈਂਦੇ ਆ ਮਹੀਨੇ ਦੇ
1: ਜੀ।
0: ਤੇ ਫਿਰ ਜਦੋਂ ਤੁਸੀਂ ਬੂਟੇ ਲਾਉਣੇ ਆ ਘਰੇ ਤੇ ਲੈ ਕੇ ਆਉਣੀ ਆ ਮਿੱਟੀ ਉਹ, ਤੇ ਉਥੋਂ ਫਿਰ ਤੁਸੀਂ 10 ਯੂਰੋ ਦੇ ਤਕਰੀਬਨ 15 ਯੂਰੋ ਦੇ 4-5 ਬੈਗ ਆ ਜਾਂਦੇ ਆ ਜੀ, ਉਹ ਤਕਰੀਬਨ 20-20 ਕਿਲੋ ਦੇ ਹੁੰਦੇ ਆ ਤਕਰੀਬਨ ਜੀ, ਤੇ ਉਹ ਯੂਜ਼ ਕਰ ਲਏ ਜਾਂਦੇ ਆ ਜੀ, ਉਹਨੂੰ ਮਤਲਬ ਕਿ ਰੀਸਾਈਕਲਿੰਗ ਦੇ ਵਿਚ ਲੈ ਲਿਆ ਜਾਂਦਾ ਜੀ।
1: ਬਿਲਕੁਲ ਬਿਲਕੁਲ, ਦੇਖੋ ਇਹੀ ਤੇ ਮੈਨੇਜਮੈਂਟ ਜੀ ਪ੍ਰੋਪਰ ਹੋਏਗੀ ਨਾ ਫੇਰ ਹੀ। ਹੁਣ ਇੱਕ ਜੇ ਇਹ ਅੱਗੇ ਜਿਹੜਾ ਲੜੀ ਨਾ ਤੁਰੇ ਤਾਂ ਫਿਰ ਜਿੱਥੇ ਸ਼ੁਰੂ ਕਰੇ ਉੱਥੇ ਬੰਦੇ ਨੂੰ ਉਹਦੇ ਸ਼ੁਰੂਆਤ ਕਰਨ ਦਾ ਵੀ ਕੋਈ ਫਾਇਦਾ ਨੀ
0: ਜੀ,
1: ਕਿ ਉਹ ਅਗਲਾ ਕਹੇਗਾ ਕਿ ਮੈਂ ਤੇ ਹੁਣ ਇੱਥੇ ਸੈਗਰੀਗੇਟ ਕਰ ਲਿਆ ਵੱਖਰਾ ਵੱਖਰਾ ਕਰਤਾ ਸਾਰਾ ਕੁਛ, ਤੇ ਅੱਗੇ ਹੁਣ ਉਹਨੂੰ ਚੁੱਕ ਚੁੱਕਈਆ ਜਿਹੜਾ ਹੋ ਰਿਹਾ ਜਿਵੇਂ ਤੁਸੀਂ ਕਿਹਾ ਪ੍ਰੋਪਰ ਡੰਪਿੰਗ ਅਗਰ ਨਹੀਂ ਹੋ ਰਹੀ ਹੈ ਉਹ ਤਾਂ ਇੱਕ ਜੋ ਮੌਕੇ ਦਾ ਨਿਜ਼ਾਮ ਹੈ ਉਹਨਾਂ ਨੇ ਇੱਕ ਪ੍ਰਬੰਧ ਜਿਹੜਾ ਉਹ ਸਥਾਪਿਤ ਕਰਨਾ ਹੈ, ਉਹ ਬਹੁਤ ਜ਼ਰੂਰੀ ਹੈ। ਅਤੇ ਦਾਅਵੇ ਵੀ ਹੁੰਦੇ ਕਿ
0: ਸਵੀਡਨ ਦੇਖੋ, ਗਵਾਂਢੀ ਮੁਲਕ ਆ ਸਵੀਡਨ, ਦੁਨੀਆ ਭਰ ਦੇ ਵਿੱਚ ਉਹ ਮਤਲਬ ਕਿ ਪਲਾਸਟਿਕ ਜਾਂ ਕੂੜਾ ਖਰੀਦਦਾ ਜੀ, ਸ਼ਿਪਾਂ ਦੇ ਸ਼ਿਪ ਆਉਂਦੇ ਆ ਸਾਡੇ ਵਰਗੇ ਤੇਲ ਖਰੀਦਦੇ ਆ, ਉਹ ਕੂੜਾ ਖਰੀਦਦੇ ਆ ਜੀ, ਤੇ ਉਹ ਤੋਂ ਉਹ ਜਿਹੜੀ ਆ ਇਲੈਕਟ੍ਰਿਸਿਟੀ ਜਾਂ ਐਨਰਜੀ ਤਿਆਰ ਕਰ ਰਹੇ ਨੇ ਜੀ।
1: ਵਾਹ ਕਿਆ ਬਾਤਾਂ
0: ਜੀ,
1: ਸਾਡੇ ਤਾਂ ਉਹੀ ਗੈਸ ਨਾਲ ਭੇਜ ਹੋਈ ਜਾਂਦੇ ਕਹਿੰਦੇ ਲਾਏ ਤਾਂ ਹੈਗੇ ਆ ਪਲਾਂਟ, ਜਿੱਥੋਂ ਤੱਕ ਕਿ ਮੈਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਸਾਹਿਬ ਵਾਲਾ ਜਿਹੜਾ ਰੋਡ ਆ
0: ਜੀ,
1: ਉਹਦੇ ਕੰਢੇ ਦੇ ਉੱਤੇ ਵੀ ਬੜੇ ਜਿਹੜੇ ਆ ਦੇਖੇ ਢੇਰ ਲੱਗੇ ਸੀ, ਉਹ ਜੇ ਪਹਾੜ ਬਣ ਗਏ ਆ
0: ਜੀ,
1: ਤੇ ਮੈਦਾਨੀ ਇਲਾਕੇ ਦੇ ਵਿੱਚ ਕਚੜੇ ਦੇ ਡੰਪਿੰਗ ਦੇ ਜਦੋਂ ਪਹਾੜ ਬਣਨਗੇ
0: ਜੀ
1: ਤਾਂ ਉਹਨਾਂ ਨੂੰ ਟਿਕਾਣੇ ਤਾਂ ਲਾਇਆ ਜਾਣਾ ਚਾਹੀਦਾ ਹੈ। ਜੇ ਬਿਜਲੀ ਜਿਵੇਂ ਤੁਸੀਂ ਕਿਹਾ ਭਾਈ, ਜੇ ਬਿਜਲੀ ਬਣਦੀ ਹੈ ਉਹੀ ਬਣਾ ਲਓ, ਕੁਛ ਤੇ ਬਣਾਓ।
0: ਉਹ ਸ਼ਮੀ ਜੀ ਉਹਦੇ ਵਿੱਚ ਦੇਖੋ, ਉਹਦੇ ਵਿੱਚ ਜਿਹੜੇ ਪਹਾੜ ਬਣ ਰਹੇ ਨੇ ਉਹਨਾਂ ਦੇ ਵਿੱਚ ਅੱਗਾਂ ਲੱਗਦੀਆਂ ਰਹਿੰਦੀਆਂ। ਇੱਥੇ ਕਈ ਵਾਰੀ ਆਪਣੀ ਜਿੰਨਾ ਵੀ ਮੇਰਾ ਸਮਰ ਦੇ ਵਿੱਚ ਘਾਹ ਹੁੰਦਾ, ਮੈਂ ਉਹਨੂੰ ਇੱਕ ਜਗ੍ਹਾ ਇਕੱਠਾ ਕਰ ਲਾ, ਪਿਛਲੇ ਸਾਲ ਦਾ ਜਿਹੜਾ ਪਿਆ ਆ ਉਹ ਮਿੱਟੀ ਬਣ ਗਿਆ ਜੀ ਸਿਆਲ ਦੇ ਵਿੱਚ ਜੀ, ਤੇ ਉਹਨੂੰ ਮੈਂ ਖਾਦ ਦੇ ਤੌਰ ਦੇ ਉੱਤੇ ਯੂਜ਼ ਕਰ ਲੈਣਾ, ਤੇ ਜਿਹੜਾ ਐਤਕੀ ਕੱਟਣਾ ਹੈ, ਪੱਤੇ ਹੋ ਗਏ, ਘਾਹ ਹੋ ਗਿਆ, ਉਹਦੇ ਵਿੱਚ ਘਾਹ ਇਦਾਂ ਦੀ ਸ਼ੈ ਜੀ, ਉਹ ਮੈਲਟ ਬੜੀ ਜਲਦੀ ਹੁੰਦਾ, ਤੇ ਦੂਸਰੀਆਂ ਚੀਜ਼ਾਂ ਨੂੰ ਵੀ ਨਾਲ ਗਾਲ ਲੈਂਦਾ ਜੀ ਜਲਦੀ, ਤੇ 2-3 ਚੀਜ਼ਾਂ ਇਕੱਠੀਆਂ ਕਰ ਦੇ ਦੀਆਂ, ਉਹ ਮੈਲਟ ਹੋ ਜਾਂਦਾ, ਕੁਝ ਪਾਉਣ ਦੀ ਜ਼ਰੂਰਤ ਨਹੀਂ, ਕੁਝ ਕਰਨ ਦੀ ਜ਼ਰੂਰਤ ਨਹੀਂ, ਤੇ ਉਹ ਦੇਖੋ ਉਹਦੀ ਖਾਦ ਬਣੀ ਜਾਂਦੀ ਹੈ
1: ਜੀ। ਜੀ ਜੀ ਜੀ ਹਾਂ, ਵੇਖ ਲੋ ਇਹੀ ਤੇ ਗੱਲ ਹੈ, ਇਹਦੇ ਨਾਲ ਹੀ ਜੇ ਇੰਨਾ ਕੀ ਆਪਾਂ ਕਰ ਲਈਏ ਤਾਂ ਵੀ ਬੜੀ ਵੱਡੀ ਗੱਲ ਹੈ ਕਿ ਉਹ ਆਪਾਂ ਯੋਗਦਾਨ ਨਹੀਂ ਪਾ ਰਹੇ
0: ਹੋਵਾਂਗੇ
1: ਧਰਤੀ ਨੂੰ ਹੋਰ ਸੋਹਣਾ
0: ਜੀ। ਤੇ ਦੋ ਕੁ ਕਾਲਾਂ ਨੇ ਦੋਸਤੋ, ਸ਼ਮੀ ਜੀ ਲੈ ਲਈਏ ਨਾਲ ਆਪਾਂ, ਤੇ ਮੁਕੱਦੇ ਜੀ ਸਵਾਗਤ ਹੈ ਜੀ ਨੂੰ ਜੀ, ਅਗਲੀ ਕਾਲ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਮੁਕੱਦੇ ਜੀ ਸਵਾਗਤ ਹੈ ਜੀ।
5: ਹਾਂਜੀ ਹਾਂਜੀ ਭਾਜਪਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
5: ਆਪਣਾ ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਾਰੇ ਪਿਆਰੇ ਸੱਜਣਾ ਨੂੰ ਵੀ ਸਤਿ ਸ੍ਰੀ ਅਕਾਲ, ਮੁਹੱਬਤ ਜ਼ਿੰਦਾਬਾਦ ਤੇ
0: ਜ਼ਿੰਦਗੀ ਜ਼ਿੰਦਾਬਾਦ ਜੀ ਨੂੰ ਜੀ,
1: ਜ਼ਿੰਦਾਬਾਦ ਜੀ।
5: ਪਹਿਲਾਂ ਤਾਂ ਨਾ ਜੋ ਤੁਸੀਂ ਧਰਤੀ ਟਾਈਟਲ ਪਾਇਆ ਉਹਦੇ ਬਾਰੇ,
0: ਹਾਂਜੀ,
5: ਤੇ ਉਹ ਮੈਨੂੰ ਨਾ ਸਨੀ ਦਿਓਲ ਦੀ ਫਿਲਮ ਸੀ ਜੀਤ
0: ਜੀ,
5: ਉਹਦਾ ਇੱਕ ਗਾਣਾ ਸੀ ਛੋਟਾ ਜਿਹਾ, ਇੱਕ ਮੁੱਖੜਾ ਮੈਨੂੰ ਯਾਦ ਆ ਗਿਆ ਉਹਦੇ ਚ
1: ਜੀ।
5: ਉਸ ਤੋਂ ਬਾਅਦ ਮੈਂ ਫਿਰ ਤੁਹਾਡੇ ਵਾਲੀ ਗੱਲ ਤੇ ਆਉਣਾ, ਵਾਤਾਵਰਨ ਵਾਲੀ ਤੇ
0: ਜੀ।
5: ਉਹ ਕਹਿੰਦਾ ਉਹਦੇ ਚ ਉਹ ਕਹਿੰਦਾ ਕਿਉਂਕਿ ਐ ਨਾ ਤੁਸੀਂ ਵੇਖੋ ਹੁਣ ਤੁਸੀਂ ਜੁੜੇ ਹੋ ਆਪਣਾ ਵਾਤਾਵਰਨ ਗੱਲਾਂ ਬਾਰੇ, ਪਰ ਸਾਡੇ ਨਾਲ ਸ਼ਮੀ ਬਾਈ ਜੀ ਮਹਿਫਲ ਵਾਲੇ ਵੀ ਜੁੜੇ ਨੇ ਨਾ,
0: ਬਿਲਕੁਲ
5: ਉਹਨਾਂ ਦਾ ਵੀ ਖਿਆਲ ਰੱਖਣਾ ਪੈਣਾ
0: ਜੀ।
5: ਹਾਂਜੀ, ਇਸ ਕਰਕੇ ਮੈਂ ਮਾੜਾ ਜਿਹਾ ਉਹ ਕਹਿੰਦੇ ਤੂੰ ਧਰ

0: ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਅੱਗੇ ਜਿਹੜੀ ਅਸੀਂ ਗੁਰਬਾਣੀ ਦਾ ਰੱਟਾ ਰੋਜ ਮਾਰਦੇ ਆ ਸਵੇਰੇ ਉੱਠ ਕੇ ਸ਼ਾਮੀ ਪੂਰਾ ਐਨ ਧਰਕੇ ਮਾਰ ਕੇ ਰੱਟਾ ਮੰਤਰ ਵਾਂਗੂ ਵੀ ਹੁਣ ਸਾਡਾ ਜੀਵਨ ਸਫਲ ਹੈ
1: ਜੀ।
0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸੁਬਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਕਿਉਂ ਨੀ ਆਉਂਦੀ ਮਤ। ਜੇ ਦੇ ਤੋਂ ਸਬਕ ਨੀ ਕਰਨਾ ਫਿਰ ਕਿਉਂ ਨਿਤ ਉੱਠਦਾ ਤੜਕੇ। ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ।
1: ਬਹੁਤ ਖੂਬ।
0: ਮੈਂ ਮਾੜਾ ਜਿਹਾ ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਸੀ, ਮੈਂ ਦੁਬਾਰਾ
1: ਜੀ।
0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸੁਬਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਨੀ ਆਉਂਦੀ ਮਤ। ਜੇ ਦੇ ਤੇ ਅਸਰ ਨੀ ਕਰਨਾ ਕਿਉਂ ਉੱਠ ਪੜਦਾ ਤੜਕੇ। ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਹੁਣ ਆ ਸਾਡੇ ਤੇ ਵੀ ਹੈਗਾ ਜੀ, ਅਸੀਂ ਖੁਦ ਕਿਸਾਨ ਆ। ਪੰਜ ਪੰਜ

0: ਖਾਂ ਪੰਜ ਪੰਜ ਬੋਰੀਆਂ ਰੇਹੜੀਆਂ ਚੱਕ ਕੇ ਇੱਕ ਏਕੜ ਵਿੱਚ ਪਾਵੇਂ ਕੀੜੇ ਮਾਰ ਦਵਾਈਆਂ ਛਿੜਕੇ ਆਪੇ ਜਾਈ ਜਾਵੇ ਖਾਵੇ। ਮੈਂ ਥੋੜਾ ਜਿਹਾ ਸ਼ਬਦਾਂ ਦੇ ਇੱਧਰ ਹੁਣ ਵੀ ਕੀੜੇ ਮਾਰ ਦਵਾਈਆਂ ਛਿੜਕੇ ਤੇ ਆਪੇ ਖਾਈ ਜਾਂਦਾ ਬੰਦਾ
1: ਖਾਈ ਜਾਂਦੇ ਆ ਬਿਲਕੁਲ
2: ਬਿਲਕੁਲ ਜੀ।
0: ਹੱਦੋਂ ਵੱਧ ਪੰਜਾਬ ਚ ਕੈਂਸਰ ਹੱਦੋਂ ਵੱਧ ਪੰਜਾਬ ਚ ਕੈਂਸਰ ਵੇਖ ਕਿਤਾਬਾਂ ਪੜ ਕੇ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਅੱਗੇ ਕਹਿੰਦਾ ਜੀ ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਮਲਾਤਾ ਆਪਣੇ ਹੱਥੀ ਮੌਤ ਵਿਆਹੀ ਕੀ ਕਰੂਗਾ ਦਾਤਾ।
1: ਬਹੁਤ ਖੂਬ।
0: ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਮਾਤਾ ਆਪਣੇ ਹੱਥੀ ਮੌਤ ਵਿਆਹੀ ਕੀ ਕਰੂਗਾ ਦਾਤਾ। ਇਹ ਗੱਲਾਂ ਤੇ ਗੌਰ ਜੇ ਕਰ ਲੈ ਕਿਉਂ ਹੋਣੀ ਵਰਤੇ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਆ ਲਾਸਟ ਹੈ ਜੀ।
1: ਜੀ
0: ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ ਓਲਖ ਸਿਆ ਹੁਣ ਨਹੀਂ ਲੱਭਣਾ ਉਹ ਪਾਣੀ ਜੋ ਸੀ ਨੀਲਾ। ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ ਓਲਖ ਸਿਆ ਹੁਣ ਨਹੀਂ ਲੱਭਣਾ ਉਹ ਪਾਣੀ ਸੀ ਜੋ ਨੀਲਾ। ਹਵਾ ਨੂੰ ਜੋ ਸੀ ਸਾਫ਼ ਕਰਦੇ ਉਹ ਦਰਖਤ ਵੀ ਹੱਥੀ ਵੱਢਤੇ ਪਾਣੀ ਹਵਾ ਤੇ ਧਰਤੀ ਬੰਦਿਆ ਤਿੰਨੋ ਗੰਦੇ ਕਰਤੇ।
1: ਬਾਕਮਾਲ
0: ਜੀ
1: ਕਿਆ ਬਾਤ ਹੈ ਜੀ। ਹਰ ਵਾਰ ਦੀ ਤਰ੍ਹਾਂ ਬਾਕਮਾਲ ਗੀਤ ਹੈ ਆਪਣਾ ਗਿੱਲ ਹਰਦੀਪ ਬਾਈ ਜੀ ਦਾ ਤੇ
2: ਬਹੁਤ
1: ਬਿਲਕੁਲ ਬਿਲਕੁਲ ਹੈ ਬਹੁਤ ਖੂਬ ਤੁਸੀਂ ਗਾਇਆ ਤੇ ਬਿਲਕੁਲ ਟੋਕਦਾ ਜੀ ਅੱਜ ਦੇ ਵਿਸ਼ੇ ਤੇ ਟੋਕਦਾ ਜੀ।
0: ਗੱਲ ਉਹੀ ਹੈ ਨਾ ਬਾਈ ਜੀ ਅਸੀਂ ਆਪਣੇ ਆਪ ਨੂੰ ਆਪਣੇ ਸਮਝ ਨਾ ਚਲੋ ਹੁੰਦਾ ਵੀ ਆਪਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਵੀ ਸਮਾਜ ਹੌਲੀ ਹੌਲੀ ਤਰੱਕੀ ਕਰਦਾ ਕਰੀ ਜਾਂਦਾ
1: ਬਿਲਕੁਲ
0: ਪਰ ਹੁਣ ਨਾ ਮੈਨੂੰ ਐ ਲੱਗਦਾ ਵੀ ਹੁਣ ਨਾ ਇਸ ਤੋਂ ਬਾਅਦ ਅਸੀਂ ਤਰੱਕੀ ਵੱਲ ਨੀ ਅਸੀਂ ਵਿਨਾਸ਼ ਵੱਲ ਵੱਧਦੇ ਪਏ ਆ ਹੁਣ ਇਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ
1: ਜੀ
0: ਕਿਉਂਕਿ ਤਰੱਕੀ ਠੀਕ ਸੀ ਇੱਕ ਹੱਦ ਤੱਕ ਹੁਣ ਅਸੀਂ ਹਰ ਪਾਸੇ ਜਦੋਂ ਜਿਹੜੀ ਕੁਦਰਤੀ ਚੀਜ਼ਾਂ ਨੇ ਜਿਹੜੀ ਸਾਡੀ ਗੁਰਬਾਣੀ ਚ ਲਿਖੀਆਂ ਨੇ ਅਸੀਂ ਰੋਜ਼ ਉਹਨਾਂ ਨੂੰ ਹੀ ਉਹੀ ਗੱਲ ਹੈ ਵੀ ਜਦੋਂ ਗੰਦੇ ਕਰਦੇ ਆ ਇਹ ਵਾਤਾਵਰਨ ਜਿਹੜਾ ਹੁਣ ਆਪਾਂ ਕਹਿ ਦਿੰਦੇ ਆ ਵੀ ਆ ਗੜੇ ਪੈ ਗਏ ਜੀ ਆ ਮੀਂਹ ਪੈ ਗਿਆ ਜੀ ਆ ਜਿਹੜਾ ਕਲਾਈਮੇਟ ਚੇਂਜ ਹੈਗਾ ਜੋ ਵੀ ਹੋ ਰਿਹਾ ਇਹਦੇ ਵਾਸਤੇ ਇਹ ਰੱਬ ਫਿਰ ਉਹ ਇੱਕੋ ਹੀ ਗੱਲ ਹੁੰਦੀ ਹੈ ਉਹ ਰੱਬਾ ਤੂੰ ਐ ਕਰਤਾ ਹੈ ਰੱਬਾ ਬਚਾ ਲੈ
1: ਜੀ
0: ਸਾਡੀ ਜ਼ਿੰਮੇਵਾਰੀ ਕੀ ਹੈ ਜੀ ਅਸੀਂ ਕੀ ਕਰਦੇ ਪਏ
1: ਬਿਲਕੁਲ
2: ਬਿਲਕੁਲ
1: ਬਿਲਕੁਲ
0: ਸਹੀ ਹੋ ਗਿਆ ਉਹ ਮੈਂ ਕਰ ਲਿਆ ਜੇ ਗਲਤ ਹੋ ਗਿਆ ਤਾਂ ਰੱਬ
1: ਨੇ ਕਰ ਦਿੱਤਾ ਬਿਲਕੁਲ ਹੈ ਜੀ
0: ਉਹ ਰੱਬ ਨੇ ਕਰ
1: ਦਿੱਤਾ
0: ਇਸ ਕਰਕੇ ਬਾਈ ਜੀ ਮੈਂ ਜਿਆਦਾ ਟਾਈਮ ਨਾ
1: ਲੈਂਦਾ
0: ਤੁਹਾਡਾ ਸਾਨੂੰ ਆਪਣੇ ਆਪ ਨੂੰ ਸਮਝਣਾ ਪਊਗਾ
1: ਗੱਲ
0: ਉੱਥੇ ਖੜੀ ਹੈ ਜੀ
1: ਬਿਲਕੁਲ ਹੈ ਜੀ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ
0: ਬਾਈ ਜੀ ਭਾਰਤ ਬਾਈ ਜੀ
2: ਮੁਹੱਬਤ
0: ਜਿੰਦਾਬਾਦ
1: ਜ਼ਿੰਦਗੀ ਜ਼ਿੰਦਾਬਾਦ
2: ਥੈਂਕ ਯੂ ਜ਼ਿੰਦਾਬਾਦ ਜੀ
1: ਬਿਲਕੁਲ ਜੀ। ਲੋ ਜੀ ਦੋਸਤੋ ਕਿਆ ਬਾਤ ਹੈ ਬਹੁਤ ਸੋਹਣਾ ਸੁਨੇਹਾ ਮੁਕੱਦਰ ਬਾਈ ਜੀ ਦੇ ਕੇ ਗਏ ਨੇ ਤੇ ਅਗਲੀ ਲਾਈਨ ਦੇ ਉੱਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਬਾਈ ਜੀ ਨੇ ਸਵਾਗਤ ਹੈ ਅਮਰੀਕਾ ਵਾਲਿਓ ਜੀ ਅਨੂ ਜੀ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਉਹ ਕਹਿੰਦੇ ਤੁਸੀਂ ਸਾਨੂੰ ਮਿਊਟ ਕਰਾਇਆ 12-13 ਮਿੰਟ ਹੋ ਗਏ ਅਸੀਂ ਵੀ ਤੁਹਾਨੂੰ ਹੁਣ ਇੰਨਾ ਕਿ ਰੱਖਾ ਕੇ ਜੀ ਔਜਲਾ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ
2: ਪਰੇ ਪਿਆ ਸੀ ਮੈਂ ਮੁਕੱਦਰ ਵੀਰ ਦੀਆਂ ਗੱਲਾਂ ਬੜਾ ਧਿਆਨ ਨਾਲ ਗੀਤ ਬੜਾ ਵਧੀਆ
1: ਜੀ
2: ਦੋ ਗੇ ਰੌਲਖ ਕਹਿਣਾ ਮੁਕੱਦਰ ਵੀਰੇ ਇੱਕ ਵਾਰੀ ਗੀਤ ਕਰਦਾ ਵੀ ਨਾ ਲੈ ਦੇ ਕਰ
1: ਬਿਲਕੁਲ ਜੀ ਬਿਲਕੁਲ
2: ਉਹਦੇ ਵਿਚਾਰੇ ਦੇ ਪੱਲੇ ਤਾਂ ਹੀ ਕੁਛ ਹੈ
1: ਬਿਲਕੁਲ ਨਾਲੇ ਉਹਨਾਂ ਨੇ ਗਾਇਬ
2: ਹੋ ਮੇਰਾ ਲੰਬਾ ਹੀ ਰਹਿੰਦਾ ਜੀ
1: ਗੀਤ ਹੈ ਫੇਵਰਟ ਹੈ ਮੇਰਾ ਜੀ ਗਿੱਲ ਹਰਦੀਪ ਬਾਈ
2: ਨਹੀਂ ਗੀਤ ਬਹੁਤ ਵਧੀਆ ਜੀ
1: ਬਿਲਕੁਲ
2: ਮੈਂ ਨਹੀਂ ਕਹਿੰਦਾ ਗਾਇਆ ਹੀ ਬਹੁਤ ਸੋਹਣਾ
1: ਜੀ
2: ਮੁਕੰਦਰ ਵੀਰ ਨੇ,
1: ਬਿਲਕੁਲ
2: ਆਪਾਂ ਵੀ ਲਿਖਦੇ ਆ ਵਿਚਾਰੇ ਦੇ ਖੂਨ ਵੱਧ ਜਾਂਦਾ ਗੀਤਕਾਰ ਦਾ ਵੀ ਸੁਣ ਕੇ।
1: ਬਿਲਕੁਲ ਜੀ ਬਿਲਕੁਲ।
2: ਦੇਖੋ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਜਦੋਂ ਦਾਦੂ ਜੀ ਆਏ ਸੀਗੇ,
1: ਹਾਂਜੀ,
2: ਅਸੀਂ ਆਪਦਾ ਘਰ ਆ ਜਿਹੜਾ ਜਦ ਬਣਾਉਂਦੇ ਆ ਉਹ ਚ ਪਾਰਕ ਵੀ ਬਣਾਉਂਦੇ ਆ, ਬੂਟੇ ਵੀ ਲਾਉਂਦੇ ਆ, ਬੜਾ ਸਾਫ ਰੱਖਦੇ ਆ
1: ਜੀ,
2: ਤੇ ਘਰ ਵਾਲਾ ਕੂੜਾ ਅਸੀਂ ਕਿੱਥੇ ਰੱਖਦੇ ਆ ਜੀ, ਸਾਹਮਣੇ ਦੇ ਨਾਲ ਬਾਹਰਲੇ ਪਾਸੇ।
1: ਬਿਲਕੁਲ
2: ਜੀ, ਜਿੰਨੀ ਸਫਾਈ ਅਸੀਂ ਉੱਥੇ ਰੱਖਦੇ ਆ ਇੰਨੀ ਉਹ ਥੋੜੀ ਜੀ ਗਾਹਾਂ ਡਿੰਗ ਡਿੰਗ ਵਧਾਉਂਦੇ ਰਹੀਏ, ਆਪੇ ਸਾਰਾ ਕੁਝ ਸਾਫ਼ ਹੋ ਜੂਗਾ ਜੀ।
1: ਦੁਕਾਨਾਂ ਦੇ ਉੱਤੇ ਦੇਖ ਲੋ ਇਹੀ ਹਾਲਾਤ ਹੁੰਦੇ ਨੇ, ਰੋਜ਼ ਸਵੇਰ ਤੋਂ ਰੋਟੀ
2: ਸਾਰੇ ਪਾਸੇ। ਘਰ ਚ ਦੇਖੋ ਬੂਟੇ ਵੀ ਲਾਉਣੇ ਆ, ਘਾਹ ਵੀ ਲਾਉਣੇ ਆ, ਹੋਰ ਵੀ ਫਲਦਾਰ ਬੂਟੇ ਵੀ ਲਾਉਣੇ ਆ ਅਸੀਂ, ਹੈ ਜੀ।
1: ਬਿਲਕੁਲ ਹੈ ਜੀ,
2: ਕੀ ਉਹ ਜੇ ਦਸ ਬਿਸਵੇ ਚ ਆ, ਬਿੱਘੇ ਚ ਆ, ਘਰ ਜਿੰਨੇ ਚ ਵੀ ਹੈ ਵਾੜਾ ਵਾਰੋ, ਚਾਹੇ ਇੱਕ ਬਿਸਵੇ ਚ ਆ, ਇੱਕ ਮਰਲੇ ਚ ਆ
1: ਜੀ,
2: ਉਨਾ ਸਾਫ਼ ਰੱਖਦੇ ਜੇ ਹੌਲੀ ਹੌਲੀ ਗਾਹਾਂ ਕਰਦੇ ਰਹੀਏ ਆਪਦਾ ਆਪਦਾ ਹਿੱਸਾ
1: ਜੀ,
2: ਉਹ ਅਸੀਂ ਕਰਦੇ ਨੀ
1: ਨਹੀਂ ਕਰਦੇ ਬਿਲਕੁਲ।
2: ਮੈਂ ਕਹਿੰਦਾ ਸਾਰਿਆਂ ਨੂੰ ਵੱਧ ਅਸੀਂ ਪਲੀਤ ਕਰਨ ਲਈ ਅਸੀਂ ਖੁਦ ਜ਼ਿੰਮੇਵਾਰ
1: ਜ਼ਿੰਮੇਵਾਰ ਹੈ ਜੀ, ਬਿਲਕੁਲ ਹੈ ਜੀ।
2: ਕਹਿਣਾ ਭਾਈ ਸਿਸਟਮ ਹੁੰਦੇ ਨੇ
1: ਜੀ,
2: ਜਿੰਨਾ ਸਮਾਂ ਇੱਥੇ ਨਾਲੀਆਂ ਚ ਡੱਕੇ ਮਾਰਦੇ ਜੇ ਨਾਲੀਆਂ ਸਾਫ਼ ਕਰ ਲਈਏ
1: ਜੀ
2: ਬੈਠੇ,
1: ਬਿਲਕੁਲ ਹੈ ਜੀ।
2: ਹਰ ਹਰ ਦੇਖ ਲੋ ਪਿੰਡਾਂ ਚ ਤਾਸ਼, ਸਾਡੇ ਪਿੰਡ ਦੋ ਹਫ਼ਤੇ ਪਹਿਲਾਂ ਪੁਰਾਣੀ ਕੋਈ ਬਰੂਟੀ ਸੀ ਉਹ ਨੀਵੀਂ ਹੋ ਗਈ, ਉਹ ਕੈਨੇਡਾ ਤੋਂ ਗਏ ਹੋਏ ਨੇ ਆਪਣੇ ਘਰੋਂ ਜੀ ਨੇ, ਉਹਨੇ ਚੱਕ ਕੇ ਸ਼ੈੱਡ ਲਾ ਕੇ ਪੱਖਾ ਲਾਤਾ ਤੇ ਨਾਲ ਖੇਡਣ ਨੂੰ ਬਣਾਤਾ ਸਾਰਾ ਕੋਈ ਲਾਈਟ ਲਾਤੀ, ਮੈਂ ਉੱਥੇ ਹੁਣ ਕਹਿੰਦੇ ਇੰਨਾ ਇਕੱਠ ਹੋਣ ਲੱਗ ਗਿਆ, ਮੈਂ ਕਿਹਾ ਵੀ ਉਹਦੇ ਜਿਹੜਾ ਆਲੇ ਦੁਆਲੇ ਗੰਦ ਆ ਉਹ ਉਹਨਾਂ ਨੂੰ ਭੋਰਾ ਨੀ ਦਿਖਦਾ,
1: ਬਿਲਕੁਲ
2: ਉਹ ਕਿਹਨੇ ਸਾਫ਼ ਕਰਨਾ ਜੀ, ਬੈਠਣ ਨੂੰ
1: ਜੀ।
2: ਹਾਂਜੀ ਸ਼ਮੀ,
3: ਮੈਂ ਅੱਖਾਂ ਚ ਤੇ ਆਈਆਂ ਜੀ ਬਿਲਕੁਲ, ਇੰਨਾ ਹੀ ਮੰਨ ਲਓ ਲਾਈਟਾਂ ਨਾਲ ਹੀ
2: ਬਸ ਜੀ,
3: ਕਚੜਾ ਦੇਖਣਾ ਬੰਦ ਹੋ ਗਿਆ।
2: ਬਹੁਤ ਕੰਪਲੀਕੇਟਡ ਜਗ੍ਹਾ ਤੇ ਆ ਜੀ, ਟੋਬਾ ਨਾਲ ਟੋਬਾ ਇੰਨਾ ਗੰਦਾ, ਕਿਉਂਕਿ ਟੋਬੇ ਤਾਂ ਸਾਰੇ ਹੀ ਗੰਦੇ ਨੇ ਜੀ ਅੱਜ ਕੱਲ
1: ਜੀ, ਬਿਲਕੁਲ।
2: ਮਤਲਬ ਅਸੀਂ ਉਹਨੇ ਉਹਦਾ ਬਣਾਤਾ ਉਹਨਾਂ ਕ ਬੈਠਣ ਨੂੰ।
1: ਔਜਲਾ ਸਾਹਿਬ, ਇੰਡੀਆ ਦੇ ਵਿਚ ਜਦੋਂ, ਚਲੋ ਪਿਛਲੀ ਵਾਰੀ ਮੈਂ ਗਿਆ, ਮੈਂ ਜਦੋਂ ਬੱਸ ਦੇ ਵਿਚ ਬੈਠਿਆ ਤਾਂ ਮੈਂ ਦੇਖਿਆ ਕਿ ਹਰਿਆਣੇ ਦੇ ਲਾਗੇ ਛਾਗੇ ਨਾ ਰਾਜਪੁਰੇ ਦੇ ਦੋ ਤਿੰਨ ਏਦਾਂ ਦੇ ਜਗ੍ਹਾ ਦੇਖੀਆਂ ਜਿੱਥੇ ਗੰਡੋਇਆਂ ਦੀ ਖਾਦ ਬਣਾ ਕੇ ਵੇਚੀ ਜਾਂਦੀ, ਵੱਡੇ ਵੱਡੇ ਢੇਰ ਲੱਗੇ। ਮੈਂ ਕਿਹਾ ਕਿ ਆਈਟਮ ਆ ਉੱਥੇ ਲਿਖਿਆ ਬਕਾਇਦਾ ਗੰਡੋਇਆਂ ਦੀ ਖਾਦ, ਤੇ ਮੈਂ ਸੋਚਾ ਕਿ ਸਾਡੇ ਵਾਲੀ ਧੰਨ ਹੈ ਕਿ ਉਹ ਚਲੋ ਬੂਟੇ ਬਾਟਿਆਂ ਦਾ ਸ਼ੌਕੀਨ ਸ਼ੌਕ ਰੱਖਦੀ ਹੈ, ਤੇ ਉਹ ਜਿੰਨੀ ਸਾਡੇ ਘਰ ਦੇ ਵਿਚ ਕੋਈ ਫਰੂਟ ਹੈ ਜਾਂ ਸਬਜ਼ੀ ਜਿਹੜੀ ਆ, ਆਲੂ ਹੋ ਗਏ, ਗਾਜਰਾਂ ਹੋ ਗਈਆਂ, ਛਿੱਲਾਂ ਨੇ, ਤੇ ਉਹਦੇ ਵਿਚ ਪੇਪਰ ਕੱਟ ਕੇ ਜਿਹੜੀ ਘਰ ਦੇ ਵਿਚ ਅਖਬਾਰਾਂ ਨੇ ਥੋੜੀਆਂ ਬਹੁਤੀਆਂ, ਉਹਨਾਂ ਦਾ ਪੇਪਰ ਜਿਹੜਾ ਪ੍ਰਿੰਟ ਨਾ ਹੋਵੇ ਪੇਪਰ, ਕਿਉਂਕਿ ਕੈਮੀਕਲ ਆ ਜਾਂਦਾ ਉਹ, ਤੇ ਸਾਫ਼ ਸੁਥਰਾ ਪੇਪਰ ਜਿਹੜਾ ਉਹਨੂੰ ਕੱਟ ਕੇ ਥੋੜੀਆਂ ਜਿਹੀਆਂ ਲੀਰਾਂ ਜਿਹੀਆਂ ਬਣਾ ਕੇ, ਤਾਂ ਉਹ ਸਾਰਾ ਕੁਝ ਮਿਕਸ ਕਰ ਦੇਣਾ ਜੀ, ਤੇ ਉਹ ਦੋ ਤਿੰਨ ਹਫ਼ਤਿਆਂ ਦੇ ਵਿਚ ਉਹਦੇ ਵਿਚ ਗੰਡੋਏ ਪੈਦਾ ਹੋ ਜਾਂਦੇ ਨੇ ਜੀ ਆਪੇ ਹੀ, ਤੇ ਉਹ ਗੰਡੋਇਆਂ ਦੀ ਖਾਦ ਬਣੀ ਜਾਂਦੀ ਆ, ਉਹ ਇੰਨੀ ਪਾਵਰਫੁਲ ਖਾਦ ਹੈ, ਮਤਲਬ ਕਿ ਕਿਤੇ ਉਹ ਲੈ ਕੇ ਆਉਣ ਦੀ ਜ਼ਰੂਰਤ ਨਹੀਂ, ਉਹ ਘਰ ਦੀ ਵੇਸਟੇਜ ਦੇ ਵਿਚ ਹੀ ਹੋ ਜਾਂਦੀ ਤੁਹਾਡੇ ਬੂਟਿਆਂ ਦੇ ਲਈ, ਘਰ ਦੇ ਲਈ, ਗੁਜ਼ਾਰੇ ਲਈ।
2: ਬਿਲਕੁਲ ਉਹੀ ਗੱਲ ਕਰਦੇ ਨੇ ਤੁਸੀਂ, ਦੇਖੋ ਵੀ ਸਾਡੀ ਸੌੜੀ ਸੋਚ ਦਾ ਦਾਇਰਾ ਕਿੱਡਾ ਵੱਡਾ ਹੈ।
1: ਬਿਲਕੁਲ ਹੈ ਜੀ,
2: ਸਾਡੇ ਦੇੜੀਆਂ ਤੱਕ ਹੈ ਜੀ ਬਸ
1: ਜੀ,
2: ਕਿਥੋਂ ਤੁਸੀਂ ਸੁਧਾਰ ਲੈ ਆਓਗੇ?
1: ਉਹ ਕੀਤਾ ਕਰਾ ਬਈ, ਮੰਗਦੇ ਨਾ ਸਾਰਾ ਕੁਝ ਕੀਤਾ ਕਰਾਇਆ ਹੀ ਮਿਲ ਜਾਵੇ। ਬਿਲਕੁਲ,
2: ਮੈਂ ਕਿੰਨੀ ਗਰੀ ਕਿਹਾ ਤੁਸੀਂ ਪਿੰਡਾਂ ਚ ਚਲੇ ਜਾਓ, ਜਿਹੜੇ ਟੋਬਿਆਂ ਦੇ ਉੱਪਰ ਘਰ ਨੇ ਤੇ ਗੰਦ ਉਹੀ ਟੋਬੇ ਚ ਪਾਉਂਦੇ ਨੇ, ਤੇ ਸਾਰਿਆਂ ਨੂੰ ਵੱਧ ਸਮੈਲ
1: ਜੀ,
2: ਸਾਹ ਆਕਸੀਜਨ ਪਾਣੀ ਗੰਦਾ
1: ਜੀ।
2: ਮਤਲਬ ਮੈਂ ਟੋਬੇ ਦੇ ਨਾਲ ਘਰ ਆ, ਕੁਦਰਤੀ ਮੈਂ ਪਤਾ ਨੀ ਮੈਂ ਹੱਥ ਧੋਣੇ ਪੈ ਗਏ ਮੈਨੂੰ, ਕੋਈ ਪਤਾ ਨੀ ਕੀ ਹੋਇਆ
1: ਜੀ
2: ਸਾਡੇ, ਮੈਂ ਕਿਹਾ ਜਾਤੀ ਹੱਥ ਧੋਲਾਂਗੇ, ਜਦੋਂ ਮੈਂ ਹੱਥ ਧੋ ਰਿਹਾ ਸੀ ਤੇ ਮੇਰੇ ਪਾਣੀ ਮਹਿਸੂਸ ਕਰ ਰਿਹਾ ਸੀ ਕਿ ਸਹੀ ਪਾਣੀ ਨੀ ਹੈਗਾ,
1: ਸਹੀ ਪਾਣੀ ਨੀਗਾ। ਬਿਲਕੁਲ,
2: ਤੇ ਉਹ ਉਹਨੂੰ ਵਰਤਦੇ ਨੇ ਜਾਂ ਉਹਦੀ ਹੋਣੀ ਜਾਂ ਨਹੀਂ ਪੀਂਦੇ ਹੋਣੇ ਜੀ,
1: ਜੀ ਪੀਐਚ ਲੈਵਲ ਵੱਧ ਜਾਂਦਾ ਜੀ ਉਹਦਾ,
2: ਨਹੀਂ ਪੀਂਦੇ ਹੋਣੇ, ਘੱਟੋ ਘੱਟ ਨਹਾਉਂਦੇ ਧੋਦੇ ਤਾਂ ਹੋਣਗੇ ਨਾ, ਭਾਂਡੇ ਤਾਂ ਧੋਦੇ ਹੀ ਨੇ
1: ਜੀ। ਬਿਲਕੁਲ ਹੈ ਜੀ,
2: ਦੱਸੋ ਜੋ
1: ਅੰਦਰ ਜਾਣਾ
2: ਇਹਨੇ ਸੁਧਾਰ ਕਰਨਾ ਜੀ।
1: ਬਿਲਕੁਲ ਹੈ ਜੀ,
2: ਹੁਣ ਮੁਕੰਦਰ ਵੀਰ ਵੀ ਇੰਨੇ ਇੰਨੇ ਪਾ ਕੇ ਰਹੋ ਤੇ ਉਹ ਖਾਂਦਾ ਕੌਣ ਆ ਜੀ, ਉਹ
1: ਜੀ
2: ਅਸੀਂ ਉਹ ਖਾਂਦੇ ਆ।
1: ਬਿਲਕੁਲ ਹੈ ਜੀ,
2: ਜੇ ਬਾਹਰ ਵੀ ਸਿੱਟ ਕੇ ਆਉਣੇ ਆ ਪਰ ਘਰ ਨੂੰ ਵੀ ਤਾਂ ਖਾਂਦੇ ਹੀ ਆ ਅਸੀਂ।
1: ਤੁਸੀਂ ਦੇਖੋ ਗੱਡੀਆਂ ਕਿੰਨੀਆਂ ਧੋਤੀਆਂ ਜਾਂਦੀਆਂ ਨੇ, ਵਾਸ਼ ਕੀਤੀਆਂ ਜਾਂਦੀਆਂ ਨੇ, ਉਹਨਾਂ ਦਾ ਸ਼ੈਂਪੂ ਜਿੰਨਾ ਸਾਰਾ ਰੁੜ ਕੇ ਕਿੱਥੇ ਜਾਂਦਾ, ਜ਼ਮੀਨ ਚ ਹੀ ਜਾਂਦਾ,
2: ਕਿਉਂ ਲੱਗਦੇ ਨੇ ਧੋਣ ਆ ਜਾਂ ਸਰਕਾਰੀ ਟੂਟੀ ਆ ਜਾਂਦੀ ਹੈ
1: ਜੀ,
2: ਇੰਨਾ ਮਿਸਯੂਜ ਕੀਤਾ ਜਿਹੜਾ ਟੈਂਕੀਆਂ ਨੂੰ ਲੋਕਾਂ ਨੇ, ਜਿੰਨਾ ਇਹਨੂੰ ਮਿਸਯੂਜ ਕੀਤਾ ਸਾਡੀ ਸਹੂਲਤ ਲਈ ਬਣੀ ਸੀ।
1: ਬਿਲਕੁਲ,
2: ਔਰ ਉਹ ਜਿਹੜੀ ਇੱਕ ਵਾਰੀ ਟੈਪ ਲੱਗ ਗਈ ਜਿਹਦੇ ਟੁੱਟ ਗਈ, ਲਿਆ ਮੁੜ ਕੇ ਉਹ ਨੀ ਲਵਾਈ
1: ਜੀ ਜੀ,
2: ਆਨ ਆਫ ਕਰਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਲੱਤ ਜੀ ਮਾਰ ਕੇ ਨਾਲੀ ਕੰਨੀ ਨੂੰ ਧੱਕ ਦਿੰਦੇ ਨੇ ਉਹਨੂੰ।
1: ਉਹ ਤੁਸੀਂ ਉਹ ਗੱਲ ਨਹੀਂ ਸੁਣਾਈ ਅੱਜ, ਮਤਲਬ ਕਿ ਉਹ ਜਿਹੜਾ ਟੋਬੇ ਦੇ ਪਰਲੇ ਪਾਸੇ ਫੋਨ ਕਰਕੇ ਕਹਿੰਦੇ ਵੀ ਮੋਟਰ ਬੰਦ ਕਰ ਦਿਓ,
2: ਆ ਮੋਟਰ ਟੋਬਾ ਭਰ ਗਿਆ ਜੀ, ਰੌਲਾ ਪੈ ਗਿਆ, ਮੋਟਰ ਲਵਾਤੀ ਹੈ ਨਾ।
1: ਅੱਛਾ ਜੀ,
2: ਚਲੋ ਇੰਨਾ ਵਧੀਆ ਸਿਸਟਮ ਹੈ ਕਿ ਉਹ ਕਈ ਪਾਣੀ ਲਾ ਲੈਂਦੇ ਨੇ
1: ਜੀ
2: ਮੋਟਰ ਨੂੰ, ਮੋਟਰ ਤੋਂ ਖੇਤਾਂ ਨੂੰ ਹੈਨਾ
1: ਜੀ।
2: ਉਹ ਸਰਪੰਚ ਨੂੰ ਕਹਿ ਕੇ ਲਵਾਤੀ, ਉਹਨੂੰ ਫੋਨ ਕਰਦੇ ਨੇ, ਕੋਲ ਬੈਠੇ ਹੁੰਦੇ ਨੇ, ਕਦੇ ਮੈਂ ਦਿਖਾਉਂਗਾ ਜਿੱਥੋਂ ਸ਼ਮੀ ਜੀ ਉਹਨੇ ਸਾਡਾ ਘਰ ਪੁੱਛਿਆ ਸੀ ਉਹ ਬੰਦੇ
1: ਜੀ,
2: ਸਰਪੰਚ ਨੂੰ ਫੋਨ ਕਰਨਗੇ ਪਿੰਡ ਦੇ ਦੂਏ ਪਾਸੇ ਕਿਲੋਮੀਟਰ ਉਹਦਾ ਘਰ, ਮੋਟਰ ਬੰਦ ਕਰ ਜਾ।
1: ਉਹਦਾ
2: ਮੈਨੂੰ ਆਇਆ ਫੋਨ, ਉਹ ਕਹਿੰਦਾ ਵੀਰ ਜੀ ਦੱਸੋ ਆ ਤੁਹਾਡੇ ਪਾਸੇ ਵਾਲੇ ਇਹੋ ਜਿਹੇ ਨੇ। ਫਿਰ ਬਿੱਲ ਆ ਗਿਆ ਕੁਦਰਤੀ, ਚਲੋ ਹੱਥ ਪੈਂਦਾ ਸੀ ਬਿਜਲੀ ਬੰਦ ਗਿਆ, ਬਿੱਲ ਮਾਫ਼ ਕਰਾਇਆ ਜੀ, ਫਿਰ ਬਿੱਲ ਮਾਫ਼ ਕਰਾਇਆ, ਹੁਣ ਹਾਰ ਕੇ ਸੋਲਰ ਲਾਤਾ ਜੀ। ਹੁਣ ਸੋਲਰ ਪਿੱਛੇ ਲੜਾਈ ਹੁੰਦੀ ਹੈ
1: ਜੀ,
2: ਇਹ ਸੋਲਰ ਵਾਲਾ ਚਾਬੀ ਨੀ ਦਿੰਦਾ ਜੀ ਸਾਨੂੰ ਜਦੋਂ ਅਸੀਂ ਚਲਾਉਣੀ ਹੁੰਦੀ ਹੈ
1: ਜੀ।
2: ਹਾਲ ਸਾਡੇ ਆ ਨਹੀਂ ਜੀ,
1: ਹੁਣ ਆਟੋਮੈਟਿਕ ਲਵਾ ਦਿਓ, ਉੱਥੇ ਟਾਈਮਿੰਗ ਦੇ ਉੱਤੇ ਆਪੇ ਚੱਲ ਪਿਆ, ਆਪੇ ਬੰਦ ਹੋ ਗਿਆ।
2: ਕੁਛ ਨੀ ਕਰੇ ਨੀ ਸਕਦੇ ਜੀ, ਦੇਖੋ
1: ਜੀ
2: ਜਦੋਂ ਮੋਟਰ ਬੰਦ ਕਰਨ ਨੂੰ ਅਸੀਂ ਸਰਪੰਚ ਨੂੰ ਕਾਲ ਕਰਦੇ ਆ
1: ਜੀ,
2: ਫਿਰ ਹੋਰ ਅਸੀਂ ਕੀ ਕਰ ਸਕਦੇ ਹਾਂ।
1: ਬਿਲਕੁਲ ਜੀ, ਬਿਲਕੁਲ ਹੈ ਜੀ।
2: ਉਹ ਫਿਰ ਇੱਕ ਦਿਨ ਬੈਠਾ ਵਿਚਾਰਾ, ਕਹਿੰਦਾ ਕਹਿੰਦਾ ਬੂਟੇ ਲਾ ਦੇ ਉਹਨੇ ਪਿੰਡਾਂ ਦੇ ਸਾਈਡ ਦੇ ਉੱਪਰ ਹਨਾ
1: ਜੀ,
2: ਤੇ ਉਹਨੂੰ ਕਹਿੰਦੇ ਬੂਟੇ ਸੁੱਕਣ ਲੱਗ ਗਏ, ਉਹ ਕਹਿੰਦਾ ਹੁਣ ਪਾਣੀ ਤਾਂ ਪਾ ਦਿਆ ਕਰੋ ਦਰਾਂ ਮੂਹਰੇ ਹੋ
1: ਜੀ,
2: ਇੰਨਾ ਕੁ ਤਾਂ ਕੰਮ ਤੁਸੀਂ ਕਰ ਲੋ
1: ਜੀ।
2: ਉਹ ਵੀ ਯਾਨੀ ਉਹਦੇ ਤੇ ਲਾਏ ਹੋਏ ਨੇ,
1: ਉਹ ਕਹਿੰਦੇ ਜਿਹੜਾ ਬੋਲੇ
2: ਤੋਂ ਮੁੰਡਾ ਗਿਆ ਉਹਨੇ ਮਤਲਬ ਸੜਕ ਆਉਂਦੀ ਜਿਹੜੀ ਗੇਟ ਤੋਂ ਪਿੰਡ ਨੂੰ, ਉਹਨੇ ਦੋਵੇਂ ਪਾਸੇ ਬੂਟੇ ਲਾ ਤੇ ਆਲੇ ਦੁਆਲੇ ਉਹਨੇ ਅੰਗਲੈਰਨ ਜੇ ਲਾ ਤੇ ਜਿਹੜੇ ਉਹਨੂੰ ਸੇਫਟੀ ਲਈ ਹੁੰਦੇ ਆ ਨਾ
1: ਜੀ,
2: ਬੂਟਿਆਂ ਦੇ ਪਾਣੀ ਪਾਏ ਗਿਆ, ਮੁੜ ਕੇ ਉਹ ਚਲਿਆ ਗਿਆ ਆਸਟ੍ਰੇਲੀਆ ਨੂੰ, ਵਿਚਾਰਾ ਪੁੱਛਿਆ ਕਰੇ ਅੱਧੇ ਬੂਟੇ ਸੁੱਕ ਗਏ, ਕਿ ਮੈਨੂੰ ਕਹਿੰਦਾ ਫੋਨ ਕਰਕੇ ਕਹਿੰਦਾ ਕਹਿੰਦਾ ਚਾਚਾ ਜੀ ਅੱਧੇ ਬੂਟੇ ਸੁੱਕ ਗਏ, ਕਹਿੰਦੇ ਪਾਣੀ ਨੀ ਪਾਇਆ ਉਹਦੇ।
1: ਬਿਲਕੁਲ ਹੈ ਜੀ, ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਉਹੀ ਕੰਮ ਹੈ ਜੀ।
2: ਬਿਲਕੁਲ ਜੀ, ਉੱਥੇ ਵੀ ਸੁਧਾਰ ਹੋ ਸਕਦਾ ਜੀ।
1: ਬਿਲਕੁਲ ਹੈ ਜੀ,
2: ਦੇਣਾ ਅਸੀਂ ਗੌਰਮੈਂਟ ਨੂੰ ਪੰਜ ਪੈਸੇ ਨੀ ਤੇ ਭਾਲਦੇ ਅਸੀਂ ਸਾਰਾ ਕੁਝ ਬੈਠੇ ਉੱਥੇ ਆ।
1: ਤੁਸੀਂ
2: ਜਿਹੜੇ ਮਰਜ਼ੀ ਪਿੰਡ ਦੇਖ ਲੋ, ਸਾਡੇ ਤਿੰਨ ਢਾਣੀਆਂ ਲੱਗੀ ਹੋਈਆਂ ਨੇ, ਮਤਲਬ 10 ਘਰਾਂ ਦੇ ਵਿੱਚ ਵਿੱਚ, 15 ਦੇ ਘਰ ਵਿੱਚ ਤਾਂ ਛੁੱਟਣ ਵਾਲਿਆਂ ਦੀਆਂ
1: ਜੀ।
2: ਜੇ ਉਹਨਾਂ ਨੂੰ ਕਹੋ ਵੀ ਅੱਧਾ ਘੰਟਾ ਆ ਕੰਮ ਕਰ ਲਿਆ ਕਰੋ, ਕੋਈ ਪਾਣੀ ਪਾਤਾ, ਕੋਈ ਘਾਹ ਕੱਟ ਲਿਆ, ਪਿੰਡ ਨੂੰ ਇਹ ਸੋਹਣਾ ਲੱਗਦਾ ਪਿੰਡ ਆਉਂਦਾ, ਕੋਈ ਕਰੂ, ਕੋਈ ਨੀ ਕਰਕੇ ਰਾਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹਦਾ ਕਿਸੇ ਨੇ ਕਿਸੇ ਦਾ ਕੀ ਕਰਨਾ, ਅਸੀਂ ਤਾਂ ਸਾਰੇ ਘਰ ਦਾ ਕੂੜਾ ਚੱਕ ਕੇ ਤਾਂ ਉਹ ਕੀ ਕਹਿੰਦੇ ਥਮਲੇ ਦੇ ਨਾਲ ਲਾਦੇ ਅਸੀਂ ਇਹਨੂੰ।
1: ਬਿਲਕੁਲ,
2: ਉਹ ਇੰਨੀ ਵਧੀਆ ਵੀਹੀ ਬਣਾਈ ਹੋਈ ਹੈ ਕੁਦਰਤੀ ਮੈਂ, ਤੇ ਉਹ ਪਾਣੀ ਬੰਦ ਹੋ ਗਿਆ, ਉਹਦੇ ਉੱਪਰ ਦੀਆਂ ਟਾਈਲਾਂ ਚਿੱਟੀਆਂ ਸੀ, ਉਹਦੇ ਉੱਪਰ ਦੀ ਘੁੰਮ ਕੇ ਨਾਲੀ ਚ ਦੁਬਾਰਾ ਪੈਂਦਾ ਸੀ, ਡੱਕਾ ਮਾਰ ਲੱਗਿਆ, ਕਹਿੰਦਾ ਕੋਈ ਨੀ ਆਉਣ ਵਾਲਾ ਘੰਟੇ ਤੱਕ ਜਮਾਦਾਰ ਚਾਚਾ ਜੀ, ਤੁਸੀਂ ਕਾਹਨੂੰ ਹੱਥ ਲਪੇਟਦੇ, ਉਹ ਘੰਟੇ ਨੂੰ ਆਊ ਮਖਾ, ਜਿਹੜਾ ਵੀਹੀ ਹੈ ਇਹਦੇ ਉੱਪਰ ਦੀ ਤੁਸੀਂ ਲੰਘਣਾ।
1: ਬਿਲਕੁਲ,
2: ਮੈਂ ਉਹ ਡੱਕਾ ਮਾਰਿਆ ਪਾਣੀ ਚੱਲ ਪਿਆ, ਆਹ ਤਾਂ ਹਾਲ ਨੇ ਸਾਡੇ।
1: ਬਿਲਕੁਲ ਹੈ ਜੀ, ਬਿਲਕੁਲ।
2: ਸੋਲਰ ਲਾਈਟ ਲੱਗ ਗਈ, ਜੇ ਬਲਬ ਖਰਾਬ ਹੋ ਜਾਵੇ ਤੁਹਾਡੇ ਘਰਾਂ ਨੂੰ, ਤੁਹਾਡੀ ਬਿਜਲੀ ਨੂੰ ਚਾਨਣਾ ਹੀ ਆਉਂਦਾ, ਤੁਸੀਂ ਚਾਰ ਜਣੇ ਜਾ ਕੇ, ਉਹ ਵੀ ਪੰਚਾਇਤ ਤੋਂ ਮੰਗਦੇ ਆ
1: ਜੀ,
2: ਉੱਥੇ ਨੀ ਸੁਧਾਰ ਹੋ
3: ਸਕਦਾ ਜੀ।
1: ਸੋਚ
2: ਮੈਂ ਸਾਡੀ ਸੋਚ ਦਾ ਦਾਇਰਾ ਹੀ ਇੰਨਾ ਇੰਨਾ ਕਾ ਜੀ, ਤੁਸੀਂ ਦੇਖ ਲਓ ਸਾਡੇ ਵਿਹੜੇ ਤੱਕ ਆ ਜੀ, ਉਹ ਚਾਹੇ ਕਿਸੇ ਦਾ ਇੱਕ ਮਰਲੇ ਦਾ, ਚਾਹੇ ਬਿੱਗੇ ਦਾ ਜੀ
1: ਜੀ,
2: ਉਹ ਦੇਖੋ ਕਿੰਨਾ ਸਵਾਰ ਕੇ ਰੱਖਦੇ ਆ, ਪਾਰਕ ਲਾਇਆ ਹੁੰਦਾ, ਕੁਰਸੀਆਂ ਡਾਹੀਆਂ ਹੁੰਦੀਆਂ ਨੇ,
1: ਇੱਥੇ ਔਜਲਾ ਸਾਹਿਬ
2: ਕਿਸੇ ਦਾ ਵੀ ਲਾਏ ਹੁੰਦੇ ਨੇ,
1: ਗਲਤੀ ਦੇ ਨਾਲ ਟਿਸ਼ੂ ਪੇਪਰ ਵੀ ਡਿੱਗ ਜਾਵੇ ਜਾਂ ਕੋਈ ਸਲਿੱਪ ਡਿੱਗ ਜਾਵੇ, ਉਹ ਜੇ ਨਹੀਂ ਹੈਗਾ ਲਾਗੇ ਤਾਂ ਉਹਨਾਂ ਨੇ ਚੱਕ ਕੇ ਡਸਟਬਿਨ ਦੇ ਵਿੱਚ ਪਾ ਦੇਣੀ ਆ, ਜਾਂ ਚੱਕ ਕੇ ਸਾਈਡ ਦੇ ਉੱਤੇ ਰੱਖ ਦੇਣੀ ਆ ਕਿਤੇ, ਹਨਾ।
2: ਮੈਂ ਕਿਹਾ ਜੀ ਹੱਥ ਜੋ ਕਿਉਂਕਿ ਮੇਰੇ ਕਾਰ ਦੇ ਵਿੱਚੋਂ ਬਾਹਰ ਆਏ ਮਾਰਦੀ ਮੈਨੂੰ ਵੀ, ਜਿਵੇਂ ਮੈਂ ਕਤਲ ਵਾਲਾ
1: ਬਿਲਕੁਲ
2: ਨਾਈਫ ਜੇਬ ਚ ਰੱਖਿਆ ਹੁੰਦਾ, ਹੱਥ ਕਰੀਏ ਨਾ ਮੈਂ ਤਾਂ ਖੋ ਕੇ ਬਾਹਰ ਮਾਰਦੇ,
1: ਕਹਿਣਗੇ ਅੱਗੇ ਉਦੋਂ ਇੱਥੋਂ ਹੀ ਗਿਆ।
2: ਸ਼ਮੀ ਜੀ ਮੁੰਡਾ ਸੀ ਰਵਿੰਦਰ ਜੋਸ਼ਨ ਜੁੜਦਾ ਹੁੰਦਾ ਜੀ ਟਵਾਣਾ ਰੇਡੀਓ ਤੇ
1: ਜੀ,
2: ਉਹ ਅਮੈਰੀਕਾ ਆ ਗਿਆ ਜੀ
3: ਜੀ ਜੀ,
2: ਮੈਂ ਉਹਨੂੰ 6 ਮਹੀਨੇ ਹੋ ਗਏ, ਉਹਨਾਂ ਨਾਲ ਵੈਸੀ ਗੱਲ ਕਰਦੇ, ਮੈਂ ਛੋਟੇ ਭਾਈ ਮੈਨੂੰ ਇੱਕ ਗੱਲ ਦੱਸ, ਕਹਿੰਦਾ ਹਾਂ, ਮੈਂ ਕਦੇ ਹੁਣ ਤੂੰ ਨੈਪਕਿਨ ਇੱਥੇ ਸਿੱਟਿਆ, ਕਹਿੰਦਾ ਨਹੀਂ ਵੀਰ ਜੀ, ਕਹਿੰਦਾ ਹੁਣ ਤਾਂ ਮੈਂ ਬਾਹਰ ਪਿਆ ਚੱਕ ਕੇ ਡਸਟਬਿਨ ਚ ਪਾ ਦਿੰਦਾ।
1: ਬਿਲਕੁਲ,
2: ਮੈਂ ਕਿਹਾ ਤੈਨੂੰ ਕਿਸੇ ਨੇ ਸਿਖਾਇਆ, ਕਹਿੰਦਾ ਨਹੀਂ, ਮੈਂ ਤੇਰੀ ਕਿਸੇ ਨੇ ਕਲਾਸ ਲਾਈ ਇਸ ਪਿੱਛੇ, ਕਹਿੰਦਾ ਨਹੀਂ, ਮੈਂ ਕਿਉਂ, ਕਹਿੰਦਾ ਆਪ ਨੂੰ ਨੀ ਚੰਗਾ ਲੱਗਦਾ,
1: ਸ਼ਰਮ ਆਉਂਦੀ ਹੈ ਭਈ ਮੈਂ ਕੀ ਕਰਦਾ ਚੰਗਾ ਨੀ ਲੱਗਦਾ,
2: ਨਹੀਂ ਕਿਸੇ ਦਾ ਵੀ, ਕਹਿੰਦਾ ਮਤਲਬ ਗਿਰਿਆ ਪਿਆ ਹੋਵੇ ਪੰਪ ਤੇ ਕੰਮ ਕਰਦਾ ਹੋ,
1: ਬਿਲਕੁਲ
2: ਕੋਈ ਸਿੱਟ ਜਾਂਦਾ, ਸਿੱਟ ਵੀ ਆ ਮੇਰੇ ਵੀ ਸਿੱਟ ਜਾਂਦੇ ਨੇ ਪਾਰਕ ਲਾਟ ਚ, ਹੈਗੇ ਤਾਂ ਗੰਦੇ ਲੋਕ ਤਾਂ ਇੱਥੇ ਹੀ ਬਥੇਰੇ
1: ਹੈਗੇ ਨੇ, ਬਿਲਕੁਲ ਹੈ, ਪਰ ਸਵੇਰ ਨੂੰ
2: ਸਿੱਟ ਜਾਂਦੇ ਨੇ, ਪਰ ਮੈਂ ਨਾ, ਪਰ ਮੈਂ ਭਾਰਜ ਵੀਰ ਮੇਰਾ ਪਾਰਕਿੰਗ ਲਾਟ ਸਾਰਾ ਬਹੁਤ ਕਲੀਨ ਰੱਖਦਾ
1: ਜੀ,
2: ਮੈਂ ਨਾ ਫਿਰ ਕੈਮਰੇ ਚ ਦੇਖਦਾ,
1: ਬਿਲਕੁਲ
2: ਦੂਜੇ ਦਿਨ ਫਿਰ ਮੈਂ ਲਾ ਦਿੰਦਾ ਇੱਥੇ, ਜਦੋਂ ਆ ਕੇ ਨਾ ਗੱਡੀ ਲਾਊ ਬਾਰ ਮੈਂ ਵੱਡੇ ਟੀਵੀ ਤੇ ਲਾ ਦਿੰਦਾ, ਮੈਂ ਕਹਿੰਦਾ ਰਾਤ ਤੂੰ ਆ ਕਰਕੇ ਗਿਆ, ਮੈਂ ਬਹੁਤ ਫਿਰ ਛਿੱਟ ਦਿੰਦਾ, ਗਾਹਾਂ ਨੂੰ ਘੱਟੋ ਘੱਟ ਅਗਲ ਤਾਂ ਆਉਂਦੀ ਉਹਨਾਂ
1: ਨੂੰ,
2: ਤੇਰਾ ਸਟੋਰ ਕਲੀਨੈਸ, ਸਟੋਰ ਪਾਰਕਿੰਗ ਲਾਟ ਕਲੀਨੈਸ ਐਨ ਸਾਰਾ ਅਪ ਟੂ ਡੇਟ ਤੇਰਾ, ਤੇ ਗੰਦ ਤੁਸੀਂ ਪਾਉਂਦੇ ਹੋ ਫਿਰ ਇਹਦੇ ਵਿੱਚ, ਮੈਂ ਤਾਂ ਜਿੰਨੇ ਕੁ ਫਰਜ਼ ਨਿਭਾ ਰਿਹਾ ਨਾ ਆਪਦਾ,
1: ਸ਼ਰਮ ਆਊਗੀ ਅੱਗੇ ਤੋਂ ਸਿੱਟਣ ਲੱਗੇ ਸੋਚੂਗਾ ਮੇਰੇ ਨਾਲ ਆਹ ਗੱਲ ਹੋਈ ਸੀ।
4: ਇਹ ਸਾਨੂੰ ਆਪ ਤੋਂ ਪਹਿਲਾਂ ਸ਼ੁਰੂ ਕਰੀਏ, ਕਿਸੇ ਦਾ ਕੋਈ ਕਸੂਰ ਨੀ, ਸਿਸਟਮ ਦਾ ਕੋਈ ਕਸੂਰ ਨੀ, ਸਿਸਟਮ ਵੀ ਆਪੇ ਸੁਧਰ,
1: ਆਪੇ ਸੁਧਰ ਜਾਣਾ ਜੀ।
4: ਹਜ਼ਾਰ ਰੁਪਏ ਵਿੱਚ ਤਾਂ ਗਿੱਧਾ ਪਾਉਣ ਲੱਗ ਗਏ, ਹਜ਼ਾਰ ਦਾ
1: ਬਿਲਕੁਲ
4: ਇੱਥੇ ਸਾਡੀ ਸੋਚ ਖੜੀ ਹੈ
1: ਜੀ।
4: ਸੋਚ ਦਾ ਦਾਇਰਾ ਵਧਾਈਏ
1: ਬਿਲਕੁਲ,
4: ਤੇ ਪਹਿਲਾਂ ਆਪ ਤੋਂ ਸ਼ੁਰੂ ਕਰੀਏ ਜੀ। ਆਪਦਾ ਵੱਟ ਬੰਨਾ ਸਵਾਰ ਕੇ ਰੱਖੀਏ, ਆਪਦੇ ਘਰ ਦਾ ਆਲਾ ਦੁਆਲਾ ਸਵਾਰ ਕੇ ਰੱਖੀਏ, ਫਿਰ ਦੂਜੇ ਨੂੰ ਵੀ ਕਹਾਂਗੇ ਭਾਈ ਸਾਡੇ ਗੰਨੀ ਨੂੰ ਗੰਦ ਨਾ ਧੱਕ ਦੂ,
1: ਮੱਲੋ ਮੱਲੀ ਉਹਨੂੰ ਵੀ ਸ਼ਰਮ ਆਊਗੀ ਕਿ ਮੈਂ ਵੀ
4: ਸ਼ਰਮ
1: ਆ ਕੇ ਰੱਖਾਂ।
4: ਆਈ ਹੈ ਜੀ, ਮੈਂ ਕਹਿੰਦਾ ਆਈ ਹੈ, ਮੈਂ ਗੋਹਾ ਇਹਦੇ ਉੱਪਰ ਜਾਂਦਾ ਸੀ ਉਹ
1: ਜੀ,
4: ਮੈਂ ਮੁੰਡੇ ਨੂੰ ਫੋਨ ਕਰਕੇ ਮੈਂ ਫਿਰ ਗਲਤੀ ਹੋ ਗਈ, ਮੈਂ ਸਾਰੇ ਪਿੰਡ ਨੂੰ ਸੁਣਨੀ ਵੀ ਹੀ ਹੈ, ਡੈਡ ਐਂਡ ਘਰ ਆ, ਸੱਤ ਘਰ ਨੇ ਸਾਰੇ
1: ਜੀ,
4: ਮੈਂ ਕਿਹਾ ਗਲਤੀ ਹੋ ਗਈ ਯਾਰ, ਜੇ ਮੁਕਤ ਜੀ ਬਣ ਗਈ, ਮੈਂ ਕਿਹਾ
1: ਬਿਲਕੁਲ
4: ਫ੍ਰੀ ਚ ਕੁਛ ਲੱਗਿਆ
1: ਜੀ,
4: ਕਹਿੰਦਾ ਨਹੀਂ, ਮੈਂ ਫਿਰ ਫੇਰੇ ਫਿੱਟ ਲਾਣ ਤੇ ਦੇਣ ਲੱਗੇ ਮੈਨੂੰ, ਤੁਸੀਂ ਮਤਲਬ ਪੜਾਤੀ ਬਣਾ ਕੇ ਦਿੱਤੀ,
1: ਅੱਗੇ ਦੇਖਭਾਲ ਕਰਨਾ ਤਾਂ ਸਾਡਾ ਹੀ ਫਰਜ਼ ਬਣਦਾ ਉਹਨਾਂ ਚੀਜ਼ਾਂ,
4: ਬਿਲਕੁਲ ਜੀ
1: ਬਿਲਕੁਲ,
4: ਮੈਂ ਸਾਨੂੰ ਕਹਿੰਦੇ ਬੂਟੇ ਲਾਲ ਵਾਲੇ ਦਾ ਯਾਰ ਚਾਰ ਇਹਦੇ ਵਧੀਆ ਲੱਗੂ ਤੁਹਾਨੂੰ, ਇਸ ਕਰਕੇ ਸ਼ੁਰੂਆਤ ਸਾਨੂੰ ਆਪ ਤੋਂ ਕਰਨੀ ਪਊਗੀ,
1: ਜਿਹਨਾਂ
4: ਚਿਰ ਅਸੀਂ ਆਪ ਤੋਂ ਨੀ ਕਰਾਂਗੇ ਤੇ ਹਾਲਾਤ ਇਹੀ ਰਹਿਣਗੇ, ਅਸੀਂ ਉਹ ਆਕਸੀਜਨ ਖਾਣੀ, ਅਸੀਂ ਉਹ ਖਾਣਾ, ਅਸੀਂ ਉਹ ਪੀਣਾ, ਅਸੀਂ ਉਹ ਸਾਹ ਲੈਣਾ,
1: ਬਿਲਕੁਲ ਹੈ ਜੀ
4: ਬਿਲਕੁਲ, ਬਹੁਤ ਵਧੀਆ ਬੇਸ਼ਾ ਜੀ,
1: ਥੈਂਕ ਯੂ ਜੀ ਔਜਲਾ ਸਰ,
4: ਧੰਨਵਾਦ, ਥੈਂਕ ਯੂ,
1: ਵਿਚਾਰਾਂ ਲਈ ਜੀ, ਸ਼ੁਕਰੀਆ ਜੀ,
3: ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਭਾਜੀ
1: ਜੀ, ਥੈਂਕ ਯੂ ਜੀ। ਸ਼ਮੀ ਜੀ ਅੱਗੇ ਵੱਲ ਨੂੰ ਵੱਧਦੇ ਆ, ਫਿਰ ਆਖਰੀ ਤੁਹਾਡੇ ਜਿਹੜੇ ਬਿਆਨ ਨੇ ਉਹ ਕੀ ਕਹਿੰਦੇ
3: ਆ, ਮੇਰੇ ਵੱਲ ਸਮਾਂ ਬਹੁਤ ਹੋ ਗਿਆ।
1: ਹਾਂਜੀ
3: ਭਾਨ ਸਾਹਿਬ ਬਿਲਕੁਲ, ਔਜਲਾ ਸਾਹਿਬ ਜਿਵੇਂ ਜਿਹੜੇ ਇਹਦਾ ਕੰਸਰਨ ਉਹਨਾਂ ਜ਼ਾਹਰ ਕੀਤਾ
1: ਜੀ,
3: ਇਹੀ ਤਾਂ ਜਿਹੜਾ ਮੁੱਖ ਮੰਤਵ ਵੀ ਇਹੀ ਆ ਕਿ ਅੱਜ ਜਿਹੜਾ ਵਿਸ਼ੇਸ਼ ਕੋਈ ਦਿਨ ਆਪਾਂ ਰੱਖਿਆ, ਧਰਤੀ ਦਿਵਸ ਅੱਜ ਆਪਾਂ ਕਰ ਰਹੇ ਹਾਂ, ਉਹਦੀ ਚਰਚਾ ਕਰ ਰਹੇ ਹਾਂ, ਉਹ ਦਿਨ ਨੂੰ ਆਪਾਂ ਆਪਣੇ ਧਿਆਨ ਦਾ ਕੇਂਦਰ ਬਣਾ ਕੇ ਉਹਦੇ ਬਾਰੇ ਗੱਲਾਂ ਬਾਤਾਂ ਕਰੀਏ ਤੇ ਚਰਚਾ ਕਰੀਏ। ਅੱਜ ਦੀ ਚਰਚਾ ਦੇ ਵਿੱਚ ਸਾਰੇ ਦੋਸਤਾਂ ਨੇ ਬਾ ਕਮਾਲ ਜਿਹੜੀ ਹੈ ਉਹ ਆਪਣੀ ਇਨਪੁਟ ਦਿੱਤੀ ਆ,
1: ਬਿਲਕੁਲ,
3: ਔਰ ਆਪਣੇ ਆਪਣੇ ਤਜਰਬਿਆਂ ਦੇ ਮੁਤਾਬਕ ਉਹਨਾਂ ਨੇ ਜਿਹੜੀ ਗੱਲਬਾਤ ਸਾਂਝੀ ਕੀਤੀ ਆ, ਉਹਨਾਂ ਦਾ ਸ਼ੁਕਰੀਆ ਵੀ ਅਸੀਂ ਕਰਦੇ ਆ ਦਾ ਕਿ ਉਹਨਾਂ ਨੇ ਅੱਜ ਦੇ ਜਿਹੜੇ ਟੌਪਿਕ ਨੂੰ ਹੋਰ ਵੀ ਰੌਚਕ ਬਣਾਇਆ ਤੇ ਬੜਾ ਯਥਾਰਥਵਾਦੀ ਜਿਹਾ ਹੋ ਗਿਆ ਸਾਡਾ, ਬੜਾ ਵਧੀਆ ਹੋ ਗਿਆ ਪ੍ਰੋਜੈਕਟ,
1: ਬਿਲਕੁਲ।
3: ਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿਹੜਾ ਨਾਲ ਜੁੜਿਆ ਦੋਸਤਾਂ ਦੇ ਤੇ ਸਾਂਝ ਪਈ
1: ਜੀ,
3: ਤੇ ਭਰ ਸਾਹਿਬ ਸ਼ੁਕਰੀਆ ਜੀ,
1: ਤੇ ਜਨਮ ਜਿੰਦਾਬਾਦ ਹੈ, ਤੇ ਜਰੂਰ ਕਰਦੇ ਆ ਜੀ ਆਪਾਂ ਸੈਲੀਬ੍ਰੇਟ ਜਾਂਦੇ ਜਾਂਦੇ, ਖੁਸ਼ੀ ਦੀ ਗੱਲ ਹੈ, ਇਕਬਾਲ ਮਾਂਗਰ ਜੀ ਦਾ ਅੱਜ ਦਿਨ ਹੈ ਜੀ, ਉਹਨਾਂ ਦੀ ਮੈਰਿਜ ਯੂਨੀਵਰਸਿਟੀ ਦੀ ਬਹੁਤ ਬਹੁਤ ਮੁਬਾਰਕਬਾਦ ਸਾਰੇ ਦੁਆਬਾ ਰੇਡੀਓ
3: ਪਰਿਵਾਰ
1: ਨੂੰ। ਹਾਂਜੀ
3: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਪੂਰੀ ਦੁਆਬਾ ਰੇਡੀਓ ਦੀ ਟੀਮ ਵੱਲੋਂ ਜੀ, ਗ੍ਰੇਟ ਗ੍ਰੈਂਡ ਪਾਰਟੀ ਬਣ ਗਈ ਆ
1: ਜੀ,
3: ਤੇ ਬਹੁਤ ਬਹੁਤ ਮੁਬਾਰਕ ਪੂਰੇ ਪਰਿਵਾਰ ਨੂੰ
1: ਜੀ,
3: ਤੇ ਮਾਂਗਰ ਜੀ ਨੂੰ ਵੀ ਤੇ ਸੁਰਿੰਦਰ ਕੌਰ ਮਾਹਲ ਜੀ ਨੂੰ ਵੀ
1: ਜੀ,
3: ਔਰ ਕਿਉਂਕਿ ਦੁਆਬਾ ਰੇਡੀਓ ਆਪਾਂ ਪਰਿਵਾਰ ਹੀ ਸਾਰਾ ਸਮਝਦੇ ਹਾਂ ਕਿ ਸਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਤੇ ਭਾਈ ਬਹੁਤ ਬਹੁਤ ਮੁਬਾਰਕਾਂ ਜੀ,
1: ਬਿਲਕੁਲ ਜੀ, ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਜੁੜਦੇ ਆ ਜੀ ਕੋਈ ਨਵੇਂ ਵਿਸ਼ੇ ਦੇ ਨਾਲ ਅਗਲੇ ਹਫਤੇ, ਪਰ ਉਸ ਤੋਂ ਪਹਿਲਾਂ ਸੈਟਰਡੇ ਸੰਡੇ ਨੂੰ ਜ਼ਰੂਰ ਮਹਿਫਲ ਦਾ ਵੀ ਆਨੰਦ ਮਾਣਾਂਗੇ, ਤੇ
3: ਜੀ ਜ਼ਰੂਰ,
1: ਇਸ ਦੇ ਨਾਲ ਹੀ ਤੁਹਾਡੇ ਤੋਂ ਮੈਂ ਲਵਾਂਗਾ ਅੱਗੇ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ ਤੇ ਵਿਚਾਰਾਂ ਦੀ, ਸੋਹਣੇ ਵਿਚਾਰਾਂ ਦੀ ਸਾਂਝ ਪਾਉਣ ਲਈ, ਤੇ ਮੱਛੀ ਦਾ ਪਤਾ ਕਰਿਓ ਜ਼ਰੂਰ ਜਾ ਕੇ,
3: ਜ਼ਰੂਰ ਜੀ ਜ਼ਰੂਰ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜ਼ਿੰਦਾਬਾਦ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸਮਾਜੀ ਸਿੰਘ ਸ਼ਮੀ ਜੀ ਸਾਡੇ ਨਾਲ, ਸਾਡੇ ਸਹਿਯੋਗੀ, ਤੇ ਲੋ ਗੱਲਾਂ ਬਾਤਾਂ ਆਪਾਂ ਅੱਗੇ ਕਰਦੇ ਆਂ, ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਆਂ, ਤੇ ਮੇਰਾ ਵੀ ਫੇਵਰਟ ਵਿਸ਼ਾ ਜੀ, ਚਲੋ ਕੁਦਰਤ ਦੀ ਬੁੱਕਲ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਜ਼ਰੂਰ ਬੈਠਣ ਦਾ, ਉਹਦੀ ਬੁੱਕਲ ਦੇ ਵਿੱਚ ਆਨੰਦ ਮਾਣਨ ਦਾ ਜਿਹੜਾ ਸੁਭਾਗ ਜਿਹੜਾ ਮਿਲਦਾ ਹੈ, ਤੇ ਫੁੱਲ ਬੂਟਿਆਂ ਦੇ ਨਾਲ ਗੱਲਾਂ, ਬਗੀਚੇ ਦੇ ਵਿੱਚ ਉਹਨੂੰ ਸੁਵਾਰਨਾ ਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ, ਜ਼ਿੰਦਗੀ ਦਾ ਵੱਖਰਾ ਆਨੰਦ ਹੈ ਜਦੋਂ ਬੰਦਾ ਕਿਤੇ ਨਾ ਕਿਤੇ ਢਿੱਲਾ ਮਿੱਠਾ ਹੁੰਦਾ ਜਾਂ ਨੈਗੇਟਿਵਿਟੀ ਦੇ ਵਿੱਚ ਹੁੰਦਾ ਹੈ, ਤੇ ਕਦੇ ਘਾਹ ਦੇ ਉੱਤੇ ਨੰਗੇ ਪੈਰੀ ਤੁਰ ਕੇ, ਤੇ ਕਦੇ ਉਸ ਬਗੀਚੇ ਦਾ ਆਪਣੇ ਦਾ ਗੇੜਾ ਲਾ ਕੇ ਦੇਖਿਓ, ਤੇ ਉਹਨਾਂ ਨੂੰ ਖਿਲਦਿਆਂ ਨੂੰ ਦੇਖਿਓ, ਸ਼ੁਰੂ ਤੋਂ ਜਵਾਨ ਹੁੰਦਿਆਂ ਨੂੰ ਦੇਖਿਓ ਫੁੱਲਾਂ ਬੂਟਿਆਂ ਨੂੰ, ਤੇ ਉਹਨਾਂ ਦੇ ਵਿੱਚ ਰੁਚੀ ਬਹੁਤ ਬਣ ਜਾਂਦੀ ਹੈ, ਤੇ ਚੰਗਾ ਲੱਗਦਾ ਕਿ ਜਦੋਂ ਉਹ ਪੂਰੇ ਜਵਾਨ ਹੋ ਜਾਂਦੇ ਆ, ਤੇ ਅੰਤ ਤੱਕ ਜਦੋਂ ਪੱਤਝੜ ਹੁੰਦੀ ਹੈ ਉਹਨਾਂ ਦਾ ਆਨੰਦ ਹੀ ਵੱਖਰਾ ਹੈ ਜੀ। ਤੇ ਲਓ ਦੋਸਤੋ, ਤੇ ਜਾਂਦੇ ਜਾਂਦੇ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਕੁਝ ਖ਼ਬਰਾਂ ਨੇ, ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਅੱਗੇ ਲਵਾਂਗੇ, ਤੇ ਅੱਜ ਦਾ ਜਿਹੜਾ ਵਿਸ਼ਾ ਸੀ ਆਪਣਾ ਧਰਤੀ ਅਰਥ ਡੇ 2026, ਇਹ ਧਰਤੀ ਦੇ ਬਾਰੇ ਗੱਲਬਾਤ ਆਪਾਂ ਕੀਤੀ ਅੱਜ, ਤੇ ਸ਼ਮੀ ਜੀ ਦੇ ਨਾਲ, ਤੁਹਾਡੇ ਨਾਲ, ਸਭ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਜਾਂਦੇ ਜਾਂਦੇ ਆਖਰ ਦੇ ਵਿੱਚ ਮੈਂ ਤੁਹਾਡੇ ਕਮੈਂਟ ਜ਼ਰੂਰ ਲੈ ਲਵਾਂਗਾ, ਤੇ ਸਾਰੇ ਸਰੋਤਾ ਪਰਿਵਾਰ ਵੱਲੋਂ ਤੇ ਟੀਮ ਦੇ ਵੱਲੋਂ ਮੁਬਾਰਕਬਾਦ ਭੇਜੀ ਸਭ ਨੇ ਜੀ ਇਕਬਾਲ ਮਾਂਗੜ ਜੀ ਨੂੰ ਤੇ ਉਹਨਾਂ ਨੂੰ ਹੱਸਦੇ ਵੱਜਦੇ ਰਹਿਣ ਜੋੜੀਆਂ ਬਣੀਆਂ ਰਹਿਣ ਜੀ ਤੇ ਗੱਲਬਾਤ ਕਰਦੇ ਹਾਂ ਅਗਲੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਕੁਝ ਉਹਨਾਂ ਦੇ ਬਲ ਤੋਂ ਝਾਤ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਸਟੂਡੀਓ ਦਾ ਨੰਬਰ +358 44 9761 ਹੈ ਤੇ ਲਾਈਨਾਂ ਦੋਸਤੋ ਹੁਣ ਮੈਂ 15-20 ਮਿੰਟ ਕਾਲ ਨਹੀਂ ਲਵਾਂਗਾ ਆਖਰ ਦੇ ਵਿਚ ਤੁਸੀਂ ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਜਾਂਦੇ ਜਾਂਦੇ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ ਮੈਂ ਸੈਟਿੰਗ ਕਰ ਲਵਾਂ ਜੀ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਖ਼ਬਰਾਂ ਮੈਂ ਬਾਅਦ ਦੇ ਵਿੱਚ ਚਾਹੇ ਬੱਕਰੀਆਂ ਕਰਕੇ ਵੀ ਪਾ ਦਾਂਗਾ ਤੁਹਾਡੇ ਲਈ ਜਿਹੜੇ ਦੋਸਤ ਖ਼ਬਰਾਂ ਦੇ ਸ਼ੌਕੀਨ ਨੇ ਲੋ ਦੋਸਤੋ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ 22 ਅਪ੍ਰੈਲ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੀ ਬਾਤ ਪਾਉਂਦੇ ਹਾਂ ਬੇਅਦਬੀ ਬਿੱਲ ਜਿਹੜਾ ਹੈ ਹਾਈਕੋਰਟ ਦੇ ਵਿੱਚ ਚੈਲੰਜ ਹੋ ਗਿਆ ਤੇ ਰਾਜੋਆਣਾ ਦਾ ਜਿਹੜਾ ਮਸਲਾ ਹੈ ਉਹ ਵੀ ਜਿਹੜਾ ਕੇਂਦਰ ਦਾ ਵਿੱਚ ਜਿਹੜਾ ਜੋ ਵੀ ਬਹਿਸ ਚੱਲ ਰਹੀ ਹੈ ਕੇਂਦਰ ਨੂੰ ਜਿਹੜਾ ਕਹਿ ਦਿੱਤਾ ਗਿਆ ਕੋਰਟ ਨੇ ਕਿ ਹਲਫ਼ਨਾਮਾ ਜਿਹੜਾ ਉਹ ਅਦਾਰ ਕਰਨ ਤੇ ਸਪਸ਼ਟ ਕਰਨ ਸਥਿਤੀਆਂ ਨੂੰ ਦੂਸਰੇ ਪਾਸੇ ਜਿਹੜਾ ਆਪਣਾ ਹਰਿਆਣਾ ਤੇ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ ਉਹ ਵੀ ਕਿਤੇ ਨਾ ਕਿਤੇ ਗੰਭੀਰ ਬਣਿਆ ਹੋਇਆ ਜਿਸ ਦੇ ਵਿੱਚ ਕੋਰਟ ਨੇ ਅੱਜ ਫੈਸਲਾ ਲਿਆ ਉਹਦੇ ਵਿੱਚ ਅੱਗੇ ਜਾ ਕੇ ਤੁਹਾਡੇ ਨਾਲ ਵਿਸਤਾਰ ਦੇ ਨਾਲ ਖ਼ਬਰ ਕਰਦੇ ਹਾਂ ਪਾਣੀ ਵਿਵਾਦ ਜਿਹੜਾ ਪੰਜਾਬ ਦੀ ਸੁਣੀ ਨਹੀਂ ਗਹਾਰ ਗਈ ਹੈ ਤੇ ਜਿਹੜਾ ਹਰਿਆਣੇ ਦੇ ਹੱਕ ਦੇ ਵਿੱਚ ਫੈਸਲਾ ਉਸੇ ਤਰ੍ਹਾਂ ਬਰਕਰਾਰ ਹੋ ਗਿਆ ਤੇ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਜਿਹੜੀ ਹੈ ਵਿਰੋਧੀ ਧਿਰਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀ ਹੈ ਭੱਖ ਜਾਣੀਆਂ ਤੇ ਹੋਰ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਕਰਜ਼ੇ ਦਾ ਮੁੱਦਾ ਚੱਲ ਰਿਹਾ ਤੇ ਰਾਜੋਆਣਾ ਸਾਹਿਬ ਦੀ ਗੱਲ ਕਰਾਂਗੇ ਹੋਰ ਸਾਰੇ ਮੁੱਦਿਆਂ ਨੂੰ ਵਿਚਾਰਦੇ ਹਾਂ ਤੇ ਇੰਟਰਨੈਸ਼ਨਲ ਖ਼ਬਰਾਂ ਦੇ ਬਾਅਦ ਝਾਤ ਮਾਰ ਕੇ ਫਿਰ ਆਗਿਆ ਲੈਂਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਅਗਲੇ 5 ਦਿਨ ਲੱਗਣਗੇ ਲੰਮੇ ਕੱਟ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਜਿਹੜੀ ਹੈ 10,000 ਮੈਗਾਵਾਟ ਤੋਂ ਉੱਪਰ ਟੱਪ ਗਈ ਹੈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਗਲੇ 4 ਤੋਂ 5 ਦਿਨਾਂ ਦੇ ਦੌਰਾਨ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ ਤੇ ਇੱਕ ਪਾਸੇ ਜਿੱਥੇ ਸੂਬੇ 'ਚ ਪਾਰਾ ਲਗਾਤਾਰ ਚੜ ਰਿਹਾ ਹੈ 40 ਡਿਗਰੀ ਸੈਲਸੀਅਸ ਦੇ ਉੱਤੇ ਪਹੁੰਚ ਰਿਹਾ ਹੈ ਉੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪ੍ਰੈਲ ਤੱਕ ਲੰਬੇ ਕੱਟਾਂ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ਦੇ ਉੱਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਲਈ ਕਹਿ ਦਿੱਤਾ ਸੁਪਰੀਮ ਕੋਰਟ ਨੇ ਬੁੱਧਵਾਰ ਅੱਜ ਕੇਂਦਰ ਨੂੰ 1995 ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਜਿਹੜਾ ਕਾਂਡ ਦੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਦੇ ਉੱਤੇ 2 ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਦਾਇਰ ਕਰਨ ਦੇ ਲਈ ਕਿਹਾ ਰਾਜੋਆਣਾ ਨੇ ਆਪਣੀ ਰਹਿਮ ਦੀ ਅਪੀਲ ਦੇ ਉੱਤੇ ਫੈਸਲਾ ਲੈਣ ਦੇ ਵਿੱਚ ਹੋ ਰਹੀ ਦੇਰੀ ਕਾਰਨ ਆਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਮੰਗ ਕੀਤੀ ਹੈ ਰਾਜੋਆਣਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜਿਸਦੇ ਵਿੱਚ ਉਹ 15 ਸਾਲਾਂ ਤੋਂ ਵੱਧ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਜਿਹੜਾ ਸਾਹਮਣਾ ਕਰ ਰਿਹਾ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਕੇਂਦਰ ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਆਪਣਾ ਜਵਾਬ ਜਿਹੜਾ ਹਲਫ਼ਨਾਮਾ ਦਾਇਰ ਕਿਉਂ ਨਹੀਂ ਕੀਤਾ ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਸੀਲਬੰਦ ਲਿਫਾਫੇ ਦੇ ਵਿੱਚ ਕੁਝ ਦਸਤਾਵੇਜ਼ ਰੱਖਣਾ ਚਾਹੁੰਦੇ ਨੇ ਬੈਂਚ ਨੇ ਕਿਹਾ ਕਿ ਤੁਸੀਂ ਆਪਣਾ ਜਵਾਬੀ ਹਲਫ਼ਨਾਮਾ ਦਾਇਰ ਕਰੋ ਨਹੀਂ ਤਾਂ ਉਸਦੇ ਰਾਜੋਆਣਾ ਦੇ ਜਾਣੀ ਕਿ ਦੋਸ਼ਾਂ ਦਾ ਕੋਈ ਖੰਡਨ ਨਹੀਂ ਹੋਵੇਗਾ ਅਦਾਲਤ ਨੇ ਅੱਗੇ ਕਿਹਾ ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਹਲਫ਼ਨਾਮੇ ਦੇ ਵਿੱਚ ਰੱਖੋ ਰਾਜੋਆਣਾ ਦੇ ਵੱਲੋਂ ਪੇਸ਼ ਹੋਏ ਜਿਹੜੇ ਨੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਵੱਲੋਂ ਮਾਰਚ 2012 ਦੇ ਵਿੱਚ ਪਟੀਸ਼ਨ ਦੀ ਤਰਫੋਂ ਦਾਇਰ ਕੀਤੀ ਗਈ ਜਿਹੜੀ ਸੀ ਰਹਿਮ ਦੀ ਅਪੀਲ ਅਜੇ ਵੀ ਲਟਕ ਰਹੀ ਹੈ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 2023

ਵਿਚਾਰ ਅਧੀਨ ਹੈ। ਸਤੰਬਰ 2024 ਦੇ ਵਿਚ ਸਿਖਰਲੀ ਅਦਾਲਤ ਨੇ ਰਾਜੋਆਣਾ ਦੀ ਪਟੀਸ਼ਨ ਦੇ ਉਤੇ ਕੇਂਦਰ ਪੰਜਾਬ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਅਤੇ 16 ਹੋਰ 31 ਅਗਸਤ 1995 ਨੂੰ ਚੰਡੀਗੜ੍ਹ ਦੇ ਵਿਚ ਸਿਵਲ ਸਕੱਤਰੇਤ ਦੇ ਪ੍ਰਵੇਸ਼ ਦੁਆਰ ਦੇ ਉਤੇ ਹੋਏ ਧਮਾਕੇ ਦੇ ਵਿਚ ਮਾਰੇ ਗਏ ਸਨ ਤੇ ਇਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਰਾਜੋਆਣਾ ਹੁਣਾਂ ਦੀ ਪਟੀਸ਼ਨ ਦੇ ਵਿਚ ਉਸਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਇਸੇ ਤਰ੍ਹਾਂ ਵਿਰੋਧੀ ਧਿਰਾਂ ਨੇ 1300 ਕਰੋੜ ਦਾ ਹੋਰ ਕਰਜ਼ਾ ਚੁੱਕਣ ਦੇ ਉਤੇ ਸਰਕਾਰ ਘੇਰ ਲਈ ਹੈ। 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੇ ਦੋਸ਼ ਨੇ। ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਵੀ ਟੱਪ ਗਿਆ। ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਚੁੱਕੇ 1300 ਕਰੋੜ ਰੁਪਏ ਦੇ ਨਵੇਂ ਕਰਜ਼ੇ ਕਾਰਨ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕਿਆ। ਇਸ ਦੇ ਨਾਲ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਵੀ ਜਿਹੜਾ ਟੱਪ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ ਚੜਿਆ ਕਰਜ਼ਾ ਉਤਾਰਨ ਦੇ ਵਾਅਦੇ ਕਰਨ ਵਾਲਿਆਂ ਦੇ ਰਾਜ ਦੇ ਵਿਚ ਕਰਜ਼ਾ 4 ਲੱਖ ਕਰੋੜ ਤੋਂ ਪਾਰ ਹੋ ਗਿਆ। ਜਿਸ ਰਫ਼ਤਾਰ ਦੇ ਨਾਲ ਕਰਜ਼ਾ ਵੱਧ ਰਿਹਾ ਇਹ ਜਲਦੀ ਹੀ 5 ਲੱਖ ਕਰੋੜ ਦੇ ਨਜ਼ਦੀਕ ਪਹੁੰਚ ਜਾਏਗਾ। ਮੁਲਾਜ਼ਮਾਂ ਨੂੰ DA ਦਾ ਜਿਹੜਾ ਭੁਗਤਾਨ ਕਰਨ ਸਮੇਂ ਸੂਬਾ ਸਰਕਾਰ ਕੋਲ ਪੈਸੇ ਨਹੀਂ ਪਰ ਸਿਆਸੀ ਰੈਲੀਆਂ ਦੇ ਉਤੇ ਵਿਦੇਸ਼ੀ ਦੌਰਿਆਂ ਸਮੇਂ ਖਜ਼ਾਨਾ ਜਿਹੜਾ ਭਰਿਆ ਪਿਆ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਫੰਡਾਂ ਦੀ ਦੁਰਵਰਤੋਂ ਦੇ ਉਤੇ ਤੇ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਨੇ ਚਿੰਤਾਜਨਕ ਹੋ ਗਏ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 1 ਪੈਸਾ ਕਰਜ਼ਾ ਨਾ ਲੈਣ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਮੌਜੂਦਾ ਸਮੇਂ ਰੋਜ਼ਾਨਾ ਕਰੋੜਾਂ ਰੁਪਏ ਦੇ ਕਰਜ਼ੇ ਲਏ ਜਾ ਰਹੇ ਨੇ। ਇਸ ਦੇ ਨਾਲ ਪੰਜਾਬੀਆਂ ਦੇ ਸਿਰ ਕਰਜ਼ੇ ਦਾ ਬੋਝ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਤੇ ਪੰਜਾਬ ਦੇ ਲੋਕ ਅਗਲੀ ਵਿਧਾਨ ਸਭਾ ਚੋਣਾਂ ਚ ਆਪ ਨੂੰ ਮੋੜਵਾ ਜਵਾਬ ਦੇਣਗੇ। ਰੋਜ਼ਾਨਾ 140 ਕਰੋੜ ਦਾ ਜਿਹੜਾ ਕਰਜ਼ਾ ਚੁੱਕ ਰਹੀ ਹੈ ਸਰਕਾਰ ਭਾਜਪਾ ਨੇ ਦਾਅਵਾ ਕੀਤਾ। ਭਾਜਪਾ ਜਿਹੜੀ ਹੈ ਪੰਜਾਬ ਦੀ ਉਹਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ। ਇਸ ਤਰ੍ਹਾਂ ਸੂਬਾ ਸਰਕਾਰ ਹਰ ਰੋਜ਼ 140 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ ਤੇ ਸੂਬਾ ਸਰਕਾਰ ਵੱਲੋਂ ਇਹ ਪੈਸਾ ਪੰਜਾਬ ਦੇ ਵਿਕਾਸ ਦੇ ਲਈ ਨਹੀਂ ਬਲਕਿ ਸਿਰਫ ਘੁੰਮਣ ਫਿਰਨ, ਜਹਾਜ਼ਾਂ ਦਾ ਖਰਚਾ, ਸਕਿਉਰਿਟੀ ਦਾ ਖਰਚਾ, 5 ਤਾਰਾ ਹੋਟਲਾਂ ਦੇ ਬਿੱਲ, ਕੋਠੀਆਂ ਦਾ ਰੱਖ ਰਖਾਅ, ਫਲੈਕਸ ਹੋਰਡਿੰਗ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਲਈ ਖਰਚ ਕੀਤਾ ਜਾ ਰਿਹੈ ਤੇ ਪੰਜਾਬ ਦਾ ਕਰਜ਼ਾ ਲਗਭਗ 5 ਲੱਖ ਕਰੋੜ ਹੋਣ ਵਾਲਾ ਜਿਹੜਾ ਹੋ ਚੁੱਕਿਆ ਹੈ। ਦੂਸਰੇ ਪਾਸੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਉਹਨੂੰ ਹਾਈਕੋਰਟ ਦੇ ਵਿਚ ਅੱਜ ਚੁਣੌਤੀ ਦੇ ਦਿੱਤੀ ਗਈ ਹੈ। ਉਮਰ ਕੈਦ ਦੀ ਸਜ਼ਾ ਵਾਲੇ ਨਵੇਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਰੱਖ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਦੇ ਵਿਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦੇਣ ਦੇ ਲਈ ਲਿਆਂਦੇ ਗਏ ਨਵੇਂ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚ ਚੁਣੌਤੀ ਦਿੱਤੀ ਗਈ ਹੈ। ਜਲੰਧਰ ਦੇ ਰਹਿਣ ਵਾਲੇ 43 ਸਾਲਾਂ ਸਿਮਰਨਜੀਤ ਸਿੰਘ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਦੇ ਵਿਚ ਇਸ ਐਕਟ ਨੂੰ ਸੰਵਿਧਾਨਕ ਤੌਰ ਦੇ ਉਤੇ ਗਲਤ ਦਸਦਿਆਂ ਹੋਇਆਂ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਹਾਲਾਂਕਿ ਅਦਾਲਤ ਨੇ ਅਜੇ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ। ਰਾਸ਼ਟਰਪਤੀ ਦੀ ਸਹਿਮਤੀ ਦਾ ਮੁੱਦਾ ਪਟੀਸ਼ਨਕਰਤਾ ਨੇ ਦਲੀਲ ਦਿੱਤੀ ਹੈ ਕਿ ਇਸ ਐਕਟ ਦੇ ਰਾਹੀਂ ਅਜਿਹੀਆਂ ਅਪਰਾਧਿਕ ਸਜ਼ਾਵਾਂ ਤੈਅ ਕੀਤੀਆਂ ਗਈਆਂ ਨੇ ਜੋ ਸਮਵਰਤੀ ਸੂਚੀ ਜਿਹੜੀ ਹੈ ਕੌਂਕਰੈਂਟ ਲਿਸਟ ਜਿਹੜੀ ਹੈ ਉਹਦੇ ਅਧੀਨ ਆਉਂਦੀਆਂ ਨੇ। ਸੰਵਿਧਾਨ ਦੀ ਧਾਰਾ 254(2) ਦੇ ਅਨੁਸਾਰ ਜੇਕਰ ਕੋਈ ਸੂਬਾ ਕੇਂਦਰੀ ਕਾਨੂੰਨ ਭਾਰਤੀ ਨਿਆਂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤਾਂ ਉਸਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਲਾਜ਼ਮੀ ਹੈ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਇਸ ਐਕਟ ਨੂੰ ਸਿਰਫ ਰਾਜਪਾਲ ਦੀ ਪ੍ਰਵਾਨਗੀ 17 ਅਪ੍ਰੈਲ 2026 ਤੋਂ ਬਾਅਦ ਹੀ ਨੋਟੀਫਾਈ ਕਰ ਦਿੱਤਾ ਗਿਆ ਜੋ ਕਿ ਕਾਨੂੰਨੀ ਤੌਰ ਦੇ ਉਤੇ ਨੁਕਸਾਨਦਾਰ ਹੈ। ਧਾਰਾ 14 ਤੇ ਧਰਮ ਨਿਰਪੱਖਤਾ ਦੀ ਉਲੰਘਣਾ ਪਟੀਸ਼ਨ ਦੇ ਵਿਚ ਬਰਾਬਰ ਦੇ ਅਧਿਕਾਰ ਧਾਰਾ 14 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਈ ਸਖ਼ਤ ਸਜ਼ਾ ਦਾ ਜਿਹੜਾ ਪ੍ਰਬੰਧ ਕਰਦਾ ਹੈ ਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਤੋਂ ਬਾਹਰ ਰੱਖਦਾ ਹੈ। ਪਟੀਸ਼ਨਕਰਤਾ ਅਨੁਸਾਰ ਇਹ ਧਰਮ ਨਿਰਪੱਖਤਾ ਦੇ ਸਿਧਾਂਤ ਦੇ ਖਿਲਾਫ਼ ਹੈ ਤੇ ਕਾਨੂੰਨ ਦੀ ਨਜ਼ਰ ਦੇ ਵਿਚ ਸਾਰਿਆਂ ਨੂੰ ਬਰਾਬਰ ਸਮਝਣ ਦੇ ਟੈਸਟ ਦੇ ਵਿਚ ਫੇਲ ਸਾਬਤ ਹੁੰਦਾ। ਸਜ਼ਾ ਤੇ ਬੋਲਣ ਦੀ ਆਜ਼ਾਦੀ ਦੇ ਉਤੇ ਸਵਾਲ ਐਕਟ ਦੀ ਧਾਰਾ 5(3) ਜਿਹੜੀ ਹੈ ਤਹਿਤ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਪਟੀਸ਼ਨਕਰਤਾ ਨੇ ਇਸ ਨੂੰ ਮਨਮਾਨੀ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਇਸ ਗੁਨਾਹ ਨੂੰ ਜਿਹੜਾ ਕਤਲ ਦੇ ਬਰਾਬਰ ਦੀ ਸਜ਼ਾ ਦੇਣਾ ਜਾਇਜ਼ ਨਹੀਂ ਹੈ। ਇਸ ਤੋਂ ਇਲਾਵਾ ਬੇਅਦਬੀ ਦੀ ਪਰਿਭਾਸ਼ਾ ਦੇ ਵਿਚ ਸ਼ਬਦਾਂ, ਸੰਕੇਤਾਂ ਜਾਂ ਇਲੈਕਟ੍ਰਾਨਿਕ ਸਾਧਨਾਂ ਨੂੰ ਸ਼ਾਮਲ ਕਰਨ ਦੇ ਉਤੇ ਵੀ ਇਤਰਾਜ਼ ਜਤਾਇਆ ਗਿਆ। ਪਟੀਸ਼ਨ ਦੇ ਅਨੁਸਾਰ ਜਿਹੜਾ ਇਹ ਪਰਿਭਾਸ਼ਾ ਇੰਨੀ
ਅਸਪਸ਼ਟ ਹੈ ਕਿ ਇਹ ਸੰਵਿਧਾਨ ਦੀ ਧਾਰਾ 19

ਦੇ ਤਹਿਤ ਮਿਲੀ ਬੋਲਣ 19 ਦੇ ਤਹਿਤ ਮਿਲੀ ਜਿਹੜੀ ਹੈ ਬੋਲਣ ਦੀ ਆਜ਼ਾਦੀ ਦੇ ਉਤੇ ਮਾੜਾ ਅਸਰ ਪਾ ਸਕਦੀ ਹੈ। ਦੂਸਰੇ ਪਾਸੇ BBMP ਪਾਣੀ ਵਿਵਾਦ ਦੇ ਵਿਚ ਪੰਜਾਬ ਨੂੰ ਵੱਡਾ ਝਟਕਾ ਲੱਗਿਆ। ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਤੀ ਹੈ ਤੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਬਰਕਰਾਰ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ ਉਹਨੂੰ ਜੁੜੇ ਜਲ ਵਿਵਾਦ ਮਾਮਲੇ ਦੇ ਵਿਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ। ਇਹ ਪਟੀਸ਼ਨ ਪਿਛਲੇ ਸਾਲ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ BBMP ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਦਾਇਰ ਕੀਤੀ ਗਈ ਸੀ। ਪੰਜਾਬ ਸਰਕਾਰ ਦਾ ਮੁੱਖ ਦੋਸ਼ ਸੀ ਕਿ BBMP ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਲਿਆ। ਸੂਬੇ ਵੱਲੋਂ ਕਿਹਾ ਗਿਆ ਕਿ ਉਸਦੀ ਸਹਿਮਤੀ ਤੋਂ ਬਿਨਾਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਨਾ ਸਿਰਫ਼ ਸਥਾਪਿਤ ਸਮਝੌਤਿਆਂ ਦੇ ਖਿਲਾਫ਼ ਹੈ ਸਗੋਂ ਉਸਦੇ ਇਤਰਾਜ਼ਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਐ। ਪੰਜਾਬ ਨੇ ਅਦਾਲਤ ਨੂੰ ਦਸਿਆ ਕਿ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿਚ ਦੁਵੱਲੀ ਸਹਿਮਤੀ ਦੀ ਸ਼ਰਤ ਸ਼ਾਮਲ ਸੀ ਜਿਸ ਨੂੰ ਬਾਅਦ ਦੇ ਵਿਚ ਹਟਾ ਦਿੱਤਾ ਗਿਆ ਤੇ ਇਕ ਪਾਸੜ ਫੈਸਲਾ ਲਾਗੂ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਪੰਜਾਬ ਪੁਨਰ ਗਠਨ ਐਕਟ 1966 ਦੀ ਧਾਰਾ 79 ਦੇ ਤਹਿਤ ਬੋਰਡ ਦੇ ਕਾਰਜ ਕੇਵਲ ਪ੍ਰਸ਼ਾਸਨ, ਰੱਖ ਰਖਾ ਤੇ ਸੰਚਾਲਨ ਤੱਕ ਸੀਮਤ ਨੇ। ਇਸ ਤੋਂ ਇਲਾਵਾ ਪਾਣੀ ਦੇ ਉਤੇ ਬਿਜਲੀ ਦੀ ਸਪਲਾਈ ਵੀ ਪੁਰਾਣੇ ਸਮਝੌਤਿਆਂ ਦੇ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਦਲੀਲ ਜਿਹੜੀ ਹੈ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਦੱਸਿਆ। ਅਜਿਹੀ ਸਥਿਤੀ ਦੇ ਵਿਚ ਸਹਿਮਤੀ ਤੋਂ ਬਿਨਾਂ ਵਾਧੂ ਪਾਣੀ ਛੱਡਣਾ ਨਾ ਸਿਰਫ਼ ਨਿਯਮਾਂ ਦੇ ਖਿਲਾਫ਼ ਹੈ ਸਗੋਂ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਵੀ ਹੈ। ਪੰਜਾਬ ਨੇ ਵਿਸ਼ੇਸ਼ ਤੌਰ ਦੇ ਉਤੇ 23 ਅਪ੍ਰੈਲ 2025 ਦੀ ਤਕਨੀਕੀ ਕਮੇਟੀ ਦੀ ਮੀਟਿੰਗ ਚ 30 ਅਪ੍ਰੈਲ 2025 ਦੀ ਬੋਰਡ ਮੀਟਿੰਗ ਦੇ ਫੈਸਲਿਆਂ ਨੂੰ ਚੁਣੌਤੀ ਦਿੱਤੀ। ਨਾਲ ਹੀ ਬੋਰਡ ਨੇ ਹਰਿਆਣਾ ਨੂੰ ਸਿੱਧੇ ਪਾਣੀ ਦੀ ਮੰਗ ਜਿਹੜਾ ਭੇਜਣ ਦੀ ਇਜਾਜ਼ਤ ਦੇ ਕੇ ਸਥਾਪਿਤ ਪ੍ਰਕਿਰਿਆ ਦੀ ਉਲੰਘਣਾ ਕੀਤੀ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਕੇਵਲ ਗਲਤ ਫੈਸਲੇ ਦਾ ਨਹੀਂ ਸਗੋਂ ਪੂਰੀ ਤਰ੍ਹਾਂ ਜਿਹੜਾ ਅਧਿਕਾਰ ਖੇਤਰ ਤੋਂ ਬਾਹਰ ਦਾ ਹੈ। ਇਸ ਦੇ ਲਈ ਬਦਲਵੇਂ ਉਪਾਅ ਜਿਹੜੇ ਨੇ ਕਿ ਜਿਵੇਂ ਕਿ ਕੇਂਦਰ ਸਰਕਾਰ ਕੋਲ ਜਾਣਾ ਲਾਗੂ ਨਹੀਂ ਹੁੰਦਾ ਤੇ ਹਾਈ ਕੋਰਟ ਨੂੰ ਦਖਲ ਦੇਣਾ ਚਾਹੀਦਾ ਹੈ। ਅਦਾਲਤ ਨੇ ਅਸਵੀਕਾਰ ਕੀਤੀ ਹੈ ਦਲੀਲ ਇਹ। ਹਾਲਾਂਕਿ ਹਾਈ ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਜਿਹੜਾ ਨਹੀਂ ਕੀਤਾ। ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਇਸ ਮੁੱਦੇ ਦੇ ਉਤੇ ਪਹਿਲਾਂ ਹੀ ਵਿਸਤਾਰ ਪੂਰਵਕ ਸੁਣਵਾਈ ਕਰਕੇ ਫੈਸਲਾ ਦਿੱਤਾ ਜਾ ਚੁੱਕਿਆ। ਉਸ ਫੈਸਲੇ ਦੇ ਵਿਚ ਇਹ ਕਿਹਾ ਗਿਆ ਸੀ ਕਿ ਜੇਕਰ ਕਿਸੇ ਰਾਜ ਨੂੰ BBMP ਦੇ ਫੈਸਲੇ ਦੇ ਉਤੇ ਇਤਰਾਜ਼ ਹੈਗਾ ਤਾਂ ਉਹ ਨਿਯਮਾਂ ਦੇ ਤਹਿਤ ਕੇਂਦਰ ਸਰਕਾਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਕੋਰਟ ਨੇ ਦੁਹਰਾਇਆ ਕਿ ਜਲ ਵੰਡ ਵਰਗੇ ਜਿਹੜੇ ਨੇ ਤਕਨੀਕੀ ਤੇ ਨੀਤੀਗਤ ਮਾਮਲਿਆਂ ਦੇ ਵਿਚ ਸਿੱਧੀ ਨਿਆਇਕ ਦਖਲਅੰਦਾਜ਼ੀ ਸੀਮਤ ਹੁੰਦੀ ਹੈ ਤੇ ਇਸ ਦੇ ਲਈ ਕਾਨੂੰਨੀ ਵਿਵਸਥਾ ਪਹਿਲਾਂ ਹੀ ਮੌਜੂਦ ਹੈ। ਇਤਰਾਜ਼ ਦੇ ਉਤੇ ਕੇਂਦਰ ਨੂੰ ਬੇਨਤੀ ਕਰੋ ਕਹਿੰਦੇ ਤੁਸੀਂ ਜਾ ਕੇ। ਸੁਣਵਾਈ ਦੇ ਦੌਰਾਨ ਇਹ ਵੀ ਸਾਹਮਣੇ ਆ ਗਿਆ ਕਿ ਜਿਸ ਮਿਆਦ 20 ਜੂਨ 2025 ਦੇ ਲਈ ਪਾਣੀ ਛੱਡਿਆ ਗਿਆ ਸੀ ਉਹ ਹੁਕਮ ਖਤਮ ਹੋ ਚੁੱਕਿਆ। ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿਚ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਹੁਣ ਵੀ BBMP ਦੇ ਫੈਸਲੇ ਦੇ ਉਤੇ ਇਤਰਾਜ਼ ਹੈ ਤਾਂ ਉਹ ਨਿਯਮ 7 ਦੇ ਤਹਿਤ ਕੇਂਦਰ ਸਰਕਾਰ ਦੇ ਕੋਲ ਬੇਨਤੀ ਜਿਹੜੀ ਹੈ ਦੇ ਸਕਦੀ ਹੈ ਜਿੱਥੇ ਅਜਿਹੇ ਵਿਵਾਦਾਂ ਦੇ ਹੱਲ ਦੀ ਸਪਸ਼ਟ ਜਿਹੜੀ ਵਿਵਸਥਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਵੱਲੋਂ ਬੋਰਡ ਦੇ ਕੰਮਕਾਜ ਦੇ ਵਿਚ ਦਖਲਅੰਦਾਜ਼ੀ ਕਰਨ ਦੇ ਖਿਲਾਫ਼ ਅਪਮਾਨਜਨਕ ਪਟੀਸ਼ਨ ਦਾ ਵੀ ਇਹ ਕਹਿ ਕੇ ਨਿਪਟਾਰਾ ਕਰ ਦਿੱਤਾ ਕਿ ਹੁਣ ਇਸ ਦਾ ਕੋਈ ਮਕਸਦ ਨਹੀਂ ਬਣਦਾ ਹੈ। ਦੂਸਰੇ ਪਾਸੇ ਨਵੀਂ ਚਾਰ ਦੀਵਾਰੀ ਹੋ ਰਹੀ ਹੈ ਤੇ ਸਕੂਲ ਅਧਿਆਪਕਾਂ ਦੇ ਉਤੇ ਜਿਹੜਾ ਭਾਰ ਪੈ ਰਿਹਾ। ਫੰਡ ਵਾਪਸ ਲੈਣ ਦੇ ਕਾਰਨ ਕੰਧਾਂ ਦੀ ਉਸਾਰੀ ਦੇ ਪੈਸੇ ਜਿਹੜੇ ਨੇ ਅਧਿਆਪਕ ਪੱਲਿਓਂ ਦੇਣ ਦੇ ਲਈ ਮਜਬੂਰ ਨੇ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ। ਪੰਜਾਬ ਦੇ ਵਿਚ ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਹੁਣ ਸਕੂਲ ਅਧਿਆਪਕਾਂ ਦੇ ਉਤੇ ਭਾਰੀ ਪੈਣ ਲੱਗ ਪਈ। ਸਕੂਲ ਮੁਖੀਆਂ ਦੇ ਵੱਲੋਂ ਸਕੂਲਾਂ ਦੀ ਮੁਰੰਮਤ ਅਤੇ ਚਾਰ ਦੀਵਾਰੀ ਦੀ ਉਸਾਰੀ ਸ਼ੁਰੂ ਕਰਵਾ ਲਈ ਪਰ ਹੁਣ ਇਹ ਜਿਹੜੇ ਫੰਡ ਹੈ ਸਰਕਾਰ ਨੇ ਵਾਪਸ ਲੈ ਲਏ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮੁਲਤਾਨੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੀ ਮੁਰੰਮਤ ਦੇ ਲਈ 3.10 ਲੱਖ ਯਾਨੀ ਕਿ 3,10,000 ਰੁਪਏ ਦੀ ਗ੍ਰਾਂਟ ਜਾਰੀ ਹੋਈ ਪਰ ਸਰਕਾਰ ਨੇ ਸਿਰਫ 20% ਅਦਾਇਗੀ ਹੀ ਕੀਤੀ। ਸਕੂਲ ਮੁਖੀ ਜਿਹੜੇ ਨੇ ਜਸਵਿੰਦਰ ਸਿੰਘ ਆਖਦੇ ਨੇ ਕਿ ਕੰਧ ਦਾ ਕੰਮ 95% ਮੁਕੰਮਲ ਹੋ ਚੁੱਕਿਆ ਪਰ ਸਰਕਾਰ ਨੇ 20% ਪੈਸੇ ਹੀ ਭੇਜੇ। ਜਸਵਿੰਦਰ ਸਿੰਘ ਆਖਦੇ ਹੈ ਕਿ ਹੁਣ ਫਰਮਾਂ ਵਾਲੇ ਜਿਹੜੇ ਨੇ ਉਨ੍ਹਾਂ ਤੋਂ ਪੈਸੇ ਮੰਗ ਰਹੇ ਨੇ ਤੇ ਉਹ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚ ਚੱਕਰ ਮਾਰ ਕੇ ਵੀ ਜਿਹੜਾ ਪਰੇਸ਼ਾਨ ਹੋ ਗਏ ਪਰੰਤੂ ਜਿਹੜੇ ਨੇ ਬਾਂਹ ਫੜਨ ਨੂੰ ਜਿਹੜਾ ਕੋਈ ਤਿਆਰ ਨਹੀਂ। ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਬਠਿੰਡਾ ਦੇ 7 ਲੱਖ ਰੁਪਏ ਤੇ ਇਸੇ ਤਰ੍ਹਾਂ ਹੋਰ ਸਕੂਲ ਜਿਹੜੇ ਨੇ ਮੁਲਤਾਨੀ ਬਠਿੰਡਾ ਦੇ 3.5 ਲੱਖ ਰੁਪਏ ਤੇ ਜਨਤਾ ਨਗਰ ਬਠਿੰਡਾ ਜਿਹੜਾ ਸਕੂਲ ਹੈ ਉਹਦੇ 60,000 ਰੁਪਏ ਖਰਚ ਹੋ ਚੁੱਕੇ ਹੈ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੇ ਪੱਲਿਓਂ ਖਰਚੇ ਵੀ ਕੀਤੇ ਹੈ। ਫਰੀਦਕੋਟ ਦੇ ਪਿੰਡ ਘਨੀਏ ਵਾਲਾ ਦੇ ਜਿਹੜੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਵਿਚਾਲੇ ਲਟਕ ਚੁੱਕੀ ਹੈ। 5,93,000 ਰੁਪਏ ਦੀ ਗ੍ਰਾਂਟ ਦੇ ਵਿਚੋਂ ਇਸ ਸਕੂਲ ਨੂੰ 3.10 ਲੱਖ ਰੁਪਏ ਹੀ ਮਿਲੇ। ਡੈਮੋਕਰੇਟਿਕ ਟੀਚਰ ਫਰੰਟ ਜਿਹੜਾ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ
ਖੇਮੂ ਆਣਾ ਨੇ ਦਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੀ ਅਣਗਹਿਲੀ ਕਾਰਨ 31 ਮਾਰਚ ਤੋਂ ਪਹਿਲਾਂ ਹੀ ਸਰਕਾਰ ਨੇ ਗ੍ਰਾਂਟ ਵਾਪਸ ਲੈ ਲਈ ਤੇ ਮਾਰਚ ਮਹੀਨੇ ਦੇ ਸ਼ੁਰੂ ਦੇ ਵਿਚ ਈਡੀਐਸ 43 ਤੇ 83 ਦੇ ਤਹਿਤ ਸਕੂਲਾਂ ਦੀ ਮੁਰੰਮਤ ਤੇ ਨਵੀਂ ਚਾਰ ਦੀਵਾਰੀ ਦੇ ਲਈ ਫੰਡ ਆਏ ਸਨ ਜਿਨ੍ਹਾਂ ਦੇ ਬਿੱਲ ਸਕੂਲਾਂ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚ ਜਮ੍ਹਾਂ ਕਰਾਏ ਗਏ ਪਰ ਇਹ ਬਿੱਲ ਪਾਸ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਵੈਸਟ ਬੰਗਾਲ ਇਲੈਕਸ਼ਨ ਗੁਜਰਾਤ ਤੋਂ ਬੰਗਾਲ ਦੇ ਵੋਟਰਾਂ ਨੂੰ ਲਿਆਉਣ ਦੇ ਲਈ ਬੀਜੇਪੀ ਕਰ ਰਹੀ ਹੈ ਰੇਲਵੇ ਦੀ ਦੁਰਵਰਤੋਂ ਕਰ ਰਹੀ ਹੈ ਟੀਐਮਸੀ ਨੇ ਇਲਜ਼ਾਮ ਲਾਏ ਨੇ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਕੁਝ ਘੰਟੇ ਪਹਿਲਾਂ ਤ੍ਰਿਣਮੂਲ ਕਾਂਗਰਸ ਟੀਐਮਸੀ ਨੇ ਬੁੱਧਵਾਰ ਨੂੰ ਅੱਜ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖੀ। ਇਸ ਦੇ ਵਿਚ ਦੋਸ਼ ਲਗਾਇਆ ਕਿ ਭਾਜਪਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੋਟਰਾਂ ਨੂੰ ਲਿਆਉਣ ਦੇ ਲਈ ਸੂਰਤ ਤੋਂ ਪੱਛਮੀ ਬੰਗਾਲ ਤੱਕ ਮੁਫ਼ਤ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰ ਰਹੀ ਹੈ। ਪਾਰਟੀ ਆਗੂ ਜਿਹੜੇ ਨੇ ਡਰੇਕ ਓ ਬਰਾਇਨ ਨੇ ਇਕ ਪੱਤਰ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪਤਾ ਲੱਗਿਆ ਕਿ ਭਾਜਪਾ ਤੇ ਇਸ ਦੀ ਗੁਜਰਾਤ ਇਕਾਈ ਨੇ ਪੱਛਮੀ ਬੰਗਾਲ ਦੇ ਰਜਿਸਟਰਡ ਪ੍ਰਵਾਸੀ ਮਜ਼ਦੂਰਾਂ ਨੂੰ ਸੂਬੇ ਦੇ ਵਿਚ ਲਿਆਉਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਤੇ ਮੁਫ਼ਤ ਯਾਤਰਾ ਖਾਣਾ ਤੇ ਨਾਸ਼ਤਾ ਮੁਹੱਈਆ ਵੀ ਕਰਵਾ ਦਿੱਤਾ। ਇਸ ਤਰ੍ਹਾਂ ਦਾ ਚੱਲ ਰਿਹਾ ਜੀ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ US ਇਰਾਨ ਇਜ਼ਰਾਈਲ ਵਾਰ ਜਿਹੜੀ ਹੈ ਪਾਕਿਸਤਾਨ ਦੀ ਅਪੀਲ ਦੇ ਉਤੇ ਅਮਰੀਕਾ ਨੇ ਇਰਾਨ ਦੇ ਨਾਲ ਜੰਗਬੰਦੀ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤੀ ਹੈ। ਸ਼ਹਿਬਾਜ਼ ਸ਼ਰੀਫ ਨੇ ਜਿਤਾਈ ਹੈ ਅਮਨ ਸਮਝੌਤੇ ਦੀ ਉਮੀਦ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਚੋਲਗੀ ਕਰ ਰਹੇ ਪਾਕਿਸਤਾਨ ਦੀ ਅਪੀਲ ਨੂੰ ਮੰਨਦੇ ਹੋਏ ਇਰਾਨ ਦੇ ਨਾਲ ਜੰਗਬੰਦੀ ਦੀ ਮਿਆਦ ਨੂੰ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤਾ। ਟਰੰਪ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਇਰਾਨ ਦੀ ਵੰਡੀ ਹੋਈ ਜਿਹੜੀ ਲੀਡਰਸ਼ਿਪ ਹੈ ਉਹਨੂੰ ਕੁਝ ਹੋਰ ਸਮਾਂ ਦੇਣਾ ਤਾਂ ਜੋ ਪਿਛਲੇ 7 ਹਫ਼ਤਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਇਕ ਸਾਂਝਾ ਤੇ ਇਕਜੁੱਟ ਸ਼ਾਂਤੀ ਪ੍ਰਸਤਾਵ ਤਿਆਰ ਕਰ ਸਕਣ। ਇਹ ਨਾਟਕੀ ਐਲਾਨ 8 ਅਪ੍ਰੈਲ ਨੂੰ ਸ਼ੁਰੂ ਹੋਇਆ, 2 ਹਫ਼ਤਿਆਂ ਦੀ ਜੰਗਬੰਦੀ ਦੇ ਖਤਮ ਹੋਣ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਇਸ ਫੈਸਲੇ ਦੇ ਮੱਦੇਨਜ਼ਰ ਉਪ ਰਾਸ਼ਟਰਪਤੀ JD ਵੈਸ ਦੀ ਅਗਵਾਈ ਹੇਠਲੇ ਅਮਰੀਕੀ ਵਫ਼ਦ ਦੀ ਇਸਲਾਮਾਬਾਦ ਫੇਰੀ ਹੁਣ ਰੁਕ ਚੁੱਕੀ ਹੈ, ਜਿੱਥੇ ਉਨ੍ਹਾਂ ਨੇ ਇਰਾਨੀ ਨੁਮਾਇੰਦਿਆਂ ਦੇ ਨਾਲ ਸ਼ਾਂਤੀ ਵਾਰਤਾ ਕਰਨੀ ਸੀ, ਜਿੱਥੇ ਅੜੀ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਨੇ ਤਕਾਲੀ ਸਪਸ਼ਟ ਕਰ ਦਿੱਤਾ ਸੀ ਇਰਾਨ ਵਾਲਿਆਂ ਨੇ, ਭਾਈ ਅਸੀਂ ਨਹੀਂ ਆਉਂਦੇ, ਜਿੰਨਾ ਚਿਰ ਤੁਸੀਂ ਫਾਇਦਾ ਨਹੀਂ ਹੈ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਨ ਦਾ, ਜਿੰਨਾ ਚਿਰ ਤੁਸੀਂ ਸਾਡੀ ਘੇਰਾਬੰਦੀ ਨਹੀਂ ਛੱਡਦੇ। ਤੇ ਉਹ ਕਹਿੰਦੇ ਭਾਈ ਅਸੀਂ ਉਹ ਇੱਧਰ ਉਡੀਕਦੇ ਰਹੇ ਟਰੰਪ ਸਾਹਿਬ ਤੇ ਇਰਾਨ ਵਾਲੇ ਤਹਿਰਾਨ ਦੇ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਲੋਕਾਂ ਦੇ ਨਾਲ, ਆਵਾਮ ਦੇ ਨਾਲ ਜੁੜ ਕੇ, ਤੇ ਸਾਰੇ ਲੋਕ ਇਕਜੁੱਟ ਜਿਹੜੇ ਉੱਥੇ ਨਜ਼ਰ ਆ ਰਹੇ ਨੇ ਤੇ ਕਹਿੰਦੇ ਭਾਈ ਤਿਆਰ ਆ, ਜੋ ਕਰਨਾ ਕਰ ਲਓ, ਜੋ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ। ਟਰੰਪ ਨੇ ਸਪਸ਼ਟ ਕੀਤਾ ਕਿ ਅਮਰੀਕਾ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਸਿਰਫ ਉਦੋਂ ਤੱਕ ਗੁਰੇਜ਼ ਕਰੇਗਾ ਜਦੋਂ ਤੱਕ ਉਸਦੀ ਲੀਡਰਸ਼ਿਪ ਗੱਲਬਾਤ ਲਈ ਇਕ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਬੰਦਰਗਾਹਾਂ ਦੀ ਆਰਥਿਕ ਘੇਰਾਬੰਦੀ ਬਰਕਰਾਰ ਰਹੇਗੀ। ਵੈਸ ਅਤੇ ਅਮਰੀਕੀ ਵਿਦੇਸ਼ ਜਿਹੜੇ ਨੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਮੰਗਲਵਾਰ ਨੂੰ ਪਾਕਿਸਤਾਨ ਦੇ ਦੌਰੇ ਉਤੇ ਜਾਣ ਵਾਲੇ ਸਨ, ਪਰ ਵਾਈਟ ਹਾਊਸ ਨੇ ਕਿਹਾ ਕਿ ਵਫ਼ਦ ਦੀ ਪਾਕਿਸਤਾਨ ਯਾਤਰਾ ਅੱਜ ਮੰਗਲਵਾਰ ਨਹੀਂ ਹੋ ਰਹੀ ਹੈ। ਟਰੰਪ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਇਰਾਨ ਦੀ ਸਰਕਾਰ ਬੁਰੀ ਤਰ੍ਹਾਂ ਖਿੰਡੀ ਹੋਈ ਹੈ, ਪਰ ਅਸਲ ਦੇ ਵਿਚ ਅਮਰੀਕਾ ਦੇ ਵਿਚ ਖਿੰਡੀ ਪਈ ਹੈ। ਜਿਸ ਦੀ ਪਹਿਲਾਂ ਹੀ ਉਮੀਦ ਸੀ ਤੇ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਬੇਨਤੀ ਤੇ ਸਾਨੂੰ ਇਰਾਨ ਤੇ ਹੋਣ ਵਾਲਾ ਹਮਲਾ ਉਦੋਂ ਤੱਕ ਰੋਕਣ ਦੇ ਲਈ ਕਿਹਾ ਗਿਆ ਜਦੋਂ ਤੱਕ ਉਨ੍ਹਾਂ ਦੇ ਆਗੂ ਅਤੇ ਪ੍ਰਤੀਨਿਧੀ ਕੋਈ ਸਾਂਝਾ ਪ੍ਰਸਤਾਵ ਕਹਿੰਦੇ ਪੇਸ਼ ਨਹੀਂ ਕਰ ਦਿੰਦੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੇ ਲਈ ਫੌਜ ਨੂੰ ਘੇਰਾਬੰਦੀ ਜਾਰੀ ਰੱਖਣ ਤੇ ਹੋਰ ਸਾਰੇ ਮਾਮਲਿਆਂ ਦੇ ਵਿਚ ਤਿਆਰ ਤੇ ਸਮਰਥ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਜੰਗਬੰਦੀ ਨੂੰ ਉਦੋਂ ਤੱਕ ਵਧਾਵੇਗਾ ਜਦੋਂ ਤੱਕ ਇਰਾਨ ਦੇ ਵੱਲੋਂ ਪ੍ਰਸਤਾਵ ਪੇਸ਼ ਨਹੀਂ ਕਰ ਦਿੱਤਾ ਜਾਂਦਾ ਤੇ ਅੰਤਮ ਨਤੀਜੇ ਦੇ ਉੱਤੇ ਨਹੀਂ ਪਹੁੰਚਿਆ ਜਾਂਦਾ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਰਾਨ ਦੇ ਨਾਲ ਜੰਗਬੰਦੀ ਵਧਾਉਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵੇਂ ਪੱਖ ਇਸ ਜੰਗ ਨੂੰ ਖਤਮ ਕਰਨ ਦੇ ਲਈ ਇਕ ਵੱਡਾ ਤੇ ਮੁਕੰਮਲ ਸ਼ਾਂਤੀ ਸਮਝੌਤਾ ਜਿਹੜਾ ਕਰਨ ਦੇ ਲਈ ਵਿਚ ਕਾਮਯਾਬ ਹੋਣਗੇ। ਟਰੰਪ ਨੇ ਕਿਹਾ ਕਿ 8 ਇਰਾਨੀ ਔਰਤਾਂ ਦੀ ਰਿਹਾਈ ਦੀ ਕੀਤੀ ਅਪੀਲ ਤੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਲਿਆ ਸੀ ਜਿਨ੍ਹਾਂ ਨੇ ਹਿੱਸਾ। ਟਰੰਪ ਨੇ ਜਨਵਰੀ 2026 ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਹਿੱਸਾ ਲੈਣ ਦੇ ਲਈ ਇਰਾਨ ਦੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀਆਂ 8 ਔਰਤਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਦੀ ਰਿਹਾਈ ਸ਼ਾਂਤੀ ਵਾਰਤਾ ਦੇ ਲਈ ਇਕ ਸ਼ਾਨਦਾਰ ਸ਼ੁਰੂਆਤ ਹੋਏਗੀ। ਟਰੰਪ ਦੀ ਸ਼ਰਤਾਂ ਦੇ ਉਤੇ ਸ਼ਰਤਾਂ ਰੱਖੀ ਜਾਂਦਾ ਹੈ। ਟਰੰਪ ਦੀ ਇਹ ਅਪੀਲ ਇਰਾਨ ਦੇ ਨਾਲ ਇਕ ਪਾਸੜ ਜੰਗਬੰਦੀ ਨੂੰ ਵਧਾਉਣ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਆਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉਤੇ ਕਿਹਾ ਕਿ ਮੈਂ ਇਨ੍ਹਾਂ ਔਰਤਾਂ ਦੀ ਰਿਹਾਈ ਦੀ ਬਹੁਤ ਪ੍ਰਸ਼ੰਸਾ ਕਰਾਂਗਾ, ਕਿਰਪਾ ਕਰਕੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਓ, ਇਹ ਸਾਡੀ ਗੱਲਬਾਤ ਦੇ ਲਈ ਇਕ ਵਧੀਆ ਸ਼ੁਰੂਆਤ ਹੋਏਗੀ। ਟਰੰਪ ਨੇ ਮੌਤ ਦੀ ਸਜ਼ਾ ਸੁਣਾਈ ਗਈਆਂ ਜਿਹੜੀਆਂ 8 ਔਰਤਾਂ ਦੀਆਂ ਫੋਟੋਆਂ ਦਾ ਜਿਹੜਾ ਸਕਰੀਨਸ਼ਾਟ ਵੀ ਸਾਂਝਾ ਕੀਤਾ, ਹਾਲਾਂਕਿ ਉਨ੍ਹਾਂ ਦੇ ਨਾਮ ਅਤੇ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਅਜਿਹੀਆਂ ਰਿਪੋਰਟਾਂ ਨੇ ਕਿ ਇਨ੍ਹਾਂ ਔਰਤਾਂ ਨੂੰ ਜਨਵਰੀ 2026 ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਹਿੱਸਾ ਲੈਣ ਦੇ ਵਿਚ
ਜਾਂ ਚੱਲ ਰਹੇ ਸੰਘਰਸ਼ ਦੇ ਦੌਰਾਨ ਦੁਸ਼ਮਣ ਦੀ ਮਦਦ ਕਰਨ ਦੇ ਸ਼ੱਕ ਦੇ ਵਿਚ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਰਾਨੀ ਅਧਿਕਾਰੀਆਂ ਨੇ ਇਨ੍ਹਾਂ 8 ਔਰਤਾਂ ਲਈ ਵਿਸ਼ੇਸ਼ ਫਾਂਸੀ ਦੀਆਂ ਯੋਜਨਾਵਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਹੈ। ਇਕ ਸੰਬੰਧਿਤ ਘਟਨਾਕ੍ਰਮ ਦੇ ਵਿਚ ਇਰਾਨੀ ਨਿਆਂਪਾਲਿਕਾ ਦੇ ਅਧਿਕਾਰਤ ਮੀਡੀਆ ਆਊਟਲੈਟ ਮਿਜ਼ਾਨ ਨਿਊਜ਼ ਨੇ ਬੁੱਧਵਾਰ ਨੂੰ ਦਸਿਆ ਕਿ ਇਰਾਨ ਦੀ ਸਿਵਲ ਸੁਰੱਖਿਆ ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੂੰ ਇਜ਼ਰਾਇਲ ਦੀ ਖੁਫੀਆ ਏਜੰਸੀ ਮੌਸਾਦ ਦੇ ਲਈ ਜਾਸੂਸੀ ਕਰਨ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਹੈ। ਮਿਜ਼ਾਨ ਦੇ ਅਨੁਸਾਰ ਮਹਿੰਦੀ ਫਰੀਦ ਨੂੰ ਫਾਂਸੀ ਇਰਾਨ ਦੀ ਜੜੀ ਸੁਪਰੀਮ ਕੋਰਟ ਦੇ ਵੱਲੋਂ ਉਸਦੀ ਸਜ਼ਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਦਿੱਤੀ ਗਈ ਸੀ। ਅਧਿਕਾਰੀ ਨੇ ਇਜ਼ਰਾਈਲੀ ਖੁਫੀਆ ਵਿਭਾਗ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਦਾ ਇਕਬਾਲ ਕੀਤਾ ਸੀ। ਇਸ ਤਰ੍ਹਾਂ ਮੁਹੰਮਦ ਮਾਸੂਮ ਸ਼ਾਹੀ 38 ਸਾਲਾਂ ਤੇ ਹਾਮਿਦ ਵਲੀਦੀ 45 ਸਾਲਾਂ ਨੂੰ ਸੋਮਵਾਰ ਸਵੇਰੇ ਤਹਿਰਾਨ ਦੇ ਬਾਹਰ ਇਕ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਤੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ 19 ਮਾਰਚ ਤੋਂ ਬਾਅਦ ਘੱਟੋ ਘੱਟ 15 ਰਾਜਨੀਤਿਕ ਕੈਦੀਆਂ ਨੂੰ ਫਾਂਸੀ ਦਿੱਤੀ ਗਈ ਹੈ। ਸੀਜ਼ਫਾਇਰ ਵਧਾਉਣਾ ਟਰੰਪ ਦੀ ਮਜਬੂਰੀ ਜਾਂ ਮਾਸਟਰ ਸਟ੍ਰੋਕ ਰਿਪੋਰਟ ਦਾ ਦਾਅਵਾ ਹੈ, ਅੱਧਾ ਰਹਿ ਗਿਆ ਜਿਹੜਾ ਅਮਰੀਕਾ ਦਾ ਮਿਜ਼ਾਈਲ ਭੰਡਾਰ। ਇਰਾਨ ਦੇ ਨਾਲ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਦੇ ਹਥਿਆਰਾਂ ਦੇ ਜਿਹੜੇ ਨੇ ਭੰਡਾਰਾਂ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ। ਰੱਖਿਆ ਮਾਹਰਾਂ ਦਾ ਅਤੇ ਪੈਟਾਗਨ ਦੇ ਅੰਦਰੂਨੀ ਮੁਲਾਂਕਣ ਦੇ ਅਨੁਸਾਰ ਪਿਛਲੇ 7 ਹਫ਼ਤਿਆਂ ਦੀ ਲੜਾਈ ਦੇ ਵਿਚ ਅਮਰੀਕਾ ਨੇ ਆਪਣੀਆਂ ਅਹਿਮ ਮਿਜ਼ਾਈਲਾਂ ਦਾ ਇਕ ਵੱਡਾ ਜਿਹੜਾ ਹਿੱਸਾ ਵਰਤ ਲਿਆ, ਜਿਸਦੇ ਨਾਲ ਭਵਿੱਖ ਦੇ ਵਿਚ ਕਿਸੇ ਵੱਡੀ ਜੰਗ ਨੂੰ ਸੰਭਾਲਣ ਦੀ ਉਸਦੀ ਜਿਹੜੀ ਸਮਰੱਥਾ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਅਮਰੀਕਾ ਨੇ ਜੰਗ ਦੇ ਦੌਰਾਨ ਆਪਣੇ ਹਥਿਆਰਾਂ ਦਾ ਤੇਜ਼ੀ ਦੇ ਨਾਲ ਇਸਤੇਮਾਲ ਕੀਤਾ। ਏਅਰ ਡਿਫੈਂਸ ਮਿਜ਼ਾਈਲਾਂ ਪੈਟਰੀਅਟ ਏਅਰ ਡਿਫੈਂਸ ਮਿਜ਼ਾਈਲਾਂ ਦਾ ਲਗਭਗ 50% ਹਿੱਸਾ ਵਰਤਿਆ ਜਾ ਚੁੱਕਿਆ। ਜਿਹੜੇ ਨੇ ਥਾਰਡ ਇੰਟਰਸੈਪਟਰ ਨੇ ਅੱਧੇ ਦੇ ਕਰੀਬ ਥਾਰਡ ਜਿਹੜੇ ਨੇ ਇੰਟਰਸੈਪਟਰ ਖਤਮ ਹੋ ਚੁੱਕੇ ਆ। ਟੋਮ ਹਾਕ ਤੇ ਹੋਰ ਮਿਜ਼ਾਈਲਾਂ ਜਿਹੜੀਆਂ ਨੇ ਇਨ੍ਹਾਂ ਦਾ ਜਿਹੜਾ 30% ਤੇ ਲੰਬੀ ਦੂਰੀ ਦੀਆਂ ਜੈਸਮ ਮਿਜ਼ਾਈਲ ਦਾ ਜਿਹੜਾ 20% ਤੋਂ ਵੱਧ ਸਟਾਕ ਜਿਹੜਾ ਵਰਤਿਆ ਜਾ ਚੁੱਕਿਆ। ਚੀਨ ਵਰਗੇ ਦੇਸ਼ਾਂ ਦੇ ਨਾਲ ਟਕਰਾਅ ਦਾ ਖਤਰਾ ਵੱਧ ਰਿਹਾ। ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਚੀਨ ਵਰਗੇ ਕਿਸੇ ਵੱਡੇ ਵਿਰੋਧੀ ਦੇ ਨਾਲ ਜੰਗ ਲੱਗਦੀ ਹੈ ਤਾਂ ਅਮਰੀਕਾ ਦੇ ਕੋਲ ਲੜੀਂਦੇ ਜਿਹੜੇ ਨੇ ਹਥਿਆਰ ਨਹੀਂ ਬਚਣਗੇ। ਸਾਬਕਾ ਮਰੀਨ ਅਧਿਕਾਰੀ ਮਾਰਕ ਕੈਸੀਅਨ ਦੇ ਅਨੁਸਾਰ ਇਨ੍ਹਾਂ ਭੰਡਾਰਾਂ ਨੂੰ ਦੁਬਾਰਾ ਭਰਨ ਦੇ ਵਿਚ 1 ਤੋਂ 4 ਸਾਲ ਦਾ ਸਮਾਂ ਲੱਗ ਸਕਦਾ ਹੈ, ਜੋ ਕਿ ਪੱਛਮੀ ਪ੍ਰਸ਼ਾਂਤ ਖੇਤਰ ਦੇ ਵਿਚ ਅਮਰੀਕਾ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ। ਟਰੰਪ ਦੇ ਦਾਅਵੇ ਬਨਾਮ ਅਸਲੀਅਤ ਕੀ ਹੈ? ਟਰੰਪ ਹਾਲ ਹੀ ਦੇ ਵਿਚ ਹਥਿਆਰਾਂ ਦੀ ਕਮੀ ਦੇ ਦਾਅਵਿਆਂ ਨੂੰ ਨਕਾਰਦੇ ਰਹੇ ਨੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੋਲ ਲੋੜੀਂਦੇ ਹਥਿਆਰ ਨੇ ਤੇ ਹਾਲਾਂਕਿ ਰਿਪੋਰਟ ਦੇ ਮੁਤਾਬਕ ਸੀਜ਼ਫਾਇਰ ਦੀ ਮਜਬੂਰੀ ਜਿਹੜੀ ਹੈ ਹਥਿਆਰਾਂ ਦੇ ਘਟਦੇ ਭੰਡਾਰ ਦੇ ਕਾਰਨ ਇਰਾਨ ਦੇ ਨਾਲ ਜੰਗਬੰਦੀ ਵਧਾਉਣਾ ਟਰੰਪ ਦੇ ਲਈ ਇਕ ਰਣਨੀਤਿਕ ਮਜਬੂਰੀ ਵੀ ਹੋ ਸਕਦੀ ਹੈ। ਉਤਪਾਦਨ ਦੇ ਵਿਚ ਦੇਰੀ ਹੋ ਰਹੀ ਹੈ, ਨਵੇਂ ਆਰਡਰਾਂ ਅਤੇ ਉਦਯੋਗਿਕ ਸਮੱਸਿਆਵਾਂ ਦੇ ਕਾਰਨ ਨਵੀਆਂ ਮਿਜ਼ਾਈਲਾਂ ਤਿਆਰ ਕਰਨ ਦੇ ਵਿਚ 4 ਤੋਂ 5 ਸਾਲ ਲੱਗਣਗੇ। ਪੈਟਾਗਨ ਦਾ ਪੱਖ ਆਇਆ ਕਿ ਦੂਜੇ ਪਾਸੇ ਪੈਟਾਗਨ ਦੇ ਬੁਲਾਰੇ ਸ਼ਾਨ ਪਾਰਨਲ ਨੇ ਕਿਹਾ ਕਿ ਅਮਰੀਕੀ ਫੌਜ ਦੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਾਫੀ ਜਿਹੜਾ ਸਰੋਤ ਨੇ ਤੇ ਉਹ ਰਾਸ਼ਟਰਪਤੀ ਦੇ ਨਿਰਦੇਸ਼ਾਂ ਦੇ ਕਿਸੇ ਵੀ ਸਮੇਂ ਕਾਰਨ ਜਿਹੜਾ ਸਮੇਂ ਕਾਰਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹਨ। ਦੂਸਰੇ ਪਾਸੇ ਜਰਮਨ ਦੀ ਜਿਹੜੀ ਹੈ ਹੋਰਮੁਜ਼ ਜਲਡਮਰੂ ਦੇ ਵਿਚ 3 ਜਹਾਜ਼ ਤੈਨਾਤ ਕਰਨ ਦੀ ਯੋਜਨਾ ਬਣੀ ਹੈ। ਜਰਮਨੀ ਜਿਹੜਾ ਹੋਰਮੁਜ਼ ਜਲਡਮਰੂ ਦੇ ਵਿਚ ਜਹਾਜ਼ਾਂ ਦੀ ਰੱਖਿਆ ਦੇ ਲਈ ਇਕ ਅੰਤਰਰਾਸ਼ਟਰੀ ਮਿਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ 3 ਜਹਾਜ਼ ਤੈਨਾਤ ਕਰਨ ਦੀ ਯੋਜਨਾ ਬਣਾ ਰਿਹਾ। ਡੇਰ ਸਪਿੰਗਲ ਮੈਗਜ਼ੀਨ ਨੇ ਜਰਮਨ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਕੀਤੀ ਹੈ। ਮੈਗਜ਼ੀਨ ਨੇ ਦਸਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੀ ਪ੍ਰਧਾਨਗੀ ਵਾਲੀ ਜਿਹੜੀ ਕੌਂਸਲ ਨੇ ਪੱਛਮੀ ਏਸ਼ੀਆ ਦੀ ਸਥਿਤੀ ਸਮੇਤ ਕਈ ਮਹੱਤਵਪੂਰਨ ਰਾਜਨੀਤਿਕ ਤੇ ਆਰਥਿਕ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਰਿਪੋਰਟ ਚ ਕਿਹਾ ਗਿਆ ਕਿ ਕੌਂਸਲ ਮਿਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ 2 ਮਾਈਨ ਸਵੀਪਰਾਂ ਯਾਨੀ ਕਿ ਬਰੂਦੀ ਸੁਰੰਗ ਹਟਾਉਣ ਵਾਲੇ ਜਹਾਜ਼ ਜਿਹੜੇ ਨੇ ਇਕ ਸਪਲਾਈ ਜਹਾਜ਼ ਦੀ ਤੈਨਾਤੀ ਨੂੰ ਅਧਿਕਾਰਤ ਕਰ ਸਕਦੀ ਹੈ ਤੇ ਇਸ ਤੋਂ ਇਲਾਵਾ ਜਰਮਨੀ ਨੇ ਐਸਪਾਈਡਸ ਮਿਸ਼ਨ ਦੇ ਹਿੱਸੇ ਵਜੋਂ ਜਿਬੂਤੀ ਦੇ ਵਿਚ ਮੌਜੂਦਾ ਸਮੇਂ ਦੇ ਵਿਚ ਤੈਨਾਤ ਇਕ ਛੋਟੇ ਜਾਸੂਸੀ ਜਹਾਜ਼ ਨੂੰ ਤੈਨਾਤ ਕਰਨ ਦਾ ਪ੍ਰਸਤਾਵ ਰਖਿਆ। ਟਰੰਪ ਨੇ 1 ਅਪ੍ਰੈਲ ਨੂੰ ਕਿਹਾ ਸੀ ਕਿ ਉਹ ਅਮਰੀਕਾ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਤੋਂ ਬਾਹਰ ਕੱਢਣ ਦੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ ਜਦੋਂ ਸਹਿਯੋਗੀਆਂ ਨੇ ਇਰਾਨ ਦੇ ਵਿਰੁੱਧ ਅਮਰੀਕਾ ਇਜ਼ਰਾਇਲ ਯੁੱਧ ਦੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਕਿਹਾ ਕਿ ਯੂਰਪੀਅਨ ਦੇਸ਼ਾਂ ਵੱਲੋਂ ਹੋਰਮੁਜ਼ ਜਲਡਮਾਰੂ ਵਿਚ ਜੰਗੀ ਜਹਾਜ਼ ਭੇਜਣ ਦੇ ਉਨ੍ਹਾਂ ਦੇ ਸੱਦੇ ਨੂੰ ਰੱਦ ਕਰਨ ਤੋਂ ਬਾਅਦ ਜਿਹੜਾ ਹੁਣ ਯੂਰਪ ਨੂੰ ਇਕ ਭਰੋਸੇਯੋਗ ਰੱਖਿਆ ਭਾਈਵਾਲ ਦੇ ਵਜੋਂ ਨਹੀਂ ਦੇਖਦੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਜੋ ਜੰਗ ਦੇ ਮਾਹੌਲ ਨੇ ਤੇ ਆਸਟ੍ਰੇਲੀਆ ਦੇ ਵਿਚ ਮਹਿੰਗਾਈ ਦੀ ਮਾਰ ਵਧੀ ਹੈ। ਗੁਜ਼ਾਰੇ ਦੇ ਲਈ ਦੂਜੀ ਨੌਕਰੀ ਕਰਨ ਦੇ ਲਈ ਮਜਬੂਰ ਹੋ ਗਏ ਨੇ ਲੋਕ। ਆਸਟ੍ਰੇਲੀਆ ਦੇ ਵਿਚ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕਰ ਛੱਡਿਆ।
ਤਾਜ਼ਾ ਅੰਕੜਿਆਂ ਦੇ ਮੁਤਾਬਕ ਮਹਿੰਗਾਈ ਦਰ ਲਗਭਗ 4 ਤੋਂ 5 ਫੀਸਦੀ ਦੇ ਆਸ ਪਾਸ ਰਹੀ ਹੈ, ਜਦੋਂ ਕਿ ਬੇਰੁਜ਼ਗਾਰੀ ਦਰ ਕਰੀਬ 4 ਫੀਸਦੀ ਹੈ। ਮਹਿੰਗਾਈ ਦੇ ਕਾਰਨ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ ਨੇ। ਰਿਪੋਰਟ ਦੱਸਦੀ ਹੈ ਕਿ ਕਰੀਬ 6 ਤੋਂ 7 ਫੀਸਦੀ ਜਿਹੜੇ ਨੇ ਆਸਟ੍ਰੇਲੀਆਈ ਵਰਕਰ ਦੂਜੀ ਨੌਕਰੀ ਕਰ ਰਿਹਾ, ਦੋ ਨੌਕਰੀਆਂ ਉਸਦੀ ਭਾਲ ਦੇ ਵਿਚ ਜਿੱਥੇ ਤਨਖਾਹ ਜ਼ਿਆਦਾ ਹੋਵੇ। ਘਰਾਂ ਦੇ ਕਿਰਾਏ ਦੇ ਵਿਚ 10 ਫੀਸਦੀ ਤੱਕ ਵਾਧਾ ਹੋਇਆ, ਬਿਜਲੀ ਦੇ ਖਾਣ ਪੀਣ ਦੇ ਖਰਚਿਆਂ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਤੇ ਵਿਆਜ ਦਰਾਂ ਦੇ ਉਤੇ ਚੜਾਏ ਜਿਹੜਾ ਚੜਾਅ ਨੂੰ ਘਰੇਲੂ ਬਜਟ ਨੂੰ ਕਾਫ਼ੀ ਹਿਲਾ ਦਿੱਤਾ ਹੈ, ਜਿਹੜੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ। ਸਿਡਨੀ ਦੇ ਰਹਿਣ ਵਾਲੇ ਇਕ ਵਰਕਰ ਹੈਰੀ ਦਾ ਕਹਿਣਾ ਕਿ ਮੈਂ ਪੂਰਾ ਸਮਾਂ ਨੌਕਰੀ ਕਰਦਾ ਪਰ ਮਹਿੰਗਾਈ ਇਸ ਕਦਰ ਵੱਧ ਗਈ ਹੈ ਕਿ ਘਰ ਦੇ ਸਾਰੇ ਖਰਚੇ ਪੂਰਾ ਕਰਨਾ ਮੁਸ਼ਕਲ ਹੋ ਗਿਆ। ਇਸ ਦੇ ਲਈ ਮੈਨੂੰ ਹਫ਼ਤੇ ਦੇ ਅਖੀਰ ਦੇ ਵਿਚ ਦੂਜੀ ਨੌਕਰੀ ਵੀ ਕਰਨੀ ਪੈਂਦੀ ਹੈ। ਉਹ ਦੱਸਦਾ ਕਿ ਵੱਧ ਰਹੀ ਕੀਮਤਾਂ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਨੇ ਉਸ ਨੂੰ ਵਾਧੂ ਆਮਦਨ ਲੱਭਣ ਦੇ ਲਈ ਮਜਬੂਰ ਕਰ ਛੱਡਿਆ। ਇਹ ਹਾਲਾਤ ਦਰਸਾਉਂਦੇ ਨੇ ਕਿ ਯੂਨੀਵਰਸਿਟੀ ਸਿਡਨੀ ਦੇ ਸਰਵੇਖਣ ਨੇ ਦਸਿਆ ਕਿ ਆਸਟ੍ਰੇਲੀਆ ਦੇ ਵਿਚ ਜੀਵਨ ਦਾ ਰਹਿਣ ਸਹਿਣ ਦਾ ਖਰਚਾ ਜਿਹੜਾ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਦੂਜੀ ਨੌਕਰੀ ਹੁਣ ਕਈ ਜਿਹੜੇ ਲੋਕਾਂ ਦੇ ਲਈ ਚੋਣ ਨਹੀਂ ਹੈ ਸਗੋਂ ਮਜਬੂਰੀ ਬਣ ਚੁੱਕੀ ਹੈ। ਕ੍ਰੈਡਿਟ ਵਾਰ ਸ਼ਹਿਬਾਜ਼ ਨੇ ਜਿਹੜਾ ਮੁਨੀਰ ਵਾਸਤੇ ਨੋਬਲ ਦੀ ਮੰਗ ਦੇ ਲਈ ਮਤਾ ਪੇਸ਼ ਕਰ ਦਿੱਤਾ। ਵਿਧਾਇਕਾ ਫਰਾਹ ਖਾਨ ਨੇ ਮਤਾ ਖੈਬਰ ਪਖਤੂਨਖਵਾ ਅਸੈਂਬਲੀ ਸਕੱਤਰੇਤ ਨੂੰ ਭੇਜ ਦਿੱਤਾ ਕਿ ਭਾਈ ਪੀਸ ਦਾ ਜਿਹੜਾ ਨੋਬਲ ਪ੍ਰਾਈਜ਼ ਹੈ ਇਹਨਾਂ ਨੂੰ ਮੁਨੀਰ ਹੁਣਾਂ ਨੂੰ ਦਵਾਇਆ ਜਾਵੇ। ਪਾਕਿਸਤਾਨੀ ਸੂਬੇ ਖੈਬਰ ਪਖਤੂਨਖਵਾ ਦੀ ਅਸੈਂਬਲੀ ਦੇ ਵਿਚ ਅੱਜ ਮਤਾ ਪੇਸ਼ ਕੀਤਾ ਗਿਆ ਜਿਸ ਦੇ ਵਿਚ ਮੁਲਕ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਕੂਟਨੀਤੀ ਦੇ ਰਾਹੀਂ ਖੇਤਰੀ ਤਣਾਅ ਘਟਾਉਣ ਦੇ ਵਿਚ ਭੂਮਿਕਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਨੋਬਲ ਅਮਨ ਇਨਾਮ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਾਕਿਸਤਾਨ ਤੇ ਬਗੈਂਬੋ ਕੀ ਕਹੇਗਾ ਜੀ, ਬਗੈਂਬੋ ਨਾਰਾਜ਼ ਹੋਊਗਾ ਫਿਰ ਖੁਸ਼ ਨਹੀਂ ਹੋਣਾ ਉਹਨੇ, ਉਹ ਤਾਂ ਪਹਿਲਾਂ ਹੀ ਲਿਟਦਾ ਫਿਰਦਾ ਕਿ ਮੈਨੂੰ ਦਿਓ ਭਾਈ ਨੋਬਲ ਪ੍ਰਾਈਜ਼ ਪੀਸ ਦਾ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ PMLN ਦੀ ਜਿਹੜੀ ਹੈ ਵਿਧਾਇਕਾ ਫਰਾਹ ਖਾਨ ਨੇ ਮਤਾ ਵਿਧਾਨ ਸਭਾ ਸਕੱਤਰੇਤ ਨੂੰ ਦਿੱਤਾ। ਇਸ ਦੇ ਵਿਚ ਆਲਮੀ ਤੇ ਖੇਤਰੀ ਪੱਧਰ ਦੇ ਉਤੇ ਵਧਦੇ ਭੂ ਸਿਆਸੀ ਤਣਾਅ ਦੇ ਸਮੇਂ ਪਾਕਿਸਤਾਨ ਦੀ ਜਿੰਮੇਵਾਰ ਨਾਲ ਸਬਰ ਵਾਲੀ ਅਤੇ ਸਰਗਰਮ ਸਫਾਰਤੀ ਹਿੱਸੇਦਾਰੀ ਨੂੰ ਸਲਾਹਿਆ ਗਿਆ। ਮਤੇ ਮੁਤਾਬਕ ਖੇਤਰੀ ਤੇ ਆਲਮੀ ਤੇ ਕੌਮਾਂਤਰੀ ਪੱਧਰਾਂ ਦੇ ਉਤੇ ਸ਼ਾਂਤੀ ਨੂੰ ਹੁਲਾਰਾ ਦੇਣ ਅਤੇ ਉਸ ਨੂੰ ਬਰਕਰਾਰ ਰੱਖਣ ਦੇ ਵਿਚ ਪਾਕਿਸਤਾਨ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਗਿਆ। ਇਸ ਦੇ ਵਿਚ ਸ਼ਹਿਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਦੀ ਅਗਵਾਈ ਦੀ ਜਿਹੜੀ ਸ਼ਲਾਘਾ ਕੀਤੀ ਹੈ ਤੇ ਪ੍ਰਸਤਾਵ ਵਿਚ ਕਿਹਾ ਗਿਆ ਕਿ ਸ਼ਹਿਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਜਿਹੜਾ ਕੀਤਾ ਜਾਵੇ। ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭਰ ਦੀਆਂ ਸਾਰੀਆਂ ਹੀ ਖ਼ਬਰਾਂ ਤੇ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ, ਤੇ ਇੱਥੇ ਹੀ ਆਪਾਂ ਫਿਰ ਖ਼ਬਰਾਂ ਨੂੰ ਸਮੇਟਦੇ ਹਾਂ ਤੇ ਨਾਲ ਦੀ ਨਾਲ ਇੱਥੇ ਹੀ ਸਿਆਸੀ ਗੱਲਾਂ ਬਾਤਾਂ ਦੀ ਵੀ ਸਮਾਪਤੀ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਇਹ ਸਨ ਦੋਸਤੋ ਅੱਜ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਆਪਣੀਆਂ ਖ਼ਬਰਾਂ। ਬੇਅਦਬੀ ਬਿੱਲ, ਹਾਈਕੋਰਟ ਚੈਲੰਜ ਤੇ ਰਾਜੋਆਣਾ ਕੇਂਦਰ ਦੇ ਵੱਲੋਂ ਹਲਫ਼ਨਾਮਾ, ਪਾਣੀ ਵਿਵਾਦ ਪੰਜਾਬ ਦੀ ਸੁਣੀ ਨਾ ਗੁਹਾਰ ਗਈ ਹੈ ਤੇ ਟਰੰਪ ਸਿੱਖਣ ਲੱਗ ਪਏ ਨੇ ਇਰਾਨ ਤੋਂ ਜੰਗੀ ਰਾਜਨੀਤੀ। ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਬਾਤ ਪਾਉਂਦੇ ਆ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ। ਤੇ ਲਾਈਨਾਂ ਖੁੱਲੀਆਂ ਨੇ, ਜੇ 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ। ਹਰਜੀਤ ਸਰਾਂ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਰੱਬ ਵਰਗੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨਦੀਪ ਜੱਸੀ ਜੀ ਕਹਿੰਦੇ ਦੋਵੇਂ ਵੀਰਾਂ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਜੀ, ਜੀਆਂ ਨੂੰ ਜੀ, ਜਨਾਬ ਜੀਓ। ਨਵਦੀਪ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ, ਤੇ ਵੈਲਕਮ ਕਹਿੰਦੇ ਨੇ ਟੀਮ ਆਪਣੀ ਦੁਆਬਾ ਰੇਡੀਓ ਦੀ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਇਕਬਾਲ ਮੰਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ। ਸਤਨਾਮ ਸਿੰਘ ਜਾਨੀਆ ਚਾਲ ਜੀ ਜੀਆਂ ਨੂੰ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ। ਚੰਦਰ ਸ਼ੇਖਰ ਜੀ ਬਾਈ ਜੀ ਆਪਣੇ ਲਿਖਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ ਜੀ, ਗ੍ਰੇਟ ਜੋਬ ਸਰ ਜੀ, ਕਿਆ ਬਾਤਾਂ ਨੇ ਸਰ ਜੀ, ਤੇ ਸਰ ਜੀ ਤੇ ਤਾਂ ਐਂਡ ਹੋ ਗਿਆ ਕਹਿੰਦੇ ਜੀ। ਤੇ ਇਸੇ ਤਰ੍ਹਾਂ ਫਿਟਨੈਸ ਪੰਜਾਬ ਆਪਣੇ ਬਹਾਦਰ ਸਿੰਘ ਬਾਈ ਜੀ ਲਿਖਦੇ ਆ ਡੈਨਮਾਰਕ ਤੋਂ ਸਤਿ ਸ੍ਰੀ ਅਕਾਲ ਜੀ। ਸੁਰਜੀਤ ਭਾਰੇ ਸਾਡੇ ਮਦਦ ਸਤਿ ਸ੍ਰੀ ਅਕਾਲ ਲਿਖਦੇ ਨੇ। ਚੰਦਰ ਸ਼ੇਖਰ ਜੀ ਕਹਿੰਦੇ ਧਰਤੀ ਤੇ ਇੰਨੇ ਬੋਝ ਵੱਧ ਗਏ ਕਿ ਬਹੁਤ ਹੀ ਜ਼ੁਲਮ ਹੋ ਰਹੇ ਨੇ ਕਹਿੰਦੇ ਜੀ। ਧਰਤੀ ਦਿਵਸ ਕਹਿੰਦੇ ਨੇ ਮਨਾਉਣਾ ਚਾਹੀਦਾ ਹੈ ਜੀ। ਇਸੇ ਤਰ੍ਹਾਂ ਆ ਸਾਡੀ ਧਰਤੀ ਮਾਂ ਕਹਿੰਦੇ ਹੈ ਜੀ ਜਿੱਥੇ ਅਸੀਂ ਰਹਿੰਦੇ ਹਾਂ। ਤੇ
ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਯੂ ਐਸ ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਜੀ ਰਾਜਨ ਜੀ ਇੰਨਾ ਲੇਟ ਕਹਿੰਦੇ ਜੀ, ਤੇ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਮੈਂ ਸਫ਼ਰ ਦੇ ਵਿੱਚ ਸੀ ਔਜਲਾ ਸਾਹਿਬ ਹੁਣੇ ਪਹੁੰਚਿਆ ਜੀ ਕਹਿੰਦੇ ਘਰੇ। ਜੱਸੀ ਮਹਿਤਾਬ ਜੀ ਲਿਖਦੇ ਨੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ। ਤੁਹਾਡੀ ਘਾਟ ਹੁੰਦੀ ਹੈ ਜੀ ਮਹਿਸੂਸ ਕਈ ਵਾਰੀ, ਤੇ ਜ਼ਰੂਰ ਕਾਲ ਕਰਿਆ ਕਰੋ, ਵਿਚਾਰ ਦਿਆ ਕਰੋ ਸਾਰੇ ਦੋਸਤੋ। ਔਜਲਾ ਸਾਹਿਬ ਕਹਿੰਦੇ ਸਫ਼ਰ ਤੇ ਸੀ ਜਾਂ ਸਫ਼ਰ ਦੇ ਵਿੱਚ ਰਾਜਨ ਜੀ, ਤੇ ਔਜਲਾ ਸਾਹਿਬ ਕਹਿੰਦੇ ਨੇ ਜੱਸੀ ਜੀ ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਜਾਣੀਆਂਚਾਲ ਜੀ ਲਿਖਦੇ ਨੇ ਅਸੀਂ ਧਰਤੀ ਦਿਵਸ ਮਨਾਇਆ ਬਹੁਤ ਧੂਮਧਾਮ ਦੇ ਨਾਲ, ਪਹਿਲਾਂ ਤਾਂ ਮਨ ਨਹੀਂ ਸੀਗਾ ਮਨਾਉਣ ਦਾ, ਫਿਰ ਦੋਸਤਾਂ ਨੂੰ ਫੋਨ ਕੀਤਾ ਤੇ ਉਹ ਆਏ ਸਟਿੰਗਾਂ ਲੈ ਕੇ ਤੇ ਠੰਡੇ ਲੈ ਕੇ, ਕੁਰਕਰੇ ਲੈ ਕੇ ਤੇ ਚਿਪਸ ਵਗੈਰਾ ਵਗੈਰਾ, ਫਿਰ ਸਾਰਾ ਕੁਝ ਖਾ ਪੀ ਕੇ ਸਾਰੀ ਪਲਾਸਟਿਕ ਧਰਤੀ ਦੇ ਉੱਤੇ ਕਹਿੰਦੇ ਸੁੱਟ ਦਿੱਤੀ। ਸੈਣੀ ਸਾਹਿਬ ਕਹਿੰਦੇ ਮੈਂ ਮਹਿਸੂਸ ਕਰਦਾ ਹਾਂ ਜੀ ਕਿ ਬੁੱਧਵਾਰ ਸ਼ੰਮੀ ਜੀ ਫਿਸ਼ ਦੇ ਬਾਰੇ ਜ਼ਰੂਰ ਕਹਿੰਦੇ ਗੱਲ ਕਰਦੇ ਨੇ ਜੀ, ਭਲਾ ਕਿਉਂ ਜੀ। ਤੇ ਜਾਣੀਆਂ ਚਾਲ ਜੀ ਕਹਿੰਦੇ ਨੇ ਸੁੱਟ ਕੇ ਆਪਣੇ ਆਪ ਘਰਾਂ ਨੂੰ ਚੱਲ ਪਏ ਜੀ। ਜਾਣੀਆਂ ਚਾਲ ਜੀ ਕਹਿੰਦੇ ਵਕੀਲ ਸਾਹਿਬ ਭਲੀ ਭਾਂਤ ਜਾਣਦੇ ਨੇ ਜੀ ਸਾਰਾ ਕੁਝ, ਤੇ ਹੱਸ ਰਹੇ ਨੇ। ਰਾਜਨ ਜੀ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ ਹਮਕੋ ਕੁਝ ਨਹੀਂ ਪਤਾ, ਸਾਂਬੇ ਨੂੰ ਪਤਾ ਹੋ ਜੀ, ਹਾ ਹਾ ਹਾ। ਔਜਲਾ ਸਾਹਿਬ ਕਹਿੰਦੇ ਨੇ ਇਕਬਾਲ ਮਾਂਗੜ ਜੀ ਵਿਆਹ ਦੀ ਵਰੇਗੰਢ ਮੁਬਾਰਕ ਹੋਵੇ ਜੀ ਰੇਡੀਓ ਪਰਿਵਾਰ ਵੱਲੋਂ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਡਾ ਵੀ। ਤੇ ਜੱਸੀ ਮਹਿਤਾਬ ਜੀ ਲਿਖਦੇ ਨੇ ਮੇਰੇ ਵੱਲੋਂ ਵੀ ਇਕਬਾਲ ਜੀ ਨੂੰ ਮੁਬਾਰਕਬਾਦ ਹੈ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਕਹਿੰਦੇ ਨੇ ਆਪਕੋ ਸਭ ਮਾਲੂਮ ਹੈ, ਉਠਾਓ ਫੋਨ ਔਰ ਬਤਾ ਦੋ ਸਭੀ ਕੋ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਸੁਣਦੇ ਹੋ, ਪਰ ਰਜਵੀਰ ਹੁਣ ਆਪਾਂ ਨੂੰ ਸੂੰਡੀਆਂ ਖਵਾਉਣ ਦੀ ਤਿਆਰੀ ਕਰੀ ਬੈਠਾ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਡੈਮ ਦੀ ਮੱਸੀ ਵਰਗੀ ਮੱਛੀ ਬਹੁਤ ਸਵਾਦਲੀ ਹੁੰਦੀ ਹੈ। ਬਹੁਤ ਸਵਾਦ ਹੈ ਜੀ, ਬਿਲਕੁਲ ਹੈ ਜੀ, ਨੈਚੁਰਲ ਹੈ ਨਾ ਜੀ, ਉਹਦਾ ਫਰਕ ਪੈਂਦਾ ਜਿੱਥੇ ਆਪ ਉਹਨੂੰ ਤਿਆਰ ਕਰਨਾ ਹੈ ਫਾਰਮਾਂ ਦੇ ਵਿੱਚ, ਤੇ ਕਿਤੇ ਜਿਹੜੀ ਖੁੱਲੇ ਪਾਣੀਆਂ ਦੇ ਵਿੱਚ ਮੱਛੀ ਹੈ ਉਹਦਾ ਤਾਂ ਆਨੰਦ ਹੀ ਵੱਖਰਾ ਹੈ। ਇਸੇ ਤਰ੍ਹਾਂ ਫਿਟਨੈਸ ਪੰਜਾਬ ਬਾਈ ਜੀ ਲਿਖਦੇ ਨੇ ਜੜਾਂ ਦੇ ਵਿੱਚ ਤੇਲ ਹੀ ਨਹੀਂ, ਇੱਥੇ ਚੂੜੀਆਂ ਚੁੰਨੀਆਂ ਵੀ ਚੜਾਉਂਦੇ ਨੇ ਦਰਖਤਾਂ ਨੂੰ ਕਹਿੰਦੇ ਜੀ। ਬਿਲਕੁਲ ਹੈ ਜੀ, ਧਾਗੇ ਤਵੀਤ ਵੀ ਹੁੰਦੇ ਆ। ਤੇ ਪਿੱਛੇ ਜਿਹੇ ਦਰਖਤ ਦੀਆਂ ਜੜਾਂ ਦੀ ਕਹਿੰਦੇ ਲੱਤਾਂ ਘੁੱਟ ਰਹੇ ਸੀ ਭਾਰਤ ਵਾਸੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੱਸ ਰਹੇ ਨੇ ਨਾਲ ਫਿਟਨੈਸ ਪੰਜਾਬ ਬਾਈ ਜੀ ਆਪਣੇ ਬਹਾਦਰ ਸਿੰਘ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆਂ ਚਾਲ ਸਾਹਿਬ ਸਤਿ ਸ੍ਰੀ ਅਕਾਲ, ਭਾਰਤ ਸਾਹਿਬ ਹੁਣ ਏਲੀਅਨ ਬਣ ਗਏ ਹਨ ਜੀ ਕਹਿੰਦੇ। ਇਹ ਦੂਜੀ ਦੁਨੀਆਂ ਦੇ ਖਾਣਿਆਂ ਦੇ ਬਾਰੇ ਦੱਸ ਰਹੇ ਨੇ। ਨਹੀਂ ਨਹੀਂ ਸੈਣੀ ਸਾਹਿਬ, ਇੱਥੇ ਦੇ ਖਾਣਿਆਂ ਦੀ ਗੱਲ ਦੱਸਦੇ ਹਾਂ, ਹਜੇ ਬਲੀਵ ਨਹੀਂ ਕਰਨਾ ਕਿਸੇ ਨੇ। ਆ ਜਿਹੜਾ ਕਲਾਈਮੇਟ ਚੇਂਜ ਜਾਂ ਫੂਡ ਦਾ ਪ੍ਰੋਸੈਸਿੰਗ, ਫੂਡ ਦਾ ਹੋਰ ਸਾਰਾ ਚੀਜ਼ਾਂ ਜਾਂ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਜੀਓ ਜਾਂ GM ਹੋਰ ਸਾਰੀਆਂ ਜਿਹੜੇ ਨੇ DNA ਚੇਂਜ ਕਰ ਦਿੱਤਾ ਗਿਆ, ਉਹਨਾਂ ਚੀਜ਼ਾਂ ਦਾ ਰੋਲਾ ਪਿਛਲੇ 8-10 ਸਾਲਾਂ ਤੋਂ ਪਾ ਰਹੇ ਹਾਂ। ਤੇ ਪਰ ਉਹ ਅਜੇ ਨਹੀਂ ਉਸਨੂੰ ਗੌਰ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਗੱਲ ਜ਼ਰੂਰ ਚੱਲਣ ਲੱਗੀ ਹੈ, ਖਾਸ ਕਰ ਪੰਜਾਬ ਦੇ ਵਿੱਚ ਹੁਣ। ਤੇ ਨਹੀਂ ਤਾਂ ਸਾਨੂੰ ਤਾਂ ਰੋਲਾ ਪਾਉਂਦਿਆਂ ਨੂੰ 8-10 ਸਾਲ ਹੋ ਗਏ ਇਹਨਾਂ ਚੀਜ਼ਾਂ ਦੇ। ਚੰਨੀ ਇਸੇ ਤਰ੍ਹਾਂ ਖਾਣੇ ਦੇ ਵਿੱਚ ਵੀ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ, ਹੋਰ ਰੁਕ ਜਾਓ 8-10 ਸਾਲ, ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਚਰਨਜੀਤ ਸਿੰਘ ਸ਼ੈਲੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੁਹਾਡੇ ਵਿਚਾਰ ਬਹੁਤ ਸੋਹਣੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ। ਸ਼ੁਕਰੀਆ ਆਪਣੇ ਚਰਨਜੀਤ ਕੌਰ ਜੀ, ਆਪਣੇ ਬੀਜੀ ਲਿਖਦੇ ਨੇ ਤਲਵਾੜੇ ਤੋਂ, ਆਸ਼ੀਰਵਾਦ ਲਈ ਸ਼ੁਕਰੀਆ ਬੀਜੀ। ਜੱਸੀ ਮਹਿਤਾਬ ਜੀ ਕਹਿੰਦੇ ਹੁਣ ਭਾਰਤ ਦੇ ਵਿੱਚ ਵੀ ਬਾਂਸ ਦਾ ਜਿਹੜਾ ਮੁਰੱਬਾ ਖਾਂਦੇ ਨੇ ਲੋਕ ਜੀ, ਬਿਲਕੁਲ ਜੀ, ਇਹ ਚੀਜ਼ਾਂ ਆ ਚੁੱਕੀਆਂ ਨੇ ਜੀ, ਸਾਰਾ ਕੁਝ ਆ ਚੁੱਕਿਆ। ਹੌਲੀ ਹੌਲੀ ਦੇਖਿਓ ਪੂਰਾ ਜਲਵਾ ਦਿਖੇਗਾ ਸੈਣੀ ਸਾਹਿਬ। ਰਾਜਨ ਸੈਣੀ ਸਾਹਿਬ ਕਹਿੰਦੇ ਕੰਗਰੈਚੁਲੇਸ਼ਨ ਇਕਬਾਲ ਜੀ, ਗੋਡ ਬਲੈਸ ਦੀ ਲਵਲੀ ਕਪਲ ਜੀ ਕਹਿੰਦੇ। ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਕਿਹਾ ਥੈਂਕ ਯੂ ਔਜਲਾ ਜੀ ਤੇ ਸਾਰੇ ਹੀ ਪਰਿਵਾਰ ਦਾ ਜੀ। ਤੇ ਅਮਨ ਨਵਾਂਸ਼ਹਿਰ ਜੀ ਲਿਖਦੇ ਨੇ ਜ਼ਿੰਦਗੀ ਦੇ ਰਾਹਾਂ ਉੱਤੇ ਹਰ ਮੁਸ਼ਕਲਾਂ ਦਾ ਹੱਲ ਹੋਵੇ ਇਸ ਖੂਬਸੂਰਤ ਜੋੜੀ ਦੇ ਹਿੱਸੇ ਵਿੱਚ ਹਰ ਵੇਲੇ ਖੁਸ਼ੀਆਂ ਦਾ ਪਲ ਹੋਵੇ, ਵਿਆਹ ਦੀ ਵਰੇਗੰਢ ਮੁਬਾਰਕ ਜੀ ਇਕਬਾਲ ਮੈਡਮ ਜੀ। ਔਜਲਾ ਸਾਹਿਬ ਲਿਖਦੇ ਨੇ ਪ੍ਰੋਗਰਾਮ ਜਦੋਂ ਵੀ ਜਿਹੜੇ ਮਰਜ਼ੀ ਸਮੇਂ ਰੱਖੋ, ਪਰ ਕਹਿੰਦੇ ਨੇ ਗਲਾਸੀ ਯਾਦ ਦਵਾ ਹੀ ਜਾਂਦੀ ਹੈ ਜੀ। ਇਕਬਾਲ ਮੰਗੜ ਜੀ ਕਹਿੰਦੇ ਥੈਂਕ ਯੂ ਜੀ ਰਾਜਨ ਸੈਣੀ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਮੁਕੱਦਰ ਵੀਰ ਜੀ, ਸੱਚ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੱਕ ਵਾਰ ਕਿੱਥੇ ਚਲ ਗਿਆ ਸੁਨੇਹਾ, ਉੱਪਰ ਥੱਲੇ ਹੋ ਗਿਆ।
ਔਜਲਾ ਸਾਹਿਬ ਲਿਖਦੇ ਨੇ ਕਿ ਇੱਕ ਵਾਰ ਗੀਤਕਾਰ ਦਾ ਨਾਮ ਵੀ ਲਿਆ ਕਰੋ ਮੁਕੱਦਰ ਵੀਰ, ਉਸਦੇ ਹਿੱਸੇ ਨਾ ਹੀ ਕਹਿੰਦੇ ਆਇਆ ਹੈ ਜੀ ਉਹਦਾ ਨਾਮ। ਮੁਕੱਦਰ ਜੀ ਕਹਿੰਦੇ, ਔਜਲਾ ਬਾਈ ਜੀ ਮਾਫ਼ੀ ਚਾਹੁੰਦਾ, ਮੈਂ ਹੁਣੇ ਬੜੀ ਕਾਹਲੀ ਦੇ ਵਿਚ ਲਿਖਿਆ ਸੀ, ਮੈਂ ਤੇ ਖੁਦ ਸਮਝਦਾ ਗੀਤਕਾਰ ਦੇ ਹਿੱਸਾ ਜਿਹੜਾ ਕਿੰਨਾ ਕੁ ਆਉਂਦਾ ਹੈ। ਬਾਈ ਜੀ ਕ੍ਰੈਡਿਟ ਲੈਣ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਮੈਂ ਆਪ ਲਿਖਦਾ ਹੀ ਨਹੀਂ, ਬਾਬਿਓ ਅੱਗੇ ਤੋਂ ਧਿਆਨ ਰੱਖਾਂਗੇ ਜੀ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ, ਮੇਰਾ ਮਕਸਦ ਸਿਰਫ ਮੈਸੇਜ ਦੇਣਾ ਸੀ। ਸ਼ੁਕਰੀਆ ਜੀ, ਧੰਨਵਾਦ, ਬਹੁਤ ਵਧੀਆ ਸੀਗਾ, ਤੁਸੀਂ ਮੈਸੇਜ ਵੀ ਦਿੱਤਾ। ਔਜਲਾ ਸਾਹਿਬ ਕਹਿੰਦੇ, ਲਵ ਜੋ ਮੁਕੱਦਰ ਵੀਰ ਮੇਰੇ ਜਜ਼ਬਾਤ ਸੀ ਜੋ ਆਪਣਿਆਂ ਦੇ ਨਾਲ ਹੀ ਕਰ ਸਕਦੇ ਆ। ਮੁਕੱਦਰ ਜੀ ਕਹਿੰਦੇ, ਬਿਲਕੁਲ ਔਜਲਾ ਬਾਈ ਜੀ, ਅਸੀਂ ਤੇ ਸਿਰਫ ਜਜ਼ਬਾਤਾਂ ਦੇ ਉੱਤੇ ਪਿਆਰ ਕਰਕੇ ਜੁੜੇ ਹੋਏ ਆ, ਕੋਈ ਗੱਲ ਹੀ ਨਹੀਂ। ਬਾਈ ਜੀ ਤੁਹਾਡਾ ਕਿਹਾ ਸਿਰ ਮੱਥੇ ਆ ਜੀ। ਮੁਕੱਦਰ ਜੀ ਕਹਿੰਦੇ, ਇਹ ਪਿਆਰ ਤੇ ਸਤਿਕਾਰ ਹੀ ਹੈ ਜਿਹੜਾ ਸਾਨੂੰ ਜੋੜੀ ਰੱਖਦਾ ਔਜਲਾ ਬਾਈ ਜੀ। ਇਹੀ ਕਹਿੰਦੇ ਸਾਡੇ ਰਿਸ਼ਤੇ ਨੇ ਜਿਹੜੇ ਸਾਡੇ ਅਸਲ ਬਣਾਏ ਹੋਏ ਨੇ, ਰਿਸ਼ਤਿਆਂ ਤੋਂ ਵੱਧ ਨਿਭਦੇ ਪਏ ਨੇ। ਔਜਲਾ ਬਾਈ ਜੀ ਗੁੱਡ ਨਾਈਟ ਆਲ ਟੂ ਗੁੱਡ ਨਾਈਟ ਆਲ ਆਫ ਯੂ ਕਹਿੰਦੇ ਨੇ ਆਪਣੇ ਮੁਕੱਦਰ ਜੀ। ਤੇ ਰਾਜਕੁਮਾਰ ਜੀ ਬਾਈ ਜੀ ਕਹਿੰਦੇ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੀ। ਤੇ ਨਵਦੀਪ ਜੀ ਨੇ ਆਖਰ ਦੇ ਵਿਚ ਗੁੱਡ ਨਾਈਟ ਜੀ ਜ਼ਿੰਦਗੀ ਜ਼ਿੰਦਾਬਾਦ ਕਹਿ ਦਿੱਤਾ ਹੈ। ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ, ਸੁਨੇਹਾ ਰਹਿ ਗਿਆ ਹੋਵੇ, ਵਿਚਾਰ ਰਹਿ ਗਿਆ ਹੋਵੇ, ਤਾਂ ਮੈਨੂੰ ਦਿਓ ਮਾਫ਼ੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੋਸ਼ਿਸ਼ ਪੂਰੀ ਰਹੇਗੀ। ਕੱਲ ਨੂੰ ਮੇਰੀ ਇੱਕ ਨਿੱਜੀ ਕੰਮ ਵੀ ਹੈਗਾ ਜੀ, ਮੈਂ ਜੇ ਉਸ ਤੋਂ ਵਿਹਲਾ ਹੋ ਗਿਆ ਜਲਦੀ ਤੇ ਜ਼ਰੂਰ ਆਪਾਂ ਪ੍ਰੋਗਰਾਮ ਕਰਾਂਗੇ, ਤੇ ਬਾਕੀ ਅਪਡੇਟ ਤੁਹਾਨੂੰ ਜ਼ਰੂਰ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ, ਤੇ ਮੈਨੂੰ ਦਿਓ ਆ ਗਿਆ। ਰੱਬ ਰਾਖਾ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 21 ਅਪ੍ਰੈਲ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਖੁੱਲੀਆਂ ਗੱਲਾਂ ਬਾਤਾਂ ਨਾਲ ਨਾਲ ਕੁਝ ਸਾਮਰਾਜੀ ਢਾਂਚਾ ਤੇ ਕਾਰਪੋਰੇਟ ਢਾਂਚੇ ਦੀ ਵੀ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵੱਲ ਵੀ ਬਾਤ ਪਾਵਾਂਗੇ ਤੇ ਰਾਜੇ ਮਹਾਰਾਜਿਆਂ ਦੀਆਂ ਵੀ ਗੱਲਾਂ ਤੁਹਾਨੂੰ ਕੁਝ ਨਾ ਕੁਝ ਸੁਣਾਉਣ ਦੀ ਕੋਸ਼ਿਸ਼ ਰਹੇਗੀ ਅੱਜ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਮੁਤਾਬਕ। ਇਸ ਵਕਤ ਜਿਹੜੀਆਂ ਨੇ 7:12 ਦਾ ਸ਼ਾਮ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:12 ਹੋ ਗਏ ਆ। ਕੈਲੀਫੋਰਨੀਆ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਘੜੀਆਂ ਦੇ ਉੱਤੇ 12 ਦਾ ਸਮਾਂ ਹੈ ਜੀ। ਤੇ ਭਾਰਤ ਦੇ ਵਿਚ ਤਕਰੀਬਨ ਹੋ ਗਏ ਨੇ ਆਪਣੇ 9:42:43 ਦਾ ਸਮਾਂ ਜਿਹੜਾ ਹੋ ਚੱਲਿਆ। ਤੇ ਲੋ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਥੱਲੇ ਜ਼ਰੂਰ ਦਰੁਸਤ ਕਰਾ ਦਿਓ ਕਿੱਦਾਂ ਤੁਹਾਡੇ ਤੱਕ ਜਿਹੜੀ ਆਵਾਜ਼ ਤੇ ਨਾਲ ਤਸਵੀਰ ਪਹੁੰਚ ਰਹੀ ਹੈ ਤਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰ ਸਕੀਏ। ਅੱਜ ਦੇ ਬਹੁਤ ਸਾਰੇ ਮੁੱਦੇ ਨੇ ਤੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਅਮਰੀਕਾ ਤੇ ਇਰਾਨ ਦਾ ਟਕਰਾਅ, ਹੋਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਕੈਨੇਡਾ ਦਾ ਅਮਰੀਕਾ ਦੇ ਨਾਲ ਟਕਰਾਅ ਜਿਹੜਾ ਚੱਲ ਰਿਹਾ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਕੇਂਦਰ ਦੇ ਵਿਚ ਕੁਝ ਨਾ ਕੁਝ ਵਾਦ ਵਿਵਾਦ ਚੱਲ ਰਹੇ ਨੇ, ਉਨ੍ਹਾਂ ਦੀ ਗੱਲ ਵੀ ਬਾਤ ਪਾਵਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਜ਼ਿੰਦਗੀ ਕੁਝ ਕਰ ਗੁਜ਼ਰਨ ਅਤੇ ਸਮੇਂ ਦੀ ਹਿੱਕ ਦੇ ਉੱਤੇ ਪੈੜਾਂ ਪਾਉਣ ਦਾ ਨਾਂ ਹੈ। ਸੋ ਸਵਾਲ ਇਹ ਵੀ ਬਣ ਜਾਂਦਾ ਹੈ ਕਿ ਸਵਾਲ ਇਹ ਨਹੀਂ ਹੈ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ, ਸਵਾਲ ਇਹ ਹੈ ਕਿ ਅਸੀਂ ਸਮਾਜ ਤੇ ਇਨਸਾਨੀਅਤ ਦੀ ਜਿਹੜੀ ਬਿਹਤਰੀ ਦੇ ਲਈ ਕੀ ਕਰਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ, ਅਸਲੀ ਸਾਡੇ ਜਿਹੜੇ ਨੇ ਪੰਜਾਬ ਦੇ ਅਸਲ ਨਾਇਕ ਕੌਣ ਸਨ ਤੇ ਖਲਨਾਇਕ ਜਿਹੜੇ ਨੇ ਨਾਇਕ ਬਣਾ ਕੇ ਪੇਸ਼ ਕੀਤੇ ਜਾ ਰਹੇ ਹੈ ਤੇ ਉਹਨਾਂ ਦੀ ਬਾਤ ਵੀ ਪਾਵਾਂਗੇ। ਪਰ ਅੱਜ ਦੇ ਵਿਚਾਰ ਦੇ ਵਿੱਚੋਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ, ਦੁਨੀਆਂ ਦੇ ਵੱਖਰੇ ਵੱਖਰੇ ਖਿੱਤਿਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ। 21 ਤਰੀਕ ਅੱਜ ਜਿਹੜਾ ਚੌਥਾ ਮਹੀਨਾ ਅਪ੍ਰੈਲ ਦਾ ਤੇ 1526 ਦਾ ਸਮਾਂ, ਮੁਗਲ ਜ਼ਹੀਰੂਦੀਨ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਜਿਹੜਾ ਸੀ ਹਰਾ ਕੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। 1852 ਦੇ ਵਿੱਚ ਲੇਖਕ ਤੇ ਕਵੀ ਗਿਆਨੀ ਦਿੱਤ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1913 ਦੇ ਵਿੱਚ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਬਾਅਦ ਦੇ ਵਿੱਚ ਗਦਰ ਪਾਰਟੀ ਬਣੀ, ਜਿਸਦੀ ਸ਼ੁਰੂਆਤ ਹੁੰਦੀ ਹੈ ਅਮਰੀਕਾ ਕੈਨੇਡਾ ਦੇ ਵਿੱਚੋਂ। ਉਹਨਾਂ ਦੀ ਅਮਰੀਕਾ ਦੇ ਵਿੱਚ ਜਿਹੜੀ ਸਥਾਪਨਾ ਕੀਤੀ ਗਈ ਸੀ, ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਅਸਲ ਜਿਹੜੇ ਨੇ ਹੀਰੋ ਨੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਰਹੇਗੀ। 1999 ਦੇ ਵਿੱਚ ਚੀਨ ਦੇ ਤਿਆਨਾ ਮੈਨ ਚੌਂਕ ਜਿਹੜਾ ਸੀ ਉਹਦੇ ਵਿੱਚ 1,00,000 ਵਿਦਿਆਰਥੀ ਇਕੱਠੇ ਹੋਏ ਸੀ। 2000 ਸੁਪਰੀਮ ਕੋਰਟ ਦੇ ਹੁਕਮ ਦਿੱਤਾ ਸੰਨ ਦੇ ਵਿੱਚ ਕਿ ਆਸ਼ਰਿਤ ਵਿਧਵਾ ਦਾ ਜਿਹੜਾ ਆਪਣੇ ਮਾਂ ਬਾਪ ਦੀ ਜਾਇਦਾਦ ਦੇ ਉੱਤੇ ਅਧਿਕਾਰ ਹੈ। ਕੌਮੀ ਸਿਵਲ ਸੇਵਾਵਾਂ ਦਿਵਸ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ। 2006 ਤੋਂ ਇਹਦੀ ਸ਼ੁਰੂਆਤ ਹੋਈ ਸੀ ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਾਡੇ ਅਸਲੀ ਯੋਧਿਆਂ ਦੇ ਨਾਮ। ਗਦਰ ਪਾਰਟੀ ਜਿਹੜੀ ਹੈ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਪਿੱਛੋਂ ਇੱਥੋਂ ਕੱਚੇ ਮਾਲ ਦੀ ਬਰਾਮਦ ਤੇ ਕਾਰਖਾਨਿਆਂ ਦੇ ਵਿੱਚ ਪੱਕੇ ਮਾਲ ਦੀ ਦਰਾਮਦ ਵਧਦੀ ਚਲੀ ਗਈ। ਸਿੱਟੇ ਵਜੋਂ ਭਾਰਤ ਵਿਚਲੀ ਜਿਹੜੀ ਸੀ ਘਰੇਲੂ ਦਸਤਕਾਰੀ ਤਬਾਹ ਹੁੰਦੀ ਗਈ ਤੇ ਖੇਤੀਬਾੜੀ ਖੇਤਰ ਦੇ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਨਵਾਂ ਜ਼ਮੀਨੀ ਬੰਦੋਬਸਤ ਕਾਇਮ ਕੀਤਾ ਜਾਣ ਲੱਗ ਪਿਆ। ਗਰੀਬੀ ਤੇ ਮੰਦਵਾੜੇ ਕਾਰਨ 1872 ਤੇ 73 ਦਾ ਸਮਾਂ, ਉਹਦੇ ਮੁਕਾਬਲੇ 1902 ਤੇ 3 ਦੇ ਵਿੱਚ ਮੁਝਾਰਿਆਂ ਦੀ ਗਿਣਤੀ 5 ਗੁਣਾ ਵੱਧ ਚੁੱਕੀ ਸੀ। 8-12 ਏਕੜ ਦੀ ਜਿਹੜੀ ਥਾਂ 3-5 ਏਕੜ ਜ਼ਮੀਨ ਰਹਿ ਗਈ, ਜਿਹੜੀ ਪਹਿਲਾਂ 8-12 ਏਕੜ ਹੁੰਦੀ ਸੀ ਤੇ ਉਹ 3-5 ਏਕੜ ਰਹਿ ਗਈ ਤੇ ਅੱਜ ਦੇ ਹਾਲਾਤ ਦੇਖੇ ਜਾਣ ਤਾਂ 2.5-2.5 ਜਿਹੜੇ ਕਿੱਲੇ ਮਸੀ ਆ ਰਹੇ ਨੇ। ਗਰੀਬੀ ਤੋਂ ਮਜਬੂਰ ਹੋ ਕੇ ਜਿਹੜੇ ਪੰਜਾਬੀ ਰੋਜ਼ਗਾਰ ਦੀ ਭਾਲ ਦੇ ਵਿੱਚ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਦੇ ਵੱਲ ਨੂੰ ਜਾਣ ਲੱਗ ਪਏ। ਅਮਰੀਕਾ ਤੇ ਕੈਨੇਡਾ ਦੇ ਵਾਸੀ ਹਿੰਦੀ ਪੰਜਾਬੀ ਪ੍ਰਵਾਸੀਆਂ ਨੂੰ ਨਫ਼ਰਤ ਕਰਦੇ ਤੇ ਹੋਟਲਾਂ ਤੇ ਸਿਨੇਮਾ ਘਰਾਂ ਦੇ ਬਾਹਰ ਲਿਖਿਆ ਹੁੰਦਾ ਸੀ, ਹਿੰਦੀ ਅਤੇ ਕੁੱਤੇ ਅੰਦਰ ਨਹੀਂ ਆ ਸਕਦੇ ਨੇ।
ਉਹਨਾਂ ਨੂੰ ਇਹ ਸੁਣਨਾ ਪੈਂਦਾ ਸੀ ਕਿ 30 ਕਰੋੜ ਹਿੰਦੁਸਤਾਨੀਆਂ ਉੱਤੇ 1 ਲੱਖ ਅੰਗਰੇਜ਼ ਰਾਜ ਕਰ ਰਹੇ ਨੇ ਤੇ ਬੰਦੇ ਨੇ ਜਾਂ ਭੇਡਾਂ ਨੇ। ਪੰਜਾਬੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ, ਸਾਡੀ ਵੀ ਕੋਈ ਜਥੇਬੰਦੀ ਹੋਣੀ ਚਾਹੀਦੀ ਹੈ। ਕੈਨੇਡਾ ਸਰਕਾਰ ਨੇ ਪੰਜਾਬੀ ਹਿੰਦੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ 1907 ਨੂੰ ਜਿਹੜਾ ਸੀਗਾ ਫੁਰਮਾਨ ਜਾਰੀ ਕਰ ਦਿੱਤਾ ਕਿ ਸਿਰਫ ਉਹੀ ਲੋਕ ਜਿਹੜੇ ਨੇ ਆ ਸਕਦੇ ਨੇ ਜਿਨ੍ਹਾਂ ਦੇ ਕੋਲ ਸਿੱਧੀ ਜਿਹੜੀ ਹੈ ਕੈਨੇਡਾ ਦੀ ਸਿੱਧੀ ਟਿਕਟ ਹੋਵੇਗੀ ਤੇ $200 ਜੇਬ ਦੇ ਵਿੱਚ ਜਿਹੜੇ ਹੋਣਗੇ। ਉਸ ਸਮੇਂ ਕੋਈ ਸਿੱਧਾ ਜਹਾਜ਼ ਕੈਨੇਡਾ ਨਹੀਂ ਸੀ ਜਾਂਦਾ, ਉਥੋਂ ਦੀ ਬਣੀ ਜਿਹੜੀ ਸੀ ਯੂਨਾਈਟਿਡ ਲੀਗ ਤੇ ਕੁਝ ਪੰਜਾਬੀਆਂ ਨੇ ਇਸ ਕਾਨੂੰਨ ਦਾ ਵਿਰੋਧ ਵੀ ਕੀਤਾ ਤੇ ਉੱਚ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲ ਕੇ ਯਾਦ ਪੱਤਰ ਜਿਹੜੇ ਦਿੱਤੇ ਗਏ, ਪਰ ਕੋਈ ਹੱਲ ਨਾ ਨਿਕਲਦਾ। ਵੇਖ ਕੇ ਜਿਹੜਾ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਮਜ਼ਬੂਤ ਜਥੇਬੰਦੀ ਬਣਾਉਣ ਦਾ ਫੈਸਲਾ ਲੈ ਲਿਆ ਗਿਆ। ਗਦਰ ਪਾਰਟੀ ਦੀ ਪਹਿਲੀ ਮੀਟਿੰਗ ਅੱਜ ਦੇ ਦਿਹਾੜੇ ਦੇ ਉੱਤੇ 21 ਅਪ੍ਰੈਲ 1913 ਨੂੰ ਅਸਟੋਰੀਆ ਦੀ ਇੱਕ ਜਿਹੜੀ ਸੀ ਮਿਲ ਦੇ ਵਿੱਚ ਹੁੰਦੀ ਹੈ, ਜਿਸ ਦੇ ਵਿੱਚ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਠਾਠਗੜ੍ਹ, ਸਕੱਤਰ ਲਾਲਾ ਹਰਦਿਆਲ, ਖਜਾਨਚੀ ਪੰਡਿਤ ਕਾਂਸ਼ੀ ਰਾਮ ਮੜੋਲੀ ਚੁਣੇ ਗਏ। ਨਵੰਬਰ 1913 ਦੇ ਵਿੱਚ ਪਹਿਲਾਂ ਉਰਦੂ ਤੇ ਫਿਰ ਪੰਜਾਬੀ ਦੇ ਵਿੱਚ ਗਦਰ ਅਖਬਾਰ ਕੱਢਿਆ ਜਾਂਦਾ ਹੈ। ਪਾਰਟੀ ਦਾ ਮੁੱਖ ਮੰਤਵ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿੱਚ ਹਥਿਆਰਬੰਦ ਇਨਕਲਾਬ ਦੇ ਨਾਲ ਅੰਗਰੇਜ਼ ਸਾਮਰਾਜ ਦਾ ਜਿਹੜਾ ਸੀ ਖਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਸੀ। ਗਦਰ ਪਾਰਟੀ ਦੇ ਨੌਜਵਾਨ ਆਗੂ ਕਰਤਾਰ ਸਿੰਘ ਸਰਾਭਾ, ਅੱਜ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਹਨਾਂ ਦੇ ਜਿਹੜਾ ਜਿੱਥੇ ਉਹ ਪੜ੍ਹੇ ਨੇ ਲਿਖੇ ਨੇ ਸਕੂਲ, ਉਹਨੂੰ ਢੋਣ ਦੀਆਂ ਜਿਹੜੀਆਂ ਨੇ ਪੂਰੀਆਂ ਚਾਲਾਂ ਚੱਲੀਆਂ ਜਾ ਰਹੀਆਂ ਕਿ ਉਹਨੂੰ ਖਤਮ ਕਰ ਦਿੱਤਾ ਜਾਵੇ। ਪਰ ਗਦਰ ਪਾਰਟੀ ਦੇ ਨੌਜਵਾਨ ਆਗੂ ਕਰਤਾਰ ਸਿੰਘ ਸਰਾਭਾ, ਜੇ ਕੋਈ ਪੁੱਛੇ ਕੌਣ ਹੋ ਤੁਮ ਤੋ ਕਹਿ ਦੋ ਬਾਗੀ ਨਾਮ ਮੇਰਾ, ਜ਼ੁਲਮ ਮਿਟਾਣਾ ਹਮਾਰਾ ਪੇਸ਼ਾ, ਗਦਰ ਕਰਨਾ ਹੈ ਕਾਮ ਆਪਣਾ, ਨਮਾਜ਼ ਸੰਧਿਆ ਯਹੀ ਹਮਾਰੀ ਔਰ ਪਾਠ ਪੂਜਾ ਸਭ ਯਹੀ ਹੈ, ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖੁਦਾ ਔਰ ਰਾਮ ਕਹਿੰਦੇ ਆਪਣਾ ਹੈ। ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੇ ਧੁੱਪ ਜੀ, ਬੁੱਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸਿਰ ਦਿੱਤੇ ਬਾਂਝ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਵੇ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਹੱਥ ਸ਼ਮਸ਼ੀਰ ਕੁਦ ਪਵੋ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੂ ਘਾਣ ਜੀ, ਵੈਰੀਆਂ ਦੇ ਆਓ ਲਾਹੂ ਲਹੂ ਪੀਏ ਰੱਜ ਕੇ, ਬਣੀ ਮਾਰ ਲਈਏ ਵੈਰੀ ਮਰ ਜਾਈਏ ਤੇ ਆਪ ਜਾ ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਪੂਰੇ ਸ਼ੇਰ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਇਸੇ ਤਰ੍ਹਾਂ ਜ਼ਿਕਰ ਆ ਜਾਂਦਾ ਹੈ ਗਿਆਨੀ ਦਿੱਤ ਸਿੰਘ ਉਹਨਾਂ ਦਾ, ਕਰਮ ਕਾਂਡ ਅੰਧ ਵਿਸ਼ਵਾਸ ਤੇ ਵਹਿਮਾਂ ਭਰਮਾਂ, ਮੜੀ ਮਸਾਣਾ ਪਖੰਡਵਾਦ ਖਿਲਾਫ਼ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ ਸਿੰਘ ਉਹਨਾਂ ਦਾ ਜਨਮ ਵੀ ਅੱਜ ਦੇ ਦਿਹਾੜੇ ਦੇ ਉੱਤੇ 21 ਅਪ੍ਰੈਲ 1850 ਨੂੰ ਆਨੰਦਪੁਰ ਕਲੋੜ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ ਤੇ ਮੁੱਢਲੀ ਪੜ੍ਹਾਈ ਗੁਲਾਬ ਉਦਾਸੀਆਂ ਦੇ ਡੇਰੇ ਤੋਂ ਜਿਹੜੀ ਪ੍ਰਾਪਤ ਕੀਤੀ ਸੀ। ਇਸ ਦੇ ਦੌਰਾਨ ਹੀ ਧਾਰਮਿਕ ਪੁਸਤਕਾਂ ਤੇ ਧਰਮ ਅਧਿਐਨ ਦੀ ਰੁਚੀ ਪੈਦਾ ਹੋਈ। ਭਾਵੇਂ ਉਹ ਸਕੂਲ ਨਹੀਂ ਗਏ, ਫਿਰ ਵੀ ਗਿਆਨੀ ਕਰਕੇ ਲਾਹੌਰ ਦੇ ਓਰੀਐਂਟਲ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਣ ਲੱਗ ਪਏ ਤੇ ਉਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਮੰਨੇ ਜਾਂਦੇ ਨੇ। ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਰਾਬਰ ਦੀ ਜਿਹੜੀ ਗੱਦੀ ਲਾ ਕੇ ਬੈਠੇ ਬਾਬਾ ਖੇਮ ਸਿੰਘ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ। ਦਰਬਾਰ ਸਾਹਿਬ ਦੇ ਵਿੱਚ ਲਗਾਈਆਂ ਮੂਰਤੀਆਂ ਹਟਾ ਦਿੱਤੀਆਂ। ਆਰੀਆ ਸਮਾਜ ਤੇ ਮੋਢੀ ਸਾਧੂ ਦਯਾਨੰਦ ਨੂੰ 3 ਵਾਰ ਬਹਿਸ ਦੇ ਵਿੱਚ ਹਰਾਇਆ। ਉਹਨਾਂ ਗੁੱਗਾ ਗਪੋੜ ਸੁਲਤਾਨ ਪੁਆੜਾ ਨਕਲੀ ਸਿੱਖ ਪ੍ਰਬੋਧ ਤੇ ਖਾਲਸਾ ਅਖਬਾਰ ਰਾਹੀਂ ਕੌਮ ਦੇ ਵਿੱਚ ਜਾਗਰਤੀ ਲਿਆਂਦੀ ਤੇ ਉਹ ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚ ਕੋਟੀ ਦੇ ਕਵੀ, ਉੱਤਮ ਵਿਆਖਿਆਕਾਰ, ਪ੍ਰਚਾਰਕ, ਖਾਲਸਾ ਅਖਬਾਰ ਦੇ ਸੰਪਾਦਕ ਤੇ ਬਾਨੀ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਦੇ ਮੋਢੀ ਸਨ। ਉਹਨਾਂ ਨੇ 71 ਦੇ ਕਰੀਬ ਕਿਤਾਬਾਂ ਲਿਖੀਆਂ, ਮਨੁੱਖਤਾ ਦੇ ਨਾਂ ਦੇ ਉੱਤੇ ਕੀਤੇ ਜਾ ਰਹੇ ਅਖੌਤੀ ਕਰਮ ਕਾਂਡਾਂ ਤੋਂ ਸੁਚੇਤ ਕੀਤਾ। ਉਹਨਾਂ ਜਾਤ ਪਾਤ ਦਾ ਵਿਰੋਧ ਕੀਤਾ ਤੇ ਸੱਚ ਦਾ ਮਾਰਗ ਵਿਖਾਇਆ। ਉਹ 6 ਸਤੰਬਰ 1901 ਨੂੰ ਸਦਾ ਦੇ ਲਈ ਵਿਛੋੜਾ ਜਿਹੜਾ ਦੇ ਗਏ ਤੇ ਉਹਨਾਂ ਦੇ ਨਾਮ ਦੇ ਉੱਤੇ ਕਈ ਸੰਸਥਾਵਾਂ ਤੇ ਲਾਇਬ੍ਰੇਰੀਆਂ ਜਿਹੜੀਆਂ ਨੇ ਅਜੇ ਵੀ ਚੱਲ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ, ਬਾਕਮਾਲ ਦੋਵੇਂ ਪੱਖ ਜਿਹੜੇ ਦਰਸਾਏ ਨੇ।
ਤੇ ਅਗਲੀ ਗੱਲਬਾਤ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ 21 ਅਪ੍ਰੈਲ 2026 ਦਾ ਦਿਹਾੜਾ ਤੇ ਸ਼ੁਰੂਆਤ ਕਰਦੇ ਆਪਾਂ ਖ਼ਬਰਾਂ ਅੱਜ ਦੀਆਂ ਕੀ ਕਹਿੰਦੀਆਂ ਨੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਪੰਜਾਬ ਦੇ ਅਸਲ ਨਾਇਕ ਤੇ ਖਲਨਾਇਕ ਕੌਣ ਨੇ ਰੱਬ ਨਾਲ ਹੀ ਚਲਾਕੀ ਕਰ ਗਈ ਲੋਕ ਜਿਹੜੇ ਨੇ ਰੱਬ ਨੂੰ ਖੁਸ਼ ਕਰਦੇ ਕਰਦੇ ਚਾਂਦੀ ਹੀ ਜਿਹੜੀ ਨਕਲੀ ਨਿਕਲੀ ਹੈ ਬੱਲੇ ਉਹ ਚਲਾਕ ਸੱਜਣਾ ਦੂਸਰੇ ਪਾਸੇ US ਇਰਾਨ ਵਾਰਤਾ ਕਦੇ ਹਾਂ ਤੇ ਕਦੇ ਨਾ ਹੈ ਇਰਾਨ ਨੇ ਕੱਲ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਭਾਈ ਇਸਲਾਮਾਬਾਦ ਦੇ ਵਿੱਚ ਨਹੀਂ ਆਵਾਂਗੇ ਤੇ ਉਹੀ ਸਭ ਕੁਝ ਹੋਇਆ ਕਿਤੇ ਨਾ ਕਿਤੇ ਟਰੰਪ ਦੇ ਉੱਤੇ ਦਬਾਅ ਵੱਧ ਰਿਹਾ ਅੰਦਰ ਖਾਤੇ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਅਮੈਰੀਕਾ ਦੇ ਵਿੱਚ ਜਿਹੜੇ ਪੁਰਾਣੇ ਰਿਟਾਇਰ ਜਿਹੜੇ ਫੌਜੀ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਇਹ ਵਾਰ ਜਿਹੜੀ ਬੰਦ ਕੀਤੀ ਜਾਵੇ ਠੀਕ ਨਹੀਂ ਹੋ ਰਿਹਾ ਸਾਰਾ ਕੁਝ ਤੇ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਅਮੈਰੀਕਾ ਦੇ ਵਿੱਚ ਵੀ ਭਖੀ ਹੋਈ ਹੈ ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ ਪਰ ਅੰਦਰ ਖਾਤੇ ਸਾਰਾ ਕੁਝ ਹੈ ਪੱਤਰਕਾਰਾਂ ਦੇ ਨਾਲ ਲੰਚ ਬ੍ਰੇਕ ਜਾਂ ਲੰਚ ਦਾ ਜਿਹੜਾ ਚੱਲਦਾ ਸਿਲਸਿਲਾ ਉਹਨਾਂ ਨੂੰ ਸੰਬੋਧਨ ਕਰਨ ਦਾ ਜਿਹੜਾ ਸਿਲਸਿਲਾ ਹੈਗਾ ਉਹਦੇ ਤੋਂ ਦੂਰੀ ਬਣਾਈ ਜਾ ਰਹੀ ਹੈ ਤੇ ਪੱਤਰਕਾਰ ਨੇ ਪੁੱਛ ਲਿਆ ਕਿ ਜਿਹੜੀ ਐਤਵਾਰ ਨੂੰ ਇੰਡੀਆ ਦਾ ਜਿਹੜਾ ਸੀ ਜਹਾਜ਼ ਉਹਦੇ ਉੱਤੇ ਗੋਲੀ ਚਲਾਈ ਗਈ ਤਾਂ ਉਹ ਕਹਿੰਦਾ ਗੈਟ ਆਊਟ ਕਰ ਦਿੱਤਾ ਉਹਨੂੰ ਬਾਹਰ ਇਸੇ ਤਰ੍ਹਾਂ ਹੀ ਇਰਾਨ ਯੂਨਾਈਟਿਡ ਸਟੇਟ ਜਿਹੜੀ ਹੈ ਤੇ ਇਜ਼ਰਾਈਲ ਵਿਚਕਾਰ ਵੱਧਦਾ ਜਿਹੜਾ ਤਣਾਅ ਹੈ ਜਿੱਥੇ ਜੰਗਬੰਦੀ ਖਤਮ ਹੋਣ ਤੋਂ ਪਹਿਲਾਂ ਹੀ ਗੱਲਬਾਤ ਦੀ ਕੋਸ਼ਿਸ਼ ਦੇ ਉੱਤੇ ਜਿਹੜਾ ਅਨਿਸ਼ਚਿਤਤਾ ਜਿਹੜੀ ਬਰਕਰਾਰ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਸੰਭਾਵਿਤ ਮੀਟਿੰਗ ਤੇ ਵਿਸ਼ਵ ਰਾਜਨੀਤੀ ਦੇ ਨਵੇਂ ਮੋੜਾਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਨਵੀਂ ਅਪਡੇਟ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਗੈਂਗਸਟਰਵਾਦ ਤੇ ਬਣ ਰਹੀਆਂ ਨੇ ਵੈਬ ਸੀਰੀਜ਼ ਰਾਜਾ ਵੜਿੰਗ ਹੋਣਾ ਵੱਲੋਂ ਲਾਰਸ ਬਿਸ਼ਨੋਈ ਆਧਾਰਿਤ ਸੀਰੀਜ਼ ਦੇ ਉੱਤੇ ਪਾਬੰਦੀ ਦੀ ਮੰਗ ਕੀਤੀ ਹੈ ਤੇ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਵੀ ਸਮਰਥਨ ਕਰ ਰਹੀਆਂ ਨੇ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਉੱਤੇ ਨਵੇਂ ਵਿਕਾਸ ਦੀ ਗੱਲ ਹੋ ਰਹੀ ਹੈ ਵਿਕਾਸ ਤੋਂ ਭਾਵ ਹੈ ਭਾਈ ਕਿ ਨਵੇਂ ਕੇਸ ਉਹਦੇ ਉੱਤੇ ਹੁਣ ਚਲਾਏ ਜਾਣਗੇ ਤੇ ਪੰਜਾਬ ਤੋਂ ਜਿਹੜੀ ਹੈ ਪੁਲਿਸ ਹੈ ਉਹ ਡਿਬਰੂਗੜ੍ਹ ਜਿਹੜੀ ਹੈ ਪਹੁੰਚ ਰਹੀ ਹੈ ਤੇ ਉੱਥੇ ਅਰੈਸਟ ਕਰੇਗੀ ਗ੍ਰਿਫਤਾਰੀ ਕਰੇਗੀ ਤੇ ਉਹਨੂੰ ਉੱਥੇ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਨਾਲ ਹੀ ਜਿਹੜਾ ਵਾਤਾਵਰਨੀ ਮੁੱਦੇ ਉੱਠ ਰਹੇ ਨੇ ਪੰਜਾਬ ਦੇ ਵਿੱਚ ਸਰਕਾਰ ਕਟਹਿਰੇ ਦੇ ਵਿੱਚ ਹੈ ਰੋਪੜ ਦੇ ਵਿੱਚ ਜਿਹੜੇ ਨੇ 5000 ਦੇ ਕਰੀਬ ਦਰਖਤ ਜਿਹੜੇ ਨੇ ਗੈਰ ਕਾਨੂੰਨੀ ਕੱਟੇ ਗਏ ਹੈ NGT ਦੀ ਸਖ਼ਤੀ ਹੋਈ ਹੈ ਤੇ ਰੋਪੜ ਦੇ ਵਿੱਚ ਦਰਖਤਾਂ ਦੀ ਕਟਾਈ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਭਾਰਤੀ ਰਾਜਨੀਤੀ ਦੇ ਵਿੱਚ ਧਾਰਮਿਕ ਮੁੱਦਿਆਂ ਤੋਂ ਲੈ ਕੇ ਨਰਿੰਦਰ ਮੋਦੀ ਸਾਹਿਬ ਖਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਤੱਕ ਜਿਹੜਾ ਲੈ ਕੇ ਆਉਂਦਾ ਹੈ ਵਿਰੋਧੀ ਧਿਰਾਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਤੇ ਸਿਰਫ਼ ਇੱਕ ਸਿਆਸਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਗਈ ਇਸ ਪਲੇਟਫਾਰਮ ਨੂੰ ਸਿਆਸਤ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਦੁਨੀਆ ਭਰ ਤੋਂ ਤਾਜ਼ਾ ਅਪਡੇਟ ਦੀ ਕੋਸ਼ਿਸ਼ ਕਰਦੇ ਹਾਂ ਤੇ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੀਦਰਲੈਂਡ ਆਏ ਹੋਏ ਨੇ ਤੇ ਸਾਡੇ ਆਪਣੇ ਸੂਤਰਾਂ ਦੇ ਅਨੁਸਾਰ ਅੱਜ ਫਿਨਲੈਂਡ ਦੇ ਵਿੱਚ ਨੇ ਤੇ ਮੁਲਾਕਾਤਾਂ ਹੋ ਰਹੀਆਂ ਨੇ ਵਿਸ਼ੇਸ਼ ਤੌਰ ਦੇ ਉੱਤੇ ਤੇ ਇਸੇ ਤਰ੍ਹਾਂ ਮਾਨ ਸਾਹਿਬ ਕਹਿੰਦੇ ਟਿਕਾਊ ਖੇਤੀਬਾੜੀ ਫੁੱਲ ਦੀ ਖੇਤੀ ਤੇ ਉੱਚ ਕੁਸ਼ਲਤਾ ਵਾਲੀਆਂ ਖੇਤੀ ਪ੍ਰਣਾਲੀਆਂ ਦਾ ਅਧਿਐਨ ਕੀਤਾ ਹੈ ਨੀਦਰਲੈਂਡ ਦੇ ਵਿੱਚ ਕਿਉਂਕਿ ਉੱਥੇ ਬਹੁਤ ਵੱਡੇ ਜਿਹੜੇ ਫੁੱਲਾਂ ਦੇ ਬਾਗ ਹੋਰ ਸਾਰਾ ਸਿਲਸਿਲਾ ਹੈ ਤੇ ਖੇਤੀਬਾੜੀ ਦਾ ਪ੍ਰਬੰਧ ਡੈਨਮਾਰਕ ਨੀਦਰਲੈਂਡ ਜਿਹੜਾ ਹਾਲੈਂਡ ਹੋ ਗਿਆ ਇਹ ਕਾਫ਼ੀ ਜਿਹੜਾ ਮੰਨੇ ਪਰਮੰਨੇ ਜਾਂਦੇ ਆ ਤੇ ਡੇਅਰੀ ਪ੍ਰੋਡਕਟ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਅੱਜ ਮਹਿਫਲ ਜਿਹੜੀ ਹੈ ਫਿਨਲੈਂਡ ਦੇ ਵਿੱਚ ਲੱਗੀ ਹੋਈ ਹੈ ਦੂਸਰੇ ਪਾਸੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਚੜ੍ਹੀ ਨਕਲੀ ਚਾਂਦੀ ਸਿਰਫ 30 ਕਰੋੜ ਦੇ ਨਕਲ ਜਿਹੜੇ ਨਿਕਲੇ ਨੇ 550 ਕਰੋੜ ਦੇ ਗਹਿਣੇ ਸੀਗੇ ਤੇ ਉਹ ਸਿਰਫ 30 ਕਰੋੜ ਦੇ ਨਿਕਲੇ ਆ ਉਦੋਂ ਖ਼ਬਰ ਨੂੰ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਤੇ ਚਿੰਤਾਜਨਕ ਖ਼ਬਰ ਹੈ ਮਾਤਾ ਦੇ ਚੜਾਵੇ ਦੇ ਲਈ ਵਰਤੀ ਜਾਣ ਵਾਲੀ ਚਾਂਦੀ ਦੇ ਵਿੱਚ ਇੱਕ ਵੱਡੇ ਫਰਜ਼ੀਵਾੜੇ ਦਾ ਖੁਲਾਸਾ ਹੋਇਆ ਜਿਸ ਦੇ ਵਿੱਚ ਭਗਤਾਂ ਦੀ ਆਸਥਾ ਦੇ ਨਾਲ ਖਿਲਵਾੜ ਕਰਦਿਆਂ ਉਹਨਾਂ ਨੂੰ ਚਾਂਦੀ ਦੇ ਨਾਂ ਦੇ ਉੱਤੇ ਜ਼ਹਿਰ ਵੇਚਿਆ ਜਾ ਰਿਹਾ ਹੈ 550 ਕਰੋੜ ਦੀ ਉਮੀਦ ਨਿਕਲੀ ਸਿਰਫ 30 ਕਰੋੜ ਦੀ ਚਾਂਦੀ ਰਿਪੋਰਟ ਦੱਸਦੀ ਹੈ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਜਿਹੜਾ ਉਹਨੇ ਚੜਾਵੇ ਦੇ ਵਿੱਚ ਇਕੱਠੀ ਹੋਈ ਲਗਭਗ 20 ਟਨ ਚਾਂਦੀ ਨੂੰ ਪਿਘਲਾਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਸਰਕਾਰੀ ਟਕਸਾਲ ਜਿਹੜੀ ਹੈ ਮਿੰਟ ਨੂੰ ਭੇਜਿਆ ਗਿਆ ਸੀ ਤੇ ਬੋਰਡ ਨੂੰ ਉਮੀਦ ਸੀ ਕਿ ਇਸ ਦੀ ਕੀਮਤ ਲਗਭਗ 500 ਤੋਂ 550 ਕਰੋੜ ਰੁਪਏ ਹੋਏਗੀ ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਅਸਲੀ ਚਾਂਦੀ ਦੀ ਕੀਮਤ ਸਿਰਫ 30 ਕਰੋੜ ਰੁਪਏ ਦੇ ਕਰੀਬ ਹੈ ਕਿਉਂਕਿ ਇਹ ਵੀ ਬੋਰਡ ਬਣਿਆ ਹੋਇਆ ਤੇ ਦੇਖੋ ਲੋਕ ਇਹਨਾਂ ਚੀਜ਼ਾਂ ਨੂੰ ਦਾਨ ਕਰਦੇ ਆ ਕਿ ਸਾਡੇ ਪਾਪ ਧੁੱਲ ਜਾਣ ਸਾਡਾ ਕੰਮ ਸਿੱਧੇ ਹੋ ਜਾਣ ਪਰ ਉਹੀ ਚੀਜ਼ ਨੂੰ ਜਿਹੜਾ
ਗੌਰਮੈਂਟਾਂ ਜਿਹੜੀਆਂ ਨੇ ਉਹੀ ਕਮਾਈ ਜਿਹੜੀ ਆ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਅਤੇ ਉਹ ਫਿਰ ਆਪਣੇ ਜਿਹੜੀ ਹੈ ਦੇਸ਼ ਦੇ ਵਿੱਚ ਲੈ ਜਾਂਦੇ ਨੇ ਉਹਨੂੰ ਅਤੇ ਜਾਂ ਫਿਰ ਬਾਹਰਲੇ ਮੁਲਕਾਂ 'ਚ ਭੇਜ ਦਿੱਤੀ ਜਾਂਦੀ ਹੈ। ਸਿਕਿਓਰ ਮਨੀ ਮੰਨ ਲਓ, ਚਾਹੇ ਉਹ ਗੋਲਡ ਹੈ ਚਾਹੇ ਚਾਂਦੀ ਹੈ, ਅਤੇ ਪਿਛਲੇ ਸਮੇਂ ਦੇ ਵਿੱਚ ਤਾਂ ਚਾਂਦੀ ਦਾ ਪ੍ਰਾਈਸ ਵੀ ਕਾਫੀ ਵੱਧ ਗਿਆ ਸੀ। ਚਾਂਦੀ ਦੇ ਨਾਂ ਦੇ ਉੱਤੇ ਜਿਹੜਾ ਸੀ ਕੈਂਡਮੀਅਮ ਦੀ ਖਤਰਨਾਕ ਖੇਡ ਸੀ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਸ਼ਰਧਾਲੂਆਂ ਵੱਲੋਂ ਖਰੀਦੀ ਗਈ ਚਾਂਦੀ ਦੇ ਵਿੱਚ ਸਿਰਫ 5-6% ਹੀ ਅਸਲੀ ਚਾਂਦੀ ਸੀ, ਬਾਕੀ ਹਿੱਸਾ ਜਿਹੜਾ ਸੀ ਕੈਂਡਮੀਅਮ ਅਤੇ ਲੋਹੇ ਦਾ ਜਿਹੜਾ ਮਿਸ਼ਰਣ ਹੈ ਉਹ ਪਾਇਆ ਗਿਆ। ਪਰ ਕਿਤੇ ਨਾ ਕਿਤੇ ਜਿੱਥੋਂ ਖਰੀਦੀ ਹੋਏਗੀ ਫਿਰ ਉਹ ਸੁਨਿਆਰੇ ਨੇ ਜਾਂ ਜਿਹੜੇ ਵੀ ਕੰਮ ਕਰਦੇ ਨੇ ਇਹ, ਉਹਨਾਂ ਨੇ ਵੀ ਤਾਂ ਹੇਰਾਫੇਰੀ ਇਹਦੇ ਵਿੱਚ ਕੀਤੀ ਹੋਏਗੀ, ਉਹ ਕਿਹੜਾ ਘਰ ਬਣਾਉਂਦੇ ਹੋਣਗੇ। ਇੱਥੇ ਜਿਹੜਾ ਕੈਂਡੀਅਮ ਇੱਕ ਬਹੁਤ ਹੀ ਜ਼ਹਿਰੀਲੀ ਧਾਤ ਹੈ ਜੋ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਭਾਰਤੀ ਮਾਨਕ ਬਿਊਰੋ ਜਿਹੜਾ BIS ਦੇ ਨਿਯਮਾਂ ਦੇ ਅਨੁਸਾਰ ਆਮ ਵਰਤੋਂ ਦੀਆਂ ਵਸਤੂਆਂ ਦੇ ਵਿੱਚ ਕੈਂਡਮੀਅਮ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਹੈ। 700 ਕਿਲੋ ਦੇ ਵਿੱਚੋਂ ਸਿਰਫ 3 ਕਿਲੋ ਨਿਕਲੀ ਹੈ ਅਸਲੀ ਚਾਂਦੀ, ਸੋਰੀ 70 ਕਿਲੋ ਚੋਂ 70 ਕਿਲੋ ਚੋਂ ਸਿਰਫ 3 ਕਿਲੋ ਚਾਂਦੀ ਨਿਕਲੀ ਹੈ ਅਸਲ। ਸਰਕਾਰੀ ਟਕਸਾਲ ਜਿਹੜੀ ਹੈ ਉਹਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ 70 ਕਿਲੋ ਚਾਂਦੀ ਦੇ ਇੱਕ ਬੈਚ ਦੀ ਜਿਹੜੀ ਜਾਂਚ ਕੀਤੀ ਗਈ ਜਿਸਦੇ ਵਿੱਚੋਂ ਸਿਰਫ 3 ਕਿਲੋ ਹੀ ਅਸਲੀ ਚਾਂਦੀ ਨਿਕਲੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਡਮੀਅਮ ਨੂੰ ਜਿਹੜਾ ਪਿਘਲਾਉਣ ਵੇਲੇ ਨਿਕਲਣ ਵਾਲਾ ਧੂੰਆਂ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਸਥਾਨਕ ਦੁਕਾਨਦਾਰਾਂ ਦੇ ਉੱਤੇ ਸ਼ੱਕ ਦੀ ਜਿਹੜੀ ਸੂਈ ਘੁੰਮ ਰਹੀ ਹੈ। ਖਦਸ਼ਾ ਜਤਾਇਆ ਜਾ ਰਿਹਾ ਕਿ ਵੈਸ਼ਨੋ ਦੇਵੀ ਜਿਹੜੀ ਹੈ ਕਾਰੀਡੋਰ ਤੇ ਕੱਟੜਾ ਦੇ ਆਲੇ ਦੁਆਲੇ ਦੇ ਸਥਾਨਕ ਜਿਹੜੇ ਜਵੈਲਰਸ ਹੈ ਜਿਹੜਾ ਸੋਨਾ ਵੇਚਦੇ ਹੈ ਜਾਂ ਚਾਂਦੀ ਵੇਚਦੇ ਹੈ, ਜੁਐਲਰੀ ਦਾ ਕੰਮ ਕਰਦੇ ਹੈ, ਉਹਨਾਂ ਦੁਕਾਨਦਾਰ ਜਿਹੜੇ ਨੇ ਸ਼ਰਧਾਲੂਆਂ ਨੂੰ ਇਹ ਨਕਲੀ ਅਤੇ ਜ਼ਹਿਰੀਲੀ ਚਾਂਦੀ ਵੇਚ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਤ੍ਰਿਪਤੀ ਜਾਂ ਸਿੱਧੀ ਵਿਧਾਨਿਕ ਵਰਗੇ ਹੋਰ ਵੱਡੇ ਮੰਦਰਾਂ ਦੇ ਵਿੱਚ ਅਜਿਹੀ ਮਿਲਾਵਟ ਦੇ ਮਸਲੇ ਸਾਹਮਣੇ ਨਹੀਂ ਆਏ ਨੇ। ਹਾਲਾਤ ਦੇਖੋ ਕਿੱਥੇ ਹੈ, ਰੱਬ ਨੂੰ ਹੀ ਧੋਖਾ ਦੇਣ ਲੱਗਿਆ ਜਿਹਦੇ ਵਿੱਚ ਮਾਨਤਾ ਹੈ ਲੋਕ ਉੱਥੇ ਤੇ ਬਾਹਰ ਜਿਹੜੇ ਬੈਠੇ ਲੋਕ ਨੇ ਉਹ ਨਜ਼ਾਰੇ ਲੈਂਦੇ ਆ। ਦੂਸਰੇ ਪਾਸੇ MLA ਪਠਾਨ ਮਾਜਰਾ ਕੇਸ ਜਿਹੜਾ ਹੈ, ਆਪ ਵਿਧਾਇਕ ਪਠਾਨ ਮਾਜਰਾ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਪੁਲਿਸ ਨੇ ਖਣਨ ਮਾਮਲੇ ਦੇ ਵਿੱਚ ਗ੍ਰਿਫਤਾਰੀ ਪਾ ਦਿੱਤੀ ਹੈ। ਅਦਾਲਤ ਨੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਬਰ ਜਨਾਹ ਮਾਮਲੇ ਦੇ ਵਿੱਚ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਰੱਦ ਕਰ ਦਿੱਤੀ। ਵਿਧਾਇਕ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਜਿਹੜੀ ਅਦਾਲਤ ਚ ਪੇਸ਼ ਕੀਤਾ ਗਿਆ। ਹੁਣ ਉਹ ਜ਼ਮਾਨਤ ਦੇ ਲਈ ਹਾਈਕੋਰਟ ਦੇ ਰੁੱਖ ਕਰ ਸਕਦੇ ਨੇ ਤੇ ਵਿਧਾਇਕ ਖਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਦੇ ਵਿੱਚ ਜਬਰ ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ। ਇਸ ਦੇ ਦੌਰਾਨ ਪੁਲਿਸ ਨੇ ਥਾਣਾ ਜ਼ੁਲਕਾ ਦੇ ਵਿੱਚ ਪਿਛਲੇ ਸਾਲ 5 ਸਤੰਬਰ ਨੂੰ ਖਣਨ ਕਾਨੂੰਨ ਤਹਿਤ ਦਰਜ ਕੇਸ ਦੇ ਵਿੱਚ ਵੀ ਵਿਧਾਇਕ ਹਰਮੀਤ ਪਠਾਨ ਮਾਜਰਾ ਦੀ ਗ੍ਰਿਫਤਾਰੀ ਪਾ ਲਈ ਹੈ ਤੇ SPD ਗੁਰਬੰਸ ਬੈਂਸ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਗ੍ਰਿਫਤਾਰੀ ਪਾਉਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕੇਸ ਦੇ ਵਿੱਚ ਰਿਮਾਂਡ ਬਾਅਦ ਦੇ ਵਿੱਚ ਲਿਆ ਜਾਏਗਾ। ਜੇਲ੍ਹ ਤਬਦੀਲੀ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਗਿਆ। ਵਿਧਾਇਕ ਹਰਮੀਤ ਪਠਾਨ ਮਾਜਰਾ ਦੇ ਵਕੀਲਾਂ BS ਭੁੱਲਰ ਤੇ SS ਸੱਗੂ ਨੇ ਅਦਾਲਤ ਨੂੰ ਦੱਸਿਆ ਕਿ ਵਿਧਾਇਕ ਖਿਲਾਫ਼ ਪਟਿਆਲਾ ਦੇ ਵਿੱਚ 2 ਕੇਸ ਦਰਜ ਨੇ ਪਰ ਉਹਨਾਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ। ਇਸ ਮਗਰੋਂ ਅਦਾਲਤ ਨੇ ਵਿਧਾਇਕ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ। ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਐਂਟਰੀ ਪਾਉਣ ਮਗਰੋਂ ਉਨ੍ਹਾਂ ਨੂੰ ਮੁੜ ਬਠਿੰਡਾ ਜੇਲ੍ਹ 'ਚ ਭੇਜ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਵਿਧਾਇਕ ਦੀ ਜੇਲ੍ਹ ਤਬਦੀਲੀ ਦੀ ਪੁਸ਼ਟੀ ਕੀਤੀ ਹੈ ਤੇ ਵਕੀਲ SS ਸੱਗੂ ਨੇ ਦੱਸਿਆ ਕਿ ਅਦਾਲਤ ਨੇ ਜੇਲ੍ਹ ਤਬਦੀਲੀ ਦਾ ਨੋਟਿਸ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਤੋਂ 22 ਅਪ੍ਰੈਲ ਜਾਣੀ ਕੱਲ੍ਹ ਤੱਕ ਜਵਾਬ ਮੰਗਿਆ। ਉਧਰ ਜੇਲ੍ਹ ਸੁਪਰੀਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਬੀਤੀ ਸ਼ਾਮ ਤੱਕ ਅਜਿਹਾ ਕੋਈ ਨੋਟਿਸ ਨਾ ਮਿਲਣ ਦੀ ਗੱਲ ਜਿਹੜੀ ਆਖੀ ਹੈ। ਦੂਸਰੇ ਪਾਸੇ ਰੋਪੜ ਦੇ ਵਿੱਚ ਖੈਰ ਦੇ ਹਜ਼ਾਰਾਂ ਰੁੱਖਾਂ ਦੀ ਕਟਾਈ ਮਾਮਲੇ ਦੇ ਵਿੱਚ NGT ਸਖ਼ਤ ਹੋਈ ਹੈ। ਪੰਜਾਬ ਸਰਕਾਰ ਨੂੰ ਨੋਟਿਸ ਚਲਿਆ ਗਿਆ। ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਹੇਠ ਟਿੰਬਰ ਮਾਫੀਆ ਦੀ ਵੱਡੀ ਕਾਰਵਾਈ ਹੋਈ ਹੈ। 5,000 ਰੁੱਖ ਜਿਹੜੇ ਵੱਢੇ ਜਾਣ ਦਾ ਖਦਸ਼ਾ ਜਤਾਇਆ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ NGT ਨੇ ਰੋਪੜ ਜ਼ਿਲ੍ਹੇ ਦੇ ਸੁਰੱਖਿਅਤ ਜੰਗਲਾਂ ਦੇ ਵਿੱਚ ਕੀਮਤੀ ਖੈਰ ਦੇ ਜਿਹੜੇ ਰੁੱਖਾਂ ਦੀ ਵੱਡੇ ਪੱਧਰ ਦੇ ਉੱਤੇ ਹੋਈ ਗੈਰ ਕਾਨੂੰਨੀ ਕਟਾਈ ਦਾ ਗੰਭੀਰ ਨੋਟਿਸ ਲਿਆ। ਦੋਸ਼ ਨੇ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਟਿੰਬਰ ਮਾਫੀਆ ਨੇ ਹਜ਼ਾਰਾਂ ਦੀ ਗਿਣਤੀ ਜਿਹੜੀ ਹੈ ਵਿੱਚ ਰੁੱਖਾਂ ਦੇ ਉੱਤੇ ਕੁਹਾੜਾ ਚੁਲਾਇਆ। ਟ੍ਰਿਬਿਊਨਲ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 5 ਅਗਸਤ 2026 ਦੇ ਲਈ ਤੈਅ ਕਰਤੀ ਹੈ। ਸਮਾਜਿਕ ਕਾਰਕੁਨ ਤੇ ਵਿਸਲ ਬਲੋਰ ਜਿਹੜੇ ਨੇ ਪ੍ਰਦੀਪ ਸ਼ਰਮਾ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਪਿੰਡ ਫਤਿਹਪੁਰ
ਭਗਵਾਲੀ ਪੰਘਾਲਾ ਦੇ ਜੰਗਲ ਜਿਹੜੇ ਨੇ ਖੇਤਰਾਂ ਦੇ ਵਿੱਚ ਗੈਰ ਕਾਨੂੰਨੀ ਖੇਡ ਖੇਡੀ ਗਈ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਦੇ ਵਿੱਚ ਵਿਭਾਗ ਨੇ ਸਿਰਫ 150 ਰੁੱਖਾਂ ਦੀ ਕਟਾਈ ਦੀ ਗੱਲ ਕਹੀ ਸੀ, ਪਰ ਸਥਾਨਕ ਸੂਤਰ ਦੱਸਦੇ ਨੇ ਕਿ ਗਿਣਤੀ 2000 ਤੋਂ 5000 ਦੇ ਵਿਚਕਾਰ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 24 ਦਸੰਬਰ 2025 ਨੂੰ ਸੂਬੇ ਦੇ ਵਿੱਚ ਰੁੱਖਾਂ ਦੀ ਕਟਾਈ ਦੇ ਉੱਤੇ ਮੁਕੰਮਲ ਪਾਬੰਦੀ ਲਗਾਈ ਸੀ, ਜਿਸ ਦੀ ਇਸ ਮਾਮਲੇ ਦੇ ਵਿੱਚ ਸ਼ਰੇਆਮ ਉਲੰਘਣਾ ਹੋਈ ਹੈ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਹੋਈ ਇਸ ਕਟਾਈ ਦੇ ਨਾਲ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਤੇ ਰੁੱਖਾਂ ਦੇ ਖਤਮ ਹੋਣ ਦੇ ਨਾਲ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਉਜੜ ਗਏ ਨੇ ਤੇ ਜ਼ਮੀਨ ਖੁਰਨ ਦਾ ਜਿਹੜਾ ਖਤਰਾ ਵੱਧ ਚੁੱਕਿਆ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਜੰਗਲਾਤ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਸੁਤੰਤਰ ਕਮੇਟੀ ਬਣਾ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਵਿਜੀਲੈਂਸ ਦੀ ਜਿਹੜੀ ਜਾਂਚ ਦੇ ਉੱਤੇ ਉੱਠੇ ਸਵਾਲ, 3 ਮਹੀਨੇ ਪਹਿਲਾਂ ਦਾ ਟ੍ਰਿਬਿਊਨ ਜਿਹੜਾ ਹੈ ਵੱਲੋਂ ਇਸ ਘੁਟਾਲੇ ਦਾ ਪਰਦਾ ਫਾਸ਼ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਖੁਦ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕੀਤੀ ਸੀ, ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਿਆਸੀ ਦਬਾਅ ਦੇ ਕਾਰਨ ਇਹ ਜਾਂਚ ਹੁਣ ਤੱਕ ਕਿਸੇ ਤਰਕ ਸੰਗਤ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੀ ਹੈ ਤੇ ਵਾਤਾਵਰਣ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਿਵਾਲਿਕ ਖੇਤਰ ਦੇ ਵਿੱਚ ਰੁੱਖਾਂ ਦੀ ਕਟਾਈ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਗੰਭੀਰ ਜਲ ਸੰਕਟ ਤੇ ਵਾਤਾਵਰਣ ਤਬਦੀਲੀਆਂ ਦੇ ਮਾਰੂ ਪ੍ਰਭਾਵਾਂ ਦਾ ਜਿਹੜਾ ਸਾਹਮਣਾ ਵੀ ਕਰਨਾ ਪੈ ਸਕਦੈ। ਇੱਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਾਰਸ ਆਫ ਪੰਜਾਬ ਰਾਜਨ ਰਾਜਾ ਬੜਿੰਗ ਹੁਣਾਂ ਨੇ ਲਾਰਸ ਬਿਸ਼ਨੋਈ ਦੇ ਉੱਤੇ ਆਧਾਰਿਤ ਸੀਰੀਜ਼ ਦੇ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਉੱਤੇ ਆਧਾਰਿਤ ਦੱਸੀ ਜਾ ਰਹੀ ਟੀਵੀ ਸੀਰੀਜ਼ ਲਾਰਸ ਆਫ ਪੰਜਾਬ ਤੇ ਸਖ਼ਤ ਇਤਰਾਜ਼ ਜਤਾਇਆ। ਵੜਿੰਗ ਦੀਆਂ ਮੁੱਖ ਜਿਹੜੀਆਂ ਚਿੰਤਾਵਾਂ ਇਸ ਗੱਲ ਦੇ ਦੁਆਲੇ ਨੇ ਕਿ ਅਜਿਹਾ ਸ਼ੋ ਜਨਤਕ ਧਾਰਨਾ ਖਾਸ ਕਰਕੇ ਨੌਜਵਾਨਾਂ ਦੀ ਸੋਚ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੈ। ਉਨ੍ਹਾਂ ਦਾ ਤਰਕ ਹੈ ਕਿ ਬਿਸ਼ਨੋਈ ਵਰਗੇ ਵਿਅਕਤੀ ਨੂੰ ਦਿਖਾਉਣਾ ਅਪਰਾਧਿਕ ਸਭਿਆਚਾਰ ਦੀ ਨਿੰਦਾ ਕਰਨ ਦੀ ਬਜਾਏ ਉਸਦੀ ਵਡਿਆਈ ਜਿਹੜੀ ਹੈ ਕਰਨ ਦਾ ਜੋਖਮ ਪੈਦਾ ਕਰਦਾ। ਉਨ੍ਹਾਂ ਨੇ ਇਸ ਦੇ ਟਾਈਟਲ ਜਿਹੜਾ ਸਰਲੇਖ ਹੈ ਉਹਨੂੰ ਵੀ ਇਤਰਾਜ਼ਯੋਗ ਦਸਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਪਛਾਣ ਨੂੰ ਜਿਹੜਾ ਜੋ ਅਕਸਰ ਅਧਿਆਤਮਕ ਵਿਰਾਸਤ ਦੇ ਨਾਲ ਜੁੜੀ ਹੁੰਦੀ ਹੈ ਉਹਨੂੰ ਇਕ ਹਿੰਸਕ ਅਪਰਾਧਿਕ ਸ਼ਖਸੀਅਤ ਦੇ ਨਾਲ ਜੋੜਦਾ। ਰਾਜਾ ਵੜਿੰਗ ਉਨ੍ਹਾਂ ਨੇ ਬਿਸ਼ਨੋਈ ਦੀ ਗੰਭੀਰ ਅਪਰਾਧਾਂ ਦੇ ਵਿਚ ਕਥਿਤ ਸ਼ਮੂਲੀਅਤ ਦਾ ਹਵਾਲਾ ਦਿੱਤੈ, ਜਿਹਦੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਵੀ ਸ਼ਾਮਲ ਹੈ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮਨੋਰੰਜਨ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦੈ। ਰਾਜਾ ਵੜਿੰਗ ਨੇ ਇਸ ਸੀਰੀਜ਼ ਦੇ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਰੱਖੀ ਹੈ ਤੇ ਉਨ੍ਹਾਂ ਨੇ ਦਖਲ ਨਾ ਦੇਣ ਦੇ ਲਈ ਸੂਬਾ ਅਤੇ ਕੇਂਦਰ ਸਰਕਾਰ ਤੋਂ ਜਵਾਬਦੇਹੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਕ ਜਨਹਿੱਤ ਪਟੀਸ਼ਨ ਜਿਹੜੀ ਹੈ PIL ਦਾਇਰ ਕਰਨ ਦਾ ਸੋਚ ਰਹੇ ਨੇ। ਉਨ੍ਹਾਂ ਨੇ ਬਿਸ਼ਨੋਈ ਦੇ ਪੰਜਾਬ ਦੇ ਨਾਲ ਜੁੜੇ ਹੋਣ ਦੇ ਉਤੇ ਵੀ ਸਵਾਲ ਚੁੱਕੇ ਹੈ। ਉਨ੍ਹਾਂ ਨੋਟ ਕੀਤਾ ਕਿ ਇਹ ਗੈਂਗਸਟਰ ਮੂਲ ਰੂਪ ਦੇ ਵਿਚ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿਚ ਬੰਦ ਹੈ ਤੇ ਭਾਈ ਪੰਜਾਬ ਹੀ ਕਾ ਤੋਂ ਉਹਨੂੰ ਮਤਲਬ ਕਿ ਨਾਲ ਟਾਈਟਲ ਲਾਇਆ ਗਿਆ। ਰਾਜਸਥਾਨ ਲਾਇਆ ਜਾ ਸਕਦਾ ਸੀ ਤੇ ਗੁਜਰਾਤ ਲਾਇਆ ਜਾ ਸਕਦਾ ਸੀ। ਵੜਿੰਗ ਨੇ ਚੇਤਾਵਨੀ ਦਿੱਤੀ ਇਹ ਕਲਾ ਜਾਂ ਮਨੋਰੰਜਨ ਦਾ ਕੰਮ ਨਹੀਂ ਹੈ, ਸਗੋਂ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਵੱਲ ਉਕਸਾਉਣ ਅਤੇ ਉਤਸ਼ਾਹਿਤ ਕਰਨ ਵਾਲਾ ਇਕ ਅਪਰਾਧਿਕ ਕਾਰਨਾਮਾ ਹੈ। PCC ਪ੍ਰਧਾਨ ਨੇ ਜਿਹੜਾ ਕਿਹਾ ਕਿ ਉਹ ਇਸ ਟੈਲੀਵਿਜ਼ਨ ਸੀਰੀਜ਼ ਦੇ ਪ੍ਰਸਾਰਣ ਦੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ ਕਿਉਂਕਿ ਇਸ ਵਿਚ ਨੌਜਵਾਨਾਂ ਦੇ ਉਤੇ ਬੁਰਾ ਤੇ ਖਤਰਨਾਕ ਪ੍ਰਭਾਵ ਪਾਉਣ ਦੀ ਜਿਹੜੀ ਸਮਰੱਥਾ ਜਿਹੜੀ ਹੈਗੀ ਹੈ। ਲੋ ਦੋਸਤੋ, ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦਿਆਂ ਇਕ ਜਿਹੜੀ ਖ਼ਬਰ ਬੜੀ ਇੰਟਰਸਟਿੰਗ ਹੈ, ਵੈਸੇ ਇਹ ਵੀ ਕਰ ਲਈਏ ਨਾਲ ਹੀ, ਕਿ ਜਨਮ ਜਾਂ ਵੰਸ਼ ਦੇ ਉਤੇ ਆਧਾਰਿਤ ਤੇ ਭਗਵਾਨ ਨੂੰ ਛੂਹਣ ਤੋਂ ਰੋਕਣਾ ਸੰਵਿਧਾਨਕ ਹੈ। ਸਬਰੀਮਾਲਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਨੇ ਸਵਾਲ ਵੱਡੇ ਖੜੇ ਕਰ ਦਿੱਤੇ ਹੈ। ਧਰਮ ਦੇ ਮੁੱਦੇ ਐਡੇ ਵੱਡੇ ਹੋ ਰਹੇ ਨੇ ਕਿ ਸੁਪਰੀਮ ਕੋਰਟਾਂ ਨੂੰ ਜਿਹੜਾ ਇਹ ਮੇਰੇ ਆਪਣੇ ਵਿਚਾਰ ਨੇ ਕਿ ਵਿਵਾਦਾਂ ਦੇ ਵਿਚ ਫੈਸਲੇ ਲੈਣੇ ਪੈ ਰਹੇ ਨੇ, ਉਦੋਂ ਇਨ੍ਹਾਂ ਚੀਜ਼ਾਂ ਤੋਂ ਉਪਰ ਉੱਠ ਕੇ ਜਿਹੜਾ ਲੋਕਾਂ ਨੂੰ ਸੋਚਣ ਦੀ ਵੀ ਜ਼ਰੂਰਤ ਹੈ ਵੈਸੇ ਤਾਂ, ਕਿਉਂਕਿ ਜੱਜਾਂ ਤੋਂ ਹੋਰ ਬਹੁਤ ਸਾਰਾ ਕਰਨ ਨੂੰ ਕੰਮ ਹੈ। ਦੇਸ਼ ਦੀ ਜਿਹੜੀ ਤਰੱਕੀ ਦੇ ਲਈ ਨੌਜਵਾਨਾਂ ਦੇ ਮੁੱਦੇ ਨੇ ਜਾਂ ਜਿਹੜੀ ਹੈ ਕਹਿ ਲਓ ਕੰਮਾਂ ਕਾਰਾਂ ਦਾ ਧੰਦਿਆਂ ਦਾ ਜੋ ਵੀ ਹੈਗਾ ਹਾਲਾਤ ਨੇ, ਉਹ ਸਾਰੀਆਂ ਚੀਜ਼ਾਂ ਕਰਨ

ਇੱਕ ਮਾਮਲਾ ਜਿਸ ਦੇ ਵਿਚ ਕੇਰਲ ਦੇ ਸਬਰੀਮਾਲਾ ਮੰਦਰ ਦਾ ਮਾਮਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੈਂਚ ਵੱਖ ਵੱਖ ਧਰਮਾਂ ਦੇ ਵਿਚ ਪ੍ਰਚਲਿਤ ਧਾਰਮਿਕ ਆਜ਼ਾਦੀ ਦੇ ਦਾਇਰੇ ਤੇ ਹੱਦ ਦੀ ਜਾਂਚ ਕਰ ਰਿਹਾ। ਬੈਂਚ ਦੇ ਵਿਚ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਬੀ ਵੀ ਨਾਗਰਥਨਾ ਤੇ ਐਮ ਐਲ ਸੁਦਰੇਸ਼ ਅਹਿਸਾਨੂ ਦੀਨ ਜਿਹੜੇ ਨੇ ਤੇ ਅਮਾਨ ਉੱਲਾ, ਅਰਵਿੰਦ ਕੁਮਾਰ, ਆਕਸਟੀਨ ਜਾਰਜ ਮਸੀਹ, ਪ੍ਰਸੰਨਾ ਬੀ ਵਰਾਲੇ ਆਰ ਤੇ ਮਹਾਦੇਵਨ ਤੇ ਜੋਇਆ ਮਾਲੀਆ ਬਾਗਚੀ ਜਿਹੜੇ ਸ਼ਾਮਲ ਨੇ। ਮੰਦਰ ਦੀਆਂ ਰਸਮਾਂ ਦੀ ਜਿਹੜੀ ਪ੍ਰਕਿਰਤੀ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ, ਮੁੱਖ ਪੁਜਾਰੀ ਇਹ ਕਹਿੰਦਾ ਹੈ। ਮੁੱਖ ਪੁਜਾਰੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵੀ ਗਿਰੀ ਹੁਣਾਂ ਨੇ ਦਲੀਲ ਦਿੱਤੀ ਕਿ ਮੰਦਰ ਦੇ ਅੰਦਰ ਜਿਹੜਾ ਮਨਾਈਆਂ ਜਾਣ ਵਾਲੀਆਂ ਰਸਮਾਂ ਤੇ ਰਿਵਾਜਾਂ ਦੀ ਪ੍ਰਕਿਰਤੀ ਉਸ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਇਸ ਦੇ ਲਈ ਇਸ ਨੂੰ ਇੱਕ ਧਾਰਮਿਕ ਅਭਿਆਸ ਦੇ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਅਜਿਹੀ ਪ੍ਰਥਾ ਦੀ ਨਿਰੰਤਰਤਾ ਇੱਕ ਜ਼ਰੂਰੀ ਧਾਰਮਿਕ ਅਭਿਆਸ ਹੋਣ ਕਰਕੇ ਪੂਜਾ ਦੇ ਮੌਲਿਕ ਅਧਿਕਾਰ ਦੇ ਦਾਇਰੇ ਦੇ ਵਿਚ ਆਉਂਦੀ ਹੈ। ਇਹ ਅਧਿਕਾਰ ਉਨ੍ਹਾਂ ਨੇ ਕਿਹਾ ਕਿ ਹਰ ਉਸ ਮੈਂਬਰ ਤੱਕ ਫੈਲਦਾ ਹੈ ਜੋ ਉਸ ਖਾਸ ਧਰਮ ਜਾਂ ਸੰਪਰਦਾ ਦੇ ਵਿਚ ਵਿਸ਼ਵਾਸ ਦਾ ਦਾਅਵਾ ਕਰਦਾ ਹੈ। ਗਿਰੀ ਹੁਣਾਂ ਕਿਹਾ ਕਿ ਜਦੋਂ ਕੋਈ ਸ਼ਰਧਾਲੂ ਪੂਜਾ ਦੇ ਲਈ ਮੰਦਰ ਜਾਂਦਾ ਹੈ ਤਾਂ ਉਹ ਦੇਵਤੇ ਦੇ ਗੁਣਾਂ ਦੇ ਉਲਟ ਕੰਮ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਦਾ ਉਦੇਸ਼ ਉਸ ਦੇਵਤੇ ਦੀ ਪੂਜਾ ਕਰਨਾ ਹੈ। ਭਗਤ ਪੂਰੀ ਤਰ੍ਹਾਂ ਦੇਵਤੇ ਦੇ ਅੰਦਰ ਮੌਜੂਦ ਬ੍ਰਹਮ ਆਤਮਾ ਪ੍ਰਤੀ ਸਮਰਪਿਤ ਹੁੰਦਾ ਹੈ ਤੇ ਉਹ ਦੇਵਤੇ ਦੇ ਬੁਨਿਆਦੀ ਗੁਣਾਂ ਨੂੰ ਸਵੀਕਾਰ ਕਰਨ ਦੇ ਲਈ ਪਾਬੰਦ ਨੇ। ਕੀ ਸੰਵਿਧਾਨ ਮੇਰੀ ਮਦਦ ਦੇ ਲਈ ਨਹੀਂ ਆਵੇਗਾ? ਜਸਟਿਸ ਅਮਾਨ ਉੱਲਾ ਹੁਣਾਂ ਕਿਹਾ। ਇੱਕ ਸਵਾਲ ਪੁੱਛਦੇ ਹੋਏ ਜਸਟਿਸ ਅਮਾਨ ਉੱਲਾ ਹੁਣਾਂ ਨੇ ਟਿੱਪਣੀ ਕੀਤੀ, ਜਦੋਂ ਮੈਂ ਕਿਸੇ ਮੰਦਰ ਦੇ ਵਿਚ ਜਾਂਦਾ ਤਾਂ ਮੇਰਾ ਮੂਲ ਵਿਸ਼ਵਾਸ ਇਹ ਹੁੰਦਾ ਹੈ ਕਿ ਉਹ ਪਰਮਾਤਮਾ ਹੈ, ਉਹ ਮੇਰਾ ਸਿਰਜਣਹਾਰ ਹੈ ਤੇ ਉਹੀ ਹੈ ਜਿਹਨੇ ਮੈਨੂੰ ਬਣਾਇਆ। ਕੀ ਇਹ ਸੱਚ ਨਹੀਂ ਹੈ? ਉਹਨਾਂ ਸਵਾਲ ਕੀਤਾ। ਮੈਂ ਉਸ ਪਵਿੱਤਰ ਸਥਾਨ ਦੇ ਵਿਚ ਪੂਰਨ 100% ਵਿਸ਼ਵਾਸ ਦੇ ਨਾਲ ਪ੍ਰਵੇਸ਼ ਕਰਦਾ, ਮੈਂ ਪੂਰੀ ਤਰ੍ਹਾਂ ਸਮਰਪਿਤ ਹਾਂ, ਮੇਰੇ ਦਿਲ ਦੇ ਵਿਚ ਕਿਸੇ ਵੀ ਕਿਸਮ ਦੀ ਕੋਈ ਅਪਵਿੱਤਰਤਾ ਨਹੀਂ ਹੈ, ਤੇ ਫਿਰ ਵੀ ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਜਨਮ, ਮੇਰੇ ਵੰਸ਼ ਜਾਂ ਕਿਸੇ ਖਾਸ ਹਾਲਾਤ ਦੇ ਕਾਰਨ ਮੈਨੂੰ ਦੇਵਤੇ ਨੂੰ ਛੂਹਣ ਤੋਂ ਹਮੇਸ਼ਾ ਦੇ ਲਈ ਮਨਾ ਕੀਤਾ ਗਿਆ, ਤਾਂ ਹੁਣ ਕੀ ਸੰਵਿਧਾਨ ਮੇਰੀ ਮਦਦ ਦੇ ਲਈ ਅੱਗੇ ਨਹੀਂ ਆਵੇਗਾ? ਉਨ੍ਹਾਂ ਇਹ ਪੁੱਛਿਆ। ਸਿਰਜਣਹਾਰ ਅਤੇ ਉਸਦੀ ਰਚਨਾ ਦੇ ਵਿਚ ਕੋਈ ਅੰਤਰ ਨਹੀਂ ਹੋ ਸਕਦਾ, ਜਸਟਿਸ ਅਮਾਨ ਉੱਲਾ ਕਿਹਾ। ਇਹ ਨਿਰੀਖਣ ਕਰਦੇ ਹੋਏ ਜਸਟਿਸ ਅਮਾਨ ਉੱਲਾ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸਿਰਜਣਹਾਰ ਅਤੇ ਉਸਦੀ ਰਚਨਾ ਦੇ ਵਿਚ ਕੋਈ ਅੰਤਰ ਨਹੀਂ ਹੋ ਸਕਦਾ। ਗਿਰੀ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਕਿਸੇ ਵਿਅਕਤੀ ਦੇ ਪੁਜਾਰੀ ਬਣਨ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਇਸਦਾ ਉਪਾਅ ਜਾਂ ਤਾਂ ਧਾਰਾ 25(2)(b) ਦੇ ਤਹਿਤ ਜਿਹੜਾ ਕਾਨੂੰਨ ਬਣਾਉਣ ਦੇ ਵਿਚ ਜਾਂ ਰਾਜ ਦੇ ਵਿਚ ਖੁਦ ਇਸ ਮੁੱਦੇ ਨੂੰ ਹੱਲ ਕਰਨ ਦੇ ਵਿਚ ਹੈ। ਪਰ ਜਿਹੜੀ ਇਹ ਟਿੱਪਣੀ ਕੀਤੀ ਹੈ ਫਿਰ ਮੁਸਲਮਾਨਾਂ ਨਾਲ ਨਾ ਜੋੜ ਦੇਣਾ ਨਾ, ਭੇਜ ਤਾਂ ਭਾਈ ਮੁਸਲਮਾਨ ਜਿਹੜੇ ਨੇ ਜੱਜ ਨੇ ਉਹ ਕਹਿ ਰਹੇ ਨੇ, ਫਿਰ ਉਧਰ ਨੂੰ ਮਸਲਾ ਜਿਹੜਾ ਰੇੜ ਦੇਣਾ। ਦੂਸਰੇ ਪਾਸੇ ਜੇਕਰ ਇਹ ਪੁਜਾਰੀ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਿਸ ਨੂੰ ਸ਼ਾਸਤਰਾਂ ਗ੍ਰੰਥਾਂ ਦੇ ਵਿਚ ਪੂਜਾ ਕਰਨ ਤੇ ਦੇਵਤੇ ਦੀ ਪੂਜਾ ਕਰਨ ਬਾਰੇ ਹਦਾਇਤ ਦਿੱਤੀ ਗਈ ਹੈ, ਤੇ ਜੇਕਰ ਕਿਸੇ ਵਿਅਕਤੀ ਨੂੰ ਪੁਜਾਰੀ ਬਣਨ ਤੋਂ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ ਤੇ ਬਾਅਦ ਦੇ ਵਿਚ ਸੇਵਾ ਕਰਨ ਤੋਂ, ਜਿਵੇਂ ਕਿ ਅਸੀਂ ਇਹਨਾਂ ਨੂੰ ਜਿਹੜਾ ਕਹਿੰਦੇ ਹਾਂ ਸਿਰਫ ਜਨਮ ਦੇ ਆਧਾਰ ਦੇ ਉੱਤੇ, ਤਾਂ ਹੀ ਜਿਹੜਾ ਸਮੱਸਿਆਵਾਂ ਦਾ ਹੱਲ ਜਾਂ ਤਾਂ ਧਾਰਾ 25(2)(b) ਦੇ ਤਹਿਤ ਬਣਾਏ ਗਏ ਕਾਨੂੰਨ ਦੇ ਦੁਆਰਾ ਜਾਂ ਖੁਦ ਰਾਜ ਦੇ ਦੁਆਰਾ ਮਾਮਲੇ ਨੂੰ ਹੱਲ ਕਰਕੇ ਲੱਭਿਆ ਜਾਣਾ ਚਾਹੀਦਾ। ਇੱਕ ਨੈਸ਼ਟਿਕ ਬ੍ਰਹਮਚਾਰੀ ਨੂੰ ਦੇਵਤੇ ਦਾ ਇੱਕ ਜ਼ਰੂਰੀ ਗੁਣ ਮੰਨਿਆ ਜਾ ਸਕਦਾ, ਮੁੱਖ ਪੁਜਾਰੀ ਨੇ ਕਿਹਾ। ਸੀਨੀਅਰ ਵਕੀਲ ਇਹੀ ਦਾਅਵਾ ਕਰਦੇ ਹਾਂ ਕਿ ਭਾਈ ਅਸੀਂ ਸਾਰਿਆਂ ਨਾਲੋਂ ਉੱਪਰ ਦੀ ਜਾਤੀ ਹਾਂ, ਅਸੀਂ ਹੀ ਕਰ ਸਕਦੇ ਹਾਂ ਸਾਰਾ ਕੁਝ। ਸੀਨੀਅਰ ਵਕੀਲ ਨੇ ਦਲੀਲ ਦਿੱਤੀ ਕਿ ਇੱਕ ਨੈਸ਼ਟਿਕ ਬ੍ਰਹਮਚਾਰੀ ਜਿਹੜਾ ਜੀਵਨ ਭਰ ਬ੍ਰਹਮਚਾਰੀ ਨੂੰ ਦੇਵਤੇ ਦਾ ਇੱਕ ਜ਼ਰੂਰੀ ਗੁਣ ਮੰਨਿਆ ਜਾ ਸਕਦਾ ਤੇ ਇਹ ਇੱਕ ਜਿਹੜਾ ਸਬਰੀਮਾਲਾ ਦੇ ਵਿਚ ਮਨਾਏ ਜਾਣ ਵਾਲੇ ਰਸਮਾਂ ਤੇ ਰਸਮਾਂ ਇਸੇ ਸੰਕਲਪ ਦੇ ਅਨੁਕੂਲ ਨੇ। ਗਿਰੀ ਹੁਣਾਂ ਕਿਹਾ ਕਿ ਸੰਵਿਧਾਨ ਦੇ ਅਨੁਛੇਦ 25 ਦੇ ਤਹਿਤ ਮੈਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ। ਇਹ ਅਧਿਕਾਰ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਦੇਵਤੇ ਦੇ ਗੁਣ ਅਜਿਹੇ ਹੋਣ ਕਿ ਇਹ ਮੇਰੇ ਲਈ ਤੀਰਥ ਸਥਾਨ ਦੇ ਉੱਤੇ ਜਾਣਾ ਅਸੰਭਵ ਬਣਾ ਦਿੰਦਾ ਹੈ। ਉਦਾਹਰਣ ਦੇ ਵਜੋਂ ਉਨ੍ਹਾਂ ਆਖਰ ਚ ਕਿਹਾ ਕਿ ਜੇਕਰ ਮੈਂ ਇੱਕ ਔਰਤ ਹਾਂ ਤਾਂ ਇਸ ਪਾਬੰਦੀ ਨੂੰ ਧਰਮ ਦੇ ਅੰਦਰੂਨੀ ਗੁਣਾਂ ਦੇ ਅਨੁਸਾਰ ਸਮਝਿਆ ਜਾਣਾ ਚਾਹੀਦਾ ਹੈ। ਜਿੱਥੇ ਤੱਕ ਸਬਰੀਮਾਲਾ ਦਾ ਸੰਬੰਧ ਹੈ ਉੱਥੇ ਦੇਵਤੇ ਨੂੰ ਦਿੱਤਾ ਗਿਆ ਖਾਸ ਗੁਣ ਇਹ ਹੈ ਕਿ ਦੇਵਤਾ ਜੀਵਨ ਭਰ ਬ੍ਰਹਮਚਾਰੀ ਹੈ ਤੇ ਉਹ ਦਲੀਲ ਦਿੱਤੀ ਕਿ ਪਟੀਸ਼ਨ ਕਰਤਾਵਾਂ ਕੋਲ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਸਬੂਤ ਜਾਂ ਸਮੱਗਰੀ ਨਹੀਂ ਹੈ ਕਿ ਨੈਸ਼ਟਿਕ ਜਿਹੜਾ ਬ੍ਰਹਮਚਾਰੀ ਦੀ ਧਾਰਨਾ ਜਿਸ ਦੀ ਪਟੀਸ਼ਨ ਕਰਤਾਵਾਂ ਨੇ ਹਵਾਲਾ ਦਿੱਤਾ ਹੈ ਜਾਂ ਤਾਂ ਬੇਬੁਨਿਆਦ ਹੈ, ਗਲਤ ਧਾਰਨਾ ਦੇ ਉੱਤੇ ਆਧਾਰਿਤ ਹੈ ਜਾਂ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹੈ। ਜੀ ਦੋਸਤੋ, ਇਹ ਜੀ ਅਪਡੇਟ ਜਿਹੜੀ ਆਈ ਹੈ ਧਰਮ ਦੇ ਮਾਮਲੇ ਦੇ ਵਿੱਚ, ਤੇ ਭਾਈ ਮੂਰਤੀ ਨੂੰ ਜਿਹੜਾ ਰੱਬ ਦੀ ਮੂਰਤੀ ਨੂੰ ਹੱਥ ਲਾ ਸਕਦਾ ਹੈ ਕਿ ਉਹ

0: ਉੱਤੇ ਵੀ ਜਿਹੜਾ ਵੰਸ਼ ਦੇਖੇ ਜਾਣਗੇ, ਜਾਤ ਪਾਤ ਦੇਖੀ ਜਾਣਗੇ ਤੇ ਅਧਿਕਾਰ ਦੇਖੇ ਜਾਣਗੇ ਕਿ ਕਿਹਨੂੰ ਭਾਈ ਅਧਿਕਾਰ ਹੈ, ਤੇ ਉਹੀ ਫਿਰ ਜਿਹੜਾ ਇਸ ਦਾ ਯੂਜ਼ ਉਹਨੂੰ ਜਿਹੜਾ ਉੱਥੇ ਜਾ ਕੇ ਨਤਮਸਤਕ ਤਾਂ ਹੁੰਦੇ ਹੁੰਦੇ ਆ ਪਰ ਹੱਥ ਨਹੀਂ ਲਾ ਸਕਦੇ, ਇਹ ਪਾਬੰਦੀਆਂ ਜਿਹੜੀਆਂ ਨੇ ਲਾਗੂ ਨੇ। ਚਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਾਂ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਉਹਨਾਂ ਦਾ ਕਰਦੇ ਆ ਸਵਾਗਤ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਤੁਹਾਡੀ ਆਖਰੀ ਖਬਰ ਤੋਂ ਪਹਿਲਾਂ ਸ਼ੁਰੂ ਕਰੀਏ ਜੀ, ਕਿ ਇੱਕ ਚੀਜ਼ ਜਿਹੜੀ ਹੈਗੀ ਭਾਰੀ ਸਾਹਿਬ, ਈਡੀਐਮ ਬੋਲਿਆ ਜਾਂਦਾ ਹੈਗਾ ਆ, ਇਹ ਕਹਿੰਦੇ ਨਿਸ਼ੇਧ ਹੀ ਆਮੰਤ੍ਰਣ ਹੈ
0: ਜੀ।
1: ਜੇ ਕਿਸੇ ਕੰਮ ਦੀ ਮਨਾਹੀ ਕਰੋ ਨਾ, ਉਹ ਇੱਕ ਇਨਵੀਟੇਸ਼ਨ ਹੋ ਜਾਂਦਾ ਆ, ਬੰਦੇ ਦੀ ਇੱਕ ਫਿਤਰਤ ਆ, ਇਹਦੀ ਕਰਾਸਤੀ ਵੱਧ ਜਾਂਦੀ ਵੀ ਇਹ ਕੰਮ ਕਰਕੇ ਦੇਖਾਂ ਹੀ ਦੇਖਾਂ।
0: ਬਿਲਕੁਲ ਹੈ ਜੀ।
1: ਇਹ ਜਿਹੜੀ ਗੱਲ ਤੇ ਸੁਪਰੀਮ ਕੋਰਟ ਵਿਚਾਰ ਕਰ ਰਿਹਾ ਆ ਜੀ, ਜੇ ਇਹਨਾਂ ਚੀਜ਼ਾਂ ਨੂੰ ਹਾਊ ਪਰੇ ਕੀਤਾ ਜਾਂਦਾ ਤੇ ਹੋ ਸਕਦਾ ਉੱਥੇ ਕੋਈ ਜਾਣਦਾ ਨਾ ਸੋਚਦੀ ਵੀ ਨਾ ਜਨਾਨੀ।
0: ਬਿਲਕੁਲ ਹੈ ਜੀ।
1: ਜਦੋਂ ਉੱਥੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ, ਤੇ ਫੇਰ ਕੋਈ ਜਾਣ ਦੀ ਕੋਸ਼ਿਸ਼ ਕਰਦੀ, ਉਹਨੂੰ ਰੋਕਿਆ ਜਾਂਦਾ, ਸਿਆਪਾ ਪੈਂਦਾ, ਉਹਦੇ ਨਾਲ ਫਿਰ ਉਹਨੂੰ ਹੁੰਦਾ ਹੈ ਵੀ ਹਾਂਜੀ ਉਹ ਤਾਂ ਕਰਕੇ ਇਹ ਕੰਮ ਵੱਧਦਾ ਹੈਗਾ। ਅਦਰਵਾਈਜ਼ ਜਿਹੜਾ ਆ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਫੋਕਸ ਕਰਨਾ ਜਾਂ ਕਾਨੂੰਨਦਾਨ ਜਿਹੜੇ ਹੈਗੇ ਆ ਉਹ ਬਚ ਕੇ ਨਿਕਲਦੇ ਹੁੰਦੇ ਵੈਸੇ ਇਹਨਾਂ ਚੱਕਰਾਂ ਚੋਂ
0: ਜੀ,
1: ਬਾਈ ਇਹ ਤਾਂ ਮਾਮਲਾ ਤੁਸੀਂ ਆਪਣਾ ਦੇਖੋ ਕਿੱਦਾਂ ਐਡਮਿਨਿਸਟ੍ਰੇਸ਼ਨ ਕਰਨੀ ਆ, ਜੇ ਮਾਨਤਾਵਾਂ ਹੈਗੀਆਂ ਤੁਹਾਡੀਆਂ ਤੇ ਉਹ ਕਿੱਦਾਂ ਆ। ਹਾਂਜੀ, ਇਹ ਤਾਂ ਉੱਥੇ ਦੇ ਜਿਹੜੇ ਪੁਜਾਰੀ ਹੈਗੇ ਆ ਉਹਨਾਂ ਨੂੰ ਹੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਸੀ ਵੀ ਭਾਈ ਇੱਥੇ ਜਿੱਥੇ ਮੱਥਾ ਟੇਕਣ ਆਈ ਹੈਗੀ ਆ ਔਰਤ ਨੂੰ ਜਿਹੜਾ ਆ ਤੇ ਮਨਾਈ ਹੈਗੀ ਆ, ਬਾਕੀ ਤੁਹਾਡੀ ਮਰਜ਼ੀ ਆ, ਟੇਕ ਦੋ ਮੱਥਾ, ਕੀ ਫਾਇਦਾ ਹੋਣਾ। ਇੰਨੀ ਗੱਲ ਕਹਿਣ ਦੀ ਲੋੜ ਆ ਜੀ ਕਿ ਇਹ ਮਸਲਾ ਜਿਹੜਾ ਆ ਉਹ ਹੋ ਜਾਣਾ ਸੀ, ਹਟ ਜਾਣਾ ਸੀ ਔਰਤਾਂ ਨੇ
0: ਜਾਣਾ। ਆਪਣੇ ਪਿਛਲੀ ਵਾਰੀ ਆ ਨਾ ਆਪਣੇ ਉਹ ਮੰਤਰੀ ਹੈਗੇ ਆ ਮੇਰੇ ਖਿਆਲ ਨਾਲ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਮੇਰੇ ਖਿਆਲ ਨਾਲ ਉਹ, ਤੇ ਬੀਜੇਪੀ ਦੇ ਵਿੱਚ ਹੀ ਰਹੇ ਮੰਤਰੀ, ਤੇ ਉਹਨਾਂ ਨੇ ਪ੍ਰਸ਼ਾਦ ਮੋੜ ਦਿੱਤਾ ਸੀ, ਕਹਿੰਦੇ ਭਈ ਆਹ ਲਓ ਆਪਣਾ ਪ੍ਰਸ਼ਾਦ, ਮੈਨੂੰ ਨਹੀਂ ਜਾਣ ਦੇਣਾ ਤਾਂ ਪੈਸੇ ਵਾਪਸ ਕਰੋ।
1: ਅੱਛਾ ਜੀ, ਮਤਲਬ ਮੇਰੇ ਧਿਆਨ ਚ ਨਹੀਂ ਸਰ,
0: ਮੈਨੂੰ ਚੇਤਾ ਆ ਗਿਆ ਤਾਂ ਜਰੂਰ
1: ਅੰਮ੍ਰਿਤਸਰ
0: ਕਰਾਂਗਾ। ਹਾਂਜੀ, ਮੈਨੂੰ
1: ਅਨਿਲ ਜੋਸ਼ੀ ਉੱਥੇ, ਉੱਥੋਂ ਤਾਂ ਅਕਾਲੀ ਬੀਜੇਪੀ ਦਾ ਅਨਿਲ ਜੋਸ਼ੀ ਨਹੀਂ ਰਿਹਾ ਸੀ,
0: ਬੀਬੀ ਆ ਜੀ।
1: ਓਕੇ ਓਕੇ ਓਕੇ, ਠੀਕ ਹੈ ਜੀ, ਠੀਕ ਹੈ ਠੀਕ ਹੈ। ਉਹ ਲਕਸ਼ਮੀਕਾਂਤ ਚਾਵਲਾ ਜੀ?
0: ਹਾਂਜੀ ਹਾਂਜੀ ਹਾਂਜੀ, ਉਹੀ ਉਹੀ ਹਾਂਜੀ, ਚਾਵਲਾ ਜੀ। ਹਾਂਜੀ
1: ਹਾਂਜੀ, ਲਕਸ਼ਮੀਕਾਂਤ ਚਾਵਲਾ ਨੇ ਕਿਹਾ
0: ਹਾਂਜੀ ਉਹਨਾਂ ਨੇ।
1: ਉਹ ਤਾਂ ਫਿਰ ਮਤਲਬ ਜਿਹੜਾ ਹੈਗਾ ਆ ਹਰ ਗੱਲ ਦੇ ਉੱਤੇ ਅਸੂਲ ਦੇਖਦੇ ਆ ਨਾ ਵੀ ਹਾਂਜੀ ਜਦੋਂ ਮੈਨੂੰ ਜਾਣ ਹੀ ਨਹੀਂ ਦਿੰਦੇ ਮੈਂ ਪ੍ਰਸ਼ਾਦ ਲੈ ਕੇ ਕੀ ਕਰਨਾ।
0: ਬਿਲਕੁਲ ਹੈ ਜੀ।
1: ਹਾਂਜੀ, ਮੇਰੇ ਤਾਂ ਇਹ ਹੈਗਾ ਆ ਕਿ ਜਿਹੜੇ ਟ੍ਰਿਪਲਸ ਇਹਨੂੰ ਤੁੱਛ ਕਹਿੰਦੇ ਹੁੰਦੇ ਵੀ ਤੁੱਛ ਚੀਜ਼ਾਂ ਦੇ ਉੱਤੇ ਅਸੀਂ ਆਪਣਾ ਟਾਈਮ ਐਂਡ ਐਨਰਜੀ ਵੇਸਟ ਕਰਦੇ ਆ ਜੀ।
0: ਦੇਖੋ ਕੋਰਟਾਂ ਦਾ ਇੰਨਾ ਕੀਮਤੀ ਸਮਾਂ ਹੁੰਦਾ ਹੈ, ਏਡੇ ਏਡੇ ਵੱਡੇ ਕੇਸ ਪਏ ਨੇ, ਦੇਸ਼ ਦੇ ਵੱਡੇ ਮੁੱਦੇ ਪਏ ਨੇ, ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ, ਹੋਰ ਸਾਰੇ ਧਰਮ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਚ ਫਸੇ ਹੋਏ ਆ ਕਿ ਇਹਨੂੰ ਜਾਣ ਦੇਣਾ ਇਹਨੂੰ ਨਹੀਂ ਜਾਣ ਦੇਣਾ ਜੀ।
1: ਬਿਲਕੁਲ ਜੀ ਬਿਲਕੁਲ, ਮੈਂ ਇਹੀ ਕਹਿਣਾ ਹੈਗਾ ਨਾ ਵੀ ਕੀਮਤੀ ਸਮਾਂ ਬਰਬਾਦ ਹੁੰਦਾ ਹੈ, ਐਨਰਜੀ ਵੇਸਟ ਹੁੰਦੀ ਹੈ, ਨਿਕਲਣਾ ਪਾਉਣਾ ਇਹਦੇ ਵਿੱਚੋਂ ਕੁਛ ਵੀ ਨਹੀਂ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂ ਜੀ, ਜਾਂ ਤਾਂ ਕੋਈ ਕਾਨੂੰਨੀ ਮਸਲਾ ਹੋਵੇ ਨਾ ਜਿੱਥੇ ਕਾਨੂੰਨ ਦਾ ਜਿਹੜਾ ਹੈਗਾ ਆ ਵੀ ਚੀਜ਼ਾਂ ਨੂੰ ਵਿਚਾਰ ਕਰਨਾ ਪਵੇ ਜਾਂ ਇਸ ਤਰੀਕੇ ਦਾ, ਹੁਣ ਜੱਜ ਤਾਂ ਇਹ ਪਿਛਲਾ ਇਤਿਹਾਸ ਦੇਖੀ ਜਾਣਗੇ ਜੀ, ਉੱਥੇ ਐਗਜ਼ਾਮਪਲਾਂ ਹੋਈ ਜਾਣਗੀਆਂ, ਉੱਥੇ ਔਰਤ ਗਈ ਸੀ ਜਾਂ ਨਹੀਂ ਗਈ ਸੀ ਪਹਿਲਾਂ, ਉਹਨਾਂ ਚੀਜ਼ਾਂ ਤੇ ਵਿਚਾਰ ਹੁੰਦੀ ਰਹੂਗੀ
0: ਜੀ।
1: ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕੰਮ ਦੀਆਂ ਨੀ, ਇਹ ਮੁੱਦੇ ਜਿਹੜੇ ਹੈਗੇ ਆ ਵੈਸੇ ਹੀ ਕ੍ਰੀਏਟ ਕੀਤੇ ਜਾਂਦੇ ਸਿਆਸਤਦਾਨ ਵੱਲੋਂ
0: ਜੀ,
1: ਤਾਂ ਕਿ ਜਿਹੜੇ ਅਸਲ ਮੁੱਦੇ ਹੈਗੇ ਆ ਉਹ ਟਕੇ ਰਹਿ ਜਾਣ, ਜਿੱਥੇ ਉਹਨਾਂ ਦੇ ਜਿੱਥੇ ਉਹਨਾਂ ਦੀ ਫੇਲਰ ਜਿਹੜੀ ਹੈਗੀ ਸਾਬਤ ਹੁੰਦੀ ਹੋਵੇ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਹੁਣ ਆ ਜੀ ਇਹ ਜੀ ਦੂਜੀ ਖਬਰ ਤੇ, ਕਹਿੰਦੇ ਵੀ ਅੱਜ ਬੜੀ ਛਾਈ ਰਹੀ ਪੰਜਾਬ ਦੇ ਵਿੱਚ ਸਿਰਫ ਇਹੀ ਵੀ ਲਾਰੈਂਸ ਦੇ ਉੱਤੇ ਡਾਕੂਮੈਂਟਰੀ ਬਣ ਰਹੀ ਹੈ ਜੀ ਇੱਕ।
0: ਬਿਲਕੁਲ ਹੈ ਜੀ,
1: ਤੇ ਉਹ ਅੱਜ ਕੱਲ ਵੈਬ ਸੀਰੀਜ਼ ਜਿਹੜੀਆਂ ਹੈਗੀਆਂ ਵੱਖਰੇ ਵੱਖਰੇ ਤੇ ਇਹ ਤੇ ਵੀ ਬਣੂਗੀ, ਹੋਰ ਬਾਕੀਆਂ ਤੇ ਵੀ ਬਣਨ ਗਿਆ ਜੀ
0: ਜੀ।
1: ਤੇ ਵੈਸੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਆ ਮੂਸੇ ਵਾਲੇ ਦੇ ਪਰਿਵਾਰ ਨੇ ਵੀ ਇਤਰਾਜ਼ ਕੀਤਾ ਜੀ
0: ਜੀ,
1: ਕਿਉਂਕਿ ਉਹਨਾਂ ਦੇ ਲੜਕੇ ਦਾ ਵੀ ਵਿੱਚ ਆਉਂਦਾ ਹੈਗਾ ਆ ਜੀ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ ਵੀ ਬੇਸ਼ਕ ਸਾਡਾ ਮੁੰਡਾ ਪੂਰਾ ਹੋ ਗਿਆ ਆ, ਅਸੀਂ ਟੁੱਟੇ ਹੈਗੇ ਆ ਪਰ ਫੇਰ ਵੀ ਇੰਨੇ ਕਮਜ਼ੋਰ ਨੀ ਵੀ ਤੁਹਾਨੂੰ ਰੋਕ ਨਾ ਸਕੀਏ
0: ਜੀ,
1: ਤੇ ਤੁਸੀਂ ਮੇਰੇ ਮੁੰਡੇ ਨੂੰ ਏਦਾਂ ਕਿੱਦਾਂ ਪ੍ਰੋਜੈਕਟ ਕਰਕੇ ਦਿਖਾਇਆ ਵਿੱਚ
0: ਜੀ।
1: ਜਿੱਥੇ ਤੱਕ ਲਾਰੈਂਸ ਦੀ ਗੱਲ ਹੈਗੀ ਆ ਸਰ, ਲਾਰੈਂਸ ਜਿਹੜਾ ਆ ਉਹ ਦੇਖੋ ਉਹਦੇ ਹੌਲੀ ਹੌਲੀ ਕੇਸ ਇਹਨਾਂ ਨੇ ਨਾ ਖਤਮ ਕਰਨੇ ਆ
0: ਜੀ।
1: ਕਿਉਂ ਉਹਦੀ ਕਸਟਡੀ ਇੰਨੀ ਹੋ ਜਾਣੀ ਹੈਗੀ ਆ, ਉਹ ਜਿਹੜੇ ਇੱਕ ਸਜ਼ਾ ਕੱਟਦਾ ਪਿਆ ਨਾ, ਉਹ ਜਿਹੜੇ ਇਸ ਵੇਲੇ ਸਾਰੇ ਕੇਸਾਂ ਚ ਜਿਹਨਾਂ ਚ ਅਰੈਸਟ ਪਈ ਆ ਉਹਦੀ, ਉਹਦੇ ਵਿੱਚ ਕਸਟਡੀ ਕੱਟੀ ਜਾ ਰਹੀ ਹੈ ਜੀ।
0: ਹਾਂਜੀ ਉਹ ਵਿੱਚ ਉਸ ਬਾਅਦ ਵੀ ਗਵਾ ਗਵੂ ਦਿੱਤੇ ਜੀ ਬਿਲਕੁਲ।
1: ਹਾਂਜੀ ਚਲੋ ਉਹ ਠੀਕ ਗੱਲ ਹੈਗੀ ਆ, ਹਰ ਇੱਕ ਮੁਲਜ਼ਮ ਕਰਦਾ ਆ। ਹਾਂਜੀ ਅਲਟੀਮੇਟਲੀ ਜਿਹੜਾ ਹੈਗਾ ਆ ਵੀ ਲੋਕਾਂ ਦੀ ਤਾਂ ਪਰਸੈਪਸ਼ਨ ਇਹ ਵੀ ਹੈਗੀ ਆ ਵੀ ਜੇ ਇਹਨਾਂ ਦੀਆਂ ਡਾਕੂਮੈਂਟਰੀਆਂ ਆਉਂਦੀਆਂ ਪਈਆਂ ਤੇ ਇਹਨੂੰ ਕਿਸੇ ਟਾਈਮ ਤੇ ਜੇਲ ਚੋਂ ਕੱਢ ਕੇ ਇਲੈਕਸ਼ਨ ਵੀ ਲੜਾਇਆ ਜਾ ਸਕਦਾ ਰਾਜਸਥਾਨ ਤੋਂ।
0: ਬਿਲਕੁਲ ਹੈ ਜੀ,
1: ਕਿਉਂਕਿ ਬਿਸ਼ਨੋਈ ਸਮਾਜ ਜਿਹੜਾ ਹੈਗਾ ਆ ਜਿੱਦਾਂ ਉਹਨੇ ਦੱਸਿਆ ਹੈਗਾ ਜੀ ਵੀ ਉਹਨੇ ਟੱਕਰ ਲਈ ਇਹਨਾਂ ਨਾਲ ਸਲਮਾਨ ਖਾਨ ਹੁਣਾਂ ਨਾਲ ਇਸੇ ਕਰਕੇ ਵੀ ਉਹ ਹਿਰਨ ਨੂੰ ਜਿਹੜਾ ਆ ਵੀ ਆਪਣਾ ਭਰਾ ਸਮਝਦੇ ਆ ਜੀ।
0: ਜੀ
1: ਜਦੋਂ ਤੇ ਇਹਨਾਂ ਦੇ ਜਿਹੜੇ ਗੁਰੂ ਸੀ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਹਿਰਨ ਰੱਖਿਆ ਸੀ
0: ਜੀ,
1: ਤੇ ਉਹਨਾਂ ਦਾ ਮੈਨੂੰ ਡਾਂਸ ਸਕਿੱਪ ਕਰ ਗਿਆ ਜੀ ਦਿਮਾਗ ਚੋਂ। ਤੇ ਉਹ ਉਹਨਾਂ ਨੇ ਵੀ ਹਿਰਨ ਰੱਖਿਆ ਸੀ ਤੇ ਇਹ ਹਿਰਨ ਨੂੰ ਜਿਹੜਾ ਹੈਗਾ ਆ ਵੀ ਬਿਸ਼ਨੋਈ ਸਮਾਜ ਦੀਆਂ ਔਰਤਾਂ ਆਪਣਾ ਦੁੱਧ ਪਿਲਾ ਕੇ ਤੇ ਆਪਣਾ ਜਿਹੜਾ ਹੈਗਾ ਪੁੱਤਰ ਦੇ ਰੂਪ ਚ ਪ੍ਰੋਜੈਕਟ ਕਰਦੀ।
0: ਹਾਂਜੀ ਬਿਲਕੁਲ ਜੀ, ਦਰਖਤ ਬੜੀ ਵੱਡਾ ਦਿੰਦੇ ਜੀ, ਇਸੇ ਬਹੁਤ ਵਾਤਾਵਰਨ ਨੂੰ ਪਸੰਦ ਕਰਦੇ ਆ ਜੀ।
1: ਸ਼ਾਇਦ ਗਣੇਸ਼ਵਰ ਨਾਂ ਸੀ ਜੀ ਉਹਨਾਂ ਦਾ
0: ਜੀ।
1: ਹਾਂਜੀ ਗਿਆਨੇਸ਼ਵਰੀ, ਹਾਂਜੀ ਉਹਨਾਂ ਦੇ ਮਤਲਬ ਜਿਹੜਾ ਆ ਬਿਸ਼ਨੋਈ ਸਮਾਜ ਮੰਨਦਾ ਆ
0: ਜੀ,
1: ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੈਗੇ। ਓਦਾਂ ਇਹ ਸ਼ਾਕਾਹਾਰੀ ਹੁੰਦੇ ਹੈਗੇ ਪਰ ਸੁਭਾਅ ਤੋਂ ਇਹਨਾਂ ਦਾ ਇਹ ਹੁੰਦਾ ਆ ਵੀ ਇਹ ਵੀ ਦੁਸ਼ਮਣ ਨੂੰ ਨਹੀਂ ਭੁੱਲਦੇ।
0: ਬਿਲਕੁਲ ਹੈ ਜੀ,
1: ਹਾਂਜੀ ਤੋਂ ਇਹ ਤਾਂ ਹੁਣ ਜਿਹੜਾ ਹੈਗਾ ਕਲਚਰ ਹੀ ਹੋ ਗਿਆ ਨਾ ਇੱਦਾਂ ਦਾ ਸਰ। ਗੱਲ ਇੱਦਾਂ ਹੈਗੀ ਆ ਕਿ ਇੱਥੇ ਨੌਨਸੈਂਸ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀ ਵੈਲਿਊ ਪੈ ਰਹੀ ਹੈਗੀ ਆ, ਜਿਹੜੇ ਕੋਈ ਅਕਲਮੰਦ ਹੈਗੇ ਉਹਨਾਂ ਦੀ ਤਾਂ ਗੱਲ ਹੀ ਕੋਈ ਨੀ ਸੁਣਦਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਅਲਟੀਮੇਟਲੀ ਕੀ ਹੁੰਦਾ ਆ ਵੀ ਜਿਹੜਾ ਅਕਲ ਵਾਲਾ ਚੁੱਪ ਕਰਕੇ ਹੁੰਦਾ ਕਹਿੰਦਾ ਯਾਰ ਮੈਂ ਕੀ ਲੈਣਾ
0: ਜੀ,
1: ਇਸੇ ਚੀਜ਼ ਦੇ ਉੱਤੇ ਸਾਰਾ ਕੁਛ ਨਿਰਭਰ
0: ਕਰਦਾ ਜੀ। ਬਿਲਕੁਲ ਹੈ ਜੀ,
1: ਬਾਕੀ ਤਾਂ ਸਾਰਾ ਦਿਨ ਇਸੇ ਚੀਜ਼ ਨੂੰ ਡਿਸਕਸ ਕਰਦੇ ਜੀ ਪੰਜਾਬ ਦੇ ਜਿਹੜੇ ਲੋਕ ਹੈਗੇ ਜੀ ਉਧਰੋਂ ਪਟਿਆਲਾ ਬਾਬਾ ਜੀ ਥੱਲੇ ਨੀ ਉਤਰਦੇ ਪਏ, ਉਹ ਕਹਿੰਦੇ ਉਹਨਾਂ ਨੂੰ ਲਾਉਣਾ ਪੈਣਾ ਆ ਹੈ ਜੀ ਵੀ ਸਰਕਾਰ ਜਿਹੜੀ ਹੈਗੀ ਆ ਪਤਾ ਨੀ ਉਹਨਾਂ ਨੂੰ ਕਿਉਂ ਉੱਤੇ ਬਿਠਾਲੀ ਰੱਖਣਾ ਚਾਹੁੰਦੀ ਆ
0: ਜੀ, ਉਹ ਮਾਨ ਸਾਹਿਬ ਬੋਲਣਗੇ ਫਿਰ
1: ਲਾਉਣਗੇ। ਹਾਂ ਜੀ ਬਸ ਉਹ ਇਸ ਕਰਕੇ ਹੈਗਾ ਮਾਨ ਸਾਹਿਬ ਆਉਣਗੇ ਫੇਰ ਉਹਨਾਂ ਨੂੰ ਲਾਉਣਗੇ ਜੀ
0: ਜੀ,
1: ਤੇ ਜਿਹੜੇ ਉੱਥੇ ਥੱਲੇ ਬੈਠੇ ਹੈਗੇ ਉਹ ਇਹ ਕਹੀ ਜਾਂਦੇ ਆ ਵੀ ਭਾਈ ਹੁਣ ਸਰਕਾਰ ਆ ਕੇ ਲਾਵੇ ਅਸੀਂ ਨੀ ਰਿਸਕ ਲੈਣਾ ਚਾਹੁੰਦੇ। ਆਹੋ ਜੇ ਕਹਿੰਦੇ ਮਤਲਬ ਡਿੱਗ ਡੁੱਗ ਪਿਆ ਫੇਰ ਕੰਮ ਖਰਾਬ ਹੋ ਜਾਊਗਾ
0: ਜੀ,
1: ਤੇ ਇਸ ਕਰਕੇ ਪਤਾ ਨੀ ਕੀ ਇਹਨਾਂ ਦੇ ਸਿਆਸੀ ਮਨਸੂਬੇ ਆ ਜੀ
0: ਜੀ।
1: ਜਿਹੜੇ ਬੰਦੇ ਵੀ ਲੈਕਚਰ ਦਿੰਦੇ ਆ ਉਹੀ ਕਹਿੰਦੇ ਹੈਗੇ ਆ ਵੀ ਉਹ ਕਹਿੰਦੇ ਵੱਖਰਾ ਨੈਰੇਟਿਵ ਬੋਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਬੰਦਿਆਂ ਨੇ ਜਿਹੜੇ ਕਹਿੰਦੇ ਸੀ ਇਹ ਪਾਸ ਹੀ ਨੀ ਹੋਣਾ, ਦੇਖੋ ਕੋਰਟ ਨੇ ਵੀ ਸਹੀ ਪਾਤੀ
0: ਜੀ
1: ਹਾਂਜੀ। ਪਰ ਸਭੀ ਦੀ ਵੈਲਿਡਿਟੀ ਜਿਹੜੀ ਹੈਗੀ ਆ ਉਹ ਤਾਂ ਚੈੱਕ ਸੀ ਨਾ, ਉਹ ਜਦੋਂ ਚੈੱਕ ਹੋਣੀ ਆ ਸੁਪਰੀਮ ਕੋਰਟ ਚ ਆਊਗਾ ਉਸ ਵੇਲੇ ਅਸੀਂ ਪ੍ਰੋਟੈਕਸ਼ਨ ਤਾਂ ਨੀ ਕਰਦੇ ਪਰ ਜਿੰਨੀ ਕੁ ਕਾਨੂੰਨ ਦੀ ਸਮਝ ਇਹਦਾ ਫੇਟ ਇਹ ਰਹੇਗਾ ਤਾਂ ਮਰਜ਼ੀ ਕਰ ਲੋ ਜੀ।
0: ਬਿਲਕੁਲ
1: ਅੱਜ ਬੀਜੇਪੀ ਨੇ ਪੱਤਾ ਖੇਡ ਦਿੱਤਾ ਜੀ ਇਸ ਚੀਜ਼ ਦਾ, ਉਹਨਾਂ ਨੇ ਕਿਹਾ ਜੀ ਬਾਕੀ ਬਾਕੀ ਧਰਮਾਂ ਦੇ ਨਾਂ ਦੇ ਗ੍ਰੰਥਾਂ ਨੂੰ ਵੀ ਜਿਹੜਾ ਹੈਗਾ ਆ ਪ੍ਰੋਟੈਕਸ਼ਨ ਇਹ ਤਾਂ ਮਿਲਣੀ ਚਾਹੀਦੀ ਹੈਗੀ ਆ ਜੀ।
0: ਬਿਲਕੁਲ ਹੈ ਜੀ,
1: ਹੁਣ ਇੱਕ ਬੰਦੇ ਨੇ ਚਪੇੜਾ ਮਾਰ ਕੇ ਆਪਣਾ ਮੂੰਹ ਲਾਲ ਕਰ ਲਿਆ ਆ ਤੇ ਹੁਣ ਦੂਜਾ ਆ ਗਿਆ ਜੀ ਕਹਿਣ ਵਾਸਤੇ ਵੀ ਸਾਡਾ ਵੀ ਏਦਾਂ ਲਾਲ ਕਰਨਾ ਚਾਹੀਦਾ
0: ਜੀ।
1: ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਮਾਹੌਲ ਇੱਦਾਂ ਦਾ ਬਣਾ ਕੇ ਤੁਸੀਂ ਦੇਖੋ ਨਾ ਉਧਰੋਂ ਅੰਮ੍ਰਿਤਪਾਲ ਦਾ ਜਿਹੜਾ ਹੈਗਾ NSA ਨੀ ਵਧਾਇਆ, ਹੁਣ ਉਹਦਾ ਇੱਥੇ ਪੰਜਾਬ ਚ ਆਉਣਾ ਜਾਂ ਨਾ ਆਉਣਾ ਉਹ ਚੀਜ਼ ਇੱਥੇ ਨਿਰਭਰ ਕਰਦੀ ਹੈਗੀ ਆ ਕਿ ਜੇ ਤਾਂ ਸੱਤਾਧਾਰੀ ਤੇ ਨੂੰ ਦੇ ਇੱਥੇ ਆਉਣ ਦਾ ਫਾਇਦਾ ਹੋਇਆ ਵੀ ਹਾਂ ਜੀ ਵੋਟਾਂ ਵੋਟੀਆਂ ਜਾਣਗੀਆਂ ਤੇ ਸਾਡਾ ਦਾ ਲੱਗ ਸਕਦਾ
0: ਜੀ,
1: ਤੇ ਉਹਦੇ ਨਾਲ ਅਕਾਲੀ ਦਲ ਜਿਹੜਾ ਹੈਗਾ ਆ ਅਕਾਲ ਜਿਹੜੀ ਉਹਨੇ ਵੋਟ ਲੈ ਕੇ ਜਾਣੀ ਹੈਗੀ ਆ, ਜੇ ਉਹਨੂੰ ਉਹ ਵੋਟ ਨਹੀਂ ਪੈਂਦੀ ਹੈਗੀ ਤੇ ਉਹ ਅਕਾਲੀ ਦਲ ਨੂੰ ਭੁਗਤਣੀ ਆ ਜੀ
0: ਜੀ। ਬਿਲਕੁਲ ਹੈ ਜੀ,
1: ਸੋ ਇਸੇ ਕਰਕੇ ਜਿਹੜਾ ਹੈਗਾ ਜੀ ਸਰਕਾਰ ਨੂੰ ਇਹ ਹੈਗਾ ਆ ਕਿ ਸਾਡੇ ਵਿੱਚੋਂ ਵੀ ਨਾ ਕੁਛ ਖਿਸਕ ਜਾਣ ਜੀ, ਇਸ ਕਰਕੇ ਉਹ ਡਿਬਰੂਗੜ੍ਹੀ ਰੱਖਣ ਦੀ ਜਿਹੜਾ ਨੇ ਯੋਜਨਾ ਬਣਾਈ ਸੀ
0: ਜੀ,
1: ਤੇ ਉੱਥੇ ਮੈਜਿਸਟ੍ਰੇਟ ਤੇ ਅੱਜ ਪੇਸ਼ ਕਰ ਦੇਣਗੇ
0: ਜੀ,
1: ਤੇ ਉੱਥੇ ਮੈਜਿਸਟ੍ਰੇਟ ਤੇ ਹਾਜ਼ਰੀ ਲਵਾ ਕੇ ਇੱਕ ਵਾਰੀ ਤੇ ਮੁੜ ਕੇ ਉੱਥੇ ਛੱਡੇ ਹੋਣਗੇ ਤੇ ਬਾਕੀ ਉਹਦੀਆਂ ਪੇਸ਼ੀਆਂ ਇੱਥੇ ਪੰਜਾਬ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੈਂਦੀਆਂ ਰਹਿਣਗੀਆਂ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਡਿਬਰੂਗੜ੍ਹ ਦੀ ਜਿਹੜੀ ਪੁਲਿਸ ਹੈ ਜਾਂ ਜੇਲ੍ਹ ਪ੍ਰਸ਼ਾਸਨ ਹੈ ਜੇ ਉਹ ਸਹਿਮਤੀ ਨਹੀਂ ਹੁੰਦਾ ਗ੍ਰਿਫਤਾਰੀ ਮਤਲਬ ਕਿ ਉਹ ਲੈ ਫਿਰ ਲਿਆਉਣਾ ਪਵੇਗਾ ਇਹਨਾਂ ਨੂੰ ਪੰਜਾਬ ਜੀ, ਜੇ ਉਹ ਸਹਿਮਤੀ ਨਹੀਂ ਦਿੰਦੇ
1: ਸਰ ਸਹਿਮਤੀ ਮਿਲ ਜਾਣੀ ਆ ਨਾ ਜੀ, ਜਦੋਂ ਹੋਮ ਮਿਨਿਸਟਰੀ ਇਨਵੋਲਵ ਆ ਵਿੱਚ, ਫੇਰ ਕਿਹੜੀ ਗੱਲ ਆ
0: ਜੀ ਜੀ ਜੀ
1: ਸਰ, ਇਹ ਕੁਛ ਇਹੋ ਜਿਹੇ ਮਸਲਿਆਂ ਦੇ ਉੱਤੇ ਜਿਹੜਾ ਹੈਗਾ ਹੈ ਨਾ, ਸਰਕਾਰਾਂ ਜਿਹੜੀਆਂ ਸੈਂਟਰ ਨਾਲ ਸਲਾਹ ਕਰਕੇ ਚੱਲਦੀਆਂ
0: ਹੁੰਦੀਆਂ ਪਹਿਲਾਂ ਹੀ। ਬਿਲਕੁਲ ਹੈ ਜੀ, ਹਾਂਜੀ, ਸਲਾਹ ਮਸ਼ਵਰਾ ਕੀਤਾ ਜੀ।
1: ਹਾਂਜੀ, ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਜੀ ਐਨ ਐਸ ਏ ਲੱਗਿਆ ਸੀ, ਉਹ ਵੀ ਵਿਉਂਤਬੰਦੀ ਸਾਰੀ ਬਣਾਈ ਹੀ ਸੀ ਨਾ, ਵੀ ਇੱਦਾਂ ਕਰਕੇ ਫੇਰ ਪਹਿਲਾਂ ਇਹਨੂੰ ਭਜਾਉਣਾ ਆ, ਲੋਕਾਂ ਦਾ ਭਰਮ ਕੱਢਣਾ ਜੀ। ਉਹ ਫੇਰ ਉਹਦੀਆਂ ਥਾਂ ਥਾਂ ਤੋਂ ਫੋਟੋਆਂ ਜਾਰੀ ਕਰਦੇ ਰਹੇ ਵੀ ਇੱਥੇ ਪਹੁੰਚ ਗਿਆ, ਕਦੀ ਉਹਨੇ ਟੋਪੀ ਲਾਈ ਹੋਈ ਸੀ, ਕਦੀ ਕਦੀ ਕੁਛ ਕੀਤਾ ਹੋਇਆ ਸੀ
0: ਜੀ,
1: ਤੇ ਪਰ ਫੜਦੇ ਹੈ ਨੀ ਸੀ ਪੁਲਿਸ ਵਾਲੇ ਵੀ, ਚੱਲ ਅੱਗੇ ਦੀ ਅੱਗੇ ਐਕਸਪੋਜ਼ ਵੀ ਹੋਏਗਾ। ਇੱਕ ਜਿਹੜੀਆਂ ਨੇਪਾਲ ਪਹੁੰਚ ਗਏ, ਨੇਪਾਲ ਤੋਂ ਫੇਰ ਵਾਪਸ ਆ ਗਏ ਜੀ,
0: ਜੀ
1: ਨਾਲ ਇਹਨਾਂ ਦੇ ਇੱਕ ਹੋਰ ਸੀਗਾ ਜੀ, ਨਾਲ ਉਹਦਾ ਪੱਪਲਪ੍ਰੀਤ,
0: ਹਾਂਜੀ,
1: ਤੇ ਉਹ ਇਸ ਕਰਕੇ ਇਹ ਤਾਂ ਸਾਰਾ ਜੀ ਜਿਹੜਾ ਹੈਗਾ ਜੀ, ਅਗਲਿਆਂ ਨੇ ਪਹਿਲਾਂ ਹੀ ਸਾਰੀ ਪਲਾਨ ਕੀਤਾ ਆ ਹੁੰਦਾ, ਉਹਦੇ ਅਕੋਰਡਿੰਗਲੀ ਹੀ ਉਹ ਚੱਲਦੇ ਜੀ।
0: ਬਿਲਕੁਲ,
1: ਤੇ ਉਹ ਉੱਥੇ ਜਿਹੜਾ ਹੈਗਾ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋ ਕੇ, ਤੇ ਉਹ ਟ੍ਰਾਇਲ ਜਿਹੜਾ ਹੈ ਸ਼ੁਰੂ ਹੋ ਜੂਗੀ, ਕਿਸੇ ਚ ਸਜ਼ਾ ਵੀ ਹੋ ਜਾਂਦੀ ਹੈਗੀ। ਵੱਡੀ ਗੱਲ ਇਹ ਹੈਗੀ ਹੈ ਜੀ ਕਿ ਇਹਨਾਂ ਨੇ ਹੁਣ ਇੱਕ ਕੇਸ ਚ ਅਰੈਸਟ ਪਾਈ ਆ ਉਹਨਾਂ ਦੀ
0: ਜੀ,
1: ਜਿਹੜੀ ਪਿੱਛੇ 2 ਸਾਲ ਉੱਥੇ ਲਾਤੇ ਹੈਗੇ ਜਾਂ 3 ਸਾਲ ਲਾਤੇ ਆ, ਉਹਦਾ ਕੋਈ ਬੁਕਤ ਨਹੀਂ ਰਹਿਣੀ ਹੈਗੀ। ਨਹੀਂ ਤਾਂ ਉਹ ਜੇ ਪਹਿਲਾਂ ਇਹ ਅਰੈਸਟ ਪਈ ਹੁੰਦੀ ਨਾ ਜੀ, ਤੇ ਉਹ ਕਸਟਡੀ ਦੇ ਵਿੱਚ ਕੱਟ ਹੋ ਜਾਣੀ ਸੀ, ਉਹ ਸਜ਼ਾ ਦੇ ਵਿੱਚ ਤੈਅ ਹੋਣੀ ਸੀ
0: ਜੀ।
1: ਇਹ ਬੜਾ ਟੈਕਨੀਕਲ ਪੁਆਇੰਟ ਸੀ ਇਹਦੇ ਵਿੱਚ, ਵੀ ਇਹਨਾਂ ਦੀ ਜਿਹੜੀ ਹੈਗੀ ਆ ਕਸਟਡੀ ਅੱਜ ਤੋਂ ਸ਼ੁਰੂ ਹੋਊਗੀ
0: ਜੀ,
1: ਜਿਹੜੀ ਪੁਲਿਸ ਕਸਟਡੀ ਹੁੰਦੀ ਆ ਜੀ
0: ਜੀ।
1: ਨਹੀਂ ਤਾਂ ਮਤਲਬ ਜਿਹੜਾ ਹੈਗਾ ਆ ਉਹ ਜਿਹੜੇ ਚੱਲਦੇ ਕੇਸ ਆ ਉਹਨਾਂ ਦੇ ਵਿੱਚ ਜਿਹੜੀ ਹੈਗੀ ਬਾਰੋਬਾਰ ਸਜ਼ਾ ਜਿਹੜੀ ਹੈਗੀ ਆ ਉਹ ਉਸ ਤਰੀਕੇ ਨਾਲ ਆਉਂਦੀ ਰਹੂਗੀ ਜੀ
0: ਜੀ।
1: ਬੇਲ ਉਹਨਾਂ ਦੀ ਰਿਜੈਕਟ ਹੋਣੀ ਹੋਣੀ ਸੀ, ਇੱਕ ਤਾਂ ਜਿਹੜਾ ਪਿਓਰ ਆ ਹਾਂਜੀ, ਉਸ ਕੇਸ ਦੇ ਵਿੱਚ ਜਿਹੜਾ ਆ ਕਿ ਬੜੀ ਮੁਸ਼ਕਿਲ ਹਾਜ਼ਰ ਹੋਏ ਆ ਜੀ। ਦੂਜਾ ਇਹ ਹੈਗਾ ਜੀ ਕਿ ਜਿਹੜੇ ਉਹ ਧਾਰਾ ਜਿਹੜੀਆਂ ਲੱਗੀਆਂ ਹੀ ਆ ਉਹ ਕੇਸ ਟ੍ਰਾਈਬਲ ਵਾਈ ਜਿਹੜਾ ਆ ਸੈਸ਼ਨ ਜੱਜ ਆ
0: ਜੀ,
1: ਠੀਕ ਹੈ ਜੀ। ਉਹ ਸਗੋਂ ਜਿੱਥੇ ਜਿਹੜੀ ਟ੍ਰਾਇਲ ਕੋਰਟ ਹੁੰਦੀ ਆ ਨਾ ਜੀ, ਉਹ ਕਦੀ ਵੀ ਬੇਲ ਨੀ ਏਡੀ ਸੌਖੀ ਦਿੰਦੀ ਹੁੰਦੀ
0: ਜੀ।
1: ਮੰਨ ਲਓ ਜਿਹੜਾ ਹੈਗਾ ਆ ਹੁਣ ਸਾਡਾ ਜਿਹੜਾ ਆ ਤਹਿਸੀਲ ਦਸੂਹਾ ਆ, ਜੇ ਉੱਥੇ ਕੇਸ ਲੱਗਿਆ ਆ ਉੱਥੇ ਬੇਲ ਐਪਲੀਕੇਸ਼ਨ ਪਾਈਏ, ਤੇ ਉਹਨੇ ਕਹਿਣਾ ਹੈਗਾ ਜੱਜ ਨੇ ਵੀ ਜੇ ਮੈਂ ਇਹਨੂੰ ਬੇਲ ਦੇ ਦਿੱਤੀ ਤੇ ਮੇਰੇ ਤੇ ਇਹ ਅਕਿਊਜ਼ਿੰਗ ਫਿੰਗਰ ਨਾ ਰੇਜ਼ ਹੋਵੇ
0: ਜੀ
1: ਕਿ ਭਾਈ ਮੈਂ ਕੁਛ ਲੈ ਦੇ ਕੇ ਤੇ ਬੇਲ ਦਿੱਤੀ ਆ
0: ਜੀ।
1: ਇਸ ਕਰਕੇ ਉਹ ਚੁੱਪ ਕਰਕੇ ਡਿਕਲਾਈਨ ਕਰ ਦਿੰਦੇ, 4 ਲਾਈਨਾਂ ਦਾ ਆਰਡਰ ਲਿਖਾ ਦਿੰਦੇ ਹੈਗੇ ਕਿ ਮੈਟਰ ਇਜ਼ ਵੈਰੀ ਸੀਰੀਅਸ ਹੈ ਜੀ, ਤੇ ਡਿਫੈਂਸ ਆਰ ਗ੍ਰੀਵੀਅਸ, ਤੇ ਇਸ ਕਰਕੇ ਬੇਲ ਐਪਲੀਕੇਸ਼ਨ ਇਜ਼ ਰਿਜੈਕਟਡ
0: ਜੀ।
1: ਉਹ ਇਹਨੇ 4 ਲਾਈਨਾਂ ਦਾ ਆਰਡਰ ਲਿਖਦੇ ਆ ਜੀ, ਉਹ ਫਿਰ ਮੁੜ ਕੇ ਅਪਰ ਕੋਰਟ ਚ ਜਾਣਾ ਪੈਂਦਾ ਜੀ। ਅਪਰ ਕੋਰਟ ਜਨਰਲੀ ਬੇਲ ਲੈ ਲੈਂਦੀ ਆ ਜੀ। ਹੁਣ ਕਿਉਂਕਿ ਜਿਹੜੇ ਇਹ ਕੇਸ ਹੁੰਦੇ ਆ ਜੀ 376 ਦੇ ਜਾਂ ਰੇਪ ਦੇ ਜਾਂ ਹੋਰ ਏਦਾਂ ਦੀ ਜਬਰਜਨਾਹ ਦੇ ਕੇਸ ਜਿਹੜੇ ਹੁੰਦੇ ਆ, ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਉਹ ਕੋਰਟਾਂ ਕੀ ਪ੍ਰਜ਼ਿਊਮ ਕਰਦੀਆਂ, ਕੋਰਟਾਂ ਇਹ ਪ੍ਰਜ਼ਿਊਮ ਕਰਦੀਆਂ ਹੈਗੀਆਂ ਕਿ ਇਹੋ ਜਿਹੇ ਬੰਦੇ ਨੂੰ ਜੋ ਅਗਲੇ ਕਹਿੰਦੇ ਹੈਗੇ ਵੀ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦਾ ਪਾਰਟ, ਮਤਲਬ ਕੋਈ ਜਿਹੜਾ ਹੈਗਾ ਪਰਪਸ ਨਹੀਂ ਸੋਲਵ ਹੋਣਾ ਇਹਨੂੰ ਜੇ ਜੇਲ ਦੇ ਅੰਦਰ ਰੱਖਿਆ ਜਾਂਦਾ। ਜੱਜ ਉੱਥੇ ਹੱਸਦੇ ਨਾਲ ਹੀ ਕਹਿ ਦਿੰਦੇ ਹੈਗੇ ਵੀ ਬਾਹਰ ਭੇਜ ਕੇ ਆ ਕੁਛ ਕਰਾ ਲਈਏ। ਸੋ ਇਸ ਕਰਕੇ ਸਮਾਜ ਦੇ ਵਿੱਚ ਇਹਨਾਂ ਦਾ ਬਾਹਰ ਰਹਿਣਾ ਵੀ ਜਿਹੜਾ ਹੈਗਾ ਠੀਕ ਨੀ।
0: ਬਿਲਕੁਲ,
1: ਸੋ ਇਸ ਕਰਕੇ ਉਹ ਫੈਂਸ ਤੋਂ ਨਿਕਲ ਗਏ, ਤੇ ਬਾਕੀ ਫਿਰ ਪਠਾਨ ਮਾਜਰਾ ਵੀ ਫ੍ਰੀ ਆ, ਏਦਾਂ ਦੀ ਕੋਈ ਗੱਲ ਨੀ, ਕਿਉਂਕਿ ਉਹਦੀ ਵੀ ਕਸਟਡੀ ਜਿਹੜੀ ਹੈਗੀ ਆ ਉੱਡੀ ਕੋਟ ਕੱਟੀ ਹੋਣੀ ਆ, ਤੇ ਜੱਜ ਨੇ ਆਲਰੇਡੀ ਅੰਡਰਗਾਉਣ ਕਰਕੇ ਤੇ ਕਰ ਦਿੰਦੇ ਆ ਜੀ।
0: ਬਿਲਕੁਲ ਬਿਲਕੁਲ,
1: ਬਾਕੀ ਇਲੈਕਸ਼ਨ ਤਾਂ ਆ ਹੀ ਰਿਹਾ ਹੈਗਾ ਆ ਜੀ, ਤੇ ਆਪਣੇ ਆਪ ਹੀ ਜਿਹੜੇ ਆ ਸਰਕਾਰਾਂ ਦੇ ਜਿਹੜੇ ਆ ਮਤਲਬ ਇਹਨਾਂ ਦੀ ਡੀਲ ਆਪਸ ਦੇ ਵਿੱਚ ਹੋ ਹੀ ਜਾਣੀ ਹੁੰਦੀ ਆ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਆਪਣੇ ਵੈਸ਼ਨੋ ਦੇਵੀ ਦੇ ਵਿੱਚ ਜਿਹੜਾ ਬੜੀ ਹੈਰਾਨੀਜਨਕ ਖਬਰ ਹੈ, ਜਿਹੜੇ ਆਲੇ ਦੁਆਲੇ ਦੇ ਵਿੱਚ ਚਾਹੇ ਬਾਹਰੋਂ ਵੀ ਲੋਕ ਹੋਰ ਇਲਾਕਿਆਂ ਦੇ ਵਿੱਚ ਵੀ, ਪਰ ਚਾਂਦੀ ਦੇ ਵਿੱਚ ਮਿਲਾਵਟ ਏਡੇ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ, ਤੇ 30 ਕਰੋੜ ਦਾ ਸਿਰਫ 550 ਕਰੋੜ ਦਾ ਅੰਦਾਜ਼ਾ ਸੀ ਗਹਿਣਿਆਂ ਦਾ, ਤੇ ਸਿਰਫ 30 ਕਰੋੜ ਦੇ ਗਹਿਣੇ ਨਿਕਲੇ ਨੇ 70 ਕਿਲੋ ਦੇ ਵਿੱਚੋਂ, ਅਸਲ ਚਾਂਦੀ ਜਿਹੜੀ ਹੈ 3 ਕਿਲੋ ਹੀ ਨਿਕਲੀ ਹੈ ਜੀ। ਰੱਬ ਦੇ ਨਾਂ ਦੇ ਉੱਤੇ ਵੀ ਠੱਗੀਆਂ ਲੱਗਣ ਲੱਗ
1: ਗਈਆਂ। ਪਰ ਉੱਥੇ ਵੀ ਇੱਦਾਂ ਹੀ ਆ ਨਾ ਜੀ, ਹਰ ਜਗ੍ਹਾ ਜਿਹੜਾ ਹੈਗਾ ਧਰਮ ਦੀਆਂ ਦੁਕਾਨਾਂ ਖੁੱਲੀਆਂ ਹੈਗੀਆਂ ਜੀ
0: ਜੀ,
1: ਤੇ ਦੁਕਾਨ ਤੇਰੀ ਜਿਹੜੀ ਕੀਤੀ ਜਾਂਦੀ ਹੁੰਦੀ ਆ ਵੀ ਇਸੇ ਕਰਕੇ ਵੀ ਪ੍ਰੋਫਿਟ ਵਾਸਤੇ ਕੀਤੀ ਜਾਂਦੀ ਹੈ, ਉਹ ਧਰਮ ਧੁਰਮ ਨਾਂ ਦੀਆਂ ਕੋਈ ਚੀਜ਼ ਨਹੀਂ ਜੀ।
0: ਬਿਲਕੁਲ ਹੈ ਜੀ।
1: ਹੁਣ ਤੁਸੀਂ ਇਹ ਦੇਖੋ ਨਾ, ਕੱਲ ਜਿਹੜਾ ਹੈਗਾ ਜਰਮਨ ਦੇ ਇੱਕ ਗੁਰਦੁਆਰੇ ਦੇ ਵਿੱਚ ਕਿਰਪਾਨਾਂ ਨਿਕਲੀਆਂ ਜੀ, ਪੱਗਾਂ ਵੀ ਲੱਥੀਆਂ ਜੀ, ਉਹ ਸਾਰਾ ਉਹ ਉੱਥੇ ਦੇਖਦੇ ਹੋਣਗੇ ਨਾ ਜੀ,
0: ਹੁਣ
1: ਇਹ ਬੇਅਦਬੀ ਕੌਣ ਕਰਦਾ ਪਿਆ ਹੈਗਾ, ਇਹਨਾਂ ਤੇ ਕੀ ਐਕਸ਼ਨ ਹੋਊਗਾ ਜੀ, ਵੀ ਜਿਹਨਾਂ ਦੀ ਏਡੀ ਵੱਡੀ ਬੇਅਦਬੀ ਕੀਤੀ, ਕਿਉਂਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਆਹ ਕੰਮ ਕਰਦੇ ਪਏ ਹੈਗੇ। ਤੇ ਹਿੰਦੂ ਵੀ ਹੁਣ ਅਗਲੇ ਕਹਿੰਦੇ ਹੈਗੇ ਜੇ ਉਹਨਾਂ ਦੇ ਧਰਮ ਸਥਾਨ, ਇਹਨਾਂ ਦੇ ਧਰਮ ਸਥਾਨਾਂ ਚ ਕਰਪਸ਼ਨ ਹੈਗੀ ਆ, ਤੇ ਉਹਨਾਂ ਦੇ ਕਿਹੜਾ ਹੈ ਨੀਗੇ ਜੀ।
0: ਜੀ ਬਿਲਕੁਲ ਹੈ ਜੀ,
1: ਪਹਿਲਾਂ ਇੱਥੇ ਪਹਿਲਾਂ ਤਾਂ ਜੀ ਉਹ ਜਿਹੜੇ ਪਾਂਡੇ ਹੈਗੇ ਸੀ ਉਹ ਹੀ ਖਾਈ ਜਾਂਦੇ ਸੀਗੇ, ਜਦੋਂ ਸਰਕਾਰ ਨੇ ਦੇਖਿਆ ਵੀ ਭਾਈ ਇੱਥੇ ਤਾਂ ਬਹੁਤ ਆਮਦਨੀ ਆ, ਤੇ ਇਸ ਕਰਕੇ ਇਹ ਜਿਹੜੇ ਬੰਦਿਆਂ ਨੇ ਕਬਜ਼ਾ ਉਸੇ ਪਰਿਵਾਰਾਂ ਨੇ ਕੀਤਾ ਸੀ, ਪੰਜ ਸੱਤ ਪਰਿਵਾਰਾਂ ਨੇ,
0: ਉਹਨਾਂ
1: ਨੇ ਫਿਰ ਜਿਹੜਾ ਹੈਗਾ ਇਹਨੂੰ
0: ਇਹਦੇ ਚ ਮੈਂ ਸੋਚ ਰਿਹਾ
1: ਹਿੱਸਾ ਤਾਂ
0: ਮਤਲਬ ਕਿ ਦੇਖੋ ਉਹ ਕਹਿੰਦੇ ਨੇ ਨਾ ਕਿ ਜਿੱਦਾਂ ਮੈਂ ਹੀ ਕਹਿ ਲਓ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਮੈਂ ਚਾਹੁੰਦਾ ਕਿ ਮੇਰੇ ਕੰਮ ਸਿੱਧੇ ਹੋ ਜਾਣ ਜਾਂ ਕੁਝ ਸੁੱਖਾਂ ਸੁੱਖੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਤਾਂ ਜੋ ਮੰਨਤ ਮੰਗੀ ਹੁੰਦੀ ਹੈ ਉਹ ਬੰਦਾ ਜਾ ਕੇ ਕਰਾ ਕੇ ਆਉਂਦਾ ਹੈ, ਪਰ ਉਹ ਜਿਹੜਾ ਇੱਕ ਦੁਕਾਨ ਤੋਂ ਲੈ ਕੇ ਚਾਹੇ ਚਾਂਦੀ ਹੈ ਚਾਹੇ ਸੋਨਾ ਹੈ ਚਾਹੇ ਤੁਸੀਂ ਕੋਈ ਪੈਸਾ ਧੇਲਾ ਵੀ ਚੜਾਉਂਦੇ ਹੋ ਕਰਦੇ ਹੋ ਤਾਂ ਕੋਈ ਚਾਹੇ ਚੀਜ਼ ਵੀ ਤੁਸੀਂ ਦਾਨ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਤਾਂ ਉਹ ਜਿਹੜੀ ਸੰਸਥਾ ਨੂੰ ਜਾਂਦਾ ਹੈ ਜੀ, ਸੰਸਥਾ ਉਹ ਇਕੱਠਾ ਕਰਕੇ ਤਾਂ ਉਹਨੂੰ ਮਤਲਬ ਕਿ ਇੱਕ ਜਿਹੜਾ ਉਹਨਾਂ ਦਾ ਹੈਗਾ ਸੰਸਥਾ ਹੈਗੀ ਆ ਮੇਨ ਸੰਸਥਾ ਜਿਹੜੀ ਆ, ਚਾਹੇ ਸਰਕਾਰੀ ਹੈ ਚਾਹੇ ਆਪਣੇ ਧਰਮ ਦੇ ਵਿੱਚ ਕਹਿ ਲਓ ਤਾਂ ਜਿੱਦਾਂ ਐਸ ਜੀ ਪੀ ਸੀ ਆ ਜਾਂਦੀ ਹੈ, ਤਾਂ ਉਹ ਸਾਰਾ ਕੁਝ ਬਜਟ ਵੀ ਤਿਆਰ ਕਰਦੀ ਹੈ, ਸਾਰਾ
1: ਟਰਸਟ ਬਣਾ ਲੈਂਦੇ ਨਾ ਜੀ, ਟਰਸਟ ਬਣਿਆ ਹੁੰਦਾ,
0: ਟਰਸਟ ਬਣਿਆ
1: ਹੁੰਦਾ,
0: ਮੰਦਰਾਂ ਦਾ ਤਾਂ ਟਰਸਟ ਪਹਿਲਾਂ ਦਾ ਹੀ ਬਣਿਆ ਹੋਇਆ, ਤੇ ਉਹ ਤਾਂ ਉਹ ਮੈਂ ਸੋਚਦਾ ਸੀ ਕਿ ਇਹ ਸਾਰਾ ਕੁਝ ਮੁੜ ਕੇ ਦੁਬਾਰਾ ਸਰਕਾਰ ਨੂੰ ਹੀ ਜਾਂਦਾ ਨਾ।
1: ਨਹੀਂ ਪਰ ਸਾਹਿਬ ਇਹ ਟਰਸਟ ਦੀ ਪਰਸਨਲ ਪ੍ਰੋਪਰਟੀ ਹੁੰਦੀ ਆ।
0: ਅੱਛਾ ਜੀ,
1: ਸਰਕਾਰ ਦਾ ਤਾਂ ਐਡਮਿਨਿਸਟ੍ਰੇਸ਼ਨ ਕਰਨ ਤੇ ਜਿਹੜਾ ਕੁਛ ਇੱਕ ਹਿੱਸਾ ਖਰਚ ਹੁੰਦਾ ਆ ਉਹ ਉਹਦੇ ਵਿੱਚੋਂ ਪੇ ਆਫ ਕੀਤਾ ਜਾਂਦਾ, ਅਗਰ ਜਿਹੜਾ ਹੈਗਾ ਉਹ ਟਰਸਟ ਦੀ ਪ੍ਰੋਪਰਟੀ ਹੁੰਦੀ ਆ
0: ਜੀ।
1: ਤੁਸੀਂ ਦੇਖੋ ਨਾ ਸ਼ਿਰਡੀ ਵਾਲੇ ਸਾਈਂ ਬਾਬਾ ਦੀ ਟਰਸਟ ਹੈਗੀ ਆ ਜਾਂ ਹੋਰ ਇੱਧਰ ਸਾਊਥ ਦੇ ਵਿੱਚ ਹੈਗੇ ਆ ਜੀ, ਉਹਨਾਂ ਦੇ ਟਰਸਟਾਂ ਦੇ ਵਿੱਚ ਜਿਹੜਾ ਆ ਕਿ ਉਹਨਾਂ ਟਰਸਟਾਂ ਦਾ ਪੈਸਾ ਹੀ ਜਿਹੜਾ ਆ ਸਾਡਾ ਮਾਰਕੀਟ ਦੇ ਵਿੱਚ ਆ ਜਾਏ ਨਾ ਜੀ, ਤੇ ਆ ਜਿੰਨੀਆਂ ਸਟੇਟਾਂ ਕਰਜਾਈ ਆ ਜਾਂ ਦੇਸ਼ ਕਰਜਾਈ ਆ ਉਹ ਸਾਰਾ ਪੂਰਾ ਹੋ ਸਕਦਾ,
0: ਪੂਰਾ ਹੋ ਸਕਦਾ ਜੀ।
1: ਇੰਨਾ ਸੋਹਣਾ ਲੋਕੀ ਦਾਨ ਕਰ ਚੁੱਕੇ ਹੈਗੇ ਇਹਨਾਂ ਜਗ੍ਹਾ ਦੇ ਉੱਤੇ।
0: ਹਾਂਜੀ,
1: ਇਸ ਕਰਕੇ ਜਿਹੜਾ ਆ ਇਹ ਸਾਡੇ ਧਰਮ ਧੁਰਮ ਕੁਛ ਨੇ ਜੀ, ਸਭ ਦੁਕਾਨਾਂ ਆ, ਤੁਸੀਂ ਕਿਹੜੀ ਦੁਕਾਨ ਤੋਂ ਸੌਦਾ ਲੈਣਾ ਲੈ ਲਓ ਜੀ, ਉਹ ਦੁਕਾਨਦਾਰ ਦੀ ਮਰਜ਼ੀ ਆ, ਉਹ ਆਪਣੇ ਆਪਣੇ ਪੈਸੇ ਜਿਹੜੇ ਹੈਗੇ ਆ ਬਿਜ਼ਨਸ ਦੇ ਵਿੱਚ ਇਨਵੈਸਟ ਕਰਦਾ ਹੈ ਜਾਂ ਆਪਣੇ ਪਰਸਨਲ ਖਰਚੇ ਤੇ ਇਨਵੈਸਟ ਕਰਦਾ ਹੈ, ਇਹ ਤਾਂ ਉਸ ਬਿਜ਼ਨਸਮੈਨ ਦੀ ਜਿਹੜੀ ਆ ਉਹ ਆਪਣੀ ਵਿਜ਼ਡਮ ਤੇ ਆ।
0: ਨਾਲੇ ਦੇਖੋ ਜੇ ਉਹ ਢਲਾਈ ਨਾ ਕਰਾਉਂਦੇ ਜਾਂ ਉਹਨੂੰ ਨਾ ਮਤਲਬ ਕਿ ਇੱਕ ਬਣਾਉਣ ਦੀ ਕੋਸ਼ਿਸ਼ ਕਰਦੇ, ਚਾਹੇ ਟਾਇਲ ਬਣਾਉਣੀ ਸੀ ਜੋ ਮਰਜ਼ੀ ਇੱਟ ਬਣਾਉਣੀ ਸੀ, ਜੇ ਉਹ ਨਾ ਕੋਸ਼ਿਸ਼ ਕਰਦੇ ਕਿਹੜਾ ਪਤਾ ਲੱਗਦਾ ਸੀ ਕਿ ਅਸਲੀ ਚਾਹੁੰਦੀ ਆ ਕਿ ਨਕਲੀ ਚਾਹੁੰਦੀ ਆ ਜੀ।
1: ਪਰ ਸਾਹਿਬ ਗੱਲ ਏਦਾਂ ਹੋਈ
0: ਜੀ
1: ਕਿ ਮੈਂ ਨਾ ਤੁਹਾਨੂੰ ਦੱਸਦਾ ਹੈਗਾ ਸੋਨੇ ਦੇ ਉੱਤੇ ਨਾ ਬਹੁਤਾ ਬੰਦੇ ਨੂੰ ਮਰਨਾ ਹੀ ਨੀ ਚਾਹੀਦਾ ਜੀ।
0: ਜੀ,
1: ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਵੀ ਕੋਈ ਬੰਦਾ ਲੈਂਦਾ ਨਾ ਚੀਜ਼ ਉਹ ਆਪਣੇ ਵੱਲੋਂ ਵਿਸ਼ਵਾਸ ਦੇ ਉੱਤੇ ਲੈਂਦਾ ਜੀ।
0: ਬਿਲਕੁਲ ਹੈ ਜੀ,
1: ਤੇ ਉਹ ਮੁੜ ਕੇ ਤੜਾਉਣ ਦੀ ਨੌਬਤ ਉਦੋਂ ਆਉਂਦੀ ਹੈਗੀ ਆ ਜਦੋਂ ਤੱਕ ਤਾਂ ਭੁੱਲ ਵੀ ਗਿਆ ਹੁੰਦਾ ਵੀ ਕਿਹੜੇ ਸੁਨਿਆਰੇ ਤੋਂ ਲਿਆ ਸੀ।
0: ਬਿਲਕੁਲ ਹੈ ਜੀ।
1: ਸੋ ਮੈਂ ਆਪਣੀ ਵਾਈਫ ਨੂੰ ਲੈ ਕੇ ਦਿੱਤੇ ਸੀ ਜੀ ਗੋਲਡ ਦੇ ਕੜੇ ਜੀ, ਵਿਆਹ ਤੋਂ ਥੋੜੀ ਦੇਰ ਬਾਅਦ ਹੀ ਜੀ। ਉਹ ਮੇਰੇ ਪਿਤਾ ਜੀ ਨੇ ਮੈਨੂੰ 1,00,000 ਰੁਪਇਆ ਦਿੱਤਾ ਸੀ ਭਾਈ, ਮੈਂ ਆਪਣੀ ਨੂੰਹ ਨੂੰ ਦਿੱਤੇ ਆ ਇਹ ਜਾਇਦਾ ਕਰਕੇ, ਮੈਂ ਉਹ ਜਿਹੜਾ ਹੈਗਾ ਆ ਉੱਥੋਂ ਗੋਲਡ ਦੇ ਕੜੇ ਹੁਸ਼ਿਆਰਪੁਰੋਂ
0: ਜੀ,
1: ਉਹ ਵੀ ਮੇਰੀ ਵਾਈਫ ਦੀ ਸਿਸਟਰ ਜਿਹੜੀ ਸੀ ਉਹ ਉਸ ਸੁਨਿਆਰੇ ਤੋਂ ਆਪਣਾ ਸਮਾਨ ਸਮੂਨ ਲੈਂਦੇ ਹੋਣੇ ਉਹਦੇ ਕੋਲੋਂ
0: ਜੀ।
1: ਪਰ ਅੱਛਾ 20 ਸਾਲ ਬਾਅਦ ਉਹ ਕੜਾ ਇੱਕ ਟੁੱਟ ਗਿਆ ਤੇ ਉਹਨੂੰ ਮੈਂ ਠੀਕ ਕਰਾਉਣ ਜਦੋਂ ਚੱਲ ਗਿਆ ਤੇ ਪਤਾ ਲੱਗਾ ਕਿ ਜਿਹੜੇ ਅਸੀਂ ਜਿਹੜੇ ਹੈਗੇ ਆ ਵੀ 22 ਕੈਰਟ ਜਾਂ 24 ਕੈਰਟ ਕਹਿ ਕੇ ਲਿਆਏ ਸੀਗੇ ਉਹ 12 ਕੈਰਟ ਹੀ ਸੀਗਾ, ਬਾਕੀ ਝਾਲ ਚੋ ਹੀ ਫੇਰੀ ਸੀ, ਬਾਕੀ ਸਾਰਾ ਜਿਹੜਾ ਹੈਗਾ ਉਹ ਚੋ ਨਿਕਲਿਆ ਕੱਖ ਨੀ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: 20 ਸਾਲਾਂ ਬਾਅਦ ਨਾ ਤਾਂ ਮੈਨੂੰ ਸੁਨਿਆਰੇ ਦੀ ਦੁਕਾਨ ਯਾਦ ਆ ਵੀ ਕਿਹੜੇ ਸੁਨਿਆਰੇ ਤੋਂ, ਮੈਨੂੰ ਇੰਨਾ ਪਤਾ ਵੀ ਹੁਸ਼ਿਆਰਪੁਰ ਡੱਬੀ ਬਾਜ਼ਾਰ ਦੇ ਵਿੱਚ ਸੀਗੀ ਦੁਕਾਨ, ਬਸ ਇੰਨਾ ਕੁ ਪਤਾ ਆ, ਉੱਥੇ ਉੱਥੇ ਹੋਰ ਵੀ ਬਥੇਰੀਆਂ ਦੁਕਾਨਾਂ ਜੀ।
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇੱਥੇ ਹੇਰਾ ਫੇਰੀ ਦਾ ਕੋਈ ਹੈ ਨੀ ਜੀ, ਉਹਨਾਂ ਨੇ ਢਲਾਇਆ ਤੇ ਤਾਂ ਹੀ ਪਤਾ ਲੱਗਿਆ ਨਾ
0: ਜੀ।
1: ਜਦ ਤੱਕ ਲੋੜ ਪੈਂਦੀ ਹੈਗੀ ਤਦ ਤੱਕ ਬੰਦਾ ਸੋਚਦਾ ਹੈਗਾ ਵੀ ਇਹ ਗੋਲਡ ਜਿਹੜਾ ਹੈ ਵੀ ਹਾਂਜੀ ਇਹ ਮੇਰੇ ਔਖੇ ਵੇਲੇ ਕੰਮ ਆਊਗਾ, ਪਰ ਇਹ ਹਾਂਜੀ ਪਰ ਇਹ ਜਦੋਂ ਤੜਾਇਆ ਜਾਂਦਾ ਪਤਾ ਇਹ ਲੱਗਦਾ ਵੀ ਤੁਹਾਡੇ ਪੱਲੇ ਕੀ ਪਾ ਕੇ ਗਿਆ ਸੀ ਸੁਨਿਆਰਾ,
0: ਪਤਾ ਉਦੋਂ ਲੱਗਦਾ ਪੱਲੇ ਸਾਡੇ ਕੱਖ ਨਾ ਰਿਹਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ।
0: ਤੇ ਸੈਣੀ ਸਾਹਿਬ, ਪੀ ਐਮ ਮੋਦੀ ਸਾਹਿਬ ਦਾ ਮੁੱਦਾ ਜਿਹੜਾ ਚੱਲਿਆ 18 ਅਪ੍ਰੈਲ ਦੇ ਭਾਸ਼ਣ ਨੂੰ ਲੈ ਕੇ ਵੱਡਾ ਜਿਹੜਾ ਵਿਰੋਧ ਹੋ ਰਿਹਾ, ਤੇ ਉਹਦੇ ਵਿਚ ਕੇ ਸੀ ਵੇਣੁਗੋਪਾਲ ਹੋਣਾ ਨੇ ਜਿਹੜੇ ਲਾਏ ਨੇ ਤਾਕਤ ਦੀ ਦੁਰਵਰਤੋਂ ਦੇ ਦੋਸ਼ ਲਾਤੇ ਹੈ, ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਸਨ 18 ਅਪ੍ਰੈਲ ਨੂੰ ਕੌਮ ਦੇ ਨਾਂ ਦਿੱਤੇ ਗਏ ਟੈਲੀਵਿਜ਼ਨ ਸੰਬੋਧਨ ਨੂੰ ਲੈ ਕੇ ਉਨ੍ਹਾਂ ਦੇ ਵਿਰੁੱਧ ਜਿਹੜਾ ਇੱਕ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰ ਦਿੱਤਾ ਪਰਵਿਲਿਜ ਮੋਸ਼ਨ ਜਿਹੜਾ
1: ਪਰਵਿਲਿਜ ਮੋਸ਼ਨ ਕਹਾ ਹੋ ਜਾਂਦਾ ਉਹ ਫਿਰ ਕਮੇਟੀ ਬਣਦੀ ਕਮੇਟੀ ਨੂੰ ਚੱਲ ਜਾਂਦਾ ਹੈਗਾ ਜੀ
0: ਜੀ
1: ਤੇ ਬਾਕੀ ਉਹਦਾ ਕੁਛ ਨੀ ਇਫੈਕਟ ਪੈਂਦਾ ਹੁੰਦਾ ਜੀ ਉਹ ਤਾਂ ਇੱਦਾਂ ਆ ਅਪੋਜੀਸ਼ਨ ਹਮੇਸ਼ਾ ਸਮਾਂ ਲੱਭਦੀ ਰਹਿੰਦੀ ਹੈਗੀ ਆ ਪਰ ਪ੍ਰਧਾਨ ਮੰਤਰੀ ਵੀ ਤਾਂ ਰਾਜਨੀਤੀ ਕਰਦੇ ਆ ਜੀ
0: ਬਿਲਕੁਲ ਹੈ ਜੀ
1: ਬਿੱਲ ਤੁਹਾਡੇ ਕੋਲ ਨਹੀਂ ਪਾਸ ਹੋਇਆ 2/3 ਮੈਜੋਰਟੀ ਚਾਹੀਦੀ ਸੀ ਜੀ 2/3 ਨਾਲ ਪਾਸ ਹੋਣਾ ਸੀਗਾ ਜੀ
0: ਜੀ
1: ਨੋ ਡਾਊਟ ਕਿ ਇਹਨਾਂ ਨੂੰ 298 ਮਿਲੇ ਹੈਗੇ ਆ ਜੀ ਸੀ ਅਤੇ ਵੋਟਸ ਤੇ ਉਹਨਾਂ ਕੋਲ 230 ਜਾਂ 240 ਇੰਨੇ ਸੀਗੇ
0: ਜੀ
1: ਆਪੋਜੀਸ਼ਨ ਕੋਲ
0: ਜੀ
1: ਪਰ ਕਿਉਂਕਿ 53 ਵੋਟਾਂ ਘੱਟ ਗਈਆਂ ਕਿਉਂਕਿ 2/3 ਮੈਜੋਰਟੀ ਹੁੰਦੀ ਤੇ ਤਾਂ ਪਾਸ ਹੋਣਾ ਸੀ ਜੀ
0: ਬਿਲਕੁਲ
1: ਪਤਾ ਇਹਨਾਂ ਨੂੰ ਵੀ ਸੀ ਵੀ ਹਾਂ ਜੀ ਇਹ ਫੇਲ ਹੋਣਾ ਹੈਗਾ ਪਰ ਇਹਨਾਂ ਨੇ ਉਹਨੂੰ ਪ੍ਰਚਾਰ ਕਰਨਾ ਸੀ ਬਾਕੀ ਸਟੇਟਾਂ ਚ
0: ਜੀ
1: ਤਾਂ ਕਰਕੇ ਜਿਹੜਾ ਹੈਗਾ ਰਾਸ਼ਟਰ ਦੇ ਨਾਲ ਸੰਬੋਧਨ ਕਰਨ ਦਾ ਮਤਲਬ ਇਹ ਸੀ ਵੀ ਮੈਂ ਬਾਕੀਆਂ ਪਾਰਟੀਆਂ ਨੂੰ ਭੰਡ ਗਿਆ ਵਾ
0: ਜੀ ਬਿਲਕੁਲ ਹੈ ਜੀ
1: ਤੇ ਦੂਜੀ ਗੱਲ ਭਾਰਤ ਸਾਹਿਬ ਇਸ ਬਿੱਲ ਦਾ ਜਿਹੜਾ ਫੇਲ ਹੋਇਆ ਜਾਂ ਇੱਦਾਂ ਕਰਕੇ ਜੇ 94 MLA ਬਣਨੀਆਂ ਹੈਗੀਆਂ ਜੇ MP ਬਣਨੀਆਂ ਉਹਨਾਂ ਨੇ ਕੋਟੇ ਮਿਲਨੇ ਉਹਨਾਂ ਦੀ ਸਟਰੈਂਥ ਵਧਣੀ ਸੀ ਆਮ ਲੇਡੀ ਨੂੰ ਕੀ ਮਤਲਬ ਹੈ ਜੀ ਆਮ ਲੇਡੀ ਨੇ ਵਿਚਾਰੀ ਨੇ ਇਲੈਕਸ਼ਨ ਲੜਨਾ ਨਾ ਉਹਨੇ ਵਿਚਾਰੀ ਨੇ MLA ਬਣਨਾ ਨਾ MP ਬਣਨਾ ਜੀ
0: ਤੁਸੀਂ ਦੇਖੋ ਆਪਣੇ ਪੰਜਾਬ ਦੀ ਗੱਲ ਕਰ ਲੋ ਕਿੰਨੀਆਂ ਲੇਡੀ ਪੰਜਾਬ ਦੀਆਂ ਸਰਪੰਚ ਨੇ ਜੀ ਤੇ ਉਹਦੇ ਵਿੱਚ ਉਹ ਕੰਮ ਕਿੰਨਾ ਕੁ ਕਰਦੀਆਂ ਨੇ ਜਿਹੜਾ ਉਹਦਾ ਘਰ ਵਾਲਾ ਆ ਉਹਨੂੰ ਉਹ ਮੂਹਰੇ ਹੋ ਕੇ ਸਾਰਾ ਕੁਝ ਕਰੀ ਜਾਂਦਾ ਜੀ
1: ਸਰਪੰਚ ਵੀ ਉਹਨੇ ਕਹਿੰਦੇ ਆ ਬਸ ਇਸ ਕਰਕੇ ਉਹੀ ਆ ਸਰਪੰਚ
0: ਬਿਲਕੁਲ ਇੱਥੇ ਤਾਂ ਹੁੰਦੇ ਸੁਣਦੇ ਇਹ ਹਾਲਾਤ ਨੇ
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਕਰਕੇ ਮੋਦੀ ਸਾਹਿਬ ਵੀ ਐਵੇਂ ਮਤਲਬ ਜਿਹੜਾ ਹੈਗਾ ਰਾਜਨੀਤੀ ਕਰਦੇ ਆ ਤੇ ਫੇਰ ਰਾਜਨੀਤੀ ਜਦੋਂ ਤੁਸੀਂ ਕਰੋਗੇ ਤੇ ਉਹਦਾ ਜਵਾਬ ਵੀ ਤਾਂ ਰਾਜਨੀਤੀ ਦੇ ਰੂਪ ਚ ਹੀ ਆਉਣਾ ਜੀ
0: ਬਿਲਕੁਲ
1: ਹਾਂ ਜੀ ਬਾਕੀ ਇਹ ਹੈਗਾ ਹੀ ਆ ਲੋਕਾਂ ਨੂੰ ਬਸ ਸਾਰੇ ਲਾਈ ਰੱਖਣਾ ਇਹ ਹੀ ਜਿਹੜਾ ਸੱਤਾ ਜਿਹੜੀ ਹੈਗੀ ਆ ਰੂਲਰ ਪਾਰਟੀ ਹੁੰਦੀ ਆ ਉਹਦਾ ਇਹ ਹੀ ਕੰਮ ਹੁੰਦਾ ਜੀ
0: ਬਿਲਕੁਲ ਜੀ ਜੀ ਸੈਮੀ ਸਰ
1: ਹਾਂਜੀ ਭਾਰਤ ਸਾਹਿਬ ਠੀਕ ਹੈ ਸਰ
0: ਥੈਂਕ ਯੂ
1: ਜੀ ਇਜਾਜ਼ਤ ਜੀ ਸ਼ੁਕਰੀਆ ਸਮਾਂ ਦੇਣ ਲਈ ਧੰਨਵਾਦ ਸਰ
0: ਸ਼ੁਕਰੀਆ
1: ਮਿਹਰਬਾਨੀ
0: ਜੀ ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਮੁੱਦਿਆਂ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਕਾਲ ਕਰਨੀ ਚਾਹੁੰਦੇ ਤੁਹਾਡਾ ਵੀ ਨਿੱਘਾ ਸਵਾਗਤ ਹੈ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਹੋਰ ਆਪਾਂ ਚੱਲਦੇ ਹਾਂ ਵਿਦੇਸ਼ੀ ਖ਼ਬਰਾਂ ਕੀ ਕਹਿੰਦੀਆਂ ਨੇ ਦੇਸ਼ ਦੀਆਂ ਤੇ ਜਿਹੜੀਆਂ ਨੇ ਆਪਾਂ ਪੰਜਾਬ ਦੀਆਂ ਖ਼ਬਰਾਂ ਤਕਰੀਬਨ ਕੰਪਲੀਟ ਕਰ ਹੀ ਲਈਆਂ ਨੇ ਤੇ ਹੁਣ ਅਗਲੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਚੱਲਦੇ ਹਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ ਸਟੂਡੀਓ ਦਾ ਨੰਬਰ +358 44 976 19 ਬਾਟ ਹੈ ਤੇ ਕੁਝ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਮਾਫ਼ੀ ਚਾਹਾਂਗਾ ਮੈਂ ਇੱਕ ਦੋ ਸੁਨੇਹੇ ਸ਼ਾਇਦ ਲੈਣੋਂ ਰਹਿ ਗਿਆ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਸੋਨੇ ਦਾ ਭਾਅ ਵੀ ਕਹਿੰਦੇ ਵੱਧ ਗਿਆ 30 ਸਾਲ ਪਹਿਲਾਂ ਤੇ ਅੱਜ ਦੇ ਵਿੱਚ ਫਰਕ ਹੈ ਜੀ ਕਹਿੰਦੇ ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਨੇ ਹੈਲਸਿੰਕੀ ਤੋਂ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਰਾਜਨ ਸੈਣੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਹਰਜੀਤ ਸਰਾਂ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਸਭ ਨੂੰ ਜੀ ਲਾਈਕ ਨੰਬਰ 5 ਕਹਿੰਦੇ ਆ ਆਵਾਜ਼ ਓਕੇ ਹੈ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰ ਰਹੇ ਨੇ ਸਭ ਦੋਸਤ ਤੇ ਸੁਰਜੀਤ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਮਾਤਾ ਜੀ ਨੇ ਜੀ ਆਪਣੇ ਸੁਰਜੀਤ ਜੀ ਤੇ ਹਾਂਜੀ ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਨਵਦੀਪ ਜੀ ਦਿੱਲੀ ਤੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਸਤਿ ਸ਼੍ਰੀ ਅਕਾਲ ਹੈ ਜੀ ਸਭ ਨੂੰ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ ਜੀ ਜੀ ਸਵਾਗਤ ਹੈ ਸਾਰੇ ਦੋਸਤਾਂ ਦਾ ਤੇ ਲੋ ਦੋਸਤੋ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ US ਇਰਾਨ ਵਾਰਤਾ ਕਦੇ ਹਾਂ ਤੇ ਕਦੇ ਨਾ ਕੀ ਕਹਿੰਦੀ ਹੈ ਤੇ ਉਸ ਤੋਂ ਪਹਿਲਾਂ ਜਰਮਨ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਹੀ ਥੋੜਾ ਜਿਹਾ ਜ਼ਿਕਰ ਕਰ ਲਈਏ ਕਿਉਂਕਿ ਸਾਰਾ ਕੁਝ ਪ੍ਰਧਾਨਗੀਆਂ ਦਾ ਚੌਧਰ ਦਾ ਮਸਲਾ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ ਮੈਂ ਤਾਂ ਕਈ ਵਾਰੀ ਸੁੱਖ ਮਨਾਉਂਦਾ ਹੁੰਦਾ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਸੁੱਖ ਸ਼ਾਂਤੀ ਹੈ ਧਰਮ ਦਾ ਕੋਈ ਮੁੱਦਾ ਨਹੀਂ ਹੈ ਨਾ ਕੋਈ ਗੁਰੂ ਘਰ ਦਾ ਰੋਲਾ ਹੈ ਨਾ ਕੋਈ ਮੰਦਰ ਦਾ ਰੋਲਾ ਨਾ ਮਸਜਿਦ ਦਾ ਰੋਲਾ ਕਿ ਸਾਰਾ ਕੁਝ ਆਪਣੇ ਆਪਣੇ ਸਾਰਾ ਕੁਝ ਕਰੀ ਜਾਂਦੇ ਆ ਤੇ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਇੱਥੇ ਸਥਾਪਿਤ ਹੈ ਤੇ ਲੱਗਦਾ ਕਿ ਸੁੱਖ ਸ਼ਾਂਤੀ ਰਹੇਗੀ ਤੇ ਬਾਕੀ ਧਰਮ ਹੈ ਜੀ ਤੁਹਾਡਾ ਨਿੱਜ ਹੈ ਜਿੱਥੇ ਮਰਜ਼ੀ ਤੁਸੀਂ ਮੰਨ ਸਕਦੇ ਹੋ ਘਰ ਦੇ ਵਿੱਚ ਬਹਿ ਕੇ ਤੇ ਜ਼ਿਆਦਾ ਬਾਹਰ ਆ ਕੇ ਜ਼ਿਆਦਾ ਤਾਂ ਨਹੀਂ ਮਨਾਇਆ ਜਾ ਸਕਦਾ ਉਹ ਚਲੋ ਵੱਖਰੀ ਗੱਲ ਹੈ ਕਿ ਕਮਿਊਨਿਟੀ ਜਿਹੜੀ ਹੈ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਹੈ ਤੇ ਫਿਰ ਇਕੱਠੀ ਹੁੰਦੀ ਹੈ ਤੇ ਫਿਰ ਰੋਲਾ ਰੱਪਾ ਵੀ ਪੈਂਦਾ ਤੇ ਫਿਰ ਲੜਾਈ ਝਗੜੇ ਵੱਧਦੇ ਆ ਚੌਧਰ ਦਾ ਕਲੇਸ਼ ਪੈਂਦਾ ਇਸੇ ਤਰ੍ਹਾਂ ਹੀ ਗੁਰਦੁਆਰਾ ਜਿਹੜਾ ਜਰਮਨੀ ਦੇ ਵਿਚ ਕਲੈਸ਼ ਹੋਇਆ, ਗੁਰਦੁਆਰੇ ਦੇ ਵਿਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ ਹੋਈ ਹੈ, ਕਿਰਪਾਨਾਂ ਤੇ ਗੋਲੀਆਂ ਚੱਲਣ ਦੇ ਕਾਰਨ 11 ਜ਼ਖਮੀ ਹੋਏ ਨੇ। ਜਰਮਨੀ ਦੇ ਉੱਤਰੀ ਰਾਈਨ ਵੈਸਟ ਫਾਲੀਆ ਦੇ ਮੋਰਸ ਸ਼ਹਿਰ ਦੇ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਵਿਚ 40 ਤੋਂ ਵੱਧ ਲੋਕਾਂ ਦੇ ਦਰਮਿਆਨ ਹੋਈ ਹਿੰਸਕ ਝੜਪ ਦੇ ਵਿਚ ਪੇਪਰ ਸਪਰੇਅ ਜਾਣੀ ਕਿ ਮਿਰਚਾਂ ਵਾਲੀ ਜਿਹੜੀ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਨੇ ਤੇ ਕਥਿਤ ਤੌਰ ਦੇ ਉੱਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਜਰਮਨ ਅਖਬਾਰ ਜਿਹੜੀ ਹੈ ਬਿਲਡ ਦੀ ਰਿਪੋਰਟ ਦੇ ਹਵਾਲੇ ਦੇ ਨਾਲ NDTV ਦੇ ਅਨੁਸਾਰ ਇਸ ਘਟਨਾ ਦੇ ਵਿਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹੈ। ਵਿਸ਼ੇਸ਼ ਰਣਨੀਤਿਕ ਇਕਾਈਆਂ ਦੇ ਤਾਇਨਾਤੀ ਜਿਹੜੀ ਹੈ ਸਮੇਤ ਵੱਡੀ ਪੁਲਿਸ ਕਾਰਵਾਈ ਸ਼ੁਰੂ ਕੀਤੀ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਝੜਪ ਗੁਰਦੁਆਰਾ ਸਾਹਿਬ ਦੇ ਵਿੱਤ ਅਤੇ ਪ੍ਰਬੰਧਨ ਨੂੰ ਲੈ ਕੇ ਹੋਏ ਵਿਵਾਦ ਦੇ ਕਾਰਨ ਹੋਈ ਹੈ। ਹਾਲਾਂਕਿ ਜਰਮਨ ਪੁਲਿਸ ਨੇ ਅਜੇ ਤੱਕ ਕਿਸੇ ਖਾਸ ਕਾਰਨ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਕਿ ਹਿੰਸਾ ਗੁਰਦੁਆਰਾ ਕਮੇਟੀ ਦੇ ਕੰਟਰੋਲ ਪ੍ਰਭਾਵ ਅਤੇ ਕਥਿਤ ਵਿੱਤੀ ਅਸਹਿਮਤੀ ਨੂੰ ਲੈ ਕੇ ਚੱਲ ਰਹੇ ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਦੇ ਨਾਲ ਜੁੜੀ ਹੋਈ ਹੈ। ਇਕ ਗਵਾਹ ਨੇ ਬਿਲਡ ਨੂੰ ਦਸਿਆ ਅਖਬਾਰ ਨੂੰ ਕਿ ਇਸ ਝਗੜੇ ਦਾ ਪਿਛੋਕੜ ਸਾਬਕਾ ਕਮੇਟੀ ਮੈਂਬਰਾਂ ਤੇ ਮੌਜੂਦਾ ਮੈਂਬਰਾਂ ਦੇ ਵਿਚਕਾਰ ਚੱਲ ਰਿਹਾ ਵਿਵਾਦ ਹੈ। ਇਸ ਦੇ ਵਿਚ ਭਾਈਚਾਰੇ ਦੇ ਪੈਸੇ ਦਾ ਮਾਮਲਾ ਵੀ ਸ਼ਾਮਲ ਹੈ। ਕਾਫੀ ਸਮੇਂ ਤੋਂ ਸਮੱਸਿਆਵਾਂ ਜਿਹੜੀਆਂ ਨੇ ਮੁਸ਼ਕਲਾਂ ਚੱਲ ਰਹੀਆਂ ਸਨ, ਪਰ ਹੁਣ ਮੁੱਖ ਜਿਹੜਾ ਤੌਰ ਦੇ ਉੱਤੇ ਇਹ ਪ੍ਰਭਾਵ ਅਤੇ ਕਬਜ਼ੇ ਬਾਰੇ ਹੈ। ਹਿੰਸਾ ਦੇ ਪੈਮਾਨੇ ਨੂੰ ਦੇਖਦੇ ਹੋਏ ਵੱਡੇ ਪੱਧਰ ਦੇ ਉੱਤੇ ਪੁਲਿਸ ਕਾਰਵਾਈ ਕੀਤੀ ਗਈ ਹੈ। ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਡਿਸੇਲ ਡੋਰਫ ਤੋਂ ਵਿਸ਼ੇਸ਼ ਟਾਸਕ ਫੋਰਸ ਜਿਹੜੀ ਹੈ SEK ਸਮੇਤ ਲਗਭਗ 100 ਅਧਿਕਾਰੀਆਂ ਨੇ ਇਮਾਰਤ ਨੂੰ ਘੇਰ ਲਿਆ। ਭਾਰੀ ਹਥਿਆਰਬੰਦ ਕਰਮਚਾਰੀਆਂ ਨੇ ਮੋਰਚੇ ਸੰਭਾਲੇ, ਜਦਕਿ ਇਕ ਹੈਲੀਕਾਪਟਰ ਨੇ ਹਵਾਈ ਸਹਾਇਤਾ ਪ੍ਰਦਾਨ ਕੀਤੀ। ਅੰਦਰ ਹਥਿਆਰਬੰਦ ਸ਼ੱਕੀ ਹੋਣ ਦੇ ਡਰੋਂ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਤੇ ਫਿਰ SEK ਅਧਿਕਾਰੀਆਂ ਨੇ ਅੰਦਰ ਛਾਪਾ ਮਾਰਿਆ। ਕੋਈ ਵੀ ਬੰਦੂਕਧਾਰੀ ਨਹੀਂ ਮਿਲਿਆ। ਹਾਲਾਂਕਿ ਘੱਟੋ ਘੱਟ ਇਕ ਛੱਕੀ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਜਾਂਚਕਰਤਾਵਾਂ ਹੁਣ ਜਿਹੜੇ ਨੇ ਘਟਨਾ ਦੇ ਵੇਰਵੇ ਇਕੱਠੇ ਕਰ ਰਹੇ ਨੇ ਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਦੇ ਲਈ ਕੰਮ ਕਰ ਰਹੇ ਹੈ। ਬਿਲਡ ਦੇ ਅਨੁਸਾਰ ਹਥਿਆਰ ਬਰਾਮਦ ਨਹੀਂ ਹੋਏ ਨੇ ਤੇ ਹਾਲਾਂਕਿ ਮੌਕੇ ਤੋਂ ਮਿਲੇ ਕਾਰਤੂਸਾਂ ਦੇ ਖੋਲ ਸਮੇਤ ਜਿਹੜੀ ਸ਼ੁਰੂਆਤੀ ਸਬੂਤ ਸੰਕੇਤ ਦਿੰਦੇ ਨੇ ਕਿ ਇਕ ਬਲੈਕ ਫਾਇਰਿੰਗ ਜਿਹੜੀ ਹਥਿਆਰ ਹੋ ਸਕਦਾ ਹੈ। ਤੇ ਦੋਸਤੋ ਇਹ ਹਾਲਾਤ ਨੇ ਤੇ ਆਉਣ ਵਾਲੇ ਸਮੇਂ ਦੇ ਵਿਚ ਜਦੋਂ ਇਹ ਮੁਲਕ ਫਿਰ ਸਕੰਜਾ ਕੱਸਣਗੇ ਜਾਂ ਸਾਡੇ ਹਾਲਾਤਾਂ ਦੇ ਉੱਤੇ ਲੋਕ ਹੱਸ ਰਹੇ ਹੋਣਗੇ ਕਿ ਇਹ ਕਰਦੇ ਕੀ ਨੇ, ਤੇ ਫਿਰ ਕਹਿਣਗੇ ਕਿ ਸਾਡੇ ਨਾਲ ਭਾਈ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਸਾਡੇ ਨਾਲ ਧੱਕਾ ਹੁੰਦਾ ਹੈ। ਇਹ ਸਾਰੇ ਸਿਲਸਿਲੇ ਫਿਰ ਚੱਲਣਗੇ ਤੇ ਮੁੜ ਕੇ ਅਗਲੇ ਕਹਿਣਗੇ ਕਿ ਇੰਨਾ ਫੰਡ ਇਕੱਠਾ ਕਰ ਦਿਓ, ਸਾਰਾ ਕੁਝ ਚੀਜ਼ਾਂ ਚੱਲਦੀਆਂ ਨੇ, ਤੁਸੀਂ ਇੱਥੇ ਕਮਿਊਨਿਟੀ ਦੀ ਵਰਕ ਦੀ ਬਜਾਏ ਤੁਸੀਂ ਆਹ ਕਲੇਸ਼ ਕਰ ਦਿਓ, ਤੇ ਉਹਦੇ ਉੱਤੇ ਅਗਲੇ ਫਿਰ ਟੈਕਸ ਵੀ ਲਾਉਣਗੇ, ਸਾਰਾ ਕੁਝ ਕਰਨਗੇ, ਤੇ ਫਿਰ ਕਹਿਣਗੇ ਕਿ ਸਾਡੇ ਨਾਲ ਧੱਕਾ ਹੁੰਦਾ ਭਾਈ। ਦੂਸਰੇ ਪਾਸੇ ਰੂਸ ਫਿਨਲੈਂਡ ਤੋਂ 80 ਕਿਲੋਮੀਟਰ ਤੋਂ ਦੂਰ ਵੀ ਘੱਟ ਦੂਰੀ ਦੇ ਉੱਤੇ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ, ਸਵੀਡਨ ਨੇ ਚੇਤਾਵਨੀ ਦੇ ਦਿੱਤੀ ਹੈ। ਸਵੀਡਿਸ਼ ਹਥਿਆਰਬੰਦ ਸੈਨਾਵਾਂ ਦੇ ਕਮਾਂਡਰ ਨੇ ਇਕ ਖਤਰੇ ਦੀ ਤਸਵੀਰ ਪੇਸ਼ ਕੀਤੀ ਹੈ ਕਿ ਰੂਸ ਬਾਲਟਿਕ ਸਾਗਰ ਦੇ ਵਿਚ ਮਹੱਤਵਪੂਰਨ ਟਾਪੂਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸਵੀਡਨ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ ਮਾਈਕ ਕਲੈਸਨ ਜਿਹੜੇ ਨੇ ਉਨ੍ਹਾਂ ਨੇ ਦੀ ਟਾਈਮਜ਼ ਅਖਬਾਰ ਨੂੰ ਦਸਿਆ ਕਿ ਸਵੀਡਨ ਜਿਹੜਾ ਨਾਟੋ ਦੀਆਂ ਸਮਰਥਾਵਾਂ ਨੂੰ ਪਰਖਣ ਦੇ ਲਈ ਬਾਲਟਿਕ ਸਾਗਰ ਦੇ ਵਿਚ ਰੂਸ ਦੀ ਹਮਲਾਵਰ ਕਾਰਵਾਈ ਦੀ ਤਿਆਰੀ ਕਰ ਰਿਹਾ। ਕਲੈਸਨ ਨੇ ਇੰਟਰਵਿਊ ਦੇ ਵਿਚ ਚੇਤਾਵਨੀ ਦਿੱਤੀ ਕਿ ਰੂਸ ਬਾਲਟਿਕ ਸਾਗਰ ਦੇ ਕਿਸੇ ਟਾਪੂ ਦੇ ਉੱਤੇ ਛੋਟੇ ਪੱਧਰ ਦੀ ਹਮਲਾਵਰ ਕਾਰਵਾਈ ਕਰ ਸਕਦਾ ਹੈ ਤੇ ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿਚ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ। ਕਲੈਸਨ ਨੇ 4 ਵਿਕਲਪਿਕ ਟਾਪੂਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਉੱਤੇ ਰੂਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਐਸਟੋਨੀਆ ਦੇ ਹਿਡੂਮਾ ਅਤੇ ਸਾਰੇਮਾ ਸਵੀਡਨ ਦਾ ਟਾਪੂ ਹੈ, ਗੋਟਲੈਂਡ ਜਿਹੜਾ ਹੈ ਡੈਨਮਾਰਕ ਦਾ, ਬੋਰਨਹੋਮ ਜਿਹੜਾ ਹੈ ਟਾਪੂ, ਤੇ ਇਨ੍ਹਾਂ ਟਾਪੂਆਂ ਦੇ ਵਿਚੋਂ ਹਿੰਡੂਮਾ ਫਿਨਲੈਂਡ ਦੇ ਸਭ ਤੋਂ ਨੇੜੇ ਦੱਸਿਆ ਜਾਂਦਾ ਹੈ, ਜੋ ਕਿ ਫਿਨਲੈਂਡ ਦੇ ਤੱਟ ਜਾਣੀ ਕਿ ਹਾਕੋਨੀਮੀ ਦੀ ਨੋਕ ਤੋਂ ਜਿਹੜਾ ਸਿਰਫ 80 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ। ਬਾਲਟਿਕ ਸਾਗਰ ਦੇ ਵਿਚ ਰੂਸੀ ਤਣਾਅ ਵਧਣ ਦੇ ਬਾਰੇ ਯੂਰਪੀ ਸੁਰੱਖਿਆ ਮਾਹਰਾਂ ਦੇ ਵਿਚ ਚਿੰਤਾ ਵਧੀ ਹੈ, ਖਾਸ ਕਰਕੇ ਸਰਗਰਮ ਜਿਹੜੇ ਨੇ ਸ਼ੈਡੋ ਫਲੀਟ ਦੀਆਂ ਗਤੀਵਿਧੀਆਂ ਦੇ ਕਾਰਨ। ਕਲੈਸਨ ਨੇ ਨਾਟੋ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰਾ ਮੰਨਣਾ ਕਿ ਇਹ ਰੇਖਾਕਿਤ ਕਰਨਾ ਮਹੱਤਵਪੂਰਨ ਹੈ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ, ਰੂਸ ਨੂੰ ਬਾਲਟਿਕ ਸਾਗਰ ਅਤੇ ਉੱਤਰ ਦੇ ਵਿਚ ਇਕ ਇਸ ਕਿਸਮ ਦੇ ਸਾਹਸ ਕਰਨ ਤੋਂ ਜਿਹੜਾ ਰੋਕਣਾ ਚਾਹੀਦਾ। ਇਨ੍ਹਾਂ ਚਾਰੇ ਟਾਪੂਆਂ ਦੀ ਬਾਲਟਿਕ ਸਾਗਰ ਦੀ ਸਥਿਤੀ ਲਈ ਬਹੁਤ ਰਣਨੀਤਿਕ ਮਹੱਤਤਾ ਹੈ ਤੇ ਜੇਕਰ ਰੂਸ ਇਨ੍ਹਾਂ ਦੇ ਵਿਚੋਂ ਕਿਸੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਕਬਜ਼ਾ ਕਰਦਾ ਹੈ ਤਾਂ ਇਹ ਸਮੁੰਦਰੀ ਖੇਤਰ ਦੇ ਸੁਰੱਖਿਆ ਸੰਤੁਲਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਵੇਗਾ। ਇਹ ਸਿਰਫ ਚੋਣ ਦਾ ਜਿਹੜਾ ਮਾਮਲਾ ਹੈ, ਇਸ ਤੋਂ ਇਲਾਵਾ ਕਲੈਸਨ ਨੇ ਚੇਤਾਵਨੀ ਦਿੱਤੀ ਕਿ ਬਾਲਟਿਕ ਸਾਗਰ ਦੇ ਵਿਚ ਹਜ਼ਾਰਾਂ ਹੋਰ ਘੱਟ ਜਾਣੇ ਪਛਾਣੇ ਜਿਹੜੇ ਟਾਪੂ ਨੇ ਤੇ ਬਹੁਤ ਸਾਰੇ ਟਾਪੂ ਹੈ ਵੈਸੇ ਇਨ੍ਹਾਂ ਮੁਲਕਾਂ ਦੇ ਵਿਚ ਆਲੇ ਦੁਆਲੇ ਜਿਨ੍ਹਾਂ ਨੂੰ ਜਿੱਤਣ ਦਾ ਜਿਹੜਾ ਹੈ ਰੂਸ ਦੇ ਲਈ ਆਕਰਸ਼ਕ ਜਿਹੜਾ ਉਹਨੂੰ ਹੋ ਸਕਦਾ ਹੈ। ਕਲੈਸਨ ਨੇ ਕਿਹਾ ਕਿ ਇਹ ਸਿਰਫ ਚੋਣ ਦੀ ਗੱਲ ਹੈ, ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਦੇ ਵਿਚੋਂ ਕਿਸੇ ਵੀ ਟਾਪੂ ਦੇ ਉਤੇ ਕਬਜ਼ਾ ਕਰਦੇ ਹੋ ਤਾਂ ਗੱਠਜੋੜ ਜਿਹੜਾ ਨਾਟੋ ਨੂੰ ਚੁਣੌਤੀ ਦੇਣ ਦਾ ਟੀਚਾ ਪੂਰਾ ਕਰਨਾ ਸੰਭਵ ਹੈ। ਇਸ ਨੂੰ ਬਹੁਤ ਵੱਡਾ ਆਪਰੇਸ਼ਨ ਹੋਣ ਦੀ ਜ਼ਰੂਰਤ ਨਹੀਂ ਮੰਨੀ ਜਾ ਸਕਦੀ ਹੈ, ਪਰ ਇਸ ਤਰ੍ਹਾਂ ਤੁਸੀਂ ਆਪਣੀ ਗੱਲ ਸਾਬਤ ਕਰ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਅਸੀਂ ਸਿਆਸੀ ਤੌਰ ਦੇ ਉਤੇ ਕੀ ਕਰ ਸਕਦੇ ਹਾਂ। ਸਵੀਡਿਸ਼ ਮਿਲਟਰੀ ਜਿਹੜੀ ਹੈ ਇੰਟੈਲੀਜੈਂਸ ਅਤੇ ਸੁਰੱਖਿਆ ਸੇਵਾ ਦੀ ਹਾਲਿਆ ਰਿਪੋਰਟ ਦੇ ਅਨੁਸਾਰ ਆਉਣ ਵਾਲੇ ਸਾਲਾਂ ਦੇ ਵਿਚ ਰੂਸੀ ਖਤਰਾ ਵਧਦਾ ਰਹੇਗਾ ਤੇ ਕ੍ਰੈਮਲਿਨ ਸਵੀਡਨ ਅਤੇ ਇਸ ਤਰ੍ਹਾਂ ਜਿਹੜਾ ਫਿਨਲੈਂਡ ਦੇ ਨੇੜੇ ਆਪਣੀ ਫੌਜੀ ਸਮਰਥਾ ਨੂੰ ਮਜ਼ਬੂਤ ਕਰੇਗਾ। ਇਸ ਸੰਭਾਵਨਾ ਦਾ ਵੀ ਜ਼ਿਕਰ ਕੀਤਾ ਗਿਆ ਕਿ ਰੂਸ ਆਉਣ ਵਾਲੇ ਸਾਲਾਂ ਦੇ ਵਿਚ ਹਥਿਆਰਬੰਦ ਹਮਲੇ ਕਰ ਸਕਦਾ ਹੈ ਜਿਸ ਦੇ ਰਾਹੀਂ ਉਹ ਵੱਡੇ ਖੇਤਰਾਂ ਦੇ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਨਾਲ ਹੀ ਸਮੁੰਦਰ ਅਤੇ ਹਵਾ ਦੇ ਵਿਚ ਆਪਣਾ ਕੰਟਰੋਲ ਮਜ਼ਬੂਤ ਕਰੇਗਾ। ਨਾਟੋ ਜਿਹੜਾ ਮੁਸ਼ਕਲ ਸਥਿਤੀ ਦੇ ਵਿਚ ਫਸ ਸਕਦਾ ਹੈ। ਇਸਦੇ ਨਾਲ ਯੁੱਧ ਮਾਹਰ ਜਿਹੜੇ ਨੇ ਐਮਿਲ ਕਾਸਟੇ ਹੇਲਮੀ ਦੇ ਅਨੁਸਾਰ ਜੇਕਰ ਰੂਸ ਬਾਲਟਿਕ ਸਾਗਰ ਦੇ ਸਭ ਤੋਂ ਵੱਡੇ ਰਣਨੀਤਿਕ ਤੌਰ ਦੇ ਉਤੇ ਮਹੱਤਵਪੂਰਨ ਟਾਪੂਆਂ ਦੇ ਵਿਚੋਂ ਇਕ ਨੂੰ ਜਿੱਤਦਾ ਫੈਸਲਾ ਕਰਦਾ ਹੈ ਤਾਂ ਹੈਰਾਨੀਜਨਕ ਹੋਵੇਗਾ। ਕਾਸਟੇ ਹੇਲਮੀ ਕਹਿੰਦੇ ਨੇ ਕਿ ਰੂਸ ਦੀ ਫੌਜੀ ਸ਼ਕਤੀ ਮੁੱਖ ਤੌਰ ਦੇ ਉਤੇ ਯੁਕਰੇਨ ਦੇ ਵਿਚ ਫਸੀ ਹੋਈ ਹੈ ਤੇ ਇਸ ਸਮੇਂ ਹਥਿਆਰਬੰਦ ਸੰਘਰਸ਼ ਦੀ ਭਾਲ ਕਰਨਾ ਜਿਹੜਾ ਸੰਭਵ ਹੈ। ਉਦਾਹਰਣ ਦੇ ਲਈ ਗੋਟਲੈਂਡ ਦੇ ਉਤੇ ਕਬਜ਼ਾ ਕਰਨ ਦੇ ਲਈ ਇਕ ਵੱਡੇ ਆਪਰੇਸ਼ਨ ਦੀ ਜ਼ਰੂਰਤ ਹੋਏਗੀ ਤੇ ਸਥਿਤੀ ਦੀ ਗੰਭੀਰਤਾ ਦੇ ਕਾਰਨ ਜਵਾਬ ਜਿਹੜਾ ਫੌਜੀ ਹੋਣਾ ਲਾਜ਼ਮੀ ਹੋਏਗਾ। ਕਾਸਟੇ ਹੇਲਮੀ ਕਲੈਸਨ ਦੇ ਨਾਲ ਸਹਿਮਤ ਹਨ ਕਿ ਬਾਲਟਿਕ ਸਾਗਰ ਦੇ ਵਿਚ ਵੱਡੀ ਗਿਣਤੀ ਦੇ ਵਿਚ ਅਜਿਹੇ ਟਾਪੂ ਨੇ ਜਿਨ੍ਹਾਂ ਦੇ ਉਤੇ ਕਬਜ਼ਾ ਕਰਕੇ ਰੂਸ ਨਾਟੋ ਦੀ ਪ੍ਰੀਖਿਆ ਲੈ ਸਕਦੈ, ਪਰ ਉਸੇ ਸਮੇਂ ਹੀ ਇਕ ਵਿਸ਼ਾਲ ਫੌਜੀ ਟਕਰਾਅ ਦੇ ਜੋਖਮਾਂ ਨੂੰ ਘੱਟ ਕਰ ਸਕਦੈ। ਇਹ ਉਦਾਹਰਣ ਦੇ ਲਈ ਕੋਈ ਵੀ ਗੈਰ ਆਬਾਦ ਟਾਪੂ ਹੋ ਸਕਦੈ। ਕਾਸਟੇ ਹੈਲਮੀ ਕਹਿੰਦੇ ਨੇ ਕਿ ਰੂਸ ਦੇ ਨਾਲ ਰਵਾਇਤੀ ਯੁੱਧ ਦੇ ਵਿਚ ਫਸਣ ਦੇ ਖਤਰੇ ਦੇ ਡਰੋਂ ਕਿਸੇ ਮਾਮੂਲੀ ਟਾਪੂ ਨੂੰ ਆਜ਼ਾਦ ਕਰਵਾਉਣਾ ਸ਼ਾਇਦ ਬਹੁਤ ਸਾਰੇ ਨਾਟੋ ਦੇਸ਼ਾਂ ਦੇ ਵਿਚ ਹੁਣ ਇੰਨੀ ਵੱਡੀ ਭਾਵਨਾ ਪੈਦਾ ਨਾ ਕਰੇ। ਦੂਜੇ ਪਾਸੇ ਜੇਕਰ ਇਸ ਦੇ ਕੋਈ ਸਪਸ਼ਟ ਅਤੇ ਤੇਜ਼ ਹੁੰਗਾਰਾ ਨਹੀਂ ਮਿਲਦਾ ਤਾਂ ਨਾਟੋ ਦੀ ਭਰੋਸੇਯੋਗਤਾ ਖਤਮ ਹੋ ਸਕਦੀ ਹੈ। ਉਨ੍ਹਾਂ ਦੇ ਅਨੁਸਾਰ ਜਿਹੜਾ ਆਈਲੈਂਡ ਟਾਪੂਆਂ ਦਾ ਖੇਤਰ ਵੀ ਰੂਸ ਲਈ ਜਿਹੜਾ ਦਿਲਚਸਪੀ ਵਾਲਾ ਖੇਤਰ ਹੋ ਸਕਦਾ ਹੈ। ਇਸ ਦੀ ਪੁਰਾਣੀ ਗੈਰ ਸੈਨਿਕ ਸਥਿਤੀ ਇਸ ਨੂੰ ਲੋੜ ਦੇ ਨਾਲੋਂ ਵੱਧ ਕਮਜ਼ੋਰ ਬਣਾਉਂਦੀ ਹੈ। ਇਨ੍ਹਾਂ ਮਾਮਲਿਆਂ ਦੇ ਵਿਚ ਕੋਈ ਵੀ ਹਿਚਕਚਾਹਟ ਜਿਹੜੀ ਹੈ ਨਹੀਂ ਦਿਖਾਈ ਜਾ ਸਕਦੀ ਹੈ। ਕਾਸਟੇ ਹੈਲਮੀ ਆਖਰ ਚ ਕਹਿੰਦੇ ਨੇ ਕਿ ਕਿਸੇ ਵੀ ਹਾਲਤ ਦੇ ਵਿਚ ਰੂਸ ਦਾ ਖਤਰਾ ਕਿਤੇ ਜਾਣ ਵਾਲਾ ਨਹੀਂ ਹੈ। ਸ਼ਾਇਦ ਚੀਜ਼ਾਂ ਬਿਹਤਰ ਹੋਣ ਤੋਂ ਜਿਹੜਾ ਪਹਿਲਾਂ ਹੋਰ ਖਰਾਬ ਹੋ ਜਾਣਗੀਆਂ। ਇਹ ਅਸੰਭਵ ਨਹੀਂ ਹੈ ਕਿ ਰੂਸ ਬਾਲਟਿਕ ਸਾਗਰ ਦੇ ਵਿਚ ਕਿਸੇ ਖੇਤਰ ਤੇ ਕਬਜ਼ਾ ਕਰਕੇ ਕਿਸੇ ਕਿਸਮ ਦੀ ਉਕਸਾਹਟ ਜਿਹੜੀ ਹੈ ਦੀ ਕੋਸ਼ਿਸ਼ ਪੈਦਾ ਕਰ ਸਕਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਨਾਲ ਗੱਲਬਾਤ ਲਈ ਕੋਈ ਇਰਾਨੀ ਵਫਦ ਪਾਕਿਸਤਾਨ ਰਵਾਨਾ ਨਹੀਂ ਹੋਇਆ, ਇਰਾਨੀ ਮੀਡੀਆ ਨੇ ਬਿਆਨ ਦੇ ਦਿੱਤਾ। ਇਰਾਨ ਅਤੇ ਅਮਰੀਕਾ ਦੇ ਦਰਮਿਆਨ ਵੱਧਦੇ ਤਣਾਅ ਨੂੰ ਘਟਾਉਣ ਦੇ ਲਈ ਪਾਕਿਸਤਾਨ ਦੇ ਵਿਚ ਹੋਣ ਵਾਲੀ ਪ੍ਰਸਤਾਵਿਤ ਸ਼ਾਂਤੀ ਵਾਰਤਾ ਨੂੰ ਵੱਡਾ ਝਟਕਾ ਲੱਗਿਆ। ਇਰਾਨ ਦੇ ਸਰਕਾਰੀ ਮੀਡੀਆ ਨੇ ਅੱਜ ਸਾਫ਼ ਕਰ ਦਿੱਤਾ ਕਿ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਲੇ ਤੱਕ ਇਰਾਨ ਦਾ ਕੋਈ ਵੀ ਵਫਦ ਪਾਕਿਸਤਾਨ ਦੇ ਲਈ ਰਵਾਨਾ ਨਹੀਂ ਹੋਇਆ। ਇਹ ਜਿਹੜਾ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸਲਾਮਾਬਾਦ ਦੇ ਵਿਚ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਦੇ ਦਰਮਿਆਨ ਜੰਗਬੰਦੀ ਨੂੰ ਲੈ ਕੇ ਦੂਜੇ ਦੌਰ ਦੀ ਗੱਲਬਾਤ ਹੋ ਸਕਦੀ ਹੈ। ਇਰਾਨੀ ਮੀਡੀਆ ਦੀ ਇਸ ਪੁਸ਼ਟੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਦਾਅਵਿਆਂ ਦੇ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਜਿਸ ਦੇ ਵਿਚ ਉਨ੍ਹਾਂ ਭਰੋਸਾ ਜਤਾਇਆ ਸੀ ਕਿ ਜਲਦੀ ਹੀ ਜਿਹੜਾ ਇਰਾਨ ਦੇ ਨਾਲ ਗੱਲਬਾਤ ਦੀ ਮੇਜ਼ ਦੇ ਉਤੇ ਬੈਠ ਕੇ ਮਸਲਾ ਹੱਲ ਕਰ ਲਿਆ ਜਾਵੇਗਾ। ਦੂਸਰੇ ਪਾਸੇ US ਇਰਾਨ ਇਜ਼ਰਾਈਲ ਵਾਰ ਜਿਹੜੀ ਹੈ ਟਰੰਪ ਦੇ ਵਿਰੋਧੀ ਸੁਰ ਨੇ ਜੰਗਬੰਦੀ ਖਤਮ ਹੋਣ ਤੋਂ ਪਹਿਲਾਂ ਵਧਿਆ ਤਣਾਅ ਹੈ। ਟਰੰਪ ਨੇ ਇਰਾਨ ਦੇ ਵਿਰੁੱਧ ਚੱਲ ਰਹੀ ਜੰਗ ਦੇ ਭਵਿੱਖ ਦੇ ਬਾਰੇ ਮਿਲੇ ਜੁਲੇ ਸੰਕੇਤ ਦਿੱਤੇ ਹੈ। ਇਕ ਪਾਸੇ ਉਨ੍ਹਾਂ ਜੰਗ ਖਤਮ ਕਰਨ ਦੇ ਲਈ ਕਿਸੇ ਕਾਹਲੀ ਦੇ ਵਿਚ ਨਾ ਹੋਣ ਦੀ ਗੱਲ ਕਹੀ ਸੀ ਤੇ ਉਥੇ ਹੀ ਦੂਜੇ ਪਾਸੇ ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਤਹਿਰਾਨ ਦੇ ਨਾਲ ਮੁੜ ਗੱਲਬਾਤ ਸ਼ੁਰੂ ਹੋ ਸਕਦੀ ਹੈ। 14 ਦਿਨਾਂ ਦੀ ਅਸਥਾਈ ਜਿਹੜੀ ਜੰਗਬੰਦੀ ਹੈ ਉਹਦੀ ਮਿਆਦ ਬੁੱਧਵਾਰ ਨੂੰ ਕੱਲ੍ਹ ਨੂੰ ਖਤਮ ਹੋ ਰਹੀ ਹੈ ਜਿਸਦੇ ਕਾਰਨ ਪੂਰੇ ਖੇਤਰ ਦੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸੋਸ਼ਲ ਮੀਡੀਆ ਦੇ ਉਤੇ ਪੋਸਟ ਕੀਤੀ ਹੈ। ਟੈਲੀਫੋਨ ਇੰਟਰਵਿਊ ਰਾਹੀਂ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਜੰਗਬੰਦੀ ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਕੋਈ ਸਮਝੌਤਾ ਨਾ ਹੋਇਆ ਤਾਂ ਬਹੁਤ ਸਾਰੇ ਬੰਬ ਚੱਲਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਸੰਕੇਤ ਦਿੱਤਾ ਕਿ ਉਹ ਉਪ ਰਾਸ਼ਟਰਪਤੀ JD ਵੈਸ ਦੀ ਅਗਵਾਈ ਹੇਠ ਆਪਣੀ ਗੱਲਬਾਤ ਟੀਮ ਨੂੰ ਇਸਲਾਮਾਬਾਦ ਭੇਜਣ ਦੀ ਯੋਜਨਾ ਬਣਾ ਰਿਹਾ। ਦੂਜੇ ਪਾਸੇ ਪਾਕਿਸਤਾਨ ਅਧਿਕਾਰੀ ਨੇ ਵੀ ਦੂਜੇ ਦੌਰ ਦੀ ਗੱਲਬਾਤ ਲਈ ਤਿਆਰੀਆਂ ਸ਼ੁਰੂ ਕੀਤੀਆਂ। ਹਾਲਾਂਕਿ ਹੌਰਮੁਜ਼ ਜਲਡ ਮਰੂ ਜਿਹੜਾ ਉਹਦੇ ਆਲੇ ਦੁਆਲੇ ਤਾਜ਼ਾ ਟਕਰਾਅ ਨੇ ਇਸ ਜੰਗਬੰਦੀ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ। ਇਸ ਦੇ ਦੌਰਾਨ ਇਰਾਨ ਨੇ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਬਾਰੇ ਸਖ਼ਤ ਰੁਖ ਅਖਤਿਆਰ ਕੀਤਾ। ਇਰਾਨ ਦੇ ਮੁੱਖ ਗੱਲਬਾਤ ਜਿਹੜੇ ਕਾਰ ਨੇ ਤੇ ਸੰਸਦ ਦੇ ਸਪੀਕਰ ਨੇ ਮੁਹੰਮਦ ਬਗੇਰ ਗਾਲੀਬਾਫ ਉਨ੍ਹਾਂ ਨੇ ਅਮਰੀਕਾ ਦੇ ਉਤੇ ਇਰਾਨ ਨੂੰ ਆਤਮ ਸਮਰਪਣ ਦੇ ਲਈ ਮਜਬੂਰ ਕਰਨ ਦੇ ਦੋਸ਼ ਲਾਏ ਨੇ। ਉਨ੍ਹਾਂ ਸੋਸ਼ਲ ਮੀਡੀਆ ਦੇ ਉਤੇ ਲਿਖ ਦਿੱਤਾ ਕਿ ਇਰਾਨ ਧਮਕੀਆਂ ਦੇ ਪਰਛਾਵੇਂ ਹੇਠ ਕੋਈ ਗੱਲਬਾਤ ਪ੍ਰਵਾਨ ਨਹੀਂ ਕਰੇਗਾ। ਗਾਲੀਬਾਫ ਨੇ ਦਾਅਵਾ ਕੀਤਾ ਕਿ ਇਰਾਨ ਨੇ ਜੰਗਬੰਦੀ ਦੇ ਦੌਰਾਨ ਜੰਗ ਦੇ ਮੈਦਾਨ ਦੇ ਵਿਚ ਨਵੇਂ ਪੱਤੇ ਖੇਡਣ ਦੀ ਪੂਰੀ ਤਿਆਰੀ ਕਰ ਲਈ ਹੈ। ਕੌਮਾਂਤਰੀ ਭਾਈਚਾਰਾ ਹੁਣ ਬੁੱਧਵਾਰ ਦੀ ਸਮਾਂ ਸੀਮਾ ਵੱਲ ਦੇਖ ਰਿਹਾ ਹੈ ਕਿਉਂਕਿ ਕਿਸੇ ਸਮਝੌਤੇ ਦੀ ਗੈਰ ਮੌਜੂਦਗੀ ਚ ਖੇਤਰ ਦੇ ਵਿਚ ਮੁੜ ਭਿਆਨਕ ਜੰਗ ਛਿੜਨ ਦਾ ਖਤਰਾ ਬਣ ਚੁੱਕਿਆ ਹੈ। ਦੂਸਰੇ ਪਾਸੇ ਚਾਈਨਾ ਤੇ ਜਿਹੜੇ ਨੇ ਸਾਊਦੀ ਅਰਬ ਵਾਲੇ ਤਾੜੀਆਂ ਵਜਾਉਂਦੇ ਆ ਤੇ ਆਪਣਾ ਸੌਦਾ ਕਰ ਰਹੇ ਨੇ। ਇਕ ਪਾਸੇ ਜੰਗ ਲੱਗੀ ਹੋਈ ਹੈ। ਚਾਈਨਾ ਨੇ ਜਿਹੜਾ ਕਿਹਾ ਕਿ ਸਟਰੇਟ ਆਫ ਹੌਰਮੁਜ਼ ਖੋਲਣ ਦਾ ਸੱਦਾ ਦਿੱਤਾ ਹੈ। ਜਿਨਪਿੰਗ ਜਿਹੜੇ ਨੇ ਪ੍ਰੈਜ਼ੀਡੈਂਟ ਉਨ੍ਹਾਂ ਨੇ ਸਾਊਦੀ ਸ਼ਹਿਜ਼ਾਦੇ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੌਰਮੁਜ਼ ਜਲਮਾਰਗ ਟੋਲ ਮੁਕਤ ਹੋਵੇ। ਬਰਤਾਨੀਆ ਨੇ ਇਹ ਦਾਅਵਾ ਕੀਤਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਹੌਰਮੁਜ਼ ਜਲਮਾਰਗ ਜਹਾਜ਼ਾਂ ਦੀ ਆਮ ਆਵਾਜਾਈ ਦੇ ਲਈ ਖੋਲ੍ਹਣ ਦੀ ਅਪੀਲ ਕੀਤੀ ਤੇ ਪੇਚਿੰਗ ਨੇ ਇਸ ਨੂੰ ਕੌਮਾਂਤਰੀ ਜਲਮਾਰਗ ਦਸਿਆ ਜਦਕਿ ਇਰਾਨ ਇਸ ਦੇ ਉਤੇ ਆਪਣਾ ਹੱਕ ਜਤਾ ਰਿਹਾ। ਸਾਊਦੀ ਸ਼ਹਿਜ਼ਾਦਾ ਜਿਹੜਾ ਹੈ ਮੁਹੰਮਦ ਬਿਨ ਸਲਮਾਨ ਨਾਲ ਜਿਹੜੀ ਫੋਨ ਦੇ ਉਤੇ ਹੋਈ ਗੱਲਬਾਤ ਦੇ ਦੌਰਾਨ ਸ਼ੀ ਨੇ ਕਿਹਾ ਕਿ ਇਸ ਜਲ ਮਾਰਗ ਦਾ ਖੁੱਲ੍ਹਾ ਰਹਿਣਾ ਖੇਤਰੀ ਦੇਸ਼ਾਂ ਤੇ ਕੌਮਾਂਤਰੀ ਭਾਈਚਾਰੇ ਦੇ ਸਾਂਝੇ ਹਿੱਤ ਦੇ ਵਿਚ ਹੈ। ਇਰਾਨ ਤੇ ਅਮਰੀਕਾ ਦੇ ਮੌਜੂਦਾ ਟਕਰਾਅ ਦੇ ਦਰਮਿਆਨ ਚੀਨ ਦੇ ਆਗੂ ਦਾ ਇਸ ਮੁੱਦੇ ਦੇ ਉਤੇ ਪਹਿਲਾ ਬਿਆਨ ਆਇਆ। ਸ਼ੀ ਨੇ ਤੁਰੰਤ ਜੰਗਬੰਦੀ ਦੀ ਵਕਾਲਤ ਕਰਦਿਆਂ ਵਿਵਾਦਾਂ ਨੂੰ ਸਿਆਸੀ ਤੇ ਕੂਟਨੀਤਿਕ ਢੰਗ ਦੇ ਨਾਲ ਹੱਲ ਕਰਨ ਦੇ ਉਤੇ ਜ਼ੋਰ ਦਿੱਤਾ। ਇਸ ਦੇ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਜਲ ਸੈਨਾ ਵੱਲੋਂ ਚੀਨ ਤੋਂ ਇਰਾਨ ਜਾ ਰਹੇ ਮਾਲਵਾਹਕ ਜਹਾਜ਼ ਦੇ ਉਤੇ ਗੋਲੀਬਾਰੀ ਕਰਨ ਤੇ ਉਸ ਨੂੰ ਜ਼ਬਤ ਕਰਨ ਦੀ ਘਟਨਾ ਦੇ ਉਤੇ ਚਿੰਤਾ ਪ੍ਰਗਟ ਕੀਤੀ ਹੈ। ਬਰਤਾਨੀਆ ਨੇ ਹੌਰਮੁਜ਼ ਜਲ ਮਾਰਗ ਦੇ ਵਿਚ ਜਹਾਜ਼ਾਂ ਦੀ ਆਜ਼ਾਦ ਆਵਾਜਾਈ ਅਤੇ ਟੋਲ ਮੁਕਤ ਹਰਾਹ ਦੇ ਲਈ ਜਿਹੜਾ ਸਥਾਈ ਸਮਝੌਤੇ ਦੀ ਅਪੀਲ ਕੀਤੀ ਹੈ। ਬਰਤਾਨਵੀ ਵਿਦੇਸ਼ ਮੰਤਰੀ ਇਵੇਟ ਕੂਪਰ 6 ਦਿਨਾਂ ਦੀ ਕੂਟਨੀਤਿਕ ਯਾਤਰਾ ਦੇ ਉਤੇ ਅੰਤਮ ਪੜਾਅ ਦੇ ਜਪਾਨ ਪਹੁੰਚੇ ਨੇ ਜਿੱਥੇ ਉਨ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਸਮੇਤ 11 ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹੌਰਮੁਜ਼ ਦੇ ਵਿਚ ਗਲਤ ਮਿਸਾਲ ਕਾਇਮ ਹੋਈ ਤਾਂ ਇਹ ਨਾ ਸਿਰਫ਼ ਵਿਸ਼ਵ ਆਰਥਿਕਤਾ ਸਗੋਂ ਵਿਸ਼ਵ ਸੁਰੱਖਿਆ ਦੇ ਲਈ ਵੀ ਬਹੁਤ ਨੁਕਸਾਨਦੇਹ ਜਿਹੜੀ ਆ ਹੋਏਗੀ। ਦੂਸਰੇ ਪਾਸੇ ਅਮਰੀਕਾ ਤੇ ਕੈਨੇਡਾ ਦਾ ਵਿਵਾਦ। ਅਮਰੀਕਾ ਦੇ ਨਾਲ ਮਜ਼ਬੂਤ ਆਰਥਿਕ ਸੰਬੰਧ ਹੁਣ ਕਮਜ਼ੋਰੀ ਬਣੇ ਨੇ ਮਾਰਕ ਕਾਰਨੀ ਹੁਣਾਂ ਨੇ ਕਿਹਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਸੰਬੰਧਾਂ ਦੇ ਵਿਚ ਸੁਧਾਰ ਦੀ ਲੋੜ ਉਤੇ ਜਿਹੜਾ ਜ਼ੋਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਡੀਓ ਸੁਨੇਹੇ ਦੇ ਵਿਚ ਕਿਹਾ ਕਿ ਅਮਰੀਕਾ ਦੇ ਨਾਲ ਕੈਨੇਡਾ ਦੇ ਮਜ਼ਬੂਤ ਆਰਥਿਕ ਸੰਬੰਧ ਜੋ ਪਹਿਲਾਂ ਤਾਕਤ ਮੰਨੇ ਜਾਂਦੇ ਸਨ ਹੁਣ ਕਮਜ਼ੋਰੀ ਬਣ ਚੁੱਕੇ ਨੇ। ਇਨ੍ਹਾਂ ਦੇ ਵਿਚ ਸੁਧਾਰ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਕਾਰਨੀ ਨੇ 10 ਮਿੰਟ ਦੇ ਇਸ ਸੰਬੋਧਨ ਦੇ ਵਿਚ ਕਿਹਾ ਕਿ ਸਰਕਾਰ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ, ਨਵੇਂ ਨਿਵੇਸ਼ ਖਿੱਚਣ ਅਤੇ ਹੋਰਨਾਂ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਕਰਨ ਦੇ ਲਈ ਕੰਮ ਕਰ ਰਹੀ ਹੈ। ਦੁਨੀਆਂ ਵਧੇਰੇ ਜਿਹੜੀ ਹੈ ਸੁਰੱਖਿਅਤ ਅਤੇ ਵੰਡੀ ਗਈ ਹੈ। ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਰੁੱਖ ਪੂਰੀ ਤਰ੍ਹਾਂ ਬਦਲ ਦਿੱਤਾ। ਟੈਕਸ ਵਧਾ ਦਿੱਤੇ ਨੇ ਜੋ ਮਹਾਂਮੰਦੀ ਦੇ ਸਮੇਂ ਤੋਂ ਜਿਹੜਾ ਬਾਅਦ ਸਭ ਤੋਂ ਉੱਚੇ ਪੱਧਰ ਤੇ ਨੇ। ਅਮਰੀਕਾ ਦੇ ਨਾਲ ਡੂੰਘੇ ਸੰਬੰਧਾਂ ਦੇ ਉੱਤੇ ਆਧਾਰਿਤ ਸਾਡੀ ਪੁਰਾਣੀ ਤਾਕਤ ਹੁਣ ਕਮਜ਼ੋਰੀਆਂ ਦੇ ਵਿਚ ਬਦਲ ਗਈ ਹੈ ਜੋ ਸਾਨੂੰ ਸੁਧਾਰਨੀ ਪਏਗੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਕਸਾਂ ਦਾ ਅਸਰ ਵਾਹਨ ਅਤੇ ਇਸਪਾਤ ਉਦਯੋਗ ਦੇ ਕਿਰਤੀਆਂ ਦੇ ਉੱਤੇ ਪਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਯਕੀਨੀ ਦੇ ਮਾਹੌਲ ਕਾਰਨ ਕੰਪਨੀਆਂ ਜਿਹੜੀਆਂ ਨੇ ਨਿਵੇਸ਼ ਕਰਨ ਤੋਂ ਝਿਜਕ ਰਹੀਆਂ ਨੇ। ਕਈ ਕੈਨੇਡੀਆਈ ਨਾਗਰਿਕ ਟਰੰਪ ਦੀ ਉਸ ਟਿੱਪਣੀ ਤੋਂ ਖਫਾ ਨੇ ਜਿਹਦੇ ਵਿਚ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਤੇ ਉਹ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਰੇ ਨਿਯਮਤ ਜਾਣਕਾਰੀ ਦਿੰਦੇ ਰਹਿਣਗੇ ਤਾਂ ਜੋ ਕੈਨੇਡਾ ਅਮਰੀਕਾ ਜਿਹੜਾ ਨਿਰਭਰਤਾ ਤੋਂ ਬਾਹਰ ਨਿਕਲ ਸਕੇ ਕਿਉਂਕਿ ਉਨ੍ਹਾਂ ਦੀ ਬਹੁਮਤ ਸਰਕਾਰ ਬਣ ਚੁੱਕੀ ਹੈ। ਹੁਣ ਕਾਰਨੀ ਸਾਹਿਬ ਇੰਡੀਪੈਂਡੈਂਟ ਨੇ ਕੁਝ ਨਾ ਕੁਝ ਆਪ ਅਹੁਦੇ ਆਪ ਜਿਹੜੇ ਨੇ ਉਤਰੇ ਵੀ ਫੈਸਲੇ ਲੈ ਸਕਦੇ ਆ। ਹੁਣ ਜਿਹੜਾ ਉਨ੍ਹਾਂ ਦਾ ਸਰਕਾਰ ਡਿੱਗਣ ਦਾ ਬਣਿਆ ਹੋਇਆ ਸੀ ਪਹਿਲਾਂ ਸਿਲਸਿਲਾ ਉਹ ਕਲੀਅਰ ਹੋ ਚੁੱਕਿਆ ਪਿਛਲੇ ਵੀਕ ਚ। ਦੂਸਰੇ ਪਾਸੇ UN ਸਿਕਿਉਰਿਟੀ ਜਨਰਲ ਦੇ ਅਹੁਦੇ ਦੇ ਲਈ 4 ਉਮੀਦਵਾਰਾਂ ਦੇ ਵਿਚ ਮੁਕਾਬਲਾ ਚੱਲ ਰਿਹਾ। ਦਾਅਵੇਦਾਰੀ ਪੇਸ਼ ਕਰਨ ਵਾਲਿਆਂ ਦੇ ਵਿਚ 2 ਔਰਤਾਂ ਵੀ ਸ਼ਾਮਲ ਨੇ। ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਬਣਨ ਦੇ ਲਈ 4 ਉਮੀਦਵਾਰਾਂ ਦੇ ਵਿਚਾਲੇ ਮੁਕਾਬਲਾ ਹੋ ਰਿਹਾ। ਉਹ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਈ ਇਸ ਹਫ਼ਤੇ ਸੰਗਠਨ ਦੇ 193 ਮੈਂਬਰਾਂ ਦੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਗਿਣਤੀ 10 ਸਾਲ ਪਹਿਲਾਂ ਜਦੋਂ ਐਂਤੋਨੀਓ ਗੁਤੇਰੇਜ਼ ਦੀ ਸੰਯੁਕਤ ਰਾਸ਼ਟਰ ਮੁਖੀ ਵਜੋਂ ਚੋਣ ਹੋਈ ਸੀ ਤਾਂ ਉਸਦੇ ਨਾਲੋਂ ਘੱਟ ਹੈ। ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦਿਆਂ ਇਸ ਵਾਰ ਘੱਟ ਹੀ ਮੁਲਕਾਂ ਨੇ ਵਕਾਰੀ ਅਹੁਦੇ ਦੇ ਲਈ ਦਿਲਚਸਪੀ ਦਿਖਾਈ ਹੈ ਕਿਉਂਕਿ ਭਾਰਤ ਵੀ ਥੋੜਾ ਜਿਹਾ ਪਿੱਛੇ ਹੋ ਗਿਆ। ਚਿੱਲੀ ਦੀ ਸਾਬਕਾ ਰਾਸ਼ਟਰਪਤੀ ਮਿਸ਼ੇਲ ਬੈਸ਼ਲੇਟ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਦੇ ਜਿਹੜੇ ਸਫੀਰਾਂ ਅੱਗੇ 3 ਘੰਟੇ ਦੇ ਸਵਾਲ ਜਵਾਬ ਸੈਸ਼ਨ ਦੇ ਵਿਚ ਸਭ ਤੋਂ ਪਹਿਲਾਂ ਦਾਅਵੇਦਾਰੀ ਪੇਸ਼ ਕਰਨਗੇ। ਇਸ ਅਹੁਦੇ ਦੇ ਲਈ ਉਮੀਦਵਾਰਾਂ ਦੇ ਵਿਚ ਬੈਸ਼ਲੇਟ ਸਮੇਤ 2 ਔਰਤਾਂ ਸ਼ਾਮਲ ਨੇ। ਬੈਸ਼ਲੇਟ ਦੇ ਮਗਰੋਂ ਅਰਜਨਟਾਈਨਾ ਦੇ ਸੰਯੁਕਤ ਰਾਸ਼ਟਰ ਪਰਮਾਣੂ ਪ੍ਰਮੁੱਖ ਰਾਫੇਲ ਮਾਰੀਆਨੋ ਗਰੋਸੀ ਦਾ ਨੰਬਰ ਆਵੇਗਾ। ਸੰਯੁਕਤ ਰਾਸ਼ਟਰ ਵਪਾਰ ਮੁਖੀ ਰਬੇਕਾ ਗ੍ਰਿਸ ਪੈਨ ਬੁੱਧਵਾਰ ਨੂੰ ਜਨਰਲ ਅਸੈਂਬਲੀ ਹਾਲ ਦੇ ਵਿਚ ਸਵਾਲਾਂ ਦਾ ਜਵਾਬ ਦੇਵੇਗੀ ਤੇ ਅਖੀਰ ਦੇ ਵਿਚ ਸੈਨੇਗਲ ਦੇ ਸਾਬਕਾ ਰਾਸ਼ਟਰਪਤੀ ਮੈਕੀ ਸਾਲ ਪੇਸ਼ ਹੋਣਗੇ। ਇਸ ਅਹੁਦੇ ਦੇ ਲਈ 2016 ਦੇ ਵਿਚ 13 ਉਮੀਦਵਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਤੇ ਮੁਕਾਬਲਾ ਸਖ਼ਤ ਸੀ। ਸੰਯੁਕਤ ਰਾਸ਼ਟਰ ਮਾਮਲਿਆਂ ਦੇ ਜਾਣਕਾਰ ਰਿਚਰਡ ਗੋਵਾਨ ਨੇ ਕਿਹਾ ਕਿ ਮੌਜੂਦਾ ਭੂ ਸਿਆਸੀ ਹਾਲਾਤ ਦਾ ਜਿਹੜਾ ਅਸਰ ਗੁਟੇਰੇਜ਼ ਤੇ ਜਾਨ ਛੀਨ ਦੀ ਜਿਹੜੀ ਦੌੜ ਦੇ ਉੱਤੇ ਪਿਆ ਹੈ ਤੇ ਗੁਟੇਰੇਜ਼ ਦੇ 5 ਸਾਲ ਦਾ ਦੂਜਾ ਕਾਰਜਕਾਲ 31 ਦਸੰਬਰ ਨੂੰ ਜਿਹੜਾ ਹੁਣ ਖਤਮ ਹੋ ਜਾਵੇਗਾ। ਆਖਰੀ ਖ਼ਬਰਾਂ ਵੱਲ ਨੂੰ ਧਿਆਨ ਮਾਰੀਏ ਤੇ ਸ਼ਾਂਤੀ ਦੀ ਨੀਤੀ ਖਤਮ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ ਦੇ ਵਿਚ ਹਥਿਆਰ ਵੇਚੇਗਾ ਹੁਣ ਜਪਾਨ ਵੀ। ਜਪਾਨ ਨੇ ਮੰਗਲਵਾਰ ਨੂੰ ਅੱਜ ਘਾਤਕ ਹਥਿਆਰਾਂ ਦੇ ਨਿਰਯਾਤ ਦੇ ਉਤੇ ਪਾਬੰਦੀ ਹਟਾਉਣ ਨੂੰ ਮਨਜੂਰੀ ਦੇ ਦਿੱਤੀ ਕਿਉਂਕਿ ਦੇਸ਼ ਆਪਣੇ ਹਥਿਆਰ ਉਦਯੋਗ ਨੂੰ ਮਜ਼ਬੂਤ ਕਰਨ ਤੇ ਰੱਖਿਆ ਭਾਈਵਾਲਾਂ ਦੇ ਨਾਲ ਸਹਿਯੋਗ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਿਹੈ। ਇਸ ਨੂੰ ਜਪਾਨ ਦੀ ਯੁੱਧ ਤੋਂ ਬਾਅਦ ਦੀ ਸ਼ਾਂਤੀਵਾਦੀ ਨੀਤੀ ਦੇ ਵਿਚ ਇਕ ਵੱਡੀ ਤਬਦੀਲੀ ਦੇ ਵਜੋਂ ਦੇਖਿਆ ਜਾ ਰਿਹੈ। ਪ੍ਰਧਾਨ ਮੰਤਰੀ ਸਨਾਏ ਤਾਕਾਚੀ ਜਿਹੜੇ ਨੇ ਤਾਕਾਇਚੀ ਦੀ ਕੈਬਨਿਟ ਦੇ ਦੁਆਰਾ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪ੍ਰਵਾਨਗੀ ਦੇ ਨਾਲ ਜਪਾਨ ਦੇ ਯੁੱਧ ਤੋਂ ਬਾਅਦ ਦੇ ਹਥਿਆਰਾਂ ਦੇ ਨਿਰਯਾਤ ਦੇ ਵਿਚ ਆਖਰੀ ਰੁਕਾਵਟ ਦੂਰ ਹੋ ਗਈ ਹੈ। ਇਹ ਕਦਮ ਅਜਿਹੇ ਸਮੇਂ ਦੇ ਵਿਚ ਚੁੱਕਿਆ ਜਾ ਚੁੱਕਿਆ ਹੈ ਜਦੋਂ ਦੇਸ਼ ਖੇਤਰ ਦੇ ਵਿਚ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਵਿਚਕਾਰ ਆਪਣੀਆਂ ਫੌਜੀ ਸਮਰਥਾਵਾਂ ਨੂੰ ਤੇਜ਼ੀ ਦੇ ਨਾਲ ਮਜ਼ਬੂਤ ਕਰ ਰਿਹਾ ਹੈ। ਜਿੱਥੇ ਚੀਨ ਨੇ ਇਸ ਨੀਤੀ ਤਬਦੀਲੀ ਦੀ ਆਲੋਚਨਾ ਕੀਤੀ ਹੈ ਉਥੇ ਆਸਟ੍ਰੇਲੀਆ ਜਿਹੇ ਰੱਖਿਆ ਸਹਿਯੋਗੀਆਂ ਨੇ ਜਪਾਨ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਦੱਖਣ ਪੂਰਬੀ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਵੱਲੋਂ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਜਪਾਨ ਦੇ ਸ਼ਾਂਤੀਵਾਦੀ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ ਤੇ ਵਿਸ਼ਵ ਵਿਆਪੀ ਤਣਾਅ ਵਧਾ ਸਕਦੀ ਹੈ ਤੇ ਜਪਾਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੀ ਹੈ। ਨਵੀਂ ਨੀਤੀ ਤੇਜ਼ੀ ਦੇ ਨਾਲ ਬਦਲ ਰਹੇ ਸੁਰੱਖਿਆ ਦ੍ਰਿਸ਼ਾਂ ਦੇ ਜਿਹੜੇ ਨੇ ਵਿਚਕਾਰ ਜਪਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਤੇ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਦੇ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਜਪਾਨ ਦੇ ਲਈ ਇਕ ਅਨੁਕੂਲ ਸੁਰੱਖਿਆ ਵਾਤਾਵਰਨ ਬਣਾਉਣ ਤੇ ਉਦਯੋਗਿਕ ਸਮਰਥਾ ਵਿਕਸਿਤ ਕਰਨ ਦੇ ਲਈ ਰੱਖਿਆ ਉਪਕਰਨਾਂ ਦੇ ਨਿਰਯਾਤ ਨੂੰ ਰਣਨੀਤਿਕ ਤੌਰ ਦੇ ਉਤੇ ਉਤਸ਼ਾਹਿਤ ਕਰੇਗੀ ਜੋ ਕਿਸੇ ਵੀ ਟਕਰਾਅ ਦੀ ਸਥਿਤੀ ਚ ਦੇਸ਼ ਦੀ ਤਾਕਤ ਦਾ ਸਮਰਥਨ ਕਰ ਸਕੇ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਲਾਗੂ ਕੀਤੇ ਗਏ ਆਪਣੇ ਸ਼ਾਂਤੀਵਾਦੀ ਸੰਵਿਧਾਨ ਦੇ ਤਹਿਤ ਜਪਾਨ ਨੇ ਲੰਮੇ ਸਮੇਂ ਤੋਂ ਜ਼ਿਆਦਾਤਰ ਹਥਿਆਰਾਂ ਦੇ ਨਿਰਯਾਤ ਉਤੇ ਪਾਬੰਦੀ ਲਗਾਈ ਸੀ। ਹਾਲਾਂਕਿ ਜਿਹੜਾ ਕੁਝ ਹੀ ਸਾਲਾਂ ਦੇ ਵਿਚ ਵੱਧ ਰਹੇ ਵਿਸ਼ਵ ਵਿਆਪੀ ਤੇ ਖੇਤਰੀ ਤਣਾਅ ਦੇ ਕਾਰਨ ਕੁਝ ਢਿੱਲ ਦਿੱਤੀ ਗਈ ਸੀ। ਨਿਰਯਾਤ ਸਿਰਫ 5 ਖੇਤਰਾਂ ਜਿਹੜਾ ਰੱਖਿਆ ਆਵਾਜਾਈ ਸਾਵਧਾਨੀ ਨਿਗਰਾਨੀ ਤੇ ਮਾਈਨਿੰਗ ਤੱਕ ਜਿਹੜਾ ਸੀਮਤ ਸੀ। ਨਵੇਂ ਦਿਸ਼ਾ ਨਿਰਦੇਸ਼ ਇਨ੍ਹਾਂ ਪਾਬੰਦੀਆਂ ਨੂੰ ਖਤਮ ਕਰਦੇ ਨੇ ਤੇ ਲੜਾਕੂ ਜਹਾਜ਼ ਮਿਜ਼ਾਈਲਾਂ ਅਤੇ ਵਿਨਾਸ਼ਕ ਵਰਗੇ ਉਪਕਰਨਾਂ ਦੇ ਨਿਰਯਾਤ ਦੀ ਆਗਿਆ ਦਿੰਦੇ ਨੇ। ਹੁਣ ਲਈ ਜਿਹੜਾ ਇਹ ਨਿਰਯਾਤ ਸਿਰਫ 17 ਦੇਸ਼ਾਂ ਤੱਕ ਸੀਮਤ ਹੋਣਗੇ ਜਿਨ੍ਹਾਂ ਨੇ ਰੱਖਿਆ ਉਪਕਰਨਾਂ ਤੇ ਤਕਨਾਲੋਜੀ ਅਤੇ ਉਹਦੇ ਤਬਾਦਲੇ ਦੇ ਨਾਲ ਸੰਬੰਧਤ ਜਪਾਨ ਦੇ ਨਾਲ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਤੋਂ ਇਲਾਵਾ ਹਰ ਸੌਦੇ ਦੇ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਵਾਨਗੀ ਲਾਜ਼ਮੀ ਹੋਏਗੀ। ਸਰਕਾਰ ਹਥਿਆਰਾਂ ਦੀ ਬਾਅਦ ਜਿਹੜੀ ਹੈ ਵਰਤੋਂ ਅਤੇ ਪ੍ਰਬੰਧਨ ਦੀ ਵੀ ਨਿਗਰਾਨੀ ਕਰੇਗੀ। ਹਾਲਾਂਕਿ ਜਪਾਨ ਅਜੇ ਵੀ ਜੰਗੀ ਦੇਸ਼ਾਂ ਨੂੰ ਘਾਤਕ ਹਥਿਆਰ ਨਿਰਯਾਤ ਜਿਹੜਾ ਨਹੀਂ ਕਰੇਗਾ ਤੇ ਆਪਣੀ ਸੁਰੱਖਿਆ ਦੇ ਲਈ ਉਹ ਚੀਜ਼ਾਂ ਵਰਤ ਰਿਹਾ। ਲਓ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ ਲੈ ਕੇ 1 ਘੰਟਾ 17 ਮਿੰਟ ਦਾ ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਤੇ ਆਪਣੇ ਨਾਲ ਕੁਝ ਦੋਸਤਾਂ ਦੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਆਪਣੇ ਰਾਜੀਵ ਕੁਮਾਰ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਰਾਜੀਵ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਦਿੱਤਾ ਸੀ ਪਹਿਲਾਂ ਤੇ ਗੱਲਬਾਤ ਦੋਸਤੋ ਕਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੇ ਗੱਲਾਂ ਬਾਤਾਂ ਚਲਾਉਂਦੇ ਹਾਂ। ਕਰਤਾਰ ਸਿੰਘ ਸਰਾਭਾ ਉਹਨਾਂ ਦੀ ਗੱਲ ਕਰਦੇ ਹਾਂ ਥੋੜੀ ਜੀ। 166 ਸਾਲ ਪੁਰਾਣੇ ਸਕੂਲ ਨੂੰ ਢਾਉਣ ਦਾ ਜਿਹੜਾ ਵਿਰੋਧ ਚੱਲ ਰਿਹਾ ਉਹਦੀ ਗੱਲਬਾਤ ਤੋਰਦੇ ਹਾਂ ਤੇ ਨਾਲ ਦੀ ਨਾਲ ਫਿਰ ਆਪਾਂ ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਤੇ ਗੱਲਾਂ ਬਾਤਾਂ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਜੀ।
2: ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com or call Vic Paraj 604-377-1092 British Columbia Best Food Kitchen Cabinets LDD
0: Washington Freight Service Seattle de load driving job de layi dhyan deo Washington Freight Service ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਬ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
3: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਵਾਂ ਹਾਲ ਹੈ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਲੋ ਦੋਸਤੋ, ਬ੍ਰੇਕ ਤੋਂ ਬਾਅਦ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। 166 ਸਾਲਾਂ ਪੁਰਾਣੇ ਸਕੂਲ ਨੂੰ ਢਾਉਣ ਦਾ ਜਿਹੜਾ ਵਿਰੋਧ ਹੋ ਰਿਹਾ, ਕਰਤਾਰ ਸਿੰਘ ਸਰਾਭਾ ਦੇ ਨਾਲ ਇਸ ਸਕੂਲ ਦਾ ਕੀ ਸੰਬੰਧ ਸੀ ਤੇ ਵਿਦਿਆਰਥੀਆਂ ਤੇ ਪਿੰਡ ਵਾਸੀ ਜਿਹੜੀ ਇਹਦੀ ਕੀ ਮੰਗ ਕਰ ਰਹੇ ਹੈ? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਂ ਵਾਲਾ, ਸਾਡੇ ਕੋਚ ਸਾਹਿਬਾਨ ਦਾ ਜਿਹੜਾ ਇਹ ਪਿੰਡ ਤੇ ਗਰੇਵਾਲਾਂ ਦੇ ਪਿੰਡ ਨੇ ਜੀ, ਇਹ ਲੁਧਿਆਣੇ ਦੇ ਵਿੱਚ ਪੈਂਦੇ ਹੈ ਤੇ ਸਰਾਭਾ ਸਾਹਿਬ ਦਾ ਜ਼ਿਕਰ ਆ ਉੱਥੇ। ਸਰਾਭਾ ਜਿਹੜਾ ਚੈਂਪੀਅਨਸ਼ਿਪ ਵੀ ਹੁੰਦੀ ਹੈ, ਗੱਡੀਆਂ ਦੀਆਂ ਦੌੜਾਂ, ਕਬੱਡੀ ਦੇ ਮੈਚ, ਬਹੁਤ ਵਧੀਆ ਇਲਾਕਾ ਜਿਹੜਾ ਉੱਥੇ ਬਣਿਆ ਹੋਇਆ। ਉਹਨਾਂ ਦੇ ਘਰ ਤੋਂ ਪਹਿਲਾਂ ਜਦੋਂ ਆਪਾਂ ਜਾਂਦੇ ਹਾਂ, ਗਰਾਊਂਡ ਬਣੀ ਹੋਈ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਰਮਨਦੀਪ ਸਿੰਘ ਲਿਖਦੇ ਨੇ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ BBC ਦੇ ਉੱਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੋ ਸਰਕਾਰਾਂ ਹਕੂਮਤਾਂ ਦਾਅਵੇ ਕਰਦੀਆਂ ਨੇ ਪਰ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਨਾਮੋ ਨਿਸ਼ਾਨ ਜਾਂ ਉਹਨਾਂ ਦੀਆਂ ਜਿਹੜੀ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣ ਦੀ ਬਜਾਏ ਤਹਿਸ ਨਹਿਸ ਹੋ ਰਹੀਆਂ ਨੇ। ਇਹ ਸਕੂਲ ਸਾਡਾ ਇਤਿਹਾਸ ਹੈ, ਅਸੀਂ ਇਹਨੂੰ ਜਿਹੜਾ ਢਾਉਣ ਨਹੀਂ ਦੇਵਾਂਗੇ। ਅਸੀਂ ਆਪਣਾ ਇਤਿਹਾਸ ਜਿਉਂਦਾ ਰੱਖਣਾ ਚਾਹੁੰਦੇ ਹਾਂ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਗੁੱਜਰਵਾਲ ਪਿੰਡ ਦੇ ਜਿਹੜੇ ਨੇ ਉਸ 166 ਸਾਲਾਂ ਪੁਰਾਣੇ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰ ਰਹੇ ਨੇ ਜਿੱਥੇ ਕਦੇ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਪੜ੍ਹਦੇ ਹੁੰਦੇ ਸੀ। ਬ੍ਰਿਟਿਸ਼ ਹਕੂਮਤ ਦੇ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਪੰਜਾਬ ਸਰਕਾਰ ਨੇ ਅਣਸੁਰੱਖਿਅਤ ਐਲਾਨ ਦਿੱਤਾ ਹੈ। ਸਿੱਟੇ ਵਜੋਂ ਸਿੱਖਿਆ ਵਿਭਾਗ ਇਸੇ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਉਸਾਰਨਾ ਚਾਹੁੰਦੀ ਸੀ ਪਰ ਪਿੰਡ ਵਾਸੀ ਜਿਹੜੇ ਨੇ ਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਦੇ ਮਗਰੋਂ ਹੁਣ ਸਿੱਖਿਆ ਵਿਭਾਗ ਨੇ ਪੁਰਾਣੀ ਇਮਾਰਤ ਦੀ ਮੁਰੰਮਤ ਤੇ ਸਾਂਭ ਸੰਭਾਲ ਦੇ ਵਾਸਤੇ ਰਾਹ ਲੱਭਣੇ ਸ਼ੁਰੂ ਕੀਤੇ ਹੈ। ਸਕੂਲ ਕਦੋਂ ਸ਼ੁਰੂ ਹੋਇਆ ਸੀ ਅਸਲ 'ਚ? ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੇ ਇਸ ਸਕੂਲ ਦੇ ਵਿੱਚ ਪੜ੍ਹਾਈ ਵੀ ਕੀਤੀ ਤੇ ਬੱਚਿਆਂ ਨੂੰ ਵੀ ਪੜ੍ਹਾਇਆ। ਸਾਲ 1857 ਦੇ ਵਿੱਚ ਬ੍ਰਿਟਿਸ਼ ਹਕੂਮਤ ਨੇ ਪ੍ਰਾਇਮਰੀ ਸਕੂਲ ਦੇ ਵਜੋਂ ਇਸ ਸਕੂਲ ਦੀ ਸਥਾਪਨਾ ਕੀਤੀ ਸੀ। 1878 ਦੇ ਵਿੱਚ ਇਹ ਸਕੂਲ ਨੂੰ ਜਿਹੜਾ ਪ੍ਰਾਇਮਰੀ ਤੋਂ ਮਿਡਲ ਸਕੂਲ ਦੇ ਵਿੱਚ ਬਦਲ ਦਿੱਤਾ ਗਿਆ। ਸਾਲ 1923 ਦੇ ਵਿਚ ਹਾਈ ਸਕੂਲ ਬਣ ਗਿਆ ਤੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦਾਵਾ ਕਰਦੇ ਹੈ ਕਿ ਜਦੋਂ ਗੁੱਜਰਵਾਲ ਪਿੰਡ ਦੇ ਵਿਚ ਸਕੂਲ ਬਣਿਆ ਸੀ ਉਦੋਂ ਜ਼ਿਲ੍ਹੇ ਦੇ ਵਿਚ ਗਿਣਤੀ ਦੇ ਹੀ ਸਕੂਲ ਸਨ ਜਿਸ ਕਰਕੇ ਵਿਦਿਆਰਥੀ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਇੱਥੋਂ ਸਿੱਖਿਆ ਲੈਣ ਆਉਂਦੇ ਸਨ। ਕਰਤਾਰ ਸਿੰਘ ਸਰਾਭਾ ਦੇ ਨਾਲ ਕੀ ਸੰਬੰਧ ਹੈ ਇਹਦਾ? ਪਿੰਡ ਵਾਸੀਆਂ ਦੇ ਮੁਤਾਬਕ ਕਰਤਾਰ ਸਿੰਘ ਸਰਾਭਾ ਇਸ ਸਕੂਲ ਦੇ ਵਿਚ ਪੜ੍ਹਦੇ ਰਹੇ ਨੇ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਨੇ ਕਰਤਾਰ ਸਿੰਘ ਸਰਾਭੇ ਦਾ ਪਿੰਡ ਗੁੱਜਰਵਾਲ ਤੋਂ ਜਿਹੜਾ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ। ਜਦੋਂ ਕਰਤਾਰ ਸਿੰਘ ਸਰਾਭਾ ਸਕੂਲੀ ਸਿੱਖਿਆ ਲੈ ਰਹੇ ਸਨ ਤਾਂ ਉਦੋਂ ਲੁਧਿਆਣਾ ਦੇ ਵਿਚ ਸਕੂਲ ਬਹੁਤ ਘੱਟ ਅਤੇ ਦੂਰ ਸੀਗੇ ਉਸ ਸਿਚੁਏਸ਼ਨ ਦੇ ਵਿਚ। ਇਸ ਦੇ ਲਈ 6ਵੀਂ ਕਲਾਸ ਦੇ ਮਗਰੋਂ ਕਰਤਾਰ ਸਿੰਘ ਸਰਾਭਾ ਨੇ ਇਸ ਸਕੂਲ ਦੇ ਵਿਚ ਦਾਖਲਾ ਲਿਆ। ਇੱਥੇ ਕੁਝ ਸਮੇਂ ਤੱਕ ਹੀ ਪੜ੍ਹੇ ਤੇ ਮਗਰੋਂ ਕਿਸੇ ਹੋਰ ਸਕੂਲ ਦੇ ਵਿਚ ਦਾਖਲ ਜਿਹੜਾ ਉਹ ਹੋ ਜਾਂਦੇ ਹੈ। ਬਲਵਿੰਦਰ ਸਿੰਘ ਇਹ ਵੀ ਕਹਿੰਦੇ ਨੇ ਕਿ ਕਰਤਾਰ ਸਿੰਘ ਸਰਾਭਾ ਇਸ ਸਕੂਲ ਦੇ ਵਿਚ ਕਿੰਨਾ ਸਮਾਂ ਪੜ੍ਹੇ ਇਸ ਦੇ ਬਾਰੇ ਜਾਣਕਾਰੀ ਮੌਜੂਦ ਨਹੀਂ ਹੈ। ਸਿੱਖ ਇਤਿਹਾਸਕਾਰ ਤੇ ਸਿਆਸੀ ਚਿੰਤਕ ਅਜਮੇਰ ਸਿੰਘ ਉਨ੍ਹਾਂ ਨੇ ਦੱਸਿਆ ਜਿਹੜਾ ਕਿ ਗੱਲਬਾਤ ਕਰਦਿਆਂ ਕਰਤਾਰ ਸਿੰਘ ਸਰਾਭਾ ਗੁੱਜਰਵਾਲ ਦੇ ਸਕੂਲ ਦੇ ਵਿਚ ਪੜ੍ਹੇ ਨੇ। ਉਨ੍ਹਾਂ ਇਸ ਦਾ ਜ਼ਿਕਰ ਆਪਣੀ ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚ ਵੀ ਕੀਤਾ ਹੈ। ਉਹ ਲਿਖਦੇ ਨੇ ਕਿ ਸਰਾਭਾ ਪਿੰਡ ਤੋਂ 3 ਕੁ ਮੀਲ ਦੇ ਫਾਸਲੇ ਦੇ ਨਾਲ ਪਿੰਡ ਗੁੱਜਰਵਾਲ ਵਿਚ ਉਸ ਵੇਲੇ ਮਿਡਲ ਸਕੂਲ ਸੀ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜ਼ਿਕਰ ਆਉਂਦਾ ਹੈ। ਬਾਲ ਕਰਤਾਰ ਸਿੰਘ ਪ੍ਰਾਇਮਰੀ ਪਾਸ ਕਰਨ ਉਪਰੰਤ ਗੁੱਜਰਵਾਲ ਪੜ੍ਹਨੇ ਪੈ ਗਏ ਸਨ ਤੇ ਉੱਥੇ ਉਹ ਕਿੰਨਾ ਚਿਰ ਪੜ੍ਹੇ ਇਸ ਦੇ ਬਾਰੇ ਅਲੱਗ ਅਲੱਗ ਰਾਵਾਂ ਨੇ। ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਦੇ ਖਿਲਾਫ਼ ਚਲਾਈ ਗਈ ਗਦਰ ਲਹਿਰ ਦੇ ਮੋਹਰੀ ਆਗੂਆਂ ਦੇ ਵਿਚੋਂ ਨੇ। ਉਨ੍ਹਾਂ ਦਾ ਜਨਮ 24 ਮਈ 1896 ਦੇ ਵਿਚ ਲੁਧਿਆਣਾ ਦੇ ਪਿੰਡ ਸਰਾਭਾ ਦੇ ਵਿਚ ਹੋਇਆ ਸੀ। 1912 ਦੇ ਵਿਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਚਲੇ ਗਏ ਜਿੱਥੇ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਗਦਰੀ ਬਾਬਿਆਂ ਦੀ ਜਿਹੜੀ ਸੀ ਉਹ ਐਸੋਸੀਏਸ਼ਨ ਪੈਸੇਫਿਕ ਐਸੋਸੀਏਸ਼ਨ ਜਿਹੜੀ ਸੀ ਬਣੀ ਤੇ ਜੌਲ ਭੈਣ ਜੀ ਨੇ ਅੱਜ ਇੱਕ ਜਿਹਦੀ ਗੱਲ ਕੀਤੀ ਸਟਾਕਟਨ ਵਾਲਿਆਂ ਸਾਹਿਬ ਇੱਕੋ ਲਾਈਨ ਦੇ ਵਿਚ ਸਾਰੇ ਜਿਹੜੇ ਗਦਰੀ ਬਾਬੇ ਨੇ ਲਾ ਦਿੱਤੇ ਹੈ ਜੀ। ਉਹਦੀ ਵੀਡੀਓ ਭੇਜੀ ਹੈ ਤੇ ਮੈਂ ਤਾਂ ਚਾਹਾਂਗਾ ਜ਼ਰੂਰ ਆ ਕੇ ਗੱਲਬਾਤ ਵੀ ਥੋੜੀ ਜਿਹੀ ਕਰਨ ਉਹਦੇ ਉੱਤੇ। ਉਨ੍ਹਾਂ ਦਾ ਜਨਮ ਜਿਹੜਾ ਸੀ 24 ਮਈ 1896 ਦੇ ਵਿਚ ਲੁਧਿਆਣਾ ਦੇ ਪਿੰਡ ਸਰਾਭਾ ਦੇ ਵਿਚ ਹੋਇਆ ਸੀ ਤੇ 1912 ਦੇ ਵਿਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਚਲੇ ਗਏ ਜਿੱਥੇ ਉਹ ਗਦਰ ਪਾਰਟੀ ਦੇ ਵਿਚ ਸਰਗਰਮ ਹੋਏ। ਗਦਰ ਪਾਰਟੀ ਭਾਰਤ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੀ ਸੀ। ਕਰਤਾਰ ਸਿੰਘ ਸਰਾਭਾ 1915 ਦੇ ਵਿਚ ਭਾਰਤ ਦੇ ਵਿਚ ਵਾਪਸ ਆਏ ਤੇ ਬਰਤਾਨਵੀ ਸਰਕਾਰ ਦੇ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗ ਪਏ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਤੇ 16 ਨਵੰਬਰ 1915 ਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਵਿਦਿਆਰਥੀ ਹੁਣ ਕਿੱਥੇ ਪੜ੍ਹਦੇ ਨੇ? ਇਸ ਸਕੂਲ ਵੱਲ ਨੂੰ ਚਲੀਏ। ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਮਗਰੋਂ ਵਿਦਿਆਰਥੀ ਸਕੂਲ ਦੇ ਵਿਚ ਉਸਰੇ ਹੋਰ ਕਮਰਿਆਂ ਦੇ ਵਿਚ ਪੜ੍ਹਦੇ ਹੈ। ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦੱਸਦੇ ਨੇ ਕਿ ਇਹ ਕਮਰੇ ਕਈ ਸਾਲ ਪਹਿਲਾਂ ਉਸਾਰੇ ਗਏ ਸਨ। ਇਹ ਕਮਰੇ ਜਮਾਤਾਂ ਤੇ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਘੱਟ ਨੇ। ਜੇਕਰ ਪੁਰਾਣੀ ਇਮਾਰਤ ਦੀ ਮੁਰੰਮਤ ਹੋ ਜਾਂਦੀ ਹੈਗੀ ਹੈ ਤਾਂ ਵਿਦਿਆਰਥੀ ਦੁਬਾਰਾ ਉੱਥੇ ਪੜ੍ਹ ਸਕਦੇ ਨੇ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਕਹਿੰਦੇ ਨੇ ਕਿ ਸਕੂਲ ਦੀ ਇਤਿਹਾਸਕ ਇਮਾਰਤ ਦੀ ਸਿਰਫ ਛੱਤ ਤੇ ਫਰਜ਼ ਖਸਤਾ ਹਾਲਤ ਦੇ ਵਿਚ ਹੈ। ਇਮਾਰਤ ਦੀਆਂ ਕੰਧਾਂ ਪੂਰੀ ਤਰ੍ਹਾਂ ਮਜ਼ਬੂਤ ਨੇ। ਇਸ ਦੇ ਲਈ ਜੇਕਰ ਇਮਾਰਤ ਦੀ ਛੱਤ ਤੇ ਫਰਜ਼ ਬਦਲ ਦਿੱਤਾ ਜਾਵੇ ਤੇ ਇਮਾਰਤ ਦੀ ਸਾਂਭ ਸੰਭਾਲ ਵੀ ਹੋ ਜਾਵੇਗੀ ਤੇ ਮੁੜ ਵਰਤੋਂ ਯੋਗ ਹੋ ਜਾਏਗੀ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਨੇ ਕਿ ਸਰਕਾਰ ਇਸ ਇਤਿਹਾਸਕ ਇਮਾਰਤ ਦੀ ਸਾਂਭ ਸੰਭਾਲ ਤੇ ਮੁਰੰਮਤ ਦੇ ਲਈ ਫੰਡ ਜਾਰੀ ਕਰੇ। ਸਕੂਲ ਦੇ ਪੁਰਾਣੇ ਵਿਦਿਆਰਥੀ ਤੇ ਪਿੰਡ ਵਾਸੀ ਆਪਣੀ ਜੇਬ ਦੇ ਵਿਚੋਂ ਵੀ ਪੈਸੇ ਖਰਚ ਕਰਕੇ ਇਮਾਰਤ ਦੀ ਮੁਰੰਮਤ ਕਰਨ ਦੇ ਲਈ ਤਿਆਰ ਨੇ। ਜੇਕਰ ਸਿੱਖਿਆ ਵਿਭਾਗ ਪੈਸੇ ਜਾਰੀ ਨਹੀਂ ਕਰ ਸਕਦਾ ਤਾਂ ਪਿੰਡ ਵਾਸੀਆਂ ਤੇ ਪੁਰਾਣੇ ਵਿਦਿਆਰਥੀਆਂ ਤੋਂ ਸਹਿਯੋਗ ਲੈ ਲਵੇ। ਸਿੱਖਿਆ ਵਿਭਾਗ ਨੇ ਕੀ ਕਿਹਾ ਇਹਦੇ ਬਾਰੇ? ਸਕੂਲ ਦੇ ਇੰਚਾਰਜ ਜਗਜੀਤ ਸਿੰਘ ਗਰੇਵਾਲ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਸਕੂਲ ਦੀ ਇਮਾਰਤ ਨੂੰ ਨਾ ਢਾਇਆ ਜਾਵੇ। ਉਹ ਮਾਮਲਾ ਵਿਭਾਗ ਦੇ ਧਿਆਨ ਦੇ ਵਿਚ ਵੀ ਹੈ। ਪਿਛਲੇ ਕੁਝ ਦਿਨਾਂ ਦੇ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਿਰਦੇਸ਼ਾਂ ਦੇ ਉੱਤੇ ਇੱਕ ਟੀਮ ਇਮਾਰਤ ਦਾ ਜਾਇਜ਼ਾ ਵੀ ਲੈ ਕੇ ਗਈ ਹੈ। ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਬੀਬੀਸੀ ਨੂੰ ਪੰਜਾਬ ਜਿਹੜਾ ਗੱਲਬਾਤ ਕਰਦਿਆਂ ਕਿ ਸਕੂਲ ਦੀ ਇਮਾਰਤ ਦੀ ਮੁਰੰਮਤ ਕਰਕੇ ਇਸ ਬਰਕਰਾਰ ਰੱਖਿਆ ਜਾਵੇਗਾ ਤੇ ਵਿਭਾਗ ਦੀ ਤਕਨੀਕੀ ਟੀਮ ਨੇ ਮੁਰੰਮਤ ਦੀ ਲਾਗਤ ਦਾ ਅਨੁਮਾਨ ਜਿਹੜਾ ਐਸਟੀਮੇਟ ਲਗਾ ਲਿਆ ਹੈ। ਚੰਗੀ ਗੱਲ ਹੈ ਜੀ ਜੇ ਲਗਾ ਲਿਆ ਹੈ ਤੇ ਜੇ ਲੋਕ ਆਵਾਜ਼ ਉਠਾਉਂਦੇ ਨੇ ਤਾਂ ਕੁਝ ਨਾ ਕੁਝ ਚਲੋ ਚੰਗਾ ਵੀ ਹੁੰਦਾ ਹੈ। ਨਹੀਂ ਤਾਂ ਫਿਰ ਮਿੱਟੀ ਦੇ ਵਿਚ ਮਿਲਾ ਦਿੱਤਾ ਜਾਣਾ ਸੀ ਜੀ ਇਹ ਨਿਸ਼ਾਨੀਆਂ ਜਿਹੜੀਆਂ ਨੇ ਉੱਥੇ ਚੌਂਕ ਵੀ ਬਣਿਆ ਹੋਇਆ, ਸਾਹਮਣੇ ਮੇਰੇ ਫੋਟੋ ਲੱਗੀ ਹੋਈ ਹੈ ਜੀ, ਇੱਥੇ ਦਰਸ਼ਨ ਕਰਨ ਦੇ ਮੌਕਾ ਮਿਲਿਆ। ਉੱਥੇ ਨਾਲ ਹੀ ਵੱਡੀ ਗਰਾਊਂਡ ਬਣੀ ਹੋਈ ਹੈ ਖੱਬੇ ਪਾਸੇ, ਤੇ ਸੱਜੇ ਪਾਸੇ ਇੱਕ ਸਕੂਲ ਹੈ, ਸ਼ਾਇਦ ਉਹੀ ਸਕੂਲ ਦੀ ਗੱਲ ਹੋ ਰਹੀ ਹੈ ਜਿੱਥੇ ਅਸੀਂ ਰਾਤ ਰਹਿ ਵੀ ਸੀ ਉੱਥੇ, ਕਿਉਂਕਿ ਉੱਥੇ ਦੋ ਤਿੰਨ ਦਿਨ ਜਿਹੜਾ ਇੰਟਰ ਜਿਹੜਾ ਯੂਨੀਵਰਸਿਟੀ ਜਿਹੜਾ ਖੇਡੇ ਸੀ ਜਾ ਕੇ। ਤੇ ਗਰੇਵਾਲ ਸਾਹਿਬ, ਸਾਡੇ ਹਰਕੇਵਲ ਸਿੰਘ ਗਰੇਵਾਲ ਸਾਹਿਬ ਫੁੱਟਬਾਲ ਦੇ ਕੋਚ

ਦੇ ਉੱਤੇ ਵੀ। ਇਹ ਸੀ ਜੀ ਗੱਲਬਾਤ ਕਰਤਾਰ ਸਿੰਘ ਸਰਾਭਾ ਹੁਣਾਂ ਦੀ, ਸਕੂਲ ਦੀ ਜਿੱਥੇ ਉਹ ਪੜ੍ਹੇ ਤੇ ਲਿਖੇ ਨੇ। ਤੇ ਇਸੇ ਤਰ੍ਹਾਂ ਸਮਾਂ ਵੀ ਆਪਣਾ ਜਿਹੜਾ ਤੇਜ਼ੀ ਦੇ ਨਾਲ ਵੱਧਦਾ ਜਾਂਦਾ ਹੈ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਦੀ ਬਾਤ ਪਾਉਂਦੇ ਹਾਂ। ਅੰਗਰੇਜ਼ਾਂ ਦੀ ਗੱਲ ਚੱਲੀ ਹੈ ਤੇ ਇਸ ਤਰ੍ਹਾਂ ਦੀ ਗੱਲ ਇੱਕ ਹੋਰ ਸੁਣਾਉਂਦੇ ਹਾਂ। ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਲਈ ਭਾਰਤ ਛੱਡਣ ਦੇ ਹਾਲਾਤ ਬਣਾ ਕੇ ਰੱਖ ਦਿੱਤੇ ਸਨ। ਰਿਹਾਨ ਫਜ਼ਲ ਹੁਣਾਂ ਦੀ ਕਲਮ ਹੈ, ਬੜੀ ਲਾਜਵਾਬ ਹੁੰਦੀ ਹੈ, ਬੀਬੀਸੀ ਦੇ ਵੱਡੇ ਪੱਤਰਕਾਰ ਨੇ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਦੁਆਬਾ ਰੇਡੀਓ ਦਾ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਲਿਖਤ ਦੀ। 1957 ਦੇ ਵਿਚ ਪਲਾਸੀ ਦੀ ਲੜਾਈ ਜਿੱਤਣ ਦੇ ਇਕ ਦਹਾਕੇ ਦੇ ਅੰਦਰ ਈਸਟ ਇੰਡੀਆ ਕੰਪਨੀ ਦੇ ਨਿਰਦੇਸ਼ਕਾਂ ਨੂੰ ਅਹਿਸਾਸ ਹੋ ਗਿਆ ਕਿ ਭਾਰਤੀ ਰਾਜਿਆਂ ਦੀ ਸੈਨਿਕ ਸਮਰਥਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਪਲਾਸੀ ਦੀ ਜਿੱਤ ਨੂੰ ਦਰਸਾਉਣਾ ਮੁਸ਼ਕਲ ਹੋ ਸਕਦਾ ਹੈ। ਭਾਰਤੀ ਰਿਆਸਤਾਂ ਨੂੰ ਸੈਨਿਕ ਤਕਨੀਕ ਦੇ ਵਿਚ ਯੂਰਪ ਵਰਗੀ ਮੁਹਾਰਤ ਦਾ ਮੁਕਾਬਲਾ ਕਰਨ ਚ ਸਿਰਫ ਇਕ ਦਹਾਕਾ ਲੱਗਿਆ ਸੀ। 1760 ਦੇ ਦਹਾਕੇ ਦੇ ਅੱਧ ਤੱਕ ਇਹ ਸਪਸ਼ਟ ਹੋਣ ਲੱਗ ਪਿਆ ਸੀ ਕਿ ਉਨ੍ਹਾਂ ਦੀਆਂ ਸੈਨਿਕ ਸਮਰਥਾਵਾਂ ਤੇ ਅੰਗਰੇਜ਼ਾਂ ਦੀਆਂ ਸੈਨਿਕ ਸਮਰਥਾਵਾਂ ਵਿਚਕਾਰ ਪਾੜਾ ਲਗਭਗ ਭਰ ਚੁੱਕਿਆ। ਅੰਗਰੇਜ਼ਾਂ ਨੂੰ ਹੈਦਰ ਅਲੀ ਤੋਂ ਸਭ ਤੋਂ ਪਹਿਲਾਂ ਦੱਖਣ ਦੇ ਵਿਚ ਚੁਣੌਤੀ ਮਿਲੀ ਸੀ। ਲੇਵਿਨ ਬੀ ਬੋਰਿੰਗ ਆਪਣੀ ਕਿਤਾਬ ਹੈਦਰ ਅਲੀ ਐਂਡ ਟੀਪੂ ਸੁਲਤਾਨ ਦੇ ਵਿਚ ਲਿਖਦੇ ਨੇ ਕਿ 18ਵੀਂ ਸਦੀ ਦੇ ਵਿਚ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਦਾ ਕੇਂਦਰ ਮੈਸੂਰ ਸੀ। ਮੈਸੂਰ ਨੂੰ ਦੁਨੀਆਂ ਦੇ ਪੂਰਬੀ ਹਿੱਸੇ ਦੇ ਇਤਿਹਾਸ ਦੇ ਵਿਚ ਸਭ ਤੋਂ ਦਲੇਰ ਤੇ ਦਿਲਚਸਪ ਗਤੀਵਿਧੀਆਂ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਹ ਉਹ ਇਲਾਕਾ ਸੀ ਜਿੱਥੇ ਅੰਗਰੇਜ਼ਾਂ ਨੂੰ ਆਪਣੇ ਸਭ ਤੋਂ ਖਤਰਨਾਕ ਵਿਰੋਧੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਇਲਾਕੇ ਦੇ ਆਗੂ ਦਾ ਨਾਮ ਦੀ ਹੈਦਰ ਅਲੀ ਸੀ। ਹਾਲਾਂਕਿ ਹੈਦਰ ਅਲੀ ਅਤੇ ਉਨ੍ਹਾਂ ਦੇ ਪੁੱਤਰ ਟੀਪੂ ਸੁਲਤਾਨ ਦਾ ਰਾਜ ਸਿਰਫ 38 ਸਾਲਾਂ ਦਾ ਹੀ ਰਿਹਾ, ਪਰ ਇਸ ਛੋਟੇ ਸਮੇਂ ਦੇ ਦੌਰਾਨ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਨਮ ਤੋਂ ਹੀ ਉਹ ਯੋਧਾ ਸੀ। ਹੈਦਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਪੰਜਾਬੀ ਮੂਲ ਦੇ ਸਨ ਤੇ ਮੈਸੂਰ ਦੀ ਫੌਜ ਦੇ ਵਿਚ ਇਕ ਉੱਚ ਅਹੁਦੇ ਦੇ ਉੱਤੇ ਤੈਨਾਤ ਸਨ। 1776 ਦੇ ਵਿਚ ਉਨ੍ਹਾਂ ਨੇ ਜਿਹੜਾ ਸੀ ਮੈਸੂਰ ਦੇ ਵਿੰਡੀਅਰ ਰਾਜੇ ਨੂੰ ਜਿਹੜਾ ਗੱਦੀ ਤੋਂ ਹਟਾ ਕੇ ਸੱਤਾ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਨ੍ਹਾਂ ਨੇ ਮੈਸੂਰ ਦੀ ਫੌਜ ਦਾ ਆਕਾਰ ਵਧਾਇਆ ਤੇ ਛੋਟੇ ਗੁਆਂਢੀ ਸੂਬਿਆਂ ਦੇ ਉੱਤੇ ਅਧਿਕਾਰ ਕਰਨਾ ਸ਼ੁਰੂ ਕਰ ਦਿੱਤਾ। ਇਰਫਾਨ ਹਬੀਬ ਆਪਣੀ ਕਿਤਾਬ ਰੈਜ਼ਿਸਟੈਂਸ ਐਂਡ ਮਾਡਰਨਾਈਜੇਸ਼ਨ ਦੇ ਵਿਚ ਜਿਹੜਾ ਅੰਡਰ ਹੈਦਰ ਅਲੀ ਐਂਡ ਟੀਪੂ ਸੁਲਤਾਨ ਦੇ ਵਿਚ ਲਿਖਦੇ ਹੈ ਕਿ ਹੈਦਰ ਨੇ ਆਪਣੀਆਂ ਫੌਜਾਂ ਨੂੰ ਸਿਖਲਾਈ ਦੇਣ ਦੇ ਲਈ ਫਰੈਂਚ ਜਿਹੜੇ ਸਨ ਕਮਾਂਡਰਾਂ ਨੂੰ ਬੁਲਾਇਆ ਤੇ ਸ੍ਰੀ ਰੰਗਪਟਨਮ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਉਨ੍ਹਾਂ ਨੇ ਫਰੈਂਚ ਇੰਜੀਨੀਅਰਾਂ ਦਾ ਜਿਹੜਾ ਸਹਾਰਾ ਲਿਆ। ਹੈਦਰ ਨੇ ਆਪਣੀ ਜਲ ਫੌਜ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਤੇ 1766 ਦੇ ਵਿਚ ਉਨ੍ਹਾਂ ਦੇ ਕੋਲ 2 ਵੱਡੇ ਜੰਗੀ ਜਹਾਜ਼, 7 ਛੋਟੇ ਜੰਗੀ ਜਹਾਜ਼ ਤੇ 40 ਛੋਟੀਆਂ ਕਿਸ਼ਤੀਆਂ ਸਨ। ਇਨ੍ਹਾਂ ਸਾਰਿਆਂ ਦਾ ਕਮਾਂਡਰ ਇਕ ਯੂਰਪੀਅਨ ਸੀ ਜਿਸਦਾ ਨਾਮ ਸੀ ਸਟੇਨੇਟ। ਹੈਦਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਇਕ ਜਮਾਂਦਰੂ ਹੀ ਸੈਨਿਕ ਸਨ। ਉਹ ਘੋੜਸਵਾਰੀ ਦੇ ਵਿਚ ਤਾਂ ਮਾਹਰ ਹੀ ਸੀ, ਉਨ੍ਹਾਂ ਨੂੰ ਤਲਵਾਰਬਾਜ਼ੀ ਬੰਦੂਕ ਚਲਾਉਣ ਦੇ ਲਈ ਵਿਚ ਵੀ ਉਨ੍ਹਾਂ ਦੀ ਮੁਹਾਰਤ ਜਿਹੜੀ ਹਾਸਲ ਸੀ। ਲੇਵਿਨ ਬੋਰਿੰਗ ਲਿਖਦੇ ਨੇ ਕਿ ਹੈਦਰ ਦੇ ਵਿਚ ਥਕਾਵਟ ਨੂੰ ਸਹਿਣ ਕਰਨ ਦੀ ਜ਼ਬਰਦਸਤ ਯੋਗਤਾ ਸੀ। ਫੌਜਾਂ ਦੀ ਅਗਵਾਈ ਕਰਦੇ ਸਮੇਂ ਉਹ ਆਪਣੀ ਜਾਨ ਨੂੰ ਖਤਰੇ ਦੇ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਹੁੰਦਾ ਸੀ। ਇਸ ਦੇ ਲਈ ਉਨ੍ਹਾਂ ਦੇ ਸਿਪਾਹੀ ਉਨ੍ਹਾਂ ਦੇ ਲਈ ਕੋਈ ਵੀ ਜੋਖਮ ਲੈਣ ਦੇ ਲਈ ਤਿਆਰ ਰਹਿੰਦੇ ਸਨ। ਹੈਦਰ ਦੀ ਵਿਸ਼ੇਸ਼ਤਾ ਸੀ ਲੜਾਈ ਦੇ ਦੌਰਾਨ ਸ਼ਾਂਤ ਰਹਿਣਾ, ਤੇਜ਼ੀ ਦੇ ਨਾਲ ਅਚਾਨਕ ਹਮਲੇ ਕਰਨਾ, ਜਿਹਦੇ ਵਿਚ ਉਨ੍ਹਾਂ ਨੂੰ ਅਕਸਰ ਕਾਮਯਾਬੀ ਮਿਲਦੀ ਸੀ। ਹੈਦਰ ਦਾ ਰੋਜ਼ਾਨਾ ਦਾ ਜੀਵਨ ਸੀ। ਮਿਸਟਰ ਲਾਟੂ ਆਪਣੀ ਕਿਤਾਬ ਦੀ ਹਿਸਟਰੀ ਆਫ ਹੈਦਰ ਐਂਡ ਹਿਜ਼ ਸਨ ਟੀਪੂ ਸੁਲਤਾਨ ਦੇ ਵਿਚ ਲਿਖਦੇ ਨੇ ਕਿ ਹੈਦਰ ਦਾ ਕੱਦ ਲਗਭਗ 5'6" ਸੀ ਤੇ ਉਨ੍ਹਾਂ ਦਾ ਰੰਗ ਕਣਕ ਵੰਨਾ ਤੇ ਚਿਹਰੇ ਦੇ ਉੱਤੇ ਖੁਰਦਰਾਪਨ ਤੇ ਉਨ੍ਹਾਂ ਦੇ ਅੰਦਰ ਮੀਲਾਂ ਤੱਕ ਪੈਦਲ ਤੁਰਨ ਜਾਂ ਘੋੜਸਵਾਰੀ ਕਰਨ ਦੀ ਯੋਗਤਾ ਸੀ। ਉਹ ਚਿੱਟੇ ਮਲਮਲ ਦੇ ਕੱਪੜੇ ਅਤੇ ਪਗੜੀ ਪਹਿਨਣਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਗਹਿਣਿਆਂ ਦਾ ਸ਼ੌਕ ਨਹੀਂ ਸੀ, ਹਾਲਾਂਕਿ ਦੇਖਣ ਦੇ ਵਿਚ ਹੈਦਰ ਜਿਹੜੇ ਸਨ ਆਕਰਸ਼ਕ ਨਹੀਂ ਸਨ, ਪਰ ਉਨ੍ਹਾਂ ਦੀ ਮੌਜੂਦਗੀ ਵਿਸ਼ਵਾਸ ਅਤੇ ਊਰਜਾ ਦਾ ਅਹਿਸਾਸ

ਕਰਾਉਂਦੇ ਸੀ। ਉਹ ਹਰ ਰੋਜ਼ ਅੱਧੀ ਰਾਤ ਨੂੰ ਸੌਣ ਜਾਂਦੇ ਤੇ ਸਵੇਰੇ 6 ਵਜੇ ਪਹੁ ਫੁੱਟਣ ਦੇ ਨਾਲ ਜਾਗ ਪੈਂਦੇ। ਮਿਸਤਰ ਲਿਖਦੇ ਨੇ ਕਿ ਮੈਸੂਰ ਦਾ ਰਾਜਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਿਹਰੇ ਦੇ ਸਾਰੇ ਵਾਲ ਮੁਨਵਾ ਦਿੱਤੇ ਸਨ। ਉਨ੍ਹਾਂ ਦੀ ਨਾ ਤਾਂ ਦਾੜੀ ਸੀ ਤੇ ਨਾ ਮੁੱਛਾਂ, ਨਾ ਹੀ ਪਲਕਾਂ ਅਤੇ ਨਾ ਹੀ ਭਰਵੱਟੇ। ਉਹ ਸਵੇਰੇ 8 ਤੋਂ 9 ਵਜੇ ਵਿਚਕਾਰ ਮਹਿਲ ਤੋਂ ਆਪਣੇ ਦਰਬਾਰ ਦੇ ਵਿੱਚ ਆ ਜਾਂਦੇ ਤੇ ਉਸ ਤੋਂ ਬਾਅਦ ਬਾਲਕਾਨੀ ਦੇ ਵਿੱਚ ਚੜ੍ਹ ਕੇ ਹਾਥੀਆਂ ਤੇ ਘੋੜਿਆਂ ਦੀ ਸਲਾਮੀ ਲੈਂਦੇ ਸਨ। ਹੈਦਰ ਬਿਲਕੁਲ ਵੀ ਪੜ੍ਹੇ ਲਿਖੇ ਨਹੀਂ ਸੀ। ਬਹੁਤ ਮੁਸ਼ਕਲ ਦੇ ਨਾਲ ਉਨ੍ਹਾਂ ਨੇ ਆਪਣੇ ਨਾਮ ਦਾ ਪਹਿਲਾ ਅੱਖਰ ਹੈ ਲਿਖਣਾ ਜਿਹੜਾ ਸਿੱਖਿਆ ਸੀ। ਹੈਦਰ ਰਵਾਨੀ ਤੋਂ ਕੰਨੜ, ਤੇਲਗੂ, ਮਰਾਠੀ ਤੇ ਤਮਿਲ ਚੰਗੀ ਤਰ੍ਹਾਂ ਬੋਲ ਲੈਂਦੇ ਸੀ, ਪਰ ਉਨ੍ਹਾਂ ਨੂੰ ਜਿਹੜਾ ਫਾਰਸੀ ਜਾਂ ਅਰਬੀ ਦੀ ਕੋਈ ਸਮਝ ਨਹੀਂ ਸੀ। ਆਪਣੀ ਅਨਪੜ੍ਹਤਾ ਦੇ ਬਾਵਜੂਦ ਉਨ੍ਹਾਂ ਦੀ ਯਾਦਦਾਸ਼ਤ ਹਾਥੀਆਂ ਵਰਗੀ ਸੀ। ਉਨ੍ਹਾਂ ਦੇ ਕੋਲ ਦਹਾਕਿਆਂ ਪਹਿਲਾਂ ਮਿਲੇ ਕਿਸੇ ਵਿਅਕਤੀ ਨੂੰ ਪਛਾਣਨ ਦੀ ਵੀ ਅਦਭੁਤ ਸਮਰੱਥਾ ਸੀ। ਹੈਦਰ ਦੀ ਸਹਿਣਸ਼ੀਲਤਾ ਮੰਨੀ ਜਾਂਦੀ ਹੈ। ਹੈਦਰ ਦੇ ਸ਼ਾਸਨ ਕਾਲ ਦੇ ਦੌਰਾਨ ਧਾਰਮਿਕ ਮਾਮਲਿਆਂ ਨੂੰ ਬਹੁਤਾ ਮਹੱਤਵ ਨਹੀਂ ਸੀ ਦਿੱਤਾ ਜਾਂਦਾ, ਪਰ ਅੱਜ ਹਾਲਾਤ ਦੇਖੋ ਕਿੱਥੇ ਤੱਕ ਜਾਂਦੇ ਹੈ। ਹੈਦਰ ਨੇ ਮੈਸੂਰ ਦੇ ਮਸ਼ਹੂਰ ਦੁਸਹਿਰਾ ਤਿਉਹਾਰ, ਜੋ ਕਿ 1610 ਤੋਂ ਮਨਾਇਆ ਜਾ ਰਿਹਾ ਸੀ, ਉਹਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਸੀ। ਉਹ ਨਿੱਜੀ ਤੌਰ ਦੇ ਉੱਤੇ ਦੁਸਹਿਰੇ ਦੇ ਤਿਉਹਾਰ ਦੇ ਵਿੱਚ ਹਿੱਸਾ ਲੈਂਦੇ ਸਨ। ਵਿਜੇ ਦਸ਼ਮੀ ਦੇ 10ਵੇਂ ਦਿਨ ਕੱਢੇ ਜਾਣ ਵਾਲੇ ਜਲੂਸ ਦੇ ਸਭ ਤੋਂ ਅੱਗੇ ਉਹ ਹਾਥੀ ਦੀ ਸਵਾਰੀ ਕਰਦੇ। ਮਾਰਕ ਵਿਲਕਸ ਨੇ ਆਪਣੀ ਕਿਤਾਬ ਹਿਸਟੋਰੀਕਲ ਸਕੈਚਸ ਆਫ ਦਾ ਸਾਊਥ ਆਫ ਇੰਡੀਆ ਇਨ ਐਨ ਅਟੈਪ ਟੂ ਟਰੇਸ ਦਾ ਹਿਸਟਰੀ ਆਫ ਮੈਸੂਰ ਦੇ ਵਿੱਚ ਲਿਖਿਆ ਕਿ ਸਾਰੇ ਮੁਸਲਿਮ ਰਾਜਿਆਂ ਵਿੱਚੋਂ ਹੈਦਰ ਸਭ ਤੋਂ ਵੱਧ ਸਹਿਣਸ਼ੀਲ ਸੀ। ਉਨ੍ਹਾਂ ਨੂੰ ਆਪਣੇ ਧਰਮ ਦੇ ਅਨੁਸਾਰ ਰੋਜ਼ੇ ਰੱਖਣਾ ਨਾ ਤਾਂ ਆਉਂਦਾ ਸੀ ਤੇ ਨਾ ਹੀ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਹਨੇ ਜਨਤਕ ਤੌਰ ਦੇ ਉੱਤੇ ਐਲਾਨ ਕੀਤਾ ਸੀ ਕਿ ਸਾਰੇ ਧਰਮ ਪਰਮਾਤਮਾ ਦੀ ਦੇਣ ਨੇ ਤੇ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਧਰਮ ਬਰਾਬਰ ਨੇ। 27 April 1769 ਨੂੰ ਉਨ੍ਹਾਂ ਨੂੰ ਹੈਦਰ ਨੇ ਜਿਹੜਾ ਸੀ ਸ੍ਰੀ ਗੇਰੀ ਮੱਠ ਦੇ ਜਗਤ ਗੁਰੂ ਸ਼ੰਕਰਚਾਰੀਆ ਨੂੰ ਇੱਕ ਪੱਤਰ ਲਿਖਿਆ। ਇੱਕ ਸ਼ਾਸਤਰੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ, ਦਾ ਰਿਕਾਰਡਸ ਆਫ ਸ੍ਰੀ ਗੇਰੀ ਧਰਮ ਸਥਾਨ ਵਿੱਚ ਲਿਖਦੇ ਹੈ ਕਿ ਇੱਕ ਪੱਤਰ ਦੇ ਵਿੱਚ ਜ਼ਿਕਰ ਹੈ ਕਿ ਹੈਦਰ ਨੇ ਜਗਤ ਗੁਰੂ ਨੂੰ ਇੱਕ ਹਾਥੀ, 5 ਘੋੜੇ, 1 ਪਾਲਕੀ, 5 ਊਂਠ ਅਤੇ ਸ਼ਾਰਦਾ ਦੇਵੀ ਅੰਬਾ ਦੇ ਲਈ ਇੱਕ ਸਾੜੀ, 2 ਸ਼ਾਲ ਤੇ 10,000 ਰੁਪਏ ਉਸ ਸਮੇਂ ਦੇ ਵਿੱਚ ਇੱਕ ਥੈਲੀ ਭੇਂਟ ਭੇਜੀ ਸੀ। ਉਨ੍ਹਾਂ ਨੇ ਜਗਤ ਗੁਰੂ ਨੂੰ ਇੱਕ ਮਹਾਨ ਅਤੇ ਪਵਿੱਤਰ ਆਤਮਾ ਦੇ ਵਜੋਂ ਸੰਬੋਧਿਤ ਕੀਤਾ ਸੀ। ਰਾਕੇਟਾਂ ਦਾ ਸਭ ਤੋਂ ਪਹਿਲਾਂ ਇਸਤੇਮਾਲ ਉਨ੍ਹਾਂ ਨੇ ਕੀਤਾ, ਰਾਕੇਟ ਜਿਹੜੇ ਨੇ। 11 August 1767 ਦੇ ਵਿੱਚ ਹੈਦਰ ਨੇ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਉਸ ਸਮੇਂ ਹੈਦਰ ਦੀ ਫੌਜ ਦੇ ਵਿੱਚ 50,000 ਸੈਨਿਕ ਸਨ। ਉਸ ਵੇਲੇ ਤੱਕ ਕੰਪਨੀ ਨੂੰ ਪਤਾ ਨਹੀਂ ਸੀ ਕਿ ਹੈਦਰ ਦੇ ਕੋਲ ਇੰਨੀ ਆਧੁਨਿਕ ਫੌਜ ਸੀ। ਹੈਦਰ ਦੇ ਫੌਜੀਆਂ ਦੀਆਂ ਰਾਈਫਲਾਂ ਅਤੇ ਤੋਪਾਂ ਅਤਿ ਆਧੁਨਿਕ ਫਰਾਂਸੀਸੀ ਤਕਨਾਲੋਜੀ ਦੇ ਉੱਤੇ ਆਧਾਰਿਤ ਸਨ। ਉਨ੍ਹਾਂ ਦੀਆਂ ਤੋਪਾਂ ਦਾ ਬੋਰ ਤੇ ਰੇਂਜ ਕੰਪਨੀ ਦੀ ਫੌਜ ਦੇ ਨਾਲੋਂ ਕਿਤੇ ਵੱਧ ਸੀ। ਫ੍ਰੈਂਚ ਇਤਿਹਾਸਕਾਰ ਜੀਆ ਮੈਰੀ ਲੈਫੋ ਆਪਣੀ ਕਿਤਾਬ ਇੰਡੀਕਾ ਏਸਿਸ ਇਨ ਇੰਡੋ ਫ੍ਰੈਂਚ ਰਿਲੇਸ਼ਨਜ 1630 ਤੋਂ 1976 ਦੇ ਵਿੱਚ ਲਿਖਦੇ ਹੈ ਕਿ ਕਈ ਮਾਮਲਿਆਂ ਦੇ ਵਿੱਚ ਹੈਦਰ ਦੇ ਸੈਨਿਕ ਅੰਗਰੇਜ਼ਾਂ ਦੇ ਨਾਲੋਂ ਵਧੇਰੇ ਮੌਲਿਕ ਤੇ ਰਣਨੀਤਿਕ ਤੌਰ ਦੇ ਉੱਤੇ ਹੁਸ਼ਿਆਰ ਸਨ। ਉਹ ਵਿਰੋਧੀ ਫੌਜ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਊਠਾਂ ਤੋਂ ਰਾਕਟ ਦਾਗਣ ਦੇ ਵਿੱਚ ਮਹਾਰਤ ਹਾਸਲ ਕਰ ਚੁੱਕੇ ਸੀ। ਹੈਦਰ ਆਪਣੀ ਫੌਜ ਨੂੰ ਅੱਗੇ ਵਧਾਉਣ ਤੇ ਰਸਦ ਦੀ ਪੂਰਤੀ ਦੇ ਲਈ ਬਲਦਾਂ ਦੀ ਵਰਤੋਂ ਕਰਦਾ ਤੇ ਜੋ ਉਸ ਸਮੇਂ ਇੱਕ ਨਵੀਂ ਗੱਲ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਸੀ, ਉਸ ਜਿਹੜੀ ਸੀ ਤਕਨੀਕ ਨੂੰ। ਆਖਿਰਕਾਰ ਅੰਗਰੇਜ਼ਾਂ ਨੂੰ ਹੈਦਰ ਦੇ ਨਾਲ ਇੱਕ ਸੰਧੀ ਕਰਨੀ ਪੈ ਗਈ, ਉਨ੍ਹਾਂ ਦੇ ਲਈ ਮਜਬੂਰ ਹੋਣਾ ਪੈ ਗਿਆ। ਇਸ ਦੇ ਨਾਲ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਅੰਗਰੇਜ਼ਾਂ ਨੂੰ ਲੜਾਈ ਦੇ ਵਿੱਚ ਹਰਾਇਆ ਅਤੇ ਹੈਰਾਨ ਕੀਤਾ ਜਾ ਸਕਦਾ ਹੈ। ਉਹਨੇ ਜਿਹੜੇ ਸੀ ਹੌਸਲੇ ਬੁਲੰਦ ਕਰ ਦਿੱਤੇ ਸੀ ਤੇ ਅਸ਼ਤਬਾਜ਼ੀ ਸਿਸਟਮ ਜਿਹੜਾ ਇਹਨੇ ਸ਼ੁਰੂ ਕੀਤਾ ਸੀ, ਅੰਗਰੇਜ਼ਾਂ ਤੇ ਹਮਲਾ ਹੁੰਦਾ ਹੈ। 17 February 1780 ਨੂੰ ਵਾਦਗਾਓ ਦੀ ਸੰਧੀ ਦੇ 1 ਸਾਲ ਬਾਅਦ ਮਰਾਠਾ ਨੇਤਾ ਨਾਨਾ ਫੜਨਵੀਸ ਨੇ ਆਪਣੇ ਪੁਰਾਣੇ ਦੁਸ਼ਮਣ ਹੈਦਰ ਅਲੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਤਭੇਦ ਭੁਲਾ ਕੇ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ਼ ਧਾਵਾ ਜਿਹੜਾ ਬੋਲਣਾ ਚਾਹੀਦਾ ਹੈ।
ਇੱਕ ਮਹੀਨੇ ਦੇ ਅੰਦਰ ਅੰਦਰ ਹੈਦਰਾਬਾਦ ਦੇ ਨਿਜ਼ਾਮ ਨੇ ਵੀ ਹੈਦਰ ਦਾ ਜਿਹੜਾ ਸੀ ਸਾਥ ਦੇਣ ਦਾ ਫੈਸਲਾ ਕਰ ਲਿਆ। ਗਰਮੀਆਂ ਆਉਂਦੇ ਆਉਂਦੇ ਤਿੰਨਾਂ ਸ਼ਕਤੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢਣ ਦੀ ਯੋਜਨਾ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਮਹੀਨੇ ਬਾਅਦ ਬ੍ਰਿਟਿਸ਼ ਦੇ ਟਿਕਾਣੇ ਮਦਰਾਸ ਦੇ ਵਿੱਚ ਖਬਰ ਪਹੁੰਚ ਜਾਂਦੀ ਹੈ ਕਿ ਹੈਦਰ ਦੇ ਕੋਲ ਫਰਾਂਸ ਤੋਂ ਹਥਿਆਰਾਂ ਦੀ ਇੱਕ ਵੱਡੀ ਖੇਪ ਪਹੁੰਚੀ ਹੈ। ਆਖਰਕਾਰ 17 ਜੁਲਾਈ 1780 ਨੂੰ ਹੈਦਰ ਅਲੀ ਨੇ ਇੱਕ ਵਾਰ ਫਿਰ ਅੰਗਰੇਜ਼ਾਂ ਦੇ ਉੱਤੇ ਹਮਲਾ ਕਰ ਦਿੱਤਾ। ਇਸ ਵਾਰ ਉਨ੍ਹਾਂ ਦੇ ਕੋਲ ਪਹਿਲਾਂ ਨਾਲੋਂ ਦੁੱਗਣੀ ਫੌਜ ਸੀ। ਉਨ੍ਹਾਂ ਦੀ ਫੌਜ ਦੇ ਵਿੱਚ 60,000 ਘੋੜਸਵਾਰ ਸੈਨਿਕ, 35,000 ਪੈਦਲ ਸੈਨਿਕ, 100 ਤੋਪਾਂ ਸਨ ਤੇ ਕਾਗਜ਼ ਦੇ ਵਿੱਚ ਮਦਰਾਸ ਦੀ ਰੱਖਿਆ ਲਈ ਕੰਪਨੀ ਦੇ 30,000 ਸੈਨਿਕ ਤੈਨਾਤ ਕੀਤੇ ਗਏ ਸਨ। ਪਰ ਸਹੀ ਮਾਨਿਆਂ ਦੇ ਵਿੱਚ ਉਸ ਮਹੀਨੇ ਸਿਰਫ 8,000 ਫੌਜੀਆਂ ਨੂੰ ਇਕੱਠਿਆ ਕੀਤਾ ਜਾ ਸਕਿਆ ਸੀ। ਮਾਰਕਸ ਵਿਲਕਸ ਆਪਣੀ ਕਿਤਾਬ ਹਿਸਟੋਰੀਕਲ ਸਕੈਚਿਜ਼ ਆਫ ਦੀ ਸਾਊਥ ਆਫ ਇੰਡੀਆ ਵਿੱਚ ਲਿਖਦੇ ਨੇ ਕਿ ਹੈਦਰ ਜਿਸ ਗਤੀ ਦੇ ਨਾਲ ਅੱਗੇ ਵਧੇ ਉਸਨੇ ਅੰਗਰੇਜ਼ਾਂ ਦੇ ਫੌਜੀਆਂ ਦੀ ਗਿਣਤੀ ਨੂੰ ਹੋਰ ਘਟਾ ਦਿੱਤਾ। ਇਨ੍ਹਾਂ ਦੇ ਵਿੱਚ ਬਹੁਤ ਸਾਰੇ ਫੌਜੀਆਂ ਦੇ ਪਰਿਵਾਰ ਆਰਕੋਟ ਦੇ ਵਿੱਚ ਰਹਿ ਰਹੇ ਸਨ। ਆਪਣੇ ਪਤਨੀ ਬੱਚਿਆਂ ਦੀ ਸੁਰੱਖਿਆ ਖਾਤਰ ਇਨ੍ਹਾਂ ਫੌਜੀਆਂ ਨੇ ਅੰਗਰੇਜ਼ਾਂ ਦਾ ਸਾਥ ਛੱਡ ਦਿੱਤਾ ਤੇ ਉਨ੍ਹਾਂ ਲੋਕਾਂ ਨੇ ਜਾਂ ਤਾਂ ਹੈਦਰ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਜਾਂ ਰਿਸ਼ਵਤ ਦੇ ਬਦਲੇ ਆਪਣੇ ਟਿਕਾਣਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਹੈਦਰ ਨੇ ਮਦਰਾਸ, ਵੈਲੋਰ ਅਤੇ ਆਰਕੋਟ ਦੇ ਨੇੜਲੇ ਪਿੰਡਾਂ ਦੇ ਵਿੱਚ ਅੱਗ ਲਗਾ ਕੇ ਕੰਪਨੀ ਦੀ ਰਸਦ ਸਪਲਾਈ ਨੂੰ ਪੂਰੀ ਤਰ੍ਹਾਂ ਜਿਹੜਾ ਨਾਲ ਤਹਿਸ ਨਹਿਸ ਕਰਤਾ। ਮੁਨਰੋ ਅਤੇ ਬੇਲੀ ਦੀ ਫੌਜ ਦੇ ਮਿਲਾਪ ਦਾ ਯਤਨ ਅਸਫਲ ਹੋ ਜਾਂਦਾ ਹੈ। 25 ਅਗਸਤ 1780 ਨੂੰ ਦੱਖਣੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਸਭ ਤੋਂ ਵੱਡੇ ਇਕੱਠ ਨੇ ਹੈਦਰ ਦੀ ਫੌਜ ਦਾ ਸਾਹਮਣਾ ਕਰਨ ਦੇ ਲਈ ਮਦਰਾਸ ਤੋਂ ਮਾਰਚ ਕਰਕੇ ਕਾਚੀਪੁਰਮ ਵੱਲ ਜਿਹੜਾ ਵਧਣਾ ਸ਼ੁਰੂ ਕਰ ਦਿੱਤਾ। ਇਸ ਫੌਜ ਦੀ ਅਗਵਾਈ ਜਨਰਲ ਹੈਕਟਰ ਮੁਨਰੋ ਕਰ ਰਹੇ ਸਨ। ਇਹ ਉਹੀ ਜਨਰਲ ਸਨ ਜਿਨ੍ਹਾਂ ਨੇ 15 ਸਾਲ ਪਹਿਲਾਂ ਬਕਸਰ ਦੀ ਲੜਾਈ ਦੇ ਵਿੱਚ ਸੁਜ਼ਾ ਉਦ ਦੌਲਾ ਨੂੰ ਹਰਾਇਆ ਸੀ। ਇਸ ਵਾਰ ਉਨ੍ਹਾਂ ਦੀ ਫੌਜ ਦੇ ਵਿੱਚ ਸਿਰਫ 5,000 ਸੈਨਿਕ ਸਨ ਜਿਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਮਿਲੀ। ਉਨ੍ਹਾਂ ਦਾ ਮੁਕਾਬਲਾ ਹੈਦਰ ਦੀ 1,00,000 ਫੌਜੀਆਂ ਦੀ ਵਿਸ਼ਾਲ ਫੌਜ ਦੇ ਨਾਲ ਸੀ। ਉਨ੍ਹਾਂ ਤੋਂ 30 ਮੀਲ ਉੱਤਰ ਦੇ ਵਿੱਚ ਕਰਨਲ ਵਿਲੀਅਮ ਬੈਲੀ ਨੂੰ ਆਦੇਸ਼ ਮਿਲਿਆ ਕਿ ਉਹ ਆਪਣੇ ਫੌਜੀਆਂ ਦੇ ਨਾਲ ਮੁਨਰੋ ਦੀ ਫੌਜ ਦੇ ਨਾਲ ਜਾ ਰਲੇ। ਗੁਲਾਮ ਹੁਸੈਨ ਖਾਨ ਆਪਣੀ ਕਿਤਾਬ ਸੈਰ ਮੁਤਾਖਰੀਨ ਵਿੱਚ ਲਿਖਦੇ ਹੈ ਕਿ ਹੈਦਰ ਦੇ ਕੋਲ ਇੰਨੇ ਸੈਨਿਕ ਸਨ ਕਿ ਉਨ੍ਹਾਂ ਨੇ ਸਾਰੀ ਜ਼ਮੀਨ ਨੂੰ ਸਮੁੰਦਰ ਦੀ ਨਾਰਾਜ਼ ਲਹਿਰਾਂ ਵਾਂਗ ਢੱਕ ਲਿਆ ਸੀ ਤੇ ਉਸਦੇ ਪਿੱਛੇ ਚੱਲ ਰਹੇ ਤੋਪਖਾਨੇ ਦਾ ਕੋਈ ਅੰਤ ਨਹੀਂ ਦਿਖਾਈ ਦੇ ਰਿਹਾ ਸੀ। ਇਸ ਵਿਚਾਲੇ ਭਿਆਨਕ ਬਰਸਾਤ ਸ਼ੁਰਕੂ ਹੋ ਗਈ ਤੇ ਬੇਲੀ ਨੂੰ ਆਪਣੇ ਫੌਜੀਆਂ ਨੂੰ ਕੋਰਤਾਲੇਰ ਨਦੀ ਪਾਰ ਕਰਵਾਉਣ ਦੇ ਵਿੱਚ 11 ਦਿਨ ਲੱਗ ਗਏ ਸੀ। ਹੈਦਰ ਦੇ ਬੇਟੇ ਟੀਪੂ ਦੇ ਲਈ ਇੰਨਾ ਸਮਾਂ ਕਾਫੀ ਸੀ ਕਿ ਉਹ ਮੁਨਰੋ ਅਤੇ ਬੇਲੀ ਦੀ ਫੌਜ ਦੇ ਵਿਚਾਲੇ ਆਪਣੇ 11,000 ਫੌਜੀਆਂ ਨੂੰ ਪਹੁੰਚਾ ਸਕਦੇ। ਹੈਦਰ ਦੀ ਫੌਜ ਨੇ ਬੇਲੀ ਨੂੰ ਫੌਜ ਨੂੰ ਘੇਰ ਲਿਆ। ਦੋਵਾਂ ਫੌਜਾਂ ਵਿਚਕਾਰ ਪਹਿਲੀ ਝੜਪ 6 ਸਤੰਬਰ ਨੂੰ ਹੁੰਦੀ ਹੈ। ਕੈਪਟਨ ਮੁਆਤ ਨੇ ਆਪਣੇ ਪੇਪਰ ਆਊਟ ਆਫ ਦੀ ਡਿਫੀਟ ਆਫ ਪੋਲੀਲੂਰ ਦੇ ਵਿੱਚ ਲਿਖਿਆ ਕਿ ਲਗਾਤਾਰ ਪੈਂਦੇ ਮੀਂਹ ਦੇ ਦੌਰਾਨ ਝੋਨੇ ਦੇ ਖੇਤਾਂ ਦੇ ਵਿੱਚ ਗੋਡੇ ਗੋਡੇ ਪਾਣੀ ਦੇ ਵਿੱਚ ਲੜਦੇ ਹੋਏ ਬੇਲੀ ਦੀ ਫੌਜ ਦੀਆਂ ਕਮਜ਼ੋਰੀਆਂ ਪੂਰੀ ਤਰ੍ਹਾਂ ਉਜਾਗਰ ਹੋ ਗਈਆਂ ਤੇ ਉਸ ਨੁਕਸਾਨ ਉਹਨੂੰ ਝੱਲਣਾ ਪਿਆ। ਦੋਵੇਂ ਫੌਜਾਂ ਆਮੋ ਸਾਹਮਣੇ ਨਹੀਂ ਦੂਰੋਂ ਲੜੀਆਂ। ਕੁਝ ਸਮੇਂ ਦੇ ਬਾਅਦ ਉਨ੍ਹਾਂ ਨੂੰ ਅੱਗੇ ਜਿਹੜਾ ਸੀ ਢੋਲ ਅਤੇ ਨਗਾੜਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਬੇਲੇ ਨੇ ਸਮਝਿਆ ਕਿ ਮੁਨਰੋ ਦੇ ਫੌਜੀ ਉਸਦੀ ਮਦਦ ਲਈ ਆ ਰਹੇ ਨੇ। ਜਦੋਂ ਨੇੜੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਹੈਦਰ ਆਪਣੇ 25,000 ਫੌਜ ਦੇ ਨਾਲ ਉਨ੍ਹਾਂ ਦੇ ਸਾਹਮਣੇ ਆ ਪਹੁੰਚਿਆ। ਬਾਅਦ ਦੇ ਵਿੱਚ ਬੇਲੀ ਦੇ ਛੋਟੇ ਭਰਾ ਨੇ ਉੱਟ ਆਫ ਪੋਲੀਲੂਰ ਦਾ ਲੇਖਾ ਜੋਖਾ ਦੇ ਵਿੱਚ ਲਿਖਿਆ ਕਿ ਸਾਨੂੰ ਹੈਦਰ ਦੇ ਘੋੜਿਆਂ ਨੇ ਘੇਰ ਲਿਆ ਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਤੋਪਾਂ ਸਨ। ਲਗਭਗ 50 ਤੋਪਾਂ ਨੇ ਸਾਡੇ ਚਾਰੇ ਪਾਸੇ ਇੱਕ ਅਰਧ ਚੱਕਰ ਬਣਾ ਲਿਆ ਤੇ ਹੈਦਰ ਨੇ ਥੋੜੀ ਦੇਰ ਲਈ ਲੜਾਈ ਰੋਕਣ ਦਾ ਆਦੇਸ਼ ਦੇ ਦਿੱਤਾ ਤੇ ਪਿੱਛੇ ਆ ਰਹੀਆਂ ਆਪਣੀਆਂ ਵੱਡੀਆਂ ਤੋਪਾਂ ਨੂੰ ਅੱਗੇ ਕਰ ਦਿੱਤਾ। ਉਨ੍ਹਾਂ ਦੇ ਸਾਡੇ ਲਈ ਕੋਈ ਮੌਕਾ ਹੀ ਨਹੀਂ ਸੀ ਦਿੱਤਾ। ਅੰਗਰੇਜ਼ਾਂ ਦੀ ਹਾਰ ਹੋਈ। ਆਪਣਾ ਸਾਰਾ ਬਰੂਦ ਖਤਮ ਹੋ ਜਾਣ ਤੋਂ ਬਾਅਦ ਬੇਲੀ ਨੇ ਇੱਕ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪਣੀ ਤਲਵਾਰ ਦੇ ਨਾਲ ਇੱਕ ਰੁਮਾਲ ਬੰਨ ਕੇ ਉੱਪਰ ਚੁੱਕ ਦਿੱਤਾ ਤੇ ਬੇਲੀ ਨੇ ਆਪਣੀਆਂ ਫੌਜਾਂ ਨੂੰ ਹਥਿਆਰ ਰੱਖਣ ਦਾ ਹੁਕਮ ਦਿੱਤਾ। ਪਰ ਕੁਝ ਉਸਦਾ ਜਿਹੜਾ ਹੁਕਮ ਨਹੀਂ ਸੁਣ ਰਹੇ ਸਨ ਸਕੇ ਤੇ ਉਹ ਫਾਇਰਿੰਗ ਕਰਦੇ ਰਹੇ।
ਨਿਤ ਕੇ ਉਦੋਂ ਕਿਹੜਾ ਜਿਹੜਾ ਸੀਗਾ ਆਪਣੇ ਮਾਈਕ ਸੀਗੇ ਜੀ ਜਾਂ ਵੱਡੇ ਸਪੀਕਰ ਸੀਗੇ। ਨਤੀਜੇ ਵਜੋਂ ਹੈਦਰ ਨੇ ਆਤਮ ਸਮਰਪਣ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਘੋੜ ਸਵਾਰਾਂ ਨੇ ਹਾਰੀ ਹੋਈ ਬ੍ਰਿਟਿਸ਼ ਫੌਜ ਦਾ ਕਤਲ ਕਰਨਾ ਸ਼ੁਰੂ ਕੀਤਾ। ਐਲਨ ਟ੍ਰਿਟਨ ਨੇ ਆਪਣੀ ਕਿਤਾਬ ਵੈਨ ਦਾ ਟਾਈਗਰ ਵੋਟ ਦੀ ਥਿਸੇਲ ਦੇ ਵਿੱਚ 73ਵੀਂ ਹਾਈਲੈਂਡ ਰੈਜੀਮੈਂਟ ਦੇ ਜਿਹੜਾ ਇੱਕ ਲੈਫਟੀਨੈਂਟ ਨੂੰ ਕਹਿੰਦੇ ਹੋਏ ਦੱਸਿਆ, ਮੌਤ ਤੋਂ ਬਚ ਗਏ ਲੋਕ ਬਹੁਤ ਮੁਸ਼ਕਲ ਦੇ ਨਾਲ ਖੜੇ ਹੋ ਰਹੇ ਸਨ, ਕੁਝ ਦਾ ਦਮ ਘੁੱਟ ਰਿਹਾ ਸੀ, ਕੁਝ ਦੇ ਕੋਲੋਂ ਹਿੱਲਿਆ ਵੀ ਨਹੀਂ ਸੀ ਜਾ ਰਿਹਾ ਤੇ ਕਿਉਂਕਿ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਉਪਰ ਪਈਆਂ ਸਨ। ਕੁਝ ਨੂੰ ਹਾਥੀਆਂ ਦੇ ਪੈਰਾਂ ਹੇਠ ਮਿਧਿਆ ਗਿਆ ਸੀ, ਕੁਝ ਦੇ ਕੱਪੜੇ ਫਟ ਗਏ ਸਨ, ਉਹ ਤੇਜ਼ ਧੁੱਪ ਦੇ ਵਿਚ ਪਿਆਸੇ ਪਏ ਸਨ, ਆਸਾਨੀ ਦੇ ਨਾਲ ਜੰਗਲੀ ਜਾਨਵਰਾਂ ਦੇ ਸ਼ਿਕਾਰ ਬਣ ਗਏ। ਅੰਗਰੇਜ਼ ਫੌਜ ਦੇ 86 ਅਧਿਕਾਰੀਆਂ ਦੇ ਵਿਚੋਂ 36 ਮਾਰੇ ਗਏ, 34 ਜ਼ਖਮੀ ਹੋ ਗਏ ਸਨ, 16 ਨੂੰ ਕੈਦੀ ਬਣਾ ਲਿਆ ਗਿਆ ਸੀ। ਬੇਲੀ ਦੇ ਸਿਰ ਅਤੇ ਪਿੱਠ ਦੇ ਵਿਚ ਸੱਟ ਲੱਗੀ, ਉਨ੍ਹਾਂ ਨੇ ਆਪਣੀ ਇਕ ਲੱਤ ਵੀ ਗੁਆ ਦਿੱਤੀ। ਅੰਤ ਦੇ ਵਿਚ ਬੇਲੀ ਨੂੰ ਇਕ ਤੋਪ ਗੱਡੀ ਦੇ ਵਿਚ ਬੰਨ੍ਹ ਕੇ ਹੈਦਰ ਦੇ ਸਾਹਮਣੇ ਲਿਆਂਦਾ ਗਿਆ ਤੇ ਹੋਰ ਦੂਜੇ ਕੈਦੀਆਂ ਦੇ ਨਾਲ ਜ਼ਮੀਨ ਦੇ ਉੱਤੇ ਬਿਠਾਇਆ ਗਿਆ। ਕੰਪਨੀ ਦੇ ਫੌਜੀਆਂ ਨੂੰ ਪਹਿਲੀ ਵਾਰ ਅਨੁਭਵ ਹੋਇਆ ਕਿ ਹਾਰ ਅਤੇ ਕੈਦੀ ਬਣ ਜਾਣ ਦਾ ਕੀ ਮਤਲਬ ਹੁੰਦਾ ਹੈ। ਅੰਗਰੇਜ਼ ਕੈਦੀਆਂ ਦੇ ਨਾਲ ਮਾੜਾ ਵਤੀਰਾ ਹੁੰਦਾ ਹੈ। ਲਗਭਗ 7,000 ਅੰਗਰੇਜ਼ ਸੈਨਿਕਾਂ ਨੂੰ ਕੈਦੀ ਬਣਾ ਲਿਆ ਗਿਆ। ਇਕ ਕੈਦੀ ਜੇਮਜ਼ ਸਕਰੀ ਨੇ ਆਪਣੀ ਕਿਤਾਬ ਦੀ ਕੈਪਟੀਵਿਟੀ ਸਫਰਿੰਗ ਐਂਡ ਏਸਕੇਪ ਆਫ ਜੇਮਜ਼ ਸਕਰੀ ਵਿਚ ਲਿਖਿਆ ਕਿ 10 ਸਾਲ ਤੱਕ ਹੈਦਰ ਦੀ ਕੈਦ ਦੇ ਵਿਚ ਰਹਿਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਕਿ ਕੁਰਸੀ ਦੇ ਉੱਤੇ ਕਿਸ ਤਰ੍ਹਾਂ ਬੈਠਿਆ ਜਾਂਦਾ ਹੈ, ਕਿਸ ਤਰ੍ਹਾਂ ਛੁਰੀ ਅਤੇ ਕਾਂਟੇ ਦੇ ਨਾਲ ਖਾਣਾ ਖਾਧਾ ਜਾਂਦਾ ਹੈ। ਮੈਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨਾ ਤੱਕ ਭੁੱਲ ਗਿਆ ਸੀ, ਮੇਰੀ ਚਮੜੀ ਕਾਲੀ ਪੈ ਚੁੱਕੀ ਸੀ ਤੇ ਮੈਨੂੰ ਯੂਰਪੀਅਨ ਕੱਪੜੇ ਪਹਿਨਣਾ ਪਸੰਦ ਨਹੀਂ ਰਿਹਾ ਸੀ। ਮਾਇਆ ਯਾਸਾਨੋਫ ਆਪਣੀ ਕਿਤਾਬ ਏਜ ਆਫ ਦੀ ਅੰਪਾਇਰ ਕਾਂਕੂ ਈਸਟ ਐਂਡ ਕਲੈਕਟਿੰਗ ਇਨ ਦੀ ਈਸਟ 1750-1850 ਦੇ ਵਿਚ ਲਿਖਦੀ ਹੈ ਕਿ ਜੇਕਰ ਹੈਦਰ ਨੇ ਬੇਲੀ ਦੀ ਹਾਰ ਤੋਂ ਬਾਅਦ ਲੜਾਈ ਜਾਰੀ ਰੱਖੀ ਹੁੰਦੀ ਤਾਂ ਅੰਗਰੇਜ਼ਾਂ ਦੇ ਡਿੱਗੇ ਮਨੋਬਲ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਫੋਰਟ ਸੇਂਟ ਜਾਰਜ ਜਿੱਤਣ ਦੇ ਵਿਚ ਉਨ੍ਹਾਂ ਨੂੰ ਅਸਫਲਤਾ ਮਿਲਦੀ। ਇਹੀ ਕੰਪਨੀ ਦੇ ਲਈ ਖੁਸ਼ਕਿਸਮਤੀ ਸੀ ਕਿ ਹੈਦਰ ਆਪਣੀਆਂ ਫੌਜਾਂ ਨੂੰ ਬਚਾ ਕੇ ਰੱਖਣਾ ਚਾਹੁੰਦਾ ਸੀ। ਉਨ੍ਹਾਂ ਨੇ ਕੰਪਨੀ ਦੇ ਨਾਲ ਸਿੱਧੇ ਟਕਰਾਅ ਦੀ ਨੀਤੀ ਤਿਆਗ ਦਿੱਤੀ ਤੇ ਇੱਕਾ ਦੁੱਕਾ ਹਮਲਾ ਕਰਕੇ ਭੱਜ ਦੀ ਰਣਨੀਤੀ ਦੇ ਉੱਤੇ ਅਮਲ ਕਰਨ ਲੱਗ ਪਏ ਸਨ। ਆਉਣ ਵਾਲੇ ਕੁਝ ਮਹੀਨਿਆਂ ਦੇ ਵਿਚ ਗਵਰਨਰ ਜਨਰਲ ਹੇਸਟਿੰਗਜ਼ ਹੈਦਰ ਦੇ ਮਰਾਠਿਆਂ ਦੇ ਨਾਲ ਗੱਠਜੋੜ ਨੂੰ ਤੋੜਨ ਦੇ ਵਿਚ ਸਫਲ ਹੋ ਗਏ। ਹੇਸਟਿੰਗਜ਼ ਨੇ ਮਰਾਠਾ ਕਮਾਂਡਰ ਮਹਾਦਜੀ ਸਿੰਧੀਆ ਦੇ ਨਾਲ ਇਕ ਸਮਝੌਤਾ ਕੀਤਾ ਜਿਸਦੇ ਤਹਿਤ ਮਰਾਠਾ ਅੰਗਰੇਜ਼ਾਂ ਦੇ ਦੋਸਤ ਬਣ ਗਏ ਤੇ ਨਤੀਜੇ ਵਿਚ ਇਹ ਹੋਇਆ ਕਿ ਅੰਗਰੇਜ਼ਾਂ ਦੇ ਨਾਲ ਹੋਈ ਅਗਲੀ ਲੜਾਈ ਦੇ ਵਿਚ ਹੈਦਰ ਆਪਣੀ ਸਫਲਤਾ ਨਹੀਂ ਦੁਹਰਾ ਸਕਿਆ। ਵਿਲੀਅਮ ਡੈਲਰਿਪਲ ਆਪਣੀ ਕਿਤਾਬ ਦੀ ਅਨਾਰਕ ਦੇ ਵਿਚ ਲਿਖਦਾ ਹੈ ਕਿ ਜੇਕਰ 1780 ਦੇ ਵਿਚ ਹੀ ਹੈਦਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੰਪਨੀ ਦੇ ਉਤੇ ਦਬਾਅ ਘੱਟ ਨਾ ਕੀਤਾ ਹੁੰਦਾ ਤਾਂ ਅੰਗਰੇਜ਼ ਉਸੇ ਵੇਲੇ ਹਮੇਸ਼ਾ ਦੇ ਲਈ ਭਾਰਤ ਛੱਡ ਕੇ ਚਲੇ ਜਾਂਦੇ। ਬਾਅਦ ਦੇ ਵਿਚ ਜਿਹੜਾ ਪੂਨੇ ਅਤੇ ਮੈਸੂਰ ਦੇ ਦਰਬਾਰਾਂ ਨੂੰ ਇਸ ਗੱਲ ਦਾ ਹਮੇਸ਼ਾ ਰੰਜ ਵੀ ਰਿਹਾ ਕਿ ਉਹ ਮੌਕੇ ਨੂੰ ਢੰਗ ਦੇ ਨਾਲ ਨਹੀਂ ਸਾਂਭ ਸਕੇ ਸੀ। ਪਿੱਠ ਦੇ ਕੈਂਸਰ ਦੇ ਨਾਲ ਆਖਰ ਦੇ ਵਿਚ ਹੈਦਰ ਅਲੀ ਦੀ ਮੌਤ ਹੁੰਦੀ ਹੈ। 1782 ਦੇ ਵਿਚ ਹੈਦਰ ਦੀ ਪਿੱਠ ਤੇ ਇਕ ਫੋੜਾ ਨਿਕਲ ਆਉਂਦਾ ਹੈ। ਹੌਲੀ ਹੌਲੀ ਉਸ ਫੋੜੇ ਦਾ ਆਕਾਰ ਵਧਦਾ ਗਿਆ ਤੇ ਬਾਅਦ ਦੇ ਵਿਚ ਪਤਾ ਲੱਗਦਾ ਹੈ ਕਿ ਹੈਦਰ ਨੂੰ ਪਿੱਠ ਦਾ ਕੈਂਸਰ ਹੈ। ਦੂਜੇ ਐਂਗਲੋ ਮੈਸੂਰ ਯੁੱਧ ਦੇ ਦੌਰਾਨ ਹੈਦਰ ਦੀ ਇਸ ਗੰਭੀਰ ਬਿਮਾਰੀ ਨੇ ਉਸਦੀ ਸ਼ਕਤੀ ਤੇ ਗਤੀ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ। 7 ਦਸੰਬਰ 1782 ਨੂੰ ਜ਼ਮੀਨ ਤੋਂ ਸਿਖਰ ਤੱਕ ਪਹੁੰਚਣ ਵਾਲੇ ਇਸ ਸ਼ਖਸ ਨੇ 60 ਸਾਲ ਦੀ ਉਮਰ ਦੇ ਵਿਚ ਸਦਾ ਦੇ ਲਈ ਅੱਖਾਂ ਬੰਦ ਕਰ ਲਈਆਂ। ਸ਼ਾਮਾ ਰਾਓ ਨੇ ਆਪਣੀ ਕਿਤਾਬ ਮਾਡਰਨ ਮੈਸੂਰ ਫਰਾਮ ਬਿਗਨਿੰਗ ਟੂ 1868 ਵਿਚ ਲਿਖਿਆ ਕਿ ਇਹ ਕਹਿਣ ਦੇ ਵਿਚ ਕੋਈ ਅਤਕਥਨੀ ਨਹੀਂ ਹੈ ਕਿ ਜਿਸ ਵੇਲੇ ਹੈਦਰ ਦੀ ਮੌਤ ਹੋਈ ਉਹ ਭਾਰਤ ਦੇ ਇਤਿਹਾਸ ਦੀ ਸਿਰਫ ਇਕ ਘਟਨਾ ਹੀ ਨਹੀਂ ਸੀ, ਉਨ੍ਹਾਂ ਦੀ ਮੌਤ ਨੇ ਭਾਰਤ ਦੇ ਵਿਚ ਬ੍ਰਿਟਿਸ਼ ਸ਼ਕਤੀ ਦੀ ਨੀਂਹ ਰੱਖੀ ਜੋ ਸ਼ਾਇਦ ਉਨ੍ਹਾਂ ਜਿਉਂਦੇ ਜੀ ਸੰਭਵ ਨਹੀਂ ਹੁੰਦਾ ਜੀ। ਦੋਸਤੋ, ਇਹ ਨੇ ਜੀ ਅਸਲੀ ਕਰਦਾਰ ਤੇ ਧਰਮ ਤੋਂ ਉੱਤੇ ਉੱਠ ਕੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ, ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਲਈ ਭਾਰਤ ਛੱਡਣ ਦੇ ਹਾਲਾਤ ਬਣਾ ਕੇ ਰੱਖ ਦਿੱਤੇ ਸਨ।
ਕਿਆ ਬਾਤ ਹੈ ਜੀ। ਮੈਸੂਰ ਦੇ ਰਾਜਾ ਹੈਦਰ ਅਲੀ ਤੋਂ ਅੰਗਰੇਜ਼ਾਂ ਨੂੰ ਸਭ ਤੋਂ ਪਹਿਲਾਂ ਦੱਖਣ ਦੇ ਵਿੱਚ ਚੁਣੌਤੀ ਮਿਲੀ ਸੀ। ਰਿਹਾਨ ਫਜ਼ਲ ਉਹਨਾਂ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇੜੂਗਾ ਮੱਝ। ਅਤੇ ਇਹੋ ਜਿਹੀਆਂ ਗੱਲਾਂ ਪੜ੍ਹਨ ਦੇ ਵਿੱਚ ਚੰਗਾ ਲੱਗਦਾ ਹੈ ਮੈਨੂੰ ਵੀ, ਅਤੇ ਤੁਹਾਨੂੰ ਉਮੀਦ ਕਰਦੇ ਹਾਂ ਸੁਣਨ ਦੇ ਵਿੱਚ ਵੀ ਸ਼ਾਇਦ ਤੁਹਾਡੇ ਲਈ ਬੋਰਿੰਗ ਹੋਏਗਾ, ਪਰ ਇਹ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਤਿਹਾਸ ਸਿਰਜਣ ਵਾਲੇ ਲੋਕਾਂ ਦੀਆਂ ਕਰਨੀਆਂ ਬਣਦੀਆਂ ਨੇ। ਜਿਵੇਂ ਕਿ ਅੱਜ ਗਦਰੀ ਬਾਬਿਆਂ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ, ਅੱਜ ਦੇ ਦਿਨ ਦੇ ਉੱਤੇ ਸਟਾਕਟਨ ਦੇ ਵਿੱਚ ਆਪਣੇ ਕੈਲੀਫੋਰਨੀਆ ਦਾ ਇਲਾਕਾ ਜਿੱਥੇ ਗਦਰੀ ਬਾਬਿਆਂ ਨੇ ਪਹਿਲੀ ਜਿਹੜੀ ਸੀ ਜਗ੍ਹਾ ਸਥਾਪਿਤ ਕੀਤੀ ਸੀ ਐਸੋਸੀਏਸ਼ਨ, ਉਹਦਾ ਜ਼ਿਕਰ ਕੀਤਾ ਤੁਹਾਡੇ ਨਾਲ। ਪੈਸੇਫਿਕ ਜਿਹੜੀ ਸੀ ਐਸੋਸੀਏਸ਼ਨ ਬਣਾਈ ਸੀ, ਜਿਹਦੇ ਵਿੱਚ ਲਾਲਾ ਹਰਦਿਆਲ ਹੋਣੀ ਜਾਂ ਹੋਰ ਸਾਰੇ ਸ਼ਾਮਲ ਸਨ, ਉਹਨਾਂ ਦਾ ਜ਼ਿਕਰ ਕੀਤਾ। 1913 ਦੇ ਵਿੱਚ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਿਹੜੀ ਬਣਾਈ ਸੀ, ਜਿਸ ਨੂੰ ਬਾਅਦ ਦੇ ਵਿੱਚ ਗਦਰ ਪਾਰਟੀ ਦੀ ਅਮਰੀਕਾ ਦੇ ਵਿੱਚ ਸਥਾਪਨਾ ਮੰਨਿਆ ਗਿਆ। ਅਤੇ ਅੱਜ ਵੀ ਉੱਥੇ ਉਹ ਜਗ੍ਹਾ ਬਰਕਰਾਰ ਹੈ, ਮੌਜੂਦ ਹੈ, ਜਿੱਥੇ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਮੌਜੂਦ ਨੇ। ਹਰ ਸਾਲ ਮੇਲਾ ਲੱਗਦਾ ਹੈ ਉੱਥੇ, ਅਤੇ ਵੱਖਰੇ ਵੱਖਰੀਆਂ ਜਗ੍ਹਾਵਾਂ ਤੋਂ ਲੋਕ ਉੱਥੇ ਆਉਂਦੇ ਹੈ, ਅਤੇ ਜੋਲ ਭੈਣ ਜੀ ਹੁਣੇ ਵੀ ਉੱਥੇ ਵੱਡਾ ਯੋਗਦਾਨ ਪਾਉਂਦੇ ਆ ਜੀ। ਅਤੇ ਇਸੇ ਤਰ੍ਹਾਂ ਹੀ ਕਿਹਾ ਬਾਤ ਹੈ ਜੀ, ਲਓ ਜੀ ਇੱਕ ਖਬਰ ਜਿਹੜੀ ਆਈ ਹੈ। ਅੱਛਾ ਜੀ, ਮਾਨ ਸਾਹਿਬ ਦੀ ਖਬਰ ਹੈ, ਚਲੋ ਇਹਨੂੰ ਰਹਿਣ ਦਿੰਦੇ ਹਾਂ, ਕੱਲ੍ਹ ਤੱਕ ਖਬਰਾਂ ਛਾਪੇ ਜਾਣੀਆਂ ਜੀ। ਅਤੇ ਨੀਦਰਲੈਂਡ ਦੇ ਦੌਰੇ ਦੇ ਉੱਤੇ ਮਾਨ ਸਾਹਿਬ ਦੇ ਹਾਲਾਤਾਂ ਦੀ ਗੱਲ ਹੈ ਦੋਸਤਾਂ ਨੇ, ਚਲੋ ਸਾਡੇ ਆਪਣੇ ਨਿੱਜੀ ਸਰੋਤ ਵੀ ਕੋਈ ਹੁੰਦੇ ਹੈ, ਉਹਨਾਂ ਨੇ ਭੇਜੀ ਹੈ ਜੀ। ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ ਪ੍ਰੋਗਰਾਮ ਸੁਣਨ ਦੇ ਲਈ। ਅਤੇ ਲਓ ਫਿਰ ਇੱਥੇ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ, ਅਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਸਟੂਡੀਓ ਦਾ ਨੰਬਰ ਜੇ ਕਾਲ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਅੱਜ ਗੁਰਨੇਕ ਸਿੰਘ ਉਹਨਾਂ ਦਾ ਬਰਥਡੇ ਵੀ ਸੀਗਾ ਜੀ, ਉਹਨਾਂ ਨੂੰ ਮੁਬਾਰਕਬਾਦ ਹੈ ਅਮਰੀਕਾ ਵਾਲਿਓ, ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ, ਹੱਸਦੇ ਵੱਸਦੇ ਰਹੋ। ਅਤੇ ਰਜਿੰਦਰ ਕੁਮਾਰ ਜੀਰਾ ਜੀ ਨੇ ਕਿਹਾ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਨੇ ਪ੍ਰਣਾਮ ਹੈ ਜੀ, ਨਮਸਕਾਰ ਹੈ ਜੀ ਸਭ ਨੂੰ ਵੀਰ ਜੀ, ਅਤੇ ਦੁਆਬਾ ਰੇਡੀਓ ਦੇ ਦੋਸਤਾਂ ਨੂੰ, ਪਰਿਵਾਰ ਨੂੰ, ਅਤੇ ਬਾਕੀ ਸੁਨੇਹੇ ਆਪਾਂ ਪਹਿਲਾਂ ਸਾਂਝੇ ਕਰ ਹੀ ਦਿੱਤੇ ਆ ਜੀ। ਅਤੇ ਲਓ ਜੀ ਦੋਸਤੋ, ਇਸਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਬੁੱਧਵਾਰ ਵਾਲਾ ਦਿਨ ਹੈ ਅਤੇ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਡਿਸਕਸ਼ਨ ਕਰਾਂਗੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਕੱਲ੍ਹ ਨੂੰ ਵੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਇਸੇ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਲਾਈਨਾਂ ਅੱਗਿਆ ਜਾਂਦਾ ਜਾਂਦਾ ਇੱਕ ਗੀਤ ਛੱਡ ਕੇ ਚੱਲਾਂ, ਅਤੇ ਉਸਨੂੰ ਕਰੋ ਇੰਜੋਏ ਅਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦੇਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਰੋਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਅੱਜ ਹੁਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾ ਦਿਓ ਨਹੀਂ ਠੀਕ।

0: ದ್ವಾಪ ರೇಡಿಯೋ.
1: ਬਲੈਸਿੰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ.

0: ਵਿਚ ਉੱਚੀ ਉੱਚੀ ਰੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ। ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ। ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ। ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ। ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ। ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ। ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ। ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਇੰਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਦੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਦੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਇੱਕ ਪਿਤਾ ਇੱਕ ਸਕੇ ਹਮ ਬਾਰਕ ਦੂਈ ਆਉਣ ਮਟਾਉਣਾ ਚੰਗਾ, ਗੁਰਬਾਬੇ ਦੀ ਸਿੱਖਿਆ ਤਾਈ ਪਲ ਪਲ ਮਨ ਵਸਾਉਣਾ ਚੰਗਾ, ਮਨ ਨੀਮਾ ਮਤ ਉੱਚੀ ਰੱਖ ਕੇ ਆਪਣਾ ਕਾਜ ਚਲਾਉਣਾ ਚੰਗਾ, ਗੁਰਬਾਣੀ ਦੇ ਬੋਲਾਂ ਤਾਈ ਜੀਵਨ ਵਿੱਚ ਅਪਣਾਉਣਾ ਚੰਗਾ, ਗਿਆਨ ਦੀ ਜੋਤ ਜਗਾਵਣ ਦੇ ਲਈ ਅੰਦਰ ਝਾਤ ਲਗਾਉਣਾ ਚੰਗਾ, ਮਗਰ ਕਿਸੇ ਦੇ ਲੱਗਣ ਨਾਲੋਂ ਆਪਣਾ ਰਾਹ ਬਣਾਉਣਾ ਚੰਗਾ, ਮਾਨਵਤਾ ਦੇ ਭਲੇ ਦੀ ਖਾਤਰ ਜਬਰ ਨਾਲ ਟਕਰਾਉਣਾ ਚੰਗਾ, ਉਸ ਖੁਦਾ ਦੀ ਰਹਿਮਤ ਅੰਦਰ ਮਨੁੱਖਤਾ ਦੇ ਕੰਮ ਆਉਣਾ ਚੰਗਾ, ਹੱਕ ਸੱਚ ਲਈ ਅੜਨਾ ਸਿੱਖੋ ਨਾ ਅੰਦਰ ਵਹਿ ਕੇ ਜਰਨਾ ਚੰਗਾ, ਨਾਲ ਅਣਖ ਦੇ ਜੀਵਨ ਦੇ ਲਈ ਨਾ ਈਨ ਕਿਸੇ ਦੀ ਭਰਨਾ ਚੰਗਾ, ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

ਘੱਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈਂ ਅਪਣਾਉਣਾ ਚੰਗਾ। ਵੱਡਿਆਂ

0: ਅਸੀਂ ਦੱਸ ਰਹੇ ਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਦੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼੍ਰੋਤਾਓ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

जिंदगी के लिए जैसे जल और पवन।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ

0: ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਅਜੇ ਨਹੀਂ ਮਾਰੇ ਲਲਕਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ, ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ, ਹੱਕ ਸੱਚ ਲਈ ਆਪੇ ਵਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ, ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਧੀਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੇਡੀ ਦੇ ਮੱਥੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ 'ਚ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਹਿਰਾ ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉਤੇ ਜਾਣ ਕੇ ਕਿਸਾਨ ਕੋਲ ਦੇ ਉਤੇ ਆਪਣਾ ਇਕ ਗੀਤ ਲੈ ਕੇ ਹਾਜ਼ਰ ਹੋ ਰਹੀ ਏ ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇਕ ਗੀਤ ਰਾਹੀਂ ਦੁਆਬਾ ਰੇਡੀਓ ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ,

ਮੂੜ ਡਿਪੈਂਡ ਨੇ ਮਤਾਂ ਅਸੀਂ ਵਾਲੇ ਅਤਰੇ ਹਾਂ ਸਾਡੀਆਂ ਮੂੜ ਡਿਪੈਂਡ ਨੇ ਮਤਾਂ ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ ਕੰਨ ਲਾ ਕੇ ਸੁਣ ਲੈ ਨੀ ਕੰਨ ਲਾ ਕੇ ਸੁਣ ਲੈ ਅਜੇ ਹੱਥ ਬਨ ਕੇ ਤੈਨੂੰ ਦੱਸਾਂ ਸਾਡੇ ਖੇਤ ਆਬਰੂ ਨੇ ਸਾਡੇ ਖੇਤ ਆਬਰੂ ਨੇ ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ।

ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪੈਰਾ ਦਈਏ ਹੱਕਾਂ ਤੇ, ਪੈਰਾ ਦਈਏ ਹੱਕਾਂ ਤੇ, ਪੈਰਾ

0: ਆ ਕੇ ਸੱਚ ਕੇ ਸਿੰਘ ਸਰਦਾਰ। ਧੰਨਵਾਦ ਜੀ।
1: ਦੁਆਬਾ ਰੇਡੀਓ ਰੇਡੀਓ।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
3: ਰਿਹੋ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭੁਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸਦੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜਾ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਖੂਹ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਬ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲਦਾ ਨਹੀਂ ਯਾਰ ਓ ਰੱਬਾ ਦਿਲ ਦਾ ਹਾਲ ਸੁਣਾਉਣ ਲਈ ਬਾਦ ਅਰਸਿਆਂ ਛਾ ਮਿਲੀ ਸੀ ਰਤਾ ਕੋ ਹੰਡਾਉਣ ਲਈ ਸਤਿ ਸ੍ਰੀ ਅਕਾਲ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਕਾਮਹਿਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ ਵੀ ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ ਮਨਮੋਹਨ ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ ਪਲੀਜ਼ ਸੁਣਨਾ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਧੰਨਵਾਦ
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵੱਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ ਮੈਂ ਇਸ ਗੁਲਦਸਤੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ

0: ਪੌਂਡ ਤੇ ਡਾਲਰ ਗਿਣਨ ਨਾਲੋਂ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਰਹੇ ਕਰਦੇ ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਕਰਦੇ ਰਹੇ ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ ਤੇ ਸੰਭਾਲਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ ਚਾਰ ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ ਚਾਰ ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ,

0: ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਏ, ਅਸੀਂ ਹਾ ਦਾ ਨਾਰਾ ਮਾਰਿਆ ਏ। ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀਂ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀਂ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
1: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ-ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
2: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ, ਹੱਸਦੇ ਨੇ, ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ, ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣਿਆ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ, ਅਸੀਂ ਮੁੱਕ ਚੱਲੇ, ਅਸੀਂ ਮੁੱਕ ਚੱਲੇ, ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ ਵੱਡਿਆਂ ਘਰਾਂ 'ਚ ਸਾਰੇ, ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ, ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ, ਤੇਥੋਂ ਸੁਣੀ ਨਹੀਂ ਹੋ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ, ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ, ਤੇਥੋਂ ਸੁਣੀ ਨਹੀਂ ਹੋ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂ ਹੀ ਉਹਨੇ ਘੱਸਦੇ ਵੱਡਿਆਂ ਘਰਾਂ 'ਚ ਸਾਰੇ, ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ, ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ, ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
1: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
3: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ, ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਸ਼ਾਂ ਚੇਤੇ ਆਉਂ।
1: ਮਨਜੀਤ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ। ਉਹ ਮੇਰੇ ਪਿੰਡ ਦੇ ਬਛਿੰਦੇ ਹਨ ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
4: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
1: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ ਤੁਹਾਡਾ ਸਵਾਗਤ ਹੈ।
5: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ ਦੀ ਨਜ਼ਮ ਧਰਤੀ ਮੁੜ ਪਰਤੀ ਹੈ ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ, ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ, ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ, ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ, ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ, ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ, ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ, ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ, ਕਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲਾਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
6: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਬੰਸ ਸਿਉਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਜਾਲ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜਗ ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਥ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸ ਤਾਂ ਮੁੱਕੀ ਨਹੀਂ, ਪੁਨਰ ਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
1: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
7: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇ ਮੈਂ ਰਮਨੀਤ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਸਿਉਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। तो मेरी कविता आपके सामने, कविता का शीर्षक माँ की वेदना। दर्द में छटपटाहट और आक्रोश से भरा ये मन, आखिर नारी होना जो कभी मेरा अभिमान रहा था, सामाजिक विषमताओं को सह जाने की क्या मजबूरी है जिसको सहन करता है, जिसके चलते कामी लोभी लंपट समाज में गाल बजाते फिरते हैं। आखिर कब तक चलेगा ये सब। छान मारे पुरातन ग्रंथ, खूब ढूंढे सब प्रश्नों के उत्तर, पर पाया क्या। तब तो मैत्रेयी गार्गी अनेकों नारियों को थी सम्मानित व बराबरी का दर्जा हासिल। समय की धूल पड़ते पड़ते कहां गई वह बराबरी, कहां गया वह सम्मान, कहां गई वह इज्जत, गरिमा मान सम्मान। कब पूज्य से भोग्या बन गई पता ही नहीं चला, और अब फैशन की गुड़िया बनाकर रख दिया, ऐसा चरित्र बनाकर परोसा बाजार की आधुनिकता में इन विज्ञापनों फिल्मी पत्रिकाओं ने। कितना दिखाऊ और बदन उघाड़ू हो सके उतना बना दिया जाए, छी घिन आती है ऐसी कुत्सित सोच से भी। संस्कृति मान मर्यादा तो कब के पीछे छूट गए इस आधुनिकता के बाजार में। सोच से परे हो गया कि उत्थान है या पतन, समानता का जामा पहनाकर शोषण, दोहरा चरित्र है समाज का। बेटियों को जलील होते उनकी अस्मिता पर घात होते देख मन नहीं तड़प जाता तुम्हारा। मां हूं सोचती हूं कहां छुपा लूं इन नन्ही बेटियों को, कि इन दरिंदों कामी लोभी लंपटों की बुरी नजर ना पड़े। मन भर आया, खूब सोचा और देखो शाम तुम याद आए, शाम तुम याद आए। तुम ही करो कुछ कान्हा सब कुछ वैसा दिखे जैसा पुरातन काल में था, और देखो सुझाया रास्ता उसी परम पिता ने और कहा तेरे सामने छोड़े सभी विकल्प मेरी बच्ची। मैं चुप, पहेलियां मत बुझाएं सर्वशक्तिमान, मैं परेशान हूं। वो बोले क्या नहीं दिया मैंने तुम सबको, तुम सब नारियों को, मेधा दी शक्ति दी भक्ति दी बल दिया विद्या दी, तुम बनो ऐसी कि बुद्धि से पछाड़ दो सबको, तुम बनो ऐसी पहलवान कि देकर धोबी पछाड़ कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे। हां हां शक्ति है हम में, रण हो तो रणचंडी बनकर, गृह हो तो गृह स्वामिनी बनकर, अरे देखो स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां मैं ध्वस्त आत्मविश्वास को पुनः जगाकर समाज को उनकी ललनाओं को नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ने के साथ साथ मजबूती से कलाई को कठोर बनाना। सब सिखाऊंगी, निर्बलता छोड़ो मेरी बच्चियों, निर्बलता छोड़ो, नारी हूं मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी नरपिशाचों दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
1: अम्बाला तो बाद हूं असि थानू फिरोजपुर लेके चलने। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, स्रोते उन्हां नूं प्यार भी दिंदे ने, ते इस बार फिर वो साडे सद्दे दे उत्ते हाजिर हो रहे ने। आस करदे हां पहलां वांग ही उन्हां नूं स्रोते साडे प्यार देणगे। कमलदास शर्मा जी थोड़ा दुआबा रेडियो दे मंच ते निघा स्वागत है जी।
8: लिखे है मन ने बड़े यतन से तेरी महिमा में कुछ नगमे, लिखे है मन ने बड़े यतन से तेरी महिमा में कुछ नगमे।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से, जो तुमने ही लिखाए हैं, लिखे जो मन ने।
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਇਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚੇ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਬਣ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ, ਗਮ ਪੀੜਾ ਕਰ

ತೆನು ಪುಕನ ವಪಾರಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ ਸਾਨੂੰ।

मैं तेनू एना प्यार करा इकरार करा जग

0: ਪੱਟੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਅਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਅਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਆਉਣ 'ਤੇ ਨਿੱਘਾ ਸੱਦਾ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ, ਤੀਆਂ ਕਿਸ ਕੰਮ ਪੜੀਆਂ ਨਵਾਜ਼ਾਂ,

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲ

ਸਦਾ ਨਾਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਜ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: झूठे सब छेड़े किसे ना तेरी जात पुछनी, किसे ना तेरी जात पुछनी, किसे ना तेरी जात पुछनी।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਵੀਕਐਂਡ ਤੋਂ ਬਾਅਦ ਸਭ ਠੀਕ ਠਾਕ ਹੋਣਗੇ ਤੇ ਖੁਸ਼ੀਆਂ ਖੇੜੇ ਲੱਗੇ ਰਹਿਣਗੇ। ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਇਸ ਵੀਕ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। 20 ਅਪ੍ਰੈਲ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ, ਜਿਸ ਦੇ ਵਿਚ ਖੁੱਲੀਆਂ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਨੇ। ਸੋਮਵਾਰ ਨੂੰ ਓਪਨ ਟਾਕ ਕਰ ਸਕਦੇ ਹੋ ਤੁਸੀਂ, ਮਨ ਦੇ ਵਿਚ ਕੋਈ ਵਿਚਾਰ ਹੈ, ਆਲੇ ਦੁਆਲੇ ਦੇ ਵਿਚ ਕੁਝ ਤੁਸੀਂ ਦੇਖਿਆ ਤੇ ਹੋਰ ਸਮਾਜ ਦੇ ਲਈ ਕੁਝ ਨਾ ਕੁਝ ਚੰਗਾ ਸੁਨੇਹਾ ਦੇਣਾ ਚਾਹੋਗੇ ਜਾਂ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੋਗੇ, ਕੁਝ ਜਜ਼ਬਾਤ ਜਿਹੜੇ ਨੇ ਤੁਸੀਂ ਆਪਣੇ ਪੇਸ਼ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ੍ਹ ਦਿੱਤੀਆਂ ਜਾਣਗੀਆਂ। ਦਿਸ਼ਦੇ ਦੀਆਂ ਖ਼ਬਰਾਂ ਤੇ ਅੱਜ ਦੇ ਵਿਚਾਰ ਦੀ ਗੱਲ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਤੇ ਹੋਰ ਅੱਜ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਸਮਾਂ ਤੇ ਸਥਿਤੀ ਜਿਵੇਂ ਜਿਹੜਾ ਆਗਿਆ ਦੇਵੇਗੀ ਉਸ ਦੇ ਮੁਤਾਬਕ ਪ੍ਰੋਗਰਾਮ ਦਾ ਆਪਾਂ ਜਿਹੜਾ ਆਗਾਜ਼ ਤਾਂ ਕਰ ਹੀ ਲਵਾਂਗੇ, ਪਰ ਨਾਲ ਦੀ ਨਾਲ ਹੋਰ ਗੱਲਾਂ ਬਾਤਾਂ ਵੱਲ ਨੂੰ ਵੀ ਜਾਣ ਦੀ ਕੋਸ਼ਿਸ਼ ਜਿਹੜੀ ਅੱਜ ਰਹੇਗੀ। ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ, ਕੁਝ ਖਾਸ ਗੱਲਾਂ ਬਾਤਾਂ, ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਖਾਸ ਜਿਹੜੇ ਨੇ ਜਨਮ ਦਿਨ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਾਂਗੇ ਲੋਕ ਕਵੀ ਸੰਤ ਰਾਮ ਉਦਾਸੀ ਹੁਣਾਂ ਦੀ ਤੇ ਬਰਨਾਲਾ ਦੀ ਮਿੱਟੀ ਦਾ ਜਾਇਆ ਜਿਸਦੀ ਕਲਮ ਨੇ ਹਕੂਮਤਾਂ ਦੀ ਹਿੱਕ ਦੇ ਉੱਤੇ ਹਲ ਵਾਹਿਆ, ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਖੇਤੀਬਾੜੀ ਦੀ ਗੱਲ ਥੋੜੀ ਜਿਹੀ ਕਰਨੀ ਚਾਹਾਂਗਾ, ਜੋ ਪਿਛਲੇ ਸਮਿਆਂ ਦੇ ਵਿੱਚ ਵੀ ਕਰਦੇ ਆ ਰਹੇ ਹਾਂ, ਪਰ ਦੁਨੀਆਦਾਰੀ ਦੇ ਵਿੱਚ ਅੱਜ ਜਿਹੜਾ ਜਾਗਰੂਕਤਾ ਕਿਤੇ ਨਾ ਕਿਤੇ ਮਾੜੀ ਮੋਟੀ ਫੈਲ ਰਹੀ ਹੈ ਤੇ ਜਦੋਂ ਝਾਤ ਮਾਰਦੇ ਹਾਂ ਇਸ ਸਾਰੀ ਸਥਿਤੀ ਦੇ ਉੱਤੇ ਤਾਂ ਸਮਾਂ ਤੇ ਸਥਿਤੀ ਗੱਲ ਕਰਦੇ ਹਾਂ ਤੁਹਾਡੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਸਭ ਕੁਝ ਠੀਕ ਠਾਕ ਜਿਹੜਾ ਸਹੀ ਸਲਾਮਤ ਪਹੁੰਚ ਰਿਹਾ ਹੋਵੇਗਾ। ਇਸ ਵਕਤ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:13 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:13 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਜਿਹੜੇ ਨੇ 9:13 ਦਾ ਸਮਾਂ ਹੈਗਾ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:13 ਹੋ ਗਏ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:13 ਹੈ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਗੱਲਾਂ ਬਾਤਾਂ ਦੀ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਤੇ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਵੀ ਅੱਗੇ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ। 20 ਅਪ੍ਰੈਲ 2026 ਦਾ ਦਿਹਾੜਾ ਤੇ ਅੱਜ ਦਾ ਵਿਚਾਰ ਜਿਹੜਾ ਕਹਿੰਦੇ ਨੇ ਕਿ ਗਾਇਕ ਨੂੰ ਚੁੱਪ ਰਹਿਣ ਵਾਸਤੇ ਮਜਬੂਰ ਕੀਤਾ ਜਾ ਸਕਦਾ ਪਰ ਗੀਤ ਨੂੰ ਨਹੀਂ ਕੀਤਾ ਜਾ ਸਕਦਾ। ਅਸੀਂ ਕਬਰਾਂ ਦੇ ਵਿੱਚ ਬਹੁਤ ਸਾਰੇ ਪੱਥਰ ਲੱਗੇ ਵੇਖਦੇ ਹਾਂ, ਉੱਥੇ ਲੋਕ ਦਫ਼ਨ ਨੇ ਪਰ ਗੀਤਾਂ ਦੀਆਂ ਕਬਰਾਂ ਕਿਹਨੇ ਜੜੀਆਂ ਵੇਖੀਆਂ ਨੇ। ਰਸੂਲ ਹਮਜ਼ਾ ਤੋਬ ਉਹਨਾਂ ਦੀ ਕਲਮ ਦੇ ਵਿੱਚ ਹੋਏ ਵਿਚਾਰ ਨੇ। ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 20 ਅਪ੍ਰੈਲ 1899 ਦਾ ਸਮਾਂ ਹੈ, ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਜਿਹੜਾ ਆਸਟਰੀਆ ਦੇ ਵਿੱਚ ਜਨਮ ਹੋਇਆ ਸੀ, ਜਰਮਨ ਦੇ ਨਾਲ ਗੁਆਂਢ ਦਾ ਮੁਲਕ ਆਸਟਰੀਆ। 1902 ਦੇ ਵਿੱਚ ਨੋਬਲ ਪੁਰਸਕਾਰ ਜੇਤੂ ਜੋੜੀ ਮੇਰੀ ਕਿਊਰੀ ਨੇ ਉੱਤੇ ਜਿਹੜਾ ਸੀ ਪੀ ਆਰ ਕਿਊਰੀ ਵੱਲੋਂ ਜਿਹੜਾ ਸੀ ਰੇਡੀਅਮ ਦੀ ਖੋਜ ਕੀਤੀ ਗਈ। 1939 ਦੇ ਵਿੱਚ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਹੁਣਾਂ ਦਾ ਰਾਇਸਰ ਬਰਨਾਲਾ ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ 1946 ਦੇ ਵਿੱਚ ਲੀਗ ਆਫ ਨੇਸ਼ਨਜ ਸੰਸਥਾ ਜਿਹੜੀ ਭੰਗ ਕਰ ਦਿੱਤੀ ਗਈ। 1954 ਦੇ ਵਿੱਚ ਭਾਰਤ ਚੀਨ ਦੇ ਵਿੱਚ ਪੰਚਸ਼ੀਲ ਸਮਝੌਤਾ ਕੀਤਾ ਤੇ 1971 ਦੀ ਜੰਗ ਤੇ ਨਾਲ ਦੀ ਨਾਲ 1971 ਭਾਰਤ ਨੇ ਆਪਣਾ ਪਹਿਲਾ ਜਿਹੜਾ ਸੀ ਕ੍ਰਿਕਟ ਟੈਸਟ ਮੈਚ ਜਿਹੜਾ ਜਿੱਤਿਆ ਸੀ। 1972 ਦੇ ਵਿੱਚ ਅਪੋਲੋ 16 ਜਿਹੜਾ ਸੀ ਸਫਲਤਾਪੂਰਵਕ ਚੰਦਰਮਾ ਦੇ ਉੱਤੇ ਉਤਰ ਗਿਆ ਤੇ 1997 ਦੇ ਵਿੱਚ ਇੰਦਰ ਕੁਮਾਰ ਗੁਜਰਾਲ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਬਣ ਗਏ। ਚਲੋ ਦੋਸਤੋ ਗੱਲਬਾਤ ਕਰਦੇ ਹਾਂ, ਸੰਤ ਰਾਮ ਉਦਾਸੀ ਉਹਨਾਂ ਦੀ ਵੀ ਗੱਲ ਕਰਨੀ ਹੈ। ਇਹਨੂੰ ਮੈਂ ਥੋੜਾ ਜਿਹਾ ਵੱਖਰਾ ਕਰਕੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਸ਼ ਦੀਆਂ ਖ਼ਬਰਾਂ ਦੀ ਅੱਜ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖੁੱਲ੍ਹ ਕੇ ਜਿਹੜਾ ਸੰਤ ਰਾਮ ਉਦਾਸੀ ਜੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਵਧਾਵਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦੇਸ਼ ਪ੍ਰੇ ਦੀਆਂ ਖਬਰਾਂ ਵੱਲ ਨੂੰ ਚੱਲਦੇ ਆ ਤੇ ਫਿਰ ਥੋੜਾ ਜਿਹਾ ਅਲੱਗ ਜਿਹੜਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਸਟੂਡੀਓ ਦਾ ਨੰਬਰ +352 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਕੁਝ ਹੀ ਪਲਾਂ ਤੱਕ ਖੋਲ ਦਿੱਤੀਆਂ ਜਾਣਗੀਆਂ ਤੇ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਰੂਬਰੂ ਹੋ ਲੈਂਦੇ ਹਾਂ ਤੇ ਜੋ ਦੁਨੀਆਂ ਦੇ ਹਾਲਾਤ ਨੇ ਉਨ੍ਹਾਂ ਵੱਲ ਨੂੰ ਚੱਲਦੇ ਹਾਂ। ਬੇਅਦਬੀ ਜਿਹੜਾ ਕਾਨੂੰਨ ਹੈ, ਬੇਅਦਬੀ ਕਾਨੂੰਨ ਲਾਗੂ ਹੋ ਗਿਆ ਤੇ ਖੌਫ ਜਾਂ ਸਿਆਸੀ ਖੇਡ ਹੈ ਇਹ ਵੀ ਦੇਖੀ ਜਾਵੇਗੀ। 2027 ਦੀਆਂ ਚੋਣਾਂ ਵੀ ਆ ਗਈਆਂ ਨੇ ਤੇ ਦੂਸਰੇ ਪਾਸੇ ਸਿੱਧੀ ਨਾਂਹ ਕਰ ਦਿੱਤੀ ਹੈ ਇਰਾਨ ਨੇ ਕਿ ਅਸੀਂ ਨਹੀਂ ਭਾਈ ਤੁਹਾਡੇ ਨਾਲ ਕਰਦੇ ਗੱਲ। ਪਹਿਲਾਂ ਜਿਹੜੀ ਹੈ ਜੰਗਬੰਦੀ ਜਿਹੜੀ ਹੈ ਕੱਲ੍ਹ ਨੂੰ ਤਾਰੀਖ ਜਿਹੜੀ ਹੈ ਆਖਰੀ ਦੋ ਹਫ਼ਤਿਆਂ ਦੀ ਜੰਗਬੰਦੀ ਖਤਮ ਹੋ ਰਹੀ ਹੈ ਤੇ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਨਵਾਂ ਜਿਹੜਾ ਉਲੀਕਿਆ ਜਾਵੇਗਾ, ਪਰ ਇਰਾਨ ਨੇ ਸਪਸ਼ਟ ਕਰ ਦਿੱਤਾ ਕਿ ਜਿੰਨਾ ਚਿਰ ਤੁਸੀਂ ਸਾਡੀ ਘੇਰਾਬੰਦੀ ਫੌਜਾਂ ਨੇਵੀ ਹੋਰ ਸਾਰਾ ਕੁਝ ਵਾਪਸ ਨਹੀਂ ਬੁਲਾ ਲੈਂਦੇ ਉਨਾ ਚਿਰ ਗੱਲ ਕਰਨੀ ਤੁਹਾਡੇ ਨਾਲ ਸੰਭਵ ਨਹੀਂ ਹੈ ਕਿਉਂਕਿ ਸਾਨੂੰ ਟਰੰਪ ਦੇ ਉੱਤੇ ਵਿਸ਼ਵਾਸ ਨਹੀਂ ਹੈ। ਜੋ ਉਹਨੇ ਵਿਸ਼ਵਾਸਘਾਤ ਪਹਿਲਾਂ ਵੀ ਕੀਤਾ ਤੇ ਫਾਇਦਾ ਕੋਈ ਨਹੀਂ ਹੈ ਗੱਲਬਾਤ ਕਰਨ ਦਾ ਤੇ ਆਉਣ ਵਾਲਾ ਸਮਾਂ ਦੇਖਦੇ ਆ ਕੀ ਕੁਝ ਜਿਹੜਾ ਵਾਪਰਦਾ ਹੈ। ਤੇ ਅੱਜ ਜਿਹੜਾ ਓਪਨ ਟਾਕ ਸ਼ੋਅ ਵੀ ਨਾਲ ਨਾਲ ਚੱਲੇਗਾ ਤੇ ਮੁੱਖ ਕੇਂਦਰ ਪੰਜਾਬ ਦੇ ਵਿੱਚ ਜੋ ਲਾਗੂ ਹੋਇਆ ਬੇਦਬੀ ਵਿਰੁੱਧ ਕਾਨੂੰਨ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗਵਰਨਰ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਿੱਥੇ ਸਰਕਾਰ ਇਸ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ ਉੱਥੇ ਸਿੱਖ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਕੁਝ ਜਿਹੜੀਆਂ ਸਲਾਹ ਰਹੀਆਂ ਨੇ ਤੇ ਕੁਝ ਇਹਦੇ ਖਿਲਾਫ਼ ਨੇ। 2027 ਦੀਆਂ ਚੋਣਾਂ ਦੇ ਮੱਦੇਨਜ਼ਰ ਆਪ ਤੇ ਬੀਜੇਪੀ ਦੀ ਸਿਆਸੀ ਮਿਲੀਭੁਗਤ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਕੀ ਇਹ ਕਾਨੂੰਨ ਸਿੱਖ ਕੌਮ ਦੇ ਲਈ ਭਵਿੱਖ ਦੇ ਵਿੱਚ ਨਵੀਆਂ ਮੁਸ਼ਕਲਾਂ ਪੈਦਾ ਕਰੇਗਾ, ਬੁੱਧੀਜੀਵੀ ਇਹ ਗੱਲ ਕਰ ਰਹੇ ਨੇ। ਤੇ ਦੂਜੇ ਪਾਸੇ ਬਲਵੰਤ ਸਿੰਘ ਰਾਜੂਵਾਲਾ ਦਾ ਮਸਲਾ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ ਗਈ ਸੀ ਉਹਦੀ ਜਿਹੜੀ ਵਾਪਸੀ ਦੀ ਮੰਗ ਬਾਰ ਬਾਰ ਉੱਠਦੀ ਹੈ ਤੇ ਸ਼੍ਰੋਮਣੀ ਕਮੇਟੀ ਦੀ ਅੱਜ ਅੰਤਰਿਮ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਜਿਹੜੀ ਆ ਅਪੀਲ ਕੀਤੀ ਹੈ ਕਿ ਭਾਈ ਇਹਦੇ ਉੱਤੇ ਚਰਚਾ ਕੀਤੀ ਜਾਵੇ ਤੇ ਜੋ ਕੁਝ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਕੇਂਦਰ ਦੇ ਨਾਲ ਜੋ ਟਕਰਾਅ ਚੱਲ ਰਿਹਾ ਹੈ ਉਹਦੇ ਬਾਵਜੂਦ ਜੋ ਕੁਝ ਨਾ ਕੁਝ ਜਿਹੜਾ ਸੋਚਣਾ ਪਏਗਾ। ਕੌਮਾਂਤਰੀ ਪੱਧਰ ਦੇ ਉੱਤੇ ਅਮਰੀਕਾ ਇਰਾਨ ਵਿਚਾਲੇ ਤਣਾਅ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ। ਇਰਾਨ ਨੇ ਇਸਲਾਮਾਬਾਦ ਵਾਰਤਾ ਤੋਂ ਇਨਕਾਰ ਕਰਦਿਆਂ ਟਰੰਪ ਸਰਕਾਰ ਨੂੰ ਸਖ਼ਤ ਜਵਾਬ ਦੇ ਦਿੱਤਾ ਤੇ ਨਾਲ ਹੀ ਅਮਰੀਕੀ ਅਦਾਲਤ ਦੇ ਵੱਲੋਂ ਅੰਦਰ ਖਾਤੇ ਜਿਹੜਾ ਅਮਰੀਕਾ ਦੇ ਵੀ ਟਰੰਪ ਦੇ ਉੱਤੇ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਟੈਰਿਫ ਦੇ ਵਿੱਚ ਘੱਟੋ ਘੱਟ $166 ਅਰਬ ਦਾ ਟਰੰਪ ਨੂੰ ਜੁਰਮਾਨਾ ਲੱਗਿਆ ਤੇ ਨਵੀਂ ਚਰਚਾ ਜਿਹੜੀ ਹੈ ਉੱਥੇ ਸਿਆਸਤ ਦੇ ਵਿੱਚ ਅਮਰੀਕਨ ਸਿਆਸਤ ਦੇ ਵਿੱਚ ਛਿੜ ਚੁੱਕੀ ਹੈ। ਜਪਾਨ ਦੇ ਵਿੱਚ ਭਿਆਨਕ ਜਿਹੜਾ ਭੂਚਾਲ ਆਇਆ ਤੇ ਸੁਨਾਮੀ ਅਲਰਟ ਹੈ। ਕੈਨੇਡਾ ਦੇ ਵਿੱਚ ਕ੍ਰਿਕਟ ਫਿਕਸਿੰਗ ਦਾ ਜਿਹੜਾ ਆਇਆ ਸਾਰਾ ਸਿਲਸਿਲਾ ਉਹਦੀ ਵੀ ਗੱਲ ਕਰਾਂਗੇ ਤੇ ਪੰਜਾਬ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਨੁਕਸਾਨ ਦੇ ਉੱਤੇ ਵੀ ਗੱਲ ਕਰਾਂਗੇ। ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਨਾਲ ਜਪਾਨ ਨੂੰ ਚੱਲਦੇ ਆ। ਸਭ ਤੋਂ ਪਹਿਲਾਂ ਜੋ ਹਾਲਾਤ ਨੇ ਉੱਥੇ ਦੇ, ਜਪਾਨ ਜਿਹੜਾ ਅਰਥਕਵਿਕ ਆਇਆ ਤੇ ਜਪਾਨ

ਤੇ ਹੋਕਾਇਡੋ ਪ੍ਰਾਂਤਾਂ ਦੇ ਵਿਚ 3 ਮੀਟਰ ਲਗਭਗ 10 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦਾ ਜਿਹੜਾ ਖਦਸ਼ਾ ਜਿਹੜਾ ਸੀ ਜਤਾਇਆ ਗਿਆ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰੀਏ ਤੇ ਗੌਰਮੈਂਟ ਜਿਹੜੇ ਨੇ ਗਵਰਨਰ ਕਟਾਰੀਆ ਸਾਹਿਬ ਉਨ੍ਹਾਂ ਵੱਲੋਂ ਬੇਦਵੀ ਦੇ ਵਿਰੁੱਧ ਪ੍ਰਵਾਨਗੀ ਦੇ ਦਿੱਤੀ ਗਈ। ਕੱਲ ਜਿਹੜਾ ਛੁੱਟੀ ਵਾਲੇ ਦਿਨ ਹਸਤਾਖਰ ਕਰ ਦਿੱਤੇ ਗਏ। ਰਾਜਪਾਲ ਦੀ ਸਹਿਮਤੀ ਦੇ ਨਾਲ ਸਿਆਸੀ ਤੇ ਕਾਨੂੰਨੀ ਅਟਕਲਾਂ ਦੂਰ ਕਹਿੰਦੇ ਹੋ ਗਈਆਂ ਨੇ। ਸੈਕਰੀਲੀਜ ਜਿਹੜਾ ਲਾ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਪੰਜਾਬ ਦੇ ਵਿਚ ਬੇਦਵੀ ਦੇ ਵਿਰੁੱਧ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪੰਜਾਬ ਸਰਕਾਰ ਨੇ ਅੱਜ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਦੇ ਨਾਲ ਬੇਅਦਬੀ ਵਿਰੁੱਧ ਜਿਹੜਾ ਕਾਨੂੰਨ ਅੱਜ ਤੋਂ ਹੀ ਅਮਲ ਦੇ ਵਿਚ ਆ ਗਿਆ। ਪੰਜਾਬ ਦੇ ਰਾਜਪਾਲ ਨੇ 18 ਅਪ੍ਰੈਲ ਨੂੰ ਇਸ ਸੋਧ ਬਿੱਲ ਨੂੰ ਜਿਹੜਾ ਸਹਿਮਤੀ ਦੇ ਦਿੱਤੀ ਸੀ ਤੇ ਪੰਜਾਬ ਦੇ ਕਾਨੂੰਨੀ ਤੇ ਵਿਧਾਨਿਕ ਜਿਹੜੇ ਮਾਮਲਿਆਂ ਦੇ ਬਾਰੇ ਵਿਭਾਗ ਨੇ ਅੱਜ ਇਸ ਐਕਟ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਸੂਬਾ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਬੇਅਦਬੀ ਵਿਰੁੱਧ ਕਾਨੂੰਨ ਨੂੰ ਲਾਗੂ ਕਰ ਦਿੱਤਾ ਹੈ। ਪੰਜਾਬ ਦੇ ਵਿਚ ਸਾਲ 2015 ਚ ਫਰੀਦਕੋਟ ਜ਼ਿਲ੍ਹੇ ਦੇ ਵਿਚ ਬੇਅਦਬੀ ਦੀਆਂ ਘਟਨਾਵਾਂ ਤੇਜ਼ੀ ਦੇ ਨਾਲ ਸ਼ੁਰੂ ਹੋਈਆਂ ਤੇ ਹੁਣ ਤੱਕ ਸੂਬੇ ਦੇ ਵਿਚ 597 ਬੇਅਦਬੀਆਂ ਦੇ ਕੇਸ ਸਾਹਮਣੇ ਆ ਚੁੱਕੇ ਹੈ। ਠੀਕ 11 ਸਾਲਾਂ ਮਗਰੋਂ ਸਖ਼ਤ ਸਜ਼ਾਵਾਂ ਵਾਲਾ ਬੇਅਦਬੀ ਵਿਰੁੱਧ ਕਾਨੂੰਨ ਅਮਲ ਦੇ ਵਿਚ ਆ ਗਿਆ। ਪਰ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਜਿਹੜਾ ਕਾਨੂੰਨ ਤਾਂ ਚਲੋ ਪਹਿਲਾਂ ਵੀ ਸੀਗੇ, ਪਰ ਕੀ ਕਾਨੂੰਨ ਦੇ ਹੱਥਾਂ ਦੇ ਵਿਚ ਜਿਹੜਾ ਅਪਰਾਧੀ ਹੈ ਉਹਨੂੰ ਪਹੁੰਚਣ ਦਿੱਤਾ ਜਾਏਗਾ। ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ ਨੂੰ ਸਰਬਸੰਮਤੀ ਦੇ ਨਾਲ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਸੀ ਤੇ ਰਾਜਪਾਲ ਦੀ ਸਹਿਮਤੀ ਮਗਰੋਂ ਇਸ ਸੋਧ ਬਿੱਲ ਨੂੰ ਲੈ ਕੇ ਬਣੇ ਸਿਆਸੀ ਤੇ ਕਾਨੂੰਨੀ ਤੋਖਲੇ ਵੀ ਦੂਰ ਹੋਏ ਨੇ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੇ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਬੇਅਦਬੀ ਦੇ ਵਿਰੁੱਧ ਕਾਨੂੰਨ ਸਟੇਟ ਦੇ ਦਾਇਰੇ ਦੇ ਵਿਚ ਹੈ, ਜਿਸ ਵਾਸਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਜ਼ਰੂਰਤ ਕਹਿੰਦੇ ਨਹੀਂ ਹੈ ਤੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਸਮਾਣਾ ਦੇ ਵਿਚ 12 ਅਕਤੂਬਰ 2024 ਤੋਂ ਚੱਲ ਰਿਹਾ ਮੋਰਚਾ ਵੀ ਖਤਮ ਹੋਣ ਦੇ ਜਿਹੜਾ ਆਸਾਰ ਬਣ ਗਏ ਨੇ। ਨਵੇਂ ਕਾਨੂੰਨ ਦੇ ਅਨੁਸਾਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਿਸੇ ਵੀ ਕੰਮ ਦੇ ਵਿਚ ਸ਼ਾਮਲ ਜਾਂ ਅਜਿਹੀ ਸਾਜਿਸ਼ ਦਾ ਹਿੱਸਾ ਬਣਨ ਵਾਲੇ ਨੂੰ 10 ਸਾਲ ਤੋਂ ਉਮਰ ਕੈਦ ਦੀ ਸਜ਼ਾ ਹੋਵੇਗੀ ਤੇ ਇਸ ਕਾਨੂੰਨ ਦੇ ਵਿਚ 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਹੋਏਗਾ। ਇਸ ਤੋਂ ਇਲਾਵਾ ਜਾਇਦਾਦ ਜਿਹੜੀ ਆ ਜ਼ਬਤ ਕੀਤੇ ਜਾਣ ਦੀ ਵੀ ਵਿਵਸਥਾ ਇਸ ਕਾਨੂੰਨ ਦੇ ਵਿਚ ਪਾਈ ਗਈ ਹੈ। ਇਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਆਖਰੀ ਕਦਮ ਵੀ ਮੁਕੰਮਲ ਕਰ ਲਿਆ। ਆਪ ਸਰਕਾਰ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਮਗਰੋਂ ਇਸ ਕਦਮ ਦਾ ਸਿਆਸੀ ਲਾਹਾ ਵੀ ਲਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਫਰੰਟ ਦੇ ਉਤੇ ਘੇਰਨ ਦੀ ਕੋਸ਼ਿਸ਼ ਕਰੇਗੀ। ਸ਼੍ਰੋਮਣੀ ਅਕਾਲੀ ਦਲ ਸਮੇਤ ਬਾਕੀ ਵਿਰੋਧੀ ਧਿਰਾਂ ਨੇ ਵੀ ਇਸ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਕੀ ਧਰਮਾਂ ਦੀ ਬੇਅਦਬੀ ਖਿਲਾਫ਼ ਵੀ ਕਹਿੰਦੇ ਕਾਨੂੰਨ ਬਣਾਇਆ ਜਾਵੇ। ਦੂਸਰੇ ਪਾਸੇ ਟਾਵਰ ਦੇ ਉਤੇ ਚੜੇ ਸਮਾਣਾ ਟਾਵਰ ਮੋਰਚਾ 18 ਮਹੀਨਿਆਂ ਬਾਅਦ ਕਹਿੰਦੇ ਗੁਰਜੀਤ ਸਿੰਘ ਖਾਲਸਾ ਹੇਠਾਂ ਉਤਰਨ ਦੇ ਲਈ ਸਹਿਮਤ ਹੋਏ ਨੇ। 400 ਫੁੱਟ ਉੱਚੇ ਟੈਲੀਕਾਮ ਟਾਵਰ ਦੇ ਉਤੇ ਚੜੇ 43 ਸਾਲਾਂ ਗੁਰਜੀਤ ਸਿੰਘ ਖਾਲਸਾ ਐਤਵਾਰ ਨੂੰ ਕੱਲ ਹੇਠਾਂ ਉਤਰਨ ਦੇ ਲਈ ਸਹਿਮਤ ਹੋ ਗਏ ਨੇ। ਅਕਤੂਬਰ 2024 ਦੇ ਵਿਚ ਬੇਅਦਬੀ ਜਿਹੜਾ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਇਸ ਟਾਵਰ ਦੇ ਉਤੇ ਚੜੇ ਹੋਏ ਸਨ। ਇਹ ਘਟਨਾਕ੍ਰਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 226 ਨੂੰ ਮਨਜੂਰੀ ਦੇਣ ਤੋਂ ਬਾਅਦ ਸਾਹਮਣੇ ਆ ਗਿਆ, ਜਿਸ ਦੇ ਨਾਲ ਇਸ ਕਾਨੂੰਨ ਦੇ ਲਾਗੂ ਹੋਣ ਦਾ ਰਸਤਾ ਸਾਫ਼ ਹੋ ਗਿਆ। ਗੁਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਖੁਸ਼ੀ ਦੇ ਨਾਲੋਂ ਜ਼ਿਆਦਾ ਸੰਤੁਸ਼ਟੀ ਦੀ ਜਿਹੜੀ ਗੱਲ ਹੈ, ਕਿਉਂਕਿ ਵਾਹਿਗੁਰੂ ਨੇ ਕਹਿੰਦੇ ਮੇਰੀਆਂ ਅਰਦਾਸਾਂ ਸੁਣ ਲਈਆਂ ਨੇ। ਉਥੇ ਹੀ ਸਮਾਣਾ ਟਾਵਰ ਮੋਰਚੇ ਦੇ ਮੈਂਬਰ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਚ ਪ੍ਰਦਰਸ਼ਨ ਵਾਲੀ ਥਾਂ ਨੇੜੇ ਸ੍ਰੀ ਅਖੰਡ ਪਾਠ ਸਾਹਿਬ ਪਾਠ ਕਰਵਾਉਣਗੇ ਤੇ ਪਾਠ ਦੇ ਭੋਗ ਵਾਲੇ ਦਿਨ ਇਹ ਧਰਨਾ ਜਿਹੜਾ ਸਮਾਪਤ ਕਹਿੰਦੇ ਹੋ ਜਾਵੇਗਾ। ਦੂਸਰਾ ਮਾਮਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਰਾਜੋਆਣਾ ਪਟੀਸ਼ਨ ਦਾ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੂੰ ਪਟੀਸ਼ਨ ਵਾਪਸ ਲੈਣ ਦੇ ਲਈ ਹੁਕਮ ਦੇਣ ਦੀ ਅਪੀਲ ਕੀਤੀ ਹੈ ਤੇ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਹੋਇਆ ਇਹ ਫੈਸਲਾ ਹੈ ਤੇ ਕੇਂਦਰ ਸਰਕਾਰ ਦੇ ਅਡੀਅਲ ਵਤੀਰੇ ਦੇ ਕਾਰਨ ਕਹਿੰਦੇ ਰੋਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਮਾਫ਼ੀ ਸਬੰਧੀ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਦੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਦੇਣ ਦੀ ਅਪੀਲ ਕੀਤੀ ਹੈ। ਇਹ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਕੀਤਾ ਗਿਆ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਦਫ਼ਤਰ ਵਿਖੇ ਹੋਈ ਅੰਤਰਿੰਗ ਕਮੇਟੀ ਦੀ ਇਕੱਤਰਤਾ ਦੇ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿਚ ਪੰਜਾਬ ਦੀ ਨੁਮਾਇੰਦਗੀ ਘਟਾਏ ਜਾਣ ਤੇ ਭਗਤ ਰਵਿਦਾਸ ਜੀ ਦੀ 650ਵੀਂ ਸਾਲਾਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਵਿਚਾਰਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਦੇ ਨਾਲ ਸਬੰਧਤ ਮਾਮਲੇ ਵਿਚ

0: ਰਹੇ ਨੇ। ਧਾਮੀ ਹੁਣਾਂ ਨੇ ਅੰਤਰਿਮ ਕਮੇਟੀ ਦੇ ਫੈਸਲਿਆਂ ਦੇ ਬਾਰੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ 14 ਸਾਲ ਪਹਿਲਾਂ ਪਟੀਸ਼ਨ ਪਾਈ ਗਈ ਸੀ, ਪਰ ਕੇਂਦਰ ਸਰਕਾਰ ਨੇ ਇਸ ਸਬੰਧੀ ਹਮੇਸ਼ਾ ਅੜੀਅਲ ਰਵੱਈਆ ਹੀ ਅਪਣਾਈ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਭਾਈ ਰਾਜੋਆਣਾ ਸ਼੍ਰੋਮਣੀ ਕਮੇਟੀ ਨੂੰ ਵਾਰ ਵਾਰ ਆਪਣੀ ਅਪੀਲ ਵਾਪਸ ਲੈਣ ਦੇ ਲਈ ਕਹਿ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਨੇ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਕੀਤੀ ਸੀ। ਇਸ ਦੇ ਲਈ ਅੱਜ ਦੀ ਅੰਤਰਿਮ ਕਮੇਟੀ ਨੇ ਵਿਚਾਰ ਮਗਰੋਂ ਰਾਜੋਆਣਾ ਦੀ ਅਪੀਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਯੋਗ ਆਦੇਸ਼ ਦੇ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਆਦੇਸ਼ ਆਵੇਗਾ ਸ਼੍ਰੋਮਣੀ ਕਮੇਟੀ ਉਸ ਦੇ ਉੱਤੇ ਪਹਿਰਾ ਦੇਵੇਗੀ। ਐਡਵੋਕੇਟ ਧਾਮੀ ਹੁਣਾਂ ਨੇ ਦਸਿਆ ਕਿ ਅੰਤਰਿਮ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਦੇ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰੇ ਸਬੰਧੀ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਹਿੱਤਾਂ ਦੇ ਨਾਲ ਇਕ ਹੋਰ ਵੱਡਾ ਧੱਕਾ। ਪੰਜਾਬ ਦੇ ਦਰਿਆਈ ਪਾਣੀ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਹੱਕ ਪੰਜਾਬ ਦੇ ਲੋਕਾਂ ਦਾ ਹੈ, ਉਨ੍ਹਾਂ ਨੂੰ ਹਥਿਆਉਣ ਦੇ ਲਈ ਕੇਂਦਰ ਗਲਤ ਤਰੀਕੇ ਦੇ ਨਾਲ ਅਪਣਾ ਰਿਹਾ। ਅੰਤਰਿਮ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਜਿਹਾ ਕੋਈ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੋ ਪੰਜਾਬੀਆਂ ਦੇ ਹੱਕਾਂ ਦੇ ਵਿਰੁੱਧ ਹੋਵੇ। ਪਰ ਦੂਸਰੇ ਪਾਸੇ ਜਿਹੜਾ ਬੇਅਦਬੀ ਦਾ ਕਾਨੂੰਨ ਬਣਿਆ ਉਹਦੀ ਸ਼ਲਾਘਾ ਕਰ ਦਿੱਤੀ ਹੈ। ਵੈਸੇ ਤਾਂ ਮੇਨ ਜਿਹੜੀ ਹੈ ਸਾਡੀ ਸੰਸਥਾ ਉਹਦਾ ਕਾਜ ਬਣਦਾ ਸੀ ਇਹਦਾ ਸਾਰਾ ਕੁਝ ਅੱਗੇ ਹੋ ਕੇ ਇਸ ਨੂੰ ਜਿਹੜਾ ਹੈਂਡਲ ਕਰਨਾ, ਪਰ ਉਹਦੀ ਸ਼ਲਾਘਾ ਕੀਤੀ ਹੈ ਤੇ ਦੂਸਰੇ ਪਾਸੇ ਵਿਦਵਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ। ਭਗਤ ਰਵਿਦਾਸ ਜੀ ਦੀ ਗੱਲ ਕਰੀਏ ਤਾਂ 650 ਸਾਲਾਂ ਜਨਮ ਸ਼ਤਾਬਦੀ ਮਨਾਏ ਜਾਣ ਸਬੰਧੀ ਪ੍ਰੋਗਰਾਮ ਉਲੀਕਣ ਵਾਸਤੇ ਸਬ ਕਮੇਟੀ ਗਠਨ ਕੀਤੇ ਜਾਣ ਨੂੰ ਪ੍ਰਵਾਨਗੀ ਜਿਹੜੀ ਹੈ ਉਹ ਦਿੱਤੀ ਗਈ ਹੈ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾਂ ਸਥਾਪਨਾ ਦਿਵਸ ਦੀ 29 ਅਪ੍ਰੈਲ ਤੋਂ 1 ਮਈ ਤੱਕ ਮਨਾਈ ਜਾ ਰਹੀ ਸ਼ਤਾਬਦੀ ਦੇ ਜਿਹੜਾ ਪ੍ਰੋਗਰਾਮਾਂ ਸਬੰਧੀ ਦੇ ਵਿੱਚ ਵੀ ਵਿਚਾਰ ਵਟਾਂਦਰਾ ਹੋਇਆ। ਅੰਤਰਿਮ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਮਾਗਮਾਂ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੇ ਸ੍ਰੀ ਫਤਿਹਗੜ੍ਹ ਸਾਹਿਬ ਨਜ਼ਦੀਕ ਹੋਏ ਸੜਕ ਹਾਦਸੇ ਦੇ ਵਿੱਚ ਕਾਲ ਚਲਾਨਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਰੁਪਏ ਸਹਾਇਤਾ ਦੇਣ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਲੁਧਿਆਣਾ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਮੌਕੇ ਹੋਏ ਹਾਦਸੇ ਦੇ ਵਿੱਚ ਜਾਨ ਗੁਆਉਣ ਵਾਲੇ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਵੀ 1 ਲੱਖ ਰੁਪਏ ਦੇ ਜਿਹੜੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਸਿੱਖਿਆ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜੋ ਮਰਦਮਸ਼ੁਮਾਰੀ ਚੱਲ ਰਹੀ ਹੈ ਸਿੱਖਿਆ ਤੇ ਭਾਰੀ ਮਰਦਮਸ਼ੁਮਾਰੀ ਪੈ ਗਈ ਹੈ। ਕਈ ਸਕੂਲਾਂ ਦੇ ਵਿੱਚ 100 ਸਟਾਫ ਦੀ ਜਿਹੜੀ ਹੈ ਡਿਊਟੀ ਹੈ ਗੈਰ ਵਿਦਾਇਕ ਵਿਦਿਅਕ ਜਿਹੜੇ ਕੰਮਾਂ ਦੇ ਉੱਤੇ ਲੱਗੀ ਹੋਈ ਹੈ। ਸਕੂਲਾਂ ਦੇ ਵਿੱਚ ਦਾਖਲਿਆਂ ਦਾ ਸਮਾਂ ਚੱਲ ਰਿਹਾ ਤੇ ਪਰ ਜਲੰਧਰ ਭਰ ਦੇ ਸਰਕਾਰੀ ਸਕੂਲ ਜਿਹੜੇ ਨੇ ਸਟਾਫ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਉੱਤੇ ਲਗਾਇਆ ਗਿਆ, ਜਿਸਦੇ ਕਾਰਨ ਜਮਾਤਾਂ ਲਗਭਗ ਅਧਿਆਪਕਾਂ ਤੋਂ ਸੱਖਣੀਆਂ ਹੋ ਚੁੱਕੀਆਂ ਨੇ। ਅਧਿਆਪਕਾਂ ਨੇ ਦੱਸਿਆ ਕਿ ਕਈ ਜਿਹੜੇ ਸਕੂਲਾਂ ਦੇ ਵਿੱਚ ਲਗਭਗ ਸਾਰਾ ਸਟਾਫ ਮਰਦਮਸ਼ੁਮਾਰੀ ਦੇ ਕੰਮਾਂ ਦੇ ਲਈ ਤਾਇਨਾਤ ਕਰ ਦਿੱਤਾ ਗਿਆ, ਜਿਸਦੇ ਕਾਰਨ ਨਵੇਂ ਦਾਖਲਿਆਂ ਦੇ ਪ੍ਰਬੰਧ ਤੇ ਨਿਯਮਤ ਕਲਾਸਾਂ ਲਗਾਉਣ ਦੇ ਲਈ ਕੋਈ ਸਟਾਫ ਜਿਹੜਾ ਉਪਲਬਧ ਨਹੀਂ ਦਿਸ ਰਿਹਾ। ਨਗਰ ਨਿਗਮ ਜਲੰਧਰ ਦੇ ਜ਼ਿਲ੍ਹਾ ਮਰਦਮਸ਼ੁਮਾਰੀ ਅਫਸਰ ਦੇ ਵੱਲੋਂ ਜਾਰੀ ਪੱਤਰ ਅਨੁਸਾਰ ਕਰੀਬ 520 ਅਧਿਆਪਕਾਂ ਨੂੰ ਪਹਿਲਾਂ ਹੀ ਜਿਹੜਾ ਗਣਨਾਕਾਰ ਜਿਹੜਾ ਹੈ ਉਹਦੇ ਉੱਤੇ ਜਿਹੜਾ ਸੁਪਰਵਾਈਜ਼ਰ ਦੇ ਵਜੋਂ ਤੈਨਾਤ ਕੀਤਾ ਜਾ ਚੁੱਕਿਆ, ਜਿਨ੍ਹਾਂ ਦੇ ਸਿਖਲਾਈ ਸੈਸ਼ਨ 20 ਤੋਂ 22 ਅਪ੍ਰੈਲ ਤੱਕ ਨਿਰਧਾਰਿਤ ਨੇ। ਇਸ ਤੈਨਾਤੀ ਦੇ ਵਿੱਚ ਲੈਕਚਰਾਰ, ਮਾਸਟਰ ਕੇਡਰ, ਅਧਿਆਪਕ ਤੇ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਨੇ। ਸਥਿਤੀ ਖਾਸ ਤੌਰ ਦੇ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ GSS ਜਿਹੜਾ ਹੈ GSSS ਕਾਦੀਆਂਵਾਲੀ, ਲਾਡੋਵਾਲੀ, ਸਕੂਲ ਆਫ ਐਮੀਨੈਂਸ ਮਕਸੂਦਾ, ਸਰਕਾਰੀ ਮਿਡਲ ਸਕੂਲ ਖੁਸਰੋਪੁਰ ਤੇ GSSS ਹੀਰਾਂ ਵਰਗੇ ਸਕੂਲਾਂ ਦੇ ਵਿੱਚ ਚਿੰਤਾਜਨਕ ਦੱਸੀ ਹੈ, ਜਿੱਥੇ ਕਥਿਤ ਤੌਰ ਦੇ ਉੱਤੇ 100% ਸਟਾਫ ਨੂੰ ਮਰਦਮਸ਼ੁਮਾਰੀ ਦੀ ਡਿਊਟੀ ਦੇ ਉੱਤੇ ਲਗਾਇਆ ਗਿਆ। ਅਧਿਆਪਕਾਂ ਨੇ ਜਿਹੜਾ ਗੰਭੀਰ ਚਿੰਤਾ ਜਿਹੜੀ ਹੈ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਡਿਊਟੀਆਂ ਲਗਾਉਣ ਵੇਲੇ ਸੰਤੁਲਨ ਬਣਾਉਣ ਦੇ ਵਿੱਚ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਤੈਨਾਤੀ 211 ਦੀ ਮਰਦਮਸ਼ੁਮਾਰੀ ਦੇ ਦੌਰਾਨ ਵੀ ਨਹੀਂ ਹੋਈ ਸੀ ਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਿਚਾਲੇ ਤਾਲਮੇਲ ਦੀ ਕਮੀ ਦਾ ਦੋਸ਼ ਲਾਇਆ। ਬੀਐਡ ਅਧਿਆਪਕ ਜਿਹੜੇ ਨੇ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਹੁਣਾਂ ਨੇ ਕਿਹਾ ਕਿ ਜਲੰਧਰ ਦੇ ਵਿੱਚ ਲਗਭਗ ਅੱਧਾ ਅਧਿਆਪਕ ਅਮਲਾ ਪਹਿਲਾਂ ਹੀ ਜਿਹੜਾ SIR ਡਿਊਟੀਆਂ ਦੇ ਵਿੱਚ ਲੱਗਿਆ ਹੋਇਆ, ਜਦੋਂ ਕਿ ਬਾਕੀ ਬਚੇ ਹੋਏ ਜਿਹੜੇ ਨੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦਾ ਕੰਮ ਜਿਹੜਾ ਸੌਂਪ ਦਿੱਤਾ ਗਿਆ। ਇਸ ਦੇ ਨਾਲ ਸਰਕਾਰੀ ਸਕੂਲ ਅਸਲ ਦੇ ਵਿੱਚ ਖਾਲੀ ਹੋ ਗਏ ਨੇ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਗੈਰ ਵਿਦਿਅਕ ਜਿੰਮੇਵਾਰੀਆਂ ਜਿਵੇਂ ਕਿ MSTAR ਐਪ ਤੇ ਡਾਟਾ ਅਪਲੋਡ ਕਰਨਾ, ਸਰਕਾਰੀ ਸਕੀਮਾਂ ਦੇ ਨਾਲ ਸਬੰਧਤ ਡਿਊਟੀਆਂ ਦੇਣੀਆਂ ਬੋਝ ਹੇਠਾਂ ਨੇ ਤੇ ਪਬਲਿਸਿਟੀ ਦਾ ਜਿਹੜਾ ਹੈ ਹੋਰ ਸਾਰੇ ਨੇ ਆਨਲਾਈਨ ਆਪਣੇ ਲੈਕਚਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਰਿਕਾਰਡ ਕਰਾਉਣਾ। ਲਾਡੋਵਾਲੀ ਰੋਡ ਦੇ ਉੱਤੇ ਸਥਿਤ ਇੱਕ ਸਕੂਲ ਆਫ ਐਮੀਨੈਂਸ ਦੇ ਅਧਿਆਪਕ ਨੇ ਕਿਹਾ ਕਿ ਇਸ ਸਾਲ ਨਿੱਜੀ ਸਕੂਲ ਜਾਂ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲਿਆ, ਪਰ ਅਧਿਆਪਕਾਂ ਦੀ ਘਾਟ ਦੇ ਕਾਰਨ ਖਤਰਾ ਬਣ ਰਿਹਾ ਕਿ ਉਹ ਮੁੜ ਨਿੱਜੀ ਸਕੂਲਾਂ ਦੇ ਵੱਲ ਚਲੇ ਜਾਣਗੇ। ਡੈਮੋਕਰੇਟਿਕ ਟੀਚਰ ਜਿਹੜਾ ਫਰੰਟ ਹੈ ਉਹਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਉਹਨਾਂ ਕਿਹਾ ਕਿ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਮਰਦਮਸ਼ੁਮਾਰੀ ਡਿਊਟੀਆਂ ਤੇ ਲਗਾਏ ਜਾਣ ਵਾਲੇ ਅਧਿਆਪਕਾਂ ਦੀ ਗਿਣਤੀ 1400 ਤੱਕ ਜਾ ਸਕਦੀ ਹੈ ਤੇ ਅਕਾਦਮਿਕ ਕੰਮ ਮਈ ਤੱਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਅੱਗੇ ਚੋਣਾਂ ਆ ਗਈਆਂ ਤੇ ਉਹਦੇ ਵਿੱਚ ਫਿਰ ਜਿਹੜਾ ਇਹਨਾਂ ਦੀਆਂ ਡਿਊਟੀਆਂ ਲੱਗਣੀਆਂ ਨੇ ਤੇ ਵਿਚਾਰਿਆਂ ਦਾ ਬੱਚਿਆਂ ਦਾ ਸਿਲੇਬਸ ਕਿੱਥੋਂ ਪੂਰਾ ਹੋਏਗਾ। ਇਸੇ ਕਰਕੇ ਮੈਂ ਕਈ ਵਾਰੀ ਕਿਹਾ ਭਾਈ ਜਿਹੜੇ ਰਿਟਾਇਰ ਆਫਿਸਰ ਨੇ ਉਹਨਾਂ ਨੂੰ ਜ਼ਰੂਰ ਲਾ ਲਿਆ ਜਾਵੇ ਤੇ ਨਾਲੇ ਅਗਲੇ ਕੁਝ ਨਾ ਕੁਝ ਕੰਮ ਕਰਨਗੇ, ਡਿਪਰੈਸ਼ਨ ਤੋਂ ਬਚਣਗੇ, 5-7 ਦਿਨ ਜਾਣੇ ਇੱਕ ਦੂਸਰੇ ਨਾਲ ਗੱਲਬਾਤ ਕਰਨਗੇ, ਆਉਣ ਜਾਣ ਦੇਖਣਗੇ, ਮੇਲਾ ਦੇਖਣਗੇ ਚੋਣਾਂ ਦਾ, ਕਿਤੇ ਨਾ ਕਿਤੇ ਉਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ ਹੈ। ਤੇ ਆਪਣੇ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਵੋਟਾਂ ਦਾ ਕੰਮ ਆਪਣਾ ਕਰਾਓ। ਮਰਦਮਸ਼ੁਮਾਰੀਆਂ ਦਾ ਹੁਣ ਦੇਖੋ ਕੌਂਸਲਾਂ ਦਾ ਕੰਮ ਹੈ, ਕੌਂਸਲਰ ਜਿਹੜੇ ਨੇ ਉਹਨਾਂ ਦਾ ਕੰਮ ਕਹਿ ਲਓ, ਰਜਿਸਟਰਾਰ ਦਾ ਕੰਮ ਕਹਿ ਲਓ, ਜਿਹੜੀਆਂ ਰਜਿਸਟਰੀਆਂ ਆਪਣੇ ਰਜਿਸਟਰੇਸ਼ਨ ਹੁੰਦੀ ਹੈ ਜਨਮ ਦੀ ਦਾ ਮੌਤ ਦੀ, ਉਹਨਾਂ ਲੋਕਾਂ ਦੇ ਕੰਮ ਨੇ, ਪਰ ਇਹਦੇ ਵਿੱਚ ਟੀਚਰ ਜਿਹੜੇ ਘੜੀਸੇ ਜਾਂਦੇ ਆ। ਤੇ ਲਓ ਦੋਸਤੋ ਇੱਕ ਖਬਰ ਹੋਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੈਣੀ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਫਰੀਦਕੋਟ ਜੇਲ੍ਹ ਦੇ ਵਿੱਚ ਬੈਠੇ ਮੁਲਜ਼ਮਾਂ ਨੂੰ ਕਰੋੜਾਂ ਦੇ ਟੈਂਡਰ ਅਲਾਟ ਕਰ ਦਿੱਤੇ ਗਏ। ਚੰਦਭਾਨ ਕਾਂਡ ਦੇ ਜਿਹੜੇ ਮੁਲਜ਼ਮਾਂ ਨੂੰ ਮਿਲੇ ਟੈਂਡਰਾਂ ਦੇ ਬਾਰੇ ਖੁਲਾਸਾ ਹੋਇਆ। ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਨੇ ਚੰਦਭਾਨ ਕਾਂਡ ਦੇ ਮੁਲਜ਼ਮਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਹੀ 2 ਸਾਲਾਂ ਦੇ ਲਈ ਲੋਡਿੰਗ ਅਤੇ ਅਨਲੋਡਿੰਗ ਦੇ ਟੈਂਡਰ ਅਲਾਟ ਕਰ ਦਿੱਤੇ। ਇਹ ਕਾਰੋਬਾਰ ਕਰੀਬ 20 ਕਰੋੜ ਰੁਪਏ ਦਾ ਹੈ। ਹਾਲਾਂਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਬਣਾਈ ਨੀਤੀ ਦੇ ਅਨੁਸਾਰ ਜੇ ਕਿਸੇ ਵਿਅਕਤੀ ਦੇ ਖਿਲਾਫ FIR ਦਰਜ ਹੈ ਤਾਂ ਉਸ ਨੂੰ ਟੈਂਡਰ ਅਲਾਟ ਨਹੀਂ ਹੋ ਸਕਦਾ। ਟੈਂਡਰ ਹਾਸਲ ਕਰਨ ਵਾਲਾ ਹਰਵਿੰਦਰ ਸਿੰਘ ਅਤੇ ਉਸਦਾ ਭਰਾ ਗਮਦੂਰ ਸਿੰਘ ਫਰਵਰੀ 2025 ਨੂੰ ਵਾਪਰੇ ਚੰਦਭਾਨ ਕਾਂਡ ਦੇ ਵਿੱਚ ਮੁਲਜ਼ਮਾਂ ਵਜੋਂ ਨਾਮਜ਼ਦ ਨੇ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਦੋਵੇਂ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਕੈਦ ਨੇ। ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਆਜ਼ਾਦ ਅਤੇ ਨੌਂ ਨਿਹਾਲ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਅਤੇ ਗਮਦੂਰ ਸਿੰਘ ਪਿੰਡ ਚੰਦਭਾਨ ਦੇ 40 ਮਜ਼ਦੂਰਾਂ ਦੀ ਕਥਿਤ ਤੌਰ ਦੇ ਉੱਤੇ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੀੜਤ ਦਲਿਤ ਪਰਿਵਾਰਾਂ ਦੇ ਖਿਲਾਫ਼ ਹੀ ਪੁਲਿਸ ਨੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਸੀ। ਬਾਅਦ ਦੇ ਵਿੱਚ ਲੋਕਾਂ ਦੇ ਸੰਘਰਸ਼ ਦੇ ਕਾਰਨ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਜਿਹੜਾ ਰਿਹਾਅ ਕੀਤਾ ਗਿਆ। ਸੁਪਰੀਮ ਕੋਰਟ ਨੇ ਇਨ੍ਹਾਂ ਦੋਵਾਂ ਨੂੰ ਹਾਈ ਕੋਰਟ ਦੇ ਵੱਲੋਂ ਮਿਲੀ ਅਗਾਉਂ ਜ਼ਮਾਨਤ ਨੂੰ ਰੱਦ ਕਰਦਿਆਂ ਪੁਲਿਸ ਸਾਹਮਣੇ ਆਤਮ ਸਮਰਪਣ ਕਰਨ ਦੇ ਲਈ ਕਿਹਾ ਸੀ ਤੇ ਹੁਣ ਇਹ ਮੁਲਜ਼ਮ ਜੇਲ੍ਹ ਦੇ ਵਿੱਚ ਨੇ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਟੈਂਡਰ ਅਲਾਟ ਕੀਤੇ ਹੋਏ ਨੇ ਜੋ ਕਿ ਵਿਭਾਗ ਦੇ ਨਿਯਮਾਂ ਦੇ ਉੱਤੇ ਪਾਲਸੀ ਮੁਤਾਬਕ ਗਲਤ ਜਿਹੜੇ ਨੇ ਦੱਸੇ ਜਾ ਰਹੇ ਨੇ। ਜੀ ਦੋਸਤੋ, ਇਹ ਸਾਂਝੀ ਦੇਸ਼ ਦੇ ਦੀਆਂ ਕੁਝ ਖਬਰਾਂ ਤੇ ਦੇਸ਼ ਦੀਆਂ ਤੇ ਕੇਂਦਰ ਦੀਆਂ ਤੇ ਪੰਜਾਬ ਦੀਆਂ ਤੇ ਵਿਦੇਸ਼ ਦੀਆਂ ਖਬਰਾਂ ਆਪਾਂ ਅੱਗੇ ਜਾ ਕੇ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਨਾਲ ਜੋੜਨ ਦੀ ਕਰਦੇ ਹਾਂ ਕੋਸ਼ਿਸ਼। ਇੱਕ ਮਿੰਟ ਸੈਣੀ ਸਾਹਿਬ ਹੋਲਡ ਰੱਖਣਾ ਜੀ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਜੀ। ਤੇ ਪ੍ਰੋਗਰਾਮ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਹੋਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ। ਤੇ ਇੱਧਰ ਚੱਕਰ ਪੈ ਜਾਂਦਾ ਕਈ ਵਾਰੀ ਟੈਕਨੋਲੋਜੀ ਦਾ, ਤੇ ਚਲੋ ਮੈਂ ਕੋਸ਼ਿਸ਼ ਕਰਦਾ, ਇੱਕ ਮਿੰਟ ਰੁਕਣਾ ਸੈਣੀ ਸਾਹਿਬ, ਹੋਲਡ ਕਰਨਾ ਜੀ, ਬਸ ਆ ਗਏ ਆਪਾਂ ਲਾਗੇ ਜੀ। ਤੇ ਲੋ ਜੀ, ਲੋ ਜੀ, ਹਾਂਜੀ ਪਹੁੰਚ ਗਏ ਜੀ ਲਾਗੇ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਅਪਡੇਟ ਲੈਂਦੇ ਹਾਂ ਨਾਲ ਦੀ ਨਾਲ ਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਨਿੱਘਾ ਸਵਾਗਤ ਹੈ ਜੀ।
1: ਹਾਲ ਚਾਲ ਠੀਕ ਹੈ ਸਰ
0: ਜੀ।
1: ਬੇਨਤੀ ਇਹ ਹੈ ਕਿ ਪਹਿਲਾਂ ਤਾਂ ਤੁਸੀਂ ਖਬਰ ਜਿਹੜੀ ਗਿਆ ਸਮਾਣਾ ਮੋਰਚਾ ਦੀ ਕੀਤੀ ਹੈਗੀ ਆ ਜੀ,
0: ਹਾਂਜੀ,
1: ਉਹਦਾ ਨੋਟੀਫਿਕੇਸ਼ਨ ਵੀ ਆ ਗਿਆ ਜੀ। ਜਿੱਦਣ ਉਹਨਾਂ ਬਿੱਲ ਪਾਸ ਕੀਤਾ ਸੀਗਾ ਉਦਣ ਉਹ ਕਹਿੰਦੇ ਜਦੋਂ ਗਵਰਨਰ ਸਾਈਨ ਕਰੂਗਾ ਉਦੋਂ ਉਤਰਾਂਗੇ ਜੀ।
0: ਬਿਲਕੁਲ ਹੈ ਜੀ।
1: ਉਹ ਗਵਰਨਰ ਨੇ ਵੀ ਸਾਈਨ ਕਰ ਦਿੱਤੇ, ਫੇਰ ਕਹਿੰਦੇ ਜੀ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਉਹਨਾਂ ਦਾ। ਹੁਣ ਕਹਿੰਦੇ ਨੋਟੀਫਿਕੇਸ਼ਨ ਵੀ ਤੇ ਕੱਲ ਨੂੰ ਹੁਣ ਅਖੰਡ ਪਾਠ ਸਾਹਿਬ ਉੱਥੇ ਰੱਖਣਾ ਹੈ ਜੀ
0: ਜੀ,
1: ਤੇ ਫੇਰ ਜਿਹੜਾ ਹੈਗਾ ਆ 2 ਦਿਨ ਬਾਅਦ ਭੋਗ ਪਾਊਗਾ
0: ਜੀ,
1: ਤੇ ਫੇਰ ਜਿਹੜਾ ਹੈਗਾ ਇਹ ਮੋਰਚੇ ਦੀ ਸਮਾਪਤੀ ਹੋਊਗੀ।
0: ਬਿਲਕੁਲ ਹੈ ਜੀ,
1: ਇਹ ਉਹ ਕਿਹਾ ਫੇ ਆ ਜਿਹੜੇ ਅਸੀਂ ਆਪਣੇ ਹਿਸਾਬ ਨਾਲ ਆਉਂਦੇ ਹਾਂ, ਬਾਕੀ ਪਤਾ ਨੀ ਉਹਨਾਂ ਨੇ ਉਤਰਨਾ ਕਿ ਨਹੀਂ ਉਤਰਨਾ, ਇਹ ਉਹਨਾਂ ਦੀ ਮਰਜ਼ੀ ਆ।
0: ਬਿਲਕੁਲ ਹੈ ਜੀ,
1: ਉਹਨਾਂ ਦੀ ਡਿਮਾਂਡ ਫੁਲਫਿਲ ਹੋ ਗਈ ਜੀ
0: ਜੀ।
1: ਇਹ ਹੈਗਾ ਕਿ ਬੀਜੇਪੀ ਸਰ ਜੀ ਇਹਦੀ ਕੰਸਟੀਟਿਊਸ਼ਨਲ ਵੈਲਿਡਿਟੀ ਦੇਖਦੇ ਤੇ ਫਿਰ ਜਿਹੜਾ ਹੈਗਾ ਗਵਰਨਰ ਨੇ ਨਹੀਂ ਸੀ ਸਾਈਨ ਕਰਨੇ, ਇਹ ਕਿਤੇ ਨਾ ਕਿਤੇ ਸਾਰਾ ਕੁਛ ਫਿਕਸਿੰਗ ਦੇ ਨਾਲ ਹੀ ਚੱਲ ਰਿਹਾ।
0: ਬਿਲਕੁਲ ਹੈ ਜੀ,
1: ਇਹ ਮੈਂ ਨੀ ਕਹਿ ਰਿਹਾ, ਇਹ ਜਿੰਨੇ ਬੰਦੇ ਤਾਰਸ਼ ਟਿੱਕੇ ਆ ਪੰਜਾਬ ਦੇ ਵਿੱਚ ਜਾਂ ਜਿਹੜੇ ਬੰਦੇ ਗੱਲ ਸਮਝਦੇ ਆ ਉਹ ਇਹ ਗੱਲ ਕਰ ਰਹੇ ਹੈਗੇ ਆ, ਤੇ ਬਾਕੀ ਤਾਂ ਅਸੀਂ ਤਾਂ ਜਿਹੜਾ ਹੈਗਾ ਪਹਿਲਾਂ ਹੀ ਕਹਿੰਦੇ ਸੀ ਵੀ ਅਨਕੰਸਟੀਟਿਊਸ਼ਨਲ ਹੈਗਾ ਆ ਵੀ ਗਵਰਨਰ ਸ਼ਾਇਦ ਇਸ ਤੇ ਸਾਈਨ ਨਾ ਕਰੇ ਜੀ
0: ਜੀ।
1: ਉਥੋਂ ਹੁਣ ਕਹਿੰਦੇ ਤਰੀਆਂ ਹੁੰਦੀਆਂ, ਕਹਿੰਦੇ ਦੇਖੋ ਜੀ ਜਿਹੜੇ ਬੰਦੇ ਮਤਲਬ ਕਹਿੰਦੇ ਸੀ ਨਾ ਇਹ ਨਹੀਂ ਹੋ ਸਕਦਾ
0: ਜੀ,
1: ਉਹਨਾਂ ਦੇ ਮੂੰਹ ਤੇ ਕਿੱਦਾਂ ਦੀ ਚਪੇੜ ਪਈ ਆ, ਮੈਂ ਇਹ ਦੇਖੀ ਜਾਂਦਾ ਵੀ ਸਾਡਾ ਰੰਗ ਲਾਲ ਜਿਹੜਾ ਇਹਨਾਂ ਦੀਆਂ ਚਪੇੜਾਂ ਖਾ ਕੇ ਹੋ ਗਿਆ। ਹਾਂਜੀ
0: ਕਿਆ ਬਾਤ ਹੈ ਜੀ,
1: ਇਹ ਜਾਣਾ ਇਹ ਸੁਪਰੀਮ ਕੋਰਟ ਜਾਣਾ ਹੀ ਜਾਣਾ ਜੀ
0: ਜੀ,
1: ਉੱਥੇ ਜਿਹੜਾ ਹੈਗਾ ਆ ਜਾਂ ਹਾਈ ਕੋਰਟ ਜਾਊਗਾ, ਦੇਖੋ ਚੈਲੰਜ ਹੋ ਜਾਣਾ। ਹੁਣ ਇਹ ਹੈਗਾ ਵੀ ਕਰੂਗਾ ਕੌਣ,
0: ਕਰੂਗਾ
1: ਕਰਨ ਨੂੰ ਬਥੇਰੇ ਹੁੰਦੇ ਆ, ਪੋਲੀਟੀਕਲ ਕਲਾਸ ਬਹੁਤ ਚਲਾਕ ਹੁੰਦੀ ਹੈ ਜੀ
0: ਜੀ,
1: ਔਰ ਸਾਨੂੰ ਇਹ ਨੀ ਪਤਾ ਹੈਗਾ ਜੀ ਵੀ ਅਸੀਂ ਕੀ ਖੋਇਆ ਕੀ ਪਾਇਆ
0: ਜੀ।
1: ਪਰ ਸਾਹਿਬ ਇਹਦੇ ਨਾਲ ਜਿਹੜੀ ਹੈਗੀ ਐਪਰੀਹੈਂਸ਼ਨ ਜਿਹੜੀ ਆ, ਤੁਸੀਂ ਯਕੀਨ ਕਰੋ ਮੇਰੇ ਕੋਲ ਜਿਹੜੇ ਹੈਗੇ ਕੋਈ ਗ੍ਰੰਥ ਹੈਗੇ ਘਰ ਤੇ ਉਹ ਬਹੁਤ ਪੁਰਾਣੇ ਹੈਗੇ ਸੀ
0: ਜੀ,
1: ਤੇ ਉਹ ਮੈਨੂੰ ਘਰ ਦੇ ਕਹਿੰਦੇ ਬਈ ਇੱਥੇ ਦੇ ਦੇਣੇ ਸੀ, ਮੈਂ ਕਿਹਾ ਇੱਥੇ ਕਿੱਥੇ ਦੇ ਦੇਣੇ ਹੈਗੇ, ਮੈਂ ਉੱਥੇ ਮੈਂ ਕਿਹਾ ਦੇ ਕੇ ਆਉਣਾ ਗਰਨਾ ਸਾਹਿਬ
0: ਜੀ,
1: ਨਾਲੇ ਪਹਿਲਾਂ ਉੱਥੇ ਵਾਕਫ ਬੰਦਾ ਜਿਹੜਾ ਹੈਗਾ ਆ ਉਹਨੂੰ ਪਹਿਲਾਂ ਪੁੱਛ ਕੇ ਵੀ ਭਾਈ ਲੈ ਆਈਏ ਤੁਸੀਂ ਘਰ ਪਹੁੰਚਾ ਦਿਓਗੇ ਗੋਇੰਦਵਾਲ ਸਾਹਿਬ
0: ਜੀ,
1: ਜੋ ਕਰਨਾ ਹੈਗਾ ਕਿ ਉਹ ਪੁਰਾਣੇ ਗੁਟਕੇ ਹੈਗੇ ਆ ਪੁਰਾਣੀਆਂ ਜਿਹੜੀਆਂ ਹੈਗੀਆਂ ਸਾਖੀਆਂ ਸੁਖੀਆਂ, ਠੀਕ ਹੈ ਜੀ। ਹੁਣ ਤਾਂ ਜਿਹੜਾ ਹੈਗਾ ਜੇ ਕਿਸੇ ਨੇ ਪਾਠ ਵੀ ਕਰਨਾ ਹੋਵੇ ਤਾਂ ਮੋਬਾਈਲ ਤੋਂ ਹੀ ਕਰ ਲਵੇ ਆਰਾਮ ਨਾਲ
0: ਜੀ। ਪਰ ਸਿੰਘ ਸਾਹਿਬ ਕੁਝ ਜਿਹੜਾ ਕੁਝ ਜਿਹੜੇ ਵਿਦਵਾਨ ਨੇ ਚਲੋ ਕੁਝ ਸ਼ਲਾਘਾ ਵੀ ਕਰ ਰਹੇ ਨੇ, ਕੁਝ ਇਹਦੇ ਖਿਲਾਫ ਨੇ, ਕਿਰਨਜੀਤ ਕੌਰ, ਕਿਰਨਜੀਤ ਜੋਤ ਹੋਣੀ ਆ ਜੀ ਕੌਰ ਹੈ ਮੇਰੇ ਖਿਆਲ ਨਾਲ, ਆਪਣੇ ਐਜੀਪੀਸੀ ਦੇ ਮੈਂਬਰ ਨੇ ਉਹ, ਹਾਂਜੀ ਉਹ ਤਾਂ ਪਹਿਲਾਂ ਵੀ ਖਿਲਾਫ ਸੀਗੇ ਇਸ ਚੀਜ਼ ਦੇ, ਪਰ ਉਹਨਾਂ ਨੇ ਕਿਹਾ ਕਿ ਬਹੁਤ ਵੱਡੇ ਖਮਿਆਜੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਇਹਦੇ ਭੁਗਤਣੇ ਪੈਣਗੇ। ਉਹ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਉਦਾਂ ਹੀ ਬਰਕਰਾਰ ਖੜੇ ਨੇ, ਤੇ ਦੂਸਰੇ ਪਾਸੇ ਕੁਝ ਜਿਹੜੀਆਂ ਚਾਹੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨੇ ਚਲੋ ਜਿਹੜੀਆਂ ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਉਹ ਇਨ੍ਹਾਂ ਚੀਜ਼ਾਂ ਦੀ ਸ਼ਲਾਘਾ ਵੀ ਕਰ ਰਹੇ ਆ, ਧੰਨਵਾਦ ਵੀ ਕਰ ਰਹੇ ਆ, ਪੋਸਟਾਂ ਵੀ ਸਾਂਝੀਆਂ ਕਰ ਰਹੇ ਆ, ਸਾਰਾ ਕੁਝ ਚੱਲ ਰਿਹਾ। ਪਰ ਉਹ ਜਿਹੜਾ ਸਿਲਸਿਲਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੰਡੀ ਜਾਂ ਜਿਹੜੀ ਇੱਕ ਜਾਗਰੂਕਤਾ ਦੀ ਜ਼ਰੂਰਤ ਹੈ, ਜਾਂ ਪਹਿਲਾਂ ਜਿਹੜਾ ਕਾਨੂੰਨ ਤਾਂ ਪਹਿਲਾਂ ਵੀ ਆਪਾਂ ਚਲੋ ਉਹਦੀ ਵੀ ਪਹਿਲਾਂ ਦੀ ਵੀ ਕੇਂਦਰ ਦਾ ਕਾਨੂੰਨ ਉਹਦੀ ਵੀ ਗੱਲਬਾਤ ਕਰਦੇ ਆ ਰਹੇ ਹਾਂ ਕਿ ਉਦੋਂ ਵੀ ਪਰ ਕਾਨੂੰਨ ਦੇ ਹੱਥਾਂ ਦੇ ਵਿੱਚ ਜਿਹੜਾ ਕਿ ਜਿਹੜਾ ਮੁਲਜ਼ਮ ਹੈ ਜਿਹਨੇ ਕੋਈ ਅਪਰਾਧ ਕੀਤਾ ਇਸ ਦੇ ਸੰਬੰਧ ਦੇ ਵਿੱਚ ਉਹਨੂੰ ਪਹੁੰਚਣਾ ਦਿੱਤਾ ਜਾਵੇਗਾ ਜਾਂ ਪਹਿਲਾਂ ਕਿਹੜਾ ਦਿੱਤਾ ਜਾਂਦਾ ਸੀ, ਸਵਾਲ ਤਾਂ ਇਹ ਵੀ ਖੜੇ ਨੇ ਜੀ। ਲਾਗੂ ਤਾਂ ਇਹ ਗਰਾਊਂਡ ਦੇ ਉੱਤੇ ਹੀ ਹੋਣਾ ਨੇ ਜੀ।
1: ਪਰ ਸਭ ਤੁਹਾਡੇ ਨਾਲ ਸਹਿਮਤ ਆ, ਜਿੰਨੇ ਬੰਦੇ ਉਨੇ ਆ ਉਦਾਂ ਦੀ ਸੋਚ, ਪਰ ਸ਼ਬਦ ਗੁਰੂ ਦਾ ਅਪਮਾਨ ਕਿੱਦਾਂ ਹੋ ਸਕਦਾ?
0: ਬਿਲਕੁਲ ਜੀ,
1: ਆਪਾਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੈਗੇ ਆ ਤੇ ਉਹਦੇ ਚਾਰ ਅੰਗ ਜਿਹੜੇ ਹੈਗੇ ਆ ਤੇ ਕੋਈ ਲਾ ਦਿੰਦਾ ਹੈਗਾ ਆ ਉਹ ਤੁਸੀਂ ਉਹ ਕੁਛ ਨੀ ਫਰਕ ਪੈਂਦਾ। ਗੁਰੂ ਸਾਹਿਬ ਤਾਂ ਕਹਿੰਦੇ ਹੈਗੇ ਆਦ ਸੱਚ ਜੁਗਾਦ ਸੱਚ, ਹਾਂਜੀ ਜੇ ਗੁਰੂ ਆ ਤੇ ਗੁਰੂ ਤੇ ਰੱਬ ਚ ਕੋਈ ਫਰਕ ਨੀ ਹੁੰਦਾ। ਅਸਲ ਦੇ ਵਿੱਚ ਤਾਂ ਗੁਰੂ ਦੇ ਅੰਦਰ ਜੋ ਗਿਆਨ ਦਿੱਤਾ ਆ ਉਹ ਆ
0: ਜੀ,
1: ਗਿਆਨ ਗੁਰੂ ਸਿਰਤ ਤਿੰਨ ਝੋਲਾ, ਹਾਂਜੀ
0: ਜੀ।
1: ਇਹ ਤਾਂ ਗਿਆਨ ਜਿਹੜਾ ਹੈਗਾ ਆ ਉਹ ਗਿਆਨ ਨੂੰ ਗੁਰੂ ਮੰਨਣਾ
0: ਜੀ।
1: ਸੋ ਇਸ ਕਰਕੇ ਉਹ ਜਿਹੜੇ ਸ਼ਬਦ ਹੈਗੇ ਆ ਉਹ ਸ਼ਬਦਾਂ ਦਾ ਕੀ ਅਪਮਾਨ ਹੋ ਜਾਣਾ, ਉਹ ਨਾ ਮਾਣ ਨਾ ਅਪਮਾਨ, ਹਾਂਜੀ ਉਹ ਤਾਂ ਮਤਲਬ ਜਿਹੜਾ ਹੈਗਾ ਆ ਆਕਾਰ ਵੀ ਆ ਤੇ ਨਿਰਾਕਾਰ ਵੀ ਆ, ਨਿਰਾਕਾਰ ਆ
0: ਜੀ ਬਿਲਕੁਲ। ਹੁਣ
1: ਸਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ, ਬਾਕੀ ਜਿਹੜਾ ਹੈਗਾ ਜੇ ਖੁਸ਼ ਹੁੰਦੇ ਬੰਦੇ ਤੇ ਖੁਸ਼ ਹੋਈ ਜਾਣ ਜੀ, ਜੇ ਦੇਖਣਗੇ ਬਾਅਦ ਦੇ ਵਿੱਚ ਕੀ ਅਚੀਵ ਕੀਤਾ ਤੇ ਕੀ ਨਹੀਂ ਕੀਤਾ। ਸਿਆਸੀ ਲੋਕ ਜਿਹੜੇ ਹੈਗੇ ਆ ਬੜੇ ਤੇਜ਼ ਹੁੰਦੇ ਆ ਜੀ, ਇਹ ਦੇਖ ਲੈਂਦੇ ਹੈਗੇ ਆ ਕਿ ਭੀੜ ਜਿਹੜੀ ਆ ਉਹ ਕਿੱਧਰਲੇ ਪਾਸੇ ਨੂੰ ਆ, ਇਹਨਾਂ ਦਾ ਜੇ ਭੀੜ ਏਦਾਂ ਦੀਆਂ ਗੱਲਾਂ ਕਰੂਗੇ ਤੇ ਇਹਨਾਂ ਨੇ ਉਹ ਤੋਂ ਵੀ ਜ਼ਿਆਦਾ ਜਿਹੜੀ ਹੈਗੀ ਆ ਮੂਰਖਤਾਈਆਂ ਵਾਲੀਆਂ ਗੱਲਾਂ ਕਰਨੀਆਂ।
0: ਉਹ ਤਾਂ ਭੀੜ ਜੋ ਚਾਹੁੰਦੀ ਆ ਉਹ ਕਰੀ ਜਾਂਦੇ ਆ ਜੀ, ਉਹਨਾਂ ਦੇ ਹਿਸਾਬ ਨਾਲ।
1: ਹਾਂਜੀ ਬਸ ਜਿਹੜਾ ਸੈਂਸਿਟਿਵ ਤਰੀਕੇ ਦੇ ਨਾਲ ਵਿਚਾਰ ਕਰਨਾ ਹੋਵੇ ਉਹ ਚੀਜ਼ਾਂ ਜਿਹੜੀਆਂ ਦੇਖੋ ਇਹ ਚੀਜ਼ਾਂ ਜਿਹੜੀਆਂ ਦੱਸਣੀਆਂ ਤਾਂ ਚਾਹੀਦੀਆਂ ਇਹਨਾਂ ਨੂੰ ਜਿਹੜੇ ਪ੍ਰਚਾਰਕ ਆ ਜਾਂ ਇੱਦਾਂ ਕਰਕੇ ਹਾਂਜੀ ਉਹ ਪ੍ਰਚਾਰਕ ਜਿਹੜੇ ਹੈਗੇ ਉਹ ਵੀ ਭਰਮ ਚ ਪਏ, ਉਹ ਪੁਜਾਰੀ ਵਾਦ ਜਿਹੜਾ ਫਾਵੀ ਹੋਇਆ ਆ ਸਾਰਾ
0: ਜੀ।
1: ਤੋ ਇਸ ਕਰਕੇ ਜਿਹੜਾ ਆ ਜੇ ਦੇਖੋ ਇਹ ਤਾਂ ਕੀ ਸਿਚੁਏਸ਼ਨ ਜਿਹੜੀ ਆ ਇਹਦੀ ਬਣਦੀ ਆ ਜੀ। ਤੇ ਦੂਜਾ ਇਹ ਆ ਕਿ ਕੋਈ ਵੀ ਕਾਨੂੰਨ ਆ ਉਹਦਾ ਜਿਹੜਾ ਹੈਗਾ ਜਦੋਂ ਦੁਰਉਪਯੋਗ ਹੁੰਦਾ ਨਾ ਜੀ ਉਹਦੇ ਵਿੱਚ ਜਾਂ ਤਾਂ ਕੋਈ ਵਿੱਚ ਪ੍ਰੋਟੈਕਸ਼ਨ ਰੱਖ ਦਿੰਦੇ ਵੀ ਭਾਈ ਜੇ ਕਿਸੇ ਨੇ ਫਾਲਸ ਇੰਪਲੀਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਤੇ ਸਾਬਤ ਹੋ ਗਿਆ ਵੀ ਝੂਠਾ ਦੋਸ਼ ਲਾਇਆ ਸੀ ਤੇ ਜਿੰਨੀ ਸਜ਼ਾ ਉਹਨੂੰ ਹੋ ਸਕਦੀ ਸੀ ਓਨੀ ਸਜ਼ਾ ਹੀ ਉਸ ਬੰਦੇ ਨੂੰ ਹੋਊਗੀ ਵੀ ਜਿਹੜਾ ਬੰਦੇ ਨੇ ਕੋਈ ਝੂਠਾ ਦੋਸ਼ ਲਾਇਆ ਤੇ
0: ਜੀ।
1: ਕੋਈ ਨਾ ਕੋਈ ਪ੍ਰੋਟੈਕਸ਼ਨ ਤਾਂ ਜਰੂਰ ਕਰਨੀ ਚਾਹੀਦੀ ਹੈਗੀ ਸੀ ਨਾ ਜੀ।
0: ਬਿਲਕੁਲ
1: ਜਦੋਂ ਤੁਸੀਂ ਏਡੀ ਵੱਡੀ ਸਜ਼ਾ ਰੱਖ ਰਹੇ ਆ ਏਡਾ ਵੱਡਾ ਜੁਰਮਾਨਾ ਰੱਖ ਰਹੇ ਹੈਗੇ ਆ ਤੇ ਫਿਰ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਤਾਂ ਆਉਣਾ ਚਾਹੀਦਾ ਹੈਗਾ ਸੀ ਕਿ ਭਾਈ ਜੇ ਕੱਲ ਨੂੰ ਇਹਦੇ ਵਿੱਚ ਫਾਲਸ ਇੰਪਲੀਕੇਸ਼ਨ ਜਾਂ ਮਿਸਯੂਜ ਹੋ ਗਿਆ ਤੇ ਉਹਦਾ ਵੀ ਕੋਈ ਸੇਫ ਗਾਰਡ ਤਾਂ ਰੱਖਣੇ ਚਾਹੀਦੇ ਸੀ ਨਾ ਜੀ।
0: ਬਿਲਕੁਲ ਹੈ ਜੀ।
1: ਜੇ ਤੁਸੀਂ ਉਹੀ ਸਜ਼ਾ ਇੱਧਰ ਰੱਖ ਦਿੰਦੇ ਵੀ ਜਿਹੜਾ ਕੋਈ ਫਾਲਸ ਇੰਪਲੀਕੇਸ਼ਨ ਕਰਦਾ ਆ ਜੇ ਸਾਬਤ ਹੋ ਜਾਂਦਾ ਤੇ ਉਹਨੂੰ ਵੀ ਓਨੀ ਸਜ਼ਾ ਤੇ ਓਨਾ ਹੀ ਜੁਰਮਾਨਾ ਤੇ ਥੋੜੀ ਪ੍ਰੋਟੈਕਸ਼ਨ ਹੋ ਜਾਣੀ ਸੀ। ਬਾਕੀ ਜਿਹੜਾ ਹੈਗਾ ਆ ਸਾਰੇ ਬੰਦੇ ਜਿਹੜੀ ਗੱਲ ਕਰਦੇ ਹੈਗੇ ਮੈਂ ਵੀ ਉਸ ਚੀਜ਼ ਦੇ ਨਾਲ ਸਹਿਮਤ ਹੈਗਾ ਆ ਕਿ ਭਾਈ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਹੋਣਾ।
0: ਜੀ ਬਿਲਕੁਲ ਹੈ ਜੀ। ਪਰ ਜੀਪੀਸੀ ਨੇ ਇਹਦੇ ਨਾਲ ਸਹਿਮਤੀ ਜਤਾ ਦਿੱਤੀ ਹੈ, ਧਾਮੀ ਸਾਹਿਬ ਨੇ ਸ਼ਲਾਘਾ, ਸਾਰਿਆਂ ਨੇ ਸੰਸਥਾਵਾਂ ਨੇ ਜਾਂ ਸੰਪਰਦਾਵਾਂ ਨੇ ਸ਼ਲਾਘਾ ਕੀਤੀ ਹੈ ਕਿ ਉਹ ਫਿਰ ਇਹਦਾ ਮਤਲਬ ਤਾਂ ਇਹਦਾ ਕਲੀਅਰ ਹੈ ਕਿ ਐਸਜੀਪੀਸੀ ਦਾ ਕੋਈ ਐਕਸ਼ਨ ਲਵੇਗੀ ਨਹੀਂ ਇਹਦੇ ਵਿੱਚ ਜੇ ਪਟੀਸ਼ਨ ਵੀ ਦਾਇਰ ਕਰਨੀ ਇਹਦੇ ਨਾਲ ਸਹਿਮਤ ਨਹੀਂ ਨੇ ਤਾਂ
1: ਉਹਨਾਂ ਨੂੰ ਕੀ ਲੋੜ ਹੈ,
0: ਉਹ ਤੋਂ ਵੱਡੀ ਕਿਹੜੀ ਮਤਲਬ ਕੀ ਸੰਸਥਾ ਹੈਗੀ ਆ ਫਿਰ।
1: ਸੰਸਥਾਵਾਂ ਜੋ ਮਜਬੂਰੀ ਹੁੰਦੀ ਹੈ ਸਰ, ਵੋਟਾਂ ਦੇਖਦੀਆਂ ਹੈਗੀਆਂ, ਸੱਚ ਕਹਿਣ ਵਾਲੇ ਬੰਦੇ ਘੱਟ ਹੁੰਦੇ ਹੈਗੇ ਆ ਜੀ, ਕਿਉਂਕਿ ਫਿਰ ਡਰ ਲੱਗਦਾ ਸਰ
0: ਜੀ।
1: ਜਿਹੜੇ ਇਹ ਕੱਚੀਆਂ ਪਰਿਭਾਸ਼ਾ ਵਾਲੇ ਹੁੰਦੇ ਆ ਨਾ ਜੀ, ਇਹ ਰਿਜਿਡ ਬਹੁਤ ਹੁੰਦੇ ਆ
0: ਜੀ।
1: ਇਹ ਤੁਹਾਡੀ ਤੁਸੀਂ ਉਹਦੀ ਕੋਈ ਸੱਚੀ ਗੱਲ ਕਰੋਗੇ ਜੇ ਉਹਨਾਂ ਦੇ ਅਨੁਕੂਲ ਨਹੀਂ ਹੈਗੀ ਉਹ ਤਾਂ ਬੰਦੇ ਨੂੰ ਮਾਰਨ ਜਾਂਦੇ ਆ ਜੀ।
0: ਬਿਲਕੁਲ ਹੈ ਜੀ।
1: ਮੈਂ ਤਾਂ ਸਿਰਫ ਇਹ ਕਹਿਣਾ ਜੀ ਵੀ ਬਹੁਤੇ ਕੇਸਾਂ ਦੇ ਵਿੱਚ ਜੇ ਫਿਰ ਬੇਅਦਬੀ ਕਰਦਾ ਬੰਦਾ ਜਿਹੜਾ ਜੇ ਫੜ ਲਿਆ ਗਿਆ ਇਹਨਾਂ ਨੇ ਤਾਂ ਮਾਰ ਹੀ ਦਿੱਤਾ ਜੀ
0: ਜੀ।
1: ਤੇ ਜੇ ਤੁਸੀਂ ਬੰਦਾ ਮਾਰ ਹੀ ਦਿੰਨੇ ਆ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਬਾਅਦ ਦੇ ਵਿੱਚ ਕੋਈ ਬੇਅਦਬੀ ਹੋ ਰਹੀ ਹੈਗੀ ਆ ਤੇ ਫਿਰ ਤਾਂ ਤੁਹਾਨੂੰ ਸੋਚਣਾ ਪਊਗਾ ਵੀ ਇਹ ਸਜ਼ਾ ਘੱਟ ਕਰਕੇ ਨੀ ਇਹ ਮਤਲਬ ਜਿਹੜਾ ਹੋ ਰਹੀ ਤੇ ਕਾਰਨ ਕੋਈ ਹੋ ਰਿਹਾ।
0: ਬਿਲਕੁਲ ਹੈ ਜੀ।
1: ਹਾਂਜੀ ਕਿਤੇ ਜਿਹੜਾ ਹੈਗਾ ਆ ਤੁਹਾਡੀਆਂ ਆਪਣੀਆਂ ਜਿੱਦਾਂ ਹੁੰਦੀਆਂ ਕਿਤੇ ਮਾਨਸਿਕਤਾ ਜਿਹੜੀ ਹੁੰਦੀ ਹੈ ਇੱਦਾਂ ਦੀ ਹੋਈ ਹੁੰਦੀ ਹੈ ਜੀ। ਇਹਦੇ ਸਰ ਮਾਨਸ ਜਦੋਂ ਵੀ ਕੋਈ ਕ੍ਰਾਈਮ ਜਿਹੜਾ ਹੈਗਾ ਆ ਕਰਦਾ ਨਾ ਜੀ ਬੰਦਾ
0: ਜੀ,
1: ਉਹਦਾ ਦਿਮਾਗ ਉਸ ਵੇਲੇ ਐਡਵਰਸ ਜਿਹੜੀ ਆ ਉਹਨੂੰ ਸੋਚਣ ਲਈ ਤਿਆਰ ਹੀ ਨੀ ਹੁੰਦਾ।
0: ਬਿਲਕੁਲ ਹੈ ਜੀ।
1: ਬ੍ਰੇਨ ਦਾ ਇੱਕ ਹਿੱਸਾ ਵਰਕ ਕਰਨ ਨੂੰ ਹਟ ਜਾਂਦਾ ਜੀ
0: ਜੀ,
1: ਉਹਦੇ ਵਿੱਚ ਉਹ ਕ੍ਰਿਮੀਨਲ ਜਿਹੜੀ ਥੋਟ ਹੁੰਦੀ ਆ ਨਾ ਜੀ ਉਹੀ ਡਿਵੈਲਪ ਹੁੰਦੀ ਜਾਂਦੀ ਆ ਤੇ ਉਹ ਫਿਰ ਜਿਹੜਾ ਹੈਗਾ ਸਰੀਰ ਉਹ ਮਨ ਦੇ ਵਿੱਚ ਪਹਿਲਾਂ ਕ੍ਰਾਈਮ ਕਰਦਾ ਆ ਤੇ ਐਕਸ਼ਨ ਦੇ ਵਿੱਚ ਬਾਅਦ ਚ ਆਉਂਦਾ ਆ ਜੀ
0: ਜੀ।
1: ਉਹਨੂੰ ਜੇ ਇੱਕ ਪਲ ਵੀ ਉਹ ਸੋਚ ਲਏ ਨਾ ਵੀ ਇਹਦਾ ਐਡਵਰਸ ਇਫੈਕਟ ਕੀ ਹੋ ਸਕਦਾ ਹੈਗਾ ਆ ਤੇ ਉਹ ਕਦੀ ਜ਼ਰੂਰਤ ਹੀ ਨਹੀਂ ਕਰਦਾ ਇਹੋ ਜਿਹਾ ਕੰਮ ਕਰਨ ਦੀ।
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਹੈਗਾ ਆ ਚਲੋ ਐਨੀਵੇ ਅਜੇ ਤਾਂ ਅੱਗੇ ਕੰਸੀਕੁਐਂਸਿਸ ਦੇਖਦੇ ਹੈਗੇ ਬਹੁਤਾ ਜ਼ਿਆਦਾ ਤਾਂ ਅਸੀਂ ਹੁਣ ਕੀ ਮਤਲਬ ਦੱਸਣਾ ਹੈਗਾ।
0: ਹੋਰ ਬਣਦਾ ਹੈ ਕਿ ਜੋ ਕਿ ਇਹਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਹੈ ਖਬਰ ਦੀ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਬਰਗਾੜੀ ਦੇ ਵਿੱਚ ਜੋ ਸ਼ੁਰੂ ਹੋਇਆ ਸੀ ਤੇ ਹਵਾਲਾ ਇਸ ਦਾ ਉਹ ਆਪ ਵੀ ਦਿੰਦੇ ਨੇ, ਹਕੂਮਤ ਵੀ ਦੇ ਰਹੀ ਹੈ ਕਿ ਉਸ ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਨੇ ਉਹਦੇ ਵਿੱਚ ਜੋ ਅੰਕੜਾ ਵੀ ਦਿੱਤਾ ਕਿ ਇੰਨੀਆਂ ਕੁ ਹੋਈਆਂ ਨੇ ਜਾਂ ਕੁਝ ਮਾਨਸਿਕ ਰੋਗੀਆਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਗੱਲਬਾਤ ਹੋਈ ਹੈ, ਤਾਂ ਉਹਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚੋਣਾਂ ਦਾ ਮਾਹੌਲ ਵੀ ਲੱਗ ਗਿਆ, 2027 ਦੀਆਂ ਚੋਣਾਂ ਆ ਰਹੀਆਂ ਨੇ ਕਿ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਖਿਲਾਫ਼ ਵੀ ਇਹਨੂੰ ਜਿਹੜਾ ਵਰਤਿਆ ਜਾ ਸਕਦਾ ਉਸ ਸਮੇਂ ਦੇ ਵਿੱਚ ਜੇ ਐਸਜੀਪੀਸੀ ਇਹਦੇ ਬਾਰੇ ਨਹੀਂ ਆਵਾਜ਼ ਉਠਾਉਂਦੀ ਜਾਂ ਕੋਈ ਸੰਸਥਾ ਜਾਂ ਪੋਲੀਟੀਕਲ ਪਾਰਟੀ ਇਸ ਦੇ ਨਾਲ ਸਹਿਮਤੀ ਜਤਾ ਦਿੰਦੀ ਹੈ ਜਾਂ ਨਹੀਂ ਇਹਦੇ ਅਗੇਂਸਟ ਖੜੀ ਹੁੰਦੀ ਹੈ, ਪਟੀਸ਼ਨ ਨਹੀਂ ਪਾਉਂਦੀ ਹੈ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਲਈ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਮੁਸੀਬਤਾਂ ਵੱਧ ਸਕਦੀਆਂ ਨੇ ਚੋਣਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ।
1: ਭਾਈ ਸਾਹਿਬ ਜਿਹੜਾ ਵੀ ਕਾਨੂੰਨ ਹੁੰਦਾ ਉਹ ਰੈਟਰੋਸਪੈਕਟਿਵ ਤਰੀਕੇ ਨਾਲ ਨਹੀਂ ਲਾਗੂ ਹੁੰਦਾ ਜੀ, ਪਿਛਲੀਆਂ ਡੇਟਾਂ ਤੋਂ ਨਹੀਂ ਚੱਲਦਾ ਹੁੰਦਾ, ਜਿੱਦਣ ਤੋਂ ਬਣਿਆ ਉਦਣ ਤੋਂ ਬਾਅਦ ਜਿਹੜਾ ਕੋਈ ਐਕਸ਼ਨ ਹੋਇਆ ਹੋਊਗਾ ਉਹਦੇ ਤੇ ਹਾਂ ਉਹ ਤੇ ਇਹ ਲਾ ਲੱਗਣਾ ਆ,
0: ਮਤਲਬ ਕਿ ਇਹਦੇ ਵਿੱਚ ਆਉਂਦਾ ਹੀ ਨਹੀਂਗਾ ਉਹ ਸਿਲਸਿਲੇ ਦੇ ਵਿੱਚ ਜੀ, 15 ਦੀਆਂ ਘਟਨਾਵਾਂ ਜੋ ਹੋਈਆਂ ਜਾਂ ਚਾਹੇ ਚਾਹੇ ਕੱਲ ਦੀ ਤਾਰੀਖ ਦੀਆਂ 19 ਤਰੀਕ ਦੀਆਂ ਆਈਆਂ ਉਹ ਨਹੀਂ ਲੱਗਣੀਆਂ ਜੀ ਬਿੱਤ,
1: ਨਹੀਂ ਜੀ ਨਹੀਂ
0: ਜੀ,
1: ਇਸ ਕਰਕੇ ਇਹਦਾ ਤਾਂ ਰੈਟਰੋਸਪੈਕਟਿਵ ਵੇ ਦੇ ਨਾਲ ਲਾਗੂ ਨਹੀਂ ਹੋਣਾ, ਇਹ ਤਾਂ ਹੁਣ ਬਾਅਦ ਦੇ ਵਿੱਚ ਜਿਹੜੀਆਂ ਹੈਗੀਆਂ ਸਰਕਾਰ ਨੇ ਵੀ ਆਪਣੀ ਪਿੱਠ ਤਪਤ ਪਾਉਣੀ ਸੀ ਵੀ ਹਾਂ ਜੀ ਸੇਫਟੀ ਇਸ਼ੂਜ਼ ਤੇ ਕੰਮ ਹੋਇਆ ਨਹੀਂ ਸੀਗਾ ਜੀ, ਮੇਨ ਤਾਂ ਗੱਲ ਹੈਗੀ ਸੀ ਕਿ ਹਾਂ ਜੀ ਸਾਰੇ ਕੇਸਾਂ ਦੀ ਜਿਹੜੀ ਆ ਜੜ ਜਿਹੜੀ ਹੈਗੀ ਸੀ ਉਹ ਡੇਰੇ ਦੇ ਨਾਲ ਜੁੜਦੀ ਸੀ ਜੀ, ਤੇ ਡੇਰੇ ਦੇ ਨਾਲ ਜਿਹੜਾ ਡੇਰੇ ਦਾ ਡੇਰਾ ਮੁਖੀ ਨੂੰ ਇਹਨਾਂ ਨੇ ਇੱਕ ਵਾਰੀ ਵੀ ਰਿਮਾਂਡ ਤੇ ਲਿਆਉਣ ਵਾਸਤੇ ਕੋਸ਼ਿਸ਼ ਨਹੀਂ ਕੀਤੀ,
0: ਨਾ ਹਣੀਪ੍ਰੀਤ ਦੀ ਬਾਂਹ ਫੜੀ ਹੈ ਜੀ।
1: ਬਿਲਕੁਲ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਐਕਸ਼ਨ ਜਿਹੜਾ ਹੈਗਾ ਜੋ ਵੀ ਹੋਣਗੇ ਉਹ ਬਾਅਦ ਦੇ ਵਿੱਚ ਵਿਚਾਰੇ ਜਾਣਗੇ ਜੀ।
0: ਜੀ
1: ਮੈਂ ਤਾਂ ਏਡੀ ਗੱਲ ਕਹਿਣਾ ਹੈਗਾ ਸਰ
0: ਜੀ
1: ਕਿ ਇਹ ਤੁਸੀਂ ਜੋ ਕੁਛ ਲਿਆ ਹੈਗਾ ਵੀ ਇਹਦੇ ਵਿੱਚ ਮੰਗ ਕੇ ਲਿਆ ਤੁਸੀਂ, ਸਾਰੀ ਦੁਨੀਆਂ ਕਹਿੰਦੀ ਹੈ ਵੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਰਕਾਰ ਦੀ ਪ੍ਰੋਟੈਕਸ਼ਨ ਦਵਾਉਣੀ ਹੈਗੀ, ਜਿਸ ਗੁਰੂ ਦੇ ਆਸਰੇ ਦੇ ਉੱਤੇ ਤੁਸੀਂ ਆਪ ਉਹਦੀ ਓਟ ਆਸਰੇ ਦੇ ਉੱਤੇ ਤੁਰੇ ਫਿਰਦੇ ਹੈਗੇ ਆ, ਅੱਜ ਏਦਾਂ ਦੀ ਨੌਬਤ ਆ ਗਈ ਕਿ ਸਰਕਾਰਾਂ ਜਿਹੜੀ ਹੈਗੀ ਆ ਉਹ ਪ੍ਰੋਟੈਕਟ ਕਰਨਗੀਆਂ ਜੀ ਉਹਨਾਂ ਨੂੰ
0: ਜੀ,
1: ਸਵਾਲ ਤਾਂ ਇਹੀ ਆ ਨਾ ਜੀ।
0: ਜੀ
1: ਤੋ ਇਸ ਕਰਕੇ ਸਾਡੀ ਤਾਂ ਸਮਝ ਤੋਂ ਪਰੇ ਹੈਗਾ ਜੀ ਜੋ ਹੋ ਰਿਹਾ ਹੈਗਾ ਆ। ਅੱਗੇ ਤੁਸੀਂ ਦੇਖੋ ਨਾ ਹੁਣ ਆ ਜਿਹੜੀ ਐਪਰੀਹੈਂਸ਼ਨ ਹੈਗੀ ਆ ਬੰਦਾ ਜਿਹੜਾ ਵੀ ਘਰ ਕੋਈ ਜਿਹੜੀ ਆ ਕੋਈ ਮਾੜਾ ਮੋਟਾ ਵੀ ਏਦਾਂ ਦਾ ਕੋਈ ਗ੍ਰੰਥ ਨਹੀਂ ਰੱਖੂ ਵੀ ਜਿਹਦੇ ਵਿੱਚ ਕੋਈ ਪੰਨਾ ਜਿਹੜਾ ਹੈਗਾ ਆ ਵੀ ਏਦਾਂ ਵੀ ਫਟ ਸਕਦਾ ਹੋਵੇ ਜਾਂ ਕੋਈ, ਕਿਉਂਕਿ ਪਤਾ ਹੀ ਨੀ ਇਹਨਾਂ ਦਾ। ਤੁਸੀਂ ਇਹ ਦੇਖੋ ਨਾ ਕਿ ਇਹ ਜਿਹੜੇ ਸੋ ਕਾਲਡ ਧਰਮ ਦੇ ਠੇਕੇਦਾਰ ਆ ਹੋਟਲਾਂ ਨੂੰ ਚੈੱਕ ਕਰਨ ਤੁਰ ਪੈਂਦੇ ਆ ਤੇ ਇਹਨਾਂ ਨੇ ਲੋਕਾਂ ਦੇ ਘਰਾਂ ਚ ਨੀ ਵੜ ਜਾਣਾ।
0: ਬਿਲਕੁਲ,
1: ਅਸੀਂ ਚੈਕਿੰਗ ਕਰ ਰਹੀ ਸਾਨੂੰ ਪਤਾ ਲੱਗਾ ਕਿਤੇ ਬੇਅਦਬੀ ਹੋਈ ਆ ਜੀ ਇੱਥੇ ਹਾਂਜੀ। ਅੱਗੇ ਦੀ ਅੱਗੇ ਤੁਸੀਂ ਦੇਖੋ ਇਹ ਪ੍ਰੋਬਲਮ ਕਰੋਪ ਅਪ ਕਰ ਦਿੱਤੀ ਹੈਗੀ ਆ, ਇਹ ਹੁਣ ਕਿੱਥੇ ਜਾ ਕੇ ਟਿਕਦੀ ਹੈਗੀ ਆ ਉਹ ਦੇਖਿਆ ਜਾਊਗਾ ਜੀ।
0: ਬਿਲਕੁਲ,
1: ਕਾਨੂੰਨ ਦੀ ਮੰਗ ਤਾਂ ਮੈਂ ਤਾਂ ਕਰਕੇ ਵੀ ਕੀ ਹੁਣ ਸਿੱਖ ਇੰਨੇ ਸਮਝਦਾਰ ਹੋ ਗਏ ਇਸ ਕਾਨੂੰਨ ਬਣਨ ਦੇ ਨਾਲ ਕਿ ਜੇ ਕੋਈ ਬੇਅਦਬੀ ਕਰਦਾ ਫੜ ਹੋ ਗਿਆ ਉਹਦਾ ਮੌਕੇ ਤੇ ਸੋਧਾ ਨਹੀਂ ਲਾਉਣਗੇ ਤੇ ਇਹ ਕਹਿਣਗੇ ਇਹਨੂੰ ਕਾਨੂੰਨ ਦੇ ਦੁਆਰਾ ਹੀ ਸਜ਼ਾ ਦਿੱਤੀ ਜਾਵੇ।
0: ਜੀ ਬਿਲਕੁਲ ਜੀ,
1: ਇਹ ਤਾਂ ਸਬਰ ਹੀ ਨੀ ਕਰਦੇ ਜੀ।
0: ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਵੀ ਜੇ ਸਜ਼ਾ ਤੇ ਕਰਕੇ ਤੁਸੀਂ ਸੋਚਦੇ ਹੋ ਵੀ ਸਜ਼ਾ ਵੱਧ ਆ ਰਾਜਨੀਤੀ ਵਾਲੇ ਜਿਹੜੇ ਹੈਗੇ ਨਾ ਇਹ ਉਥੋਂ ਸੋਚਣਾ ਸ਼ੁਰੂ ਕਰਦੇ ਆ ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਆ।
0: ਜੀ ਬਿਲਕੁਲ,
1: ਬੀਜੇਪੀ ਵਾਲਿਆਂ ਨੇ ਕਿਉਂ ਵਿਰੋਧ ਕਰਨਾ, ਉਹਨਾਂ ਨੇ ਸਾਈਨ ਕਰਾਤੇ ਨਾ ਗਵਰਨਰ ਦੇ, ਇਹ ਸਾਰੀ ਫਿਕਸਿੰਗ ਹੋਈ ਸੀ ਜੀ। ਹੁਣ ਕੀ ਹੋਣਾ, ਹੁਣ ਜਿਹੜਾ ਹੈਗਾ ਆ ਇੱਥੇ ਦਾ ਹਿੰਦੂ ਜਿਹੜਾ ਆ ਪੰਜਾਬ ਦਾ ਉਹ ਆਪਣੇ ਆਪ ਨੂੰ ਇਨਸਕਿਓਰ ਫੀਲ ਕਰੂਗਾ।
0: ਉਹ ਤਾਂ ਆ ਗਿਆ ਬਿਆਨ, ਆ ਗਿਆ ਉਹਨਾਂ ਦਾ ਜਾਖੜ ਸਾਹਿਬ ਦਾ ਆ ਗਿਆ ਜੀ, ਸਾਡੇ ਵਾਲਿਆਂ ਤੇ ਵੀ ਕਰੋ ਕਹਿੰਦੇ।
1: ਬਸ ਉਹ ਜਿਹੜਾ ਹੈਗਾ ਆ ਇਹਨਾਂ ਨੇ ਜੋ ਕਰਨਾ ਸੀ ਉਹ ਕਰ ਲਿਆ ਇਸੇ ਤਰੀਕੇ ਦੇ ਨਾਲ ਕਿ ਵੋਟਾਂ ਜਿਹੜੀਆਂ ਹੈਗੀਆਂ ਆਪਣੀਆਂ ਆਪਣੀਆਂ ਜਿਹੜੀਆਂ ਹੈਗੀਆਂ
0: ਪਤਾ ਹੋ ਜਾਊਗਾ। ਵੋਟ ਨੂੰ ਜਿਹੜਾ ਕੈਸ਼ ਕਰਨ ਦੇ ਉੱਤੇ ਆ ਨਾ ਵੀ ਬੀਜੇਪੀ ਵਾਲੇ ਤਾਂ ਹਿੰਦੂ ਵੋਟ ਨੂੰ ਹੀ ਦੇਖਣਗੇ ਜ਼ਿਆਦਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਸਮਾਜ ਦੇ ਵਿੱਚ ਵੰਡਣਾ ਆ, ਸਮਾਜ ਨੂੰ ਜਿੱਦਾਂ ਮਰਜ਼ੀ ਵੰਡਿਆ ਜੀ,
0: ਧਰਮਾਂ ਚ ਵੰਡ ਦੇਣਗੇ ਹੁਣ। ਬਿਲਕੁਲ, ਪਹਿਲਾਂ ਜਾਤਾਂ ਪਾਤਾਂ ਵੰਡਦੇ ਸੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ। ਤੇ ਸੈਂਸ ਸਾਹਿਬ ਹਾਂਜੀ ਕੰਟੀਨਿਊ ਪਲੀਜ਼। ਹਾਂਜੀ,
1: ਮੈਂ ਤਾਂ ਸਕੂਲਾਂ ਦੀ ਗੱਲ ਕਰਨ ਲੱਗਾ ਸੀ ਜੀ, ਅੱਗੇ ਦੂਜੀ ਖਬਰ ਤੇ ਆਉਣ ਲੱਗਾ ਸੀ।
0: ਜਰੂਰ ਜੀ,
1: ਬਾਅਦ ਦੇ ਵਿੱਚ ਤੁਹਾਡਾ। ਹਾਂਜੀ, ਸਕੂਲਾਂ ਦੀ ਗੱਲ ਕਰਦੇ ਹੈਗੇ ਜੀ ਵੀ ਸਕੂਲ ਖਾਲੀ ਹੋ ਗਏ ਜਾਂ ਇੱਦਾਂ ਕਰਕੇ ਟੀਚਰਾਂ ਦੀਆਂ ਡਿਊਟੀਆਂ ਲਾਈਆਂ
0: ਜੀ,
1: ਪਰ ਐਸਾ ਬੇਨਤੀ ਆ ਦੱਸੋ ਫੇਰ ਕਿਉਂ ਨੀ ਜਿਹੜਾ ਵੀ ਮਾਂ ਬਾਪ ਚਾਹੇ ਢਿੱਡ ਨੂੰ ਗੰਢ ਦੇ ਕੇ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਕਿਉਂ ਨੀ ਪੜਾਏਗਾ?
0: ਬਿਲਕੁਲ ਪੜਾਏਗਾ ਜੀ, ਸਹੂਲਤਾਂ ਦੇਖਣੀਆਂ
1: ਨੇ। ਜੇ ਤੁਸੀਂ ਹੁਣ ਤੁਸੀਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਜਿੱਦੀਆਂ ਮਰਜ਼ੀ ਬਣਾ ਦਿਓ ਵਧੀਆ, ਜੇ ਉੱਥੇ ਟੀਚਰ ਹੀ ਨੀ ਹੋਣਗੇ ਤੇ ਉੱਥੇ ਕਰ

0: Sons LDD Custom Kitchen Work Custom Kitchen Cabinets Entertainment Units Fire Placement Vanities and Bars We do whole renovation Contact us on office.bestwood@gmail.com or call Vic Parage 604-377-1092 British Columbia Bestwood Kitchen Cabinets LDD
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington 98057 WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ। ਅਤੇ ਅੱਜ ਮੰਗਲਵਾਰ ਵਾਲਾ ਦਿਨ ਹੈ, ਕੱਲ੍ਹ ਦੇ ਲਈ ਮਾਫੀ ਜੀ, ਥੋੜ੍ਹਾ ਜਿਹਾ ਕੰਮ ਕਾਜਾਂ ਦੇ ਵਿੱਚ ਅਤੇ ਸਿਹਤ ਥੋੜ੍ਹੀ ਜਿਹੀ ਨਸਾਸ, ਇਸ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਤੁਹਾਡੇ ਨਾਲ ਨਹੀਂ ਕਰ ਪਾਏ। ਅਤੇ ਫਿਰ ਤੋਂ ਲੈ ਕੇ ਹਾਜ਼ਰ ਹਾਂ ਅੱਜ ਤੋਂ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਤੁਸੀਂ ਲਾਈਵ ਸੁਣਦੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਅਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ 8 ਵਜੇ ਤੋਂ 10 ਵਜੇ ਤਾਈਂ ਸੈਟਰਡੇ ਸੰਡੇ। ਅਤੇ ਲੋ, ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ, ਉਮੀਦ ਕਰਦੇ ਹਾਂ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅਤੇ ਸ਼ੁਰੂਆਤ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰ ਦਈਏ, ਕਿਉਂਕਿ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਵੈਬਸਾਈਟ ਜਿਹੜੀ ਹੈ ਅਤੇ ਨਾਲ ਦੀ ਨਾਲ ਐਪ ਜਾਂ ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਉਹਦੇ ਵਿੱਚ ਤੁਸੀਂ ਸੁਣ ਦਿਓਗੇ ਰੇਡੀਓ ਗਾਰਡਨ ਦੇ ਉੱਤੇ ਵੀ, ਸ਼ਾਇਦ ਜੇਕਰ ਤੁਹਾਡੇ ਤੱਕ ਆਵਾਜ਼ ਸਭ ਤੱਕ ਪਹੁੰਚ ਰਹੀ ਹੈ ਤਾਂ ਠੀਕ ਰਹੇਗਾ। ਪਰ ਟੈਕਨੀਕਲ ਇਸ਼ੂ ਜਿਹੜੀ ਜਾਣਕਾਰੀ ਮਿਲੀ ਹੈ ਟੀਮ ਦੇ ਵੱਲੋਂ, ਥੋੜ੍ਹਾ ਜਿਹਾ ਵੈਬਸਾਈਟ ਦੇ ਉੱਤੇ ਵਿੱਚ ਪ੍ਰੋਬਲਮ ਚੱਲ ਰਹੀ ਹੈ, ਅਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ। ਅਤੇ ਬਾਕੀ ਦੋਸਤ ਜਿਹੜੇ, ਜੇ ਪ੍ਰੋਗਰਾਮ ਉੱਥੇ ਨਹੀਂ ਚੱਲ ਰਿਹਾ ਤਾਂ ਯੂਟਿਊਬ ਦੇ ਉੱਤੇ ਜ਼ਰੂਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਨੇ, ਅਤੇ ਲਾਈਵ ਜਿਹੜਾ ਵੀਡੀਓ ਅਤੇ ਆਡੀਓ ਦੇ ਰੂਪ ਦੇ ਵਿੱਚ। ਅਤੇ ਐਪ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਹੈ, ਬਾਕੀ ਤੁਸੀਂ ਦੱਸਣਾ ਜ਼ਰੂਰ ਕਿ ਤੁਹਾਡੇ ਤੱਕ ਜਿਹੜਾ ਐਪ ਹੈ ਉਹ ਕਿੱਦਾਂ ਕੰਮ ਕਰ ਰਿਹਾ। ਸਾਡੇ ਕੋਲ ਤਾਂ ਜਿਹੜਾ ਸ਼ੋਅ ਕਰ ਰਿਹਾ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਿਹੜੀ ਸ਼ੋਅ ਕਰ ਰਿਹਾ, ਬਾਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਚੱਲ ਵੀ ਰਿਹਾ ਹੋਵੇ, ਬਾਕੀ 1-2 ਦਿਨਾਂ ਦੇ ਵਿੱਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਵੈਬਸਾਈਟ ਨੂੰ ਅਤੇ ਨਾਲ ਦੀ ਨਾਲ ਐਪ ਨੂੰ ਜੀ। ਯੂਟਿਊਬ ਦੇ ਉੱਤੇ ਬਰਕਰਾਰ ਉਸੇ ਤਰ੍ਹਾਂ ਪ੍ਰੋਗਰਾਮ ਲਾਈਵ ਚੱਲਦੇ ਰਹਿਣਗੇ ਜੀ, ਅਤੇ ਕੋਈ ਨਾ ਕੋਈ ਢੰਗ ਜਿਹੜਾ ਜ਼ਰੂਰ ਕੱਢਣਾ ਪੈਂਦਾ ਹੈ। ਇਸੇ ਕਰਕੇ 2-3 ਆਪਸ਼ਨਾਂ ਆਪਾਂ ਰੱਖੀਆਂ ਹੋਈਆਂ ਸ਼ੁਰੂ ਤੋਂ, ਅਤੇ ਤਾਂ ਕਿ ਪ੍ਰੋਗਰਾਮਾਂ ਦੇ ਨਾਲ ਜਿਹੜੀ ਹੈ ਰਾਬਤਾ ਜਿਹੜਾ ਉਹ ਬਣਿਆ ਰਹੇ ਲਗਾਤਾਰਤਾ ਦੇ ਵਿੱਚ। ਨਵਦੀਪ ਜੀ, ਬਾਈ ਜੀ ਜੁੜ ਗਏ ਨੇ ਦਿੱਲੀ ਤੋਂ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਾਈ ਜੀ। ਅਤੇ ਇਸੇ ਤਰ੍ਹਾਂ ਲਓ, 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ, ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 19 ਮਈ 2026 ਦਾ ਦਿਹਾੜਾ ਅਤੇ ਮੰਗਲਵਾਰ ਵਾਲਾ ਦਿਨ ਹੈ, ਅਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਨਾਲ ਦੀ ਨਾਲ ਸਮਾਂ ਅਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਘੜੀਆਂ ਦੇ ਉੱਤੇ ਅਤੇ 39 ਮਿੰਟ ਦਾ ਸਮਾਂ ਹੋ ਚੁੱਕਿਆ ਰਾਤ ਦੇ, ਅਤੇ UK ਦੇ ਵਿੱਚ ਸ਼ਾਮ ਦੇ 5:09 ਹੋਏ ਨੇ, ਅਤੇ ਕੰਮਾਂ ਕਾਰਾਂ ਤੋਂ ਜਿਹੜੀ ਹੈ ਫੁਰਸਤ ਮਿਲੀ ਹੈ, ਅਤੇ ਜਿਹੜੇ ਨਾਈਟ ਸ਼ਿਫਟ ਦੇ ਉੱਤੇ ਆ ਉਹ ਜਾ ਰਹੇ ਨੇ, ਅਤੇ ਬਾਕੀ ਜਿਹੜੇ ਦਿਨ ਵਾਲੇ ਕੰਮ ਤੋਂ ਆ ਰਹੇ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 9 ਮਿੰਟ ਸਵੇਰ ਦਾ ਸਮਾਂ ਹੈ, ਅਤੇ ਇਸੇ ਨਾਲ ਦੀ ਨਾਲ ਗੁਆਂਢੀ ਮੁਲਕਾਂ ਦੇ ਵਿੱਚ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਘੜੀਆਂ ਦੇ ਉੱਤੇ 10 ਮਿੰਟ ਹੋ ਗਏ ਨੇ, ਅਤੇ ਫਿਨਲੈਂਡ ਦੇ ਵਿੱਚ ਇਸ ਵਕਤ ਘੜੀਆਂ ਦੇ ਉੱਤੇ 7:00 ਸ਼ਾਮ ਦੇ 10 ਮਿੰਟ ਦਾ ਸਮਾਂ ਹੈ ਅਤੇ ਯੂਕੇ ਦੇ ਵਿੱਚ ਜਾਂ ਯੂਰਪ ਦੇ ਵਿੱਚ ਇਸ ਵਕਤ 6:10 ਘੜੀਆਂ ਦੇ ਉੱਤੇ ਸ਼ਾਮ ਦੇ ਨੇ। ਅਤੇ ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ, ਦੋਸਤਾਂ ਮਿੱਤਰਾਂ ਅਤੇ ਯਾਰਾਂ ਬੇਲੀਆਂ ਸਹੇਲਾਂ ਨੂੰ ਲਾਵੋ ਸੁਨੇਹਾ, ਅਤੇ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ। 19 ਮਈ ਦਾ ਅੱਜ ਦਾ ਵਿਚਾਰ ਹੈ, ਕਹਿੰਦੇ ਨੇ ਕਿ ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ, ਅਤੇ ਯੁੱਧ ਜਿਹੜਾ ਮਨੁੱਖ ਦੇ ਹੌਸਲੇ, ਹੱਠ, ਬਹਾਦਰੀ, ਦ੍ਰਿੜਤਾ ਅਤੇ ਸਵੈ ਮਾਨ ਦੇ ਉੱਤੇ ਜਿਹੜਾ ਅਣਖ ਨੂੰ ਜਿਹੜਾ ਉਘਾੜਦਾ ਹੈ, ਜਗਾਉਂਦਾ ਹੈ। ਅੱਜ ਦੇ ਦਿਨ ਦੇ ਉੱਤੇ 19 ਮਈ 1536 ਦੇ ਵਿੱਚ ਤੁਹਾਨੂੰ ਲੈ ਚੱਲੀਏ, ਤਾਂ ਇੰਗਲੈਂਡ ਦੀ ਰਾਣੀ ਜਿਹੜੀ ਸੀ ਐਨਾ ਬੋਲੈਨ ਉੱਪਰ ਮਾੜੇ ਚਰਿੱਤਰ ਦਾ ਝੂਠਾ ਦੋਸ਼ ਲਾ ਕੇ ਉਹਨੂੰ ਕਤਲ ਕੀਤਾ ਗਿਆ ਅਤੇ ਲੜਕੀ ਪੈਦਾ ਹੋਈ ਸੀ। ਕਾਰਨ ਜਿਹੜਾ ਸੀਗਾ, ਲੜਕੇ ਦਾ ਪੈਦਾ ਨਾ ਹੋਣਾ ਦੱਸਿਆ ਜਾਂਦਾ ਹੈ। 1926 ਦੇ ਵਿੱਚ ਦੇਖੋ, ਇਹਨਾਂ ਮੁਲਕਾਂ ਦੇ ਵਿੱਚ ਵੀ ਹਾਲਾਤ ਇਹੋ ਸੀ, ਕੁੜੀ ਮੁੰਡੇ ਦਾ ਰੌਲਾ ਇਹਨਾਂ ਮੁਲਕਾਂ ਦੇ ਵਿੱਚ ਵੀ ਸੀ। ਇੰਗਲੈਂਡ ਜਿਹੜਾ ਦੁਨੀਆ ਦੇ ਉੱਤੇ ਰਾਜ ਕਰਦਾ ਰਿਹਾ ਅਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ, ਕਿਉਂਕਿ ਰਾਜ ਗੱਦੀ ਜਿਹੜੀ ਹੈ ਉਹਦੇ ਉੱਤੇ ਬੈਠਣ ਦੇ ਲਈ ਜਿਹੜਾ ਬੰਦੇ ਦਾ ਜਿਹੜਾ ਹੋਣਾ ਜ਼ਰੂਰੀ ਹੈ, ਜਾਣੀ ਕਿ ਲਿੰਗ ਦੀ ਗੱਲ ਜਦੋਂ ਆ ਜਾਂਦੀ ਹੈ ਤਾਂ ਕੁੜੀ ਮੁੰਡੇ ਦੇ ਵਿੱਚ ਫਰਕ ਦੀ ਇੱਥੇ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਮਸਲਾ ਜਿਹੜਾ ਰਿਹਾ ਹੈ। 1926 ਦੇ ਵਿੱਚ ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਰੇਡੀਓ ਦੇ ਉੱਤੇ ਬੋਲਣ ਦਾ ਸਫਲ ਜਿਹੜਾ ਤਜ਼ਰਬਾ ਪਹਿਲੀ ਵਾਰ ਕੀਤਾ 1926 'ਚ। 1927 ਦੇ ਵਿੱਚ ਗਦਰ ਲੈਰ ਦੇ ਭਾਈ ਸੰਤੋਖ ਸਿੰਘ ਧਰ ਦਿਓ, ਉਹਨਾਂ ਦਾ ਜਿਹੜਾ ਦੇਹਾਂਤ ਹੁੰਦਾ, ਉਹਨਾਂ ਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। 1934 ਦੇ ਵਿੱਚ ਫਰਾਂਸੀਸੀ ਵਿਗਿਆਨੀ ਜੀਨ ਪੇਰੇ ਕ੍ਰਿਸਟਨ ਨੇ ਤਾਪਮਾਨ ਦੀ ਡਿਗਰੀ ਜਿਹੜੀ ਹੈ ਸੈਂਟੀਗ੍ਰੇਡ ਦੇ ਉੱਤੇ 1948 ਦੇ ਵਿੱਚ ਸਵੀਡਨ, ਗੁਆਂਢੀ ਮੁਲਕ ਸਾਡਾ, ਉਹਦੇ ਵਿਗਿਆਨੀ ਐਂਡਰਸ ਸੈਲਸੀਅਸ ਨੇ ਜਿਹੜਾ ਸੀ ਸੈਲਸੀਅਸ ਡਿਗਰੀ ਦੀ ਜਿਹੜੀ ਸੀ ਖੋਜ ਕੀਤੀ ਸੀ। ਇਹ ਸੈਲਸੀਅਸ ਅਸਲ ਦੇ ਵਿੱਚ ਗੋਤ ਹੈ ਇਹਨਾਂ ਮੁਲਕਾਂ ਦੇ ਵਿੱਚ, ਅਤੇ ਉਹ ਗੋਤ ਜਿਹੜਾ ਉਹਨੇ ਪਿੱਛੇ ਲਾਇਆ ਸੀ ਆਪਣਾ ਐਂਡਰਸ ਸੈਲਸੀਅਸ। 1939 ਦੇ ਵਿੱਚ ਬੱਬਰ ਗਿਆਨੀ ਗੁਰਦਿੱਤ ਸਿੰਘ ਦਲੇਰ ਉਹਨਾਂ ਨੂੰ ਮੁਲਤਾਨ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1950 ਦੇ ਵਿੱਚ ਮਿਸਟਰ ਨੇ ਸਟੇਜ ਨਹਿਰ ਨੂੰ ਸਟੇਜ ਲਿਖ ਦਿੱਤਾ, ਇਹਨਾਂ ਨੇ ਸ਼ਾਇਦ ਗਲਤ ਲਿਖ ਦਿੱਤਾ, ਆਪਣੀ ਜਿਹੜੀ ਹੈ ਨਹਿਰਾਂ ਜਿਹੜੀਆਂ ਇਜ਼ਰਾਈਲ ਦੇ ਵਿਚਕਾਰ ਅਤੇ ਆਪਣੀ ਸਵੇਜ਼ ਵਾਵੇ ਦੇ ਨਾਲ ਹੈ, ਸਵੇਜ਼ ਨਹਿਰ ਜਿਹੜੀ ਸੀ ਉਹਨੂੰ ਇਜ਼ਰਾਈਲੀ ਜਹਾਜ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ 1950 ਦੇ ਵਿੱਚ, ਜਿਸਨੇ ਖੂਨ ਖਰਾਬਾ ਕਰਕੇ ਹਜ਼ਾਰਾਂ ਮਜ਼ਦੂਰਾਂ ਦੀ ਜਾਨ ਲੈ ਕੇ ਉਹ ਬਣੀ ਹੈ। ਅਤੇ ਅੱਜ ਜਿਹੜਾ ਵੱਡੇ ਕਾਰਪੋਰੇਟ ਜਾਂ ਆਦਾਨ ਪ੍ਰਦਾਨ ਜਿੰਨਾ ਵੀ ਕਾਰੋਬਾਰ ਹੈ ਉਹਨਾਂ ਨਹਿਰਾਂ ਦੇ ਰਾਹੀਂ ਜਿਹੜਾ ਹੁੰਦਾ ਹੈ। ਗੱਲ ਕਰਦੇ ਹਾਂ ਦੋਸਤੋ ਭਾਈ ਸੰਤੋਖ ਸਿੰਘ ਧਰ ਦਿਓ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਨ੍ਹਾਂ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਦੇ ਵਿੱਚ ਫੌਜੀ ਸਨ ਅਤੇ ਉਹ ਪਰਿਵਾਰ ਦੇ ਸਮੇਤ ਉੱਥੇ ਰਹਿ ਰਹੇ ਸੀ। ਸੰਤੋਖ ਸਿੰਘ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁੱਖੋਂ 1893 ਦੇ ਵਿੱਚ ਹੁੰਦਾ ਹੈ। ਉੱਥੇ ਉਹਨਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਅਤੇ ਮਲਾਈ ਭਾਸ਼ਾ ਜਿਹੜੀ ਹੈ ਉਹ ਵੀ ਸਿੱਖੀ ਹੈ। 1903 ਦੇ ਵਿੱਚ ਉਹਨਾਂ ਦੇ ਪਿਤਾ ਪੈਨਸ਼ਨ ਲੈ ਕੇ ਜਿਹੜਾ ਸੀ ਆਪਣੇ ਪਿੰਡ ਜਿਹੜਾ ਧਰ ਦਿਓ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਅਤੇ ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ ਸੀ। ਉਸਦੇ ਜਮਾਤੀ ਅੰਗਰੇਜ਼ੀ ਆਉਣ ਦੇ ਕਰਕੇ ਮਿਸਟਰ ਡਿਕਸ਼ਨਰੀ ਸਿੰਘ ਕਹਿੰਦੇ ਸਨ ਉਹਨੂੰ। 1911 ਦੇ ਵਿੱਚ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ ਅਤੇ ਉੱਥੋਂ ਕੈਨੇਡਾ ਪਹੁੰਚ ਗਏ। ਗਦਰ ਪਾਰਟੀ ਬਣਨ ਦੇ ਉੱਤੇ ਉਹ ਗਦਰ ਆਸ਼ਰਮ ਦੇ ਵਿੱਚ ਆ ਗਏ ਜਿਹੜੇ, ਅਤੇ ਗਦਰ ਪਾਰਟੀ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ਦੇ ਵਿੱਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਅਤੇ ਗਦਰ ਅਖਬਾਰ ਦੇ ਸੰਪਾਦਕ ਬਣ ਗਏ। ਬਾਬਾ ਸੋਹਣ ਸਿੰਘ ਉਹਨਾਂ ਦੀ ਜਿਹੜੀ ਉਹ ਸੱਜੀ ਬਾਂਹ ਸਨ। ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸੀ ਸਗੋਂ ਸਪੁੱਤਰ ਸਮਾਨ ਸਨ। ਪਾਰਟੀ ਵੱਲੋਂ ਸਿਆਮ ਜਾਣੀ ਕਿ ਥਾਈਲੈਂਡ ਦੀ ਜਿਹੜੀ ਲੈਂਗੁਏਜ ਹੈ, ਥਾਈਲੈਂਡ ਚਲੇ ਜਾਂਦੇ ਆ ਸਿਆਮ ਦੇ ਵਿੱਚ, ਉਹਨੂੰ ਪਹਿਲਾਂ ਥਾਈਲੈਂਡ ਨੂੰ ਸਿਆਮ ਕਿਹਾ ਜਾਂਦਾ ਸੀ, ਚਲੇ ਗਏ ਅਤੇ ਜਿੱਥੇ ਸੋਹਣ ਲਾਲ ਪਾਠਕ ਪੱਟੀ ਅਤੇ ਆਤਮਾ ਰਾਮ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ 'ਤੇ ਉਹ ਸਰਕਾਰੀ ਸੂਈਏ ਜਿਹੜੇ ਵੱਲੋਂ ਪਿਛਾਂ ਕਰਨ ਦੇ ਉੱਤੇ ਦਰਿਆ ਦੇ ਵਿੱਚ ਛਾਲ ਮਾਰ ਕੇ ਬਚ ਨਿਕਲੇ ਅਤੇ ਜਪਾਨ ਤੋਂ ਹੋ ਕੇ ਫਿਰ ਉਹ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਜਾਂਦੇ ਹੈ। ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗ ਪਏ ਅਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ਦੇ ਉੱਤੇ ਕੈਦ ਰੱਖਿਆ ਅਤੇ ਉੱਥੋਂ ਉਹਨਾਂ ਨੂੰ ਟੀਵੀ ਜਿਹੜਾ ਹੋ ਜਾਂਦਾ ਹੈ, ਬਿਮਾਰੀ ਲੱਗ ਜਾਂਦੀ ਹੈ। ਰਿਹਾਈ ਤੋਂ ਬਾਅਦ 1920 ਦੇ ਵਿੱਚ ਭਾਈ ਭਗਵਾਨ ਸਿੰਘ ਉਹਨਾਂ ਨਾਲ ਮਿਲ ਕੇ ਗਦਰ ਆਸ਼ਰਮ ਦੇ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗ ਪੈਂਦੇ ਹੈ। 1922 ਨੂੰ ਭਾਈ ਰਤਨ ਸਿੰਘ ਜਿਹੜੇ ਡੱਬਾ ਦੇ ਨਾਲ ਮਿਲ ਕੇ 19 ਫਰਵਰੀ 1926 ਦੇ ਵਿੱਚ ਪੰਜਾਬੀ ਮਾਸਿਕ ਕੀਰਤੀ ਅਖਬਾਰ ਦਾ ਪਹਿਲਾ ਅੰਕ ਕੱਢਿਆ ਜਾਂਦਾ ਹੈ। ਸਰਕਾਰ ਇਸ ਨੂੰ ਇਤਰਾਜ਼ਯੋਗ ਸਮਝਦੀ ਸੀ ਕਿਉਂਕਿ ਇਸ ਦੇ ਵਿੱਚ ਮਜ਼ਦੂਰਾਂ ਨੂੰ ਜਥੇਬੰਦਕ ਅਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਦੇ ਨਾਲ ਆਜ਼ਾਦ ਕਰਵਾਉਣ ਦੇ ਲਈ ਪ੍ਰਚਾਰ ਕੀਤਾ ਜਾਂਦਾ ਸੀ। ਟੀਵੀ ਦੇ ਨਾਲ ਜਿਹੜਾ ਜੂਝਦੇ ਹੋਏ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਉਹਨਾਂ ਨੂੰ ਅਖਬਾਰ ਦੇ ਲਈ ਲੇਖ ਲਿਖਾਉਂਦੇ ਅਤੇ ਮਾਰਕਸਵਾਦ ਦਾ ਗਿਆਨ ਜਿਹੜਾ ਦਿੰਦੇ। 33 ਸਾਲ ਦੀ ਉਮਰ ਦੇ ਵਿੱਚ 19 ਮਈ ਅੱਜ ਦੇ ਦਿਹਾੜੇ ਉੱਤੇ 1927 ਨੂੰ ਅੰਮ੍ਰਿਤਸਰ ਦੇ ਵਿੱਚ ਉਹ ਸਦਾ ਦੇ ਲਈ ਵਿਛੜ ਜਾਂਦੇ ਹੈ ਦੁਨੀਆ ਤੋਂ, ਅਤੇ ਉਹਨਾਂ ਤੋਂ ਸਰਕਾਰ ਇੰਨਾ ਡਰਦੀ ਸੀ ਕਿ ਪੂਰਾ ਸੰਸਕਾਰ ਸਮੇਂ ਤੱਕ ਵੀ 2 ਸੂਈਏ ਉੱਥੇ ਰਹੇ। ਮਾਂ ਤਾਰਾ ਸਿੰਘ ਨੇ ਕਿਹਾ ਕਿ ਭਾਈ ਸੰਤੋਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਹ ਮਰੇ ਨਹੀਂ, ਅਮਰ ਹੋ ਗਏ ਅਤੇ ਅਮਰ ਰਹਿਣਗੇ। ਹਰ ਸਾਲ ਉਹਨਾਂ ਨੂੰ ਪਿੰਡ ਦੇ ਵਿੱਚ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਸਮਾਗਮ ਕਰਾਏ ਜਾਂਦੇ ਹੈ ਅਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਂਦੇ ਹੈ। ਲਓ ਦੋਸਤੋ, ਇਹ ਸੀ ਉਹ ਯੋਧੇ ਭਾਈ ਸੰਤੋਖ ਸਿੰਘ ਧਰ ਦਿਓ ਜਿਨ੍ਹਾਂ ਦਾ ਜ਼ਿਕਰ ਆਪਾਂ ਹਰ ਸਾਲ ਹੀ ਤਕਰੀਬਨ ਕਰਦੇ ਹਾਂ। ਦੂਸਰੀ ਗੱਲ ਅੱਜ ਦੇ ਵਿਚਾਰ ਦੇ ਵਿੱਚ ਹੈ ਘੜੀ ਦੀ ਸ਼ੁਰੂਆਤ, ਸਮਾਂ ਜਿਹੜਾ ਅਸੀਂ ਹੱਥਾਂ ਦੇ ਉੱਤੇ ਵੀ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਹੱਥਾਂ ਦੇ ਵਿੱਚੋਂ ਕਿਰਦਾ ਜਾਂਦਾ ਹੈ। ਘੜੀ ਦੀ ਸ਼ੁਰੂਆਤ ਹੁੰਦੀ ਹੈ, ਸਭ ਚੀਜ਼ਾਂ ਜ਼ਰੂਰਤ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ। ਸਕੂਲ, ਰੇਲ, ਖਬਰਾਂ, ਕਿਸੇ ਵੀ ਕੰਮ ਦੇ ਲਈ ਸਮੇਂ ਦੀ ਲੋੜ ਪੈਂਦੀ। ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜ੍ਹਨ ਦੇ ਨਾਲ ਉੱਠਦੇ, ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਦੇ ਉੱਤੇ ਆਪਣੇ ਟਿਕਾਣਿਆਂ ਦੇ ਵਿੱਚ ਜਾ ਵੜਦੇ। ਹੌਲੀ ਹੌਲੀ ਸਵੇਰੇ ਸਵੇਰੇ ਉੱਠਦਿਆਂ ਮਨੁੱਖ ਨੇ ਦਰੱਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਜਿਹੜਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ। ਸਵੇਰੇ ਦਰੱਖਤ ਦਾ ਪਰਛਾਵਾਂ ਲੰਬਾ ਅਤੇ ਦੁਪਹਿਰ ਸਮੇਂ ਸੂਰਜ ਜਿਹੜਾ ਸਿਰ ਦੇ ਉੱਤੇ ਹੋਣ ਕਰਕੇ ਛੋਟਾ ਜਾਂ ਉਕਾ ਹੀ ਨਾ ਰਹਿੰਦਾ ਸੀ ਅਤੇ ਸ਼ਾਮ ਨੂੰ ਫਿਰ ਲੰਮਾ ਹੋ ਜਾਂਦਾ। ਦਿਨ ਦੇ ਸਮੇਂ ਨੂੰ 3 ਭਾਗਾਂ ਦੇ ਵਿੱਚ ਵੰਡ ਲਿਆ। ਕੁਝ ਸਮੇਂ ਬਾਅਦ ਉਸਨੇ ਸੋਟੀ ਜਿਹੜੀ ਸੀ ਜ਼ਮੀਨ ਦੇ ਵਿੱਚ ਗੱਡ ਕੇ ਪਰਛਾਵੇਂ ਦੀਆਂ ਜਿਹੜੀਆਂ ਪੱਕੀਆਂ ਹੀ ਲਕੀਰਾਂ ਜ਼ਮੀਨ ਦੇ ਉੱਤੇ ਵਾਹ ਦਿੱਤੀਆਂ। 6000 ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ ਸੀ। ਇਹ ਗੱਤੇ ਜਾਂ ਫਿਰ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਜਿਹੜੀ ਸੀ ਕੱਟ ਲਈ ਜਾਂਦੀ ਅਤੇ ਉਸਦਾ ਇੱਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਅਤੇ ਦੂਜਾ ਲੰਮਾ ਪਾਸਾ ਜਿਹੜਾ ਸੀ ਜ਼ਮੀਨ ਦੇ ਉੱਤੇ ਪਿਆ ਰਹਿਣ ਦਿੱਤਾ ਗਿਆ। ਚੁੱਕੇ ਸਿਰ ਦੇ ਉੱਤੋਂ ਪਰਛਾਵਾਂ ਲੰਮੀ ਜਿਹੜੀ ਸੀ ਲੜ ਦੇ ਉੱਤੇ ਪੈਂਦਾ ਅਤੇ ਪਰਛਾਵੇਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਲਿਆ ਗਿਆ। ਬਦਲਵਾਈ ਜਿਹੜੀ ਬੱਦਲਵਾਈ ਹੁੰਦੀ ਸੀ ਉਸ ਸਮੇਂ, ਹੁਣ ਤਾਂ ਪਾਣੀ ਦੀ ਘੜੀ ਬਣਾਈ ਗਈ। ਇੱਕ ਪਾਣੀ ਦੇ ਭਰੇ ਭਾਂਡੇ ਦੇ ਵਿੱਚ ਉਹ ਇੱਕ ਨਿੱਕੇ ਛੇਕ ਦਾ ਜਿਹੜਾ ਭਾਂਡਾ ਪਾ ਦਿੱਤਾ ਜਾਂਦਾ ਅਤੇ ਇਹਨਾਂ ਛੇਕਾਂ ਦੇ ਵਿੱਚੋਂ ਪਾਣੀ ਅੰਦਰ ਜਾਂਦਾ ਤਾਂ ਨਿੱਕਾ ਭਾਂਡਾ ਡੁੱਬ ਜਾਂਦਾ ਅਤੇ ਡੁੱਬਣ ਦੇ ਸਮੇਂ ਨੂੰ 1 ਘੰਟੇ ਦਾ ਜਿਹੜਾ ਨਾਂ ਦਿੱਤਾ ਗਿਆ। ਜਾਣੀ ਕਿ ਉਹ ਡੱਬਾ ਜਿਹੜਾ ਸੀ 1 ਘੰਟੇ ਦੇ ਵਿੱਚ ਛੋਟਾ ਭਾਂਡਾ ਜਿਹੜਾ ਉਹ ਡੁੱਬ ਜਾਂਦਾ ਸੀ ਪਾਣੀ 'ਚ। ਜਿਹੜਾ ਡੁੱਬਿਆ ਹੋਇਆ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਦੇ ਵਿੱਚ ਪਾਇਆ ਜਾਂਦਾ ਅਤੇ ਵਿਗਿਆਨਕ ਖੋਜਾਂ ਸਦਕਾ ਹੀ ਸਮਾਂ, ਦਿਨ, ਮਹੀਨਾ, ਅਲਾਰਮ, ਤਾਪਮਾਨ ਦੱਸਣ ਵਾਲੀਆਂ ਘੜੀਆਂ ਆ ਗਈਆਂ। ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਅਤੇ ਨਵੇਂ ਰੂਪ ਦੇ ਵਿੱਚ ਮੋਬਾਈਲ ਦੇ ਵਿੱਚ ਆ ਰਹੀਆਂ ਨੇ, ਡਿਜੀਟਲ ਘੜੀਆਂ ਹੋ ਗਈਆਂ। ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ ਹੈ, ਫਿਰ ਵੀ ਸੰਸਥਾਵਾਂ, ਦਫ਼ਤਰਾਂ, ਧਾਰਮਿਕ ਸਥਾਨਾਂ, ਘਰਾਂ ਵਿੱਚ ਜਿਹੜਾ ਵਾਲ ਕਲਾਕਾਂ ਦੀ ਜਿਹੜੀ ਬਹੁਤ ਅਹਿਮੀਅਤ ਹੈ ਅਜੇ ਵੀ, ਅਤੇ ਉੱਥੇ ਹੀ ਇਹ ਘੜੀਆਂ ਲਾਈਆਂ ਜਾਂਦੀਆਂ ਨੇ। ਰੂਸ ਦੇ ਅਜਾਇਬ ਘਰ ਦੇ ਵਿੱਚ ਇੱਕ ਘੜੀ ਹੈ ਜਿੱਥੇ ਹਰ ਘੰਟੇ ਬਾਅਦ ਸੋਨੇ ਦਾ ਬਣਿਆ ਮੋਰ ਜਿਹੜਾ ਪਹਿਲਾਂ ਪਾਉਣ ਲੱਗ ਜਾਂਦਾ ਹੈ। ਲਓ ਦੋਸਤੋ, ਇਹ ਵੀ ਜਿਹੜੀਆਂ ਨੇ ਨਿਸ਼ਾਨੀਆਂ ਨੇ ਸਾਡੇ ਇਤਿਹਾਸ ਦੀਆਂ, ਇਸ ਦੁਨੀਆ ਦੀਆਂ। ਅਤੇ ਅੱਗੇ ਚੱਲਦੇ ਹਾਂ, ਆਪਾਂ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਅਤੇ ਜੀਆਨੂ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਭੁਪਿੰਦਰ ਭਾਰਤ ਜੀ, ਵੀਰ ਜੀ ਉਹ ਅਤੇ ਲੱਗੇ ਰਹੋ ਕਹਿੰਦੇ ਜੀ ਵੀਰ ਜੀ ਆਪਣੇ ਜਿਮੀ ਕਾਟਰ ਸਾਹਿਬ ਲਿਖਦੇ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਜੀਆਨੂ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਮੂਹਿਕ ਰੂਪ ਦੇ ਵਿੱਚ ਸਭ ਨੂੰ ਲਾਈਕ ਨੰਬਰ 3 ਅਤੇ ਨਵਦੀਪ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਲਓ ਦੋਸਤੋ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ, ਅਤੇ ਕੀ ਕੁਝ ਜਿਹੜਾ ਵਾਪਰ ਰਿਹਾ ਅਤੇ ਫਿਰ ਆਪਾਂ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਅੱਜ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਕਰਨ ਦੀ ਕੋਸ਼ਿਸ਼ ਰਹੇਗੀ, ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉੱਦਾਂ ਆਪਾਂ ਕਰ ਲਾਂਗੇ। ਅੱਜ 19 ਮਈ 2026 ਦਾ ਦਿਹਾੜਾ, ਅਤੇ ਦੇਸ਼ ਭਰ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਬਣੇ ਨੇ। BJP ਦਾ ਪੰਜਾਬ ਫਤਿਹ ਮਿਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਨਾਰਵੇ ਦੇ ਵਿੱਚ PM ਮੋਦੀ ਘਿਰ ਚੁੱਕੇ ਨੇ ਅਤੇ ਪੂਰੀ ਦੁਨੀਆ 'ਚ ਘਿਰ ਚੁੱਕੇ ਨੇ ਤਕਰੀਬਨ। ਇੰਡੀਆ ਦੇ ਵਿੱਚ ਇਹ ਗੱਲਬਾਤ ਉੱਠ ਰਹੀ ਹੈ ਕਿਉਂਕਿ ਕੁਝ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ, ਇੰਟਰਨੈਸ਼ਨਲ ਜਿਹੜੀ ਪ੍ਰੈੱਸ ਹੈ ਉਹ ਕਿਤੇ ਨਾ ਕਿਤੇ ਮੂੰਹ ਮੋੜ ਲਿਆ ਉਹਦੇ ਤੋਂ। ਇਸੇ ਤਰ੍ਹਾਂ ਈਰਾਨ ਰਸ਼ੀਆ ਤੋਂ ਵੀ ਖਾਸ ਜਿਹੜੀਆਂ ਖਬਰਾਂ ਆ ਰਹੀਆਂ ਨੇ, ਚਾਈਨਾ ਬ੍ਰਿਕਸ ਦੀਆਂ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਕਿਉਂਕਿ ਬੈਠਕ ਹੋ ਕੇ ਹਟੀ ਹੈ, ਅਤੇ ਯੂਰਪੀਅਨ ਲੋਕਾਂ ਨੂੰ ਕਹਿ ਦਿੱਤਾ ਗਿਆ ਰਸ਼ੀਆ ਦੇ ਵੱਲੋਂ ਕਿ ਭਾਈ ਜੇ ਤੁਸੀਂ ਸਾਡੇ ਨਾਲ ਡੀਲ ਕਰਨੀ ਆ ਗੈਸ ਦੀ ਤੇਲ ਦੀ ਤਾਂ ਜਾਂ ਤਾਂ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਅਸੀਂ ਉਹ ਕਰੰਸੀ ਦੇ ਵਿੱਚ ਹੀ ਲਵਾਂਗੇ, ਡਾਲਰ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਨਾਰਵੇ ਦੌਰੇ ਦੇ ਦੌਰਾਨ ਪੀਐਮ ਮੋਦੀ ਵੱਲੋਂ ਇੰਟਰਨੈਸ਼ਨਲ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰਨ 'ਤੇ ਸਵਾਲ ਉੱਠੇ ਨੇ। ਵੈਸੇ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਕਿ ਜਿਹੜਾ ਮੁਲਕ ਸਕੈਂਡੀਨੇਵੀਆ ਮੁਲਕ ਨੇ, ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਅਤੇ ਇਹ ਚਾਰ ਪੰਜ ਮੁਲਕ ਜਿਹੜੇ, ਇਹਨਾਂ ਦਾ ਬੋਲਬਾਲਾ ਦੁਨੀਆ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਹੈ। ਜਿੱਥੇ ਨਾਰਵੇ ਦੀ ਪ੍ਰੈਸ ਦਾ ਜ਼ਿਕਰ ਆਉਂਦਾ ਅਤੇ ਭਾਰਤ ਦੀ ਪ੍ਰੈਸ ਦਾ ਜ਼ਿਕਰ ਆਉਂਦਾ, ਪ੍ਰੈਸ ਜਿਹੜੀ ਹੈ ਭਾਰਤ ਦੀ 157 ਨੰਬਰ ਦੇ ਉੱਤੇ ਆਉਂਦੀ ਹੈ, 157 ਨੰਬਰ ਦੇ ਉੱਤੇ, ਅਤੇ ਨਾਰਵੇ ਦੇ ਵਿੱਚ ਜਿਹੜੀ ਹੈ ਪਹਿਲੇ ਨੰਬਰ 'ਤੇ ਪ੍ਰੈਸ ਨੂੰ ਜਿਹੜੀ ਆਜ਼ਾਦੀ ਦੀ ਗੱਲ ਆਉਂਦੀ ਹੈ। ਤਾਂ ਉਹਨਾਂ ਮੁਲਕਾਂ ਦੇ ਵਿੱਚ ਜੇ ਉਹ ਮੀਡੀਆ ਸਾਡੇ ਨਾਲ ਗੱਲਬਾਤ ਕਰਦਾ, ਸਾਨੂੰ ਤਾਂ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਅਸੀਂ ਸੁਹਿਰਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਨਹੀਂ, ਅਸੀਂ ਤਾਂ ਮਨ ਕੀ ਬਾਤ ਹੀ ਕਰਨਾ ਚਾਹੁੰਦੇ ਹਾਂ। ਹਾਲਾਤ ਜੋ ਬਣੇ ਨੇ ਕਾਫੀ ਜਿਹੜੇ ਨੇ, ਕਹਿ ਸਕਦੇ ਹਾਂ ਕਿ ਪ੍ਰੈਸ ਨੂੰ ਨਾ ਸੰਬੋਧਨ ਕਰਨਾ ਜਾਂ ਸਵਾਲ ਨਾ ਲੈਣੇ ਕਿਤੇ ਨਾ ਕਿਤੇ ਕਾਰਨ ਬਣਿਆ। ਅੱਗੇ ਜਾ ਕੇ ਡਿਟੇਲ 'ਚ ਗੱਲ ਕਰਾਂਗੇ ਇਹਦੇ ਉੱਤੇ। ਪ੍ਰੈਸ ਆਜ਼ਾਦੀ ਦੇ ਵਿੱਚ ਨੰਬਰ 1 ਮੰਨੇ ਜਾਂਦੇ ਨਾਰਵੇ ਦੇ ਵਿੱਚ ਭਾਰਤ ਦੀ ਜਿਹੜੀ ਹੈ ਲੋਕਤੰਤਰਿਕ ਛਵੀ ਦੇ ਉੱਤੇ ਕੀ ਵਾਪਰ ਰਿਹਾ, ਉੱਥੇ ਹੀ ਟਰੰਪ ਅਤੇ ਨੇਤਨਯਾਹੂ ਈਰਾਨ ਦੇ ਵੱਲੋਂ ਜਿਹੜਾ ਤਣਾਅ ਦੇ ਦੌਰਾਨ ਜੋ ਬਣ ਰਿਹਾ ਮਸਲਾ, $58 million ਦੀ ਜਿਹੜੀ ਹੈ ਰਕਮ ਦਾ ਐਲਾਨ ਕੀਤਾ ਹੈ, ਜੋ ਵੀ ਨੇਤਨਯਾਹੂ ਜਾਂ ਟਰੰਪ ਨੂੰ ਖਤਮ ਕਰੇਗਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਅਤੇ ਉਹ ਆਪਣੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਲੈ ਕੇ ਆ ਰਹੇ ਨੇ ਜੋ ਉਹਨਾਂ ਦੇ ਧਰਮ ਦੇ ਮੁਤਾਬਕ ਚੱਲਦਾ, ਜੋ ਕੁਝ ਘਾਣ ਉਹ ਕਹਿੰਦੇ ਸਾਡੇ ਮੁਲਕ 'ਚ ਕੀਤਾ ਹੈ, ਅਤੇ ਅਸੀਂ ਹੋਰ ਵੀ ਅਧਿਕਾਰੀ ਜਾਂ ਹੋਰ ਵੀ ਚੀਜ਼ਾਂ ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਚੱਲ ਰਹੇ ਹਾਂ। ਰਸ਼ੀਆ ਵੱਲੋਂ ਡਾਲਰ ਨੂੰ ਜਿਹੜਾ ਨਕਾਰਦੇ ਹੋਏ ਰੂਬਲ, ਯੂਆਨ ਦੇ ਵਿੱਚ ਤੇਲ ਗੈਸ ਵਪਾਰ ਦੇ ਫੈਸਲੇ ਆਏ ਨੇ, ਅਤੇ US ਕੈਨੇਡਾ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਦੀ ਜਿਹੜੀ ਚਰਚਾ ਛਿੜ ਗਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮਾਹੌਲ ਗਰਮ ਹੈ। ਮਿਊਂਸੀਪਲ ਚੋਣਾਂ, ਖਿੱਚੋ ਤਾਣ, ਇੱਕ ਦੂਸਰੇ ਦੇ ਵਿੱਚ ਬਦਲ ਜਿਹੜੀਆਂ ਦਲ ਬਦਲੀ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। 713 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ, ਕਿਸਾਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ, ਆਪ ਆਗੂਆਂ ਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਨੇ ਭ੍ਰਿਸ਼ਟਾਚਾਰ ਮਾਮਲਿਆਂ 'ਚ। ਬੀਜੇਪੀ ਦੇ ਹੁਣ ਪੰਜਾਬ ਜਿੱਤਾਂਗੇ ਨਾਰੇ ਜਿਹੜੇ ਨੇ ਉਹ ਵੀ ਗੂੰਜਣੇ ਸ਼ੁਰੂ ਹੋ ਗਏ ਨੇ। ਪਹਿਲਾਂ ਕਹਿੰਦੇ ਬੰਗਾਲ ਅਤੇ ਹੁਣ ਪੰਜਾਬ। ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਵਿੱਚ ਜਿਹੜਾ ਮਾਮਲਾ ਹੈ ਉਹਨੂੰ ਨਾ ਗੰਭੀਰਤਾ ਦੇ ਵਿੱਚ ਲੈਂਦੇ ਹੋਏ ਸੂਬਿਆਂ ਦੀ ਖਿੱਚੋ ਤਾਣ ਕੀਤੀ ਹੈ, ਪਰ ਸ਼ਰਮ ਕਿਸੇ ਨੂੰ ਹਜੇ ਤਾਂ ਹੀ ਨਹੀਂ ਹੈ, ਇੰਨਾ ਜਿਹੜਾ ਜਾਨਾਂ ਦਾ ਨੁਕਸਾਨ ਹੋ ਰਿਹਾ, ਇਹ ਹਾਲਾਤ ਜਿਹੜੇ ਨੇ ਦਿਖ ਰਹੇ ਨੇ। ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਫਿਰ ਆਪਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਪੰਜਾਬ ਮਿਊਂਸੀਪਲ ਚੋਣਾਂ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ। ਚੋਣ ਮੈਦਾਨ ਦੇ ਵਿੱਚ ਬਚੇ 10,096 ਉਮੀਦਵਾਰ ਨੇ। ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਜਿਹੜਾ ਆਖਰੀ ਦਿਨ ਸੀ ਅਤੇ ਉਹ ਸਮਾਪਤ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਦੇ ਲਈ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਚੋਣ ਮੈਦਾਨ ਦੇ ਵਿੱਚ 10,096 ਉਮੀਦਵਾਰ ਰਹਿ ਗਏ, ਜਦੋਂ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਰਹਿਣ ਵਾਲੇ ਉਮੀਦਵਾਰਾਂ ਦੀ ਆਖਰੀ ਸੂਚੀ ਸ਼ਾਮ ਤੱਕ ਅੱਜ ਜਾਰੀ ਹੋਣੀ ਸੀ, ਕੱਲ੍ਹ ਸਵੇਰ ਤੱਕ ਆ ਜਾਏਗੀ। ਦੂਸਰੇ ਪਾਸੇ ਪੰਜਾਬ ਦੇ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਲਈ ਕੁੱਲ 10,809 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਪੰਜਾਬ ਦੇ ਵਿੱਚ ਮਿਊਂਸੀਪਲ ਚੋਣਾਂ ਦੇ ਲਈ 26 ਮਈ ਨੂੰ ਵੋਟਿੰਗ ਹੋਣੀ ਹੈ ਅਤੇ 29 ਮਈ ਨੂੰ ਇਹਦੇ ਨਤੀਜੇ ਆਉਣੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਨਾਇਬ ਸੈਣੀ ਸਾਈਕਲ ਦੇ ਉੱਤੇ ਚੜ੍ਹ ਗਏ ਨੇ ਅਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਹੈ ਜਿਹੜੇ ਚੱਲ ਰਹੇ ਨੇ ਅਤੇ ਚੰਡੀਗੜ੍ਹ ਰਹਿਣ ਵਾਲੀ ਹੈ। ਲੋਕਾਂ ਨੂੰ ਸਾਈਕਲ ਚਲਾ ਕੇ ਸਵਸਥ ਭਾਰਤ, ਸਵਸਥ ਹਰਿਆਣਾ ਦਾ ਸੁਨੇਹਾ ਦੇ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਤਰਜ਼ ਦੇ ਉੱਤੇ, ਸੱਦੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਨਜ਼ਰ ਆਏ ਹੈ। ਮੁੱਖ ਮੰਤਰੀ ਨਾਇਬ ਸੈਣੀ ਹੁਣੀ ਸਵੇਰੇ ਸਵੇਰੇ ਸਾਈਕਲ ਦੇ ਉੱਤੇ ਚੜ੍ਹ ਕੇ ਸੁਖਨਾ ਲੇਕ ਦੇ ਉੱਤੇ ਪਹੁੰਚੇ ਹੈ, ਜਿੱਥੇ ਸਵੇਰ ਦੀ ਸੈਰ ਕੀਤੀ ਗਈ। ਉੱਥੇ ਹੀ ਸਾਈਕਲ ਚਲਾਉਂਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਦੌਰਾਨ ਉਹਨਾਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਦਿਆਂ ਸਵਸਥ ਭਾਰਤ, ਸਵਸਥ ਹਰਿਆਣਾ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੇ ਲਈ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਸੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਉੱਪਰ ਉੱਠ ਕੇ ਕਹਿੰਦੇ ਨੇ ਜਨਤਾ ਦੇ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਅਤੇ ਦੂਸਰੇ ਪਾਸੇ ਮੋਹਾਲੀ ਫਾਰਮਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਗਮਾਂਡਾ ਰਾਹੀਂ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ, ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਉਤਰੇ ਨੇ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਗਮਾਂਡਾ ਵੱਲੋਂ ਕੀਤੀ ਜਾ ਰਹੀ ਜ਼ਮੀਨਾਂ ਦੀ ਪ੍ਰਕਿਰਿਆ ਦੇ ਵਿਰੋਧ ਦੇ ਵਿੱਚ ਇਲਾਕੇ ਦੇ ਕਿਸਾਨਾਂ ਦਾ ਗੁੱਸਾ ਜਿਹੜਾ ਫੁੱਟ ਪਿਆ। ਪੁਆਧ ਇਨਸਾਫ ਮੋਰਚੇ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਦੇ ਉੱਤੇ ਉਤਰ ਆਏ। ਕਿਸਾਨਾਂ ਦੇ ਵੱਲੋਂ ਇਹ ਵਿਸ਼ਾਲ ਟਰੈਕਟਰ ਮਾਰਚ ਜ਼ਮੀਨਾਂ ਅਕਵਾਇਰ ਕਰਨ ਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕਰਨ ਦੇ ਲਈ ਕੱਢਿਆ ਗਿਆ, ਜਿਸ ਦੇ ਕਾਰਨ ਪੂਰੇ ਸ਼ਹਿਰ ਦੇ ਵਿੱਚ ਸਿਆਸੀ ਹਲਚਲ ਤੇਜ਼ ਹੋਈ। ਇਹ ਰੋਸ ਮਾਰਚ ਇੱਥੋਂ ਦੇ ਨਜ਼ਦੀਕੀ ਪਿੰਡ ਦੈੜੀ ਦੀ ਫਲਾਈਓਵਰ ਤੋਂ ਨਾਰਿਆਂ ਦੇ ਨਾਲ ਆਰੰਭ ਹੋਇਆ। ਟਰੈਕਟਰ 'ਤੇ ਸਵਾਰ ਕਿਸਾਨ ਏਅਰਪੋਰਟ ਰੋਡ ਜਿਹੜਾ ਉੱਤੋਂ ਹੁੰਦੇ ਹੋਏ ਮੋਹਾਲੀ ਦੇ ਫੇਜ਼ 8 ਸਥਿਤ ਗਮਾਂਡਾ ਦੇ ਮੁੱਖ ਦਫ਼ਤਰ ਪੁੱਡਾ ਭਵਨ ਵੱਲ ਜਿਹੜਾ ਵੱਧ ਰਹੇ ਸਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ। ਇਸ ਟਰੈਕਟਰ ਮਾਰਚ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਪ੍ਰਮੁੱਖ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਅਤੇ ਦਿਲਬਾਗ ਸਿੰਘ ਗਿੱਲ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਜਿਹੜੀ ਕੀਤੀ ਹੈ। ਮਾਰਚ ਦੇ ਦੌਰਾਨ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਗਮਾਂਡਾ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਵਿਕਾਸ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ ਅਤੇ ਉਹਨਾਂ ਨੂੰ ਜ਼ਮੀਨਾਂ ਦਾ ਬਣਦਾ ਯੋਗ ਮੁਆਵਜ਼ਾ ਅਤੇ ਹੱਕ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਇਹ ਸੰਘਰਸ਼ ਹੋਰ ਤਿੱਖਾ ਜਿਹੜਾ ਕੀਤਾ ਜਾਵੇਗਾ। ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੰਮ੍ਰਿਤਸਰ ਦੇ ਵਿੱਚ ਭਾਜਪਾ ਆਗੂ ਤਰੁਣ ਝੁੱਗ ਚਾਹ ਦੀ ਚੁਸਕੀ ਭਰਦੇ ਹੋਏ ਅਤੇ ਚਾਹ ਬਣਾਉਂਦੇ ਨਜ਼ਰ ਆਏ ਆ। ਮੋਦੀ ਸਾਹਿਬ ਵਾਂਗੂ ਨਾਲ ਦਿੱਤਾ ਮੋਦੀ ਦਾ ਨਾਰਾ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ BJP ਨੇ ਸੂਬੇ ਦੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਭਾਜਪਾ ਨੇ ਇਸ ਸਰਹੱਦੀ ਸੂਬੇ ਦੇ ਵਿੱਚ ਪੂਰੀ ਤਾਕਤ ਝੋਕਣ ਦਾ ਫੈਸਲਾ ਲਿਆ। ਇਸੇ ਰਣਨੀਤੀ ਦੇ ਤਹਿਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਿਹੜੇ ਨੇ ਤਰੁਣ ਝੁੱਗ ਹੁਣਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਕਹਿੰਦੇ ਹੈ ਕਿ ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੱਜ ਸਵੇਰੇ ਅੰਮ੍ਰਿਤਸਰ ਦੇ ਵਿੱਚ ਤਰੁਣ ਝੁੱਗ ਹੁਣਾਂ ਨੇ ਸੈਂਕੜੇ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਦੇ ਨਾਲ ਇੱਕ ਨੁੱਕੜ ਮੀਟਿੰਗ ਕੀਤੀ ਹੈ। ਭਾਜਪਾ ਦੇ ਕੌਮੀ ਹੈੱਡਕੁਆਟਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਅੰਮ੍ਰਿਤਸਰ ਦੇ ਜੰਪਲ ਤਰੁਣ ਝੁੱਗ ਖੁਦ ਚਾਹ ਤਿਆਰ ਕਰਦੇ ਅਤੇ ਵਰਕਰਾਂ ਨੂੰ ਪਿਆਉਂਦੇ ਹੋਏ ਨਜ਼ਰ ਆਏ ਨੇ। ਝੁੱਗ ਹੁਣਾਂ ਨੇ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਚਾਹ ਪੇ ਚਰਚਾ ਰਾਹੀਂ ਜਨਤਾ ਤੱਕ PM ਮੋਦੀ ਦਾ ਇਹ ਵੱਡਾ ਸੰਦੇਸ਼ ਕਹਿੰਦੇ ਪਹੁੰਚਾਇਆ। ਪੁਰਾਣੀਆਂ ਯਾਦਾਂ ਅਤੇ ਸਿਆਸੀ ਮਕਸਦ ਦਾ ਸੁਮੇਲ ਇਸ ਪ੍ਰੋਗਰਾਮ ਦੇ ਲਈ ਚੁਣਿਆ ਗਿਆ। ਸਥਾਨਕ ਤਰੁਣ ਝੁੱਗ ਜਿਹੜੇ ਨੇ ਉਹਨਾਂ ਦੇ ਲਈ ਨਿੱਜੀ ਅਤੇ ਸਿਆਸੀ ਤੌਰ ਦੇ ਉੱਤੇ ਬਹੁਤ ਅਹਿਮ ਸੀ ਇਹ ਸਥਾਨ। ਜਿਹੜਾ ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇੱਕ ਸਭ ਤੋਂ ਪੁਰਾਣੇ ਚਾਹ ਦੇ ਖੋਖੇ ਸਟਾਲ ਦੇ ਉੱਤੇ ਰੱਖਿਆ ਗਿਆ, ਜਿੱਥੇ ਉਹਨਾਂ ਨੇ ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਦੇ ਵਿੱਚ ਮਠਿਆਈ ਵੀ ਜਿਹੜੀ ਵੰਡੀਆਂ। ਆਪਣੀ ਸਿਆਸੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਝੁੱਗੋਣਾ ਕਿਹਾ ਕਰੀਬ 40 ਸਾਲ ਪਹਿਲਾਂ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਇਸੇ ਚਾਹ ਦੇ ਸਟਾਲ ਤੋਂ ਮੈਂ DAV ਕਾਲਜ ਦੀ ਕੰਟੀਨ ਅਤੇ ਸੈਂਟਰਲ ਅਸੈਂਬਲੀ ਦੇ ਵਿੱਚ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣਾ ਸਮਾਜਿਕ ਜਿਹੜਾ ਅਤੇ ਸਿਆਸੀ ਜੀਵਨ ਸ਼ੁਰੂ ਕੀਤਾ। ਅੱਜ ਉਸੇ ਚਾਹ ਦੀ ਚੁਸਕੀ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰ ਰਹੇ ਹਾਂ। ਅਤੇ ਭਾਈ ਉਹ ਖੋਖਾ 40 ਸਾਲ ਪਹਿਲਾਂ ਵੀ ਉਹੀ ਚਾਹ ਵਾਲਾ ਹੋਣਾ ਹੈ ਅਤੇ ਅੱਜ ਵੀ ਉਹੀ 40 ਸਾਲ ਬਾਅਦ ਵਾਲਾ ਉਹੀ ਚਾਹ ਵਾਲਾ। ਅਤੇ ਭਾਈ ਉਹਦੀ ਤਕਦੀਰ ਤੁਸੀਂ ਬਦਲਣ ਦੇ ਵਿੱਚ ਕਾਮਯਾਬ ਨਹੀਂ ਹੋਏ 40 ਸਾਲਾਂ ਦੇ ਵਿੱਚ ਪੋਲੀਟੀਕਲ ਇਸ਼ੂ ਦੇ ਵਿੱਚ ਜੇ ਦੇਖੀਏ ਤਾਂ। ਇਹ ਤਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਾਊਡ ਦੀ ਨਹੀਂ, ਇਹ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ। ਆਪ ਸਰਕਾਰ 'ਤੇ ਦਿੱਖੇ ਵਾਰ ਸੂਬੇ ਦੀ ਜਿਹੜੀ ਹੈ ਮੌਜੂਦਾ ਆਮ ਪਾਰਟੀ ਆਪ ਸਰਕਾਰ ਦੇ ਉੱਤੇ ਵਰਦਿਆਂ ਭਾਜਪਾ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸ਼ਾਸਨ ਨੂੰ ਫੇਲ ਅਤੇ ਹੰਕਾਰੀ ਸਰਕਾਰ ਕਰਾਰ ਦੇ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸੂਬੇ ਦੇ ਵਿੱਚ ਨਸ਼ਿਆਂ ਦਾ ਕਹਿਰ ਬੇਕਾਬੂ ਹੋ ਚੁੱਕਿਆ, ਸੂਬੇ ਦੇ ਸਰੋਤਾਂ ਦੀ ਅੰਨੀ ਲੁੱਟ ਹੋ ਰਹੀ ਹੈ। ਉਹਨਾਂ ਕਿਹਾ ਕਿ ਮੁਫ਼ਤ ਬਿਜਲੀ, ਨਸ਼ਾ ਮੁਕਤੀ ਅਤੇ ਅਮਨ ਕਾਨੂੰਨ ਬਹਾਲ ਕਰਨ ਵਰਗੀਆਂ ਆਪ ਦੀਆਂ ਸਾਰੀਆਂ ਚੋਣ ਗਰੰਟੀਆਂ ਖੋਖਲੀਆਂ ਸਾਬਤ ਹੋਈਆਂ ਨੇ। ਤਰੁਣ ਝੁੱਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਸਿਆਸੀ ਤਬਦੀਲੀ ਦੀ ਹਵਾ ਚੱਲ ਰਹੀ ਹੈ ਅਤੇ ਪੱਛਮੀ ਬੰਗਾਲ, ਅਸਾਮ ਅਤੇ ਪੁੰਡੇਚੇਰੀ ਵਾਂਗ ਹੀ ਪੰਜਾਬ ਦੇ ਵਿੱਚ ਵੀ ਭਾਜਪਾ ਇਤਿਹਾਸ ਦੇੜਾ ਦੁਹਰਾਏਗੀ। ਉਹਨਾਂ ਕਿਹਾ ਕਿ ਪੂਰਬ ਅਤੇ ਦੱਖਣ ਦੀਆਂ ਜਿੱਤਾਂ ਤੋਂ ਮਿਲਿਆ ਉਤਸ਼ਾਹ ਪੰਜਾਬ ਸਮੇਤ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਗੋਆ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਵੱਡੀ ਜਿੱਤ ਦਿਖਾਏਗਾ। ਝੁੱਗ ਨੇ ਅਖੀਰ ਦੇ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਸੂਬਾ ਚਾਹੁੰਦੇ ਨੇ ਜਿੱਥੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅਤੇ ਸੁਰੱਖਿਆ ਦੀ ਗਰੰਟੀ ਹੋਵੇ। ਅਤੇ ਉਹਨਾਂ ਦੇ ਮੁਤਾਬਕ ਇਹ ਚਾਹ ਪੇ ਚਰਚਾ ਮੌਜੂਦਾ ਸਰਕਾਰ ਨੂੰ ਚੱਲਦਾ ਕਰਨ ਅਤੇ ਪੰਜਾਬ ਨੂੰ ਮੁੜ ਕਹਿੰਦੇ ਨੇ ਆਪਣਾ ਮੌਜੂਦਾ ਸਰਕਾਰ ਨੂੰ ਚੱਲਦਾ ਕਰਨ ਅਤੇ ਪੰਜਾਬ ਨੂੰ ਮੁੜ ਆਰਥਿਕ ਤਰੱਕੀ ਦੀ ਲੀਹ ਦੇ ਉੱਤੇ ਲਿਆਉਣ ਦੇ ਲਈ ਇੱਕ ਵੱਡੇ ਜਨ ਅੰਦੋਲਨ ਦਾ ਮੁੱਢਲਾ ਕਦਮ ਹੈ। ਇਸੇ ਤਰ੍ਹਾਂ ਦੋਸਤੋ, ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ। ਸੈਣੀ ਸਾਹਿਬ ਹੋਲਡ ਰੱਖਣਾ, ਦੋ ਚਾਰ ਖਬਰਾਂ ਕਰ ਲਈਏ ਹੋਰ। ਸਿਆਸੀ ਖੇਡ ਦੀ ਗੱਲ ਕਰੀਏ ਤਾਂ ਢਲ ਗਏ ਸੂਰਜ ਅਤੇ ਢਲ ਗਏ ਪਰਛਾਵੇਂ। ਚਰਨਜੀਤ ਸਿੰਘ ਆਪਣੇ ਉਹਨਾਂ ਦੀ ਲੱਗੀ ਹੋਈ ਹੈ ਰਿਪੋਰਟ। ਕਹਿੰਦੇ ਨੇ ਕਿ ਅੱਜ ਉਦਾਸ ਜਿਹੜੇ ਨੇ ਅਰੋੜਾ ਦੇ ਸੰਬੰਧ ਦੇ ਵਿੱਚ, ਸੰਜੀਵ ਅਰੋੜਾ ਅੱਜ ਉਦਾਸ ਨਜ਼ਰਾਂ ਦੇ ਵਿੱਚ ਆਏ ਨੇ, ਨਜ਼ਰ ਆਏ ਨੇ ਅਤੇ ਅੱਖਾਂ ਦੇ ਵਿੱਚ ਹੰਝੂ ਅਤੇ ਚਿਹਰੇ ਦੇ ਉੱਤੇ ਨਮੋਸ਼ੀ। ਪਹਿਲੀ ਨਜ਼ਰੇ ਉਹ ਪਛਤਾਵੇ ਦੇ ਵਿੱਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ਦੇ ਵਿੱਚ ਗੁੜਗਾਉਂ ਅਦਾਲਤ ਦੇ ਬਾਹਰ ਪੁੱਜੇ ਅਤੇ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਵੀ ਹੋਏ ਨੇ। ਦੋਵੇਂ ਵੀ ਜਿਹੜੇ ਹੰਝੂਆਂ ਨੂੰ ਰੋਕ ਨਾ ਸਕੇ ਦੋਵੇਂ ਪਾਸਿਆਂ ਤੋਂ, ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁਝ ਨਹੀਂ ਸੀ ਅਤੇ ਇਹ ਸੰਖੇਪ ਮਿਲਣੀ ਬੇਹੱਦ ਕਹਿੰਦੇ ਭਾਵੁਕ ਸੀਗੀ ਅਤੇ ਉਹਨਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਜੀ ਜੇਲ੍ਹ ਦੇ ਵਿੱਚ। ਦੂਸਰਾ, ਆਪ ਦਾ ਗੋਆ ਇੰਚਾਰਜ ਦੀਪਕ ਸਿੰਗਲਾ ਗ੍ਰਿਫਤਾਰ ਕੀਤਾ ਹੈ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ ਅਤੇ ਕਾਰਵਾਈ ਕੀਤੀ ਹੈ। ਅਤੀਸ਼ੀ ਨੇ ਭਾਜਪਾ ਅਤੇ ਵਰਕਰਾਂ ਨੂੰ ਡਰਾਉਣ ਦਾ ਦੋਸ਼ ਲਾਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਅਤੇ ਇਸ ਤੋਂ ਪਹਿਲਾਂ ਦਿਨੇ ED ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਵਿੱਚ ਸਿੰਗਲਾ ਦੇ ਘਰ ਦੇ ਉੱਤੇ ਛਾਪੇ ਮਾਰਿਆ ਅਤੇ ਅਧਿਕਾਰੀਆਂ ਦੇ ਅਨੁਸਾਰ ਏਜੰਸੀ ਨੇ ਦਿੱਲੀ ਅਤੇ ਗੋਆ ਦੇ ਵਿੱਚ ਛਾਪੇ ਵੀ ਮਾਰੇ ਹੈ। ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਸ਼ਵਾਸ ਨਗਰ ਜੜਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਉਹਨਾਂ ਲੋਕਾਂ ਦਾ ਵਿਸ਼ਵਾਸ ਤੋੜਿਆ। ED ਨੇ 2024 ਦੇ ਵਿੱਚ ਇੱਕ ਹੋਰ ਜਾਂਚ ਦੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ। ਮਾਮਲੇ ਦੇ ਵਿੱਚ ਟਿੱਪਣੀ ਦੇ ਜਿਹੜਾ ਲਈ ਸਿੰਗਲਾ ਨੇ ਸੰਪਰਕ ਨਹੀਂ ਹੋ ਸਕਿਆ ਉਹਨਾਂ ਦੇ ਨਾਲ ਕਹਿੰਦੇ, ਅਤੇ ਇਸੇ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਿਵੇਸ਼ ਧੋਖਾਧੜੀ ਨਾਲ ਜੁੜੇ ਮਾਮਲੇ ਦੇ ਵਿੱਚ ਵੀ ਤਲਾਸ਼ੀਆਂ ਲਈਆਂ ਜਿਸ ਦੇ ਵਿੱਚ ਤਕਰੀਬਨ 180 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਦੇ ਵਿੱਚ ਬਾਬਾ ਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਦੇ ਟਿਕਾਣੇ ਦੇ ਉੱਤੇ ਵੀ ਛਾਪੇ ਮਾਰੇ ਨੇ ਅਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੀਸ਼ੀ ਨੇ ਇਸ ਘਟਨਾ ਸੰਬੰਧੀ ਐਕਸ ਦੇ ਉੱਤੇ ਕਿਹਾ ਕਿ ਤਲਾਸ਼ੀਆਂ ਗੋਆ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਧਦੀ ਜਿਹੜੀ ਹੈ ਹਰਮਨ ਪਿਆਰਤਾ ਕਾਰਨ ਕੀਤੀਆਂ ਗਈਆਂ ਅਤੇ ਉਹਨਾਂ ਦੋਸ਼ ਲਾਇਆ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਰਾਹੀਂ ਪਾਰਟੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਪਾਰਟੀ ਦੇ ਗੋਆ ਦੇ ਸਹਿ ਇੰਚਾਰਜ ਦੀਪਕ ਸਿੰਗਲਾ ਦੇ ਨਾਲ ਨਾਲ ਗੋਆ ਦੇ ਵਿੱਚ ਪਾਰਟੀ ਦੇ ਕੁਝ ਵਲੰਟੀਅਰਾਂ ਦੇ ਘਰਾਂ ਦੇ ਉੱਤੇ ਵੀ ਜਿਹੜੀ ਹੈ ਛਾਪੇਮਾਰੀ ਕੀਤੀ ਹੈ। ਦੂਸਰੇ ਪਾਸੇ ਮੈਡੀਕਲ ਸਟੋਰਾਂ ਦਾ ਮਾਮਲਾ ਜਿਹੜਾ ਉੱਠ ਰਿਹਾ ਪੰਜਾਬ ਦੇ ਵਿੱਚ, 27,000 ਮੈਡੀਕਲ ਸਟੋਰ ਜਿਹੜੇ ਰਹਿਣਗੇ ਬੰਦ, ਨਹੀਂ ਮਿਲੇਗੀ ਕਹਿੰਦੇ ਦਵਾਈ। ਜਿਹੜਾ ਥੋਕ ਦੇ ਵਿੱਚ ਸਮਾਨ ਵੇਚਦੇ ਆ ਦਵਾਈਆਂ ਜੀ, ਉਹਨਾਂ ਦੀ ਮਜਬੂਰੀ ਹੈ ਕਿਉਂਕਿ ਭਾਈ ਔਨਲਾਈਨ ਸਾਰਾ ਕੁਝ ਮਿਲਣ ਲੱਗ ਗਿਆ ਅਤੇ ਧੜਾਧੜ ਜਿਹੜੀ ਹੈ ਗੋਲੀਆਂ ਜਿਹੜੀਆਂ ਵਿਕ ਰਹੀਆਂ ਨੇ, ਕਿਤੇ ਨਾ ਕਿਤੇ ਇਹਦੇ ਉੱਤੇ ਰੋਕ ਵੀ ਲੱਗਣੀ ਚਾਹੀਦੀ ਹੈ। ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਹੀ ਕਹਾਂਗਾ ਹੈਗਾ ਕਿ ਐਡੇ ਵੱਡੇ ਪੱਧਰ ਉੱਤੇ ਮੈਡੀਕਲ ਸਟੋਰ ਜਾਂ ਨਸ਼ੇ ਦਾ ਕਾਰਨ ਵੱਡਾ ਇਹ ਵੀ ਹੈ। ਪੰਜਾਬ ਭਰ ਦੇ ਵਿੱਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਬੁੱਧਵਾਰ ਨੂੰ ਕੱਲ੍ਹ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਸ ਵੱਲੋਂ ਸੱਦੀ ਗਈ ਦੇਸ਼ਵਿਆਪੀ ਹੜਤਾਲ ਦੇ ਸਮਰਥਨ ਦੇ ਵਿੱਚ ਕਰੀਬ 27,000 ਰਿਟੇਲ ਅਤੇ ਹੋਲਸੇਲ ਜਿਹੜੇ ਕੈਮਿਸਟ ਹੈ ਆਪਣੀਆਂ ਦੁਕਾਨਾਂ ਬੰਦ ਰੱਖਣ ਜਾ ਰਹੇ ਨੇ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਦੇ ਉੱਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ ਫਾਰਮੇਸੀ ਪਲੇਟਫਾਰਮਾਂ ਦੇ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖਿਲਾਫ ਹੈ ਜਿਸ ਦੇ ਬਾਰੇ ਕੈਮਿਸਟਾਂ ਦਾ ਦਾਅਵਾ ਹੈ ਕਿ ਇਹ ਛੋਟੀਆਂ ਸਥਾਨਕ ਫਾਰਮੇਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਇਹ ਉਹਨਾਂ ਇੰਨੀਆਂ ਘੱਟ ਕੀਮਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਨੇ। ਇਸ ਤਾਲਾਬੰਦੀ ਦੇ ਕਾਰਨ ਰੋਜ਼ਾਨਾ ਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ ਅਤੇ ਜੀਵਨ ਰੱਖਿਅਕ ਨੁਸਖਿਆਂ ਦੇ ਲਈ ਨੇੜਲੀਆਂ ਦਵਾਈਆਂ ਦੀ ਦੁਕਾਨਾਂ ਦੇ ਉੱਤੇ ਨਿਰਭਰ ਹਜ਼ਾਰਾਂ ਮਰੀਜ਼ਾਂ ਨੂੰ ਕਹਿੰਦੇ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਲਓ ਜੀ, ਇਹ ਵੀ ਇਹਨਾਂ ਨੇ ਵੀ ਝੰਡਾ ਗੱਡ ਦਿੱਤਾ ਹੈ। ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਨਾਲ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦਾ ਫੈਸਲਾ ਆਇਆ ਫਿਰ ਤੋਂ, ਤੇ ਕੁੱਤਿਆਂ ਦੇ ਕੱਟਣ ਦੀਆਂ ਜਿਹੜੀਆਂ ਘਟਨਾਵਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦੇ ਆਦੇਸ਼ ਹੋਏ ਨੇ। ਅਦਾਲਤ ਨੇ ਨਸਬੰਦੀ ਤੇ ਤਬਦੀਲੀ ਦੇ ਹੁਕਮਾਂ ਨੂੰ ਵਾਪਸ ਲੈਣ ਦੀਆਂ ਪਟੀਸ਼ਨਾਂ ਜਿਹੜੀਆਂ ਖਾਰਜ ਕਰ ਦਿੱਤੀਆਂ। ਸੂਬਾ ਸਰਕਾਰਾਂ ਦੀ ਸੁਸਤ ਕਾਰਜਗੁਜ਼ਾਰੀ ਜਿਹੜੀ ਹੈ ਉਹਦੇ ਉੱਤੇ ਨਾਰਾਜ਼ਗੀ ਜਿਹੜੀ ਜਤਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ਼ ਕਰ ਦਿੱਤਾ ਕਿ ਦੇਸ਼ ਦੇ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ, ਜੋ ਕਿ ਸੰਵਿਧਾਨ ਵੱਲੋਂ ਦਿੱਤੇ ਗਏ ਸਨਮਾਨ ਅਤੇ ਨਾਲ ਜਿਉਣ ਦੇ ਅਧਿਕਾਰ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ ਅਤੇ ਉਹਨਾਂ ਦੀ ਨਸਬੰਦੀ ਬਾਰੇ ਅਦਾਲਤ ਦੇ ਜਿਹੜੇ ਪੁਰਾਣੇ ਹੁਕਮਾਂ ਨੂੰ ਸੋਧਣ ਜਾਂ ਵਾਪਸ ਲੈਣ ਦੀਆਂ ਸਾਰੀਆਂ ਅਰਜ਼ੀਆਂ ਨੂੰ ਸਿਰ ਤੋਂ ਹੀ ਖਾਰਜ ਕਰ ਦਿੱਤਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ AWBI ਦੇ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ SOP ਦੀ ਜਿਹੜੀ ਹੈ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਨਜਿੱਠਣ ਦੇ ਲਈ ਬੁਨਿਆਦੀ ਢਾਂਚੇ ਨੂੰ ਤੁਰੰਤ ਮਜ਼ਬੂਤ ਕਰਨ ਦੇ ਸਖ਼ਤ ਜਿਹੜੇ ਨਿਰਦੇਸ਼ ਦੇ ਦਿੱਤੇ ਹੈ। ਸਰਵਉੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੇ ਵਿੱਚ ਅਵਾਰਾ ਕੁੱਤਿਆਂ ਦੀ ਵੱਧਦੀ ਆਬਾਦੀ

0: ਮੋਟੀਆਂ ਗੱਲਾਂ ਨੇ, ਪਰ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਰੋਜ਼ ਕੋਈ ਮਰਦਾ ਹੈ, ਕੁੱਤੇ ਖਾਂਦੇ ਆ ਬੱਚਿਆਂ ਨੂੰ, ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ, ਅਤੇ ਉਹਨਾਂ ਦਾ ਕੋਈ ਜਿਹੜਾ ਦੁੱਖ ਸਾਂਝਾ ਕਰਨ ਵਾਲਾ ਨਹੀਂ। ਲਓ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਅਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ, ਤੇ ਸੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਮਾਫੀ ਚਾਹੁੰਦਾ ਜੀ ਤੁਹਾਨੂੰ ਹੋਲਡ ਤੇ ਰੱਖਿਆ ਇੰਨਾ ਚਿਰ।
1: ਨਹੀਂ ਸਰ, ਮੈਂ ਆਪਣਾ ਖਬਰਾਂ ਤੋਂ ਬਾਅਦ ਹੀ ਆਉਣਾ ਹੁੰਦਾ ਜੀ।
0: ਜੀ,
1: ਉਹ ਤਾਂ ਮੈਂ ਇਸ ਕਰਕੇ ਨਾਲ ਪਹਿਲਾਂ ਆ ਜਾਂਦਾ ਹੁੰਦਾ ਆ ਜੀ, ਤੇ ਖਬਰਾਂ ਜਿਹੜੀਆਂ ਬੜੀਆਂ ਕਲੋਜ਼ਲੀ ਸੁਣ ਹੋ ਜਾਂਦੀਆਂ ਜੀ।
0: ਇਹ ਤਾਂ ਹੈ ਜੀ, ਬਿਲਕੁਲ
1: ਜੀ ਸਰ
0: ਜੀ।
1: ਭਾਰੀ ਸਾਹਿਬ, ਅੱਜ ਤਾਂ ਜਿਹੜਾ ਹੈਗਾ ਆ ਜੀ ਖਬਰਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਖਬਰ ਡੋਮੀਨੇਟ ਕੀਤੀ ਰਹੀ ਉਹ ਰਹੀ ਜੀ ਕਿ ਈਡੀ ਜਿਹੜੀ ਹੈਗੀ ਆ ਨਾ ਜੀ, ਉਹ ਤਾਂ ਹੱਥ ਧੋ ਕੇ ਮਗਰ ਪਈ ਆ ਜੀ।
0: ਜੀ ਬਿਲਕੁਲ ਹੈ ਜੀ।
1: ਗਮਾਡਾ ਦਾ ਜਿਹੜਾ ਹੈਗਾ ਆ ਏਅਰਮੈਨ, ਉਹ ਇੱਥੇ ਈਡੀ ਦੇ ਦਫ਼ਤਰ ਜਲੰਧਰ
0: ਜੀ
1: ਉਹ ਪੇਸ਼ ਹੋਏ ਸੀਗੇ ਜੀ ਆਪਣੇ ਡਾਕੂਮੈਂਟ ਲੈ ਕੇ
0: ਜੀ,
1: ਤੇ ਈਡੀ ਜਿਹੜੀ ਹੈਗੀ ਆ ਦੋਸ਼ ਇਹ ਵੀ ਲਾਉਂਦੀ ਆ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ
0: ਜੀ।
1: ਨੋ ਡਾਊਟ ਕਿ ਈਡੀ ਕੱਚੇ ਪੈਰੀ ਤਾਂ ਆਈ ਨਹੀਂ ਹੈਗੀ ਜੀ, ਉਹਨਾਂ ਕੋਲ ਡਾਕੂਮੈਂਟ ਓਨੇ ਹੈਗੇ ਆ ਜਿਹੜੇ ਨਾਲ ਸਫੀਸ਼ੈਂਟ ਕੋਰਟ ਦੇ ਵਿੱਚ ਜਿਹੜਾ ਆ ਜੁਰਮ ਪ੍ਰਾਈਮਾ ਫਿਸ਼ਾਈ ਸਾਬਤ ਕਰਨਾ ਜਿਹੜਾ ਆ ਉਹ ਸੌਖਾ ਆ।
0: ਬਿਲਕੁਲ ਹੈ ਜੀ।
1: ਪਰ ਇਹ ਸਭ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਆ ਕਿ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਆ ਉਹ ਮੁਕੱਦਮਾ ਖਾਰਜ ਕਰ ਦਿੱਤਾ ਸੀ ਨਾ ਜੱਜ ਨੇ ਪ੍ਰੀਲਿਮਨਰੀ ਸਟੇਜ ਦੇ ਉੱਤੇ
0: ਜੀ,
1: ਤੇ ਜਿਹਦੇ ਬਾਰੇ ਦਿੱਲੀ ਹਾਈ ਕੋਰਟ ਦੇ ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਿਹੜਾ ਆ ਉਹ ਨੋਟਿਸ ਲਿਆ ਸੀ
0: ਜੀ,
1: ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੂੰ ਝਾੜ ਬੜੀ ਪਈ ਹੈਗੀ ਏਜੰਸੀਜ਼ ਨੂੰ।
0: ਅੱਜ ਸੁਣਵਾਈ ਸੀਗੀ ਜੀ ਉਹਦੀ ਕੇਜਰੀਵਾਲ ਹੁਣਾਂ ਦੇ ਕੇਸ ਦੀ, ਪਰ ਅੱਜ ਕੋਈ ਆਈ ਨਹੀਂ ਅਪਡੇਟ ਅਜੇ ਤਾਈਂ ਜੀ।
1: ਉਹ ਨੋਟਿਸ ਕੀਤਾ ਜੀ, ਉਹਨਾਂ ਨੂੰ ਨੋਟਿਸ ਕੀਤਾ ਹੈਗਾ ਵੀ ਆ ਕੇ ਆਪਣਾ ਪੱਖ ਦੱਸੋ ਜੀ। ਹਾਂਜੀ
0: ਠੀਕ ਹੈ ਜੀ,
1: ਮੈਨੂੰ ਸਪੈਸਿਫਿਕ ਡੇਟ ਤਾਂ ਨਹੀਂ ਪਤਾ ਕਿਸ ਤਰੀਕ ਵਾਸਤੇ ਕੀਤਾ
0: ਜੀ,
1: ਬਟ ਆਈ ਨੋਟਿਸਡ ਕਿ ਉਹਨਾਂ ਨੂੰ ਨੋਟਿਸ ਕਰ ਦਿੱਤਾ ਹੈਗਾ ਜੀ
0: ਜੀ।
1: ਸੋ ਉਹਦੇ ਵਿੱਚ ਭਾਰੀ ਸਾਹਿਬ ਜਿਹੜਾ ਹੈਗਾ ਆ ਨਾ ਉਹਦੇ ਵਿੱਚ ਜਿਹੜੇ ਲਕੂਨੇ ਜੱਜ ਨੇ ਹਾਈਲਾਈਟ ਕੀਤੇ ਸੀ ਨਾ ਜੀ ਟ੍ਰਾਇਲ ਕੋਰਟ ਦੇ ਨੇ,
0: ਹਾਂਜੀ
1: ਇਹ ਲਕੂਨੇ ਫੇਲ ਕਰ ਰਹੇ ਹੈਗੇ ਆ ਵੀ ਉਹ ਕਹਿੰਦੇ ਸੀ ਵੀ ਮਨੀ ਟ੍ਰੇਲ ਦਾ ਨੀ ਪਤਾ ਲੱਗਿਆ
0: ਜੀ।
1: ਉਹਦੇ ਵਿੱਚ ਸਰ ਐਲੀਗੇਸ਼ਨ ਇਹ ਸੀਗਾ ਵੀ ਇਹਨਾਂ ਨੇ 100 ਕਰੋੜ ਰੁਪਈਆ ਜਿਹੜਾ ਹੈਗਾ ਆ ਲਿਕੁਅਰ ਸਕੈਮ ਦੇ ਵਿੱਚ ਜਿਹੜਾ ਹਾਸਲ ਕੀਤਾ ਸੀ ਉਹਦੇ ਵਿੱਚੋਂ 100 ਕਰੋੜ ਰੁਪਈਆ ਗੋਆ ਦੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ।
0: ਬਿਲਕੁਲ,
1: ਮੈਂ ਆਪਣੇ ਨਜ਼ਰ ਦੇ ਵਿੱਚ ਜੇ ਦੇਖਦਾ ਆ ਤੇ ਜਿਹੜਾ ਉਹ ਸਿੰਗਲੇ ਦੀ ਜਿਹੜਾ ਹੈਗਾ ਆ ਛਾਪੇ ਸਿੰਗਲੇ ਤੇ ਉਹ ਵੀ ਇਸੇ ਮਤਲਬ ਜਿਹੜੇ ਆ ਟ੍ਰੇਲ ਨੂੰ ਸਾਬਤ ਕਰਦੇ ਹੋਏ ਹੀ ਪੈ ਰਹੇ ਆ ਜੀ
0: ਜੀ,
1: ਕਿਉਂਕਿ ਉਹ ਹੁਣ ਪ੍ਰੈਸਟੀਜ ਇਸ਼ੂ ਬਣ ਗਿਆ ਆ ਵੀ ਉਹਨਾਂ ਨੂੰ ਵੀ ਏਜੰਸੀਜ਼ ਨੂੰ ਵੀ ਇਹ ਹੈਗਾ ਆ ਕਿ ਅਸੀਂ ਜਿਹੜਾ ਆ ਵੀ ਮਨੀ ਟ੍ਰੇਲ, ਕਿਉਂਕਿ ਅੱਜ ਸਮਾਂ ਹੋ ਰਿਹਾ ਜੀ ਅੱਜ ਕੱਲ ਜਿਹੜਾ ਆ, ਅੱਗੇ ਤਾਂ ਹੁੰਦਾ ਸੀ ਟੈਚੀ ਕੈਸ਼ ਵਾਲਾ ਲੈ ਕੇ ਤੇ ਉਹ ਸਾਬਤ ਕਰ ਦਿੰਦੇ ਸੀ ਜੀ ਵੀ ਹਾਂ ਜੀ ਨੋਟ ਬਰਾਮਦ ਹੋ ਗਏ
0: ਜੀ।
1: ਅੱਜ ਕੱਲ ਡਿਜੀਟਲ ਜਿਹੜਾ ਹੈਗਾ ਆ ਟ੍ਰਾਂਜੈਕਸ਼ਨਸ ਹੈਗੀਆਂ ਆ, ਕੋਈ ਕਿਤੋਂ ਕਰਵਾ ਦੇ ਕੋਈ ਕਿਤੋਂ ਕਰਵਾ ਦੇ,
0: ਬਿਲਕੁਲ
1: ਤੋ ਜਿੰਨਾ ਕੁ ਜਿਹੜਾ ਹੈਗਾ ਆ ਫੇ ਮਤਲਬ ਅਕਿਊਜ਼ਡ ਦਾ ਦਿਮਾਗ ਤੇਜ਼ ਹੁੰਦਾ ਫਿਰ ਪੁਲਿਸ ਨੂੰ ਉਹ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਉਹ ਸਕਸੀਡ ਹੋਊਗੀ, ਉਹਨੂੰ ਕਾਮਯਾਬ ਹੋਊਗੀ ਉਹ ਜਿਹੜਾ ਜੁਰਮ ਆ ਉਹਨੂੰ ਐਸਟੈਬਲਿਸ਼ ਕਰਨ ਦੇ ਵਿੱਚ।
0: ਨਾਲੇ ਸੈਣੀ ਸਾਹਿਬ ਇਹਨੂੰ ਇਹ ਤੋਂ ਇਨਕਾਰ ਥੋੜ੍ਹੀ ਨਾ ਕਰ ਸਕਦੇ ਆ ਕਿ ਆਪਣੇ ਚਲੋ ਹਿੰਦੁਸਤਾਨ ਭਾਰਤ ਦੇ ਵਿੱਚ ਮਤਲਬ ਕਿ ਭ੍ਰਿਸ਼ਟਾਚਾਰ ਹੈ ਨਹੀਂ, ਜੇ ਹੁਣ ਕੋਈ ਰਸ਼ੀਆ ਦੇ ਵਿੱਚ ਕਹੇ ਉਹ ਕਹੇ ਵੀ ਜੇ ਸਾਨੂੰ ਇੱਥੇ ਕੋਈ ਕਹੇ ਚਲੋ ਸਾਡੇ ਗੁਆਂਢ ਦੀ ਮੁਲਕ ਨੇ ਤਾਂ ਪਤਾ ਹੈ ਕਿ ਕੁਝ ਚੱਲਦਾ ਹੈ, ਕਿ ਉਹ ਤੋਂ ਇਨਕਾਰੀ ਥੋੜ੍ਹੀ ਹੋ ਸਕਦਾ ਕਿ ਭ੍ਰਿਸ਼ਟਾਚਾਰ ਹੈ ਨਹੀਂ ਗਿਆ ਵੀ ਏਜੰਸੀਆਂ ਨੂੰ ਥੋੜ੍ਹੀ ਇੱਦਾਂ ਆਪਾਂ ਕਹਿ ਸਕਦੇ ਹਾਂ ਕਿ ਜਾਂ ਤਾਂ ਆਪ ਅਸੀਂ ਮੰਨ ਲਏ ਕਿ ਹਾਂਜੀ ਸੱਚੀ ਆਮ ਲੋਕ ਮੰਨ ਲੈਣ ਕਿ ਭ੍ਰਿਸ਼ਟਾਚਾਰ ਹੈ ਹੀ ਨਹੀਂ ਗਾ ਜੀ ਸਾਡੇ ਇੰਡੀਆ 'ਚ ਤਾਂ। ਆ ਦੇਖੋ ਅੱਜ ਕਿੱਡੀ ਵੱਡੀ ਖਬਰ ਲੱਗੀ ਹੈ, ਆ ਹੁਣੇ ਆਈ ਹੈ 2 ਮਿੰਟ ਪਹਿਲਾਂ ਹੀ, 50 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਆਰਮੀ ਕਰਨਲ ਖਿਲਾਫ਼ ਕੇਸ ਦਰਜ ਹੋਇਆ। CBI ਨੇ ਕੋਲਕਾਤਾ ਦੇ ਵਿੱਚ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਜਿਹੜਾ ਉਹਦੇ ਜਿਹੜਾ ਵਿੱਚ ਤਾਇਨਾਤ ਸੀ ਇੱਕ ਕਰਨਲ ਦੇ ਖਿਲਾਫ਼ ਕਥਿਤ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਜੀ।
1: ਉੱਪਰਲੇ ਲੈਵਲ ਚ ਭਾਰੀ ਸਾਹਿਬ ਜਿਹੜਾ ਹੈਗਾ ਆ ਕੋਈ ਵੀ ਇਹ ਛੂਤਾ ਨਹੀਂ ਹੈਗਾ ਇਸ ਬਿਮਾਰੀ ਤੋਂ
0: ਜੀ।
1: ਵੱਡੀ ਗੱਲ ਤਾਂ ਇਹ ਚੀਜ਼ ਦੀ ਹੈਗੀ ਆ ਨਾ ਜੀ ਕਿ ਹੁਣ ਇਹ ਮਨੀ ਟ੍ਰੇਲ

0: ਹੈ ਜਦੋਂ ਸਾਬਤ ਹੋ ਜਾਂਦੀ ਹੈਗੀ ਆ। ਤੇ ਬਾਕੀ ਜਿੱਥੇ ਤੱਕ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ, ਕਿਉਂਕਿ ਲੋਕਾਂ ਨੇ ਤਾਂ ਜਿਹੜਾ ਯਾਰ ਨੋਟਾਂ ਦੇ ਭਰੇ ਬੈਗ ਜਿਹੜੇ ਆ ਨੌਵੀਂ ਮੰਜ਼ਿਲ ਤੋਂ ਥੱਲੇ ਡਿੱਗਦੇ ਵੀ ਦੇਖੇ
1: ਜੀ।
0: ਸੋ ਇਸ ਕਰਕੇ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ। ਹਾਂ, ਰੂਲਿੰਗ ਕਲਾਸ ਜ਼ਰੂਰ ਇਹ ਰੌਲਾ ਪਾ ਸਕਦੀ ਹੈਗੀ ਆ ਜੀ, ਵੀ ਹਾਂ ਸਾਨੂੰ ਏਜੰਸੀ ਦੀ ਦੁਰਵਰਤੋਂ ਕਰਕੇ ਫਸਾਇਆ ਜਾ ਰਿਹਾ ਹੈਗਾ ਸਾਰਾ ਕੁਛ ਹੈ।
1: ਬਿਲਕੁਲ ਹੈ ਜੀ।
0: ਤੇ ਨੋਟਾਂ ਦੇ ਬੈਗ ਜਿਹੜੇ ਕਿਉਂ ਸਿੱਟੇ ਗਏ?
1: ਕਿਉਂ ਸਿੱਟੇ ਗਏ?
0: ਹਾਂਜੀ, ਤੇ ਉਹਦੀਆਂ ਪਿਕਚਰ ਜਿਹੜੀਆਂ ਆਈਆਂ ਕੀ ਉਹ ਫੇਕ ਪਿਕਚਰ ਸੀਗੀਆਂ? ਸੋ ਇਸ ਕਰਕੇ ਉਹ ਪੈਸਾ ਕਿਹਦਾ ਸੀ, ਕਿੱਥੋਂ ਆ ਰਿਹਾ, ਹਾਂਜੀ ਕਿੱਦਾਂ ਜਾ ਰਿਹਾ ਹੈਗਾ ਆ ਜੀ। ਚੋਰੀ ਤਾਂ ਕਹਿੰਦੇ ਲੱਖ ਦੀ ਵੀ ਤੇ ਚੋਰੀ ਕੱਖ ਦੀ ਵੀ, ਚੋਰੀ ਤਾਂ ਚੋਰੀ ਹੁੰਦੀ ਆ ਨਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਉਹ ਹੁਣ ਟ੍ਰੇਲ ਅਸਟੈਬਲਿਸ਼ ਕਰ ਦੇਣੀ ਆ ਜੀ ਉਹਨਾਂ ਨੇ, ਜਿੱਦਾਂ ਮਰਜ਼ੀ ਆ ਜੀ, ਏਜੰਸੀ ਲੱਗੀਆਂ ਆਈਆਂ, ਇਸੇ ਕਰਕੇ ਉਹ ਪ੍ਰੈਸਟੀਜ ਇਸ਼ੂ ਬਣ ਗਿਆ ਆ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਬਾਕੀ ਸਰ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਪਾਲਾ ਪਿਆ ਆ
1: ਜੀ।
0: ਸਰ ਦੇਖੋ, ਬਸੰਤ ਗਰਗ ਜਿਹੜੇ ਹੈਗੇ ਆ, ਇੱਕ ਆਫੀਸਰ ਹੈਗੇ ਆ ਜੀ, ਉਹਨਾਂ ਨੂੰ ਇਹਦੇ ਵਿੱਚ ਪਾਵਰਕੌਮ ਦੇ ਵਿੱਚ ਲਿਆਂਦਾ ਗਿਆ ਸਪੈਸ਼ਲੀ
1: ਜੀ। ਬਿਲਕੁਲ।
0: ਉਹਨਾਂ ਨੂੰ ਲਿਆਉਣ ਵਾਸਤੇ ਉੱਥੇ ਦੇ ਨਿਯਮ ਬਦਲੇ ਗਏ, ਉਹ ਹਾਲੇ ਕਿ ਕੁਆਲੀਫਾਈ ਨਹੀਂ ਸੀ ਕਰਦੇ, ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਨਿਯਮ ਬਦਲੇ ਗਏ, ਉਹਨਾਂ ਨੂੰ ਲਿਆਂਦਾ ਗਿਆ
1: ਜੀ।
0: ਫਿਰ ਅਰੋੜਾ ਸਾਹਿਬ ਜਿਹੜੇ ਅੱਜ ਰੋਂਦੇ ਹੈਗੇ ਆ ਜਾਂ ਮਤਲਬ ਫੈਂਟੀ ਹੋ ਕੇ ਤੇ ਪਬਲਿਕ ਦੀ ਸੈਂਪਥੀ ਲੈਂਦੇ ਆ, ਉਹਨਾਂ ਨੇ ਸਰ ਐਸ ਉਹ ਇੱਥੇ ਜਿਹੜਾ ਆ ਉਹਨਾਂ ਦਾ ਓਵਰਆਲ ਕੰਡਕਟ ਇੰਨਾ ਜ਼ਿਆਦਾ ਮਾੜਾ ਸੀ ਨਾ ਜੀ, ਕਿਉਂਕਿ ਜਦੋਂ ਬੰਦਾ ਕੁਰਸੀ ਤੇ ਬੈਠਾ ਹੁੰਦਾ ਉਹ ਫਿਰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ।
1: ਬਿਲਕੁਲ ਹੈ ਜੀ।
0: ਇਹਨਾਂ ਨੇ ਆਪਣੀ 1.6 ਕਰੋੜ ਦੀ ਬੈਂਕ ਗਰੰਟੀ ਹੈਗੀ ਸੀ ਇਹਨਾਂ ਦੇ ਬਿਜਲੀ ਮਹਿਕਮੇ ਦੇ ਵਿੱਚ, ਉਹ ਬੈਂਕ ਗਰੰਟੀ ਇਨ ਕੈਸ਼ ਕਰਵਾ ਲਈ ਜੀ ਇਸ ਬਸੰਤ ਗਰਗ ਕੋਲੋਂ।
1: ਕਿਆ ਬਾਤ ਹੈ ਜੀ।
0: ਸੋ ਇਹ ਜਿਹੜਾ ਆ ਵੀ ਇਲੀਗਲ ਕੰਮ ਤਾਂ ਇਹ ਆਪਣੇ ਵੀ ਲੈਂਦੇ ਰਹੇ ਹੈਗੇ ਆ, ਤੇ ਅਨਡਿਊ ਐਡਵਾਂਟੇਜ ਉਹਨੂੰ ਕਹਿੰਦੇ ਹੈਗੇ ਆ, ਉਹਦੇ ਦੀ ਜਿਹੜੀ ਆ ਉਹ ਇਹਨਾਂ ਨੇ ਪੂਰੀ ਉਠਾਈ ਆ ਜੀ।
1: ਜੀ।
0: ਤੇ ਹੁਣ ਕਿਉਂਕਿ ਜਿਹੜਾ ਆ ਕਾਨੂੰਨ ਤਾਂ ਕਿਸੇ ਨੂੰ ਨਹੀਂ ਬਖਸ਼ਦਾ ਜੀ, ਤੇ ਹੁਣ ਉਹ ਜਿਹੜੇ ਆਫੀਸਰ ਆ ਉਹ ਭਾਵਾਂ ਉਸ ਵੇਲੇ ਤਾਂ ਸੀਗੇ ਜੀ ਸਰਕਾਰ ਦੇ ਚਹੇਤੇ ਤੇ ਕਰੀ ਗਏ ਸਾਰਾ ਕੁਛ, ਪਰ ਹੁਣ ਇੰਨਾ ਕੁ ਡਰ ਪਿਆ ਆ ਉਹਨਾਂ ਨੂੰ, ਇੱਕ ਦੂਜੇ ਨੂੰ ਟੈਲੀਫੋਨ ਤੇ ਵੀ ਗੱਲ ਕਰਨ ਤੋਂ ਡਰਦੇ ਆ ਜੀ।
1: ਜੀ।
0: ਉਹ ਲੋਕੀ ਤਾਂ ਸੋਚਦੇ ਹੈਗੇ ਵੀ ਸਾਡੇ ਦਰਵਾਜ਼ਾ ਖੜਕੇ ਆਇਆ, ਕਿਤੇ ਪ੍ਰਾਹੁਣਾ ਆਇਆ ਹੋਊਗਾ ਕੋਈ, ਜਾਂ ਕੋਈ ਦੁੱਧ ਵਾਲਾ ਆਇਆ ਹੋਊਗਾ, ਇਹਨਾਂ ਨੂੰ ਇਹੀ ਫਿਕਰ ਰਹਿੰਦਾ ਆ ਵੀ ਕਿਤੇ ਈਡੀ ਅਦਾ ਨਹੀਂ ਆ ਗਈ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਪਣੇ ਆਪਣੇ ਕਰਮਾਂ ਦੇ ਸੌਦੇ ਆ ਜੀ, ਤੇ ਇਹ ਇਹਨਾਂ ਨੂੰ ਭੁਗਤਾਨ ਇਹਦਾ ਕਰਨਾ ਹੀ ਪੈਣਾ ਜੀ।
1: ਬਿਲਕੁਲ ਹੈ ਜੀ।
0: ਜੀ ਬਾਕੀ ਜਿਹੜਾ ਹੈਗਾ ਆ ਸੁਪਰੀਮ ਕੋਰਟ ਨੇ ਅੱਜ ਜਿਹੜੀ ਕੁੱਤਿਆਂ ਦੇ ਉੱਤੇ ਜਜਮੈਂਟ ਦਿੱਤੀ ਆ ਜੀ,
1: ਕੁੱਤੇ ਖਾਣੀ ਕੀਤੀ ਆ ਜਿਹੜੀ।
0: ਹਾਂ ਜੀ ਹਾਂ ਜੀ, ਪਰ ਸਾਹਿਬ ਮੇਰੀ ਆਪਣੀ ਸੋਚ ਆ ਜੀ
1: ਜੀ
0: ਵੀ ਇਹਦੇ ਤੇ ਨਾ ਜਾਂ ਤਾਂ ਕਿਸੇ ਨੂੰ ਪ੍ਰਾਈਵੇਟ ਬਿੱਲ ਲਿਆਉਣਾ ਚਾਹੀਦਾ ਹੈਗਾ, ਜਾਂ ਕੱਲਾ ਕੁੱਤਿਆਂ ਤੇ ਕਿਉਂ ਜੀ, ਸਾਰੇ ਅਵਾਰਾ ਡੰਗਰ ਜਿਹੜੇ ਹੈਗੇ ਜੀ, ਅਵਾਰਾ ਬਾਂਦਰ ਦੇਖ ਲਓ ਤੁਸੀਂ, ਅਵਾਰਾ ਸੂਰ ਦੇਖ ਲਓ ਤੁਸੀਂ, ਜਿਹੜੇ ਮਨੁੱਖਤਾ ਲਈ ਜਿਹੜੇ ਹੈਗੇ ਆ ਘਾਤਕ ਹੋਇਆ ਹੋ ਰਹੇ ਆ ਜੀ, ਉਹਦੇ ਵਾਸਤੇ ਇੱਕ ਬਿੱਲ ਲਿਆ ਕੇ ਤੇ ਜਿਹੜਾ ਆ ਵੀ ਲਾ ਅਗੇਂਸਟ ਜਿਹੜਾ ਹੈਗਾ ਆ ਵਾਂਡਰਿੰਗ ਐਨੀਮਲਸ, ਉਹਦੇ ਤੇ ਕੋਈ ਏਦਾਂ ਦਾ ਕੋਈ ਮਹਿਕਮਾ ਜਾਂ ਕੋਈ ਅਥਾਰਟੀ ਬਣਾਉਣੀ ਚਾਹੀਦੀ ਹੈ
1: ਜਿਹੜੀ ਇਹਨਾਂ ਦੀ ਜਿਹੜੀ ਆ ਸਾਰਾ ਕੁਝ ਕਰ ਸਕਦੇ ਆ, ਸਾਰਾ ਇਹਨਾਂ ਨੂੰ
0: ਬਿਲਕੁਲ ਜੀ ਕਰ ਸਕਦੇ ਹੈਗੇ, ਉਹਨਾਂ ਦੀ ਗਿਣਤੀ ਜਿਹੜੀ ਆ
1: ਸ਼ਨਾਖਤ ਹੋਵੇ, ਕਿੰਨੇ ਸਾਨੂੰ ਲੋੜੀਂਦੇ ਨੇ, ਕਿੰਨੇ ਚਾਹੀਦੇ ਨੇ, ਕਿੰਨੇ ਘਾਤਕ ਨੇ, ਕਿੰਨੇ ਨੇ ਹਰ ਸਾਲ ਦੇ ਵਿੱਚ ਮਤਲਬ ਕਿ ਜਨਮ ਦਿੰਦੇ ਆ ਨਵਿਆਂ ਨੂੰ, ਸਾਰਾ ਕੁਝ ਰਿਕਾਰਡ ਹੈ ਜੀ ਇਹਨਾਂ ਮੁਲਕਾਂ 'ਚ ਰੱਖਿਆ ਜਾਂਦਾ ਬਕਾਇਦਾ। ਇੱਥੇ ਤਾਂ ਚਲੋ ਜਦੋਂ ਮੂਸ ਹੰਟਿੰਗ ਜਾਂ ਸੀਜ਼ਨ ਦੀ ਹੰਟਿੰਗ ਹੁੰਦੀ ਹੈ 2 ਵਾਰੀ ਸਾਲ ਦੇ ਵਿੱਚ, ਤਾਂ ਉਹ ਬਕਾਇਦਾ ਨੋਟ ਕਰਦੇ ਨੇ ਜੀ ਉਸ ਚੀਜ਼ ਨੂੰ, ਵੀ ਤੁਹਾਨੂੰ ਲਾਇਸੈਂਸ ਦਿੰਦੇ ਨੇ ਕਿ ਐਤਕੀ ਤੁਸੀਂ ਇਸ ਸੀਜ਼ਨ ਦੇ ਵਿੱਚ 80ਆਂ ਨੂੰ ਖਤਮ ਕਰਨਾ ਜਾਂ ਕਿੰਨਿਆਂ ਨੂੰ ਖਤਮ ਕਰਨਾ, 100 ਮਿਲਣੇ ਨੇ ਲਾਇਸੈਂਸ ਜਾਂ ਕਿੰਨੇ ਮਿਲਣੇ ਨੇ ਜੀ, ਉਹ ਗਰੁੱਪ ਬਕਾਇਦਾ
0: ਥੋੜਾ ਹੈਗਾ। ਇਹ ਚਲੋ ਪੰਜਾਬ ਦੇ ਵਿੱਚ ਜਿਹੜੀ ਸਮੱਸਿਆ ਹੈਗੀ ਆ, ਚਲੋ ਉਹਨਾਂ ਦੇ ਨਾਲ ਰਿਲੇਟਡ ਆਪਾਂ ਕਰਦੇ ਆ ਗੱਲ, ਅਦਰਵਾਈਜ਼ ਤਾਂ ਸਰ ਜਿੱਥੇ ਜਿੱਥੇ ਬਾਂਦਰ ਹੈਗੇ ਆ ਰੈਜੀਡੈਂਸ਼ੀਅਲ ਏਰੀਆਜ਼ ਦੇ ਵਿੱਚ, ਉਹ ਬਾਂਦਰ ਘਾਤਕ ਹੈਗੇ ਆ ਜੀ ਮਨੁੱਖਤਾ ਲਈ, ਉਹ ਜਿਹੜਾ ਜਾਂ ਬੱਚੇ ਆਉਣ ਵਾਸਤੇ ਜਾਂ ਉਹਨਾਂ ਵਾਸਤੇ ਫ੍ਰੀ ਮੂਵਮੈਂਟ ਦੇ ਵਿੱਚ ਉਹਨਾਂ ਵਾਸਤੇ ਇੰਨੇ ਘਾਤਕ ਹੈਗੇ ਆ ਜੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਸਰ ਕੋਈ ਚੈੱਕ ਹੋਣਾ ਚਾਹੀਦਾ, ਕੋਈ ਕੰਟਰੋਲ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ। ਬਿਲਕੁਲ ਤੇ ਉਦੋਂ
0: ਬਿਲਕੁਲ
1: ਸਾਰੇ
0: ਆਉਂਦੇ
1: ਪਰਿਵਾਰ ਨੂੰ
0: ਸੀ
1: ਬਾਹਰ ਕੱਢ ਦਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਬਸ 10 ਮਿੰਟ ਲਈ ਬਾਹਰ ਬੈਠੋ, ਤੇ ਅਸੀਂ ਛਿੜਕਾ ਉਹਨਾਂ ਨੇ ਮੂੰਹ ਮਾਂਹ ਬੰਨੇ ਹੁੰਦੇ ਸੀ, ਤਾਂ ਉਹਨਾਂ ਨੇ 2-3 ਬੰਦੇ ਹੁੰਦੇ ਸੀ ਤਾਂ ਐਨ ਕੋਨੇ ਕੋਨੇ ਦੇ ਵਿੱਚ ਧੂੰਆਂ ਧੂੰਆਂ ਹੀ ਕਰ ਦਿੰਦਾ ਹੁੰਦਾ ਸੀ, 15-20 ਮਿੰਟਾਂ ਬਾਅਦ ਸਾਰਾ ਕੁਝ ਠੱਲ ਜਾਂਦਾ ਸੀ ਤਾਂ ਫਿਰ ਅੰਦਰ ਜਾ ਸਕਦੇ ਸੀ। ਤਾਂ ਇੱਦਾਂ ਹੀ ਕੁੱਤਿਆਂ ਨੂੰ ਕੜਾਹ ਬਣਾ ਕੇ ਜਾਂ ਕੁਝ ਰੋਟੀ ਬਣਾ ਕੇ ਜਾਂ ਉਹਦੇ ਵਿੱਚ ਮਿਕਸ ਕਰਕੇ ਖਿਲਾ ਦਿੰਦੇ ਸੀ ਤਾਂ ਚੁੱਪ ਚਪੀਤੇ ਹੀ ਸੌਂ ਜਾਂਦਾ ਸੀਗਾ ਜੀ ਰਾਤ ਨੂੰ।
0: ਪਰ ਇਹ ਸਭ ਕੰਮ ਹੁੰਦੇ ਸੀਗੇ ਇਹ ਸਾਰੇ, ਮੁੜ ਕੇ ਤਾਂ ਸਰਕਾਰਾਂ ਨੇ ਲੱਕ ਬੰਨ ਲਿਆ ਪੈਸੇ ਖਾਣ ਦਾ ਜੀ, ਤੇ ਮੁੜ ਕੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਹੁੰਦਾ ਸੀ ਵੀ ਜੇ ਸੈੱਡ ਥੱਲੇ ਪੈਸੇ ਆਏ ਉੱਥੇ ਖਰਚੇ ਜਾਂਦੇ ਸੀ ਬਕਾਇਦਾ ਤੌਰ ਤੇ, ਉਹਦਾ ਜਿਹੜਾ ਹੈਗਾ ਕਰਪਸ਼ਨ ਸੀ ਪਰ ਥੋੜੀ ਸੀ ਸਰ। ਹੁਣ ਤਾਂ ਜਿਹੜਾ ਹੈਗਾ ਆ ਵੀ ਅਗਲੇ ਕਹਿੰਦੇ ਹੈਗੇ ਥਾਲੀ ਤੇ ਸਾਰੀ ਖਾਣੀ ਆ ਅਸੀਂ,
1: ਨਾਲੇ ਦੇਖੋ ਆਰਗੇਨਾਈਜੇਸ਼ਨਾਂ ਬਣਾ ਲਈਆਂ ਨਾ ਜੀ ਇਹਨਾਂ ਨੇ, ਆਪਣੀਆਂ ਸੰਸਥਾਵਾਂ ਬਣਾ ਲਈਆਂ, ਉਹਨਾਂ ਦੇ ਥਰੂ ਸਾਰਾ ਕੁਝ ਚਲਾਉਂਦੇ ਆ।
0: ਪਰ ਇਹ ਸਭ ਉਦਾਂ ਵੀ ਸਰਕਾਰੀ ਮੁਲਾਜ਼ਮ ਕੰਮ ਕਿੱਥੇ ਕਰਦੇ ਹੈਗੇ ਆ, ਤੁਸੀਂ ਦੇਖੋ ਨਾ ਉੱਤੇ ਤਾਂ ਮਤਲਬ ਟ੍ਰੈਡੀਸ਼ਨ ਜੇ ਕੋਈ ਕਰਦਾ ਹੈਗਾ ਆ ਤੇ ਉਹਨੂੰ ਕੋਈ ਬਹੁਤਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਰਿਵਾਰਡ ਨਹੀਂ ਦਿੱਤਾ ਜਾਂਦਾ ਇਸ ਚੀਜ਼ ਦਾ,
1: ਪਰ ਸੈਣੀ
0: ਸਰ
1: ਇਸ
0: ਕਰਕੇ ਫਿਰ ਉਹ ਰਿਸੋਰੀ ਸੀ
1: ਐਡੇ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਕਰ ਰਹੇ ਆ, ਉਹ ਵੀ ਤਾਂ ਕੰਟਰੋਲ ਨਹੀਂ ਨਾ ਇੱਦਾਂ ਕਰ ਸਕਦੀ, ਇੰਨੀ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਫੈਲ ਚੁੱਕੀ ਹੈ ਨਾ, ਤਾਂ ਕਿਉਂ ਨਹੀਂ ਇਹ ਜਿਹੜਾ ਪਿੰਡਾਂ ਨੂੰ ਸਰਪੰਚਾਂ ਨੂੰ ਜਾਂ ਪੰਚਾਇਤਾਂ ਨੂੰ ਜਾਂ ਫਿਰ ਮਿਊਂਸੀਪਲ ਕਮੇਟੀਆਂ ਜਿਹੜੀਆਂ ਸ਼ਹਿਰਾਂ ਦੀਆਂ ਹੈਗੀਆਂ, ਪਹਿਲਾਂ ਵੀ ਤਾਂ ਉਹਨਾਂ ਦੇ ਅੰਡਰ ਹੀ ਹੁੰਦਾ ਸੀ ਇਹ ਸਾਰਾ ਕੁਝ
0: ਹੁੰਦਾ ਸੀ ਸਰ, ਉਹਨਾਂ ਨੂੰ ਇਨਕਮ ਵੀ ਹੁੰਦੀ ਸੀ।
1: ਹਾਂਜੀ
0: ਮੌਜੂਦਾ ਸਰਕਾਰ ਨੇ ਤਾਂ ਪੰਚਾਇਤਾਂ ਨੂੰ ਕਿਹਾ ਵੀ ਜਿਹੜਾ ਪੰਚਾਇਤਾਂ ਦੇ ਖਾਤਿਆਂ ਚ ਪੈਸੇ ਆ ਉਹ ਵਾਪਸ ਭੇਜ ਦਿਓ ਜੀ।
1: ਜੀ
0: ਤੁਸੀਂ ਇਹ ਦੇਖੋ ਨਾ ਵੀ ਇੱਥੇ ਤੱਕ ਜਿਹੜਾ ਹੈਗਾ ਆ ਵੀ ਪੰਚਾਇਤ ਕੱਲ ਨੂੰ ਜਿਹੜਾ ਆ ਕਿੱਥੋਂ ਖਰਚਾ ਕਰੂਗੀ, ਜਾਂ ਉਹਨਾਂ ਦੇ ਜਿਹੜੇ ਆਪ ਦੇ ਖਰਚੇ ਹੈਗੇ ਆ, ਕੋਈ ਸਫਾਈ ਕਰਾਉਣੀ ਹੈਗੀ ਆ, ਕੋਈ ਹੋਰ ਹੈਗੇ ਆ ਜੀ,
1: ਬਿਲਕੁਲ
0: ਉਹ ਕਿੱਥੋਂ। ਸੋ ਇਹਨਾਂ ਨੇ ਮਤਲਬ ਜਿਹੜਾ ਆ ਪੈਸਾ ਕਿਸੇ ਵੀ ਇੰਸਟੀਟਿਊਸ਼ਨ ਦੇ ਖਾਤੇ ਦੇ ਵਿੱਚ ਪੈਸਾ ਹੀ ਨੀ ਰਹਿਣ ਦਿੱਤਾ, ਤੇ ਫੇਰ ਹੁਣ ਪੈਸੇ ਬਾਕੀ ਸਰ ਜਿਹੜਾ ਹੈਗਾ ਆ ਜੇ ਪੈਨਸ਼ਨਰ ਨੂੰ ਪੈਨਸ਼ਨ ਦੇ ਰਹੇ ਹੈਗੇ ਆ ਜੀ ਬਹਾਨੇ ਦੇ ਨਾਲ ਜੀ,
1: ਤੇ
0: ਉਹ ਮੇਰੇ ਖਿਆਲ ਅੱਧੀ ਪੈਨਸ਼ਨ ਆ ਰਹੀ ਆ ਜੀ, ਕਿਉਂਕਿ DA ਆ ਹੀ ਨੀ ਰਿਹਾ ਜੀ ਨਾਲ, ਉਹ ਪੈਨਸ਼ਨਰ ਬੈਂਕਾਂ ਵਾਲਿਆਂ ਨਾਲ ਜਾ ਕੇ ਲੜਦੇ ਪਏ ਆ ਵੀ ਮੈਨੂੰ ਤਾਂ 30,000 ਮਿਲਦਾ ਸੀ, ਮੈਨੂੰ ਤਾਂ 32,000 ਮਿਲਦਾ ਸੀ, ਹੁਣ ਜਿਹੜਾ 20,000 ਦੇ ਦਿੱਤਾ ਜੀ। ਅਗਲੇ ਕਹਿੰਦੇ DA ਨੀ ਦਿੱਤਾ ਹੈਗਾ ਜੀ ਸਰਕਾਰ ਨੇ, ਉਹ ਪੈਨਸ਼ਨਰ ਆਪ ਸੋਚੀ ਪਏ ਹੈਗੇ ਵੀ ਸਾਨੂੰ DA ਕਿਸ ਰੂਪ ਚ ਇਹਨਾਂ ਨੇ ਦੇਣਾ ਜੀ।
1: ਬਿਲਕੁਲ ਹੈ ਜੀ,
0: ਜਿਹੜੇ ਵਰਕਿੰਗ ਕਲਾਸ ਹੈਗੀ ਆ ਉਹਨਾਂ ਦੇ ਤਾਂ ਪਾ ਦਿੰਦੇ PF ਦੇ ਵਿੱਚ ਪਾ ਦੇਣਗੇ ਜਾਂ ਪਿਛਲਾ ਜਾਂ ਇੱਦਾਂ ਕਰਕੇ ਜਾਂ ਕੈਸ਼ ਦੇਣਾ ਹੈਗਾ ਜੀ।
1: ਜੀ ਬਿਲਕੁਲ,
0: ਤੇ ਬਟ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਰਿਸਟੇਨ ਨਹੀਂ ਕੀਤਾ ਜਾ ਸਕਦਾ ਹੁੰਦਾ, ਪਤਾ ਨਹੀਂ ਸਰਕਾਰਾਂ ਦੀਆਂ ਕੀ ਸੋਚ ਹੈਗੀ ਆ ਜੀ, ਤੇ ਹਾਈ ਕੋਰਟ ਦੇ ਵਿੱਚ ਜਾਂਦੇ ਹੈਗੇ ਆ, ਤੇ ਹਾਈ ਕੋਰਟ ਦੇ ਵਿੱਚ ਜਿਹੜਾ ਆ ਹੁਣ ਤਾਂ ਸਰ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈ ਇਹਨਾਂ ਤੋਂ, ਕਿਉਂਕਿ ਇਹਨਾਂ ਦਾ ਹਰ ਇੱਕ ਕੰਮ ਜਿਹੜਾ ਇਲੀਗਲ ਹੀ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
0: ਕੱਲ ਇਹਨਾਂ ਨੇ ਸਰ ਦੇਖੋ ਇੱਕ ਦਾਖਾ ਵਿਖੇ ਜਿਹੜਾ ਹੈਗਾ ਆ ਉਹ ਅਕਾਲੀ ਦਲ ਦਾ ਉਹ ਇੰਚਾਰਜ, ਹਾਂ ਜੀ ਉਹ ਹਲਕਾ ਇੰਚਾਰਜ ਜਿਹੜਾ ਹੈਗਾ ਸੀਗਾ ਉਹ ਉਹਨੂੰ ਮਤਲਬ ਇਹਨਾਂ ਨੇ ਉਹਦੇ ਤੇ ਕੇਸ ਬਣਾਇਆ, ਉਹਨੂੰ ਅਰੈਸਟ ਕੀਤਾ ਜੀ।
1: ਬਿਲਕੁਲ
0: ਕੇਸ ਉਹ ਤੇ ਬਣਾਇਆ ਵੀ ਉਹਨੇ ਨਾਬਾਲਗ ਤੋਂ ਛੇੜਛਾੜ ਦਾ।
1: ਬਿਲਕੁਲ
0: ਦੇਖੋ ਪੋਲੀਟੀਕਲ ਸੈਕਟਰ ਦੇ ਵਿੱਚ ਮੋਰਲ ਟਰਪੀਟਿਊਡ ਦਾ ਜਿਹੜਾ ਹੈਗਾ ਆ ਫੈਂਸ ਉਹਨੂੰ ਬੜਾ ਸੀਰੀਅਸਲੀ ਮੰਨਿਆ ਜਾ
1: ਜੀ,
0: ਵੈਸੇ ਵੀ ਸਮਾਜ ਦੇ ਵਿੱਚ ਓਫੈਂਸ ਵੀ ਸੀਰੀਅਸ ਹੈਗਾ
1: ਜੀ,
0: ਬਟ ਜਦੋਂ ਕੋਈ ਪੋਲੀਟੀਕਲ ਕਲਾਸ ਦਾ ਬੰਦਾ ਹੋਵੇ ਔਰ ਹੋਵੇ ਵੀ ਅਕਾਲੀ ਦਲ ਦਾ, ਅਕਾਲੀ ਦਲ ਦਾ ਜਿਹੜਾ ਸਰ ਕਿਸੇ ਟਾਈਮ ਤੇ ਮੈਨ ਆਫ ਕਰੈਕਟਰ ਇਹਨਾਂ ਨੂੰ ਮੰਨਿਆ ਜਾਂਦਾ ਸੀ ਜੀ।
1: ਬਿਲਕੁਲ
0: ਉਹ ਦੇਖੋ ਉਹਦੇ ਤੇ ਕੇਸ ਦਰਜ ਕੀਤਾ, ਉਹ ਤੋਂ ਬਾਅਦ ਨਾਲ ਹੀ ਨਾਲ ਜਿਹੜਾ ਹੈਗਾ ਆ ਵੀ ਪੰਨੂ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਜਾਂਦੀ ਹੈਗੀ ਆ ਬਲਤੇਜ ਪੰਨੂ ਹੋਰਾਂ ਦੀ, ਉਹ ਤੋਂ ਉਹ ਬੜਾ ਆਪਣੇ ਆਪ ਨੂੰ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਨੂੰ ਪ੍ਰਾਪਤੀ ਦੱਸਦੇ ਹੈਗੇ ਆ ਵੀ ਹਾਂ ਜੀ ਇਹ ਕੰਮ ਕੀਤਾ ਗਿਆ ਵੀ ਏਦਾਂ ਕਰਕੇ ਉਹਨੇ ਬੰਦੇ ਨੇ ਨਾਬਾਲਗ ਨਾਲ ਛੇੜਛਾੜ ਕੀਤੀ ਜੀ, ਤੇ ਉਹ ਐਲੀਗੇਸ਼ਨ ਲਾਏ ਜੀ। ਸ਼ਾਮ ਤੱਕ ਪਤਾ ਲੱਗਾ ਵੀ ਕੋਰਟ ਨੇ ਜਿਹੜੀ ਹੈਗੀ ਆ ਪ੍ਰੋਸੀਡਿੰਗ ਹੀ ਰੱਦ ਕਰ ਦਿੱਤੀ,
1: 2 ਘੰਟੇ ਨੀ ਖੜੀ ਸੀ ਕੋਰਟ ਚ, ਹਾਂਜੀ
0: 2 ਘੰਟੇ ਇੰਨੀ ਮਤਲਬ ਇਹਨਾਂ ਦੀ ਕਾਰਵਾਈ ਖੜੀ, ਤੇ ਰਹਿਤਰ ਉਹਨਾਂ ਨੇ ਕਹਿ ਤਾ ਕਿ ਸੰਬੰਧਿਤ SHO DSP ਤੇ ਜਿਹੜਾ ਹੈਗਾ ਆ ਐਕਸ਼ਨ ਲਿਆ ਜਾਵੇ ਜੀ।
1: ਜੀ
0: ਕੋਰਟ ਨੇ ਮਹਿਸੂਸ ਕੀਤਾ ਕਿ ਫਾਲਸ ਇੰਪਲੀਕੇਸ਼ਨ ਹੋਈ ਆ ਜੀ,
1: ਜੀ
0: ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੈਗੇ ਜਿਹੜਾ ਤੁਹਾਨੂੰ ਜਿਹੜਾ ਆ ਕੋਰਟਾਂ ਵੀ ਜਿਹੜੀਆਂ ਉਹ ਵੀ ਮਹਿਸੂਸ ਕਰਨ ਲੱਗ ਪਈਆਂ ਹੈਗੀਆਂ ਵੀ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈ ਜੀ।
1: ਪਰ ਸੈਣ ਸਾਹਿਬ ਇਹਦੇ ਵਿੱਚ ਹੈਰਾਨਗੀ ਦੀ ਇੱਕ ਗੱਲ ਹੋਰ ਹੈ ਕਿ ਛੋਟੇ ਬੱਚੇ, ਚਲੋ 14-15 ਸਾਲ ਦੀ ਸੀ ਸ਼ਾਇਦ, ਮੈਂ ਗਲਤ ਨਹੀਂ ਤਾਂ ਬੱਚੀ ਜਿਹਦੇ ਉਹ ਚਲੋ ਇਹਨਾਂ ਦੇ ਫੈਮਿਲੀ ਰਿਲੇਸ਼ਨ ਜਾਂ ਕਿੱਦਾਂ ਵੀ ਅੰਦਰ ਖਾਤੇ ਹੈਗੇ ਆ, ਤਾਂ ਜਿਹੜਾ ਪਹਿਲਾਂ ਉਹਨਾਂ ਦਾ ਫਾਦਰ ਹੈਗਾ ਉਹਨੇ ਕਿਤੇ ਬਗਲਾਇਆ ਹੋਊਗਾ ਬੱਚੇ ਨੂੰ ਵੀ ਇੱਦਾਂ ਕਹਿਣਾ ਉੱਦਾਂ ਕਹਿਣਾ, ਉਹ ਅਗਲੀ ਨੇ ਕਹਿ ਦਿੱਤਾ, ਤਾਂ ਮੁੜ ਕੇ ਆਪਣੀ ਮਾਂ ਕੋਲ ਜਾ ਕੇ ਉਹ ਕਹਿੰਦੀ ਹੈ ਕਿ ਮੈਨੂੰ ਇੱਦਾਂ ਕਿਹਾ ਸੀ ਕਹਿਣ ਨੂੰ, ਹੈ ਨਾ, ਦੋਸਤੋ ਉੱਥੋਂ ਸਾਰੀ ਕਹਾਣੀ ਖੁੱਲ੍ਹ ਗਈ ਜੀ। ਪਰ ਉਹਦੇ ਉੱਤੇ
0: ਬਿਲਕੁਲ ਜੀ
1: ਹੈਰਾਨਗੀ ਹੁੰਦੀ ਕਿ
0: ਬਿਲਕੁਲ
1: ਸਾਡੇ ਕਰੈਕਟਰ ਜਿਹੜੇ ਨੇ ਇੰਨੇ ਡਿੱਗ ਗਏ ਕਿ ਇੱਕ ਸਿਆਸਤ ਕਰਨ ਦੇ ਲਈ ਉਹ ਬੱਚੀ ਦਾ ਜਿਹੜਾ ਫਿਊਚਰ ਹੀ ਖਰਾਬ ਕਰ ਦਈਏ ਜੀ, ਕਿਸੇ ਵੀ ਬੱਚੇ ਦਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਤਾਂ ਉਹ ਉਹਨਾਂ ਦਾ ਆਪਣਾ ਮੈਟ੍ਰੀਮੋਨੀਅਲ ਡਿਸਪਿਊਟ ਸੀਗਾ ਹਸਬੰਡ ਵਾਈਫ ਦਾ। ਹਸਬੰਡ ਜਿਹੜਾ ਹੈਗਾ ਆ ਉਹਨਾਂ ਦੀ ਆਪਣੀ ਲਿਟੀਗੇਸ਼ਨ ਵੀ ਚੱਲਦੀ ਸੀ, ਉਹਨੇ ਬੱਚੇ ਦੇ ਮਤਲਬ ਜਿਹੜਾ ਹੈਗਾ ਆ ਵੀ ਬੱਚੇ ਨੂੰ ਉਹ ਖਰਾ ਕੇ ਹੋ ਸਕਦਾ ਪੋਲੀਟੀਕਲ ਬੰਦਾ ਜਿਹੜਾ ਆ ਕਦੀ ਕਿਸੇ ਦੀ ਮਦਦ ਵੀ ਕਰ ਦਿੰਦਾ ਹੈਗਾ ਤੇ ਬੰਦਾ ਸੋਚਦਾ ਹੈਗਾ ਵੀ ਹਾਂ ਜੀ ਇਹ ਬੰਦਾ ਇਹਨਾਂ ਦੇ ਨਾਲ ਤੁਰਦਾ ਹੈਗਾ ਮੈਂ ਇਹਨੂੰ ਪਿੱਛੇ ਹਟਾਵਾਂ।
1: ਬਿਲਕੁਲ
0: ਸੋ ਬੈਲਾਫਾਈਡ ਹੁੰਦੀ ਆ ਮੁੜ ਕੇ ਸਿਆਸਤਦਾਨ ਜਿਹੜੇ ਹੈਗੇ ਆ ਇਹੋ ਜਿਹੇ ਬੰਦੇ ਨੂੰ ਪੋਚ ਲੈਂਦੇ ਹੈਗੇ ਆ ਫਿਰ ਵੀ ਹਾਂ ਜੀ ਆ ਜਾ ਵੀ ਤੂੰ ਅਸੀਂ ਤੇਰਾ ਕੰਮ ਕਰਵਾ ਕੇ ਦਿੰਦੇ ਹੈਗੇ ਆ, ਉਹਨਾਂ ਦਾ ਆਪਣਾ ਸਵਾਰਥ ਹੁੰਦਾ ਜੀ ਵਿੱਚ
1: ਜੀ।
0: ਪਰ ਸਵਾਲ ਇਹ ਹੈਗਾ ਨਾ ਕਿ ਤੁਸੀਂ ਇਨਸਾਨੀਅਤ ਕਿੱਥੇ ਖੜੀ ਹੈ
1: ਕਿੱਥੇ ਖੜੀ ਹੈ ਜੀ,
0: ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੈਗੇ ਆ ਵੀ ਕੋਰਟਾਂ ਵੀ ਤੁਹਾਡੇ ਤੇ ਜਿਹੜਾ ਯਾਰ ਲਾਈਏ ਫੋਨ ਨਹੀਂ ਕਰਦੀਆਂ ਵਿਸ਼ਵਾਸ ਨਹੀਂ ਕਰਦੀਆਂ ਜੀ।
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਤੇ ਅੱਜ ਜੋ ਮਿਊਨਸੀਪਲ ਕਮੇਟੀ ਤੁਸੀਂ ਹੁਣ ਦੇਖ ਹੀ ਲਿਆ ਜੀ ਜਿਹੜੀਆਂ ਖਬਰਾਂ ਕਰਦੇ ਪਏ ਹੈਗੇ ਮਿਊਨਸੀਪਲ ਚੋਣਾਂ ਦੇ ਵਿੱਚ ਜਿਹੜਾ ਆ ਕਿੰਨੀਆਂ ਜਿਹੜੀਆਂ ਆ ਨੋਮੀਨੇਸ਼ਨ ਇਹਨਾਂ ਨੇ ਰੱਦ ਕੀਤੀਆਂ ਜੀ।
1: ਜੀ
0: ਸੋ ਅੱਛਾ ਪਹਿਲਾਂ ਤਾਂ ਸਰ ਜਿਹੜਾ ਹੈਗਾ ਆ ਇਹ ਚੋਣਾਂ ਜਿਹੜੀਆਂ ਹੈਗੀਆਂ ਚਾਹੇ ਦੇਖੋ ਔਜਲਾ ਸਾਹਿਬ ਨੇ ਵੀ ਕਮੈਂਟ ਕੀਤਾ ਹੈਗਾ ਆ ਜੀ ਵੀ 7 ਚੋਣਾਂ ਹੁੰਦੀਆਂ ਜੀ ਭੈਣ ਜੀ
1: ਬਿਲਕੁਲ
0: ਤੇ ਐਮ ਐਲ ਏ ਦੇ ਚੋਣਾਂ ਤੋਂ ਇਲਾਵਾ ਜਿਹੜੀਆਂ ਹੈਗੀਆਂ 7 ਚੋਣਾਂ ਹੋਰ ਫੇਸ ਕਰਨੀਆਂ ਪੈਂਦੀਆਂ।
1: ਸੂਬਿਆਂ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਕਿ ਉਹਦੇ ਵਿੱਚ ਜਿਹੜਾ ਪੰਚਾਇਤਾਂ ਨੂੰ ਜਾਂ ਮਿਊਨਸੀਪਲ ਪਾਰਟੀਆਂ ਨੂੰ ਵੀ ਜਿਹੜਾ ਚੁਣ ਲਿਆ ਜਾਵੇ ਨਾਲ ਦੀ ਨਾਲ ਕਿਸੇ ਨੂੰ ਪਤਾ ਹੀ ਨਾ ਲੱਗੇ ਉਹ ਇੱਕੋ ਬੰਦਾ ਜਿੱਦਾਂ ਹੁਣ ਅਮਰੀਕਾ ਦੇ ਵਿੱਚ ਜਾਂ ਸਾਡੇ ਮੁਲਕਾਂ 'ਚ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਸਿਸਟਮ ਹੈਗਾ ਕਿ ਇੱਕੋ ਵਾਰ ਹੀ ਬੰਦੇ ਦਾ ਨਾ ਤਾਂ ਸਮਾਂ ਖਰਾਬ ਹੁੰਦਾ ਹੈ ਅਤੇ ਨਾ ਹੀ ਜਿਹੜੀਆਂ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਨਾ ਕੋਈ ਚੋਣ ਤੁਰੀ ਰਹਿੰਦੀ ਹੈ ਜੀ।
0: ਦੇਖੋ ਇਸ ਵੇਲੇ ਕਹਿੰਦੇ ਆ ਜਿਹੜਾ ਤੁਸੀਂ ਬੋਲ ਰਹੇ ਭਾਜਪਾ ਦੀ ਬੋਲੀ ਆ ਜੀ।
1: ਅੱਛਾ ਜੀ।
0: ਇਹ ਮੋਦੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਆ ਕਿ ਹਾਂਜੀ ਵੀ ਐਮ ਐਲ ਏ ਤੇ ਐਮ ਪੀ ਦੀਆਂ ਚੋਣਾਂ ਇੱਕੋ ਟਾਈਮ ਤੇ ਹੋ ਜਾਣ ਜੀ, ਸਟੇਟ ਦੀਆਂ ਸਰਕਾਰਾਂ ਵੀ ਉਸੇ ਵੇਲੇ ਚੁਣੀਆਂ ਜਾਣ ਤੇ ਨਾਲ ਸੈਂਟਰ ਸਰਕਾਰ ਵੀ ਉਸੇ ਵੇਲੇ ਚੁਣੀ ਜਾਵੇ ਜੀ।
1: ਜੀ ਮਤਲਬ ਕਿ ਲੋਕ ਵੀ ਕਹਿੰਦੇ ਅਸੀਂ ਵਿਹਲੇ ਨਾ ਹੋਏ ਵੀ ਲੱਗੇ ਰਹੀਏ ਚੋਣ ਆਈ ਮੇਲਾ ਲੱਗਿਆ ਰਹੇ ਨਾ ਜੀ।
0: ਭਾਰਤ ਸਾਹਿਬ ਕੀ ਦੱਸੀਏ ਤੁਹਾਨੂੰ ਸਾਡੇ ਦੁੱਖ ਹੈਗੇ ਅਲੱਗ ਹੋਰ ਤਰ੍ਹਾਂ ਦੇ ਜੀ। ਤੁਸੀਂ ਇਹ ਦੇਖੋ
1: ਨਹੀਂ ਮਾਨ ਸਾਹਿਬ ਦੇਖੋ ਬਿਜਲੀ
0: ਮੈਂ ਦੱਸਦਾ ਨਾ
1: ਹੈ ਸੈਣੀ ਸਾਹਿਬ ਮਾਨ ਸਾਹਿਬ ਇੱਥੋਂ ਫਿਨਲੈਂਡ ਤੋਂ ਆਈਡੀਆ ਲੈ ਕੇ ਤਾਂ ਪਿੰਡ ਦੇ ਵਿੱਚ ਬਿਜਲੀ ਅੰਡਰਗਰਾਉਂਡ ਕਰਾਤੀ ਹੈ ਜੀ, ਉੱਥੇ ਕਿਹੜਾ ਠੰਡ ਪੈਂਦੀ ਬਰਫਾਂ ਪੈਂਦੀਆਂ।
0: ਚਲੋ ਕੁਛ ਤਾਂ ਕਰਨ ਜੀ, ਪੋਜ਼ਿਟਿਵ ਤਾਂ ਹੋ ਰਿਹਾ ਜੀ।
1: ਜੀ
0: ਭਾਰਤ ਸਾਹਿਬ ਮੈਂ ਦੇਖੋ ਚੋਣਾਂ ਦੀ ਕੀ ਵਕਾਲਤ ਕਿਉਂ ਕਰਦਾ ਹੈਗਾ ਜੀ।
1: ਜੀ
0: 5 ਸਟੇਟਾਂ ਦੇ ਸੀ ਸਾਰੇ ਇੱਥੇ ਇਲੈਕਸ਼ਨ।
1: ਹਾਂਜੀ।
0: ਨਾ ਤਾਂ ਸਾਨੂੰ ਪੈਟਰੋਲ ਪਤਾ ਲੱਗਿਆ ਜੰਗ ਲੱਗੀ ਰਹੀ ਤੇ ਲੱਗੀ ਰਹੀ, ਨਾ ਸਾਨੂੰ ਪੈਟਰੋਲ ਦੀ ਕਮੀ ਮਹਿਸੂਸ ਹੋਈ, ਨਾ ਪੈਟਰੋਲ ਦਾ ਰੇਟ ਕੋਈ ਵੇਰੀ ਕੀਤਾ, ਨਾ ਸਾਨੂੰ ਕੁਕਿੰਗ ਗੈਸ ਦੀ ਕਮੀ ਕੋਈ ਮਤਲਬ ਜਿਹੜੀ ਹੈਗੀ ਫੇਸ ਕਰਨੀ ਪਈ। ਇੱਥੇ ਤੱਕ ਚੋਣ ਜਿੱਤ ਕੇ ਉਹਦੀ ਸੈਲੀਬ੍ਰੇਸ਼ਨ ਵੀ ਕਰ ਲਈ ਉਦੋਂ ਤੱਕ ਵੀ ਸਾਨੂੰ ਮਤਲਬ ਕੋਈ ਚਿੰਤਾ ਨਹੀਂ ਸੀ,
1: ਕੋਈ ਚਿੰਤਾ ਨਹੀਂ।
0: ਬਟ ਜਿੱਦਾਂ ਹੀ ਉਹ ਓਵਰ ਹੋਇਆ ਕੰਮ ਤੇ ਨਾਲ ਹੀ ਜਿਹੜਾ ਹੈਗਾ ਆ ਦੇਸ਼ ਖਤਰੇ ਚ ਹੋ ਗਿਆ ਜੀ।
1: ਜੀ 3 ਰੁਪਏ 6 ਰੁਪਏ ਸਮਝ ਆਈ ਤੇ ਉਹ ਪੈਟਰੋਲ
0: ਹਾਂਜੀ ਪਹਿਲਾਂ 3 ਰੁਪਈਏ 4 ਰੁਪਈਏ ਬਣਾਇਆ ਜੀ। ਅੱਛਾ ਦੇਖੋ ਮਜ਼ੇ ਦੀ ਗੱਲ ਇਹ ਹੈਗੀ ਆ ਕਿ ਸਟੇਟ ਇਸ ਚੀਜ਼ ਨੂੰ ਕੰਡੈਮ ਕਰਦੀ ਆ ਸਾਡੀ
1: ਜੀ,
0: ਬਟ ਐਟ ਦਾ ਸੇਮ ਟਾਈਮ ਉਸੇ ਰੇਸ਼ੋ ਦੇ ਵਿੱਚ ਆਪਣਾ ਨਾਲ ਟੈਕਸ ਵੀ ਵਧਾ ਦਿੰਦੀ ਆ ਵੀ ਤੁਸੀਂ ਆਪਣਾ ਟੈਕਸ 50% ਛੱਡ ਦਿਓ ਜੀ, ਉਹ 3 ਰੁਪਈਏ ਵਧਾਉਂਦੇ ਆ ਤੇ ਇੱਥੇ 5 ਰੁਪਈਏ ਵੱਧ ਜਾਂਦਾ ਜੀ।
1: ਅਮਰੀਕਾ ਦੇ ਟਰੰਪ ਸਾਹਿਬ ਨੇ ਇਹ ਚੀਜ਼ ਕੀਤੀ, ਫੈਡਰਲ ਦਾ ਜਿਹੜਾ ਟੈਕਸ ਲਾਉਂਦੇ ਉਹ ਕਹਿੰਦੇ ਭਾਈ ਜਿੰਨਾ ਚਿਰ ਇਹ ਪ੍ਰੋਬਲਮ ਹੈਗੀ ਆ ਉਹ ਅਸੀਂ ਟੈਕਸ ਘਟਾ ਰਹੇ ਹਾਂ।
0: ਬਿਲਕੁਲ ਸਰ ਇਹਨਾਂ ਨੂੰ ਵੀ ਤਾਂ ਚਾਹੀਦਾ ਹੈਗਾ ਸੀ ਨਾ ਬੰਨ ਲਓ ਹੈਗਾ, ਤੁਸੀਂ ਸੈਂਟਰ ਦੇ ਉੱਤੇ ਗੱਲ ਕਰ ਦਿੰਦੇ ਹੈਗੇ ਆ, ਮਾਨ ਸਾਹਿਬ ਵੀ ਅੱਜ ਲੱਗੇ ਸੀ ਕਰਨ ਪਏ, ਹੁਣ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਜੰਗ ਦੇ ਖਾਤੇ ਚ ਪਾਉਣਗੇ। ਹਾਂਜੀ
1: ਜੀ
0: ਤੁਸੀਂ ਜਿਹੜਾ ਹੈਗਾ ਏ ਤੇ ਉਹਨਾਂ ਨੇ 3 ਰੁਪਈਏ ਵਧਾਇਆ ਤੇ ਤੁਸੀਂ ਇੱਥੇ 5 ਰੁਪਈਏ ਕਿਉਂ ਵਧਾਤਾ ਜੀ, ਮਤਲਬ 5 ਰੁਪਈਏ ਕਿਉਂ ਹੋਇਆ ਵੀ 2 ਰੁਪਈਏ ਤੁਸੀਂ ਕਿਉਂ ਆਪਣੇ ਵਧਾਏ।
1: ਇੱਕ ਸੋਚਣ ਦੀ ਗੱਲ ਆ ਸਾਡੇ ਨਾ ਇੱਥੇ ਜਿਹੜਾ ਪਹਿਲਾ XPM ਸੀਗਾ ਨਾ ਉਹਨੇ ਇੱਕ ਰੀਲ ਜੇ ਉਹਦੀ ਚੱਲੀ ਇੱਥੇ ਸਾਡੇ ਮੁਲਕਾਂ ਦੇ ਵਿੱਚ, ਉਹਨੇ ਗੱਲ ਤਾਂ ਸਹੀ ਕਹੀ ਵੀ ਮਤਲਬ ਕਿ ਜੋ ਪ੍ਰਾਈਜ਼ ਵਧਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਮਤਲਬ ਕਿ ਇਹਦਾ ਪ੍ਰੋਫਿਟ ਤਾਂ ਜਿਹੜੀਆਂ ਸਰਕਾਰਾਂ ਲੈਂਦੀਆਂ ਨੇ ਨਾ, ਫੈਡਰਲ ਢਾਂਚਾ ਲੈ ਰਿਹਾ ਹੈ ਕਿਉਂਕਿ ਪ੍ਰੋਫਿਟ ਤਾਂ ਉਹਨੂੰ ਹੀ ਜਿਹੜਾ ਉਹ ਚਾਹੇ ਟੈਕਸ ਉੱਪਰ ਲਾ ਰਹੇ ਨੇ ਜਾਂ ਪ੍ਰਾਈਸ ਵਧਾ ਰਹੇ ਨੇ, ਕਿਉਂਕਿ ਉਹ ਤਾਂ ਸਾਰੀਆਂ ਸਰਕਾਰੀ ਕੰਪਨੀਆਂ ਨੇ ਨਾ ਜਾਂ ਪੈਟਰੋਲੀਅਮ ਦੀਆਂ ਜਿੰਨੀਆਂ ਵੀ ਨੇ, ਤਾਂ ਫਾਇਦਾ ਤਾਂ ਉਹਨਾਂ ਨੂੰ ਹੀ ਹੋ ਰਿਹਾ ਨਾ, ਖਜ਼ਾਨਾ ਤਾਂ ਉਹਨਾਂ ਦਾ ਭਰ ਰਿਹਾ ਨਾ ਜਨਤਾ ਦੀ ਲੁੱਟ ਕਰਕੇ। ਤਾਂ ਉਹਦੇ ਵਿੱਚ ਦੇਖੋ ਕਿ ਜਿੱਦਾਂ ਹੁਣ ਆਪਣੇ ਵੀ ਦਾਅਵਾ ਕਰਦੇ ਜਾਂ ਹਰ ਮੁਲਕ ਦੇ ਉੱਤੇ ਕੋਲ ਆਪਣਾ ਇੱਕ ਸਟਾਕ ਹੁੰਦਾ 3 ਮਹੀਨਿਆਂ ਦਾ, 6 ਮਹੀਨਿਆਂ ਦਾ, ਚਾਹੇ ਰਾਸ਼ਨ ਹੈ, ਚਾਹੇ ਪੈਟਰੋਲੀਅਮ ਹੈ, ਚਾਹੇ ਗੈਸ ਆ, ਉਹ 3 ਮਹੀਨਿਆਂ ਦਾ ਤਾਂ ਘੱਟੋ ਘੱਟ ਉਸੇ ਪ੍ਰਾਈਸ ਦੇ ਉੱਤੇ ਚਲਾਓ ਤੁਸੀਂ ਯਾਰ। ਉਹ ਕਿਹੜਾ ਤੁਸੀਂ ਅੱਜ ਖਰੀਦਿਆ ਆ, ਉਹ ਤਾਂ 6 ਮਹੀਨੇ ਪਹਿਲਾਂ ਦਾ ਖਰੀਦਿਆ ਪਿਆ ਆ।
0: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਭਾਰੇ ਸਾਹਿਬ। ਇਹਨਾਂ ਨੇ ਤਾਂ ਜਿਹੜਾ ਆ ਜਦੋਂ ਇਹ ਲਾ ਬਣਾਇਆ ਸੀ ਨਾ, ਰਸਤੇ ਤਾਂ ਮਨਮੋਹਨ ਸਿੰਘ ਹੀ ਦੱਸ ਕੇ ਗਿਆ ਇਹਨਾਂ ਨੂੰ
1: ਜੀ,
0: ਹਾਂਜੀ, ਉਹਨੇ ਇਹ ਕੀਤਾ ਸੀਗਾ ਕਿ ਇਹ ਜਿਹੜਾ ਆ ਪ੍ਰਾਈਸ ਦਾ ਜਿਹੜਾ ਆ ਉਹ ਕੰਪਨੀਆਂ ਤੇ ਛੱਡ ਦਿੱਤਾ ਜਾਊਗਾ ਕਿ ਜਿਸ ਰੇਟ ਤੇ ਆਉਂਦਾ ਹੈਗਾ ਉਸ ਰੇਟ ਤੇ ਸਟੇਟ ਤੇ ਸੈਂਟਰ ਆਪਣਾ ਸਿਰਫ ਟੈਕਸ ਕਲੈਕਟ ਕਰਨਗੇ
1: ਜੀ,
0: ਪਰ ਰੇਟ ਉਹ ਕੰਪਨੀਆਂ ਤੈਅ ਕਰਨਗੀਆਂ।
1: ਉਹ ਜਿੱਦਾਂ ਗੋਲਡ ਦੇ ਨਾਲ ਮਿਲਾ ਦਿੱਤਾ ਜੀ ਸ਼ੇਅਰ ਬਾਜ਼ਾਰ ਦੇ ਵਿੱਚ, ਉਹ ਜੀ ਆਪਣਾ,
0: ਹਾਂਜੀ, ਵੀ ਜੇ ਇੰਟਰਨੈਸ਼ਨਲ ਮਾਰਕੀਟ 'ਚ ਵੱਧ ਤੇ ਮਿਲੂਗਾ ਤੇ ਉਹ ਵੱਧ ਲੈ ਲੈਣਗੇ, ਜੇ ਘੱਟ ਤੇ ਮਿਲੂਗਾ ਤੇ ਘੱਟ ਲੈ ਲੈਣਗੇ ਜੀ।
1: ਜੀ
0: ਤੁਸੀਂ ਦੇਖੋ ਮਜ਼ੇ ਦੀ ਗੱਲ ਕਿਹਦੇ ਆ, ਅੰਕੜੇ ਇਹ ਦੱਸਦੇ ਹੈਗੇ ਆ ਕਿ ਪਿੱਛੇ ਜਦੋਂ ਆ ਤੇਲ ਦਾ ਰੇਟ $40 ਪਰ ਬੈਰਲ ਸੀਗਾ ਜਾਂ ਮਤਲਬ $50 $60 ਤੱਕ ਵੀ ਰਿਹਾ
1: ਜੀ,
0: ਉਹਨਾਂ ਦਿਨਾਂ ਦੇ ਵਿੱਚ 30 ਲੱਖ ਕਰੋੜ ਰੁਪਇਆ ਸਰਕਾਰ ਨੇ ਸੈਂਟਰ ਨੇ ਕਮਾਇਆ ਜੀ ਇਹਨਾਂ ਕੰਪਨੀਆਂ ਦੇ ਥਰੂ।
1: ਬਿਲਕੁਲ,
0: ਉਹ ਪੈਸਾ ਜਿਹੜਾ ਹੈਗਾ ਡਿਸਟ੍ਰੀਬਿਊਟ ਕਰਨਾ ਸੀ ਕੰਜ਼ਿਊਮਰ 'ਚ
1: ਜੀ,
0: ਉਦੋਂ ਤਾਂ ਉਹ ਤਾਂ ਮੁੜ ਕੇ ਦਿੱਤਾ ਨੀ ਕੰਜ਼ਿਊਮਰ ਨੂੰ ਜੀ, ਕੰਜ਼ਿਊਮਰ ਨੂੰ ਤਾਂ ਤੇਲ ਉਹੀ 90 ਤੋਂ 100 ਦੇ ਵਿੱਚ ਵਿੱਚ ਆਇਆ ਜੀ।
1: ਬਿਲਕੁਲ ਹੈ ਜੀ,
0: ਤੇ ਜਿੱਦਣ ਜਿਹੜਾ ਹੈਗਾ ਆ ਉੱਥੇ ਵੱਧ ਗਿਆ ਹੈਗਾ ਰੇਟ ਤੇ ਇੱਥੇ ਫਟਾਫਟ ਵਧਾਤੇ ਜੀ,
1: ਵਧਾਤੇ ਜੀ।
0: ਸੋ ਇਸ ਕਰਕੇ ਜਿਹੜਾ ਆ ਜੀ ਇੱਥੇ ਸਾਡੀ ਲੁੱਟ ਤਾਂ ਜਿਹੜੀ ਹੋਣੀ ਤੈਅ ਆ ਜੀ। ਅਸੀਂ ਤਾਂ ਕਹਿੰਦੇ ਆ ਕੋਈ 2-4 ਰਾਜਾਂ ਤੇ ਚੋਣ ਹੋਰ ਆ ਜਾਂਦੀ ਕਿਤੇ ਬੀਜੇਪੀ ਦੀ ਸਰਕਾਰ ਉੱਥੇ ਜਿਹੜੀ ਹੈਗੀ ਬਣਨ ਦੀ ਖੁਸ਼ੀ ਦੇ ਵਿੱਚ ਜਾਂ ਉਹਨੂੰ ਬਣਾਉਣ ਦੇ ਸਟਰਗਲ ਦੇ ਵਿੱਚ ਹੋ ਸਕਦਾ ਹੈਗਾ ਵੀ ਮਹੀਨਾ ਵਧੀਆ ਤਰੀਕੇ ਨਾਲ ਗੈਸ ਵੀ ਮਿਲ ਜਾਂਦੀ ਤੇ ਪੈਟਰੋਲ ਵੀ ਮਿਲ ਜਾਂਦਾ ਜੀ।
1: ਬਿਲਕੁਲ,
0: ਉਧਰੋਂ ਬਿਜਾਈ ਦਾ ਸੀਜ਼ਨ ਹੈਗਾ ਆ ਜੀ, ਝੋਨੇ ਦਾ ਸੀਜ਼ਨ ਆ ਜੀ, ਟਰੈਕਟਰਾਂ ਵਿੱਚ ਤੇਲ ਵੀ ਚਾਹੀਦਾ ਹੈਗਾ ਆ, ਇੰਜਣਾਂ ਨੂੰ ਵੀ ਤੇਲ ਚਾਹੀਦਾ ਡੀਜ਼ਲ,
1: ਹਾਂਜੀ,
0: ਤੇ ਉਧਰੋਂ ਤੇਲ ਦਾ ਜਿਹੜਾ ਹੈਗਾ ਆ ਹੁਣ ਕਈ ਪੰਪਾਂ ਨੇ ਤਾਂ ਜੀ ਚੰਡੀਗੜ੍ਹ ਦੇ ਕਈ ਪੰਪਾਂ ਨੇ ਤਾਂ ਬੋਰਡ ਲਾ ਤੇ ਜੀ, ਟੂ ਵੀਲਰ ਨੂੰ 500 ਰੁਪਏ ਦਾ ਪੈਟਰੋਲ ਮਿਲੂਗਾ ਤੇ ਵਹੀਕਲ ਨੂੰ 1500, ਫੋਰ ਵੀਲਰ ਨੂੰ ਜਿਹੜਾ ਹੈਗਾ ਆ 1500 ਤਾਂ ਮਿਲੂਗਾ, ਇਹ ਤੋਂ ਜ਼ਿਆਦਾ ਨੀ ਮਿਲੂਗਾ ਜੀ।
1: ਬਿਲਕੁਲ,
0: ਬਾਕੀ ਕਈ ਸਟੇਟਾਂ ਦੇ ਵਿੱਚ ਤਾਂ ਦੱਸਦੇ ਆ ਕਿ ਪੰਪ ਡਰਾਈ ਹੋ ਗਏ ਆ ਜੀ।
1: ਜੀ,
0: ਸੋ ਇਸ ਕਰਕੇ ਇੱਥੇ ਪੈਨਿਕ ਸਿਚੁਏਸ਼ਨ ਬਣਨ ਵਾਲੀ ਆ ਜੀ, ਤੇ ਸਰਕਾਰਾਂ ਮੌਜ ਦੇ ਵਿੱਚ ਆ ਜੀ। ਮਾਨ ਸਾਹਿਬ ਸਾਡੇ ਪਟਨਾ ਸਾਹਿਬ ਜਾ ਕੇ ਆਏ ਆ, ਉੱਥੇ ਜਾ ਕੇ ਨਸੀਹਤਾਂ ਦੇ ਕੇ ਆਏ ਆ, ਕਹਿੰਦੇ ਵੀ ਜਿੱਦਾਂ ਦਾ ਅਸੀਂ ਕਾਨੂੰਨ ਬਣਾਇਆ ਨਾ ਉਦਾਂ ਦਾ ਤੁਸੀਂ ਵੀ ਬਣਾਓ।
1: ਕਿਆ ਬਾਤ ਹੈ ਜੀ,
0: ਅਸੀਂ ਏਡਾ ਵਧੀਆ ਕਾਨੂੰਨ ਬਣਾਇਆ ਹੈਗਾ, ਏਡਾ ਸਖਤ ਕਾਨੂੰਨ ਬਣਾਇਆ ਜੀ,
1: ਜੀ,
0: ਉਹ ਆਪਣੇ ਆਪ ਨੂੰ ਸਿੱਖਿਆਜ਼ਮ ਦਾ ਲੰਬੜਦਾਰ ਬਣਾਈ ਫਿਰਦੇ ਆ ਜੀ,
1: ਜੀ,
0: ਤੇ ਉਧਰੋਂ ਇੱਥੇ ਜਿਹੜਾ ਹੈਗਾ ਆ ਜਥੇਦਾਰ ਸਾਹਿਬ ਜਿਹੜੇ ਆ ਪੈਰਲਲ ਕੰਪੇਨ ਚਲਾ ਰਹੇ ਹੈਗੇ ਆ ਜੀ, ਇਹਦੇ ਵਿੱਚ ਪਾਈ ਆ
1: 15 ਦਿਨਾਂ
0: ਦਾ ਕਾਨੂੰਨ ਪੜਿਆ ਹੀ ਨੀ ਗਾ, ਔਰ ਜੋ ਉਹ ਕਾਨੂੰਨ ਦੀ ਵਿਆਖਿਆ ਉੱਥੇ ਕਰਦੇ ਹੈਗੇ ਬਾਹਰ ਜਾ ਕੇ ਵੀ ਜੇ ਮਾਨਸਿਕ ਰੋਗੀ ਆ ਸਰ, ਉਹਦੇ ਕਾਨੂੰਨ ਚ ਲਿਖਿਆ ਕਿਤੇ ਨੀ ਗਾ, ਪਤਾ ਨੀ ਇਹਨਾਂ ਨੂੰ ਕੀ ਪੜ੍ਹਾ ਤਾ ਕਿਸੇ ਨੇ ਜਾਂ ਕੀ ਉਦਾਂ ਹੀ ਸੁਣਾ ਤਾ ਜੀ।
1: ਬਿਲਕੁਲ,
0: ਤੇ ਨਾ ਉਹ ਪੜ ਕੇ ਰਾਜੀ ਹੈਗੇ ਆ ਜੀ, ਤੇ ਉਹ ਜਿਹੜੀ ਚੀਜ਼ ਜਿਹੜੀ ਹੈਗੀ ਆ ਜੀ, ਅਤੇ ਹੁਣ ਵੱਡੀ ਗੱਲ ਤੇ ਹੈਗੀ ਆ ਉਹ ਸਾਰੇ ਕਹੀ ਜਾਂਦੇ, ਇੱਕ ਜਿਹੜਾ ਗਿਆਨੀ ਰਘਵੀਰ ਸਿੰਘ ਤੇ ਮਾਨ ਸਾਹਿਬ, ਦੋ ਜਾਣੇ ਇਹ ਕਹੀ ਜਾਂਦੇ ਜੀ ਵੀ ਇੱਕ ਪਰਿਵਾਰ ਨੂੰ ਪਸੰਦ ਨੀ ਬਾਕੀ ਸਾਰਾ ਪੰਥ ਨੂੰ ਪਸੰਦ ਹੈਗਾ, ਉਧਰੋਂ ਜਥੇਦਾਰ ਸਾਹਿਬ ਕਹਿੰਦੇ ਆ ਪੰਥ ਮਨਜ਼ੂਰ ਨੀ ਕਰੂਗਾ ਕਾਨੂੰਨ, ਹੁਣ ਪੰਥ ਕੌਣ ਆ ਇਹ ਸਾਨੂੰ ਨੀ ਪਤਾ ਜੀ। ਉਧਰ ਦੇਖੋ ਦੇਖੋ ਕੌਮ ਦੇ ਵਿੱਚ ਪਾੜਾ ਤਾਂ ਪੈ ਗਿਆ ਨਾ ਜੀ, ਹੁਣ ਦਲ ਖਾਲਸਾ ਜਿਹੜਾ ਹੈਗਾ ਆ, ਦਲ ਖਾਲਸਾ ਜਿਹੜਾ ਆ ਸਰ, ਉਹ ਤਾਂ ਨੀ ਨਾ ਸੁਖਬੀਰ ਬਾਦਲ ਹੋਣਾ ਨਾ ਸਹਿਮਤ ਨਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਆ ਉਸ ਤੇ, ਉਹਨਾਂ ਦਾ ਮਤ ਇਹ ਹੈਗਾ ਵੀ ਭਾਈ ਇਹ ਕਾਨੂੰਨ ਰੱਦ ਕਰੋ, ਇਹ ਵੀ ਰੱਦ ਕਰੋ ਜਿਹੜਾ ਬਾਦਲ ਸਾਹਿਬ ਨੇ 2008 ਵਾਲਾ ਬਣਾਇਆ ਸੀ ਉਹ ਵੀ ਰੱਦ ਕਰੋ, ਇਹਦੇ ਵਿੱਚ ਸਰਕਾਰਾਂ ਦੀ ਕੋਈ ਇੰਟਰਫੇਰੈਂਸ ਹੋਣੀ ਹੀ ਨੀ ਚਾਹੀਦੀ।
1: ਨਾਲੇ ਪਾਠੀ ਸਿੰਘ ਵੀ ਕਹਿ ਲਓ ਕਿ ਆਮ ਜਿਹੜੇ ਗੁਰੂ ਘਰਾਂ ਚ ਪਾਠੀ ਸਿੰਘ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੇ ਆ, ਜਾਂ ਬਾਹਰ ਬੈਠੇ ਜਿਹੜੇ ਲੋਕ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੀਆਂ ਨੇ ਨਾ, ਉਹ ਥੋੜੀ ਹਰ ਕੋਈ ਥੋੜੀ ਨਾ ਅਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਨਾਲ ਹੀ ਜੁੜਿਆ ਹੋਇਆ, ਕੋਈ ਕਾਂਗਰਸ ਦੇ ਨਾਲ ਵੀ ਹੈ, ਕੋਈ ਬੀਜੇਪੀ ਦੇ ਨਾਲ ਵੀ ਹੈ, ਕੋਈ ਆਮ ਆਦਮੀ ਪਾਰਟੀ ਨਾਲ ਵੀ।
0: ਭਾਰੇ ਸਾਹਿਬ ਤੁਸੀਂ ਬੈਠੇ ਫਿਨਲੈਂਡ,
1: ਜੀ
0: ਮੈਂ ਬੈਠਾ ਇੰਡੀਆ,
1: ਜੀ
0: ਮੈਂ ਤਾਂ ਇਹ ਦੇਖ ਕੇ ਹੈਰਾਨ ਹੈਗਾ ਆ ਕਿ ਸੁਰਜੀਤ ਸਿੰਘ ਰੱਖੜੇ ਵਰਗੇ ਸਿਆਸਤਦਾਨ ਜਿਹੜੇ ਹੈਗੇ ਆ, ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਆ
1: ਜੀ,
0: ਤੇ ਗੁਰੂ ਦੇ ਕਹਿੰਦੇ ਹੈਗੇ ਆ, ਅਸੀਂ ਮਤਲਬ ਉਹ ਗੁਰੂ ਨੂੰ ਸਮਰਪਿਤ ਆ
1: ਜੀ,
0: ਉਹ ਭੰਗੜਾ ਪਾਈ ਜਾਂਦੇ ਹੈਗੇ ਆ, ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਸੇ ਗੱਲ ਕਰਕੇ ਵੀ ਪਾਈ ਇਹਨਾਂ ਨੇ ਜੋ ਕਰ ਦਿੱਤਾ, ਤੇ ਫਿਰ ਅਗਲੇ ਬੰਦੇ ਨੂੰ ਵੀ ਲੱਗਣ ਲੱਗ ਪੈਂਦਾ ਕਿ ਅਮੀ ਖੁਦਾ ਹੋ ਹੈ ਜੀ।
1: ਨਾਲੇ ਕਈ ਵਾਰੀ ਉਹ ਕਹਿੰਦੇ ਨੇ ਜਦੋਂ ਨਾ ਚਲੋ ਜਵਾਨੀ ਦੇ ਵਿੱਚ ਕੁਝ ਗਲਤੀਆਂ ਜਾਂ ਸਮੇਂ ਦੇ ਉੱਤੇ ਕੁਝ ਗਲਤੀਆਂ ਹੁੰਦੀਆਂ ਨੇ ਨਾ, ਉਹਨਾਂ ਤੋਂ ਪੜਦਾ ਪਿਆ ਰਵੇ ਤਾਂ ਚੰਗਾ ਹੁੰਦਾ ਹੈ, ਪਰ ਆਹ ਜਿਹੜੀਆਂ ਉਮਰਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ ਜੋ ਇਹ ਚੀਜ਼ਾਂ ਕਰ ਰਹੇ ਨੇ ਨਾ, ਉਹ ਪੜਦੇ ਆਪਣੇ ਆਪ ਹੀ ਕੋਈ ਹੋਰ ਕੋਈ ਕਸੂਰਵਾਦ ਵਾਰ ਨਹੀਂ ਗਾ, ਜੇ ਕੋਈ ਉਹ ਗੱਲ ਫਿਰ ਕਰਦੇ ਆ ਤਾਂ ਫਿਰ ਅਸਲ ਦੇ ਵਿੱਚ ਇਹਨਾਂ ਦੇ ਕਿਰਦਾਰ ਸ਼ੁਰੂ ਤੋਂ ਹੀ ਇੱਦਾਂ ਦੇ ਰਹੇ ਨੇ ਇਹਨਾਂ ਲੋਕਾਂ ਦੇ ਜੀ।
0: ਸਰ ਜਦੋਂ ਉਹ ਕੁਰਸੀ ਤੇ ਬੰਦਾ ਬਹਿ ਜਾਂਦਾ ਨਾ, ਉਹ ਕਈ ਵਾਰੀ ਤਾਂ ਉਹਨੂੰ ਸੋਚ ਆ ਜਾਂਦੀ ਦਿਮਾਗ ਦੇ ਵਿੱਚ, ਯਾਰ ਲੋਕੀ ਕਿਤੇ ਐਵੇਂ ਭਰਮ ਚ ਆ ਕਿਤੇ ਮੈਂ ਹੀ ਰੱਬ ਤਾਂ ਨੀ ਗਾ।
1: ਬਿਲਕੁਲ
0: ਹਾਂਜੀ, ਇਸ ਕਰਕੇ ਜਿਹੜਾ ਹੈਗਾ ਆ ਫੇਰ, ਕਿਉਂਕਿ ਜਦ ਨਾ ਕੋਈ ਟੋਕਣ ਵਾਲਾ, ਨਾ ਕੋਈ ਰੋਕਣ ਵਾਲਾ, ਨਾ ਕੋਈ ਮਤਲਬ ਜਿਹੜਾ ਹੈਗਾ ਕਿਸੇ ਨੂੰ ਤੁਸੀਂ ਜਵਾਬ ਦੇ ਆ
1: ਜੀ,
0: ਸੋ ਇਸ ਕਰਕੇ ਜਿਹੜਾ ਆ ਫੇਰ ਗੱਲ ਸੁਣਨੀ ਆ ਕਿਸੇ ਦੀ ਜਾਂ ਨਹੀਂ ਸੁਣਨੀ ਤੁਹਾਡੀ ਮਰਜ਼ੀ ਆ।
1: ਬਿਲਕੁਲ,
0: ਅੱਗੇ ਲੋਕਤੰਤਰ ਹੁੰਦਾ ਸੀਗਾ ਸਰ, ਤੁਸੀਂ ਯਕੀਨ ਕਰੋ, ਅਸੀਂ ਨਾ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਰਜ਼ੀਮ ਵੀ ਦੇਖਿਆ, ਉਹ ਜਦੋਂ ਨਾ ਰੌਲਾ ਪੈਣ ਲੱਗ ਪੈਂਦਾ ਸੀ, ਉਹ ਡਰ ਜਾਂਦੇ ਸੀ, ਕੋਈ ਮਤਲਬ ਸਟਰੋਂਗ ਸਟੈਪ ਲੈਣ ਲੱਗਦੇ ਸੀ ਨਾ ਇਕੋਨਮੀ ਬਾਰੇ ਵੀ, ਤੇ ਉਹ ਦੇਖਦੇ ਸੀ ਵੀ ਲੋਕਾਂ ਦਾ ਰੋਹ ਹੈਗਾ ਹੈ ਜੀ, ਲੋਕ ਵੈਦਾ ਕਰਦੇ, ਉਹ ਇਕਦਮ ਪਿੱਛੇ ਹਟ ਜਾਂਦੇ ਸੀ, ਸਟੈਪ ਬੈਕ ਕਰ ਜਾਂਦੇ ਸੀ,
1: ਵੀ
0: ਨਹੀਂ ਯਾਰ ਵੀ ਲੋਕੀ ਰਿਸੈਂਟਮੈਂਟ ਹੋਊ
1: ਉਸ ਸਟੈਪ ਦੇ ਉੱਤੇ ਜਿਹੜੀ ਚੀਜ਼ ਕਹਿ ਸਕਦਾ, ਉਹ ਫਿਰ ਜਿਹੜੀ ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਮਾਨਸਿਕਤਾ ਵੀ ਤਾਂ ਉਸ ਪੱਧਰ ਦੀ ਹੋਣੀ ਚਾਹੀਦੀ ਆ ਨਾ ਫਿਰ।
0: ਸਰ ਹੁਣ 14 ਤੋਂ ਬਾਅਦ ਤਾਂ ਪਰਵਾਹ ਹੀ ਨਹੀਂ ਕੀਤੀ, ਮਰਜ਼ੀ ਆ ਤੂੰ, ਹਮ ਤੇਰਾ ਨੋਟ 2000 ਦਾ ਚਲਾਵਾਂਗੇ, ਨਹੀਂ ਚਲਾਵਾਂਗੇ ਤਾਂ ਨਹੀਂ ਚਲਾਵਾਂਗੇ, ਰਾਤ 8 ਵਜੇ ਆ ਕੇ ਕਹਿਤਾ ਨਹੀਂ ਜੀ ਤੇਰੇ ਮਿੱਟੀ।
1: ਹਾਂਜੀ,
0: ਉਹ ਸੋ ਆਰਬਿਟ੍ਰੇਸ਼ਨ ਇਹਨੂੰ ਕਹਿੰਦੇ ਹੁੰਦੇ, ਆਰਬਿਟ੍ਰੇਰੀ ਡਿਸੀਜਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਨੁਕਸਾਨ ਹੀ ਹੋਇਆ ਜੀ, ਉਹਦੇ ਨਾਲ ਕੋਈ ਫਾਇਦਾ ਤਾਂ ਹੋਇਆ ਨੀ।
1: ਬਿਲਕੁਲ
0: ਜੀ, ਪਰ ਸਾਹਿਬ ਹੋਰ ਕੋਈ ਖਬਰ ਜੀ?
1: ਮੇਰੇ ਖਿਆਲ ਤੋਂ ਮੈਂ ਕਰ ਗਿਆ ਜੀ, ਉਹਨਾਂ ਦੀ ਗੱਲ ਕਰ ਲਈਏ। ਪੰਜਾਬ ਫਤਿਹ ਕਰਨ ਨੂੰ ਫਿਰਦੇ ਆ ਜੀ, ਕਹਿੰਦੇ ਮੋਦੀ ਸਾਹਿਬ ਦਾ ਸੁਨੇਹਾ ਲੈ ਕੇ ਆਇਆ ਮੈਂ ਅੰਮ੍ਰਿਤਸਰ ਦੇ ਵਿੱਚ, ਉਹ ਵੀ ਚਾਹ ਬਣਾਉਣ ਲੱਗ ਗਿਆ ਜੀ, ਉਸੇ 40 ਸਾਲ ਪਹਿਲਾਂ ਦੇ ਖੋਖੇ ਦੇ ਵਿੱਚ ਜਾ ਕੇ ਉਹ ਖੋਖਾ ਬਦਲਿਆ ਨੀ ਉਹਦੀ ਨੁਹਾਰ ਅਜੇ ਤਾਈ ਜੀ, ਬੇਚਾਰਾ ਕੀ ਕਰੂ।
0: ਉਹ ਤਾਂ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਹੀ ਲਾਹਨਤ ਪਾਤੀ ਹੈਗੀ ਆ ਵੀ ਭਾਈ 40 ਸਾਲ ਬਾਅਦ ਵੀ ਜੇ ਉਸ ਖੋਖਾ ਖੋਖੇ ਵਾਲਾ ਖੋਖੇ ਤੇ ਹੀ ਰਿਹਾ ਤੇ ਫਿਰ ਤੁਹਾਡੇ ਤੁਹਾਡੇ ਵੱਡੇ ਲੀਡਰ ਹੋਣ ਦਾ ਕੀ ਫਾਇਦਾ
1: ਹੋਇਆ?
0: ਹਾਂਜੀ ਹਾਂਜੀ, ਉਹਨੂੰ ਖੋਖੇ ਵਾਲੇ ਨੂੰ ਖੋਖੇ ਤੇ ਹੀ ਰੱਖਿਆ ਨਾ, ਫਿਰ
1: ਲੱਗਦਾ ਕਿ ਪਹਿਲਾਂ ਅਲਮੀਨੀਅਮ ਦੇ ਭਾਂਡੇ ਹੁੰਦੇ ਸੀ, ਉਹਦੇ ਕੋਲ ਹੁਣ ਪਿੱਤਲ ਦੇ ਜ਼ਰੂਰ ਆ ਫੜੇ ਹੱਥਾਂ ਦੇ ਵਿੱਚ।
0: ਨਹੀਂ ਜੀ, ਉਹਨਾਂ ਦੇ ਵੀ ਜਿਹੜੇ ਅੰਮ੍ਰਿਤਸਰ ਵਿੱਚ ਹੈਗੇ ਨਾ, ਉਹ ਵੀ ਜਿਹੜਾ ਹੈਗਾ ਨਾਲ ਭਾਂਡੇ ਦਿਖਾਈ ਜਾਂਦੇ, ਨਾਲ ਦਿਖਾਈ ਜਾਂਦੇ ਹੈਗੇ ਆ, ਸਾਡੀ 70 ਸਾਲ ਪੁਰਾਣੀ ਦੁਕਾਨ ਹੈ, ਸਾਡੇ ਬਾਬਾ ਪੜਦਾਦਾ ਜੀ ਬਹਿੰਦੇ ਸੀ, ਕੇਤਲੀ ਉਦੋਂ ਦੀ ਆ।
1: ਹਾਂਜੀ,
0: ਉਹ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਇੱਦਾਂ ਚੱਲਦਾ ਜੀ। ਬਾਕੀ ਭਾਜਪਾ ਲੱਗੀ ਤਾਂ ਹੈਗੀ ਆ ਜੀ, ਉਹ ਆਪਣੇ ਹਿਸਾਬ ਦੇ ਨਾਲ ਅਗਲੇ ਬੰਦਿਆਂ ਨੂੰ ਹੈਗਾ ਆ ਜੀ ਕਿ ਬੰਗਾਲ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਆ ਤੇ ਪੰਜਾਬ ਸਾਡਾ ਨੈਕਸਟ ਟਾਰਗੇਟ ਹੈਗਾ ਆ ਜੀ। ਸਰ ਇੱਥੇ ਲੁੱਟ ਪਈ ਹੈਗੀ, ਇੱਥੇ ਕੀ ਪਤਾ ਕਿਹਨੇ ਬਾਜੀ ਲੈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ,
0: ਤੇ ਇੱਥੇ ਨਾ ਜੀ ਇੱਕ ਲਾਟਰੀ ਲੂਟਰੀ ਪੈਂਦੀ ਹੁੰਦੀ ਆ
1: ਜੀ,
0: ਉਹ ਬਸ ਇੱਥੇ ਜਿਹੜਾ ਹੈਗਾ ਆ ਉਸ ਨਾਲ ਥੱਲੇ ਕਹੀ ਜਾਂਦੇ ਆ ਲਾਟਰੀ ਭਾਗਿਆ ਕੀ ਬਾਤ ਹੋਤੀ ਹੈ, ਲਾਟਰੀ ਭਾਗਿਆ ਕੀ ਬਾਤ ਹੋਤੀ ਹੈ। ਇੱਥੇ ਵੀ ਐਤਕੀ ਜਿੰਨੀਆਂ ਕੁ ਪਾਰਟੀਆਂ ਜਿੰਨੇ ਕੁ ਲੀਡਰ ਹੈਗੇ ਆ ਨਾ, ਸਾਰੇ ਕੁਰਸੀ ਭਾਗਿਆ ਕੀ ਬਾਤ ਹੋਤੀ ਹੈ
1: ਜੀ,
0: ਤੋ ਇਸ ਕਰਕੇ ਪਤਾ ਨੀ ਜੀ, ਲੱਗਦਾ ਤਾਂ ਏਦਾਂ ਹੀ ਹੈ ਸਰ, ਜਦ ਲੀਡਰ ਹੀ ਸਾਰੇ ਉਹ ਖਿੱਚੀ ਜਾਂਦੇ ਆ, ਚਾਹੇ ਉਹ ਤਾਂ ਉਹ ਤਾਂ ਬੋਲ ਗਿਆ ਨਾ ਜੀ, ਸਾਮ ਦਾਮ ਡੰਡ ਵੇਦ ਹੈ ਜੀ, ਇਹ ਬੋਲਦੇ ਨੀ, ਇਹ ਬੋਲਦੇ ਨੀ, ਇਹ ਇੰਪਲੀਮੈਂਟ ਕਰੀ ਜਾਂਦੇ ਆ ਜੀ,
1: ਉਦਘਾਟਨ ਕਰਨਾ ਹੋਵੇ ਤਾਂ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਤੋਂ ਬਗੈਰ ਤਾਂ ਮਤਲਬ ਕਿ ਇੱਕ ਕਦਮ ਬੜੀ ਪੁੱਟਿਆ ਜਾਂਦਾ ਸੀ, ਪਰ ਐਡਾ ਵੱਡਾ ਸਟੈਪ ਰੱਖੜਾ ਸਾਹਿਬ ਨੂੰ ਸ਼ਾਮਿਲ ਕਰ ਲੈਣਾ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਕੱਲਿਆਂ ਦੀ, ਨਾ ਪੰਨੂ ਸਾਹਿਬ ਉੱਥੇ ਨਾ ਕੋਈ ਹੋਰ, ਕਿ ਕਿੱਦਾਂ ਹੋ ਸਕਦਾ, ਕੀ ਵਾਪਰ ਕੀ ਰਿਹਾ ਅਸਲ ਦੇ ਵਿੱਚ?
0: ਪਰ ਸਾਹਿਬ ਇਸ ਵੇਲੇ ਤੁਸੀਂ ਦੇਖੋ ਨਾ, ਉਹ ਘੱਟ ਸ਼ੈਤਾਨ ਨੀਗੇ, ਉਹਨਾਂ ਦੋ ਉਹਨਾਂ ਦਾ ਦਿਮਾਗ ਇੰਟੈਲੀਜੈਂਟ ਹੈਗੇ ਉਹ ਲੋਕ
1: ਜੀ,
0: ਉਹਨਾਂ ਨੂੰ ਬਤਾਇਆ ਕਿ ਇਸ ਵੇਲੇ ਸਾਡਾ ਮੁੱਖ ਮੰਤਰੀ ਸਿੱਖ ਸੈਂਟੀਮੈਂਟ ਕੈਸ਼ ਕਰ ਰਿਹਾ
1: ਜੀ ਜੀ,
0: ਉਹਨਾਂ ਨੇ
1: ਬੇਅਦਬੀ ਦਾ
0: ਆਪਣੇ ਆਪ
1: ਮਾਮਲਾ
0: ਨੂੰ
1: ਪੂਰਾ
0: ਥੋੜਾ
1: ਕੈਸ਼
0: ਪਿੱਛੇ,
1: ਹੋ
0: ਉਹ ਸਟੈਪ ਬੈਕ ਕਰ ਗਏ ਆ, ਉਹ ਆਪਣੇ ਆਪ ਨੂੰ ਪਿੱਛੇ ਹਟ ਗਏ ਆ ਜੀ।
1: ਜੀ
0: ਮੰਨ ਲਓ ਇੱਥੇ ਜਿਹੜਾ ਹੈਗਾ ਆ ਕੇਜਰੀਵਾਲ ਵੀ ਉੱਥੇ ਖੜਾ ਹੁੰਦਾ ਤੇ ਰੱਖੜਾ ਸਾਹਿਬ ਵਾਸਤੇ ਉਹ ਕੋਈ ਮਾਣ ਵਾਲੀ ਗੱਲ ਨਹੀਂ ਸੀ ਹੋਣੀ, ਉਹ ਉਹਨਾਂ ਵਾਸਤੇ ਲੋਕਾਂ ਨੇ ਉਹਨਾਂ ਨੂੰ ਛੱਡਣਾ ਨਹੀਂ ਸੀ ਵੀ ਆਹ ਤੁਹਾਡਾ ਪਾਰਟੀ ਸੁਪਰੀਮ ਹੋਊਗਾ ਜੀ।
1: ਜੀ
0: ਹਾਂਜੀ, ਸ਼ਰਾਬ ਘੁਟਾਲੇ ਚ ਉਹ ਫਸਿਆ ਆ, ਉੱਥੇ ਐਲੀਗੇਸ਼ਨ ਹੈਗੇ ਆ
1: ਜੀ।
0: ਤੇ ਤੁਸੀਂ ਮਤਲਬ ਜਿਹੜਾ ਹੈਗਾ ਆ ਵੀ ਹੁਣ ਤੁਸੀਂ ਇਹਦੇ ਦਿਸ਼ਾ ਨਿਰਦੇਸ਼ ਲਿਆ ਕਰੋਗੇ
1: ਜੀ,
0: ਕੱਲ ਨੂੰ ਇਹ ਤੁਹਾਨੂੰ ਗਾਈਡ ਕਰਿਆ ਕਰੂਗਾ ਜੀ ਇਸ ਤਰੀਕੇ ਨਾਲ। ਫੇਰ ਉਹਨਾਂ ਦਾ ਪਿਛਲਾ ਕਰਤਾਰ ਹੈਗਾ ਆ ਜੀ, ਤੁਸੀਂ ਦੇਖੋ ਨਾ ਉਹ ਜਦੋਂ ਇੱਥੇ ਇਲੈਕਸ਼ਨ ਹੋਈ ਸੀ ਜਲੰਧਰ ਦੀ ਤੇ ਉਹ ਸੰਦੀਪ ਪਾਠਕ ਅੱਜ ਚਾਹੇ ਬੀਜੇਪੀ ਚ ਆ ਜੀ, ਉਹਨੇ ਸਰ ਜਿਸ ਤਰੀਕੇ ਨਾਲ ਸਾਡੇ MLA ਨੂੰ ਸੰਬੋਧਨ ਕੀਤਾ ਸੀ, ਉਹ ਵੀ ਤੂੰ ਉਹ ਵੀ ਇੱਕ ਮੰਤਰੀ ਰੈਂਕ ਦਾ, ਅਰੇ ਚੀਵਾਂ ਤੂੰ ਮਤ ਸੋਚਣਾ ਕਿ ਤੁਹਾਡੀ ਅਕਾਊਂਟੇਬਿਲਟੀ ਨਹੀਂ ਹੋਗੀ
1: ਜੀ।
0: ਸਰ ਉਹ ਜਿਹੜਾ ਹੈਗਾ ਬੜਾ ਇਨਸਲਟਿੰਗ ਵੇ ਸੀਗਾ
1: ਜੀ
0: ਇੱਥੇ ਤੇ ਲੋਕੀ ਤਾਂ ਉਹ ਖਹਿਰਾ ਸਾਹਿਬ ਕਹਿੰਦੇ ਨੇ ਬੰਧੂਆ ਮਜ਼ਦੂਰ
1: ਜੀ,
0: ਹੁਣ ਜੇ ਰੱਖੜਾ ਸਾਹਿਬ ਬੰਧੂਆ ਮਜ਼ਦੂਰ ਦੀ ਕੈਟਾਗਰੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਮੌਜ ਆ ਜੀ।
1: ਬਿਲਕੁਲ
0: ਇਹ ਤਾਂ ਪਾਰਟੀ ਏਦਾਂ ਦੀ ਹੈਗੀ ਆ ਜੀ, ਕੋਈ ਇਹਨਾਂ ਨੇ ਇੱਕ ਦੋ ਅੱਖਰ ਨੀ ਤੁਸੀਂ ਆਪਣੀ ਮਰਜ਼ੀ ਨਾਲ ਬੋਲ ਸਕਦੇ, ਤੁਹਾਡੇ ਜਿਹੜੇ ਆ ਸੋਸ਼ਲ ਅਕਾਊਂਟ ਵੀ ਹੈਗੇ ਆ ਇਹ ਆਪਰੇਟ ਕਰਦੇ ਆ MLA ਦੇ
1: ਜੀ,
0: ਫੇਸਬੁੱਕ ਜਿਹੜੀ ਹੈਗੀ ਆ ਸਾਰਾ ਕੁਛ ਜਿਹੜਾ ਐਕਸ ਉਹ ਅਗਲੇ ਚੈੱਕ ਰੱਖਦੇ ਉੱਤੇ ਕੀ ਬੋਲ ਰਿਹਾ ਤੂੰ ਭਾਈ।
1: ਬਿਲਕੁਲ ਜੀ,
0: ਜੇ ਵਿਦਿਨ ਦੈਟ ਲਿਮਿਟੇਸ਼ਨ ਦੇ ਜੇ ਹੈਵ ਟੂ ਗੋ ਤੇ ਫੇ ਉਹਨਾਂ ਦੇ ਜੇ ਗਏ ਹੈਗੇ ਆ ਤੇ ਲੈਟ ਦੈਮ।
1: ਬਿਲਕੁਲ ਹੈ ਜੀ,
0: ਉਹਨਾਂ ਦੇ ਕੁਛ ਨਾ ਕੁਛ ਤਾਂ ਸੋਚਿਆ ਹੀ ਹੋਊਗਾ ਜੀ।
1: ਜੀ ਬਿਲਕੁਲ,
0: ਬਟ ਇਹ ਆ ਬਈ ਇਹ ਚੀਜ਼ ਇਹ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਇੱਕ ਕੈਰੀਅਰ ਹੁੰਦਾ, ਜਦੋਂ ਮਤਲਬ ਜਦੋਂ ਕੈਰੀਅਰ ਖਤਮ ਹੋ ਜਾਂਦਾ ਲਾਈਫ ਖਤਮ ਹੋ ਜਾਂਦੀ ਨਾ ਜੀ, ਉਦੋਂ ਬੰਦਾ ਸੋਚਦਾ ਹੈਗਾ ਆ ਕਿ ਯਾਰ ਮੈਂ ਮਤਲਬ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਅਚੀਵ ਕੀਤਾ ਤੇ ਕਿੱਥੇ ਕਿੱਥੇ ਜਿਹੜੀ ਮੈਨੂੰ ਡਿਸਐਡਵਾਂਟੇਜ ਹੋਈ।
1: ਬਿਲਕੁਲ,
0: ਮੈਨੂੰ ਲੱਗਦਾ ਹੈਗਾ ਕਿ ਇਹ ਮੂਵ ਜਿਹੜਾ ਆ ਇਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਇਹ ਕੋਈ ਚੰਗੇ ਮਤਲਬ ਸ਼ਬਦਾਂ ਦੇ ਵਿੱਚ ਨਹੀਂ ਲਿਖਿਆ ਜਾਊਗਾ,
1: ਇੱਕ ਤਰ੍ਹਾਂ ਦੇ ਕਹਿ ਲਓ ਕਿ ਸਿਆਸੀ ਸੁਸਾਈਡ ਕਹਿ ਸਕਦੇ ਆ ਜੀ,
0: ਹੋ ਸਕਦਾ ਹੈਗਾ ਆ ਉਹਦਾ ਬੈਨੀਫਿਟ ਵੀ ਲੈ ਲਣਗੇ ਜੋ ਮਰਜ਼ੀ ਕਰ ਲੈਣਗੇ ਜਿੱਦਾਂ ਮਰਜ਼ੀ ਹੈਗਾ ਆ ਜੀ, ਹੋ ਸਕਦਾ ਸੌਦੇ ਤੈਅ ਹੋਏ ਹੋਣਗੇ, ਬਟ ਜਦੋਂ ਹਿਸਟਰੀ ਲਿਖੀ ਜਾਂਦੀ ਹੁੰਦੀ ਨਾ ਸਰ ਉਹਦੇ ਵਿੱਚ ਬੈਨੀਫਿਟ ਨਹੀਂ ਦੇਖੇ ਜਾਂਦੇ, ਉਹਦੇ ਵਿੱਚ ਮੂਵ ਦੇਖਿਆ ਜਾਂਦਾ ਹੁੰਦਾ
1: ਇਹ ਮੂਵ
0: ਕੀ ਸੀਗਾ ਤੇ ਕਿਸ ਕਿਸ ਬੰਦੇ ਦੇ ਤੁਸੀਂ ਜਿਹੜਾ ਹੈਗਾ ਆ ਸਬੋਰਡੀਨੇਸ਼ਨ ਬਰਦਾਸ਼ਤ ਕੀਤੀ ਆ ਜਾਂ ਚੂਜ਼ ਕੀਤੀ ਆ ਜੀ, ਉਹ ਤਾਂ ਵਿਲੇਗਨੈਸ ਤਾਂ ਇਹਨਾਂ ਦੀ ਆਪਣੀ ਹੈ ਨਾ ਜੀ।
1: ਬਿਲਕੁਲ ਜੀ, ਸਤਪਾਲ ਬਰਾੜ ਜੀ ਦੀਆਂ ਕਈ ਵਾਰੀ ਉਹ ਗੱਲਾਂ ਚੇਤੇ ਆ ਜਾਂਦੀਆਂ ਨੇ, ਉਹ ਚਲੋ ਆਪਣੇ ਅਮਰੀਕਾ ਤੋਂ ਆਪਣੇ ਨਾਲ ਜੁੜਦੇ ਹੁੰਦੇ ਆ, ਤਾਂ ਉਹ ਕਹਿੰਦੇ ਸੀਗੇ ਕਿ ਸਿਆਸਤ ਦੇ ਵਿੱਚ ਮਤਲਬ ਕਿ ਦੋ ਦੋ ਚਾਰ ਨਹੀਂ ਤੇ ਹੁੰਦੇ, ਕਈ ਵਾਰੀ ਪੰਜ ਵੀ ਹੋ ਜਾਂਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਪੰਜ ਵੀ ਹੋ ਜਾਂਦੇ ਆ ਤੇ ਸਾਢੇ ਤਿੰਨ ਵੀ ਰਹਿ ਜਾਂਦੇ ਆ ਜੀ, ਸਾਢੇ
1: ਤਿੰਨ ਵੀ ਰਹਿ ਜਾਂਦੇ ਆ ਜੀ। ਬਿਲਕੁਲ ਹੈ ਜੀ,
0: ਹਾਂਜੀ ਇਹ ਸਾਢੇ ਤਿੰਨ ਵਾਲਾ ਸੌਦਾ ਲੱਗਦਾ ਜੀ।
1: ਜੀ ਸੈਣੀ ਸਾਹਿਬ, ਇੱਕ ਲੈ ਕੇ ਗੱਲਬਾਤ ਹੋਰ, ਕਿੱਦਾਂ ਦਾ ਮਾਹੌਲ ਇੰਡੀਆ ਦੇ ਵਿੱਚ ਆ, ਆਪਣੇ ਮੋਦੀ ਸਾਹਿਬ ਫੇਰੀ ਲਾ ਕੇ ਗਏ ਨੇ ਇੱਧਰ ਸਕੈਂਡੀਨੇਵੀਅਨ ਸਾਡੇ ਮੁਲਕਾਂ ਦੀ, ਅਤੇ ਵੈਸੇ ਤੋਏ ਤੋਏ ਕਾਫੀ ਹੋ ਰਹੀ ਹੈ, ਕਿੱਥੇ ਇੱਕ ਆਜ਼ਾਦ ਮੀਡੀਆ ਦੇ ਨਾਲ ਗੱਲਬਾਤ ਜਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਵੱਡੇ ਪੱਧਰ ਦੇ ਉੱਤੇ, ਸਮਾਂ ਕਿ ਉਹਦੇ ਵਿੱਚ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਇੱਕ ਆਜ਼ਾਦ ਅਤੇ ਵਿਸ਼ਵ ਦਾ ਜਿਹੜਾ ਨੰਬਰ ਇੱਕ ਰਹਿਣ ਵਾਲਾ ਲਗਾਤਾਰਤਾ ਦੇ ਵਿੱਚ ਮੀਡੀਆ ਨਾਰਵੇ ਦਾ ਜਾਂ ਸਕੈਂਡੀਨੇਵੀਅਨ ਮੁਲਕਾਂ ਦਾ, ਤਾਂ ਉਹਨਾਂ ਨਾਲ ਵਾਰਤਾਲਾਪ ਸਾਡੀ ਹੋ ਰਹੀ ਹੈ, ਜਿਹੜਾ ਸੁਨੇਹਾ ਪੂਰੇ ਵਰਲਡ ਵਾਈਡ ਸਾਡਾ ਜਾਣਾ ਜੋ ਅਸੀਂ ਇੱਥੋਂ ਇੱਕ ਅੱਖਰ ਵੀ ਬੋਲਾਂਗੇ, ਤਾਂ ਉਹ ਤੋਂ ਨਜ਼ਰਾਂ 'ਚ ਰੋਂਦੇ ਕਿਉਂ ਨਜ਼ਰ ਆਏ ਨੇ ਜੀ? ਕਾਫੀ ਜਿਹੜਾ ਵਿਵਾਦ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਉੱਤੇ, ਇੰਡੀਆ ਦੇ ਵਿੱਚ ਪੋਲੀਟੀਕਲ ਸਿਸਟਮ ਜਾਂ ਆਮ ਲੋਕ ਇਹਦੇ ਬਾਰੇ ਕੀ ਸੋਚਦੇ ਆ?
0: ਦੇਖੋ ਮੇਰੀ ਆਪਣੀ ਸੋਚ ਆ ਬਈ ਮੋਦੀ ਸਾਹਿਬ ਵਰਗੇ ਬੰਦੇ ਜਿਹੜੇ ਆ ਨਾ ਜਦੋਂ ਬਚਪਨ ਚ ਹੁੰਦੇ ਆ ਇਹੋ ਜਿਹੇ ਨਿਆਣੇ ਹੁੰਦੇ ਆ ਵੀ ਜੇ ਘਰ ਦੇ ਕਿਸੇ ਦੇ ਪ੍ਰਾਹੁਣਾਚਾਰੀ ਚ ਜਾਣ ਨਾ ਤੇ ਇਹੋ ਜਿਹੇ ਬੱਚੇ ਨੂੰ ਲੈ ਕੇ ਨੀ ਜਾਂਦੇ ਉਹਦੇ ਨਾਲ, ਕਹਿੰਦੇ ਇਹਨੂੰ ਘਰ ਹੀ ਛੱਡ ਦਿਓ ਇਹਨੇ ਸਿਆਪਾ ਹੀ ਖੜਾ ਕਰਨਾ ਕੋਈ ਨਾ ਕੋਈ, ਹੈ ਜੀ ਐ ਵੀ ਸਾਡੀ ਵੀ ਬੇਇੱਜ਼ਤੀ ਕਰਾਊਗਾ ਹੈ ਜੀ। ਹੁਣ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਆ ਤੇ ਇੰਡੀਆ ਵਾਲੇ ਦੋ ਸੁੱਖਣਾ ਸੁੱਖਦੇ ਹੁੰਦੇ ਆ, ਪਹਿਲੀ ਸੁੱਖਣਾ ਤਾਂ ਇਹ ਹੁੰਦੀ ਆ ਵੀ ਇੱਜ਼ਤ ਬਾਕੀ ਦਾ ਸਭ ਕੁਝ ਜਾਣਾ ਇੱਜ਼ਤ ਬਚਾ ਕੇ ਆ ਜਾਏ, ਤੇ ਦੂਜਾ ਇਹ ਹੁੰਦਾ ਹੈਗਾ ਆ ਵੀ ਇਹ ਦਾਤਿਆ ਇਹਨੂੰ ਉੱਥੇ ਵਾਲੇ ਮੁਲਕ ਵਾਲਾ ਹੀ ਰੱਖ ਲੈਣ, ਅਸੀਂ ਤਾਂ ਇਹੀ ਦੁਆ ਕਰਦੇ, ਦੋਨਾਂ ਦੁਆਵਾਂ ਦੀ ਪੂਰੀਆਂ ਹੁੰਦੀਆਂ ਜੀ, ਨਾ ਤਾਂ ਇਹ ਇੱਜ਼ਤ ਬਚਾ ਕੇ ਆਉਂਦੇ ਹੈਗੇ ਆ ਜੀ। ਤੁਸੀਂ ਫੇਸ ਕਰੋ, ਲੈਟ ਦੈਮ ਫੇਸ ਐਂਡ ਕਨਵਿੰਸ,
1: ਬਿਲਕੁਲ
0: ਮੇਰੀ ਆਪਣੀ ਸੋਚ ਆ ਸਰ, ਅਸੀਂ ਪੰਜਾਬ ਚ ਰਹਿੰਦੇ ਹੈਗੇ ਆ ਜੀ, ਅਸੀਂ ਕੋਈ ਮਤਲਬ ਜਿਹੜਾ ਹੈਗਾ ਰਿਜਿਟ ਨਹੀਂ ਹੈਗੇ ਤਾਂ ਜਿੱਦਾਂ ਮਰਜ਼ੀ ਆ
1: ਜੀ,
0: ਅਸੀਂ ਤੁਸੀਂ ਜਿਹੜਾ ਹੈਗਾ ਆ ਜਿੱਥੇ ਤੁਸੀਂ ਅਗਲੇ ਨੂੰ ਕਹੋ ਵੀ ਗਿਵ ਮੀ ਐ ਵਨ ਇੰਸੀਡੈਂਸ, ਠੀਕ ਹੈ ਜੀ, ਵੀ ਜਿਹੜਾ ਹੈਗਾ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੈਸਟਰਨ ਜਿਹੜੀਆਂ ਕੰਟਰੀਜ਼ ਆ ਜਦੋਂ ਵੀ ਏਦਾਂ ਦੀ ਗੱਲ ਹੁੰਦੀ ਆ ਇੰਡੀਆ, ਕਿਉਂਕਿ ਇੰਡੀਆ ਦੇ ਵਿੱਚ ਇੱਕ ਸੈਕੂਲਰ ਕੰਟਰੀ ਆ, ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਜਿਹੜਾ ਆ ਉੱਥੇ
1: ਡੈਮੋਕ੍ਰੇਸੀ ਦੀ
0: ਰਹਿੰਦਾ
1: ਗੱਲ
0: ਹੈਗਾ ਜੀ।
1: ਕਰਦੇ ਆ ਵਰਲਡ ਦੀ,
0: ਉਹ
1: ਸੈਕੰਡ ਵਰਲਡ
0: ਹਾਂ
1: ਕਹਿ ਸਕਦੇ ਆ।
0: ਵੀ ਸਾਡੇ ਉੱਥੇ ਜਿਹੜਾ ਹੈਗਾ ਆ ਵੀ ਸਾਰੇ ਰਿਲੀਜਨ ਜਿਹੜੇ ਆ ਇਕੁਅਲੀ ਰਿਸਪੈਕਟਡ ਹੈਗੇ ਆ। ਤੁਸੀਂ ਇੰਸੀਡੈਂਟ ਦੱਸੋ ਕਿਤੇ ਕਿਤੇ 130 ਕਰੋੜ ਦਾ ਦੇਸ਼ ਆ, ਆਈਸੋਲੇਟ ਇੰਸੀਡੈਂਟ ਕੋਈ ਹੋ ਜਾਂਦਾ ਹੈਗਾ ਆ ਉਹਨੂੰ ਸਰਕਾਰਾਂ ਕਰਸ਼ ਕਰਦੀਆਂ ਹੈਗੀਆਂ ਆ, ਬਟ ਸਰਕਾਰ ਉਹ ਨੇਸ਼ਨ ਜਿਹੜਾ ਹੈਗਾ ਆ ਵੀ ਸਾਡਾ ਕੰਟਰੀ ਸੈਕੂਲਰ ਆ, ਸਾਡਾ ਜਿਹੜਾ ਕੰਸਟੀਟਿਊਸ਼ਨ ਆ ਸੈਕੂਲਰ ਆ, ਤੇ ਅਸੀਂ ਜਿਹੜਾ ਹੈਗਾ ਆ ਵੀ ਆਰ ਗਵਰਨਡ ਬਾਈ ਏ ਕੰਸਟੀਟਿਊਸ਼ਨ, ਇੰਨੀ ਗੱਲ ਕਰਕੇ ਮੂੰਹ ਬੰਦ ਕਰੋ ਤੁਸੀਂ।
1: ਬਿਲਕੁਲ
0: ਹਾਂਜੀ, ਤੁਸੀਂ ਸਵਾਲ ਤੋਂ ਭੱਜਦੇ ਆ ਜਦੋਂ, ਇਹਦਾ ਮਤਲਬ ਦਾਲ ਚ ਕਾਲਾ ਆ, ਜਾਂ ਤੁਹਾਡੀ ਕਾਬਲੀਅਤ ਹੈ ਦੀ ਕਿ ਸਵਾਲ ਸਮਝਣ ਦੀ
1: ਜੀ।
0: ਸਵਾਲ ਸਮਝੋ, ਸਵਾਲ ਦਾ ਜਵਾਬ ਦਿਓ, ਤੇ ਹੁਣ ਅਗਲੇ ਨੂੰ ਕਨਵਿੰਸ ਕਰੋ, ਅਗਲੇ ਨੂੰ ਕਹੋ ਵੀ ਤੂੰ ਕਿੱਦਾਂ ਮਤਲਬ ਜਿਹੜਾ ਅਬਜ਼ਰਵ ਕੀਤਾ ਇਹ ਚੀਜ਼, ਤੂੰ ਕਿਸੇ ਰਿਪੋਰਟ ਤੋਂ ਅਬਜ਼ਰਵ ਕੀਤੀ ਜਾਂ ਤੇਰਾ ਜਾਤੀ ਤਜਰਬਾ ਹੈਗਾ ਆ ਜੀ।
1: ਬਿਲਕੁਲ ਹੈ ਜੀ,
0: ਠੀਕ ਹੈ ਜੀ। ਅਗਲਾ ਇਹੀ ਕਹੋ, ਮੈਂ ਕਦੇ ਰਿਪੋਰਟ ਕਹੋ ਜੀ, ਰਿਪੋਰਟਾਂ ਜਿਹੜੀਆਂ ਬਿਆਸਡ ਹੁੰਦੀਆਂ ਹੈਗੀਆਂ, ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਆ। ਵੈਸਟਰਨ ਕੰਟਰੀਜ਼ ਜਿਹੜੀਆਂ ਆ ਉਹ ਸਾਡੇ ਵਰਗੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਇੱਦਾਂ ਦੀ ਗੱਲ ਜਿਹੜੀ ਹੈਗੀ ਉਹਨਾਂ ਬਾਰੇ ਫੈਲਾ ਕੇ ਹੀ ਰੱਖਦੀਆਂ ਹੈਗੀਆਂ। ਵੀ ਹੈਵ ਨੋ ਕੰਟਰੋਲ ਔਨ ਇੰਟਰਨੈਸ਼ਨਲ ਮੀਡੀਆ, ਔਰ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਜਿਹਦੇ ਜਿਹੜੀ ਕੰਟਰੀ ਦੇ ਵਿੱਚੋਂ ਤਿਆਰ ਹੁੰਦੀਆਂ ਹੈਗੀਆਂ ਆ, ਉਹ ਕੰਟਰੀ ਦਾ ਵੀ ਤੁਸੀਂ ਹਾਲ ਦੇਖ ਲਓ, ਕਦੀ ਉਹਨਾਂ ਨੇ ਉਹਨਾਂ ਵੱਲ ਨੂੰ ਅਕਿਊਜ਼ਿੰਗ ਫਿੰਗਰ ਰੇਜ਼ ਕੀਤੀ। ਮੈਂ ਮਹਿਸੂਸ ਕੀਤਾ ਸਰ, ਮੈਂ ਮਹਿਸੂਸ ਕੀਤਾ ਕਿ ਇਹਨਾਂ ਦੀ ਜਗ੍ਹਾ ਤੇ ਮੈਂ ਉੱਥੇ ਖੜਾ ਹੁੰਦਾ ਤੇ ਮੈਂ ਬੈਟਰ ਵੇ ਨਾਲ ਜਵਾਬ ਦੇ ਸਕਦਾ।
1: ਬਿਲਕੁਲ ਹੈ ਜੀ, ਬਿਲਕੁਲ।
0: ਪਰ ਕਿਉਂ ਇਹ ਫੇਸ ਹੀ ਨਹੀਂ ਕਰਦੇ ਹੈਗੇ, ਫਟਾਫਟ ਭੱਜ ਜਾਂਦੇ ਇਹ ਪ੍ਰੋਬਲਮ ਤੋਂ
1: ਜੀ।
0: ਬਿਲਕੁਲ
1: ਹੈਗੀਆਂ
0: ਪਤਾ ਜੀ, ਵੀ ਇਜ਼ਰਾਈਲ ਗਏ ਸੀ ਜੀ, ਉੱਥੋਂ ਫੋਟੋਆਂ ਆ ਗਈਆਂ ਜੀ, ਉੱਥੋਂ ਆ ਗਿਆ ਜੀ। ਸਾਨੂੰ ਤਾਂ ਇਹੀ ਆ, ਇਹੋ ਜਿਹੇ ਬੱਚੇ ਘਰ ਹੀ ਚੰਗੇ ਹੁੰਦੇ ਆ ਜੀ, ਇਹੋ ਜਿਹੇ ਨਾਨਕੇ ਨਹੀਂ ਭੇਜਣੇ ਚਾਹੀਦੇ।
1: ਬਿਲਕੁਲ ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਸਰ, ਭਾਰਾਈ ਸਾਹਿਬ ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ
1: ਜੀ। ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਵੀ ਜੁੜੇ ਹੋਏ ਸੀ, ਡਰੋਪ ਕਰਕੇ ਕੱਲ ਤੇ ਨਾਲ ਕਾਲ ਕਰ ਸਕਦੇ ਨੇ ਜੇ ਗੱਲ ਸੁਣ ਰਹੇ ਨੇ ਪ੍ਰੋਗਰਾਮ ਨੂੰ ਤਾਂ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ, ਕੁਝ ਜਿਹੜੀਆਂ ਪੰਜਾਬ ਦੀਆਂ ਇੱਕ ਦੋ ਖਬਰਾਂ ਹੋਰ ਜਿਹੜੀਆਂ ਅਪਡੇਟ ਨਵੀਂ ਆ ਰਹੀ ਹੈ, ਮੰਦਭਾਗੇ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਲੋਹੀਆਂ ਖਾਸ ਦੇ ਵਿੱਚ ਜਿਹੜਾ ਭਾਣਾ ਵਾਪਰਿਆ, ਰਾਹ ਦੇ ਵਿੱਚ ਘੇਰ ਕੇ ਮਾਰਤਾ ਪੰਜਾਬ ਪੁਲਿਸ ਦਾ ASI। ਲਓ ਜੀ, ਪੁਲਿਸ ਨਹੀਂ ਮਹਿਫੂਜ਼ ਤਾਂ ਆਮ ਲੋਕ ਕਿੱਥੋਂ ਜਿਹੜੇ ਨੇ ਮਹਿਫੂਜ਼ ਰਹਿਣਗੇ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣ ਰਹੇ ਹੈ। ਅਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਜੀ, ਦੇਖੋ। ਅਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੀ, ਰਜਿੰਦਰ ਜੀਰਾ ਜੀ ਵੀ ਸੁਣ ਰਹੇ ਪ੍ਰੋਗਰਾਮ, ਅਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਚੰਗਾ ਹੋਇਆ ਜੀ, ਵਿਸ਼ਵ ਗੁਰੂ ਫਿਨਲੈਂਡ ਦੇ ਹੀ ਆਏ ਜੀ, ਪਹਿਲਾਂ ਵੀ ਆ ਚੁੱਕੇ ਆ ਮਾਨ ਸਾਹਿਬ, ਵੈਸੇ ਤਾਂ ਇੱਕ ਦੋ ਵਾਰੀ ਖੇੜਾ ਮਾਰ ਗਏ ਨੇ। ਅਤੇ ਕਹਿੰਦੇ ਨੇ ਆਜ਼ਾਦੀ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਕਹਿੰਦੇ ਨੇ ਇਹਨਾਂ ਨੇ 158 ਨੰਬਰ ਦੇ ਉੱਤੇ ਲਿਆ ਦੇਣੀ ਸੀ ਕਹਿੰਦੇ ਸੀ। ਆਪਣੇ ਮਾਨ ਸਿੰਘ ਸੈਣੀ ਜੀ ਲਿਖਦੇ ਆ ਫਿਨਲੈਂਡ ਤੋਂ। ਅਤੇ ਲਓ ਦੋਸਤੋ, ਗੱਲ ਕਰਦੇ ਹਾਂ, ਜੇ ਮੁਕੱਦਰ ਜੀ ਸੁਣ ਰਿਹਾ ਕਾਲ ਕਰ ਸਕਦੇ ਨੇ ਜੀ ਹੁਣ, ਅਤੇ ਤਦ ਤੱਕ ਮੈਂ ਇੱਕ ਖਬਰ ਨੂੰ ਲੈ ਲਵਾਂ। ਲੋਹੀਆਂ ਖਾਸ ਦੇ ਜਿਹੜਾ ਵਿੱਚ ਇਹ ਭਾਣਾ ਵਾਪਰਿਆ, ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ, ਆਪਣੇ ਜਾਣੀਆਂ ਚਾਲ ਬਾਈ ਜੀ ਜੁੜਦਾ ਇਸ ਇਲਾਕੇ ਦੇ ਵਿੱਚੋਂ। ਅਤੇ ASI ਪੂਰਨ ਸਿੰਘ ਪੁੱਤਰ ਆਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਅਤੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ASI ਪੂਰਨ ਸਿੰਘ ਦੀ ਬੀਤੀ ਰਾਤ ਕਰੀਬ 10:30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ ਦੇ ਉੱਤੇ ਵਾਪਸ ਆਪਣੇ ਪਿੰਡ ਜਿਹੜਾ ਸੀ ਉਹ ਆ ਰਹੇ ਸਨ, ਗੱਟਾ ਮੁੰਡੀ ਕਾਸੂ ਜਾ ਰਹੇ ਸੀ। ਅਤੇ ਮਹਿਰਾਜ ਵਾਲਾ ਰੋਡ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸਿਰ ਦੇ ਵਿੱਚ ਸੱਟ ਮਾਰਨ ਦੇ ਕਾਰਨ ਉਹ ਸਖ਼ਤ ਜ਼ਖਮੀ ਹੋਏ ਹੈ। ਇਸ ਦੇ ਦੌਰਾਨ ਜਿਹੜਾ ਪਿੱਛੋਂ ਆ ਰਹੇ ਰਾਹਗੀਰਾਂ ਦੇ ਵੱਲੋਂ ਹੀ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਡਿੱਗੇ ਪੂਰਨ ਸਿੰਘ ਦੇ ਕੋਲ ਖੜਨ 'ਤੇ ਪੂਰਨ ਸਿੰਘ ਨੇ ਆਪਣੇ ਮੋਬਾਈਲ ਦਾ ਲੋਕ ਖੋਲ੍ਹ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ ਅਤੇ ਰਾਹਗੀਰਾਂ ਦੇ ਵੱਲੋਂ ਹੀ ਪਰਿਵਾਰ ਨੂੰ ਇਸ ਵਾਰਦਾਤ ਦੇ ਬਾਰੇ ਦੱਸਿਆ ਗਿਆ, ਇਤਲਾਹ ਦਿੱਤੀ। ਅਤੇ ਜਿਸ ਤੋਂ ਬਾਅਦ ASI ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਿਹੜੀ ਸੀ ਮੌਤ ਹੋ ਗਈ ਉੱਥੇ। ਹਾਲਾਤ ਦੇਖ ਲਓ ਕੀ ਨੇ ਜੀ, ਪੁਲਿਸ ਵਾਲੇ ਮਹਿਫੂਜ਼ ਨਹੀਂ ਹੈ। ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਆਪਾਂ, ਤੇ ਇਹ ਹਾਲਾਤ ਨੇ ਪੰਜਾਬ ਦੇ। ਦੂਸਰੇ ਪਾਸੇ 50 ਲੱਖ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਰਿਸ਼ਵਤਖੋਰੀ ਦੇ ਮਾਮਲੇ 'ਚ ਆਪਣਾ ਕੋਲਕਾਤਾ ਦੇ ਵਿੱਚ, ਇਹ ਜਨਾਬ ਸਨ ਜੀ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਦੇ ਜਿਹੜੇ ਸੀ ਆਫਿਸਰ ਤਾਇਨਾਤ ਇੱਕ ਕਰਨਲ ਖਿਲਾਫ਼ ਕਥਿਤ 50 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ 'ਚ ਕੇਸ ਦਰਜ ਹੋਇਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਅੱਜ ਜਾਣਕਾਰੀ ਦਿੱਤੀ ਹੈ ਅਤੇ ਉਹਦੇ ਵਿੱਚ ਘਟੀਆ ਪੱਧਰ ਦੇ ਸੈਂਪਲ ਨਮੂਨਿਆਂ ਨੂੰ ਮਨਜ਼ੂਰੀ ਦੇ ਕੇ ਅਤੇ ਪੈਂਡਿੰਗ ਲਟਕਾ ਕੇ ਜਿਹੜਾ ਵਧਾ ਚੜਾ ਕੇ ਬਣਾਏ ਗਏ ਬਿੱਲਾਂ ਨੂੰ ਪਾਸ ਕਰਵਾਉਣ ਦੇ ਵਿੱਚ ਮਦਦ ਕਰਕੇ ਕਾਨਪੁਰ ਦੀ ਇੱਕ ਕੰਪਨੀ ਨੂੰ ਫਾਇਦਾ ਜਿਹੜਾ ਪਹੁੰਚਾਇਆ ਗਿਆ। ਇਹਦੇ ਵਿੱਚ ਕੇਂਦਰੀ ਜਾਂਚ ਬਿਊਰੋ CBI ਨੇ ਆਪਣੀ FIR ਦੇ ਵਿੱਚ ਕਿਹਾ ਕਿ ਕਰਨਲ ਨੇ ਰਿਸ਼ਵਤ ਦੇ ਬਾਕੀ ਰਹਿੰਦੇ ਪੈਸਿਆਂ ਦੇ ਉੱਤੇ ਭੁਗਤਾਨ ਦੇ ਲਈ ਉਦਯੋਗਪਤੀ ਦੇ ਨਾਲ ਸੰਪਰਕ ਕੀਤਾ, ਜਿਸ ਦੇ ਉੱਤੇ ਕਾਰੋਬਾਰੀ ਨੇ ਨਕਦੀ ਦੀ ਤੰਗੀ ਦਾ ਜਿਹੜਾ ਹਵਾਲਾ ਦਿੱਤਾ ਅਤੇ ਇਹਦੇ ਉੱਤੇ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਜਿਹੜੇ ਮਾਮਲੇ ਦਰਜ ਹੋਏ ਆ। ਮੁਕੱਦਰ ਬਾਈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
2: ਪੱਤਣ ਦੇ ਨਾ ਪੜੋ, ਪੱਤਣ ਚਨਾ ਸ਼ਨੀਵਾਰ ਤੇ ਐਤਵਾਰ ਵਾਲਾ ਹੁੰਦਾ
1: ਜੀ,
2: ਇਹ ਖਬਰਾਂ ਦਾ ਟਾਈਮ ਹੁੰਦਾ ਤੁਹਾਡਾ।
1: ਬਿਲਕੁਲ ਜੀ,
2: ਮੈਨੂੰ ਤਾਂ ਸੈਣੀ ਬਾਈ ਜੀ ਦੀ ਗੱਲ ਯਾਦ ਆਉਂਦੀ ਸੀ। ਮੈਂ ਗੱਲ ਮੈਂ ਉਹਦੇ ਦੀ ਕਰਨੀ ਸੀ, ਉਹ ਕਹਿੰਦੇ ਪਏ ਸੀ ਵੀ ਦੂਜੇ ਆਏ ਸੀ ਉਹ ਹੁਣ ਨਵੀਂ ਲਾਟਰੀ ਦੀ ਗੱਲ ਕਰਦੇ ਪਏ, ਸੱਚ ਮੈਂ ਤਾਂ ਭੁੱਲ ਗਿਆ ਸੀ ਗੱਲ।
1: ਲਾਟਰੀ ਨਿਕਲਦੀ ਹੈ, ਆਵਾਜ਼ ਥੋੜੀ ਜਿਹੀ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਕਲੀਅਰ ਨਹੀਂ ਆ ਰਹੀ। ਦੱਸੋ, ਨੈਟ ਹੀ ਹੋ ਗਿਆ ਇੱਧਰ ਉੱਧਰ ਜੀ। ਹਾਂਜੀ ਮੁਕੱਦਰ ਜੀ,
2: ਹਾਂਜੀ
1: ਕੰਟੀਨਿਊ ਪਲੀਜ਼।
2: ਠੀਕ ਆ ਆਵਾਜ਼ ਹੁਣ?
1: ਹਾਂਜੀ ਹੁਣ ਠੀਕ ਆ, ਅੱਗੇ ਨਾਲੋਂ ਵਧੀਆ ਜੀ। ਹਾਂਜੀ ਹੁਣ ਕਲੀਅਰ ਆਉਂਦੀ ਹੈ,
2: ਠੀਕ ਹੈ ਜੀ। ਉਹ ਨਹੀਂ, ਮੈਂ ਤਾਂ ਸੈਣੀ ਬਾਈ ਜੀ ਦੀ ਲਾਟਰੀ ਵਾਲੀ ਗੱਲ ਸੁਣਦਾ ਪਿਆ ਸੀ, ਉਹ ਮੈਂ ਤਾਂ ਹੁਣ ਐ ਨਾ ਟਾਈਮ ਰਾਤ ਦਾ ਹੁੰਦਾ, ਬੰਦਾ ਭੁੱਲ ਜਾਂਦਾ ਗੱਲ। ਮੈਂ ਤੁਹਾਡਾ ਦੋ ਵਾਰੀ ਫੋਨ ਤੁਹਾਡਾ ਗੱਲ ਕੱਟਿਆ, ਤਾਂ ਹੀ ਮੈਂ ਯਾਦ ਕਰਦਿਆਂ ਕਰਦੇ ਮੈਂ ਕਹਿਣਾ ਕੀ ਸੀ
1: ਜੀ,
2: ਤੇ ਉਹ ਲਾਟਰੀ ਦੀ ਗੱਲ ਕਰਦੇ ਸੀ। ਮੈਂ ਵੀ ਕਈ ਵਾਰੀ ਬੰਦਾ ਲਾਟਰੀ, ਕਈਆਂ ਦੀਆਂ ਮੈਂ ਦੇਖਿਆ ਨੇ ਬਾਈਟ ਆਉਂਦੀਆਂ ਨੇ ਜਿਹਨਾਂ ਦੀ ਲਾਟਰੀ ਕਈ ਕਈ ਸਾਲਾਂ ਬਾਅਦ ਨਿਕਲਦੀ ਹੈ।
1: ਹਾਂਜੀ,
2: ਤੇ ਉਹ ਅਸੀਂ ਵੀ ਲਾਟਰੀ ਆ ਹੁਣ ਸਾਡੇ ਵਾਲੇ ਜਨਤਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ 22 ਚ ਇਨਕਲਾਬ ਵਾਲੀ ਲਾਟਰੀ।
1: ਹਾਂਜੀ,
2: ਤੇ ਚਲੋ ਨਹੀਂ ਨਹੀਂ ਨਿਕਲੀ, ਹੋ ਸਕਦਾ ਕਈ ਵਾਰੀ ਨਹੀਂ ਵੀ ਨਿਕਲਦੀ
1: ਜੀ।
2: ਤੇ ਆ ਹੁਣ ਹੁਣ ਉਹ ਹੈ ਤਾਂ ਉਹ ਕੇਜਰੀਵਾਲ ਹਰਾਂ ਦੇ ਵਿੱਚੋਂ ਹੀ ਨੇ, ਉਹਨਾਂ ਨੇ ਉਹ ਆਪਣਾ ਨਵਾਂ ਇਨਕਲਾਬ ਦੀ ਹੁਣ ਸ਼ੁਰੂਆਤ ਕੀਤੀ ਆ, ਉਹ ਪਤਾ ਨੀ ਕੀ ਭਾਰਤੀ ਕੋਕਰੋਚ ਪਾਰਟੀ ਐਵੇਂ ਦਾ ਕੋਈ ਨਾਂ ਰੱਖਿਆ ਉਹਨਾਂ ਨੇ
1: ਜੀ,
2: ਉਹਨਾਂ ਚ ਟੁੱਟ ਕੇ ਗਏ ਹੋਏ ਬੰਦੇ ਨੇ
1: ਜੀ।
2: ਤੇ ਮੈਂ ਵੀ ਇੱਕ ਚਾਂਸ ਇਹਨਾਂ ਨੂੰ ਵੀ ਦੇ ਦੋ
1: ਜੀ,
2: ਕੀ ਪਤਾ ਲੱਗਦਾ ਨਿਕਲ ਹੀ ਜਾਵੇ ਲਾਟਰੀ।
1: ਬਿਲਕੁਲ ਹੈ ਜੀ,
2: ਦੇਣਾ ਤਾਂ ਬਣਦਾ ਬਾਈ ਜੀ, ਹੁਣ ਐ ਇੱਕ ਵੀ ਲਾਟਰੀ ਪਾ ਕੇ ਆਪਾਂ ਹੁਣ ਹਾਰ ਕੇ ਬਹਿ ਜਾਈਏ ਤੇ ਕੋਈ ਜ਼ਰੂਰੀ ਤੇ ਨਹੀਂ ਵੀ ਕਹਿ ਰਹੀ ਨਿਕਲ ਵੀ ਜਾਂਦੀ ਪਤਾ,
1: 15-15 ਲੱਖ ਆਈ ਜਾਣ ਖਾਤਿਆਂ ਚ।
2: ਹਾਂ ਆਈ ਜਾਣ, ਉਹੀ ਬਿਲਕੁਲ ਬਿਲਕੁਲ, ਉਹ ਮੈਂ ਅੱਜ ਸੁਣਦਾ ਪਿਆ ਸੀ, ਉਹ ਉਹੀ ਉਹ ਦਾਅਵੇ ਜਿਹੜੇ ਕੇਜਰੀਵਾਲ ਨੇ ਉਹੀ ਉਹ ਕਰਦੇ ਪਏ ਨੇ
1: ਵੀ
2: ਅਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਟੰਗ ਦਾਂਗੇ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਹੈ
1: ਜੀ
2: ਇਹ ਸਾਨੂੰ ਪਾਓ ਵੋਟਾਂ। ਹਾਂ
1: ਬਿਲਕੁਲ ਹੈ ਜੀ,
2: ਤੇ ਇਸ ਕਰਕੇ ਉਹ ਵੈਸੇ ਤਾਂ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਬੜਾ ਚਿਰ ਪਹਿਲਾਂ ਕਹਿ ਤਾ ਸੀ, ਕਹਿੰਦਾ ਵੀ ਇਨਕਲਾਬ ਦਾ ਗਰਭਪਾਤ ਹੋ ਗਿਆ, ਕਹਿੰਦਾ
1: ਜੀ
2: ਹੈ ਵੀ ਹੁਣ ਦੁਬਾਰਾ ਨਹੀਂ ਆਉਣਾ ਹੈਗਾ
1: ਜੀ।
2: ਤੇ ਮੈਂ ਤਾਂ ਉਸੇ ਗੱਲ ਤੇ ਮੈਨੂੰ ਧਿਆਨ ਆਉਂਦਾ ਪਿਆ ਸੀ ਸੈਣੀ ਬਾਈ ਜੀ, ਬਾਕੀ ਹੋਰ ਤਾਂ ਚਲੋ ਇਹ ਖਬਰਾਂ ਖੁਬਰਾਂ ਤਾਂ ਚੱਲਦੀਆਂ ਰਹਿਣੀਆਂ ਨੇ, ਕੀ ਹੁੰਦਾ ਕੀ ਨਹੀਂ
1: ਜੀ।
2: ਮੈਂ ਵੀ ਇੱਕ ਲਾਟਰੀ ਹੋਰ ਪਾਣੀ ਚਾਹੀਦੀ ਆਪਾਂ ਨੂੰ ਸਾਰੇ ਸੱਜਣਾਂ ਨੂੰ ਰਲ ਕੇ, ਪੁਰਾਣੀ ਪੁਰਾਣੀ ਪੁਰਾਣੀ ਪਾਣ ਨਾਲੋਂ ਨਵੀਂ ਪਾਈਏ ਇੱਕ ਵਾਰੀ ਹੋਰ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੀ ਪਤਾ ਲੱਗਦਾ ਆ ਹੀ ਜਾਵੇ ਇਨਕਲਾਬ,
1: ਭਲੇਖੇ ਨਿਕਲੇ ਜਾਣਗੇ ਸ਼ਾਇਦ ਇਹਨਾਂ ਦੇ ਵੀ ਜਿਹੜੇ ਹੈਗੇ।
2: ਹਾਂ
1: ਜੀ,
2: ਕੀ ਪਤਾ ਲੱਗਦਾ ਸਾਨੂੰ ਪੀਲੀ ਪੀਲੀ ਪੱਗ ਸੋਹਣੀ ਲੱਗਣ ਲੱਗ ਜੇ, ਉਹੀ ਗੱਲ ਹੈ ਕਿਤੇ ਸਾਡੀਆਂ ਅੱਖਾਂ 'ਚ ਪੈਂਦੀ ਹੈ
1: ਜੀ।
2: ਤੇ ਠੀਕ ਆ ਬਾਬੇ, ਬਸ ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ।
1: ਨਹੀਂ ਨਹੀਂ ਥੈਂਕ ਯੂ, ਸ਼ੁਕਰੀਆ ਜੁੜੇ ਤੁਸੀਂ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, ਤਦ ਤੱਕ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ। ਅਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਛੱਡਦਾ ਹੈ ਕਿ ਆ ਜਿਹੜਾ ਔਨਲਾਈਨ ਜਿਹੜਾ ਮੈਡੀਕਲ ਸਿਸਟਮ ਹੈਗਾ ਇੰਡੀਆ ਦੇ ਵਿੱਚ, ਕਿਵੇਂ ਤੁਹਾਨੂੰ ਲੱਗਦਾ ਹੈ? ਵੈਸੇ ਤਾਂ ਇਹਦੇ ਉੱਤੇ ਇੱਕ ਅੱਜ ਕਹਿ ਲਓ ਨਵੀਂ ਖਬਰ ਹੈ, ਪਹਿਲਾਂ ਕਦੇ ਸੁਣਿਆ ਨੀਗਾ ਕਿ 27,000 ਮੈਡੀਕਲ ਸਟੋਰ ਜਿਹੜਾ ਬੰਦ ਰਹਿਣਗੇ ਉਹ ਪਰਚੇਜ਼ ਵਾਲੇ ਜਿਹੜੇ ਆ ਜਾਂ ਸੇਲ ਪਰਚੇਜ਼ ਕਰਦੇ ਆ ਜਾਂ ਥੋਕ ਦੇ ਵਿੱਚ ਮਾਲ ਵੇਚਦੇ ਆ ਉਹਨਾਂ ਦੇ ਵਿੱਚ ਉਹ ਵੀ ਹੈ ਅਤੇ ਆਮ ਜਿਹੜੇ ਮੈਡੀਕਲ ਸਟੋਰ ਆ ਉਹ ਵੀ ਜਿਹੜੇ ਨੇ ਬੰਦ ਰਹਿਣੇ ਆ। ਪਰ ਇਹਨਾਂ ਦਾ ਮੁੱਦਾ ਹੈਗਾ ਕਿ ਜਿਹੜਾ ਪ੍ਰਾਈਜ਼ ਸਨ ਔਨਲਾਈਨ ਜਾਂ ਲੋਕ ਜਿਹੜੇ ਔਨਲਾਈਨ ਅੱਜ ਕੱਲ੍ਹ ਮੰਗਵਾਉਣ ਲੱਗ ਗਏ ਨੇ ਮੈਡੀਕਲ ਜਿਹੜੇ ਮੈਡੀਸਿਨ ਵੀ ਜਾਂ ਹੋਰ ਸਾਰੀਆਂ ਚੀਜ਼ਾਂ ਅਤੇ ਉਹਨਾਂ ਦੇ ਪ੍ਰਾਈਜ਼ ਜਿਹੜੇ ਨੇ ਉਹ ਬਹੁਤ ਮਤਲਬ ਕਿ ਹੈਗੇ ਨੇ, ਸ਼ਾਇਦ ਹੋ ਸਕਦਾ ਔਨਲਾਈਨ ਪ੍ਰਾਈਜ਼ਿੰਗ ਜਿਹੜੀ ਹੈ ਫਿਕਸ ਰੱਖਣੀ ਪੈਂਦੀ ਹੈ ਜਾਂ ਉਹਦੇ ਵਿੱਚ ਪੂਰਾ ਡਾਕੂਮੈਂਟ ਹੁੰਦਾ ਹੈ, ਹੁੰਦੀ ਹੋਏਗੀ ਸਾਰੀਆਂ ਚੀਜ਼ਾਂ ਦੀ ਜਵਾਬਦੇਹੀ ਹੁੰਦੀ ਹੋਏਗੀ ਸ਼ਾਇਦ ਕੰਪਨੀਆਂ ਦੀ, ਤਾਂ ਉਹ ਰਿਟੇਲ ਪ੍ਰਾਈਜ਼ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਅਤੇ ਪਤਾ ਨਹੀਂ ਹੁਣ ਜਿਹੜਾ ਆਪਣੇ ਲੋਕਲ ਜਿਹੜਾ ਹੈਗੀਆਂ ਚੀਜ਼ਾਂ ਨੇ ਜਿੱਦਾਂ ਮੈਡੀਕਲ ਸਟੋਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਜੋ ਆਪਣੇ ਮਨ ਦੇ ਭਾਅ ਦੇ ਨਾਲ ਹੀ ਜੋ ਉਹਨਾਂ ਨੂੰ ਲੱਗਦਾ ਹੈ ਕਿ ਉਹ ਪ੍ਰਾਈਜ਼ ਲਾਈ ਜਾਂਦੇ ਆ ਜਾਂ ਚੱਕੀ ਜਾਂਦੇ ਆ। ਮਤਲਬ ਕਿ ਕਿਵੇਂ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਉਹਨਾਂ ਨੇ ਹੜਤਾਲ ਕੀਤੀ ਹੈ ਕਿ ਭਾਈ ਉਹ ਜਿਹੜਾ ਪ੍ਰਾਈਜ਼ ਦੇ ਉੱਤੇ ਉਹ ਜਿਹੜੀਆਂ ਚੀਜ਼ਾਂ ਵੇਚਦੇ ਆ ਅਸੀਂ ਉਹਨਾਂ ਦਾ ਮਤਲਬ ਕਿ ਸਾਹਮਣਾ ਨਹੀਂ ਕਰ ਪਾ ਰਹੇ, ਉਹਦੇ ਨਾਲ ਜਿਹੜੀਆਂ ਨੇ ਮੈਡੀਕਲ ਸਟੋਰ ਜਿਹੜੇ ਨੇ ਉਹ ਜਿਹੜੇ ਨੇ ਘੱਟ ਦੇ ਵਿੱਚ ਜਾ ਰਹੇ ਨੇ ਜਾਂ ਸਾਡਾ ਜਿਹੜਾ ਕਾਜ ਕੰਮ ਕਾਜ ਆ ਉਹ ਬੰਦ ਹੋ ਰਿਹਾ, ਤੁਹਾਨੂੰ ਕਿਵੇਂ ਲੱਗਦਾ ਕਿੱਦਾਂ ਲੱਗਦਾ ਕਿ ਜਿਹੜਾ ਹਰ ਜਗ੍ਹਾ ਹੀ ਮੈਡੀਕਲ ਸਟੋਰ ਨੇ ਜਿਹਦਾ ਨਸ਼ੇ ਦਾ ਕਾਰਨ ਵੀ ਕਹਿ ਸਕਦੇ, ਬਹੁਤ ਸਾਰੇ ਲੋਕ ਗੋਲੀਆਂ ਦਾ ਸੇਵਨ ਕਰਦੇ ਆ ਮੈਡੀਸਨ ਜਿਹੜਾ ਫਰੂਟੀ ਵਗੈਰਾ ਪਹਿਲਾਂ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਆਪਣੇ ਖੰਘ ਦੀਆਂ ਦਵਾਈਆਂ ਹੁੰਦੀਆਂ ਸੀ ਉਹ ਹੀ ਛਕੀ ਜਾਂਦੇ ਸੀ ਸਾਰਾ ਕੁਝ, ਅੱਜ ਵੀ ਸ਼ਾਇਦ ਚੱਲਦਾ ਹੋਏਗਾ। ਆਪਣਾ ਮੈਸੀ ਟਰੈਕਟਰ ਹੁੰਦਾ ਸੀ ਲਾਲ ਕੈਪਸੂਲ ਸੈਲ ਬੀਕਾ ਸੋਲ ਦਾ ਜੇ ਪਤਾ ਨਹੀਂ ਕਿਹੜਾ ਹੁੰਦਾ ਸੀ ਉਹਨੂੰ ਕੀ ਕਹਿੰਦੇ ਪ੍ਰੋਕਸੀ ਬਨ ਜਾਂ ਕੁਝ ਇੱਦਾਂ ਦੇ ਕੈਪਸੂਲ ਹੁੰਦੇ ਸੀ ਸ਼ਾਇਦ, ਤਾਂ ਉਹ ਇੱਕ ਨੀਲੇ ਰੰਗ ਦਾ ਹੁੰਦਾ ਸੀ ਇੱਕ ਲਾਲ ਰੰਗ ਦਾ, ਅਤੇ ਉਹ ਜਿਹੜਾ ਚਲੋ ਸਾਡੇ ਸੱਜਣਾ ਦੀ ਇੱਕ ਹੈਗੀ ਆ ਦੁਕਾਨ ਉੱਥੇ, ਤਾਂ ਉੱਥੇ ਜਦੋਂ ਬੈਠੇ ਹੋਣਾ ਤਾਂ ਕਈ ਆਉਂਦੇ ਹੁੰਦੇ ਸੀ ਭਾਈ ਆ ਦਈਓ ਇੱਕ ਪੱਤਾ ਫੋਰਡ ਟਰੈਕਟਰ ਦਾ, ਅਤੇ ਇੱਕ ਮੰਗਦਾ ਹੁੰਦਾ ਸੀਗਾ ਉਹ ਨੀਲੇ ਰੰਗ ਦਾ ਕੈਪਸੂਲ ਹੁੰਦਾ ਸੀ ਫੋਰਡ ਟਰੈਕਟਰ ਉਹਨੂੰ ਕਹਿੰਦੇ ਸੀ, ਅਤੇ ਦੂਸਰਾ ਹੁੰਦਾ ਸੀ ਲਾਲ ਰੰਗ ਦਾ ਉਹਨੂੰ ਮੈਸੀ ਟਰੈਕਟਰ ਕਹਿੰਦੇ, ਮੈਸੀ ਦੇ ਦਿਓ ਜੀ, ਇੱਦਾਂ ਕੋਡ ਵਰਡ ਰੱਖੇ ਹੁੰਦੇ ਸੀ ਇਹਨਾਂ ਨੇ। ਚਲੋ ਇਹ ਮੁੱਦੇ ਚੱਲਦੇ ਰਹਿੰਦੇ ਆ ਨਾਲ ਨਾਲ, ਅਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ, ਥੋੜ੍ਹਾ ਜਿਹਾ ਹਾਲਾਤ ਉੱਧਰ 'ਤੇ ਵੀ ਦੇਖਦੇ ਹਾਂ। ਯੂਰਪ ਨੂੰ ਵੀ ਚੇਤਾਵਨੀ ਦਿੱਤੀ ਹੈ ਰੂਸ ਨੇ ਕਿ ਭਾਈ ਜਿਹੜਾ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਤੁਹਾਡੇ ਨਾਲ ਵਪਾਰ ਕਰਾਂਗੇ, ਡਾਲਰ ਦੇ ਵਿੱਚ ਨਹੀਂ ਕਰਨਾ ਹੁਣ ਅਸੀਂ। ਬ੍ਰਿਕਸ ਦੀਆਂ ਬੈਠਕਾਂ ਹੋਈਆਂ ਨੇ ਅਤੇ ਉਹਦੇ ਵਿੱਚ ਕੁਝ ਨਾ ਕੁਝ ਨਵੇਂ ਫੈਸਲੇ ਲੈ ਕੇ ਲੱਗਦੇ ਆ। US ਦੇ ਨਿਆਂ ਵਿਭਾਗ ਦੇ ਵੱਲੋਂ ਅਡਾਨੀ ਦੇ ਖਿਲਾਫ਼ ਕੇਸ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ। ਅਮਰੀਕਾ ਜਿਹੜਾ ਨਿਆਂ ਵਿਭਾਗ ਹੈ ਉਹਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ਼ ਲਗਾਏ ਗਏ ਸਾਰੇ ਹੀ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ਦੇ ਉੱਤੇ ਵਾਪਸ ਜਿਹੜਾ ਲੈ ਲਿਆ। ਇਸ ਫੈਸਲੇ ਦੇ ਨਾਲ ਨਿਊਯਾਰਕ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਜਿਹੜਾ ਬਹੁਤ ਚਰਚਿਤ ਸਿਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ, ਕਿਉਂਕਿ ਭਾਈ ਲੈਣ ਦੇਣ ਹੋ ਗਿਆ, ਕਰੋੜਾਂ ਅਰਬਾਂ ਰੁਪਈਆ ਦੇ ਕੇ ਖਹਿੜਾ ਛੁੜਾਇਆ ਇਹਨਾਂ ਨੇ ਦੋਹਾਂ ਨੇ। ਅਮਰੀਕੀ ਵਕੀਲਾਂ ਨੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕਰਕੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਇਹਨਾਂ ਦੋਸ਼ਾਂ ਦੀ ਪੈਰਵਾਈ ਕਰਨ ਦੇ ਸਮਰੱਥ ਨਹੀਂ ਨੇ। ਇਸੇ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ ਦੇ ਅੰਦਰ ਅਡਾਨੀ ਸਮੂਹ ਦੇ ਨਾਲ ਸੰਬੰਧਿਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਹੈ। ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਕਿ ਉਹ ਇਹਨਾਂ ਅਪਰਾਧਿਕ ਦੋਸ਼ਾਂ ਦੇ ਉੱਤੇ ਹੁਣ ਸਮਾਂ ਬਰਬਾਦ ਨਹੀਂ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ਸਥਾਈ ਤੌਰ ਦੇ ਉੱਤੇ ਖਾਰਜ ਜਿਹੜਾ ਡਿਸਮਿਸ ਜਿਹੜਾ ਕਰ ਦਿੱਤਾ, ਰਿਜੈਕਟ ਕਰ ਦਿੱਤਾ, ਜਿਸ ਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਦੇ ਵਿੱਚ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ, ਪੱਕੀ ਹੀ ਫਾਈਲ ਬੰਦ ਕਰਤੀ ਹੈ। ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਆਇਆ, ਪਿਛਲੇ ਹਫ਼ਤੇ ਹੀ ਅਮਰੀਕੀ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਸੌਰ ਊਰਜਾ ਪ੍ਰੋਜੈਕਟਾਂ ਦੇ ਨਾਲ ਸੰਬੰਧਿਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਦੇ ਵਿੱਚ ਸਿਵਲ ਦੋਸ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਸੀ ਅਤੇ ਜਿਸ ਦੇ ਵਿੱਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ $60 ਲੱਖ ਅਤੇ ਸਾਗਰ ਅਡਾਨੀ ਨੇ $120 ਲੱਖ ਦਾ ਭੁਗਤਾਨ ਕਰਨ ਦੇ ਉੱਤੇ ਜਿਹੜਾ ਸਹਿਮਤੀ ਜਤਾਈ ਸੀ। ਤਾਂ ਜੇ ਹਾਰਦੇ ਨੇ, ਜੇ ਦੋਸ਼ ਹੋ ਜਾਂਦੇ ਨੇ ਇਹਦੇ ਉੱਤੇ, ਤਾਂ ਹੋਰ ਵੀ ਘਾਟੇ 'ਚ ਜਾਣਾ ਸੀ ਇਹਨਾਂ ਨੇ, ਸਾਰੀਆਂ ਫੀਸਾਂ ਦੇਣੀਆਂ ਪੈਣੀਆਂ ਸੀ ਦੋਹਾਂ ਵਕੀਲਾਂ ਦੀਆਂ, ਅਤੇ ਹੋਰ ਹਰਜਾਨੇ ਵੀ ਲੱਗਣੇ ਸੀ, ਰਿਕਾਰਡ ਵੀ ਖਰਾਬ ਹੋਣਾ ਸੀ। ਅਤੇ ਅਗਲੇ ਕਹਿੰਦਾ ਭਾਈ ਆਪਣਾ ਚੁੱਪ ਚੁੱਪੀ ਅਤੇ ਰਾਜ਼ੀਨਾਮਾ ਹੀ ਕਰੋ, ਉਹਦੇ ਵਿੱਚ ਹੀ ਭਲਾ ਹੈ, ਦੇਣਾ ਤਾਂ ਪੈਣਾ ਹੀ ਆ। ਅਤੇ 60 ਲੱਖ ਹੁਣ ਇੱਕ ਨੇ ਦਿੱਤਾ ਸਾਗਰ ਅਡਾਨੀ ਨੇ, ਅਡਾਨੀ ਨੇ ਦਿੱਤਾ ਹੈ $60 ਲੱਖ ਅਤੇ ਸਾਗਰ ਅਡਾਨੀ ਨੇ ਦਿੱਤਾ $120 ਲੱਖ ਰੁਪਈਆ ਨਹੀਂ ਜੀ, ਡਾਲਰਾਂ 'ਚ 60 ਲੱਖ ਅਤੇ $120 ਲੱਖ ਦੋਵਾਂ ਨੇ ਦਿੱਤੇ ਆ, ਤਕਰੀਬਨ 180 ਲੱਖ ਡਾਲਰ ਦਿੱਤਾ ਤਾਂ ਫਿਰ ਖਹਿੜਾ ਛੱਡਿਆ ਜੀ। ਇਹ ਮਾਮਲਾ ਸਾਲ 2024 ਦੇ ਅੰਤ ਦੇ ਵਿੱਚ ਦਾਇਰ ਕੀਤੀ ਗਈ ਜਿਹੜੀ ਸੀ ਰਿਪੋਰਟ ਸੀ ਅਤੇ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਜੁੜੇ ਕਥਿਤ 26.5 ਕਰੋੜ ਡਾਲਰ ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਦੇ ਤੋਂ ਜਿਹੜਾ ਪੂੰਜੀ ਇਕੱਠੀ ਕੀਤੀ ਪਰ ਮਾਮਲੇ ਦੇ ਉੱਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਦੇ ਵਿੱਚ ਚਲਾ ਗਿਆ ਜਦੋਂ ਜਾਂਚ ਦੇ ਦੌਰਾਨ ਅਮਰੀਕਾ ਦੇ ਨਾਲ ਕੋਈ ਸਿੱਧਾ ਸੰਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਜਿਹੜਾ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਦੇ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਅਤੇ ਕਾਨੂੰਨੀ ਸਲਾਹਕਾਰਾਂ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ ਹੈ। ਦੂਸਰੇ ਪਾਸੇ ਭਾਰਤ 'ਤੇ ਕੋਈ ਭਰੋਸਾ ਕਰੀਏ ਕਹਿੰਦੇ ਨਾਰਵੇ ਦੀ ਜਿਹੜੀ ਆ ਪੱਤਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਸਵਾਲ ਜਿਹੜਾ ਪੁੱਛਿਆ ਤਾਂ ਵਿਦੇਸ਼ ਮੰਤਰਾਲੇ ਨੇ ਜਿਹੜਾ ਦਿੱਤਾ ਹੈ ਢੋਕਵਾਂ ਜਿਹੜਾ ਜਵਾਬ ਦਿੱਤਾ, ਪਰ ਜੋ ਉਹਨੇ ਸਵਾਲ ਪੁੱਛਿਆ ਸੀ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਵੇ ਦੀ ਜਿਹੜੀ ਆ ਯਾਤਰਾ ਦੇ ਦੌਰਾਨ ਓਸਲੋ ਕੈਪੀਟਲ ਦੇ ਵਿੱਚ ਇੱਕ ਪੱਤਰਕਾਰ ਵੱਲੋਂ ਭਾਰਤ ਦੇ ਵਿੱਚ ਪ੍ਰੈਸ ਦੀ ਜਿਹੜੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਦੇ ਜਵਾਬ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤੁਰੰਤ ਉਸ ਪੱਤਰਕਾਰ ਨੂੰ ਲੋਕਤੰਤਰ ਦਾ ਪਾਠ ਜਿਹੜਾ ਪੜ੍ਹਾਇਆ ਅਤੇ ਕਿਹਾ ਕਿ ਸਾਡਾ ਸੰਵਿਧਾਨ ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਬਾਅਦ ਦੇ ਵਿੱਚ ਬੋਲਣ ਦਾ ਕੀ ਫਾਇਦਾ, ਜਾਂ ਤਾਂ ਸਾਹਮਣੇ ਉਹ ਗੱਲਾਂ ਕਰਦੇ ਜਿਹੜੀਆਂ ਪੁੱਛਣਾ ਚਾਹੁੰਦੇ ਸੀ ਅਤੇ ਬਾਅਦ ਦੇ ਵਿੱਚ ਹੁਣ ਮੁੱਦਾ ਕੁਝ ਹੋਰ ਹੈ ਅਤੇ ਸੱਪ ਲੰਘ ਗਿਆ ਅਤੇ ਹੁਣ ਜੁੱਤੀਆਂ ਨਾਲ ਕੁੱਟੀ ਜਾਂਦੇ ਆ। ਅਤੇ ਦੂਸਰੇ ਪਾਸੇ ਜਿਹੜਾ ਇੱਥੇ ਜੋ ਪ੍ਰਦਰਸ਼ਨ ਦੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਜਿਹੜਾ ਖਾਲਿਸਤਾਨ ਦੇ ਝੰਡੇ ਲੈ ਕੇ ਉੱਥੇ ਨਾਅਰੇਬਾਜ਼ੀ ਵੀ ਹੋਈ, ਹੋਰ ਸਾਰਾ ਸਿਲਸਿਲਾ ਚੱਲਿਆ। ਸਮਾਂ ਕਿ ਮੈਨੂੰ ਤਾਂ ਲੱਗਦਾ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਗਾ ਐਡੇ ਵੱਡੇ ਪੱਧਰ ਦੇ ਉੱਤੇ, ਖਾਸ ਕਰ ਅਤੇ ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਇਹ ਚੀਜ਼ਾਂ ਨੂੰ ਲੋਕ ਇਗਨੋਰ ਹੀ ਕਰਦੇ ਆ, ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਮੁਲਕਾਂ ਦੇ ਵਿੱਚੋਂ ਆ ਕੇ ਵੀ ਲੋਕ ਜਿਹੜੇ ਉੱਥੇ ਫਿਰ ਇਕੱਠੇ ਹੁੰਦੇ ਆ ਕਿਉਂਕਿ ਯੂਰਪ ਦੇ ਵਿੱਚ ਵੀਜ਼ਾ ਮਿਲ ਜਾਂਦਾ ਹੈ, ਜਰਮਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਸਮਰਥਕ ਜਿਹੜੇ ਹੈਗੇ ਇਹਨਾਂ ਚੀਜ਼ਾਂ ਦੇ, ਤਾਂ ਉਹ ਪਹੁੰਚ ਜਾਂਦੇ ਆ ਜਗ੍ਹਾਵਾਂ ਦੇ ਉੱਤੇ, ਇੱਦਾਂ ਪ੍ਰਦਰਸ਼ਨ ਹੁੰਦੇ ਆ। ਬਾਕੀ ਪਤਾ ਨਹੀਂ ਉੱਥੇ ਲੋਕਲ ਲੋਕ ਦੱਸ ਸਕਦੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਹੈਗਾ ਆ ਆਮ ਜਨਤਾ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਇੱਥੇ ਲੋਕ ਜਿਹੜੇ ਨੇ ਥੋੜ੍ਹਾ ਜਿਹਾ ਵੱਖਰੀ ਵਿਚਾਰਧਾਰਾ ਰੱਖਦੇ ਆ। ਇੱਕ ਪੱਤਰਕਾਰ ਨੇ ਜਿਹੜਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੋਂ ਵਾਰ ਵਾਰ ਇਹ ਜਵਾਬ ਮੰਗਿਆ ਕਿ ਭਾਰਤ 'ਤੇ ਭਰੋਸਾ ਕਿਉਂ ਕੀਤਾ ਜਾਣਾ ਚਾਹੀਦਾ। ਇਸ ਦੇ ਚਲਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਪੱਛਮ ਜਿਹੜਾ ਸੀਬੀ ਜਾਰਜ ਅਤੇ ਨਾਰਵੇ ਦੀ ਇੱਕ ਪੱਤਰਕਾਰ ਵਿਚਕਾਰ ਤਿੱਖੀ ਬਹਿਸ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਅਤੇ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਦੇ ਵਿੱਚ ਕਾਨੂੰਨ ਉਪਚਾਰ ਵੀ ਜਿਹੜਾ ਪ੍ਰਦਾਨ ਕਰਦਾ ਹੈ। ਭਾਰਤ ਦੇ ਲੋਕਤੰਤਰੀ ਮੁੱਲਾਂ ਦੇ ਉੱਤੇ ਚਾਨਣਾ ਪਾਉਂਦੇ ਹੋਏ ਉਹਨਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਦੇ ਸਮੇਂ ਤੋਂ ਹੀ ਔਰਤਾਂ ਦੇ ਲਈ ਬਰਾਬਰ ਵੋਟ ਅਧਿਕਾਰਾਂ ਨੂੰ ਯਕੀਨੀ ਕਹਿੰਦੇ ਬਣਾਇਆ। ਜਾਰਜ ਨੇ ਅੱਗੇ ਕਿਹਾ ਕਿ ਭਾਰਤ ਬਰਾਬਰਤਾ ਅਤੇ ਮਨੁੱਖੀ ਅਧਿਕਾਰਾਂ ਦੇ ਵਿੱਚ ਵਿਸ਼ਵਾਸ ਰੱਖਦਾ ਅਤੇ ਇਹ ਵੀ ਕਿਹਾ ਕਿ ਵੋਟ ਪਾਉਣ ਦੇ ਉੱਤੇ ਸਰਕਾਰਾਂ ਬਦਲਣ ਦਾ ਅਧਿਕਾਰ ਲੋਕਤੰਤਰੀ ਆਜ਼ਾਦੀ ਦੀ ਸਭ ਤੋਂ ਮਜ਼ਬੂਤ ਮਿਸਾਲ ਹੈ। ਸੀਬੀ ਜਾਰਜ ਨੇ ਕੀ ਕਿਹਾ, ਅਸਲ ਦੇ ਵਿੱਚ ਸੀਬੀ ਜਾਰਜ ਨੇ ਕਿਹਾ ਕਿ ਸਾਡਾ ਇੱਕ ਸੰਵਿਧਾਨ ਹੈ ਜੋ ਲੋਕਾਂ ਦੇ ਅਧਿਕਾਰਾਂ ਦੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਲਈ ਸਾਡੇ ਕੋਲ ਬਰਾਬਰ ਦੇ ਅਧਿਕਾਰ ਨੇ ਜੋ ਕਿ ਬਹੁਤ ਮਹੱਤਵਪੂਰਨ ਹੈ। 1947 ਦੇ ਵਿੱਚ ਅਸੀਂ ਆਪਣੀਆਂ ਔਰਤਾਂ ਨੂੰ ਵੋਟ ਪਾਉਣ ਦੀ ਆਜ਼ਾਦੀ ਦਿੱਤੀ, ਅਸੀਂ ਮਿਲ ਕੇ ਆਜ਼ਾਦੀ ਹਾਸਲ ਕੀਤੀ ਅਤੇ ਉਹਨਾਂ ਨੇ ਵੀ ਇਸ ਨੂੰ ਜਿਹੜਾ ਖੁਦ ਜਿੱਤਿਆ। ਉਹ ਅੱਗੇ ਕਹਿੰਦੇ ਨੇ ਕਿ ਮੈਂ ਕਈ ਅਜਿਹੇ ਦੇਸ਼ਾਂ ਦੇ ਬਾਰੇ ਜਾਣਦਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਭਾਰਤ ਦੇ ਵੱਲੋਂ ਇਹ ਆਜ਼ਾਦੀ ਦਿੱਤੇ ਜਾਣ ਦੇ ਕਈ ਦਹਾਕਿਆਂ ਬਾਅਦ ਮਿਲਿਆ। ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਅਜਿਹਾ ਇਸ ਦੇ ਲਈ ਹੈ ਕਿਉਂਕਿ ਅਸੀਂ ਬਰਾਬਰਤਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਕਿਆ ਬਾਤ ਹੈ ਜੀ, ਫਿਰ ਆਹ ਜਿਹੜਾ ਜੋ ਸਰਵੇਖਣ ਹੋ ਰਹੇ ਨੇ, ਜਨਗਣਨਾ ਹੋ ਰਹੀਆਂ ਨੇ, ਉਹਦੇ ਉੱਤੇ ਜਾਤ ਦਾ ਫਿਰ ਕਿਉਂ ਜਿਹੜਾ ਕੋਡ ਲਿਖਿਆ ਜਾ ਰਿਹਾ ਕਿ ਕਿਸ ਜਾਤ ਦਾ ਹੈ ਭਾਈ। ਅਸੀਂ ਮਨੁੱਖੀ ਅਧਿਕਾਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਅਸੀਂ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵਧੀਆ ਮਿਸਾਲ ਕੀ ਹੈ ਇਹ ਦੱਸੋ ਸਾਨੂੰ। ਸਰਕਾਰ ਬਦਲਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਅਤੇ ਭਾਰਤ ਦੇ ਵਿੱਚ ਇਹੋ ਹੋ ਰਿਹਾ ਅਤੇ ਸਾਨੂੰ ਇਸ ਗੱਲ ਦੇ ਉੱਤੇ ਕਹਿੰਦੇ ਬਹੁਤ ਮਾਣ ਹੈ। ਸਵਾਲ ਦਾ ਜਵਾਬ ਦਿੰਦੇ ਹੋਏ ਜਾਰਜ ਨੇ ਵਾਰ ਵਾਰ ਬੇਨਤੀ ਕੀਤੀ ਕਿ ਜਦੋਂ ਉਹ ਜਵਾਬ ਦੇ ਰਹੇ ਹੋਣ ਤਾਂ ਉਹਨਾਂ ਨੂੰ ਵਿਚਾਲੇ ਨਾ ਟੋਕਿਆ ਜਾਵੇ ਅਤੇ ਕਿਹਾ ਕਿ ਮੈਨੂੰ ਸਵਾਲ ਦਾ ਜਵਾਬ ਦੇਣ ਦਿਓ, ਕਿਰਪਾ ਕਰਕੇ ਮੈਨੂੰ ਵਿਚਾਲੇ ਨਾ ਟੋਕੋ। ਤੁਸੀਂ ਇੱਕ ਸਵਾਲ ਪੁੱਛਿਆ, ਇਹ ਮੇਰੀ ਪ੍ਰੈਸ ਕਾਨਫਰੰਸ ਹੈ, ਤੁਸੀਂ ਪੁੱਛਿਆ ਕਿ ਕਿਸੇ ਦੇਸ਼ ਨੂੰ ਭਾਰਤ 'ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ, ਤਾਂ ਮੈਨੂੰ ਉਸਦਾ ਸਵਾਲ ਦਾ ਜਿਹੜਾ ਕਹਿੰਦੇ ਜਵਾਬ ਦੇਣ ਦਿਓ। ਭਾਰਤੀ ਮੀਡੀਆ ਦੇ ਬਾਰੇ ਕੀ ਕਿਹਾ ਉਹਨਾਂ? ਭਾਰਤ ਦੇ ਮੀਡੀਆ ਜਗਤ ਦੇ ਉੱਤੇ ਦਾਇਰੇ ਦੇ ਅਤੇ ਵਿਭਿੰਨਤਾ ਦਾ ਜਿਹੜਾ ਜ਼ਿਕਰ ਕਰਦੇ ਹੋਏ ਜਾਰਜ ਨੇ ਕਿਹਾ ਕਿ ਦੇਸ਼ ਦੇ ਵਿੱਚ ਇੱਕ ਜੀਵੰਤ ਅਤੇ ਬਹੁਤ ਸਰਗਰਮ ਪ੍ਰੈਸ ਇਕੋਸਿਸਟਮ ਹੈ ਜੋ ਕਈ ਭਾਸ਼ਾਵਾਂ ਦੇ ਵਿੱਚ ਕੰਮ ਕਰਦਾ ਹੈ। ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਦਾਇਰੇ ਅਤੇ ਵਿਭਿੰਨਤਾ ਨੂੰ ਅਕਸਰ ਗਲਤ ਸਮਝਿਆ ਜਾਂਦਾ ਤੇ ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਕਿੰਨੀਆਂ ਕਹਾਣੀਆਂ ਚੱਲ ਰਹੀਆਂ ਹੁੰਦੀਆਂ ਨੇ, ਹਰ ਸ਼ਾਮ ਸਾਡੇ ਕੋਲ ਕਿੰਨੀਆਂ ਬ੍ਰੇਕਿੰਗ ਨਿਊਜ਼ ਆਉਂਦੀਆਂ ਨੇ। ਇਕੱਲੀ ਦਿੱਲੀ ਦੇ ਵਿੱਚ ਹੀ ਘੱਟੋ ਘੱਟ ਕਹਿੰਦੇ 200 ਟੀਵੀ ਚੈਨਲ ਨੇ, ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ, ਕਈ ਹੋਰ ਭਾਸ਼ਾਵਾਂ ਦੇ ਵਿੱਚ। ਲੋਕਾਂ ਨੂੰ ਭਾਰਤ ਦੇ ਦਾਇਰੇ ਦੀ ਕੋਈ ਸਮਝ ਨਹੀਂ ਹੈ, ਲੋਕਾਂ ਨੂੰ ਇਸ ਦੀ ਕੋਈ ਕਹਿੰਦੇ ਜਾਣਕਾਰੀ ਹੀ ਨਹੀਂ ਹੈ। ਕਿਆ ਬਾਤ ਹੈ ਜੀ, ਭਾਰਤ ਦੀ ਇੱਕ ਸ਼ਾਖ ਹੈ ਕਹਿੰਦੇ ਕਿ ਭਾਰਤ ਦੇ ਵੱਲੋਂ ਕਾਨੂੰਨੀ ਨਿਯਮਾਂ ਅਤੇ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਦੇ ਉੱਤੇ ਜ਼ੋਰ ਦਿੰਦੇ ਹੋਏ ਉਹਨਾਂ ਕਿਹਾ ਕਿ ਭਾਰਤ ਇੱਕ ਅਜਿਹੇ ਦੇਸ਼ ਹੈ ਜੋ ਕਾਨੂੰਨ ਦੇ ਰਾਜ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਅਸੀਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਆਏ ਹਾਂ, ਚਾਹੇ ਉਹ ਕਿਤੇ ਵੀ ਹੋਣ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਅਤੇ ਇਹ ਭਾਰਤ ਦੀ ਸ਼ਾਖ ਹੈ। ਦੁਨੀਆਂ ਨੂੰ ਭਾਰਤ 'ਤੇ ਭਰੋਸਾ ਕਿਉਂ ਜਿਹੜਾ ਕਹਿੰਦੇ ਕਰਨਾ ਚਾਹੀਦਾ ਹੈ, ਇਸ ਦੇ ਸਵਾਲ ਦੇ ਜਵਾਬ ਦੇ ਵਿੱਚ ਸੀਬੀ ਜਾਰਜ ਨੇ ਕੋਵਿਡ-19 ਮਹਾਮਾਰੀ ਵਰਗੀਆਂ ਗਲੋਬਲ ਚੁਣੌਤੀਆਂ ਦੇ ਦੌਰਾਨ ਦੇਸ਼ ਦੀ ਭੂਮਿਕਾ ਦਾ ਜਿਹੜਾ ਜ਼ਿਕਰ ਕੀਤਾ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਜਿਹੜਾ ਰੇਖਾਕਿਤ ਕੀਤਾ ਹੈ। ਜਾਰਜ ਨੇ ਜਿਹੜਾ ਗਣਿਤ, ਸੰਸਕ੍ਰਿਤੀ ਅਤੇ ਗਲੋਬਲ ਵਿਰਾਸਤ ਦੇ ਵਿੱਚ ਭਾਰਤ ਦੇ ਯੋਗਦਾਨ ਦਾ ਜਿਹੜਾ ਹਵਾਲਾ ਦਿੱਤਾ, ਭਾਈ ਉਹ ਤਾਂ ਪਿਛੋਕੜ 'ਚ ਜੋ ਹੈਗਾ ਹੈਗਾ ਇਤਿਹਾਸ, ਹਰ ਮੁਲਕ ਦਾ ਆਪਣਾ ਇਤਿਹਾਸ ਹੈ, ਪਰ ਜਿਹੜਾ ਤੁਸੀਂ ਰਾਜਭਾਗ ਕਰ ਰਹੇ ਹੋ ਉਹਦਾ ਸਵਾਲ ਦਾ ਜਵਾਬ ਪੁੱਛਦੇ ਆ, ਉਹ ਤਾਂ ਉਹ ਤੁਸੀਂ ਉਹਦਾ ਨਹੀਂ ਜਵਾਬ ਦਿੱਤਾ, ਉਹ ਪਿਛੋਕੜ ਦੇ ਵਿੱਚ ਇਤਿਹਾਸ ਪਰੋਲਣ ਲੱਗ ਜਾਂਦੇ ਆ। ਉਹਨਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਦੁਨੀਆਂ ਦੇ ਵਿੱਚ ਹਰ ਜਗ੍ਹਾ ਭਾਰਤ ਦੇ ਨਾਲ ਜੁੜਿਆ ਨਜ਼ਰ ਆਵੇਗਾ ਅਤੇ ਤੁਹਾਡੇ ਫੋਨ ਦੇ ਉੱਤੇ ਜੋ ਅੰਕ ਜਿਹੜਾ ਨੰਬਰਸ ਹੈ ਦਿਖਾਈ ਦਿੰਦੇ ਨੇ ਉਹ ਭਾਰਤ ਦੀ ਹੀ ਦੇਣ ਕਹਿੰਦੇ ਨੇ। ਉਹਨਾਂ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੀ ਹੋਈ ਸੀ, 0 ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ, ਸ਼ਤਰੰਜ ਦੀ ਜਿਹੜੀ ਹੈ ਸ਼ੁਰੂਆਤ ਭਾਰਤ ਦੇ ਵਿੱਚ ਕਹਿੰਦੇ ਹੋਏ ਸੀ। ਇਸ ਦੇ ਲਈ ਸਾਨੂੰ ਆਪਣੀ ਇਸ ਸੱਭਿਅਤਾ ਦੇ ਉੱਤੇ ਮਾਣ ਹੈ। ਯੋਗਾ ਜਿਸ ਦੀ ਅੱਜ ਪੂਰੀ ਦੁਨੀਆ ਕਹਿੰਦੇ ਤਾਰੀਫ ਕਰਦੀ ਹੈ, ਉਸ ਦੀ ਸ਼ੁਰੂਆਤ ਵੀ ਕਹਿੰਦੇ ਭਾਰਤ ਦੇ ਵਿੱਚ ਹੋਈ ਸੀ ਅਤੇ ਭਾਰਤ ਦੇ ਕੋਲ ਮਹਾਂਕਾਵਿ ਅਤੇ ਕਿਤਾਬਾਂ ਕਹਿੰਦੇ ਸਨ। ਕਿਆ ਬਾਤ ਹੈ ਜੀ। ਦੂਸਰੇ ਪਾਸੇ US ਇਜ਼ਰਾਈਲ ਟੈਂਸ਼ਨ, ਭਾਰਤ ਦੇ ਸੋਰੀ ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਸੰਘਰਸ਼ ਵਧਣ ਦਾ ਸੰਕੇਤ ਦਿੰਦੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਵਿੱਚ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ, ਜਿਸ ਦੇ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਪੱਛਮੀ ਏਸ਼ੀਆ ਸੰਘਰਸ਼ ਮੁੜ ਜਿਹੜਾ ਵਧਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ਦੇ ਉੱਤੇ ਬਿਆਨ ਦਿੱਤਾ, ਬਿਨਾਂ ਕਿਸੇ ਕੈਪਸ਼ਨ ਸਿਰਲੇਖ ਦੇ ਤਸਵੀਰਾਂ ਦੀ ਇੱਕ ਲੜੀ ਪੋਸਟ ਕਰ ਦਿੱਤੀ ਜੋ ਰੁਕੀ ਹੋਈ ਗੱਲਬਾਤ ਅਤੇ ਇੱਕ ਨਾਜ਼ੁਕ ਜੰਗਬੰਦੀ ਦੇ ਵਿਚਕਾਰ ਇਰਾਨ ਪ੍ਰਤੀ ਵਾਸ਼ਿੰਗਟਨ DC ਦੇ ਸਖ਼ਤ ਹੁੰਦੇ ਹੋਏ ਰੁੱਖ ਨੂੰ ਦਰਸਾਉਂਦੀ ਪ੍ਰਤੀਤ ਹੁੰਦੀ ਹੈ। ਉਹਨਾਂ ਨੇ ਇਰਾਨੀ ਕਿਸ਼ਤੀਆਂ ਦੇ ਉੱਤੇ ਮਿਜ਼ਾਈਲ ਹਮਲਿਆਂ, ਬਾਰੀ ਪੁਲਾੜ ਦੀ ਜੰਗ ਅਤੇ ਇਰਾਨ ਦੇ ਉਪ ਅਮਰੀਕੀ ਝੰਡੇ ਦੀਆਂ AI ਜਨਰੇਟਿਡ ਜਿਹੜੀਆਂ ਨੇ ਤਸਵੀਰਾਂ ਪੋਸਟ ਕਰ ਦਿੱਤੀਆਂ। ਕੁਝ ਹੀ ਘੰਟਿਆਂ ਦੇ ਵਕਫੇ ਦੇ ਵਿੱਚ ਟਰੰਪ ਨੇ 20 ਤੋਂ ਵੱਧ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇਰਾਨ ਅਤੇ ਅਮਰੀਕੀ ਫੌਜੀ ਕਾਰਵਾਈ ਦੇ ਵਧਣ ਦੀ ਧਮਕੀ ਦੇ ਰਹੀਆਂ ਸਨ। ਅਮਰੀਕੀ ਆਗੂਆਂ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ ਦੇ ਵਿੱਚ ਇਰਾਨ ਦਾ ਨਕਸ਼ਾ ਦਿਖਾਇਆ ਗਿਆ ਸੀ ਅਤੇ ਜਿਸ ਦੇ ਉੱਤੇ ਇੱਕ ਅਮਰੀਕੀ ਝੰਡਾ ਲੱਗਿਆ ਹੋਇਆ ਸੀ, ਜਦੋਂ ਕਿ ਤੀਰ ਹਰ ਪਾਸੇ ਤੋਂ ਜਿਹੜਾ ਇਸਲਾਮੀ ਗਣਰਾਜ ਦੇ ਵੱਲ ਇਸ਼ਾਰਾ ਕਰ ਰਹੇ ਨੇ। ਉਹਨਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਦੇ ਵਿੱਚ ਇੱਕ ਅਮਰੀਕੀ ਜੰਗੀ ਜਹਾਜ਼ ਇਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਉਂਦਾ ਦਿਖਾਇਆ ਗਿਆ, ਜਿਸਦੇ ਇੱਕ ਪਾਸੇ ਉਹਨਾਂ ਦੀ ਆਪਣੀ ਇੱਕ ਕਲਿੱਪ ਹੈ ਅਤੇ 5 ਸੈਕਿੰਡ ਦੀ ਇਸ ਕਲਿੱਪ ਦੇ ਵਿੱਚ ਟਰੰਪ ਇੱਕ ਮੇਜ਼ ਦੇ ਉੱਤੇ ਹੱਥ ਮਾਰਦੇ ਹੋਏ ਇਸ ਤਰ੍ਹਾਂ ਨਾਟਕ ਕਰਦੇ ਦਿਖਾਈ ਦੇ ਰਹੇ ਨੇ ਜਿਵੇਂ ਉਹ ਕੰਪਿਊਟਰ ਦੇ ਉੱਤੇ ਟਾਈਪ ਕਰ ਰਹੇ ਹੋਣ ਅਤੇ ਕਹਿ ਰਹੇ ਹੋਣ ਵਾ ਵਾ ਵਾ ਫਾਇਰ ਬੂਮ। ਇੱਕ ਹੋਰ ਤਸਵੀਰ ਦੇ ਵਿੱਚ ਇੱਕ ਅਮਰੀਕੀ ਡਰੋਨ ਨੂੰ ਇਰਾਨੀ ਤੇਜ਼ ਕਿਸ਼ਤੀਆਂ ਫਾਸਟ ਬੋਟਸ ਦੇ ਉੱਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ, ਜਿਸ ਦੇ ਨਾਲ ਕੈਪਸ਼ਨ ਸੀ ਉਹਦੇ ਉੱਤੇ ਲਿਖੀ ਬਾਏ ਬਾਏ ਫਾਸਟ ਬੋਟਸ। ਟਰੰਪ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਜਿਸ ਦੇ ਵਿੱਚ ਉਹ ਸਪੇਸ ਫੋਰਸ ਜਿਹੜੀ ਹੈ ਸਿਰਲੇਖ ਹੇਠ ਬਾਹਰੀ ਪੁਲਾੜ ਦੇ ਵਿੱਚ ਦਿਖਾਈ ਦੇ ਰਹੇ ਨੇ ਜੋ ਸੈਟੇਲਾਈਟਾਂ ਦੇ ਨਾਲ ਘਿਰੇ ਹੋਏ ਨੇ ਅਤੇ ਆਰਬਿਟ ਜਾਂ ਕਲਾਸ ਤੋਂ ਮਿਜ਼ਾਈਲ ਹਮਲਿਆਂ ਦੀ ਨਿਗਰਾਨੀ ਕਰ ਰਹੇ ਨੇ। ਇਹ ਤਾਜ਼ਾ ਆਨਲਾਈਨ ਹਮਲਾ ਜਿਹੜਾ ਬ੍ਰਿਟਿਸ਼ ਟਰੰਪ ਦੇ ਵੱਲੋਂ ਇਰਾਨ ਨੂੰ ਇੱਕ ਨਵੀਂ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਸਨੂੰ ਸ਼ਾਂਤੀ ਸਮਝੌਤੇ ਵੱਲ ਤੇਜ਼ੀ ਦੇ ਨਾਲ ਵਧਣਾ ਪਵੇਗਾ ਜਾਂ ਉਹਨਾਂ ਦਾ ਕੁਝ ਵੀ ਬਾਕੀ ਨਹੀਂ ਬਚੇਗਾ। ਦੂਸਰੇ ਪਾਸੇ ਟਰੰਪ ਅਤੇ ਨੇਤਨਯਾਹੂ ਦੇ ਕਹਿੰਦੇ ਨੇ ਕਿ ਜੇ ਕੋਈ ਉਹਨਾਂ ਨੂੰ ਖਤਮ ਕਰੇਗਾ ਮਿਲਣਗੇ $58 million। ਇਰਾਨ ਨੇ ਕਰਤਾ ਹੈ ਐਲਾਨ। ਪੱਛਮੀ ਏਸ਼ੀਆ ਦੇ ਵਿੱਚ ਜਾਰੀ ਭਿਆਨਕ ਤਣਾਅ ਦੇ ਵਿਚਕਾਰ ਇਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਵੱਡਾ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਹੈ। ਇਰਾਨ ਦੀ ਸੰਸਦ ਇੱਕ ਅਜਿਹਾ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਤਹਿਤ ਇਹਨਾਂ ਦੋਵਾਂ ਗਲੋਬਲ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਇੱਕ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਰਾਨ ਦੀ ਰਾਸ਼ਟਰੀ ਸੁਰੱਖਿਆ ਜਿਹੜੀ ਹੈ ਕਮੇਟੀ ਦੇ ਪ੍ਰਧਾਨ ਇਬਰਾਹਿਮ ਅਜ਼ੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਦਮ 28 ਫਰਵਰੀ ਨੂੰ ਜਿਹੜਾ ਅਮਰੀਕਾ ਅਤੇ ਇਜ਼ਰਾਈਲ ਦੇ ਦੁਆਰਾ ਕੀਤੇ ਗਏ ਉਹਨਾਂ ਹਮਲਿਆਂ ਦਾ ਬਦਲਾ ਲੈਣ ਦੇ ਲਈ ਚੁੱਕਿਆ ਗਿਆ ਜਿਨ੍ਹਾਂ ਦੇ ਵਿੱਚ ਇਰਾਨ ਦੇ ਸਰਵਉੱਚ ਨੇਤਾ ਅਲੀ ਖਮਨੇਈ ਦੀ ਮੌਤ ਹੋ ਗਈ ਸੀ ਅਤੇ ਅਜ਼ੀਜ਼ੀ ਅਨੁਸਾਰ ਸੰਸਦ ਮੈਂਬਰ ਇਸਲਾਮਿਕ ਗਣਰਾਜ ਦੀ ਫੌਜੀ ਅਤੇ ਸੁਰੱਖਿਆ ਬਲਾਂ ਦੇ ਦੁਆਰਾ ਪਰਸਪਰ ਕਾਰਵਾਈ ਨਾਮਕ ਇੱਕ ਬਿੱਲ ਤਿਆਰ ਕਰ ਰਹੇ ਨੇ ਜੋ ਟਰੰਪ ਦੀ ਹੱਤਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ 50 ਮਿਲੀਅਨ ਯੂਰੋ ਲਗਭਗ 58.23 ਮਿਲੀਅਨ ਡਾਲਰ ਦੇ ਇਨਾਮ ਨੂੰ ਰਸਮੀ ਰੂਪ ਦੇਵੇਗਾ। ਬਿੱਲ ਦੇ ਵਿੱਚ ਸਿਰਫ ਟਰੰਪ ਅਤੇ ਨੇਤਨਯਾਹੂ ਹੀ ਨਹੀਂ ਸਗੋਂ ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੁਪਰ ਨੂੰ ਵੀ ਜਿਹੜਾ ਹਮਲੇ ਦੇ ਲਈ ਜ਼ਿੰਮੇਵਾਰ ਮੰਨਦਿਆਂ ਹੋਏ ਨਿਸ਼ਾਨੇ ਦੇ ਉੱਤੇ ਲਿਆ ਗਿਆ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਉਪ ਪ੍ਰਧਾਨ ਮਹਿਮੂਦ ਨਵਾਬੀਅਨ ਨੇ ਨੇਤਨਯਾਹੂ ਨੂੰ ਬੱਚਿਆਂ ਦਾ ਕਾਤਲ ਦੱਸਿਆ ਦੱਸਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਈਰਾਨ ਦੇ ਵਿਰੁੱਧ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਸਿਰਫ ਅਮਰੀਕਾ ਇਜ਼ਰਾਈਲ ਨੂੰ ਹੀ ਨਹੀਂ

ਉਹਨਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਵੇਗਾ। ਇਸ ਤਣਾਅ ਦੇ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸਵੀਕਾਰ ਜਿਹੜਾ ਕੀਤਾ ਹੈ ਕਿ ਹਾਲੀਆ ਹਮਲਿਆਂ ਦੇ ਵਿੱਚ ਦੇਸ਼ ਦੇ ਗੈਸ ਪਲਾਂਟਾਂ ਅਤੇ ਬਿਜਲੀ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ। ਦੂਸਰੇ ਪਾਸੇ ਰੂਸੀ ਤੇਲ ਜਿਹੜਾ ਅਤੇ ਟਰੰਪ ਨੇ ਹੋਰ ਰਾਹਤ ਦੇ ਦਿੱਤੀ ਹੈ, ਵੱਡੀ ਰਾਹਤ ਦਿੱਤੀ ਆ। ਹੁਣ ਕਹਿੰਦਾ ਬੋਗੈਂਬੋ ਖੁਸ਼ ਹੋਇਆ ਅਤੇ ਤੇਲ ਲਓ, ਮਹੀਨਾ ਛੋਟ ਵਧਾ ਦਿੱਤੀ ਹੈ ਹੋਰ ਇੱਕ ਮਹੀਨਾ। ਟਰੰਪ ਨੇ ਸਮੁੰਦਰ ਦੇ ਰਾਹੀਂ ਲਿਜਾ ਰਹੇ ਰੂਸੀ ਤੇਲ ਦੇ ਉੱਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ ਇੱਕ ਮਹੀਨੇ ਦੇ ਲਈ ਵਧਾ ਦਿੱਤਾ ਹੈ। ਇੱਕ ਅਧਿਕਾਰਤ ਬਿਆਨ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਅਮਰੀਕੀ ਖਜ਼ਾਨਾ ਵਿਭਾਗ ਨੇ ਸੋਮਵਾਰ ਕੱਲ੍ਹ ਬੀਤੇ 'ਚ ਇੱਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਸਮੁੰਦਰ ਦੇ ਵਿੱਚ ਫਸੇ ਰੂਸੀ ਤੇਲ 'ਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ ਹੈ ਅਗਲੇ ਮਹੀਨੇ ਤੱਕ। ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਿਤ ਦਫ਼ਤਰ ਜਿਹੜੇ ਨੇ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਵਿੱਚ ਕਿਹਾ ਗਿਆ ਕਿ 18 ਮਈ 2026 ਤੋਂ ਪ੍ਰਭਾਵੀ ਜਨਰਲ ਲਾਇਸੈਂਸ ਨੰਬਰ 134B ਜੋ ਕਿ 17 ਅਪ੍ਰੈਲ 2026 ਨੂੰ ਜਾਰੀ ਕੀਤਾ ਗਿਆ ਸੀ ਅਤੇ 16 ਮਈ 2026 ਨੂੰ ਖਤਮ ਹੋ ਗਿਆ ਸੀ। ਇਸ ਜਨਰਲ ਲਾਇਸੈਂਸ ਨੰਬਰ 134C ਦੁਆਰਾ ਜਿਹੜਾ ਸੀ ਪੂਰੀ ਤਰ੍ਹਾਂ ਬਦਲਿਆ ਅਤੇ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਲਈ ਇੱਕ ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ ਜੋ ਕਿ 5 ਮਾਰਚ ਤੋਂ ਲਾਗੂ ਸੀ। ਕੁਝ ਦਿਨਾਂ ਦੇ ਬਾਅਦ ਹੀ ਕਈ ਹੋਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ ਜੋ 11 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ। ਭਾਰਤ ਅਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਦੀ ਖਰੀਦ ਦੇ ਉੱਤੇ ਪਾਬੰਦੀਆਂ ਤੋਂ ਛੋਟ ਦੇਣ ਵਾਲਾ ਆਮ ਲਾਇਸੈਂਸ 17 ਅਪ੍ਰੈਲ ਨੂੰ ਇੱਕ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਅਮਰੀਕਾ ਦੁਆਰਾ ਜਾਰੀ ਕੀਤਾ ਗਿਆ ਨਵਾਂ ਬਿਆਨ ਆਮ ਲਾਇਸੈਂਸ ਈਰਾਨ, ਉੱਤਰੀ ਕੋਰੀਆ, ਕਿਊਬਾ ਜਾਂ ਯੂਕਰੇਨ ਦੇ ਕੁਝ ਹਿੱਸਿਆਂ ਦੇ ਵਿੱਚ ਸਥਿਤ ਕਿਸੇ ਵੀ ਵਿਅਕਤੀ, ਇਕਾਈ ਜਾਂ ਸਾਂਝੇ ਉਦਮ ਦੇ ਨਾਲ ਸੰਬੰਧਿਤ ਕਿਸੇ ਵੀ ਲੈਣ ਦੇਣ ਨੂੰ ਅਧਿਕਾਰਤ ਨਹੀਂ ਕਰਦਾ ਹੈ। ਪੱਛਮੀ ਏਸ਼ੀਆ ਟਕਰਾਅ ਦੇ ਨਾਲ ਸੰਬੰਧਿਤ ਹਾਲੀਆ ਘਟਨਾਵਾਂ ਨੇ ਊਰਜਾ ਬਾਜ਼ਾਰਾਂ ਦੇ ਵਿੱਚ ਨਿਰੰਤਰ ਅਸਥਿਰਤਾ ਜਿਹੜੀ ਪੈਦਾ ਕੀਤੀ ਹੋਈ ਹੈ। ਇਸ ਦੇ ਨਾਲ ਵਿਸ਼ਵ ਵਿਆਪੀ ਊਰਜਾ ਵੰਡ ਜਿਹੜੀ ਹੈ ਨੈੱਟਵਰਕਾਂ ਦੇ ਵਿੱਚ ਵਿਘਨ ਪੈਣ ਦਾ ਵਿਆਪਕ ਡਰ ਪੈਦਾ ਹੋਇਆ। ਅਜਿਹੀ ਸਥਿਤੀ ਦੇ ਵਿੱਚ ਰੂਸ ਤੇਲ ਦੇ ਉੱਤੇ ਅਮਰੀਕੀ ਛੋਟ ਨੂੰ ਵਧਾਉਣ ਦੇ ਵਿੱਚ ਇਹਨਾਂ ਚਿੰਤਾਵਾਂ ਨੂੰ ਘਟਾਉਣ ਅਤੇ ਊਰਜਾ ਸੁਰੱਖਿਅਤ ਦੇਸ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਵੱਲ ਇੱਕ ਮਹੱਤਵਪੂਰਨ ਕਦਮ ਦੇ ਵਜੋਂ ਦੇਖਿਆ ਜਾ ਰਿਹਾ ਹੈ। ਦੂਸਰੇ ਪਾਸੇ ਈਰਾਨ ਦੀ ਵੱਧਦੀ ਤਾਕਤ ਨੇ ਅਮਰੀਕਾ ਨੂੰ ਜਿਹੜੀਆਂ ਸੋਚੀ ਪਾ ਦਿੱਤਾ ਹੈ। ਪੈਟਾਗਨ ਦੇ ਹਵਾਲੇ ਨਾਲ ਇੱਕ ਵੱਡਾ ਖੁਲਾਸਾ ਹੋਇਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ 'ਤੇ ਹਮਲੇ ਰੋਕਣ ਦਾ ਫੈਸਲਾ ਕਿਸੇ ਗੱਲਬਾਤ ਦੇ ਲਈ ਨਹੀਂ, ਸਗੋਂ ਈਰਾਨ ਦੀ ਵੱਧਦੀ ਫੌਜੀ ਤਾਕਤ ਅਤੇ ਬਿਹਤਰ ਹਵਾਈ ਰੱਖਿਆ ਪ੍ਰਣਾਲੀ ਦੇ ਡਰ ਦੇ ਕਾਰਨ ਲਿਆ ਸੀ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਈਰਾਨ ਹੁਣ ਅਮਰੀਕੀ ਹਵਾਈ ਕਾਰਵਾਈਆਂ ਨੂੰ ਟਰੈਕ ਕਰਨ ਦੇ ਵਿੱਚ ਇੰਨਾ ਮਾਹਰ ਹੋ ਗਿਆ ਕਿ ਉਹ ਕਿਸੇ ਵੀ ਅਚਾਨਕ ਹੋਣ ਵਾਲੇ ਹਮਲੇ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ ਹੈ। ਜਾਣੀ ਕਿ ਇਹਨਾਂ ਦੀਆਂ ਗਲਤੀਆਂ ਫੜੀਆਂ ਗਈਆਂ, ਉਹਨਾਂ ਨੇ ਕੈਪਚਰ ਕਰ ਲਿਆ। ਈਰਾਨ ਨੇ ਜੰਗਬੰਦੀ ਦੇ ਸਮੇਂ ਦਾ ਭਰਪੂਰ ਫਾਇਦਾ ਉਠਾਇਆ। ਉਸਨੇ ਆਪਣੇ ਉਹਨਾਂ ਸਾਰੇ ਬਲੈਸਟਿਕ ਮਿਜ਼ਾਈਲ ਕੇਂਦਰਾਂ ਨੂੰ ਦੁਬਾਰਾ ਤਿਆਰ ਕਰ ਲਿਆ ਜੋ ਪਹਿਲਾਂ ਬੰਬਾਰੀ ਦੇ ਦੌਰਾਨ ਤਬਾਹ ਹੋ ਗਏ ਸਨ। ਹੁਣ ਇਹ ਸਾਰੇ ਕੇਂਦਰ ਜਿਹੜੇ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਅਤੇ ਈਰਾਨ ਨੇ ਪੂਰੇ ਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਵੇਂ ਮੋਬਾਈਲ ਲਾਂਚਰ ਜਿਹੜੇ ਤੈਨਾਤ ਕਰ ਦਿੱਤੇ। ਈਰਾਨੀ ਕਮਾਂਡਰਾਂ ਨੇ ਰੂਸ ਅਤੇ ਚੀਨ ਦੀ ਨੇੜਲੀ ਮਦਦ ਦੇ ਨਾਲ ਅਮਰੀਕੀ ਲੜਾਕੂ ਜਹਾਜ਼ਾਂ 'ਤੇ ਬੰਬਾਰ ਜਿਹੜੇ ਨੇ ਜਹਾਜ਼ਾਂ ਦੇ ਉਡਾਨ ਪੈਟਰਨ ਜਿਹੜਾ ਹੈ ਉਡਣ ਦੇ ਪੈਟਰਨ ਜਿਹੜੇ ਨੇ ਉਹਦਾ ਬਰੀਕੀ ਦੇ ਨਾਲ ਅਧਿਐਨ ਕਰ ਲਿਆ। ਹਾਲ ਹੀ ਦੇ ਵਿੱਚ ਅਮਰੀਕਾ ਦੇ ਅਤਿ ਆਧੁਨਿਕ F-15E ਜਿਹੜਾ ਜਹਾਜ਼ ਹੈ ਉਹਨੂੰ ਡਿੱਗਣ ਅਤੇ ਇੱਕ F-35 ਦੇ ਉੱਤੇ ਹੋਈ ਜ਼ਮੀਨੀ ਗੋਲੀਬਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਹਵਾਈ ਰਣਨੀਤੀਆਂ ਹੁਣ ਈਰਾਨ ਦੇ ਲਈ ਅੰਦਾਜ਼ੇਯੋਗ ਹੋ ਚੁੱਕੀਆਂ ਨੇ ਅਤੇ ਅਮਰੀਕੀ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਨੇ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਜਿਹੜਾ ਲਈ ਆਪਣੀਆਂ ਜੰਗੀ ਤਕਨੀਕਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਜੀ ਮੈਂ ਨਹੀਂ ਕਹਿੰਦਾ, ਇਹ ਗੱਲ ਕਹਿ ਰਿਹਾ ਪੈਟਾਗਨ ਹੀ, ਮਤਲਬ ਕਿ ਅਮਰੀਕਾ ਦਾ ਆਪਣੀ ਇੱਕ ਜਿਹੜੀ ਹੈ ਵੱਡੀ ਸੰਸਥਾ ਗੱਲ ਕਰ ਰਹੀ ਹੈ, ਟਰੰਪ ਦੇ ਜਿਹੜੇ ਖੁਲਾਸੇ ਕਰ ਰਹੀ ਹੈ। ਦੂਸਰੇ ਪਾਸੇ ਇਬੋਲਾ ਨੇ ਫਿਰ ਜਿਹੜਾ ਲੋਕਾਂ ਦਾ ਮਨ ਹੌਲਾ ਕੀਤਾ ਹੈ। ਇਬੋਲਾ ਨੇ ਵਧਾਈ ਹੈ ਟੈਂਸ਼ਨ। ਕਾਂਗੋ ਦੇ ਵਿੱਚ 131 ਲੋਕਾਂ ਦੀ ਮੌਤ ਦੇ ਮਗਰੋਂ WHO ਨੇ ਐਲਾਨੀ ਹੈ ਸਿਹਤ ਐਮਰਜੈਂਸੀ। ਪੂਰਬੀ ਕਾਂਗੋ ਦੇ ਵਿੱਚ ਇਬੋਲਾ ਦੇ ਪ੍ਰਕੋਪ ਨੇ ਭਿਆਨਕ ਰੂਪ ਧਾਰ ਲਿਆ ਅਤੇ ਜਿਸ ਦੇ ਕਾਰਨ ਹੁਣ ਤੱਕ ਘੱਟੋ ਘੱਟ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। 513 ਛੱਕੀ ਮਾਮਲੇ ਸਾਹਮਣੇ ਨੇ। ਕਾਂਗੋ ਦੇ ਜਨਤਕ ਸਿਹਤ ਮੰਤਰੀ ਸੈਮੂਅਲ ਰੋਜ਼ਰ ਕਾਬਾ ਨੇ ਇਹਨਾਂ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਂਚ ਜਾਰੀ ਹੈ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਵਿੱਚੋਂ ਕਿੰਨੀਆਂ ਮੌਤਾਂ ਸਿੱਧੇ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਜਿਹੜਾ ਸੰਬੰਧ ਰੱਖਦੀਆਂ ਨੇ। ਅਮਰੀਕਾ ਨੇ ਕੈਨੇਡਾ ਨੂੰ ਝਟਕਾ ਦਿੱਤਾ ਹੈ। ਪੈਟਾਗਨ ਨੇ ਦਹਾਕਿਆਂ

0: ਰਾਣੀ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਦੇ ਨਾਲ ਆਪਣੇ ਰਣਨੀਤਿਕ ਸੰਬੰਧਾਂ ਦੇ ਵਿੱਚ ਫਿਰ ਵੱਡੀ ਕਟੌਤੀ ਕਰਦਿਆਂ ਦੂਜੇ ਸੰਸਾਰ ਜੰਗ ਦੇ ਸਮੇਂ ਤੋਂ ਚੱਲੇ ਆ ਰਹੇ ਸੰਯੁਕਤ ਰੱਖਿਆ ਬੋਰਡ ਦੇ ਵਿੱਚ ਆਪਣੀ ਭਾਗੀਦਾਰੀ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤੀ। ਅਮਰੀਕੀ ਰੱਖਿਆ ਵਿਭਾਗ ਪੈਟਾਗਨ ਨੇ ਇਹ ਸਖ਼ਤ ਕਦਮ ਕੈਨੇਡਾ ਦੇ ਵੱਲੋਂ ਰੱਖਿਆ ਖਰਚਿਆਂ ਨੂੰ ਵਧਾਉਣ ਦੇ ਵਾਅਦਿਆਂ ਦੇ ਉੱਤੇ ਭਰੋਸੇਯੋਗ ਪ੍ਰਗਤੀ ਨਾ ਦਿਖਾਉਣ ਦੇ ਕਾਰਨ ਚੁੱਕਿਆ, ਵਾਅਦਿਆਂ ਅਤੇ ਹਕੀਕਤ ਦੇ ਵਿੱਚ ਪਾੜਾ ਦੱਸਿਆ। ਅਮਰੀਕੀ ਰੱਖਿਆ ਉਪ ਸਕੱਤਰ ਐਲਬ੍ਰਿਜ਼ ਕੋਲਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕਾ ਹੁਣ ਵਾਅਦਿਆਂ ਅਤੇ ਹਕੀਕਤ ਵਿਚਕਾਰਲੇ ਪਾੜੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਸਾਂਝੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਵਚਨਾਂ ਦੇ ਉੱਤੇ ਖਰਾ ਉਤਰਨਾ ਚਾਹੀਦਾ ਹੈ ਅਤੇ ਕੈਨੇਡਾ ਸਮੇਤ ਕਈ ਜਿਹੜੇ ਨਾਟੋ ਦੇਸ਼ ਨੇ 2035 ਤੱਕ ਆਪਣੀ ਜੀ ਡੀ ਪੀ ਜਿਹੜੀ ਹੈ ਉਹਦਾ 5% ਰੱਖਿਆ ਦੇ ਉੱਤੇ ਖਰਚਣ ਦਾ ਜਿਹੜਾ ਸੰਕਲਪ ਲਿਆ ਸੀ, ਜਾਣੀ ਕਿ ਜਿਹੜੀ ਕਿਸੇ ਵੀ ਮੁਲਕ ਦੀ ਜੀ ਡੀ ਪੀ ਹੈ ਉਹਦੇ ਵਿੱਚੋਂ 5% ਸਿੱਧਾ ਅਤੇ ਸਿੱਧਾ ਨਾਟੋ ਨੂੰ ਦੇਣਾ ਪੈਣਾ ਭਾਈ, ਅਤੇ ਫਿਰ ਕਹਿੰਦੇ ਮਸਲੇ ਹੱਲ ਹੋ ਸਕਦੇ ਨੇ। ਅਤੇ ਸਪੇਨ ਆਪਣੀ ਜਿਹੜਾ ਅੜਿਆ ਹੋਇਆ ਕਹਿੰਦਾ ਨਹੀਂ ਭਾਈ ਅਸੀਂ ਤਾਂ 2.5 ਦੇਵਾਂਗੇ, 2.5 ਤੋਂ ਉੱਪਰ ਨਹੀਂ ਵੱਧਦੇ, ਉਹ ਅਜੇ ਵੀ ਅੜਿਆ ਹੋਇਆ। ਇਹ ਸੰਯੁਕਤ ਰੱਖਿਆ ਜਿਹੜਾ ਬੋਰਡ ਹੈ 1940 ਦੇ ਵਿੱਚ ਉੱਤਰੀ ਅਮਰੀਕਾ ਦੀ ਸਮੂਹਿਕ ਸੁਰੱਖਿਆ ਅਤੇ ਸਰਹੱਦੀ ਤਾਲਮੇਲ ਦੇ ਲਈ ਬਣਾਇਆ ਗਿਆ ਸੀ ਅਤੇ ਪੈਟਾਗਨ ਹੁਣ ਇਸ ਬੋਰਡ ਦੀ ਪ੍ਰਭਾਵਸ਼ੀਲਤਾ ਦੀ ਜਿਹੜੀ ਸਮੀਖਿਆ ਕਰੇਗਾ। ਮਾਹਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੰਬੇ ਸਮੇਂ ਤੋਂ ਇਸ ਗੱਲੋਂ ਨਾਰਾਜ਼ ਨੇ ਕਿ ਰੱਖਿਆ ਦਾ ਸਾਰਾ ਬੋਝ ਅਮਰੀਕਾ ਚੁੱਕ ਰਿਹਾ, ਜਦਕਿ ਕੈਨੇਡਾ ਵਰਗੇ ਸਹਿਯੋਗੀ ਦੇਸ਼ ਲੋੜੀਂਦਾ ਨਿਵੇਸ਼ ਨਹੀਂ ਕਰ ਰਹੇ ਨੇ। ਅਤੇ ਸਾਡੇ ਉੱਤੇ ਭਾਰ ਪਾਤਾ ਭਾਈ, ਉਹੀ ਚੀਜ਼ ਦਾ ਤੁਹਾਡਾ ਗੁਆਂਢੀ ਮੁਲਕ ਹੈ ਭਾਈ, ਉਹਦਾ ਨਹੀਂ ਤਾਂ ਹਰਜ਼ਾਨਾ ਤੁਸੀਂ ਸਾਡੇ 'ਤੇ ਪਾਈ ਜਾਂਦੇ ਹੋ। ਟਰੰਪ ਪ੍ਰਸ਼ਾਸਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਵੱਧਦੀ ਤਲਖੀ ਅਤੇ ਵਪਾਰਕ ਸਮਝੌਤਿਆਂ ਟੈਰਿਫਸ ਨੂੰ ਜਿਹੜਾ ਲੈ ਕੇ ਚੱਲ ਰਿਹਾ ਵਿਵਾਦ ਵੀ ਇਸੇ ਫੈਸਲੇ ਦੇ ਪਿੱਛੇ ਵੱਡਾ ਕਾਰਨ ਮੰਨਿਆ ਜਾ ਰਿਹਾ, ਜਿੱਥੇ ਅਮਰੀਕੀ ਸੰਸਦ ਮੈਂਬਰ ਡੌਨ ਬੇਕਨ ਵਰਗੇ ਆਗੂਆਂ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਗੁਆਂਢੀ ਦੇਸ਼ ਦੇ ਨਾਲ ਸੰਬੰਧਾਂ ਨੂੰ ਸ਼ਾਂਤ ਦਿਮਾਗ ਦੇ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ। ਉੱਥੇ ਹੀ ਪੈਟਾਗਨ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕਹਿਣ ਦੇ ਲਈ ਕੁਝ ਨਹੀਂ ਬਾਕੀ ਹੈ। ਇਹ ਕਦਮ ਯੂਰਪ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਹੋਰ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿੱਚ ਬਦਲਾਅ ਦੇ ਸੰਦਰਭ ਦੇ ਵਿੱਚ ਕਹਿੰਦੇ ਆ ਦੇਖਿਆ ਜਾ ਰਿਹਾ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਰੂਸ ਦਾ ਸਖ਼ਤ ਫੈਸਲਾ ਹੋ ਗਿਆ, ਕਹਿੰਦੇ ਹੁਣ ਯੂਰਪ ਨੂੰ ਡਾਲਰ ਨਹੀਂ ਰੂਬਲ ਅਤੇ ਯੁਆਨ ਦੇ ਵਿੱਚ ਖਰੀਦਣਾ ਪਏਗਾ ਤੇਲ ਅਤੇ ਗੈਸ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੰਡੀਆ ਵੀ ਜਾ ਰਹੇ ਨੇ ਫੇਰੀ ਲਾਉਣ ਦੇ ਲਈ, ਅਤੇ ਵਿਸ਼ਵ ਆਰਥ ਵਿਵਸਥਾ ਜਿਹੜੀ ਹੈ ਊਰਜਾ ਬਾਜ਼ਾਰ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਕਰਦਿਆਂ ਅਹਿਮ ਐਲਾਨ ਕੀਤਾ ਹੈ। ਐਲਾਨ ਦੇ ਮੁਤਾਬਕ ਯੂਰਪੀ ਦੇਸ਼ਾਂ ਦੇ ਨਾਲ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖੀ ਸੌਦੇ ਹੁਣ ਅਮਰੀਕੀ ਡਾਲਰ ਦੀ ਬਜਾਏ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿੱਚ ਹੀ ਕੀਤੇ ਜਾਣਗੇ। ਰੂਸ ਦਾ ਇਹ ਫੈਸਲਾ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਸਿੱਧੇ ਚੁਣੌਤੀ ਮੰਨਿਆ ਜਾ ਰਿਹਾ। ਰੂਸ ਨੇ ਅਧਿਕਾਰਤ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਕਿ ਯੂਰਪ ਦੇ ਨਾਲ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿੱਚ ਤੈਅ ਕੀਤੇ ਜਾਵੇਗੀ। ਇਸ ਰਣਨੀਤਿਕ ਬਦਲਾਅ ਨੂੰ ਸੀਨੋ ਰੂਸੀ ਊਰਜਾ ਮੁਦਰਾ ਜਿਹੜੀ ਹੈ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ, ਜੋ ਕਿ ਰੂਸ ਅਤੇ ਚੀਨ ਦੇ ਮਜ਼ਬੂਤ ਹੁੰਦੇ ਆਰਥਿਕ ਅਤੇ ਰਣਨੀਤਿਕ ਸੰਬੰਧਾਂ ਦਾ ਪ੍ਰਤੀਕ ਹੈ। ਇਸ ਐਲਾਨ ਦੇ ਨਾਲ ਯੂਰਪੀ ਦੇਸ਼ਾਂ ਦੇ ਲਈ ਜਿਹੜਾ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਉਹਨਾਂ ਨੂੰ ਹੁਣ ਰੂਸ ਤੋਂ ਊਰਜਾ ਸਪਲਾਈ ਜਾਰੀ ਰੱਖਣ ਲਈ ਆਪਣੀ ਭੁਗਤਾਨ ਪ੍ਰਣਾਲੀ ਦੇ ਵਿੱਚ ਵੱਡਾ ਬਦਲਾਅ ਕਰਨਾ ਪਏਗਾ। ਅਤੇ ਮਾਹਰਾਂ ਦੇ ਅਨੁਸਾਰ ਰੂਸ ਨੇ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਜਵਾਬ ਦੇ ਵਿੱਚ ਅਤੇ ਆਪਣੀ ਮੁਦਰਾ ਨੂੰ ਮਜ਼ਬੂਤ ਕਰਨ ਦੇ ਲਈ ਚੁੱਕ ਲਿਆ ਹੈ। ਆਖਰੀ ਖਬਰ ਹੈ ਭ੍ਰਿਸ਼ਟਾਚਾਰ ਦੀ। ਭ੍ਰਿਸ਼ਟਾਚਾਰ ਇਕੱਲਾ ਇੰਡੀਆ ਦੇ ਵਿੱਚ, ਰੂਸ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਇਹ ਨਹੀਂ, ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਾਬਕਾ PM ਫਸੇ ਹੈ ਸਪੇਨ ਦੇ ਜਾਪ ਤੇਰੋ ਏਅਰਲਾਈਨ ਨੂੰ ਸਰਕਾਰੀ ਮਦਦ ਦੇਣ ਦਾ ਜਿਹੜਾ ਇਲਜ਼ਾਮ ਲੱਗਿਆ। ਸਪੇਨ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋਸ ਲੂਇਸ ਰੋਡਰੀਗਸ ਤਾਪਾ ਤੇਰੋ ਵਿਰੁੱਧ ਜਿਹੜਾ ਕਥਿਤ ਅਹੁਦੇ ਦੀ ਜਿਹੜੀ ਦੁਰਵਰਤੋਂ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਸਪੇਨ ਦੀ ਪਲੱਸ ਅਲਟਰਾ ਜਿਹੜੀ ਹੈ ਏਅਰਲਾਈਨ ਨੂੰ 2021 ਦੇ ਵਿੱਚ ਦਿੱਤੇ ਗਏ 53 ਮਿਲੀਅਨ ਯੂਰੋ ਲਗਭਗ $62 ਮਿਲੀਅਨ ਦੇ ਸਰਕਾਰੀ ਜਿਹੜਾ ਬੇਲ ਆਊਟ ਆਰਥਿਕ ਮਦਦ ਦੇ ਨਾਲ ਸੰਬੰਧਿਤ ਹੈ। ਮੈਡਰਿਡ ਦੀ ਨੈਸ਼ਨਲ ਕੋਰਟ ਦੇ ਵਿੱਚ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ COVID-19 ਰਿਕਵਰੀ ਫੰਡਾਂ ਦੇ ਵਿੱਚੋਂ ਇਸ ਏਅਰਲਾਈਨ ਨੂੰ ਦਿੱਤੀ ਗਈ ਵੱਡੀ ਰਕਮ ਦੇ ਵਿੱਚ ਕੋਈ ਵਿੱਤੀ ਹੇਰਾਫੇਰੀ ਹੋਈ ਸੀ। ਅਦਾਲਤ ਨੇ ਜ਼ਾਪਾ ਤੇਰੋ ਨੂੰ 2 ਜੂਨ ਨੂੰ ਜੱਜ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਲਬ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਜ਼ਾਪਾ ਤੇਰੋ ਦੇ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ। ਵੈਨਜ਼ੂਏਲਾ ਦੇ ਨਾਲ ਸੰਬੰਧਾਂ ਦੇ ਉੱਤੇ ਸਵਾਲ ਉੱਠੇ ਹੈ। ਪਲੱਸ ਅਲਟਰਾ ਇੱਕ ਸਪੇਨੀ ਏਅਰਲਾਈਨ ਹੈ ਪਰ ਇਸ ਦੇ ਵਿੱਚ ਵੈਨਜ਼ੂਏਲਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਿਆ ਹੋਇਆ। ਇਹ ਕੰਪਨੀ ਖਾਸ ਤੌਰ ਦੇ ਉੱਤੇ ਸਪੇਨ ਅਤੇ ਵੈਨਜ਼ੂਏਲਾ, ਪੇਰੂ ਅਤੇ ਇਕਵਾਡੋਰ ਵਿਚਕਾਰ ਉਡਾਨਾਂ ਚਲਾਉਂਦੀ ਹੈ। ਜ਼ਾਪਾਤੇਰੋ ਜੋ ਕਿ 2004 ਤੋਂ 2011 ਤੱਕ ਪ੍ਰਧਾਨ ਮੰਤਰੀ ਰਹੇ ਸਨ, ਉਹਨਾਂ ਦੇ ਜਿਹੜੇ ਨੇ ਵੈਨਜ਼ੂਏਲਾ ਦੀ ਮੌਜੂਦਾ ਸਰਕਾਰ ਦੇ ਨਾਲ ਨਜ਼ਦੀਕੀ ਸੰਬੰਧ ਮੰਨੇ ਜਾਂਦੇ ਨੇ। 65 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਰਚ ਦੇ ਵਿੱਚ ਕਈ ਜਿਹੜੇ ਨੇ ਇੱਕ ਸੁਣਵਾਈ ਦੇ ਦੌਰਾਨ ਉਹਨਾਂ ਸਪਸ਼ਟ ਕੀਤਾ ਸੀ ਕਿ ਉਹਨਾਂ ਨੇ ਇਸ ਏਅਰਲਾਈਨ ਤੋਂ ਕਦੇ ਵੀ ਕੋਈ ਕਮਿਸ਼ਨ ਨਹੀਂ ਲਿਆ। ਜ਼ਾਪਾਤੇਰੋ ਮੌਜੂਦਾ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਜਿਹੜੀ ਹੈ ਸੋਸ਼ਲਿਸਟ ਪਾਰਟੀ ਦੇ ਮੈਂਬਰ ਨੇ ਅਤੇ ਉਹਨਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਨੇ। ਸਾਚੇਜ ਦੀ ਜਿਹੜੀ ਪਾਰਟੀ ਹੈ ਪਹਿਲਾਂ ਹੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਦੇ ਕਾਰਨ ਵਿਰੋਧੀਆਂ ਦੇ ਜਿਹੜਾ ਨਿਸ਼ਾਨੇ ਦੇ ਉੱਤੇ ਦੱਸੀ ਜਾ ਰਹੀ ਹੈ। ਲਓ ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਅਤੇ ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 1919 ਵਾਟ ਸਟੂਡੀਓ ਦਾ ਨੰਬਰ ਹੈ ਅਤੇ ਇੱਕ ਲਾਈਨ ਖੁੱਲ੍ਹੀ ਹੈ ਜੀ, ਕਾਲ ਕਰ ਸਕਦੇ ਹੋ +358 44 1919 ਵਾਟ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਅਤੇ ਫਿਰ ਆਪਾਂ ਗੱਡੀ ਜਿਹੜੀ ਅੱਗੇ ਗੇਅਰ 'ਚ ਪਾਉਂਦੇ ਹਾਂ ਅਤੇ ਗੱਲਬਾਤ ਜਾਂਦੇ ਜਾਂਦੇ ਤੁਹਾਨੂੰ ਇੱਕ ਸੁਣਾਉਂਦੇ ਹਾਂ। ਕਿਹੜੀ ਸੁਣਾਈਏ ਜੀ? ਰੂਸ ਦੀ ਸੁਣਾਉਂਦੇ ਹਾਂ। ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਹਾਂ ਦਾ ਕੁਝ ਇਸ ਤਰ੍ਹਾਂ ਦਾ ਹੋਇਆ ਸੀ, ਦੁਖਦਾਈ ਅੰਤ ਹੋਇਆ ਸੀ। ਅਤੇ ਇਹਨਾਂ ਦੇਖੋ ਜੀਵ ਜੰਤੂਆਂ ਨੂੰ ਵੀ ਜਿਹੜਾ ਉਹਨਾਂ ਨੂੰ ਵੀ ਸਿਖਲਾਈ ਦਿੱਤੀ ਜਾ ਸਕਦੀ ਹੈ, ਮਨੁੱਖ ਜਿਹੜਾ ਆਪਣੀ ਚਾਹਤ ਦੇ ਲਈ ਇਹਨਾਂ ਨੂੰ ਵੀ ਜਿਹੜਾ ਕੁਝ ਵੀ ਇਹਨਾਂ ਤੋਂ ਕਰਾ ਸਕਦਾ ਹੈ। ਅਤੇ ਲਓ ਦੋਸਤੋ, ਤੁਹਾਡੇ ਸੁਨੇਹੇ ਵੀ ਲੈਂਦੇ ਹਾਂ ਨਾਲ ਦੀ ਨਾਲ ਅਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 1919 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ ਤਦ ਤੱਕ ਮੈਂ ਤੁਹਾਡੀ ਉਡੀਕ ਦੇ ਵਿੱਚ ਅਤੇ ਤੁਹਾਡੇ ਸੁਨੇਹੇ ਵੀ ਨਾਲ ਦੀ ਨਾਲ ਲੈ ਲਈਏ ਅਤੇ ਫਿਰ ਆਪਾਂ ਜਿਹੜੀ ਹੈ ਡੋਲਫਿਨ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ ਅਤੇ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ। ਸੁਨੇਹਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਵਦੀਪ ਜੀ ਬਾਈ ਜੀ ਦਿੱਲੀ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਜਿਮੀ ਕਾਟਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਭੁਪਿੰਦਰ ਭਾਰਜ ਵੀਰ ਜੀ ਉਹ ਕਹਿੰਦੇ ਲੱਗੇ ਰਹੋ ਜੀ ਵੀਰ ਜੀ। ਅਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਹੈ। ਲਾਈਕ ਨੰਬਰ 3 ਜੀ। ਸਿਕੰਦਰ ਸਿੰਘ ਗੋਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ। ਅਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਇੰਡੀਆ ਤੋਂ ਸਾਡੇ ਮਦਰ। ਔਜਲਾ ਸਾਹਿਬ ਕਹਿੰਦੇ ਨੇ ਕਿ ਉਪ ਚੋਣਾਂ ਤੋਂ ਬਿਨਾਂ ਹਰ 5 ਸਾਲ ਦੇ ਵਿੱਚ 7 ਚੋਣਾਂ ਹੁੰਦੀਆਂ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਤੇ ਵੰਡ ਲਓ ਜੀ ਭਾਈ 5 ਸਾਲਾਂ ਨੂੰ। ਅਤੇ ਉਪ ਚੋਣਾਂ ਤੋਂ ਪਹਿਲਾਂ ਕਹਿੰਦੇ ਨੇ ਹਰ 5 ਸਾਲਾਂ ਦੇ ਵਿੱਚ, ਅਤੇ ਸਾਲ ਦੇ ਵਿੱਚ ਤਕਰੀਬਨ 1.5 ਕੁ ਚੋਣ ਹੋ ਹੀ ਜਾਂਦੀ ਹੈ ਇਸ ਹਿਸਾਬ ਦੇ ਨਾਲ। ਅਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ, ਤੇਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ US ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜਦੇ ਨੇ ਜੀ US ਤੋਂ ਭਾਰਤ ਸਾਹਿਬ ਅਤੇ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਆਪਣੇ ਜਾਣੀਆਂ ਚੱਲ ਬਾਈ ਜੀ, ਕਿੰਨੇ ਦਿਨ ਹੋ ਗਏ ਦੇਖਿਆ ਨਹੀਂ ਉਹਨਾਂ ਦਾ, ਸੁਨੇਹਾ ਨਾ ਜੁੜੇ ਨੇ, ਠੀਕ ਠਾਕ ਹੈ ਸਭ ਕੁਝ। ਅਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਅਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ ਫਿਨਲੈਂਡ ਤੋਂ। ਅਤੇ ਔਜਲਾ ਸਾਹਿਬ ਕਹਿੰਦੇ ਇਹਨਾਂ ਦੇਸ਼ਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਅਤੇ ਭਾਰਤ ਦੇ ਵਿੱਚ ਚੋਣਾਂ ਵੇਲ ਕੱਢਣ ਦੇ ਲਈ ਕਹਿੰਦੇ ਕਰਾਈਆਂ ਜਾਂਦੀਆਂ ਨੇ ਜੀ। ਬਿਲਕੁਲ ਹੈ ਜੀ, ਅਤੇ ਮੇਲਾ ਕਹਿੰਦੇ ਲੱਗਿਆ ਹੀ ਰਹੇ ਇਹ ਤਾਂ ਚਾਹੁੰਦੇ ਨੇ। ਬਿਲਕੁਲ ਹੈ ਜੀ, ਨਾਲੇ ਪਕੌੜੇ ਵੀ ਖਾਣੇ ਹੁੰਦੇ ਆ ਜੀ। ਅਤੇ ਅੱਗੇ ਲਿਖਦੇ ਨੇ ਆਪਣੇ ਮਾਨ ਸਿੰਘ ਸੈਣੀ ਬਾਈ ਜੀ ਫਿਨਲੈਂਡ ਤੋਂ, ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਨਹੀਂ ਆਏ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਇਹਨਾਂ ਨੇ 158 ਨੰਬਰ ਦੇ ਉੱਤੇ ਲਿਆ ਦੇਣੀ ਸੀ ਜੀ ਕਹਿੰਦੇ। ਰਜਿੰਦਰ ਜੀਰਾ ਬਾਈ ਜੀ ਕਹਿੰਦੇ ਹੈ ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ, ਅਤੇ ਕੁਰਸੀ ਸਭ ਦੀ ਮਹਿਬੂਬ ਹੈ ਕਹਿੰਦੇ ਮੁਕੱਦਰ ਬਾਈ ਜੀ। ਅਤੇ ਸਤਿ ਸ਼੍ਰੀ ਅਕਾਲ ਭੇਜੀ ਆ, ਉਹ ਵੀ ਕਹਿੰਦੇ ਪਿਆਰਿਓ ਸਤਿ ਸ਼੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਤੁਹਾਡਾ ਵੀ ਸਵਾਗਤ ਹੈ ਮੁਕੱਦਰ ਜੀ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੈ ਹੋ ਜੈ ਹੋ, ਅਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ। ਮੁਕੱਦਰ ਜੀ ਲਿਖਦੇ ਕਾਲੇ ਕੋਟ ਵਾਲਿਓ ਇੱਕ ਲਾਟਰੀ ਹੋਰ ਪਾਇਓ ਪਿਆਰਿਓ। ਜੀਰਾ ਜੀ ਕਹਿੰਦੇ ਆ ਕਿ ਮੁਕੱਦਰ ਜੀ ਇੱਕ ਵਾਰੀ ਤੁਹਾਡੇ ਕਹਿਣ ਦੇ ਉੱਤੇ ਲਾਟਰੀ ਜ਼ਰੂਰ ਪਾਵਾਂਗੇ ਜੀ ਆਪਾਂ। ਅਤੇ ਮੁਕੱਦਰ ਜੀ ਕਹਿੰਦੇ ਆ ਜੀ ਜੀਰਾ ਸਾਹਿਬ ਜੀ ਕਿਆ ਬਾਤ ਹੈ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਖਾਲਸਾ ਵਹੀਰ ਵਾਲੇ, ਅਤੇ ਔਜਲਾ ਸਾਹਿਬ ਕਹਿੰਦੇ ਪੁੱਛੇ ਕੋਈ ਉਸਦਾ ਮੁੱਖ ਮੰਤਰੀ ਬਣਨਾ ਕਿਧਰੇ ਮੇਲ ਖਾਂਦਾ ਹੈ। ਅਤੇ ਔਜਲਾ ਸਾਹਿਬ ਕਹਿੰਦੇ ਆ ਪਰ ਅਸੀਂ ਬੋਲੇ ਸੋ ਨਿਹਾਲ ਕਹਿ ਕੇ ਚੁੱਕ ਦਿੰਦੇ ਹਾਂ ਕੰਮ ਨੂੰ, ਕਹਿੰਦੇ ਜੀ ਮੁਕੱਦੇ ਜੀ ਕਹਿੰਦੇ ਔਜਲਾ ਬਾਈ ਜੀ ਕੌਣ ਪੁੱਛੇ ਪਿਆਰਿਓ, ਜਿਹੜਾ ਤੁਸੀਂ ਗਾਣਾ ਭੇਜਿਆ ਸੀ ਉਹ ਸਿਸਟਮ ਹੈ, ਜਿਹੜਾ ਸਿਸਟਮ ਦੇ ਵਿੱਚ ਨਹੀਂ ਉਲਝਿਆ ਉਹ ਠੀਕ ਹੈ, ਜਿਹੜਾ ਉਲਝ ਗਿਆ ਬਾਬਿਓ ਉਹਨੂੰ ਕਹਿੰਦੇ ਰੋਲ ਕੇ ਰੱਖ ਦਿੰਦੇ ਨੇ। ਔਜਲਾ ਸਾਹਿਬ ਕਹਿੰਦੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਯੰਤਰ ਫੇਰ ਦਿੰਦੇ ਨੇ ਫੇਰ। ਕਿਆ ਬਾਤ ਹੈ ਜੀ, ਔਜਲਾ ਸਾਹਿਬ ਬੜੀ ਡੂੰਘੀ ਗੱਲ ਕਰਦੇ ਆ, ਕਈ ਵਾਰੀ ਹਰ ਵਾਰੀ ਕਰਦੇ ਆ ਤਕਰੀਬਨ, ਅਤੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਯੰਤਰ ਫੇਰਦੇ ਨੇ ਫੇਰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਜਿਹੜਾ ਉਲਝਿਆ ਹੋਇਆ ਬੰਦਾ ਉਸਨੂੰ ਸਮਝ ਨਹੀਂ ਆਉਂਦੀ ਨਿਆਂ ਕਿੱਥੋਂ ਲੈਣਾ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਾਊ ਦਾ ਦੁੱਧ ਪੀਣ ਦੇ ਨਾਲ ਸਿਹਤ ਅਤੇ ਦਿਮਾਗ ਵੱਧਦਾ ਅਤੇ ਮੂਤਰ ਪੀਣ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਅਤੇ ਸਰੀਰ 'ਤੇ ਗੋਹਾ ਮਲ ਕੇ ਰੇਡੀਏਸ਼ਨ ਨਾ ਅਸਰ ਨਹੀਂ ਕਰਦਾ ਅਤੇ ਡਾਕਟਰਾਂ ਦੀ ਲੋੜ ਹੀ ਨਹੀਂ ਪੈਂਦੀ, ਕਹਿੰਦੇ ਜੀ ਕਿਆ ਬਾਤ ਹੈ ਜੀ ਔਜਲਾ ਸਾਹਿਬ। ਅਤੇ ਆਪਣੇ ਮਾਨ ਸਿੰਘ ਜੀ ਕਹਿੰਦੇ ਨੇ ਕਿ ਸੈਣੀ ਸਾਹਿਬ ਮੋਦੀ ਬਾਈ ਜੀ 'ਤੇ ਉੱਪਰ ਦੀ ਲੰਘ ਜਾਂਦੀ ਅੰਗਰੇਜ਼ੀ, ਕਹਿੰਦੇ ਵੱਧ ਤੋਂ ਵੱਧ ਜੇ ਇਹ ਜਵਾਬ ਦਿੰਦਾ ਤਾਂ ਇਹਨਾਂ ਇਹਨੂੰ ਇੱਕੋ ਹੀ ਆਉਂਦਾ ਕਿ ਹਮ ਵਿਸ਼ਵ ਕੁਟੰਬ ਕੁੰਮ ਹੈ, ਕੁਟੰਬ ਕੁੰਮ ਮੈਂ ਵਿਸ਼ਵਾਸ ਰੱਖਦੇ ਹਾਂ ਬਾਈ ਔਰ ਬਹਿਣੋ ਬਸ, ਕਹਿੰਦੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਅਸੀਂ ਮਾਤ ਭਾਸ਼ਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਕਹਿੰਦੇ ਜੀ ਕਿਆ ਬਾਤ ਆ ਜੀ, ਅੱਜ ਦਾ ਕਮੈਂਟਾਂ ਦੇ ਵਿੱਚ ਵੀ ਅੱਤ ਹੋ ਰਹੀ ਹੈ ਜੀ। ਅਤੇ ਲਓ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਅਤੇ ਰੂਸ ਕਿੱਥੇ ਤੱਕ ਮਾਰ ਕਰਦਾ ਹੈ ਅਤੇ ਉਹਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਆਖਰੀ ਗੱਲਬਾਤ ਹੈ ਬ੍ਰੇਕ ਨਹੀਂ ਲੈਂਦੇ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ, ਮਹੇਸ਼ ਜੀ, ਹਾਂਜੀ ਮਹੇਸ਼ ਜੀ ਤੋਂ ਯਾਦ ਆਇਆ ਜੀ, ਉਹਨਾਂ ਦਾ ਬਾਈ ਜੀ ਦਾ ਬਰਥਡੇ ਹੈ ਜੀ, ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਅਤੇ ਦੁਆਬਾ ਰੇਡ ਦੇ ਛੋਟੇ ਜਿਹੇ ਸਭ ਪਰਿਵਾਰ ਦੇ ਵੱਲੋਂ ਮਹੇਸ਼ ਬਾਈ ਜੀ ਨੂੰ ਸਪੋਰਟ ਵੀ ਕਰਦੇ ਆ ਸਾਨੂੰ, ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ, ਜ਼ਿੰਦਗੀ ਜਿੰਦਾਬਾਦ ਅਤੇ ਮੁਹੱਬਤ ਜਿੰਦਾਬਾਦ, ਹੈਪੀ ਬਰਥਡੇ ਟੂ ਜੋ ਜੀ। ਅਤੇ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਹਾਂ ਫਿਰ ਹੁਣ, ਅਤੇ ਨਾਲ ਦੀ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਅਤੇ ਸੁਰਿੰਦਰ ਕੌਰ ਅਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ, ਭਾਨ ਸਿੰਘ ਗਰੇਵਾਲ ਜੀ ਦਾ ਸ਼ੁਕਰੀਆ ਧੰਨਵਾਦ ਹੈ ਜੀ। ਅਤੇ ਲਓ ਦੋਸਤੋ ਗੱਲ ਕਰਦੇ ਹਾਂ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ, ਕੁਝ ਇਸ ਤਰ੍ਹਾਂ ਦਾ ਹੋਇਆ ਸੀ ਦੁਖਦਾਈ ਅੰਤ। ਅਤੇ ਵੇਲਾਂ ਨੂੰ ਵੀ ਜਿਹੜਾ ਸਿਖਾ ਦਿੱਤਾ ਜਾਂਦਾ ਹੈ ਜੀ, ਜੋਨਾ ਫਿਸ਼ਰ ਅਤੇ ਉਕਸਾਨਾ ਕੁੰਦੀ ਰੇਕੋ ਲਿਖਦੇ ਨੇ BBC ਤੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੀਓ ਦਾ ਮੰਚ ਕਰਦੇ ਹਾਂ ਗੱਲਬਾਤ ਇਸ ਜਾਸੂਸੀ ਵੇਲ ਦੀ, ਬੇਲੂਗਾ। ਇੱਕ ਬੇਲੂਗਾ ਵੇਲ ਨਾਰਵੇ ਦੇ ਤੱਟ ਦੇ ਉੱਤੇ ਪਟਾ ਪਾ ਕੇ ਕਿਵੇਂ ਪਹੁੰਚ ਗਈ, ਇਹ ਰਹੱਸ ਆਖਰਕਾਰ ਸੁਲਝ ਗਿਆ। ਇਸ ਪਾਲਤੂ ਚਿੱਟੀ ਵੇਲ ਦਾ ਨਾਂ ਸਥਾਨਕ ਲੋਕਾਂ ਨੇ ਹਵਾਲਦੀ ਮੀਰ ਰੱਖ ਦਿੱਤਾ ਅਤੇ 5 ਸਾਲ ਪਹਿਲਾਂ 2019 ਦੇ ਵਿੱਚ ਜਦੋਂ ਇਸ ਨੂੰ ਤੱਟ ਦੇ ਉੱਤੇ ਦੇਖਿਆ ਗਿਆ ਸੀ ਤਾਂ ਇਸ ਦੀ ਬਹੁਤ ਚਰਚਾ ਜਿਹੜੀ ਹੋਈ ਸੀ। ਇਹ ਵੀ ਅਟਕਲਾਂ ਸਨ ਕਿ ਉਹ ਰੂਸੀ ਜਿਹੜੀ ਹੈ ਜਾਸੂਸ ਸੀ। ਹੁਣ ਇਸ ਨਸਲ ਦੇ ਇੱਕ ਮਾਹਰ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਵੇਲ ਫੌਜ ਦੇ ਨਾਲ ਜੁੜੀ ਹੋਈ ਸੀ ਅਤੇ ਆਰਕਟਿਕ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਇੱਕ ਨੇਵੀ ਬੇਸ ਤੋਂ ਜਿਹੜਾ ਭੱਜੀ ਹੋਈ ਹੈ। ਹਾਲਾਂਕਿ ਡਾਕਟਰ ਓਲਗਾ ਸ਼ਪਾਕ ਨੂੰ ਜਿਹੜਾ ਨਹੀਂ ਲੱਗਦਾ ਕਿ ਇਹ ਵੇਲ ਜਾਸੂਸ ਹੋਵੇਗੀ, ਉਹ ਮੰਨਦੀ ਹੈ ਕਿ ਇਸ ਬੇਲੂਗਾ ਵੇਲ ਨੂੰ ਨੇਵਲ ਬੇਸ ਦੀ ਜਿਹੜੀ ਰੱਖਿਆ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਸੀ। ਉਹਨਾਂ ਨੂੰ ਲੱਗਦਾ ਹੈ ਕਿ ਇਹ ਸ਼ਰਾਰਤੀ ਹੋਣ ਦੇ ਕਾਰਨ ਉੱਥੋਂ ਭੱਜ ਗਈ। ਰੂਸ ਨੇ ਨਾ ਕਦੇ ਇਸ ਗੱਲ ਨੂੰ ਸਵੀਕਾਰ ਕੀਤਾ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਕਿ ਉਹਨਾਂ ਦੀ ਫੌਜ ਜਿਹੜੀ ਹੈ ਬੇਲੂਗਾ ਵੇਲ ਨੂੰ ਸਿਖਲਾਈ ਦੇ ਰਹੀ ਸੀ। ਪਰ ਡਾਕਟਰ ਸ਼ਪਾਕ ਜਿਹੜੇ ਨੇ, ਜਿਨ੍ਹਾਂ ਨੇ 1990 ਦੇ ਦਹਾਕੇ ਤੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀ ਜਾਨਵਰਾਂ ਦੇ ਉੱਤੇ ਕੰਮ ਕੀਤਾ ਅਤੇ ਜੋ 2022 ਦੇ ਵਿੱਚ ਆਪਣੇ ਜੱਦੀ ਦੇਸ਼ ਯੂਕਰੇਨ ਪਰਤ ਆਏ ਨੇ, ਉਹਨਾਂ ਨੇ ਦੱਸਿਆ ਗੱਲਬਾਤ ਕਰਦੇ ਦੌਰਾਨ BBC ਦੇ ਨਾਲ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਰੂਸ ਬੇਲੂਗਾ ਨੂੰ ਸਿਖਲਾਈ ਦਿੰਦਾ ਹੈ। ਡਾਕਟਰ ਸ਼ਪਾਕ ਦੇ ਦਾਅਵੇ ਸਾਬਕਾ ਰੂਸੀ ਸਹਿਕਰਮੀਆਂ ਅਤੇ ਦੋਸਤਾਂ ਦੇ ਨਾਲ ਗੱਲਬਾਤ ਅਤੇ ਉਹਦੇ ਉੱਤੇ ਆਧਾਰਿਤ ਨੇ। ਉਹਨਾਂ ਨੇ ਇਹ ਗੱਲ ਜਿਹੜੀ ਹੈ ਦੱਸੀ ਹੈ BBC ਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਸੀਕ੍ਰੇਟਸ ਆਫ ਦੀ ਸਪਾਈ ਵੇਲ ਯਾਨੀ ਕਿ ਜਸੂਸੀ ਵੇਲ। ਇਹ ਦਸਤਾਵੇਜ਼ੀ ਹੁਣ ਜਿਹੜੀ ਹੈ BBC ਆਈ ਪਲੇਅਰ ਦੇ ਉੱਤੇ ਜਿਹੜੀ ਹੈ ਉਪਲਬਧ ਵੀ ਹੈ। ਇਹ ਕਾਫੀ ਪੁਰਾਣੀ ਗੱਲ ਦੋਸਤੋ ਤੁਹਾਨੂੰ ਸੁਣਾ ਰਿਹਾ, ਕਾਫੀ ਲੰਮਾ ਸਮਾਂ ਮੇਰੇ ਕੋਲ ਪਈ ਸੀ, ਮੈਂ ਕਿਹਾ ਚਲੋ ਅੱਜ ਜ਼ਿਕਰ ਕਰਦੇ ਹਾਂ। ਵੇਲ ਨੇ ਪਟਾ ਪਾਇਆ ਹੋਇਆ ਸੀ ਇਹ ਰਹੱਸਮਈ ਵੇਲ 5 ਸਾਲ ਪਹਿਲਾਂ ਉਸ ਸਮੇਂ ਸੁਰਖੀਆਂ ਦੇ ਵਿੱਚ
1: ਕੀ ਹੈਗਾ ਜੀ ਟੀਚਰਾਂ ਤੋਂ ਤੁਸੀਂ ਕੰਮ
0: ਆਈ ਸੀ ਜਦੋਂ ਇਹ ਉੱਤਰੀ ਨਾਰਵੇ ਦੇ ਤੱਟ ਦੇ ਉੱਤੇ ਮਛੇਰਿਆਂ ਤੱਕ ਪਹੁੰਚੀ ਸੀ। ਬੇੜੀ ਦੇ ਉੱਤੇ ਸਵਾਰ ਮਛੇਰੇ ਜੁਆਰ ਹੇਸਟਨ ਨੇ ਕਿਹਾ ਕਿ ਪਹਿਲਾਂ ਉਸਨੇ ਬੇੜੀ ਨੂੰ ਰਗੜਨਾ ਸ਼ੁਰੂ ਕੀਤਾ। ਮੈਂ ਸੁਣਿਆ ਸੀ ਕਿ ਜਿਹੜੇ ਜਾਨਵਰ ਮੁਸੀਬਤ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਨੂੰ ਇਨਸਾਨਾਂ ਦੀ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਭਾਈ ਦਿਮਾਗ ਹੁੰਦਾ ਹੈ, ਜਿੱਦਾਂ ਆਪਾਂ ਬੰਦੇ ਫੇਫੜੇ ਆ ਸਾਡੇ ਉਹ ਅਸੀਂ ਸਾਹ ਲੈਂਦੇ ਹਾਂ ਜਾਂ ਬੱਚਾ ਪੈਦਾ ਕਰਦੇ ਹਾਂ, ਇਹ ਵੀ ਇੱਦਾਂ ਹੀ ਆ ਕਿਉਂਕਿ ਇਹ ਮੱਛੀਆਂ ਦੇ ਵਿੱਚ ਨਹੀਂ ਆਉਂਦੀਆਂ, ਇਹ ਵੇਲਸ ਨੇ। ਅਤੇ ਮੈਂ ਸੋਚ ਰਿਹਾ ਸੀ ਕਿ ਇਹ ਇੱਕ ਸਮਾਰਟ ਜਿਹੜੀ ਵੇਲ ਹੈ, ਅਜਿਹਾ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਬੇਲੂਗਾ ਵੇਲ ਪਾਲਤੂ ਲੱਗ ਰਹੀ ਸੀ ਅਤੇ ਇਹ ਦੇਖਣ ਦੇ ਵਿੱਚ ਇੰਨੀ ਦੂਰ ਦਿਖਾਈ ਨਹੀਂ ਦਿੰਦੀਆਂ। ਇਸ ਵੇਲ ਨੇ ਇੱਕ ਪਟਾ ਵੀ ਪਾਇਆ ਹੋਇਆ ਸੀ ਜਿਸ ਦੇ ਵਿੱਚ ਕੈਮਰੇ ਦੇ ਲਈ ਇੱਕ ਮਾਊਟ ਜਿਹੜਾ ਸੀ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਇਸ ਪਟੇ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸੀ ਉਪਕਰਨ ਸੇਂਟ ਪੀਟਰਸਬਰਗ, ਯਾਨੀ ਕਿ ਰੂਸ ਦਾ ਜਿਹੜਾ ਉਹ ਸ਼ਹਿਰ ਆ ਪੀਟਰਸਬਰਗ। ਮਛੇਰੇ ਹੈਸਟਨ ਨੇ ਬੇਲੂਗਾ ਦਾ ਪਟਾ ਜਿਹੜਾ ਹਟਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਇਹ ਵੇਲ ਜਿਹੜੀ ਸੀ ਨਜ਼ਦੀਕੀ ਬੰਦਰਗਾਹ ਹੈਮਰਫੈਸਟ ਤੱਕ ਜਿਹੜੀ ਤੈਰ ਕੇ ਪਹੁੰਚੀ ਅਤੇ ਕਈ ਮਹੀਨੇ ਜਿਹੜੀ ਉੱਥੇ ਹੀ ਰਹੀ। ਪਟੇ ਦੇ ਉੱਤੇ ਅਸਲ ਲਿਖਿਆ ਕੀ ਸੀ? ਖਾਣ ਦੇ ਲਈ ਜ਼ਿੰਦਾ ਮੱਛੀਆਂ ਫੜਨ ਤੋਂ ਅਸਮਰਥ ਇਸ ਬੇਲੂਗਾ ਵੇਲ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਜਿਹੜਾ ਖਿੱਚਣਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਜਿਹੜੇ ਸੀ ਉਹਨਾਂ ਦੇ ਕੈਮਰਿਆਂ ਨੂੰ ਧੱਕਾ ਦੇ ਦਿੰਦੇ ਸੀ ਅਤੇ ਇੱਕ ਵਾਰ ਤਾਂ ਉਸਨੇ ਇੱਕ ਮੋਬਾਈਲ ਫੋਨ ਵਾਪਸ ਕਰ ਦਿੱਤਾ ਸੀ। ਨਾਰਵੇ ਉਰਕਾ ਸਰਵੇਖਣ ਦੀ ਜਿਹੜੀ ਹੈ ਈਵ ਜੁਆਰਡੀਅਨ ਕਹਿੰਦੀ ਹੈ ਕਿ ਬਹੁਤ ਸਪਸ਼ਟ ਸੀ ਕਿ ਇਸ ਖਾਸ ਬੇਲੂਗਾ ਨੂੰ ਹਰੇਕ ਅਜਿਹੀ ਚੀਜ਼ ਆਪਣੀ ਨੱਕ ਲਗਾਉਣ ਦੇ ਲਈ ਸਿਖਲਾਈ ਦਿੱਤੀ ਗਈ ਸੀ ਜੋ ਕਿ ਕਿਸੇ ਨਿਸ਼ਾਨੇ ਵਰਗੀ ਲੱਗਦੀ ਹੋਵੇ, ਕਿਉਂਕਿ ਹਰ ਵਾਰ ਇਹ ਵੇਲ ਅਜਿਹਾ ਹੀ ਕਰ ਰਹੀ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੇਲੂਗਾ ਜਿਹੜੀ ਹੈ ਕਿਸ ਤਰ੍ਹਾਂ ਦੇ ਕੇਂਦਰ ਤੋਂ ਇੱਥੇ ਜਿਹੜੀ ਪਹੁੰਚੀ ਹੈ, ਇਸ ਨੂੰ ਕੀ ਕਰਨ ਦੇ ਲਈ ਸਿਖਲਾਈ ਦਿੱਤੀ ਗਈ ਸੀ। ਇਸ ਵੇਲ ਦੀ ਕਹਾਣੀ ਸੁਰਖੀਆਂ ਘੱਟ ਜਿਹੜੀ ਹੈ ਖੱਟ ਰਹੀ ਸੀ, ਸੁਰਖੀਆਂ ਖੱਟ ਰਹੀ ਸੀ, ਚਰਚਾ ਦਾ ਵਿਸ਼ਾ ਸੀ। ਅਤੇ ਇਸ ਦੇ ਦੌਰਾਨ ਨਾਰਵੇ ਨੇ ਇਸ ਬੇਲੂਗਾ ਦੀ ਨਿਗਰਾਨੀ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ। ਇਸ ਦਾ ਨਾਂ ਹਵਾਲ ਦੀ ਮੀਰ ਰੱਖ ਦਿੱਤਾ ਗਿਆ। ਨਾਰਵੇ ਦੀ ਭਾਸ਼ਾ ਦੇ ਵਿੱਚ ਹਵਾਲ ਵੇਲ ਨੂੰ ਕਹਿੰਦੇ ਨੇ ਅਤੇ ਦਿਮੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਦੇ ਨਾਲ ਜਿਹੜਾ ਜੋੜਿਆ ਹੋਇਆ ਲਿਆ ਗਿਆ ਸੀ ਉੱਥੋਂ। ਦੂਸਰੇ ਪਾਸੇ ਕੀ ਕਹਿੰਦੀ ਹੈ ਮਰਹਾ? ਡਾਕਟਰ ਸ਼ਪਾਕ ਸੁਰਖੀਆਂ ਸੁਰੱਖਿਆ ਕਾਰਨਾਂ ਦੇ ਕਰਕੇ ਰੂਸ ਦੇ ਵਿੱਚ ਮੌਜੂਦ ਆਪਣੇ ਸੂਤਰਾਂ ਦਾ ਨਾਮ ਨਹੀਂ ਦੱਸਦੇ ਹੈ, ਪਰ ਉਹ ਦਾਅਵਾ ਕਰਦੇ ਨੇ ਕਿ ਜਦੋਂ ਇਹ ਬੇਲੂਗਾ ਨਾਰਵੇ ਦੇ ਵਿੱਚ ਨਜ਼ਰ ਆਈ ਸੀ ਤਾਂ ਉਦੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀਆਂ ਅਤੇ ਕੰਮ ਕਰਨ ਵਾਲੇ ਸਮੂਹਾਂ ਨੂੰ ਪਤਾ ਸੀ ਕਿ ਉਹਨਾਂ ਦੀ ਆਪਣੀ ਬੇਲੂਗਾ ਹੈ। ਉਹ ਆਖਦੀ ਹੈ ਕਿ ਪਸ਼ੂ ਡਾਕਟਰਾਂ ਅਤੇ ਟ੍ਰੇਨਰਾਂ ਦੇ ਰਾਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਲੂਗਾ ਲਾਪਤਾ ਹੋਈ ਹੈ ਉਸਦਾ ਨਾਮ ਇੰਦਰੂਹਾ ਹੈ। ਡਾਕਟਰ ਸ਼ਪਾਕ ਦੇ ਅਨੁਸਾਰ ਇੰਦਰੂਹਾ ਜਿਹੜਾ ਹਵਾਲ ਦੀ ਮੀਰ ਨੂੰ ਸਭ ਤੋਂ ਪਹਿਲੀ ਵਾਰ ਸਾਲ 213 ਦੇ ਵਿੱਚ ਫੜਿਆ ਗਿਆ ਸੀ। ਇਹ ਰੂਸ ਦੇ ਦੂਰ ਦੁਰਾਡੇ ਪੂਰਬੀ ਖੇਤਰ ਦੇ ਵਿੱਚ ਜਿਹੜਾ ਸੀ ਅਖੋਤਸਕ ਸਾਗਰ ਤੋਂ ਜਿਹੜਾ ਫੜਿਆ ਸੀ, ਇਹਨੂੰ ਫੜਿਆ ਗਿਆ ਸੀ। ਇੱਕ ਸਾਲ ਦੇ ਬਾਅਦ ਇਸ ਨੂੰ ਸੇਂਟ ਪੀਟਰਸਬਰਗ ਦੇ ਵਿੱਚ ਇੱਕ ਡੋਲਫਿਨਰੀਅਮ ਦੀ ਮਲਕੀਅਤ ਵਾਲੇ ਇੱਕ ਕੇਂਦਰ ਤੋਂ ਰੂਸੀ ਆਰਕਟਿਕ ਦੇ ਵਿੱਚ ਇੱਕ ਫੌਜੀ ਪ੍ਰੋਗਰਾਮ ਦੇ ਲਈ ਭੇਜ ਦਿੱਤਾ ਗਿਆ ਸੀ ਜਿੱਥੇ ਇਸ ਬੇਲੂਗਾ ਦੇ ਟ੍ਰੇਨਰ ਅਤੇ ਡਾਕਟਰ ਸੰਪਰਕ ਦੇ ਵਿੱਚ ਰਹੇ। ਡਾਕਟਰ ਸ਼ਪਾਕ ਜਿਹੜੇ ਕਹਿੰਦੀ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਇਸ ਵੇਲ ਦੇ ਉੱਤੇ ਭਰੋਸਾ ਕਰਕੇ ਇਸ ਨੂੰ ਖੁੱਲ੍ਹੇ ਸਮੁੰਦਰ ਦੇ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਉਹਨਾਂ ਦੇ ਚੁੰਗਲ ਤੋਂ ਜਿਹੜਾ ਨਿਕਲ ਗਈ, ਯਾਨੀ ਕਿ ਆਜ਼ਾਦ ਹੋ ਗਈ, ਭੱਜ ਆਈ ਉੱਥੋਂ, ਕਿਉਂਕਿ ਉੱਥੇ ਰੱਖਿਆ ਗਿਆ ਸੀ ਉਹਨੂੰ ਸਿਖਲਾਈ ਦੇ ਲਈ, ਨਜ਼ਰਬੰਦ ਕੀਤਾ ਸੀ। ਅਤੇ ਮੈਂ ਉਸ ਵਪਾਰਕ ਡੋਲਫੀ ਨੇਰੀਅਮ ਦੇ ਵਿੱਚ ਕੰਮ ਕਰਨ ਵਾਲੇ ਸਰੋਤਾਂ ਤੋਂ ਸੁਣਿਆ ਕਿ ਇੰਦਰੂਹਾ ਬਹੁਤ ਹੁਸ਼ਿਆਰ ਸੀ, ਇਸ ਦੇ ਲਈ ਉਹ ਸਿਖਲਾਈ ਦੇਣ ਦੇ ਲਈ ਇੱਕ ਵਧੀਆ ਪਸੰਦ ਸੀ, ਪਰ ਉਹ ਬਹੁਤ ਸ਼ਰਾਰਤੀ ਵੀ ਸੀ। ਇਸ ਦੇ ਲਈ ਜਦੋਂ ਉਹ ਭੱਜ ਗਈ ਤਾਂ ਲੋਕ ਬਹੁਤ ਹੈਰਾਨ ਨਹੀਂ ਹੋਏ ਉੱਥੋਂ। ਰੂਸ ਦਾ ਇਸ ਦੇ ਵਿੱਚ ਕੀ ਕਹਿਣਾ ਹੈ, ਉਹ ਕੀ ਕਹਿੰਦੇ ਨੇ? ਮੁਰਮਾਸਕ ਦੇ ਵਿੱਚ ਰੂਸੀ ਫੌਜੀ ਅੱਡੇ ਦੇ ਨੇੜੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਉਹ ਥਾਂ ਨਜ਼ਰ ਆਉਂਦੀ ਹੈ ਜੋ ਸ਼ਾਇਦ ਹਵਾਲ ਦੀ ਮੀਰ ਦਾ ਘਰ ਸੀ। ਪਾਣੀ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਅਜਿਹੀਆਂ ਗੁਫਾਵਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਚਿੱਟੀ ਵੇਲ ਹੈ। ਨਾਰਵੇ ਦੇ ਔਨਲਾਈਨ ਅਖਬਾਰ ਦੀ ਬੈਰਟਸ ਅਬਜ਼ਰਵਰ ਦੇ ਥਾਮਸ ਨਿਲਸਨ ਨੇ ਕਿਹਾ ਇਹਦੇ ਵਿੱਚ ਪਣਡੁੱਬੀਆਂ ਅਤੇ ਜਹਾਜ਼ਾਂ ਦੇ ਬਹੁਤ ਨੇੜੇ ਬੈਲੂਗਾ ਵੇਲ ਦੀ ਤੈਨਾਤੀ ਜਿਹੜੀ ਹੈ ਸੁਝਾਉਂਦੀ ਹੈ ਕਿ ਉਹ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਨੇ। ਹਾਲਾਂਕਿ ਰੂਸ ਨੇ ਕਦੇ ਵੀ ਅਧਿਕਾਰਤ ਤੌਰ ਦੇ ਉੱਤੇ ਇਹ ਸਵੀਕਾਰ ਨਹੀਂ ਕੀਤਾ ਕਿ ਹਵਾਲ ਦੀ ਮੀਰ ਨੂੰ ਉਸਦੀ ਫੌਜ ਦੇ ਦੁਆਰਾ ਸਿਖਲਾਈ ਦਿੱਤੀ ਗਈ ਸੀ। ਰੂਸ ਦਾ ਫੌਜੀ ਉਦੇਸ਼ਾਂ ਦੇ ਲਈ ਸਮੁੰਦਰੀ ਥਣਧਾਰੀ ਜੀਵਾਂ ਨੂੰ ਸਿਖਲਾਈ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। 2019 ਦੇ ਵਿੱਚ ਬੋਲਦੇ ਹੋਏ ਰੂਸ ਦੇ ਇੱਕ ਰਿਜ਼ਰਵ ਕਰਨਲ ਵਿਕਟਰ ਬੇਰੈਟਸ ਨੇ ਕਿਹਾ ਸੀ ਕਿ ਜੇਕਰ ਅਸੀਂ ਇਸ ਜੀਵ ਦੀ ਵਰਤੋਂ ਜਾਸੂਸੀ ਦੇ ਲਈ ਕਰ ਰਹੇ ਹੋਵਾਂਗੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਦੇ ਉੱਤੇ ਮੋਬਾਈਲ ਨੰਬਰ ਵੀ ਛੱਡਾਂਗੇ ਭਾਈ ਅਤੇ ਲਿਖਾਂਗੇ ਇਹਦੇ ਉੱਤੇ, ਪਲੀਜ਼ ਇਸ ਨੰਬਰ ਦੇ ਉੱਤੇ ਕਾਲ ਕਰ ਲਓ। ਬਦਕਿਸਮਤੀ ਦੇ ਨਾਲ ਹਵਾਲ ਦੀ ਮੀਰ ਦੀ ਸ਼ਾਨਦਾਰ ਕਹਾਣੀ ਦਾ ਅੰਤ ਸੁਖੀ ਨਹੀਂ ਸੀ। ਇਸ ਬੈਲੂਗਾ ਨੇ ਆਪਣੇ ਭੋਜਨ ਦਾ ਪ੍ਰਬੰਧ ਖੁਦ ਕਰਨਾ ਸਿੱਖ ਲਿਆ ਸੀ, ਮਤਲਬ ਕਿ ਇੰਡੀਪੈਂਡੈਂਟ ਸੀ ਉਹ, ਮਤਲਬ ਕਿ ਕਿਸੇ ਦੇ ਉੱਤੇ ਡਿਪੈਂਡ ਨਹੀਂ ਸੀ। ਅਤੇ ਇਹ ਕਈ ਸਾਲਾਂ ਤੱਕ ਨਾਰਵੇ ਦੇ ਤੱਟ ਦੇ ਨੇੜੇ ਦੱਖਣ ਵੱਲ ਜਿਹੜਾ ਘੁੰਮਦੀ ਵੀ ਰਹੀ ਅਤੇ ਇਸ ਨੂੰ ਸਵੀਡਨ ਦੇ ਤੱਟ ਦੇ ਨੇੜੇ ਵੀ ਦੇਖਿਆ ਗਿਆ। ਪਰ ਫਿਰ 1 ਸਤੰਬਰ 2024 ਨੂੰ ਇਸ ਦੀ ਲਾਸ਼ ਜਿਹੜੀ ਸੀ ਨਾਰਵੇ ਦੇ ਦੱਖਣੀ ਪੱਛਮ ਤੱਟ ਦੇ ਉੱਤੇ ਸਿਰਾਵਿਕਾ ਕਸਬੇ ਦੇ ਨੇੜੇ ਸਮੁੰਦਰ ਦੇ ਵਿੱਚ ਤੈਰਦੀ ਹੋਈ ਮਿਲੀ। ਕਿ ਵਲਾਦੀਮੀਰ ਪੁਤਿਨ ਦੇ ਰੂਸ ਦੀ ਤਾਕਤ ਇਸ ਬੈਲੂਗਾ ਤੱਕ ਪਹੁੰਚ ਗਈ ਸੀ, ਇਹ ਕੁਐਸਚਨ ਮਾਰਕ ਹੋ ਗਿਆ। ਸ਼ਾਇਦ ਨਹੀਂ, ਕਈ ਕਾਰਕੁਨ ਜਿਹੜੇ ਨੇ ਸਮੂਹਾਂ ਦੇ ਦਾਅਵਾ ਕਰਨ ਦੇ ਬਾਵਜੂਦ ਕਿ ਵੇਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਨਾਰਵੇਈ ਪੁਲਿਸ ਨੇ ਇਸ ਸ਼ੱਕ ਨੂੰ ਖਾਰਜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਉੱਤੇ ਕੋਈ ਸੰਕੇਤ ਨਹੀਂ ਮਿਲੇ ਕਿ ਕੋਈ ਮਨੁੱਖੀ ਗਤੀਵਿਧੀ ਇਸ ਵੇਲ ਦੀ ਮੌਤ ਦਾ ਜਿਹੜਾ ਸਿੱਧਾ ਕਾਰਨ ਬਣੀ ਹੈ। ਪੋਸਟਮਾਰਟਮ ਰਿਪੋਰਟ ਆਉਂਦੀ ਹੈ ਅਤੇ ਉਹਦੇ ਵਿੱਚ ਸਾਹਮਣੇ ਆਇਆ ਕਿ ਹਵਾਲ ਦੀ ਮੀਰ ਦੀ ਮੌਤ ਲੱਕੜ ਦਾ ਟੁਕੜਾ ਮੂੰਹ ਦੇ ਵਿੱਚ ਫਸ ਜਾਣ ਦੇ ਕਾਰਨ ਜਿਹੜੀ ਹੋਈ ਹੈ। ਜੀ ਦੋਸਤੋ, ਇਹ ਸੀ ਜੀ ਰਹੱਸ ਇਸ ਵੇਲ ਦਾ, ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ ਕੋਈ ਇਸ ਤਰ੍ਹਾਂ ਹੋਇਆ ਸੀ ਦੁਖਦਾਈ ਅੰਤ। ਸ਼ੁਕਰੀਆ, ਧੰਨਵਾਦ ਹੈ ਜਾਣਕਾਰੀ ਦੇ ਲਈ। ਐਨੀਮਲ ਪਲੈਨਟ ਜਿਹੜਾ ਜੀ ਉਹਦੇ ਵਿੱਚ ਵੀ ਖਾਸ ਗੱਲਾਂ ਨੇ ਕੁਝ, ਅਤੇ ਲਓ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਅਤੇ ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਜ਼ਿੰਦਗੀ ਦੇ ਨਾਲ ਕੁਝ ਵੱਖਰੀਆਂ ਕੁਦਰਤੀ ਗੱਲਾਂ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜੀਆ ਨੂੰ ਜੀ ਨਿੱਘਾ ਸਵਾਗਤ ਹੈ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ। ਜਗਦੇਵ ਸਿੰਘ ਸੰਧੂ ਬਾਈ ਜੀ ਵੀ ਸ਼ੁਕਰੀਆ, ਧੰਨਵਾਦ ਹੈ, ਲਾਈਕ ਕਰਦੇ ਨੇ ਪ੍ਰੋਗਰਾਮ ਨੂੰ। ਅਤੇ ਆਪਣੇ ਸੰਧੂ ਬਲਵਿੰਦਰ ਤਰਕਸ਼ੀਲ ਬਾਈ ਜੀ, ਨਾਨਾ ਦੋਤੀ ਇਕੱਠੇ ਬੈਠੇ ਨੇ ਜੀ, ਮੁਬਾਰਕਬਾਦ ਹੈ ਜੀ। ਨਵਾਂ ਜੀ ਘਰ ਦੇ ਵਿੱਚ ਆਇਆ ਅਤੇ ਆਸਟ੍ਰੇਲੀਆ ਰਹਿੰਦੇ ਆ ਬਾਈ ਜੀ। ਅਤੇ ਲਓ ਦੋਸਤੋ, ਫਿਰ ਇਸ ਦੇ ਨਾਲ ਹੀ ਆਪਾਂ ਲੈਂਦੇ ਹਾਂ ਆਗਿਆ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਜਾਂ ਨਾਮ ਲੈਣਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਦੋਸਤੋ, ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਰੇਡੀਓ ਗਾਰਡਨ ਹੈ ਉਹਦੇ ਉੱਤੇ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਬਣਿਆ ਹੋਇਆ ਹੈ ਜਿਹੜਾ ਆਪਣੀ ਵੈਬਸਾਈਟ ਦੇ ਉੱਤੇ, ਅਤੇ ਇਹ ਜਿਹੜੀ ਵੈਬਸਾਈਟ ਹੈ ਅਤੇ ਆਪਣਾ ਐਪ ਜਿਹੜਾ ਕੰਮ ਨਹੀਂ ਕਰ ਰਿਹਾ, ਉਹ ਇਸ ਲਈ ਜਿਹੜਾ ਯੂਟਿਊਬ ਦੇ ਉੱਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਉਹਦੇ ਉੱਤੇ ਚੱਲਦਾ ਰਹੇਗਾ ਅਤੇ 1-2 ਦਿਨਾਂ ਦੇ ਵਿੱਚ ਉਹ ਮਸਲਾ ਜਿਹੜਾ ਹੱਲ ਹੋ ਜਾਏਗਾ। ਉਹਦੇ ਉੱਤੇ ਕੰਮ ਕਰ ਰਹੇ ਨੇ ਜੀ, ਆਹ ਟੀਮ ਲੱਗੀ ਹੋਈ ਹੈ, ਅਤੇ ਜਿਹੜੇ ਨੇ ਟੈਕਨੀਕਲ ਆਪਣੇ ਔਜਲਾ ਸਾਹਿਬ ਦਾ ਇੱਕ ਸੁਨੇਹਾ ਸ਼ਾਇਦ ਮੈਂ ਛੱਡ ਗਿਆ ਜਾਂ ਵਿੱਚ ਸ਼ੋਅ ਨਹੀਂ ਹੋਇਆ, ਅਤੇ ਕਹਿੰਦੇ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਊ ਦਾ ਦੁੱਧ, ਹਾਂਜੀ ਇਹ ਮੈਂ ਕਰ ਦਿੱਤਾ ਸੀ ਸਾਂਝਾ ਜੀ। ਅਤੇ ਹਾਂਜੀ ਸ਼ੁਕਰੀਆ ਜੀ ਸਾਰਿਆਂ ਦਾ, ਦੋਸਤਾਂ ਦਾ, ਹਾਂਜੀ ਹੋ ਗਿਆ ਸੀ ਸ਼ੋਅ ਜੀ, ਅਤੇ ਸਾਰੇ ਸੁਨੇਹੇ ਪੜ੍ਹ ਹੀ ਦਿੱਤੇ ਆ ਤਕਰੀਬਨ। ਅਤੇ ਲਓ ਦੋਸਤੋ, ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਮੈਸੇਜ ਕਰਨ ਵਾਲਿਆਂ ਦਾ ਵੀ ਸ਼ੁਕਰੀਆ, ਕਾਲ ਕਰਕੇ ਜੋੜਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ। ਅਤੇ ਕੱਲ੍ਹ ਨੂੰ ਮਿਲਦੇ ਹਾਂ 9:30 ਵਜੇ, ਪਿਆਰ ਭਰੀ ਅਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ।

0: ਇਹ ਸਰ ਪਤਾ ਨੀ ਬਿਊਰੋਕ੍ਰੇਸੀ ਜਿਹੜੀ ਹੈਗੀ ਹੈ ਟੀਚਰਾਂ ਦੇ ਕਿਉਂ ਮਗਰ ਪੈ ਜਾਂਦੀ ਹੈਗੀ। ਐਕਚੁਅਲੀ ਨੋ ਡਾਊਟ ਕਿ ਉਹਨਾਂ ਦੀ ਜਿਹੜੇ ਸਰਕਾਰੀ ਲੱਗੇ ਹੁੰਦੇ ਉਹਨਾਂ ਦੀ ਜੋਬ ਬੜੀ ਵਧੀਆ ਹੁੰਦੀ ਆ, ਪੰਜ ਚਾਰ ਘੰਟੇ ਜਾਣਾ, ਟਾਈਮ ਦੀ ਫਿਕਸਿੰਗ ਆ ਵੀ ਇੰਨੇ ਵਜੇ ਘਰ ਆ ਜਾਣਾ ਹੈਗਾ ਜੀ। ਉਹ ਤੋਂ ਬਾਅਦ ਜਿਹੜਾ ਆਪਣੇ ਖੇਤੀ ਕਰਦੇ ਹੈਗੇ ਆ ਜੀ, ਤੇ ਖੇਤੀ ਦੇ ਮਗਰ ਪੈਸੇ ਚਾਹੀਦੇ ਹੁੰਦੇ, ਮਹੀਨੇ ਬਾਅਦ ਤਨਖਾਹ ਆ ਜਾਂਦੀ ਹੈਗੀ ਆ, ਉਹ ਖੇਤਾਂ ਚੋਂ ਵੀ ਸੋਹਣਾ ਕਮਾਉਂਦੇ ਆ, ਤੇ ਉਧਰੋਂ ਜਿਹੜਾ ਹੈਗਾ ਇੱਕ ਟੀਚਰ ਦੀ ਤਨਖਾਹ ਜਿਹੜੇ ਪੁਰਾਣੇ ਲੱਗੇ ਸੀ ਉਹਨਾਂ ਦੀ ਮੈਜਿਸਟ੍ਰੇਟ ਜਿੰਨੀ ਤਾਂ ਤਨਖਾਹ ਆ ਜੀ।
1: ਪਰ ਸੈਣੀ ਸਾਹਿਬ ਜਿਹੜਾ ਇਹ ਸਾਰਾ ਮਰਦਮਸ਼ੁਮਾਰੀ ਦਾ ਜਾਂ ਜੋ ਵੀ ਚੀਜ਼ਾਂ ਨੇ ਉਹਦੇ ਵਿੱਚ ਅਸਲ ਦੇ ਵਿੱਚ ਜੋਬ ਕਿਹਦੀ ਬਣਦੀ ਆ ਆਪਣੇ ਇਸ ਖਿੱਤੇ ਦੇ ਵਿੱਚ, ਕਿਹਦੇ ਅੰਡਰ? ਕਾਉਂਸਲਾਂ ਦੇ ਨਹੀਂ ਹੁੰਦਾ ਜਾਂ ਸਰਪੰਚਾਂ ਪੰਚਾਂ ਦੇ ਜਾਂ ਜਿਹੜੇ ਮਰਨ ਦੇ ਸਰਟੀਫਿਕੇਟ ਬਣਨੇ ਨੇ ਜੋ ਵੀ ਹੈ, ਚਾਹੇ ਉਹ ਸ਼ਮਸ਼ਾਨ ਘਾਟ ਨੇ, ਉਹਨਾਂ ਦੇ ਅੰਡਰ ਨਹੀਂ ਆਉਂਦਾ ਇਹਨਾਂ ਚੀਜ਼ਾਂ ਦਾ? ਉਹਨਾਂ ਦਾ ਲੈਣਾ ਦੇਣਾ ਕੀ ਆ ਜੀ ਟੀਚਰਾਂ ਦੇ ਨਾਲ?
0: ਸਰ ਗੱਲ ਇਹਦਾ ਮਸਲੀ ਨੀ, ਅਸੀਂ ਡਿਊਟੀਆਂ ਟੀਚਰਾਂ ਤੋਂ ਕਰਾਉਂਦੇ ਰਹਿੰਦੇ ਹੈਗੇ ਆ ਜੀ। ਉਹਨਾਂ ਦੇ ਗੱਲ ਤਾਂ ਇਹ ਹੈ ਨਾ ਕਿ ਤੁਸੀਂ ਜਿਹੜਾ ਆ ਰੈਸ਼ਨਲ ਤਰੀਕੇ ਨਾਲ ਜੋ ਮਰਜ਼ੀ ਕਰ ਲਓ, ਜੇ ਕਿਤੇ ਚਾਹੇ 10 ਟੀਚਰ ਹੈਗੇ ਵਿੱਚੋਂ 2 ਜਿਹੜੇ ਹੈਗੇ ਤੁਸੀਂ ਡਿਊਟੀ ਦੇ ਦਿਓ, ਕੋਈ ਗੱਲ ਨੀ। ਜੇ ਤੁਸੀਂ 10 ਦੇ 10 ਹੀ ਤੋੜ ਦਿੱਤੇ ਤੇ ਨਿਆਣਿਆਂ ਨੂੰ ਉੱਥੇ ਕੌਣ ਦੇਖੂ ਸਕੂਲ ਦੇ ਵਿੱਚ?
1: ਬਹੁਤ ਸਾਰੇ ਸੁਹਿਰਦ ਜਿਹੜੇ ਟੀਚਰ ਨੇ ਆਪਣੇ ਬੱਚਿਆਂ ਦੇ ਲਈ ਜਿਹੜਾ ਸਮਰਪਿਤ ਨੇ, ਉਹ ਤਾਂ ਬੇਚਾਰੇ ਕਹਿੰਦੇ ਨੇ ਕਿ ਸਾਨੂੰ ਭਾਈ ਸਕੂਲ ਦੇ ਵਿੱਚ ਰਹਿਣ ਦਿਓ, ਅਸੀਂ ਆਪਣੇ ਬੱਚਿਆਂ ਨੂੰ ਦੇਖੀਏ, ਉਹਨਾਂ ਨੂੰ ਪੜ੍ਹਾਈਏ, ਸਾਨੂੰ ਸੌਖ ਹੈ, ਨਾਲੇ ਲੋਕਲ ਰਹੀਏ ਇੱਥੇ ਵਿਚਰੀਏ।
0: ਭਾਰੀ ਸਾਹਿਬ ਪਤਾ ਕੀ ਹੈਗਾ, ਟੀਚਰਾਂ ਦੀ ਵੀ ਗੱਲ ਸੁਣ ਲਓ ਹੁਣ ਤੁਸੀਂ, ਟੀਚਰਾਂ ਨੇ ਵੀ ਆਪਣੀ ਇੱਜ਼ਤ ਵੀ ਆਪ ਘਟਾਈ ਹੈਗੀ। ਅੱਜ ਦੀ ਖਬਰ ਹੈਗੀ ਸੀ ਕਿਸੇ ਟੀਚਰ ਨੇ ਜਿਹੜਾ ਮੈਥ ਵਾਲੇ ਟੀਚਰ ਨੇ ਜਿਹੜੀ ਸਾਇੰਸ ਵਾਲੀ ਜਿਹੜੀ ਟੀਚਰ ਹੈਗੀ ਆ, ਹਾਂਜੀ, ਉਹ ਦੇਖੋ ਤੁਸੀਂ ਕਿੰਨੇ ਕੀ ਟੀਚਰ ਦਾ ਜਿਹੜਾ ਹੈਗਾ ਆ ਵੀ ਕੀ ਪ੍ਰਭਾਵ ਗਿਆ ਹੋਊਗਾ ਉਹ ਬੱਚਿਆਂ ਤੇ, ਕੀ ਪ੍ਰਭਾਵ ਪਊ ਜੇ ਇਹੋ ਜਿਹਾ ਟੀਚਰ ਉੱਥੇ ਹੈਗੇ ਜੀ। ਉਹ ਲੇਡੀ ਨੇ ਪਹਿਲਾਂ ਆਪਣੇ ਨਾਲ ਲੇਡੀ ਟੀਚਰ ਨੂੰ ਦੱਸਿਆ, ਫਿਰ ਜਿਹੜਾ ਹੈਗਾ ਆ ਉਹਨੇ ਆਪਣੇ ਹਸਬੈਂਡ ਨੂੰ ਉੱਥੇ ਸੱਦਿਆ, ਫਿਰ ਜਾ ਕੇ ਪੁਲਿਸ ਥਾਣੇ ਕੰਪਲੇਂਟ ਲਿਖੀ ਜੀ ਵੀ ਭਾਈ ਅੱਜ ਤਾਂ ਮੈਨੂੰ ਜ਼ਬਰਦਸਤੀ ਲੈਬੋਰਟਰੀ ਚ ਫੜ ਲਿਆ
1: ਜੀ।
0: ਹੁਣ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਟੀਚਰ ਜਿਹੜੇ ਇਹੋ ਜਿਹਾ ਤਾਂ ਘਰ ਨੂੰ ਤੋਰ ਦੇਣਾ ਚਾਹੀਦਾ ਪੱਕਾ ਜੀ।
1: ਬਿਲਕੁਲ ਹੈ ਜੀ,
0: ਜਿਹਨੂੰ ਆਪਣੇ ਜੋਬ ਦਾ ਨੀ ਪਤਾ, ਆਪਣੇ ਸਟੇਟਸ ਦਾ ਨੀ ਪਤਾ ਕਿ ਹਾਂ ਜੀ ਵੀ ਮੈਂ ਇੱਥੇ ਜਿਹੜਾ ਆ ਵਿਦਿਆ ਵੰਡਣੀ ਆ, ਬੱਚਿਆਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਆ, ਜਿਹੜਾ ਆਪ ਹੀ ਨੀ ਚੰਗਾ ਇਨਸਾਨ ਉਹਨੇ ਬੱਚਿਆਂ ਨੂੰ ਕੀ ਚੰਗੇ ਇਨਸਾਨ ਬਣਾਉਣਾ ਜੀ।
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਕਮੀਆਂ ਇੱਥੇ ਵੀ ਆ ਜੀ। ਤੁਸੀਂ ਦੇਖੋ ਹੁਣ ਤਾਂ ਇਹ ਰਿਵਾਜ ਘਟ ਗਿਆ ਹੈਗਾ ਜੀ, ਪਹਿਲਾਂ ਅਸੀਂ ਦੇਖਦੇ ਹੁੰਦੇ ਜਦੋਂ ਅਸੀਂ ਸਰਕਾਰੀ ਸਕੂਲ ਚ ਪੜ੍ਹਦੇ ਸੀ ਉਹ ਟੀਚਰਾਂ ਜਿਹੜੀਆਂ ਆਪਣੀਆਂ ਸਲਾਈਆਂ ਤੇ ਪਿੰਡੇ ਲੈ ਕੇ ਆਉਂਦੇ ਸੀ, ਬਸ ਨਾਲ ਜਿਹੜਾ ਹੈਗਾ ਜੀ ਪੜ੍ਹ ਲਓ ਤੇ ਆਪ ਉਹਨਾਂ ਨੇ ਬੁਣਤੀਆਂ ਪਾਈ ਜਾਣੀਆਂ ਜੀ,
1: ਬਿਲਕੁਲ
0: ਸਵੈਟਰ ਲਾ ਦੇਣਾ ਆਰਾਮ ਨਾਲ ਹੈ ਜੀ। ਤੋ ਇਸ ਕਰਕੇ ਜਿਹੜਾ ਹੈਗਾ ਜੀ ਫਿਰ ਟੀਚਰਾਂ ਦਾ ਤਾਂ ਹੁਣ ਸਰਕਾਰਾਂ ਇਹ ਮਹਿਸੂਸ ਕਰਦੀਆਂ ਹੈਗੀਆਂ ਕਿ ਟੀਚਰ ਜਿਹੜੇ ਆ ਮੁਫ਼ਤ ਤੇ ਭਾਰ ਹੀ ਆ
1: ਜੀ। ਬਿਲਕੁਲ
0: ਹਾਂਜੀ, ਉਹ ਇਸ ਕਰਕੇ ਬਟ ਜਿਹੜਾ ਹੈਗਾ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਤੇ ਕੰਪੈਰੀਜ਼ਨ ਦੇ ਵਿੱਚ ਇਹ ਹੈਗਾ ਆ ਜੀ ਕਿ ਜਿੱਥੇ ਵੀ ਕੋਈ ਬੰਦਾ ਮਾੜਾ ਮੋਟਾ ਵੀ ਜਿਹੜਾ ਸਰਦਾ ਹੈਗਾ ਆ ਤੇ ਉਹ ਆਪਣੇ ਬੱਚੇ ਨੂੰ ਪ੍ਰਾਈਵੇਟਲੀ ਪੜ੍ਹਾਉਂਦਾ ਹੀ ਇਸੇ ਕਰਕੇ ਆ ਕਿ ਸਰਕਾਰੀ ਵਾਲਿਆਂ ਨੇ ਜਿਹੜਾ ਹੈਗਾ ਆ ਕਦੀ ਟਾਕ ਲੈਣ ਤੁਰੇ ਰਹਿਣਾ ਤੇ ਕਦੀ ਜਿਹੜਾ ਹੈਗਾ ਆ ਦੂਜੇ ਕੰਮਾਂ ਚ ਤੁਰੇ ਰਹਿਣਾ, ਉੱਥੇ ਪੜ੍ਹਾਈ ਕੀ ਹੋਣੀ ਆ ਜੀ।
1: ਜੀ ਛੈਲੀ ਬਾਈ ਜੀ ਲਿਖਦੇ ਆ ਕਿ ਕਹਿੰਦੇ ਕਹਿੰਦੇ ਬਹੁਤੇ ਤਾਂ ਪੰਚ ਸਰਪੰਚ ਤਾਂ ਕਹਿੰਦੇ ਅਨਪੜ੍ਹ ਨੇ ਜੀ, ਕੀ ਲਿਖਣਗੇ ਉਹ ਜੀ?
0: ਬਿਲਕੁਲ ਸਰ ਬਿਲਕੁਲ ਜੀ, ਉਹਨਾਂ ਨੂੰ ਮਾਣ ਭੱਤੇ ਦਿੱਤੇ ਹੈਗੇ ਆ ਜਾਂ ਜਿੱਦਾਂ ਮਰਜ਼ੀ, ਇੱਕ ਅੱਧੇ ਟੀਚਰ ਦੀ ਡਿਊਟੀ ਲਾਓ ਨਾਲ, ਉਹ ਭਾਈ ਹਾਂ ਜੀ ਉਹ ਫੀਡ ਕਰ ਲਊਗਾ, ਬਾਕੀ ਸਾਰੀ ਉਹ ਲਗਾਉਣ ਜੀ, ਡਾਟਾ ਇਕੱਠਾ ਕਰਨਾ, ਸਰਪੰਚ ਪੰਚ ਰੱਖਣ
1: ਜੀ,
0: ਸਾਰਾ ਕੰਮ ਨਾ ਨਾ ਤੁਸੀਂ ਟੀਚਰਾਂ ਤੇ ਸਿੱਟੋ।
1: ਸੀਐਮ ਹੈਗੇ ਨੇ, ਸਿਟੀਆਂ ਦੇ ਜਿਹੜੇ ਨੇ ਸੀਐਮ ਨੇ, ਮਤਲਬ ਕਿ ਸਾਰਾ ਕੁਝ ਹੈਗੇ ਨੇ, ਸੀਐਮ ਕਹਿ ਦਿੱਤਾ ਸੋਰੀ, ਆਪਣੇ ਐਮਸੀ ਹੈਗੇ ਨੇ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਨਾਲ ਉਹਨਾਂ ਦੀ ਅੰਡਰਟੇਕਿੰਗ ਲਓ ਵੀ ਜੋ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਬਿਲਕੁਲ ਕਰੈਕਟ ਹੋਊਗੀ, ਨਹੀਂ ਤਾਂ ਤੁਹਾਡੇ ਤੇ ਐਕਸ਼ਨ ਆ ਸਕਦਾ। ਤੁਸੀਂ ਮਾਣ ਭੱਤੇ ਵੀ ਤਾਂ ਇਹਨਾਂ ਨੂੰ ਦਿੰਦੇ ਹੀ ਆ,
1: ਚਾਹੇ ਉਹ ਪਟਵਾਰੀ ਨੇ, ਚਾਹੇ ਉਹ ਕਾਨੂੰਗੇ ਨੇ, ਚਾਹੇ ਆਪਣੇ ਟੀਚਰ ਨੇ, ਇਹ ਤਾਂ ਬੇਚਾਰੇ ਬੇਚਾਰੇ ਨੀ ਕਹਿ ਲਓ, ਜਿੱਦਾਂ ਮਰਜ਼ੀ ਕਹਿ ਲਓ, ਪਰ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਰਗੜਿਆ ਜਾਂਦਾ ਜੀ, ਚਾਹੇ ਉਹ ਚੋਣਾਂ ਦੀ ਡਿਊਟੀ ਹੈ, ਚਾਹੇ ਆ ਇਦਾਂ ਦੇ ਮਰਦਮਸ਼ੁਮਾਰੀ ਦੀ ਡਿਊਟੀ ਹੈ।
0: ਚੱਲਦਾ ਜੀ ਸਾਡੇ ਇੱਥੇ ਏਦਾਂ ਹੀ ਚੱਲਦਾ ਜੀ
1: ਜੀ, ਐਨਰਜੀ ਜਿਹੜੀ ਹੈ ਕਿਸੇ ਪਾਸੇ ਪਏਗੀ, ਕੁਝ ਸਿੱਖਣਗੇ ਨਵਾਂ।
0: ਭਾਈ ਸਾਹਿਬ ਗੱਲ ਏਦਾਂ ਹੈਗੀ ਆ, ਇਹ ਹੋਰ ਬੰਦਿਆਂ ਤੋਂ ਸਰਵਿਸਿਜ਼ ਲੈਣੇ ਆ, ਇਹਨਾਂ ਨੂੰ ਤਾਂ ਤਨਖਾਹ ਦੇਣੀ ਦੇਣੀ ਹੈਗੀ ਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਦੇਣਾ ਪਊਗਾ ਜੀ
1: ਜੀ।
0: ਸਰਕਾਰ ਜਿਹੜੀ ਹੈਗੀ ਆ ਵੀ ਹਾਂ ਜੀ ਉਹ ਅਫਸਰ ਵੱਧ ਰਹੇ ਹੈਗੇ ਆ ਜੀ ਤੇ ਮੁਲਾਜ਼ਮ ਘੱਟ ਰਹੇ ਆ ਲਗਾਤਾਰ।
1: ਟੀ ਏ ਡੀ ਦਾ ਵੀ ਰੋਲਾ ਪੈ ਰਿਹਾ, ਦੇਖੋ ਉਪਰਲਿਆਂ ਨੂੰ ਦੇ ਦਿੱਤਾ ਤੇ ਜਿਹੜੇ ਥੱਲਲੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨੀ, ਤੇ ਉਹ ਕੋਰਟ ਨੇ ਕਿਹਾ ਭਾਈ ਏਦਾਂ ਨੀ ਹੋਣਾ, ਜੇ ਦੇਣਾ ਤਾਂ ਸਾਰਿਆਂ ਨੂੰ ਦੇਣਾ ਪਊ।
0: ਉਹ ਤਾਂ ਹਾਈ ਕੋਰਟ ਸਖ਼ਤ ਹੋਈ ਜੀ
1: ਜੀ
0: ਭਾਈ ਕਮਾਲ ਦੇ ਬੰਦੇ ਆ ਤੁਸੀਂ ਵੀ ਜਿਹੜਾ ਹੈਗਾ ਆ, ਕਿਉਂਕਿ ਐਡਮਿਨਿਸਟ੍ਰੇਸ਼ਨ ਜਿਹੜੀ ਚਲਾਉਂਦੇ ਹੈਗੇ ਉਹ ਤਾਂ ਆਈਐਸ ਆਈਪੀਐਸ ਹੀ ਚਲਾਉਂਦੇ ਨਾ ਜੀ
1: ਬਿਊਰੋਕਰੇਸੀ,
0: ਉਹ ਲੋਕ ਅਫਸਰ ਲੋਕ ਜਿਹੜੀ ਬਿਊਰੋਕਰੇਸੀ ਹੈਗੀ ਆ ਉਹ ਆਪਣਾ ਜਿਹੜਾ ਆ ਢਿੱਡ ਭਰ ਲੈਂਦੀ ਆ
1: ਤੇ
0: ਬਾਕੀਆਂ ਦੇ ਉੱਤੇ ਕੱਟ ਲਾ ਦਿੰਦੀ ਆ ਜੀ
1: ਜੀ।
0: ਜਦਕਿ ਇਹਨਾਂ ਦੀਆਂ ਹੈਂਡਸਮ ਸੈਲਰੀਜ਼ ਹੁੰਦੀਆਂ ਆ, ਵਧੀਆ ਸਹੂਲਤਾਂ ਹੁੰਦੀਆਂ ਜੀ, ਉਹ ਸਾਰੀਆਂ ਆਪਣੀਆਂ ਕਾਇਮ ਰੱਖਦੇ ਆ ਜੀ, ਤੇ ਬਾਕੀ ਮੁਲਾਜ਼ਮ ਨੂੰ ਦੇਣ ਵਾਸਤੇ ਪੈਸੇ ਨੀ ਹੁੰਦੇ ਸਰਕਾਰ ਕੋਲ
1: ਜੀ। ਫਿਰ ਤੋਂ ਜਿਹੜਾ ਰਾਜੋਆਣਾ ਸਾਹਿਬ ਦਾ ਜਿਹੜਾ ਮਸਲਾ ਪਿਛਲੇ ਦਿਨਾਂ ਚ ਵੀ ਆਪਾਂ ਕੀਤਾ ਸੀਗਾ ਕੰਪਲੀਟ, ਕਿ ਇਹ ਹੁਣ ਉਹ ਫਿਰ ਮੁੱਦਾ ਬਣਿਆ ਕਿ ਸਾਡਾ ਜਿਹੜਾ ਕੇਂਦਰ ਦੇ ਨਾਲ ਜਿਹੜਾ ਵਿਦਰੋਹ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਿਚ ਸੁਣੀ ਨੀ ਜਾ ਰਹੀ ਗੱਲਬਾਤ, ਇਹਦੇ ਵਿਚ ਕਿੰਨਾ ਕੁ ਜਾਇਜ਼ ਜਿਹੜਾ ਹੈਗਾ ਆ, ਜਿੱਦਾਂ ਆਪਾਂ ਬਾਰ ਬਾਰ ਚਲੋ ਇਹਦੇ ਉੱਤੇ ਗੱਲ ਕੀਤੀ ਹੈ ਕਿ ਉਨ੍ਹਾਂ ਨੇ ਆਪ ਜਿਹੜਾ ਸੀ ਇਸ ਚੀਜ਼ ਨੂੰ ਕਨਵੈਂਸ ਕੀਤਾ ਹੋਇਆ ਕਿ ਮੈਂ ਇਹ ਜੋ ਕੀਤਾ ਆ ਕੀਤਾ ਹੈ ਤੇ ਮੈਂ ਮਾਫ਼ੀ ਨਹੀਂ ਮੰਗਣੀ ਜਾਂ ਕੁਝ, ਉਹ ਵੀ ਚੀਜ਼ਾਂ ਨਾਲ ਨਾਲ ਲੜਿੱਕਾ ਬਣੀਆਂ ਹੋਈਆਂ ਨੇ ਕਿ ਉਹ ਰੋਸ ਜਿਹੜਾ ਕਹਿੰਦੇ ਨੇ ਅਸੀਂ ਰੋਸ ਕਰਦੇ ਹਾਂ ਇਸ ਚੀਜ਼ ਦੇ ਵਿਚ, ਵਤੀਰਾ ਜਿਹੜਾ ਹੈ ਅੜੀਅਲ ਵਤੀਰਾ ਕੇਂਦਰ ਸਰਕਾਰ ਦਾ।
0: ਪਰ ਇਹ ਸਭ ਏਦਾਂ ਆ, ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਕੀਤੀਆਂ ਤਾਂ ਜਾਂਦੀਆਂ ਚੰਗੇ ਵਾਸਤੇ, ਪਰ ਉਹਦਾ ਜਿਹੜਾ ਹੈਗਾ ਆ ਬੰਦਾ ਫਸ ਜਾਂਦਾ
1: ਜੀ।
0: ਇਹਨਾਂ ਨੂੰ ਚਾਹੀਦਾ ਹੈਗਾ ਆ ਚੁੱਪ ਕਰਕੇ ਆਪਣੀ ਉਹ ਲੈ ਲੈਣੀ ਅਪੀਲ ਵਾਪਸ,
1: ਹੁਣ ਜਥੇਦਾਰ ਸਾਹਿਬ ਦੇ ਉੱਤੇ ਪਾ ਦਿੱਤੀ ਆ ਜੀ, ਜੋ ਉਹਨਾਂ ਦਾ ਹੁਕਮ ਹੋਏਗਾ ਅਸੀਂ ਕਰਾਂਗੇ ਕਹਿੰਦੇ।
0: ਉਹ ਕੱਲ ਹੀ ਵਿਚਾਰੇ ਡਰਦੇ ਹੈਗੇ ਆ ਕੱਲ ਨੂੰ ਜਿਹੜਾ ਹੈਗਾ ਆ ਸਾਡੇ ਤੇ ਵੀ ਐਲੀਗੇਸ਼ਨ ਲੱਗ ਜਾਣਾ ਹੈਗਾ ਜੀ, ਇਹਨਾਂ ਨੇ ਵਾਪਸ ਲੈ ਲਈ ਫਿਰ।
1: ਬਿਲਕੁਲ ਹੈ ਜੀ,
0: ਕਰਵਾ ਐਕਸ਼ਨ ਉਹ ਤੇ ਕਰਵਾ ਨੀ ਹੁੰਦਾ,
1: ਤੁਹਾਨੂੰ ਪਤਾ ਜੀ।
0: ਇੱਕ ਵਾਰੀ ਰਾਜੂ ਉਹਨਾਂ ਨੂੰ ਫਾਂਸੀ ਲੱਗਣ ਵੀ ਲੱਗੀ ਸੀ ਜੀ,
1: ਤੇ
0: ਉਸ ਵੇਲੇ ਪੂਰਾ ਪੰਜਾਬ ਜਿਹੜਾ ਹੈਗਾ ਕੇਸਰੀ ਪੱਗਾਂ ਨਾਲ ਭਰ ਗਿਆ
1: ਸੀਗਾ ਜੀ।
0: ਸਰ ਕੋਈ ਵੀ ਕੋਈ ਸਰਕਾਰ ਡੇਰ ਨਹੀਂ ਕਰੂਗੀ
1: ਵੀ
0: ਫਾਂਸੀ ਲਾ ਦਈਏ,
1: ਹਾਂਜੀ
0: ਉਹਨਾਂ ਨੇ ਵੀ ਜਿਹੜਾ ਹੈਗਾ ਆ ਤੇ ਸੱਤਾ ਲੈਣੀ ਆ, ਤੇ ਉਹਨਾਂ ਨੇ ਵੀ ਇਹ ਸਗੋਂ ਇਹਨਾਂ ਦੀ ਐਪਲੀਕੇਸ਼ਨ ਬਹਾਨਾ ਬਣੀ ਆ, ਇਹਨਾਂ ਨੂੰ ਵਾਪਸ ਲੈ ਲੈਣੀ ਚਾਹੀਦੀ ਹੈਗੀ ਆ, ਤੇ ਰਾਜੋਆਣਾ ਸਾਹਿਬ ਤੋਂ ਹਾਈ ਕੋਰਟ ਦੇ ਵਿਚ ਕਰਾ ਦੇਣ ਕੇਸ ਵੀ ਭਾਈ ਮੈਨੂੰ ਇੰਨਾ ਚਿਰ ਹੋ ਗਿਆ ਫਾਂਸੀ ਉਡੀਕਦੇ ਨੂੰ, ਤੇ ਸਰਕਾਰ ਨੂੰ ਹਦਾਇਤਾਂ ਕਰੋ ਤੇ ਮੈਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਫਾਂਸੀ ਲਾਓ,
1: ਹਾਂਜੀ
0: ਉਹ ਜਿਹੜਾ ਹੈਗਾ ਜਦੋਂ ਏਦਾਂ ਦੀ ਗੱਲ ਆ ਗਈ ਨਾ ਤੇ ਇਹਨਾਂ ਨੇ ਆਪ ਜਿਹੜਾ ਹੈਗਾ ਆ ਤੇ ਇਹ ਆਪ ਬੁਹਾਰੇ ਜਿਹੜਾ ਹੈਗਾ ਆ ਇਹ ਸੰਵਿਧਾਨ ਦੇ ਵਿਚ ਕੈਬਨਿਟ ਚ ਪਾਸ ਕਰਕੇ ਤੇ ਉਹ ਕਰਨਗੇ ਜੀ।
1: ਬਿਲਕੁਲ ਹੈ ਜੀ,
0: ਉਹ ਉਮਰ ਕੈਦ ਦੇ ਵਿਚ ਤਬਦੀਲ ਕਰਨਗੇ
1: ਜੀ।
0: ਸੋ ਬੰਦਾ ਫਾਂਸੀ ਚੱਕੀ ਤੋਂ ਉਹਦਾ ਨਿਕਲਦਾ ਬਾਹਰ, ਗੱਲ ਤਾਂ ਇਹ ਹੈਗਾ ਜੀ।
1: ਬਿਲਕੁਲ
0: ਸੋ ਇਸ ਕਰਕੇ ਇਹ ਤਾਂ ਟੋਰਚਰ ਆ ਵੀ ਨਾ ਅਗਲੇ ਬੰਦੇ ਨੂੰ ਇਧਰ ਜੋਗਾ ਛੱਡਣਾ ਨਾ ਉਧਰ ਜੋਗਾ ਛੱਡਣਾ,
1: ਤੇ ਦੂਸਰੇ ਪਾਸੇ ਸੈਣੀ ਸਾਹਿਬ
0: ਆ ਰਹੀ ਹੈ ਇਹਨਾਂ ਦੀ,
1: ਹਾਂਜੀ ਹਾਂਜੀ ਕੰਪਲੀਟ
0: ਕਰ ਲਓ, ਵਿੱਚ ਜਿਹੜੀ ਹਰਡਲ ਆ ਰਹੀ ਆ ਉਹ ਇਹਨਾਂ ਦੀ ਜਿਹੜੀ ਅਪੀਲ ਆ ਉਹੀ ਆ ਰਹੀ ਆ ਜੀ।
1: ਜੀ ਬਿਲਕੁਲ ਬਿਲਕੁਲ,
0: ਜਾਂ ਤੁਹਾਡੀ ਸੁਣਵਾਈ ਨੀ ਹੁੰਦੀ ਤੁਸੀਂ ਚੁੱਪ ਕਰਕੇ ਤੁਹਾਡੀ ਅਪੀਲ ਤੁਸੀਂ ਵਾਪਸ ਲਓ, ਲਾਓ ਫਾਂਸੀ ਚ ਇਹਦੇ ਵਿਚ ਮਤ ਹੈਗੀ ਆ
1: ਜੀ,
0: ਕਿਸੇ ਨੇ ਨਹੀਂ ਲਾਉਣੇ, ਨਾ ਕੋਈ ਪੋਲੀਟੀਕਲ ਪਾਰਟੀ ਰਿਸਕ ਲੈ ਹੀ ਨਹੀਂ ਸਕਦੀ ਜੀ।
1: ਜੀ ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਦੂਸਰੇ ਪਾਸੇ ਆਪਾਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਐਕਸਾਈਜ਼ ਪਾਲਿਸੀ ਦੀ, ਕਾਫੀ ਜਿਹੜੀਆਂ ਵੀਡੀਓ ਵੀ ਵਾਇਰਲ ਹੋਈਆਂ ਕੋਰਟ ਦੇ ਵਿਚ ਅਰਵਿੰਦ ਕੇਜਰੀਵਾਲ ਹੋਣਾ ਦੀਆਂ, ਉਸ ਤੋਂ ਬਾਅਦ ਕੋਰਟ ਨੇ ਜਿਹੜਾ ਹੁਕਮ ਵੀ ਦਿੱਤਾ ਕਿ ਉਹ ਵੀਡੀਓ ਨੂੰ ਜਿਹੜਾ ਪੂਰਾ ਸੋਸ਼ਲ ਮੀਡੀਆ ਦੇ ਉੱਤੋਂ ਹਟਾਇਆ ਜਾਵੇ। ਅੱਜ ਜਿਹੜੀ ਸੁਣਵਾਈ ਹੋਣੀ ਸੀ ਕੇਜਰੀਵਾਲ ਸਾਹਿਬ ਦੀ ਦੁਬਾਰਾ, ਤੇ ਉਹਦੇ ਉੱਤੇ ਜਿਹੜਾ ਆ ਗਿਆ ਆਪਣਾ ਬਿਆਨ ਆ ਗਿਆ ਆਪਣਾ ਕੋਰਟ ਦਾ, ਜਸਟਿਸ ਸਵਰਨਾ ਕਾਂਤਾ ਸ਼ਰਮਾ ਵੱਲੋਂ ਕੇਸ ਤੋਂ ਵੱਖ ਹੋਣ ਤੋਂ ਇਨਕਾਰ ਕਰਤਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਜਿਹੜੀ ਖਾਰਜ ਕਰ ਦਿੱਤੀ ਹੈ। ਉਹ ਕਹਿੰਦੇ ਬਿਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਤੇ ਸਿਰਫ ਅੰਦਾਜ਼ੇ ਦੇ ਨਾਲ ਦੋਸ਼ ਲਾਉਣੇ ਗਲਤ ਹੈ। ਅਦਾਲਤ ਨੇ ਇਹ ਕਿਹਾ, ਦਿੱਲੀ ਹਾਈ ਕੋਰਟ ਦੀ ਜੱਜ ਜਿਹੜੀ ਹੈ ਸਵਰਨਾ ਕਾਂਤਾ ਸ਼ਰਮਾ ਨੇ ਅੱਜ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰਨ ਤੋਂ ਇਨਕਾਰ ਕਰਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਵੱਲੋਂ ਦਾਇਰ ਜਿਹੜੀ ਕੀਤੀ ਹੈ ਉਸ ਪਟੀਸ਼ਨ ਨੂੰ ਖਾਰਜ ਕੀਤਾ ਤੇ ਮੰਗ ਕੀਤੀ ਹੈਗੀ ਸੀਗੀ ਉਹਦੇ ਵਿਚ ਕਿ ਕੇਸ ਦੀ ਸੁਣਵਾਈ ਨਾ ਕਰਨ ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਹੋਣਾ ਨੇ ਕਿਹਾ ਕਿਸੇ ਵੀ ਮੁਕੱਦਮੇਬਾਜ਼ੀ ਨੂੰ ਬਿਨਾਂ ਕਿਸੇ ਸਬੂਤ ਦੇ ਜੱਜ ਦੇ ਬਾਰੇ ਫੈਸਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੱਜ ਕਿਸੇ ਵਿਅਕਤੀ ਦੇ ਪੱਖਪਾਤ ਦੇ ਉੱਤੇ ਨਿਰਧਾਰਿਤ ਡਰ ਨੂੰ ਦੂਰ ਕਰਨ ਦੇ ਲਈ ਖੁਦ ਨੂੰ ਕੇਸ ਤੋਂ ਵੱਖ ਨਹੀਂ ਕਰ ਸਕਦੇ। ਜਸਟਿਸ ਸ਼ਰਮਾ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਬਿਨਾਂ ਕਿਸੇ ਆਧਾਰ ਦੇ ਉੱਤੇ ਕਿਸੇ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਕਿਸੇ ਜੱਜ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਨਿਸ਼ਾਨਾ ਸਿੱਧਣਾ ਅਸਲ ਦੇ ਵਿੱਚ ਪੂਰੀ ਜਿਹੜੀ ਆ ਨਿਆਂ ਪਾਲਿਕਾ ਦੇ ਉੱਤੇ ਸ਼ੱਕ ਜਿਹੜਾ ਕਰਨਾ ਹੁੰਦਾ ਹੈ। ਤੇ ਕਿਵੇਂ ਦੇਖਦੇ ਹੋ ਸੈਣੀ ਸਾਹਿਬ?
0: ਮਹਾਰਾਜ ਸਾਹਿਬ ਗੱਲ ਇਹ ਤਾਂ ਹੈਗੀ ਆ, ਜੇ ਬੰਦਾ ਹੁੰਦਾ ਨਾ ਇਹਨਾਂ ਦੀ ਜਗ੍ਹਾ ਤੇ ਕੋਈ
1: ਜੀ,
0: ਤੇ ਉਹਨੇ ਆਪਣੇ ਆਪ ਨੂੰ ਇਕਦਮ ਵੱਖ ਕਰ ਲੈਣਾ ਸੀ।
1: ਬਿਲਕੁਲ ਹੈ ਜੀ।
0: ਹਾਂਜੀ, ਹੁਣ ਹੁਣ ਜਿਹੜਾ ਹੈਗਾ ਜੇ ਇਹਨਾਂ ਨੇ ਪੰਗਾ ਜਿਹੜਾ ਲਿਆ ਹੈਗਾ ਆ, ਉਹ ਲਿਆ ਇੱਕ ਲੇਡੀ ਜੱਜ ਦੇ ਨਾਲ
1: ਜੀ।
0: ਉਹ ਹਾਂਜੀ, ਉਹ ਅਗਲੇ ਕਹਿੰਦੀ ਹੈਗੀ ਆ ਵੀ ਭਾਈ ਤੂੰ ਤਾਂ ਇੰਨੀ ਗੱਲ ਕਹਿ ਕੇ ਚੱਲ ਗਿਆ, ਜੇ ਮੈਂ ਆਪਣੇ ਆਪ ਨੂੰ ਵੱਖ ਕਰਾਂ ਤੇਰੇ ਤਾਂ ਦੋਸ਼ ਸਾਬਤ ਹੋ ਗਏ।
1: ਹੋ ਗਿਆ ਜੀ, ਸਾਡੀ ਵੀ ਇੱਜ਼ਤ ਆ ਕੋਈ,
0: ਇਸ ਕਰਕੇ ਹਾਂ ਉਹ ਤਾਂ ਬਿਲਕੁਲ। ਦੂਜਾ ਉਹਨਾਂ ਨੇ ਸਪਸ਼ਟ ਕਿਹਾ ਵੀ ਕਿਸੇ ਵੀ ਨੇਤਾ ਨੂੰ ਜਿਹੜਾ ਹੈਗਾ ਆ ਵੀ ਇੰਸਟੀਟਿਊਸ਼ਨ ਨੂੰ ਮਤਲਬ ਜਿਹੜਾ ਖਰਾਬ ਕਰਨ ਦੀ ਜਿਹੜੀ ਹੈਗੀ ਆ ਉਹ ਨਹੀਂ, ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
1: ਚਾਹੇ ਸੈਣੀ ਸਾਹਿਬ ਸਿਆਸੀ ਵੀ ਨਾ ਹੋਵੇ, ਕੋਈ ਆਮ ਹੀ ਅਪਰਾਧੀ ਹੋਵੇ, ਉਹ ਆ ਕੇ ਕਵੇ ਵੀ ਮੈਂ ਨੀ ਭਾਈ ਇਹਨੂੰ ਪਸੰਦ ਕਰਦਾ, ਜੱਜ ਨੂੰ ਇਹਨੂੰ ਬਦਲੋ ਭਾਈ, ਮੈਂ ਨੀ ਇਥੋਂ ਫੈਸਲਾ ਲੈਣਾ, ਏਦਾਂ ਹੋ ਸਕਦਾ?
0: ਬਸ ਇਹ ਚੀਜ਼ ਆ ਜੀ, ਇਹ ਚੀਜ਼ ਹੈਗੀ ਆ। ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ ਤਾਂ ਵਾਕਈ ਜੁਡੀਸ਼ਰੀ ਨੂੰ ਜਿਹੜਾ ਬਾਹਰ ਕੀਤੀਆਂ, ਉਹ ਤਾਂ ਜੁਡੀਸ਼ਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ
1: ਜੀ।
0: ਬਾਕੀ ਦੇਖੋ ਹੁਣ ਕੇਸ ਦਾ ਫੈਸਲਾ ਤਾਂ ਜਿਹੜਾ ਹੈਗਾ ਆ ਉਹ ਤਾਂ ਲੀਗਲੀ ਉਹਦੇ ਮੁਤਾਬਕ ਹੀ ਆਉਣਾ ਹੈਗਾ ਜੀ
1: ਜੀ।
0: ਪਰ ਏਦਾਂ ਦੀ ਅਕਵੀਜ਼ਿੰਗ ਫਿੰਗਰ ਜੇ ਰੇਜ਼ ਕਰਦੇ ਤੇ ਫੇਰ ਉਹ ਲੇਡੀ ਆ ਜੱਜ ਆ ਉਹਨੇ ਗਟਸ ਦਿਖਾਏ, ਉਹ ਕਹਿੰਦੀ ਮੈਂ ਕਰੂੰ ਫੈਸਲਾ।
1: ਬਿਲਕੁਲ,
0: ਇਹ ਥੋੜਾ ਹੈਗਾ ਆ ਵੀ ਤੂੰ ਆ ਕੇ ਦੋ ਗੱਲਾਂ ਸੁਣਾ ਜਾ ਮੈਨੂੰ, ਤੇ ਏਦਾਂ ਤਾਂ ਕੱਲ ਨੂੰ ਕੋਈ ਹੋਰ ਵੀ ਆ ਕੇ ਇੰਨੀ ਗੱਲ ਕਹਿ ਜਾ
1: ਕਰੂਗਾ,
0: ਹਾਂਜੀ ਜੀ ਅਸੀਂ ਇਹਨਾਂ ਤੋਂ ਫੈਸਲਾ ਨੀ ਕਰਾਉਣਾ ਜੀ, ਤੇ ਉਹੀ ਦੋਸ਼ ਜਿਹੜੇ ਪਹਿਲੇ ਤੂੰ ਲਾਏ ਆ ਹੋਰ ਕੋਈ ਲਾ ਦੂਗਾ
1: ਕੋਈ ਆ ਕੇ ਲਾ ਦੂਗਾ।
0: ਹਾਂਜੀ, ਜਦਕਿ ਜਦੋਂ ਤੁਹਾਡੇ ਕੋਲ ਕੋਈ ਵੀ ਫੈਸਲਾ ਹੈਗਾ ਆ ਜੀ ਉਹ ਅਪੀਲੇਬਲ ਹੁੰਦਾ
1: ਜੀ
0: ਸੁਪਰੀਮ ਕੋਰਟ ਤੱਕ, ਸੁਪਰੀਮ ਤੇ ਇਹਨਾਂ ਦਾ ਉਹ ਹਾਈ ਕੋਰਟ ਦੇ ਵਿੱਚ ਕੰਮ ਹੈਗਾ, ਜੇ ਤੁਹਾਨੂੰ ਨਹੀਂ ਪਸੰਦ ਹੋਊਗਾ ਤੁਸੀਂ ਕਹਾਂ ਸੁਪਰੀਮ ਕੋਰਟ ਚੈਲੰਜ ਕਰਦੇ ਹੋ।
1: ਨਾਲੇ ਹਲੇ ਤਾਂ ਫੈਸਲਾ ਵੀ ਨਹੀਂ ਆਇਆ ਸੈਣੀ ਸਾਹਿਬ, ਪਹਿਲਾਂ ਹੀ ਇੱਕ ਸ਼ੱਕ ਕਰਨ ਲੱਗ ਗਿਆ।
0: ਬਿਲਕੁਲ, ਇਹਨਾਂ ਦੀ ਨੀਤੀ ਸਰ, ਇਹਨਾਂ ਦੀ ਨੀਤੀ ਇਹ ਆ ਬਲੈਕਮੇਲ ਕਰਕੇ ਤੇ ਇਹ ਕੰਮ ਕਰਾਉਂਦੇ ਆ
1: ਜੀ।
0: ਇਹ ਤੁਸੀਂ ਦੇਖੋ ਬਾਕੀ ਵੀ ਜਿਹੜਾ ਹੈਗਾ ਆ ਇਹ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਭੀੜ ਤੰਤਰ ਦਾ ਫਾਇਦਾ ਕਿੱਦਾਂ ਲੈਣਾ ਹੈਗਾ ਆ ਉਹ ਇਸ ਪਾਰਟੀ ਨੇ ਸ਼ੁਰੂਆਤ ਕੀਤੀ
1: ਜੀ।
0: ਹਾਂਜੀ, ਧਰਨੇ ਜਿਹੜੇ ਹੈਗੇ ਆ ਉਹ ਇਹਨਾਂ ਦੀ ਦੇਣ ਆ ਜੀ
1: ਜੀ।
0: ਬਾਅਦ ਚ ਲੋਕੀ ਵੀ ਫੋਲੋ ਕਰਨ ਲੱਗ ਪਏ, ਫਿਰ ਕਦੀ ਕਿਸਾਨ ਲਾਉਣ ਲੱਗ ਪਏ, ਕਦੀ ਕੋਈ ਧਰਨਾ ਲਾਉਣ ਲੱਗ ਪਏ। ਇਹ ਦਿੱਲੀ ਦੇ ਵਿੱਚ ਸ਼ੁਰੂ ਹੋਏ ਸੀਗੇ ਜੀ, ਤੇ ਉਥੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਹ ਤਰੀਕਾ ਇਹਨਾਂ ਦਾ ਬੜਾ ਵਧੀਆ ਹੈਗਾ ਆ, ਚਾਹੇ ਅਗਲੇ ਨੂੰ ਜਿਹੜਾ ਟ੍ਰੈਫਿਕ ਦੇ ਨਾਂ ਤੇ ਬਲੈਕਮੇਲ ਕਰੋ ਵੀ ਸੜਕਾਂ ਰੁਕ ਗਈਆਂ ਜੀ, ਤੇ ਜਾਂ ਜਿਹੜਾ ਆ ਵੀ ਇੰਸਟੀਟਿਊਸ਼ਨ ਦੇ ਉੱਤੇ ਹੁਣ ਦੇਖੋ ਚੋਣ ਕਮਿਸ਼ਨ ਦੇ ਉੱਤੇ ਇਹ ਦੋਸ਼ ਲਾਉਂਦੇ ਆ ਜੀ। ਹਾਂਜੀ, ਭਾਰਤ ਸਾਹਿਬ ਗੱਲ ਏਦਾਂ ਆ ਵੀ ਜੇ 90 ਲੱਖ ਵੋਟਾਂ ਘੱਟ ਹੋ ਰਹੀਆਂ ਹੈਗੀਆਂ ਤੇ ਇਹਦਾ ਰੌਲਾ ਪੈਂਦਾ ਹੈਗਾ, ਮੰਨ ਲਓ ਵੀ 10 ਲੱਖ ਜਿਹੜਾ ਹੈਗਾ ਆ ਮੰਨ ਲੈਂਦੇ ਹੈਗੇ ਆ ਵੀ ਉਹ ਜੈਨੂਅਨ ਘੱਟ ਹੋ ਗਈ
1: ਹੋਣਗੀਆਂ,
0: ਇੰਨੇ ਬੜੇ ਥੋੜਾ ਜਿਹੜੇ ਹੈਗੇ ਆ ਵੀ ਹਾਂ ਜੀ 90 ਲੱਖ ਵੋਟ ਘੱਟ ਹੋ ਰਹੀ ਹੈਗੀ ਆ, ਤੇ ਉਹ ਬੰਦੇ ਕਿੱਥੇ ਮਤਲਬ ਜਿਹੜਾ ਹੈਗਾ, ਕਿਉਂਕਿ ਇਹ ਦੋਹਰੀ ਦੋਹਰੀ ਵੋਟ ਬਣੀ ਹੀ ਹੈਗੀ ਆ, ਝੂਠੀਆਂ ਵੋਟਾਂ ਵੀ ਬਣੀਆਂ ਹੀ ਆ ਜੀ,
1: ਇਹ
0: ਹੁੰਦਾ ਰਿਹਾ ਜਾਂ ਪਹਿਲਾਂ ਤੋਂ
1: ਜੀ।
0: ਤੋ ਇਸ ਕਰਕੇ ਮੈਂ ਤਾਂ ਤੁਹਾਨੂੰ ਦੱਸਿਆ ਸੀ ਇੱਕ ਮਤਲਬ ਛੋਟੇ ਜਿਹੇ ਸ਼ਹਿਰ ਦੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ 500 ਵੋਟ ਅਗਲੇ ਨੇ ਜਾਲੀ ਬਣਾਈ ਸੀ, ਉਹ ਪਤਾ ਹੀ ਨੀ ਬੰਦੇ ਕਿੱਥੇ ਪਿੰਡਾਂ ਚ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਪ੍ਰਵਾਸੀ, ਉਹ ਆ ਕੇ ਵੋਟ ਪਾ ਜਾਂਦੇ ਸੀ, ਉਹ ਪਤਾ ਹੀ ਨੀ ਹੁੰਦਾ ਸੀ ਉਹ ਭਾਈ ਇਹ ਵੋਟਰ ਕਿੱਥੋਂ ਆ ਗਏ
1: ਜੀ।
0: ਮੁੜ ਕੇ ਜਿਹੜਾ ਹੈਗਾ ਇਲੈਕਸ਼ਨ ਤੋਂ ਪਹਿਲਾਂ ਜਦੋਂ ਵੋਟਰ ਲਿਸਟਾਂ ਜਾਰੀ ਹੋਣ ਲੱਗਣੀਆਂ ਤੇ ਉਹ ਵਿਚਾਰਿਆਂ ਨੇ ਜਿਹੜਾ ਹੈਗਾ ਜਿਹੜੇ ਕੈਂਡੀਡੇਟ ਨੂੰ ਨਹੀਂ ਪਤਾ ਹੁੰਦਾ ਸੀ ਉਹ ਇਹ ਵੈਰੀਫਾਈ ਕਰਦਾ ਰਹੇ ਵੀ ਆਹ ਵੋਟ ਲੱਭਦੀ ਨੀ ਪਈ ਕਿੱਥੇ ਆ।
1: ਬਿਲਕੁਲ ਜੀ,
0: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਹੈਗੀਆਂ ਆ, ਇਹਦੇ ਵਿੱਚ ਕੋਈ ਇਨਕਾਰ ਨੀ ਕੀਤਾ ਜਾ ਸਕਦਾ। ਜਿਹੜਾ ਜੈਨੂਅਨ ਬੰਦਾ ਹੈਗਾ ਆ ਜਿਹਦੀ ਵੋਟ ਘੱਟ ਹੋਈ ਜੀ
1: ਜੀ,
0: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਦੇ ਉੱਤੇ ਉਂਗਲ ਉਠਾਉਣੀ ਬਹੁਤ ਸੌਖੀ ਹੈਗੀ ਆ, ਜਦਕਿ ਜਿਹੜਾ ਹੈਗਾ ਇੰਸਟੀਟਿਊਸ਼ਨ ਨੂੰ ਦੀ ਰਿਸਪੈਕਟ ਬਹਾਲ ਰੱਖਣੀ, ਉੱਥੇ ਦੇ ਇੰਸਟੀਟਿਊਸ਼ਨ ਦੇ ਜਿਹੜੇ ਕਸਟੋਡੀਅਨ ਨੇ ਉਹਨਾਂ ਦੀ ਵੀ ਡਿਊਟੀ ਆ ਤੇ ਪਬਲਿਕ ਦੀ ਵੀ ਡਿਊਟੀ ਆ, ਦੇਸ਼ ਕਿਸੇ ਗੱਲ ਨਾਲ ਚੱਲਦਾ ਜੀ, ਏਦਾਂ ਥੋੜਾ ਚੱਲਦਾ।
1: ਅੱਜ ਵੈਸੇ ਸੁਪਰੀਮ ਕੋਰਟ ਨੇ ਵੀ ਸੈਣੀ ਸਾਹਿਬ ਝਾੜ ਪਾਈ ਹੈ ਕਿ ਕਹਿੰਦੇ ਵਾਰ ਵਾਰ ਅਰਜ਼ੀਆਂ ਦਾਖਲ ਕਰਨ ਦੇ ਉੱਤੇ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ, ਜੋ ਕੁਝ ਵੀ ਅੱਜ ਸੋਮਵਾਰ ਪੱਛਮੀ ਬੰਗਾਲ ਦੀਆਂ ਵੋਟਾਂ ਜਾਂ ਵੋਟਰ ਸੂਚੀ ਦੀਆਂ ਜਿਹੜੀਆਂ ਵਿਸ਼ੇਸ਼ ਸੁਧਾਈ ਹੋ ਰਹੀ ਹੈ SIR ਕੇਸ ਦੇ ਵਿੱਚ ਵਾਰ ਵਾਰ ਅਰਜ਼ੀਆਂ ਜਿਹੜੀਆਂ ਦਾਖਲ ਕਰਨ ਤੇ ਨਾਰਾਜ਼ਗੀ ਉਹਨਾਂ ਨੇ ਪ੍ਰਗਟ ਕੀਤੀ ਹੈ, ਤੇ ਅਦਾਲਤ ਜਿਹੜੀ ਹੈ ਇਸ ਗੱਲ ਦੇ ਉੱਤੇ ਸਹਿਮਤ ਹੋ ਗਈ ਹੈ ਕਿ ਕਲਕੱਤਾ ਹਾਈ ਕੋਰਟ ਦੇ ਜਿਹੜੇ ਚੀਫ ਨੇ ਜਸਟਿਸ ਤੋਂ ਉਨ੍ਹਾਂ ਇਲਜ਼ਾਮਾਂ ਦੇ ਉੱਤੇ ਰਿਪੋਰਟ ਮੰਗੀ ਜਾਵੇ, ਤੇ ਅਪੀਲੀ ਟ੍ਰਿਬਿਊਨਲ ਜਿਹੜਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੰਮ ਨਹੀਂ ਕਰ ਰਹੇ ਨੇ।
0: ਪਰ ਸਭ ਗੱਲ ਏਦਾਂ ਹੈਗੀ ਆ ਇਹ ਕੰਮ ਹੈਗਾ ਸੀਗਾ ਵੱਡਾ ਤੇ ਸਮਾਂ ਥੋੜਾ ਸੀ।
1: ਉਹ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਹਾਇਰ ਕਰ ਲਓ ਹੋਰ ਸੂਬਿਆਂ ਦੇ ਜਿਹੜੇ ਸੀ ਹੈਗੇ ਨੇ।
0: ਹਾਂਜੀ ਹਾਂਜੀ ਹਾਂਜੀ ਉਹਦੇ ਵਿੱਚ ਗੱਲ ਇੱਦਾਂ ਹੈਗੀ ਨਾ, ਫਿਰ ਹੁਣ ਇੰਨਾ ਸੈਟਅਪ ਜਿਹੜਾ ਹੈਗਾ ਆ ਉਹ ਇਕੱਠਾ ਮਤਲਬ ਚਲਾਉਣਾ ਉਹਨੂੰ ਕਹਿੰਦੇ ਕਿਸ ਕਿਸੇ ਤਰੀਕੇ ਦੇ ਨਾਲ ਕਿੱਦਾਂ ਚੱਲੂਗਾ। ਉਹ ਜਿੰਨੇ ਤੁਸੀਂ ਆਫਿਸਰ ਸਾਥ ਲਓਗੇ ਜੀ ਉਹਨਾਂ ਨੂੰ ਤੁਹਾਨੂੰ ਰੈਜੀਡੈਂਸ ਵੀ ਪ੍ਰੋਵਾਈਡ ਕਰਨਾ ਪਊਗਾ, ਉਹ ਰਹਿਣਗੇ ਕਿੱਥੇ ਜੀ,
1: ਨਾਲੇ ਉਹ ਦੂਸਰੇ ਸੂਬਿਆਂ ਦੇ ਵੀ ਤਾਂ ਜਿਹੜੇ ਕੇਸ ਚੱਲ ਰਹੇ ਨੇ ਜਾਂ ਕੋਰਟਾਂ ਨੇ ਜਾਂ ਜਿਹੜੀਆਂ ਔਨ ਰਿਕਾਰਡ ਡਿਊਟੀਆਂ ਨੇ ਉਹ ਵੀ ਤਾਂ ਡਿਸਟਰਬ ਹੁੰਦੀਆਂ ਨੇ ਨਾ, ਉਹ ਪਿੱਛੇ ਪੈਣਗੀਆਂ।
0: ਬਿਲਕੁਲ ਉਹ ਠੀਕ ਹੈ ਸਰ, ਪਰ ਗੱਲ ਇਹ ਵੀ ਕੰਮ ਵੱਡਾ ਸੀਗਾ ਸਮਾਂ ਥੋੜਾ ਸੀਗਾ, ਪਰ ਜਿੰਨਾ ਕੁ ਹੈਗਾ ਆ ਉਹਨੇ ਦੇ ਵਿੱਚ ਜਿਹੜਾ ਤਰੀਕੇ ਨਾਲ ਹੋ ਰਿਹਾ ਹੈਗਾ ਆ ਉਹ ਜਿਹਨੂੰ ਓਕੇ ਕਰੀ ਜਾਂਦੇ ਮੈਜਿਸਟ੍ਰੇਟ ਉਹ ਬੋਰਡ ਜਿਹੜੀ ਇਨਕਲੂਡ ਕਰਨੀ ਪੈਂਦੀ ਹੈ ਜੀ।
1: ਜੀ ਬਿਲਕੁਲ ਹੈ ਜੀ,
0: ਏਦਾਂ ਨੀ ਹੈਗਾ ਕਿ ਰਿਕਾਰਡ ਕਰਕੇ ਜਿਹੜਾ ਹੈਗਾ ਵੀ ਉਹਦੇ ਕੋਲ ਪੁਰਾਣਾ ਰਿਕਾਰਡ ਹੈ ਸੀ ਜਾਂ ਨਹੀਂ ਹੈਗਾ ਸੀ। ਸਰ ਉਹਨਾਂ ਨੇ 2002 ਦਾ ਲਿਆ ਆ ਵੀ ਜੇ 2002 ਦੇ ਵਿੱਚ ਵੀ ਤੁਹਾਡੀ ਵੋਟ ਐਗਜਿਸਟ ਕਰਦੀ ਅੱਜ ਵੀ ਤੁਹਾਡੀ ਐਗਜਿਸਟ ਕਰਦੀ ਹੈਗੀ ਆ ਤਾਂ ਓਕੇ, ਜੇ 2002 ਦੀ ਵੋਟਰ ਲਿਸਟ ਤੁਹਾਡਾ ਨਾਂ ਹੈ ਨੀ ਤਾਂ ਉਹ ਵੈਰੀਫਾਈ ਕਰਦੇ ਆ ਵੀ ਉਦੋਂ ਤੁਸੀਂ ਵੋਟਰ ਕਿੱਥੇ ਦੇ ਸੀ।
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਉਹ ਤਾਂ ਜਿਹੜੇ ਜਿਹੜਾ ਦੀਆਂ ਨਵੀਆਂ ਵੋਟਾਂ ਵੰਡੀਆਂ ਹੈਗੀਆਂ ਉਹਨਾਂ ਦਾ ਤਾਂ ਕੋਈ ਹੈ ਹੀ ਨੀ ਗਾ ਜੀ, ਏਦਾਂ ਤਾਂ ਉਹਨਾਂ ਦੀ ਤਾਂ ਕੋਈ ਵੈਰੀਫਿਕੇਸ਼ਨ ਹੋਣੀ ਹੀ ਨੀ ਜੀ।
1: ਬਿਲਕੁਲ ਹੈ ਜੀ,
0: ਇਸ ਕਰਕੇ ਇਹ ਠੀਕ ਹੈ ਜੀ, ਇੰਸਟੀਟਿਊਸ਼ਨ ਦਾ ਕੰਮ ਹੈਗਾ ਆ ਪਰ ਕੰਮ ਵੱਡਾ ਸੀਗਾ ਜੀ, ਉਹਦੇ ਵਾਸਤੇ ਸਮਾਂ ਘੱਟ ਸੀਗਾ ਜੀ, ਜਿਹਦੇ ਕਰਕੇ ਆਹ ਗ੍ਰਹਿ ਚ ਜਿਹੜੇ ਉੱਠਦੇ ਤੇ ਉਹ ਜੁਡੀਸ਼ਰੀ ਵੀ ਮਹਿਸੂਸ ਕਰਦੀ ਆ ਕਿ ਭਾਈ ਇਹਦਾ ਜਿਹੜਾ ਹੈਗਾ ਆ ਬਈ ਇੰਨਾ ਕੰਮ ਕਰਨਾ ਜਿਹੜਾ ਆ ਉਹ ਥੋੜੇ ਸਮੇਂ ਦੇ ਵਿੱਚ ਔਖਾ ਤੇ ਜੇ ਕਿਸੇ ਦਾ ਕੋਈ ਜੈਨੂਇਨ ਗ੍ਰਹਿ ਚ ਹੋਊਗਾ ਉਹ ਤਾਂ ਟੇਕ ਅਪ ਕਰ ਲਿਆ ਜਾਊਗਾ ਤੇ ਹੁਣ ਇੱਕ ਆਦਤ ਵੀ ਬਣ ਕੇ ਜਾਂਦੀ ਹੈਗੀ ਆ ਜੀ, ਫਿਰ ਸੁਪਰੀਮ ਕੋਰਟ ਵੀ ਉਹ ਤੋਂ ਫੈਟਾ ਪਿਆ ਜੀ।
1: ਨਾਲੇ ਦੇਖੋ ਜੋ ਜਿੰਨੀ ਆਵਾਜ਼ ਹੋਰ ਸੂਬਿਆਂ ਦੇ ਵਿੱਚ ਉੱਠੀ ਆ ਉਨੀ ਆਵਾਜ਼ ਪੰਜਾਬ ਦੇ ਵਿੱਚ ਨਹੀਂ ਉੱਠੀ ਇਸ ਖਿਲਾਫ਼ ਜਿਹੜਾ ਐਸ ਆਈ ਆਰ, ਹਾਲੇ ਕਿ ਹਰ ਚੀਜ਼ ਦੇ ਵਿੱਚ ਮੋਹਰੀ ਹੁੰਦਾ ਪੰਜਾਬ, ਕੋਈ ਮੁਹਿੰਮ ਚਲਾਉਣੀ ਹੈ ਕੋਈ ਧਰਨਾ ਲਾਉਣਾ ਹੈ, ਪਰ ਐਸ ਆਈ ਆਰ ਦਾ ਮੁੱਦਾ ਪੰਜਾਬ ਦੇ ਵਿੱਚ ਦਿਖਦਾ ਹੀ ਨਹੀਂ ਗਾ।
0: ਪਰ ਸਭ ਉੱਥੇ ਵੈਰੀਫਿਕੇਸ਼ਨ ਹੁੰਦੀ ਹੈ ਬਕਾਇਦਾ ਤੌਰ ਤੇ, ਇੱਥੇ ਪੰਜਾਬ ਦੇ ਵਿੱਚ ਇੱਦਾਂ ਦਾ ਨਹੀਂ ਹੈਗਾ ਜੀ। ਕੋਈ ਬੰਗਲਾਦੇਸ਼ੀ ਘੱਟ ਆ ਜਾਂ ਜਿੱਦਾਂ ਮਰਜ਼ੀ ਵੋਟ ਬਣੀ ਆ, ਸਾਡੇ ਵੀ ਪਿੰਡਾਂ 'ਚ ਪਤਾ ਸਾਨੂੰ ਆਹ ਵੋਟ ਕਿਹਦੀ ਆ ਵੋਟ ਕਿਹਦੀ ਆ
1: ਜੀ।
0: ਸ਼ਹਿਰਾਂ ਦੇ ਵਿੱਚ ਤਾਂ ਪੰਗਾ ਪੈਂਦਾ ਨਾ ਜੀ, ਸ਼ਹਿਰਾਂ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਬਣ ਬਣ ਦੀ ਲੱਕੜ ਇਕੱਠੀ ਹੋਈ ਹੁੰਦੀ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ, ਤੇ ਨਾ ਪਤਾ ਹੁੰਦਾ ਗੁਆਂਢੀ ਨੂੰ, ਨੀ ਗੁਆਂਢੀ ਦਾ ਪਤਾ ਹੁੰਦਾ ਵੀ ਕੌਣ ਆ ਕਿੱਥੋਂ ਆਇਆ।
1: ਬਿਲਕੁਲ,
0: ਸੋ ਇਸ ਕਰਕੇ ਉਹ ਵੈਰੀਫਿਕੇਸ਼ਨ ਹੋ ਜਾਣੀ ਚਾਹੀਦੀ, ਉਹਦੇ ਵਿੱਚ ਕੋਈ ਹਿੱਕ ਨਹੀਂ ਹੈ ਜੀ, ਵਧੀਆ ਜਿਹਾ ਸਗੋਂ ਜਿਹੜੇ ਹੁੰਦੇ ਰਹਿਣੇ ਚਾਹੀਦੇ ਰਿਫੋਰਮ ਜਿਹੜੇ ਆ ਨਾ ਜੀ, ਉਹ ਹੁੰਦੇ ਰਹਿਣੇ ਚਾਹੀਦੇ ਕੰਟੀਨਿਊਸਲੀ।
1: ਬਿਲਕੁਲ
0: ਜੀ ਸਰ,
1: ਆਪਣੇ ਨਾਲ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਸਤਿੰਦਰ ਸਿੰਘ ਔਜਲਾ ਜੁੜੇ ਨੇ ਜੀ, US ਤੋਂ ਉਹਨਾਂ ਦੀ ਗੱਲਬਾਤ ਸੁਣ ਲਈ, ਸ਼ਾਇਦ ਕੋਈ ਗੱਲਬਾਤ ਕਰਨੀ ਚਾਹੁੰਦੇ, ਸਵਾਲ ਹੋਵੇ ਜਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਵੱਡੇ ਵੀਰ ਜੀ,
2: ਰਾਜਨ ਜੀ, ਸਰਕਾਰ ਜੀ,
1: ਸਤਿ ਸ੍ਰੀ ਅਕਾਲ
2: ਭਾਰਜੀ ਵੀਰ, ਸ਼ੈਲੀ ਵੀਰ ਹੁਣੀ ਇੰਨੇ ਵੀ ਵਿਹਲੇ ਹੈ ਨੀ।
1: ਅੱਛਾ ਜੀ,
2: ਹਾਂ, ਜਿੰਨੇ ਤੁਸੀਂ ਸਮਝਦੇ ਹੋ ਵੀ ਕਹਿੰਦੇ ਇੱਧਰ ਧਰਨੇ ਲੱਗੇ ਨੀ
1: ਹੈਗੇ। ਨਹੀਂ ਮੇਰਾ ਮੇਰਾ ਮਤਲਬ ਉਹ ਨੀ ਸੀਗਾ, ਮੈਂ ਤਾਂ ਪਹਿਲਾਂ ਬਦਨਾਮ ਹੈ ਇਸ ਚੀਜ਼ ਦੇ ਵਿੱਚ ਵੀ ਇਹ ਪਿੱਛੇ ਮੈਂ ਪਿਆ ਆ
2: ਜੀ, ਸਾਰਾ ਮਤਲਬ ਸਮਝਦਾ ਤੁਹਾਡਾ
1: ਜੀ,
2: ਅਸੀਂ ਇੰਨੇ ਵੀ ਕਮਲੇ ਨੀ ਹੈਗੇ
1: ਜੀ।
2: ਦੇਖੋ ਸਾਡੇ ਨਾ ਜਦੋਂ ਮਹਾਰਾਜ ਗੱਲ ਸੁਣਦਾ ਰਾਜਨ ਦੀ ਵੋਟਾਂ ਦੀ ਜਾਂ ਕੋਈ ਵੀ ਲਾ ਲਓ ਟੀਚਰ ਵਾਲੀ, ਅਸੀਂ ਕੋਈ ਬੇਸਿਕ ਸਟਰਕਚਰ ਤਿਆਰ ਹੀ ਨਹੀਂ ਕਰ ਸਕੇ ਆ।
1: ਨਾ ਜੀ ਨਾ, ਪੋਲੀਓ ਦੀਆਂ ਬੂੰਦਾਂ ਤੋਂ ਲੈ ਕੇ ਹੁਣ ਤੱਕ ਉਹੀ ਸਿਸਟਮ ਚੱਲੀ ਜਾਂਦਾ,
2: ਕਦੇ ਕਿਸੇ ਦੀ ਅਸੀਂ ਬਾਂਹ ਫੜ ਲੈਂਦੇ ਹਾਂ ਕਾਨੂੰਨ ਦੀ, ਕਦੇ ਕਿਸੇ ਦੀ ਲੱਤ ਫੜ ਲੈਂਦੇ ਹਾਂ, ਉਹਨੂੰ ਥੱਲਿਓ ਤਾਂ ਤਿਆਰ ਕਰਨ ਦੀ ਵਿਧੀ ਵਿਧਾਨ ਤਾਂ ਬਣਾ ਹੀ ਨਹੀਂ ਰਹੇ, ਕੋਈ ਬਣਾ ਰਹੇ ਅਸੀਂ
1: ਨਹੀਂ ਜੀ।
2: ਜਦੋਂ ਵੋਟਾਂ ਨੇੜੇ ਆਉਂਦੀਆਂ ਵੋਟਾਂ ਦਾ ਰੌਲਾ ਪੈ ਜਾਂਦਾ, ਜਦੋਂ ਕਿਸੇ ਕੰਮ ਦੀ ਲੋੜ ਆਉਂਦੀ ਉਦੋਂ ਕੰਮ ਦਾ ਰੌਲਾ ਪਾ ਕੇ ਪੈ ਜਾਂਦੇ ਹੋ
1: ਜੀ,
2: ਹਾਂਜੀ, ਜਦੋਂ ਬਰਸਾਤ ਪੈਣੀ ਹੁੰਦੀ ਆ ਉਦੋਂ ਅਸੀਂ ਡੁੱਬ ਜਾਂਦੇ ਹਾਂ
1: ਜੀ,
2: ਤੇ ਹੁਣ 11 ਮਹੀਨੇ ਨਹਿਰਾਂ ਦਾ ਕੋਈ ਝਾਕ ਨੀ ਹੈਗੀ।
1: ਬਿਲਕੁਲ ਹੈ ਜੀ,
2: ਜਦੋਂ ਇਹੋ ਜਿਹੇ ਕੰਮ ਹੋਣੇ ਨੇ ਫਿਰ ਸਾਰੇ ਪਾਸੇ ਇਹੀ ਹਾਲ ਹੋਣਾ ਹੈ, ਰਿਜ਼ਲਟ ਤਾਂ ਇਹੀ ਨਿਕਲਣਾ।
1: ਬਿਲਕੁਲ ਹੈ ਜੀ,
2: ਅਸੀਂ ਇਹ ਕਾਨੂੰਨ ਨੀ ਬਣਾ ਸਕੇ ਭਾਈ, ਇੱਕ ਪੜ੍ਹੇ ਲਿਖੇ ਦੇ ਥੱਲੇ ਅਨਪੜ੍ਹ ਦੇ ਥੱਲੇ IAS ਅਫਸਰ ਲਾਉਣਾ ਸੈਕਟਰ।
1: ਬਿਲਕੁਲ ਹੈ, 10ਵੀਂ ਪਾਸ ਪਲੱਸ 2 ਪਾਸ ਤਾਂ ਜਿਹੜੇ ਨੇ ਕੀ ਕਹੀਏ ਹੁਣ, 7ਵੀਂ ਪਾਸ ਵਾਲਾ ਬਿਹਾਰ ਵਾਲਾ ਦੇਖ ਲਓ,
2: ਦੇਖੋ IAS ਉਹਦੇ ਕਿੰਨੇ ਉਹਦੇ 10 ਜਿਹੜੇ ਅੰਡਰ ਕੰਮ ਕਰਦੇ ਹੋਣਗੇ
1: ਜੀ,
2: ਆਹ ਤਾਂ ਸਾਡੇ ਹਾਲਾਤ ਨੇ
1: ਜੀ।
2: ਕੋਈ ਬੇਸਿਕ ਸਟਰਕਚਰ ਨੀ ਤਿਆਰ ਹੋ ਰਿਹਾ, ਮੈਂ ਤਾਂ ਕਹਿੰਦਾ ਦੇਖੋ ਕਿੰਨਾ ਵਧੀਆ ਨੇਪਾਲ ਵਾਲਿਆਂ ਨੇ ਕਰਿਆ ਸਰਕਾਰੀ
1: ਸਕੂਲ,
2: ਇਹ ਵੀ ਨੀ ਕਰਨਾ
1: ਚਾਹੀਦਾ,
2: ਸਿੱਧੇ ਬੱਚੇ ਜਿਹੜੇ ਸਰਕਾਰੀ ਮਹਿਕਮੇ ਨਾਲ ਲੋਕ ਜੁੜੇ ਨੇ ਉਹਦੇ ਬੱਚਿਆਂ ਨੂੰ ਸਰਕਾਰੀ ਸਕੂਲ ਕਹਿਣਾ ਜੀ, ਇੱਥੇ ਸਕੂਲ ਚ ਇਲਾਜ ਕਰਾਉਣਾ, ਹਸਪਤਾਲਾਂ ਤੇ ਸਰਕਾਰੀ ਸਕੂਲ ਚ ਪੜ੍ਹਨਾ, ਤੁਸੀਂ ਫੀਸ ਲਾ ਦੇਣ
1: ਔਜਲਾ
2: ਸਾਹਿਬ
1: ਪ੍ਰਾਈਵੇਟ ਹੋਊਗੀ ਨਾ ਤਾਂ ਸਰਕਾਰੀ ਚ ਆਪਸ਼ਨ ਇੱਕੋ ਹੀ ਹੋਊਗੀ ਤਾਂ ਕਿੱਥੇ ਜਾਣਗੇ ਜੀ?
2: ਨਹੀਂ ਮੈਂ ਤਾਂ ਕਹਿਣਾ ਚਲਾਵੇ ਜਿਹਨੇ ਪ੍ਰਾਈਵੇਟ ਚਲਾਉਣਾ
1: ਬਿਲਕੁਲ,
2: ਪਰ ਜਦੋਂ ਜੇ ਉਹਦਾ ਸਿਲੈਕਚਰ ਆਪੇ ਉੱਪਰ ਚੱਕੇ ਜਿਹੜਾ ਪੱਧਰ ਹੀ ਜਦੋਂ ਇੱਕ ਡੀਸੀ ਦੇ ਜਵਾਕ ਨੂੰ ਵੀ ਇਹ ਨਜਾਇਜ਼ ਉੱਥੇ ਪੜਾਉਣਾ ਪੈਣਾ ਜੀ।
1: ਵੈਸੇ ਸ਼ੈਲੀ ਬਾਈ ਜੀ ਨੂੰ ਇੱਕ ਨਵਾਂ ਮੁੱਦਾ ਆਪਣਾ ਦੇ ਦਿੱਤਾ ਆਪਾਂ, ਵੈਸੇ ਨਾ ਇਸ ਮੁੱਦੇ ਦੇ ਉੱਤੇ ਕਿਸੇ ਨੇ ਧਾਰਨਾ ਨੀ ਹਜੇ ਤਾਂ ਲਾਇਆ।
2: ਸ਼ੈਲੀ ਵੀਰ ਕੀ ਕਹਿੰਦਾ ਜਾਊਗਾ?
1: ਨਹੀਂ ਦੇਖਦੇ ਆ ਕੀ ਕਹਿੰਦੇ ਆ, ਹਲੇ ਤਾਂ ਸਤਿ ਸ੍ਰੀ ਅਕਾਲ ਕਰ ਰਹੇ ਆ, ਐਪਰੀਸ਼ੀਏਟ ਕਰ ਰਹੇ ਆ।
2: ਠੀਕ ਹੈ, ਕੋਈ ਨੀ, ਆਪਦੇ ਵੀ ਕੰਮ ਆਉਂਦੇ ਨੇ, ਇਹਦਾ ਨੀ ਹੁੰਦੇ ਵੀ 23-24 ਘੰਟੇ ਧਰਨੇ ਹੀ ਲਾਉਣਾ, 23 ਘੰਟੇ ਹੁੰਦਾ, 1 ਘੰਟਾ ਘਰ ਦਾ ਕੰਮ ਵੀ ਕਰਨਾ ਹੁੰਦਾ
1: ਜੀ।
2: ਤੋ ਇਹ ਸਾਨੂੰ ਕਰਨਾ ਚਾਹੀਦਾ, ਜਿਹੜੀਆਂ ਚੀਜ਼ਾਂ ਨੇ ਬੇਸਕ ਉਹ ਕਰੇ ਨਹੀਂ ਰਹੇ। ਅੱਗੇ ਦੇਖੋ ਸਰਪੰਚ ਸੀ ਜਿਹੜਾ ਮੁੱਖ ਅਧਿਆਪਕ ਨੂੰ ਪੁੱਛ ਸਕਦਾ ਸੀ ਜਾ ਕੇ
1: ਜੀ,
2: ਸਰਪੰਚ ਦੇ ਅੰਡਰ ਆਵੇ, ਤਾਂ ਸਕੂਲ ਤਾਂ ਸਰਪੰਚ ਦੇ ਅੰਡਰ ਆਉਂਦੇ ਨੇ ਪਿੰਡਾਂ ਵਾਲੇ, ਅੱਜ ਵੀ ਉਹ ਮੀਟਿੰਗ ਲੈ ਸਕਦਾ ਸਰਪੰਚ
1: ਜੀ,
2: ਅੱਗੇ ਵੀ ਲੈਂਦੇ ਰਹੇ ਨੇ। ਹੁਣ ਤਾਂ ਗੱਲ ਤਾਂ ਇਹ ਹੋ ਗਈ ਨਾ, ਅੱਗੇ ਸਰਪੰਚ ਹੁੰਦਾ ਸੀ, ਹੁਣ ਤਾਂ ਇਹ ਵੀ ਇਹ ਸਰਪੰਚ ਅਕਾਲੀਆਂ ਦਾ, ਕਾਂਗਰਸ ਦਾ ਜੀ,
1: ਹਾਂ ਉਹ ਵੀ
2: ਫਲਾਨਿਆਂ ਦਾ, ਇਹ ਸਰਪੰਚ ਹਰ ਚੀਜ਼ ਇਹ ਵੰਡ ਕੇ ਰੱਖਦੀ।
1: ਉਹ ਕ੍ਰੈਡਿਟ ਦੀ ਵਾਰ ਆ ਨਾ, ਭਈ ਸਾਡਾ ਹੋਊਗਾ ਤਾਂ ਅਸੀਂ ਨਾਮ ਖੱਟਾਂਗੇ, ਉਹ ਚੀਜ਼ ਚੱਲ ਪਈ ਹੈ।
0: ਔਜਲਾ ਸਾਹਿਬ ਕਰੈਕਟਰ ਡਿੱਗ ਗਿਆ ਨਾ ਸਾਰਿਆਂ ਦਾ, ਕਰੈਕਟਰ ਡਿੱਗ ਗਿਆ। ਅੱਗੇ ਸਰਪੰਚ ਜਾਂਦਾ ਸੀ, ਐਸ ਐਚ ਓ ਨੂੰ ਦਬਕਾ ਮਾਰਦਾ ਸੀ, ਮੇਰੇ ਪੁੱਛੇ ਬਿਨਾ ਮੇਰਾ ਪਿੰਡ ਦਾ ਪਤਾ ਕਿੱਦਾਂ ਲਿਆ ਆ
2: ਤੂੰ, ਕਿਵੇਂ ਚੱਕ ਲੈ ਗਿਆ?
1: ਬਿਲਕੁਲ
0: ਹਾਂਜੀ, ਤੇ ਮੁੜ ਕੇ ਜਿਹੜਾ ਹੈਗਾ ਉਹੀ ਸਰਪੰਚ ਜਿਹੜੇ ਦਲਾਲ ਬਣ ਗਏ ਵਿਚੋਂ, ਉਹਨਾਂ ਨੂੰ ਖਲਾਉਂਦੇ ਤੇ ਆਪ ਵੀ ਵਿਚੋਂ ਕੁੰਡੀ ਲਾਉਂਦੇ ਹੈਗੇ ਜੀ, ਤੇ ਉਹਨਾਂ ਦਾ ਜਿਹੜਾ ਹੈਗਾ ਫਿਰ ਇੱਜ਼ਤ ਮਾਣ ਤਾਂ ਜਾਂਦਾ ਹੀ ਰਹਿਣਾ ਸੀ
1: ਜੀ।
2: ਹੁਣ ਤਾਂ ਜੀ ਸਰਪੰਚ ਕਹਿੰਦੇ
1: ਅੱਗੇ ਪੰਚਾਇਤਾਂ ਚ ਮਾੜੇ ਮੋਟੇ ਮਸਲੇ ਹੋ ਜਾਂਦੇ ਸੀ। ਗੱਲ
2: ਠੀਕ ਹੈ ਜੀ,
1: ਥੈਂਕ ਯੂ, ਥੈਂਕ ਯੂ ਅਜਲਾ ਸਰ, ਬਹੁਤ ਬਹੁਤ
0: ਸ਼ੁਕਰੀਆ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ
1: ਜੀ। ਸ਼ੈਲੀ ਆਪਣੇ ਸੈਣੀ ਸਾਹਿਬ ਕੁਝ ਕਹੋਗੇ ਹੋਰ ਜੀ?
0: ਮੈਂ ਤਾਂ ਇਹੀ ਕਹਿਣਾ ਹੈਗਾ ਆ ਜੀ, ਬਾਕੀ ਗੱਲਾਂ ਤਾਂ ਬਾਅਦ ਦੀਆਂ, ਤੇ ਹੁਣ ਏਦਾਂ ਆ ਕਿ ਅਮਰੀਕਾ ਜਿਹੜਾ ਆ ਫਸਿਆ ਆ ਉਹਦੇ ਬਾਰੇ ਸੋਚ ਰਿਹਾ ਸੀ ਕਿ ਅਮਰੀਕਾ ਕਿੱਦਾਂ ਨਿਕਲੂਗਾ ਜੀ।
1: ਨਹੀਂ ਜਵਾਬ ਦੇ ਦਿੱਤਾ ਅਗਲਿਆਂ ਨੇ, ਦੋ ਟੋਕ ਕਰਕੇ ਕਹਿੰਦੇ ਭਾਈ ਅਸੀਂ ਨੀ ਗੱਲ ਕਰਦੇ ਤੁਹਾਡੇ ਨਾਲ, ਤੁਹਾਡੇ ਤੇ ਵਿਸ਼ਵਾਸ ਨੀ ਸਾਨੂੰ।
0: ਸਵਾਲ ਤਾਂ ਇਹ ਹੈਗਾ ਨਾ ਜੀ, ਦੋ ਬੰਦਿਆਂ ਨੇ ਪੂਰੀ ਮਾਨਵਤਾ ਨੂੰ ਜਿਹੜਾ ਹੈਗਾ ਆ ਦਾਅ ਤੇ ਲਾਇਆ ਆ,
1: ਗਦੀ ਗੇੜ ਪਾਇਆ
0: ਗਦੀ ਗੇੜ ਪਾਇਆ ਆ। ਤੁਸੀਂ ਦੇਖੋ ਨਾ 165 ਬੱਚੀਆਂ ਜਿਹੜੀਆਂ ਹੈ ਜੀ, ਹੁਣ ਪਹਿਲੇ ਦਿਨ ਹੀ ਇਰਾਨ ਦੇ ਵਿੱਚ ਜਾ ਕੇ ਤੁਸੀਂ ਇਹ ਕੰਮ ਕੀਤਾ
1: ਜੀ।
0: ਤੇ ਸਰ ਇੱਕ ਗੱਲ ਹੈਗੀ ਆ ਭਾਰੇ ਸਾਹਿਬ, ਤੁਸੀਂ ਦੇਖਿਓ ਸਹੀ ਵੀ ਕਿਤੇ ਨਾ ਕਦੇ ਦੁਆ ਵਾਦੁਆ ਇਹ ਚੀਜ਼ਾਂ ਹੁੰਦੀਆਂ ਹੀ ਆ, ਇਹ ਵਾਦੁਆ ਲੱਗਣੀ ਹੈ ਨੀ, ਇਹ ਤਾਂ ਆਪ ਜਿਹੜਾ ਹੈਗਾ ਆ ਆਪਣੇ ਕੱਪੜੇ ਪਾੜ ਪਾੜ ਘੁੰਮਿਆ ਕਰੂਗਾ, ਅਮਰੀਕਨ ਨੂੰ ਪਤਾ ਹੀ ਨੀ ਲੱਗਦਾ ਵੀ ਇਹਨੂੰ ਲਾਹਣ ਚੰਗਾ।
1: ਨਹੀਂ ਅੰਦਰ ਖਾਤੇ ਦੇਖੋ, ਅੱਜ ਵੱਡਾ ਜੁਰਮਾਨਾ ਹੋਇਆ ਜਿਹੜਾ ਟੈਰਿਫ ਵਗੈਰਾ ਦੇ ਉੱਤੇ 166 ਬਿਲੀਅਨ ਦਾ, ਉਹਦੇ ਉੱਤੇ ਕੋਰਟ ਨੇ ਜਿਹੜਾ ਹੁਕਮ ਸੁਣਾਇਆ, ਮੈਂ ਅੱਗੇ ਜਾ ਕੇ ਕਰਾਂਗਾ ਖਬਰ। ਉਹ ਕਾਫੀ ਜਿਹੜਾ ਅੰਦਰ ਖਾਤੇ ਸਿਆਸਤ ਜਿਹੜੀ ਅਮਰੀਕਾ ਚ ਵੀ ਸਭ ਕੁਝ ਠੀਕ ਨਹੀਂ ਹੈ।
0: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਇੱਕ ਕੰਟਰੀ ਦਾ ਜਿਹੜਾ ਹੈਗਾ ਇਕਬਾਲ ਹੁੰਦਾ ਆ, ਇਕਬਾਲ ਰੁਤਬਾ ਹੁੰਦਾ ਜੀ
1: ਜੀ।
0: ਅੱਜ ਤੱਕ ਕਦੀ ਯੂਰਪ ਨੇ ਕਦੀ ਅਮਰੀਕਾ ਨੂੰ ਨਾ ਕੀਤੀ ਸੀ, ਕਿੱਥੇ ਕਹਿ ਦਿੰਦਾ ਸੀ ਐਤਕੀ ਤਗਲਿਆਂ ਨੇ ਕਿਹਾ ਸਾਡਾ ਨਾ ਸਮਾਨ ਵਰਤ ਹਾਂਜੀ, ਨਾ ਸਾਡਾ ਸਮਾਨ ਵਰਤਣਾ, ਨਾ ਤੂੰ ਸਾਡਾ ਜਿਹੜਾ ਹੈਗੀ ਆ ਧਰਤੀ ਵਰਤਣੀ ਆ ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਜੀ ਉਹ ਜਦੋਂ ਉਹ ਸਾਰੇ ਜਿਹੜੀ ਸੁਪਰ ਪਾਵਰ ਦੇ ਤਾਂ ਦੇ ਉੱਤੇ ਮਸ਼ਹੂਰ ਸੀ ਵੀ ਪੂਰੀ ਦੁਨੀਆਂ ਨੂੰ ਕੰਟਰੋਲ ਕਰਦਾ, ਜਿੱਥੇ ਮਰਜ਼ੀ ਆ ਜਾਏ ਸਾਰੀ ਜਗ੍ਹਾ ਉਹਦੇ ਅੱਡੇ ਹਾਂਜੀ। ਹੁਣ ਆਪਣੇ ਆਪ ਵੱਡੇ ਵੀ ਚੱਕਣੇ ਹੋਏ ਨੇ,
1: ਕਿਉਂਕਿ ਇਹਦੇ ਵਿੱਚ ਅੰਦਰ ਖਾਤੇ ਜਿਹੜੀ ਆ ਜੀਓ ਪੋਲੀਟਿਕਸ ਹੈ ਨਾ, ਉਹਨੂੰ ਜਦੋਂ ਦੇਖਦੇ ਆ ਅਸਲ ਦੇ ਵਿੱਚ ਤਾਂ ਪੀੜਿਆ ਤਾਂ ਯੂਰਪ ਨੂੰ ਜਾ ਰਿਹਾ, ਇਹ ਯੂਰੋ ਜਿਹੜੀ ਕਰੰਸੀ ਆ ਉਹਨੂੰ ਪੀੜਿਆ ਜਾ ਰਿਹਾ ਨਾ, ਤੇ ਉਹ ਅਗਲੇ ਸਮਝ ਚੁੱਕੇ ਨੇ ਵੀ ਜੋ ਕੁਝ ਚੱਲ ਰਿਹਾ ਸਾਡੇ ਖਿਲਾਫ, ਸਾਨੂੰ ਡਾਊਨ ਕਰੇ ਡਾਲਰ ਕਦੇ ਥੱਲੇ ਡਿੱਗਦਾ ਨਜ਼ਰ ਆਇਆ ਜੀ? ਉਹ ਤਾਂ ਚੜਦਾ ਹੀ ਚੜਦਾ ਹੈ, ਜਦੋਂ ਵੀ ਕਿਤੇ ਨਾ ਕਿਤੇ ਕੋਈ ਵਿਵਾਦ ਛਿੜਦਾ ਚੜਦਾ ਹੀ ਚੜਦਾ ਹੈ ਜੀ। ਤੇ ਉਹਦੇ ਨਾਲ ਜਿਹੜਾ ਚਾਹੇ ਯੂਰਪੀਅਨ ਯੂਨੀਅਨ ਹੈ ਉਹਦਾ ਜਿਹੜਾ ਕਹਿ ਲਓ ਕਿ ਡਿੱਗ ਰਿਹਾ ਸਾਰਾ ਕੁਝ, ਮਹਿੰਗਾਈ ਜਿਹੜੀ ਆ ਪੱਧਰ ਹੋਰ
0: ਵੱਧ ਰਿਹਾ, ਸਾਰੇ ਦੇਸ਼ਾਂ ਦੀ ਕਰੰਸੀ ਡਿੱਗ ਰਹੀ ਹੈ, ਸਾਰੇ ਦੇਸ਼ਾਂ ਦੀ ਕਰੰਸੀ ਡਿੱਗ ਰਹੀ ਆ ਹਾਂਜੀ। ਉਹ ਕੋਈ ਨੀ, ਪਰ ਸਾਹਿਬ ਇਹ ਵੀ ਸਮਾਂ ਆ ਜਾਣਾ, ਤੁਸੀਂ ਦੇਖਿਓ ਸਹੀ ਕਿ ਆਹ ਜੋ ਐਕਸਪੈਕਟੇਸ਼ਨ ਹੈਗੀ ਸੀ ਵੀ ਹਾਂ ਵੀ ਇਹਨੂੰ ਅਮਰੀਕਾ ਨੂੰ ਇੰਗਲੈਂਡ ਵੀ ਜਵਾਬ ਦੇ ਦਊਗਾ, ਇਹ ਤਾਂ ਕਦੀ ਸੁਪਨੇ ਚ ਵੀ ਨਹੀਂ ਸੀ ਸੋਚਿਆ,
1: ਕਿਉਂਕਿ ਇਹਦੇ ਵਿੱਚ ਸੈਂਸਾ ਫਰਾਂਸ ਤੇ ਜਿਹੜਾ ਇੰਗਲੈਂਡ ਆ ਨਾ ਉਹਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਮਝੌਤਾ ਹੋ ਚੁੱਕਿਆ, ਪਹਿਲਾਂ ਜ਼ਰੂਰ ਉਹ ਅਮਰੀਕਾ ਦੇ ਨਾਲ ਖੜਦਾ ਸੀ ਪਰ ਉਹ ਆਪ ਹੁਤਰੀਆਂ ਤੋਂ ਟਲਦਾ ਨੀਗਾ, ਉਹ ਅਗਲੇ ਫਿਰ ਜਵਾਬ ਹੀ ਦੇਣਗੇ। ਯੂਰਪੀਅਨ ਯੂਨੀਅਨ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਿਹੜਾ ਖਰਚ ਦਾ ਲੋਡ ਸੀਗਾ ਉਹ ਵੱਡਾ ਕਾਰਨ ਸੀਗਾ, ਜਿਹੜਾ ਯੂਰਪੀਅਨ ਯੂਨੀਅਨ ਦੇ ਵਿੱਚੋਂ ਇੰਗਲੈਂਡ ਵੱਖ ਹੋਇਆ ਜੀ, ਕਿਉਂਕਿ ਕਿਤੇ ਵੀ ਜੰਗ ਜਿਹੜੀ ਚਾਹੇ ਸੀਰੀਆ ਦੇ ਵਿਚ ਛੇੜੀ ਆ, ਚਾਹੇ ਇਹਨੇ ਇਰਾਨ ਦੇ ਸੋਰੀ ਇਰਾਨ ਦੇ ਨਾਲ ਜਿਹੜੇ ਆਪਣਾ ਸੀਗਾ ਬਗਦਾਦ ਜਾਂ ਹੋਰ ਸਾਰੇ ਮੁਲਕਾਂ ਦੇ ਵਿਚ ਛੇੜੀ ਹੈ, ਉਹਦਾ ਖਮਿਆਜਾ ਯੂਰਪ ਨੇ ਇੰਗਲੈਂਡ ਨੇ ਭੁਗਤਿਆ। ਤੇ ਫਰਾਂਸ ਦੇ ਵਿਚ ਕਿੰਨਾ ਕੁਝ ਵਾਪਰ ਗਿਆ, ਜਾਂ ਇੱਥੇ ਡੈਨਮਾਰਕ ਦੇ ਵਿਚ ਜਾਂ ਸਵੀਡਨ ਦੇ ਵਿਚ ਕੀ ਕੁਝ ਜਿਹੜੇ ਸਾਰੇ ਜਿਹੜੇ ਕੱਟੜਪੰਥੀਆਂ ਨੇ ਜੋ ਕੁਝ ਕੀਤਾ, ਉਹਦਾ ਭੁਗਤਾਨ ਜਿਹੜਾ ਕੀਤਾ ਇਹਨਾਂ ਮੁਲਕਾਂ ਦੇ ਵਿਚ।
0: ਸਰ ਸਦਾਮ ਹੁਸੈਨ ਇਹਨਾਂ ਨੇ ਮਾਰਿਆ, ਠੀਕ ਹੈ ਨਾ ਜੀ, ਅਲਟੀਮੇਟਲੀ ਜਿਹੜਾ ਹੈ ਉਹਦੇ ਕੋਲੋਂ ਨਿਕਲਿਆ ਕੁਛ ਨਹੀਂ, ਉਹ ਬਾਕੀ ਅਮਰੀਕਾ ਦਾ ਆਪਣੇ ਐਕਸ਼ਨ ਨੂੰ ਜਿਹੜਾ ਹੈਗਾ ਜਸਟੀਫਾਈ ਕਰ ਲਊਗਾ। ਜਿਹੜੇ ਨਾਲ ਪਿੱਛੇ ਤੁਰੇ ਸੀਗੇ ਉਹ ਤਾਂ ਇੱਕ ਵਾਰੀ ਸੋਚਦੇ ਹੀ ਹੋਣਗੇ ਯਾਰ ਜੋ ਕਹਿੰਦਾ ਸੀ ਉਹ ਤਾਂ ਨਿਕਲਿਆ ਨੀ, ਅਸੀਂ ਐਵੇਂ ਲੜਾਈ ਲੜਦੇ ਰਹੇ
1: ਨਾਲੇ ਦੇ ਆ ਕੇ। ਉਹਦਾ ਵੀ ਮਕਸਦ ਕੋਈ ਵੀ ਹੈ ਨਾ, ਜਿਹੜਾ ਆਪਣੀ ਕਰੰਸੀ ਜਾਂ ਆਪਣਾ ਬੈਂਕ ਸਿਸਟਮ ਚਲਾਉਣਾ ਚਾਹੁੰਦਾ ਤਾਂ ਉਹਦੇ ਖਿਲਾਫ਼ ਇਹ ਚੀਜ਼ ਕਰਦੇ ਨੇ ਵੀ ਤੂੰ ਆਪਣਾ ਕਿੱਦਾਂ ਕਰ ਲੂੰਗਾ ਸਾਡੇ ਅੰਡਰ ਰਹਿ। ਉਹੋ ਹੀ ਮਸਲਾ ਹੁਣ ਇਰਾਨ ਦੇ ਨਾਲ ਵੀ ਹੈ।
0: ਸਰ ਇਰਾਨ ਵਾਲ ਦੇ ਕੰਮ ਚ ਫਸ ਗਏ ਇਹ ਜੀ, ਤੁਸੀਂ ਦੇਖਿਓ ਸਹੀ ਇਹ ਕਰੰਸੀ ਵੀ ਜਿਹੜੀ ਹੈਗੀ ਆ ਇਹ ਵੀ ਬਦਲ ਜਾਣੀ ਆ ਉੱਥੇ, ਜੇ ਹੁਣ ਬ੍ਰਿਕਸ ਵਾਲਿਆਂ ਨੇ ਥੋੜਾ ਜਿਹਾ ਹੋਰ ਚੱਕ ਲਿਆ ਨਾ ਸਿਰ ਤੇ ਕੰਮ ਹੋਇਆ
1: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ। ਉਹ ਤਾਂ ਸਮੇਂ ਦੇ ਉੱਤੇ ਜੇ ਕਰ ਲੈਣਗੇ ਸੂਤ ਲੈ ਜਾਣਗੇ ਬਿਲਕੁਲ ਹੈ ਜੀ
0: ਬਿਲਕੁਲ ਠੀਕ ਹੈ ਸਰ
1: ਜੀ
0: ਦਿਓ ਜਾਂਚ ਤੇ ਸਰ
1: ਥੈਂਕ ਯੂ ਜੀ ਸਹਿਣ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਇਹਨੂੰ ਜੀ। ਸਤਿ
3: ਸ੍ਰੀ ਅਕਾਲ ਭਾਰਤ ਬਾਈ ਜੀ
1: ਸਾਰੇ, ਸਤਿ ਸ੍ਰੀ ਅਕਾਲ ਜੀ ਜੀ ਇਹਨੂੰ ਜੀ, ਖੂਹ ਚੋਂ ਨਿਕਲੋ ਮਾੜਾ ਜਿਹਾ ਬਾਹਰ ਨੂੰ। ਹਾਂਜੀ ਜੀ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਸੁਰਿੰਦਰ ਕੌਰ ਮਾਲ ਜੀ, ਆਪਣੇ ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਆਪਣੇ ਨਾਲ ਦੀ ਨਾਲ, ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਵਾਲੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਨੂੰ ਜ਼ਰੂਰ ਕਰ ਲਓ ਜੀ, ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਸਤਿ ਸ੍ਰੀ ਅਕਾਲ ਜੀ ਦੁਬਾਰਾ ਤੋਂ ਫਿਰ ਜੀ ਮੁਕੱਦਰ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ, ਮੈਂ ਤਾਂ ਸੁਣੀ ਜਾਂਦਾ ਜੀ ਸਾਡੇ ਸੈਣੀ ਬਾਈ ਜੀ ਦੀ ਗੱਲ
1: ਜੀ,
3: ਤੇ ਉਹ ਚਲੋ ਆਪਣੇ ਤਜਰਬੇ ਦੇ ਹਿਸਾਬ ਨਾਲ ਸਲਾਹਾਂ ਦੇਈ ਜਾਂਦੇ ਸੀ ਉਹ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਨੇ ਕਿਉਂ ਕੇਸ ਲਾਇਆ, ਤੇ ਰਾਜੋਵਾਨ ਸਾਹਿਬ ਵੀ ਉਹਨੂੰ ਕਹਿਣ ਉਹਨਾਂ ਨੂੰ ਕਹਿਣ ਵੀ ਮੈਨੂੰ ਫਾਂਸੀ ਦਿਓ ਮਹੀਨੇ ਦੇ ਵਿਚ
1: ਜੀ,
3: ਇਹ ਰਿਸ਼ਤਾ 9 ਮਾਸ ਦਾ ਭਾਵੇ ਉਹ ਕਿਵੇਂ ਉਹੀ ਗੱਲ ਟੁੱਟ ਜੂ।
1: ਜੇ ਮੈਂ ਗਲਤ ਨਹੀਂ ਤਾਂ ਇੱਕ ਵਾਰੀ ਕੋਰਟ ਨੇ ਕਿਹਾ ਵੀ ਸੀਗਾ ਤਾਂ ਜਵਾਬ ਤਾਂ ਮੰਗਿਆ ਸੀ ਨਾ ਵੀ ਤੁਸੀਂ ਫਾਂਸੀ ਅਜੇ ਤੱਕ ਕਿਉਂ ਨੀ ਦਿੱਤੀ, ਇਹ ਸੀਗਾ ਨਾ ਆਇਆ ਮਸਲਾ ਇੱਕ ਵਾਰੀ।
3: ਗੱਲ ਤਾਂ ਉਹੀ ਹੈ ਨਾ ਬਾਈ ਜੀ, ਇਹ ਇੰਨਾ ਲੰਮਾ ਕਿਉਂ ਚੱਲਦਾ ਹੁੰਦਾ ਵੀ ਕਾਰਨ ਕੀ ਹੈ ਇਹਦਾ, ਵੀ ਇਹਦਾ ਹੱਲ ਕਿਉਂ ਨੀ ਹੁੰਦਾ, ਇਹ ਮਤਲਬ ਇੰਨੇ ਚਿਰ ਤੋਂ ਜਦੋਂ ਕਿ ਖੁਦ ਮੰਨ ਲਓ ਹੁਣ ਵੀ ਚਲੋ ਹੋ ਸਕਦਾ ਵੀ ਮੰਨ ਲਓ ਅਕਾਲੀ ਦਲ ਭਾਈ ਵਾਲੀ ਪਾਉਣ ਨੂੰ ਤਿਆਰ ਹੋਵੇ ਇਹਨਾਂ ਦੇ ਨਾਲ
1: ਜੀ,
3: ਇੰਨੇ ਸਾਲ ਮੰਨ ਲਓ ਟਵਾਣਾ ਸਾਹਿਬ ਤਾਂ ਕਈ ਵਾਰੀ ਕਹਿ ਜਾਂਦੇ ਨੇ ਥੋੜੇ, ਮੈਨੂੰ ਲੱਗਦਾ ਉਹ ਗਲਤ ਕਹਿੰਦੇ ਨੇ, ਪਹਿਲਾ ਸਮਝੌਤਾ ਜਿਹੜਾ ਸਭ ਤੋਂ ਪਹਿਲਾਂ ਸੀ ਉਹ ਸ਼ਿਵ ਸੈਨਾ ਦਾ ਸੀ ਇਹਨਾਂ ਨਾਲ,
1: ਸ਼ਿਵ ਸੈਨਾ
3: ਦੂਜੇ ਨੰਬਰ ਤੇ
1: ਅਕਾਲੀ ਦਲ ਬਿਲਕੁਲ
3: ਹਾਂ ਦੂਜੇ ਨੰਬਰ ਤੇ ਅਕਾਲੀ ਦਲ ਹੋਇਆ ਸੀ
1: ਜੀ,
3: ਜਦੋਂ ਕਿ ਟਵਾਣਾ ਸਾਹਿਬ ਹਰ ਵਾਰੀ ਇਹੀ ਕਹਿੰਦੇ ਨੇ ਵੀ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਸੀ, ਦੂਜੇ ਨੰਬਰ ਤੇ ਸ਼ਿਵ ਸੈਨਾ ਦਾ ਸੀ
1: ਜੀ,
3: ਜਦੋਂ ਕਿ ਏਦਾਂ ਨਹੀਂ ਸੀ ਵੀ ਇਹਨਾਂ ਦਾ ਦੂਜੇ ਨੰਬਰ ਤੇ ਸੀ, ਫਿਰ ਵੀ ਤੁਸੀਂ ਦੇਖੋ ਇੰਨੇ ਸਾਲਾਂ ਭਾਈ ਵਾਲੀ ਹੈ
1: ਜੀ,
3: ਤੇ ਫਿਰ ਇਹ ਮਸਲੇ ਜਿਹੜੇ ਨੇ ਇਹ ਹੱਲ ਕਿਉਂ ਨੀ ਹੋਏ
1: ਜੀ।
3: ਮੈਂ ਨਾ ਅਸਲ ਚ ਮੈਨੂੰ ਐ ਲੱਗਦਾ ਅਸਲ ਚ ਨਾ ਮੈਂ ਜਿਹੜੀ ਗੱਲ ਮੈਂ ਕਹਿਣਾ ਆਪਣਾ ਹੁਣ ਚਲੋ ਆਪਣਾ ਸੈਣੀ ਬਾਈ ਜੀ ਦੇ ਹਾਸੇ ਦੇ ਜਾਂ ਲਾ ਲਓ ਸੀਰੀਅਸ ਕਹਿ ਗਏ ਵੀ ਅਕਾਲੀ ਦੇ ਵਿਚਾਰੇ
1: ਜੀ,
3: ਤੇ ਉਹ ਵਿਚਾਰੇ ਤਾਂ ਸਾਰੇ ਹੀ ਨੇ ਕੋਈ ਵੀ ਇਹਨਾਂ ਚੋਂ ਘੱਟ ਨੀ, ਪਰ ਮੈਂ ਕਿਹਾ ਵੀ ਉਹ ਵਿਚਾਰਿਆਂ ਨੂੰ ਕੱਲਿਆਂ ਛੱਡ ਕੇ ਤੇ ਆਪਾਂ ਫਿਰ ਉਹੀ ਗੱਲ ਵੀ ਦੂਜੇ ਵਿਚਾਰੇ ਉਹੀ ਗੱਲ ਆਪਾਂ ਲਾਏ, ਪਰ ਚੱਕਰ ਪਤਾ ਕੀ ਹੈ, ਦਿੱਕਤ ਪਤਾ ਕੀ, ਆਪਾਂ ਨੂੰ ਨਾ ਮੈਂ ਪਿਛਲੇ ਦਿਨ ਮੈਂ ਕੋਈ ਪਰਸਨਲ ਗੱਲ ਨੀ ਕਰਦਾ ਪਿਆ ਨਾ ਹੀ ਮੈਂ ਕਰਾਂ
1: ਜੀ,
3: ਹਰ ਇੱਕ ਤੇ ਹੀ ਸੋਚ ਅਸਲ ਚ ਨਾ ਆਪਾਂ ਮੰਨ ਲਓ ਜਦੋਂ ਅਕਾਲੀ ਕਾਂਗਰਸ ਰਿਪੀਟ ਹੁੰਦੇ ਪਏ ਸੀ ਕਈ ਸਾਲਾਂ ਤੋਂ
1: ਜੀ,
3: ਉਹ ਕਿਉਂ ਹੁੰਦੇ ਸੀ, ਲੋਕ ਮੰਨ ਲਓ ਉਹਨਾਂ ਤੋਂ ਅੱਕ ਜਾਂਦੇ ਸੀ ਉਹਨਾਂ ਨੂੰ ਵੋਟਾਂ ਪਾ ਦਿੰਦੇ ਸੀ, ਉਹਨਾਂ ਤੋਂ ਅੱਕ ਜਾਂਦੇ ਸੀ ਉਹਨਾਂ ਨੂੰ ਪਾ ਦਿੰਦੇ ਸੀ, ਐਂ ਚੱਲਦਾ ਪਿਆ ਸੀ ਨਾ
1: ਜੀ,
3: ਤੇ ਫੇਰ ਮੰਨ ਲਓ ਇਹ ਨਵਾਂ ਆਪਸ਼ਨ ਦਿਸਿਆ ਸਾਰਿਆਂ ਨੂੰ ਵੀ ਇਹ ਤਾਂ ਦੋਵੇਂ ਇੱਕੋ ਜਿਹੇ ਨੇ ਵੀ ਆਪਾਂ ਹੁਣ ਇਹ ਨਵੇਂ ਠੀਕ ਨੇ ਵੀ ਇਹਨਾਂ ਨੂੰ ਆਪਾਂ ਪਾਉਂਦੇ ਹਾਂ ਵੀ ਹੋ ਸਕਦਾ ਇਹ ਠੀਕ ਹੋਣ
1: ਜੀ
3: ਐਂ ਐਂ ਵੋਟਾਂ ਪਈਆਂ ਇਹਨਾਂ ਨੂੰ
1: ਜੀ
3: ਹੁਣ ਮੈਂ ਵਾਰ ਵਾਰ ਇਹ ਗੱਲ ਹੁਣ ਇਹਨਾਂ ਨੂੰ ਲੱਗਦਾ ਵੀ ਵੀ ਹੁਣ ਮੰਨ ਲਓ ਵੀ ਇਹ ਗਲਤ ਨੇ ਮੈਂ ਪਿਛਲੇ ਦਿਨ ਇਹ ਗੱਲ ਕਹੀ ਸੀ ਇਹ ਕੋਈ ਵੀ ਜਦੋਂ ਸਰਕਾਰ ਚੁਣਦੇ ਆਪਾਂ 6 ਮਹੀਨੇ ਪਿੱਛੋਂ ਆਪਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ
1: ਜੀ
3: ਕਿਉਂਕਿ ਸੱਤਾ ਦਾ ਚਰਿੱਤਰ ਇੱਕੋ ਜਿਹਾ ਹੀ ਹੈ ਭਾਰਤ ਬਾਈ ਜੀ ਸਾਡੇ ਇੱਥੇ
1: ਜੀ
3: ਤੁਸੀਂ ਤੁਸੀਂ

0: ਜਿਹੜੇ ਜਿਹੜੇ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਧਰਨੇ ਲਾਉਂਦੇ ਨੇ
1: ਜੀ,
0: ਉਹਨਾਂ ਵਾਸਤੇ ਮਾਨ ਸਾਹਿਬ ਨੇ ਉਹ ਡਾਇਲੋਗ ਬੋਲਿਆ
1: ਜੀ
0: ਵੀ ਇਹ ਤਾਂ ਫਾਲਤੂ ਨੇ, ਵੀ ਇਹ ਤਾਂ ਐਵੇਂ ਵਿਹਲੇ ਨੇ, ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ
1: ਜੀ।
0: ਠੀਕ ਹੈ, ਜਦੋਂ ਮੰਨ ਲਓ ਪਿਛਲੀ ਸਰਕਾਰ ਵੇਲੇ ਕਾਂਗਰਸ ਦਾ ਹੋਊ ਜਾਂ ਬਾਦਲ ਸਾਹਿਬ ਦਾ ਟਾਈਮ ਸੀ
1: ਜੀ,
0: ਉਦੋਂ ਇਹ ਵੀ ਮੰਨ ਲਓ ਕੁੱਕੀ ਗਿੱਲ ਸਾਹਿਬ ਅੱਜ ਤੱਕ ਗਿਲਾ ਕਰਦੇ ਨੇ ਇਸ ਗੱਲ ਦਾ ਵੀ ਸੁਖਬੀਰ ਬਾਦਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਕੁੱਕੀ ਗਿੱਲ ਐ ਕਰਕੇ ਜੇਲ੍ਹ ਚ ਬੰਦ ਹੈ
1: ਜੀ,
0: ਤੇ ਕਹਿੰਦੇ ਹੂ ਇਜ ਕੁੱਕੀ ਗਿੱਲ, ਵੀ ਮੈਨੂੰ ਤਾਂ ਪਤਾ ਹੀ ਨੀ ਕੁੱਕੀ ਗਿੱਲ ਕੌਣ ਹੈ
1: ਜੀ।
0: ਤੇ ਜਦੋਂ ਉਦੋਂ ਇਹਨਾਂ ਦੇ ਟਾਈਮ ਦੇ ਵਿੱਚ ਕਿਸਾਨ ਧਰਨੇ ਲਾਉਂਦੇ ਸੀ, ਉਦੋਂ ਇਹ ਵੀ ਕਹਿੰਦੇ ਸੀ ਵੀ ਇਹ ਤਾਂ ਵਿਹਲੇ ਨੇ, ਇਹ ਤਾਂ ਐਵੇਂ ਫਿਰਦੇ ਨੇ ਉਹੀ ਗੱਲ
1: ਜੀ।
0: ਇਹ ਸੱਤਾ ਦਾ ਚਰਿੱਤਰ ਭਾਈ ਭਾਰਜ ਬਾਈ ਜੀ ਇੱਕੋ ਜਿਹਾ ਹੀ ਹੈ, ਇਹ ਸਿਰਫ ਕੁਰਸੀ ਦੂਜੇ ਨੂੰ ਭੰਡ ਕੇ ਇੱਕ ਵਾਰੀ ਕੁਰਸੀ ਤੇ ਬਹਿਣਾ ਚਾਹੁੰਦੇ ਨੇ
1: ਜੀ,
0: ਬਹਿ ਕੇ ਤੇ ਮੁੜ ਕੇ ਫਿਰ ਜਿਹੜੀ ਸੱਤਾ ਦੀ ਤੇ ਵਿਰੋਧੀ ਧਿਰ ਦੀ ਬੋਲੀ ਹੈ ਇਹ ਇੱਕ ਦੂਜੇ ਤੱਕ ਘੁੰਮ ਜਾਂਦੀ ਹੈ। ਇਹ ਜਿਹੜੀ ਚੀਜ਼ ਇਹ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਕਹਿੰਦੇ ਨੇ ਉਦੋਂ ਉਲਟੇ ਸੱਤਾ ਧਿਰ ਦੇ ਵਿੱਚ ਹੁੰਦਿਆਂ ਕਹਿੰਦੇ ਨੇ, ਜਦੋਂ ਸੱਤਾ ਧਿਰ ਜਾਂਦੇ ਨੇ ਫਿਰ ਦੂਜੇ ਪਾਸੇ ਕਹਿੰਦੇ ਨੇ
1: ਜੀ।
0: ਹੁਣ ਮੈਂ ਤਾਂ ਕੀ ਸਮਝਾਣਾ ਜਾਂ ਕੀ, ਮੈਂ ਤਾਂ ਕੁਛ ਵੀ ਨੀ ਹੈਗਾ, ਸਾਰੇ ਬੰਦੇ ਹੀ ਸਮਝਦੇ ਨੇ, ਪਰ ਭਾਰਜ ਬਾਈ ਜੀ ਅਸਲ ਚ ਨਾ ਫਿਰ ਆਪਾਂ ਇਹ ਸੋਚਦੇ ਹੁਣ ਵੋਟ ਕਿਹਨੂੰ ਪਾਉਣੀ ਹੈ ਵੀ ਇਹਨੂੰ ਪਾਲੀ ਇਹਨੂੰ ਪਾਲੀ
1: ਜੀ,
0: ਮਸਲਾ ਇੱਥੇ ਚੱਲਦਾ। ਉਹ ਸਾਡੇ
2: ਗੱਲ ਇਹਦੇ ਵਿੱਚ ਮੁਕੱਦਰ ਬਾਈ ਜੀ ਵੋਟ ਦੀ ਵੀ ਥੋੜੀ, ਚਲੋ ਥੋੜੀ ਬਹੁਤੀ ਹੈਗੀ ਵੋਟ ਦੀ ਵੀ, ਪਰ ਜੋ ਹਕੀਕਤ ਜਾਂ ਹਾਲਾਤਾਂ ਨੂੰ ਦੇਖਦੇ ਹਾਂ ਫਿਰ ਕਿਤੇ ਨਾ ਕਿਤੇ ਤਾਂ ਕੁਝ ਤਾਂ ਚੀਜ਼ ਸੋਚਣੀ ਪੈਗੀ।
0: ਨਹੀਂ ਫਿਰ ਭਾਰਜ ਬਾਈ ਜੀ, ਮੈਂ
2: ਪਹਿਲਾਂ ਨਾ ਮੈਂ ਅੱਜ ਟਾਈਟਲ ਲਿਖਣ ਲੱਗਾ ਸੀਗਾ ਅੱਜ ਦੇ ਪ੍ਰੋਗਰਾਮ ਦਾ, ਕਿ ਜੋ ਕੁਝ ਵੀ ਇਹ ਸਾਰਾ ਵਾਪਰ ਰਿਹਾ, ਕਿ ਪਹਿਲਾਂ ਤਾਂ ਮੈਂ ਉਹ ਲਿਖਣ ਲੱਗਾ ਸੀ ਸਿਰ ਖਪਾਈ ਕਾਹਦੀ ਕਰਨੀ ਹੈ ਜਦ ਕਿਸੇ ਨੇ ਕੋਈ ਬਾਂਹ ਨੀ ਫੜਦਾ ਕੋਈ ਕਾਹਦੇ ਨੀ, ਇਹ ਤਾਂ ਆਪਣੀ ਅਸੀਂ ਫਰਸਟ੍ਰੇਸ਼ਨ ਕੱਢ ਲੈਂਦੇ ਹਾਂ ਬਸ ਠੀਕ ਹੈ, ਤੇ ਉਹਦੇ ਨਾਲ ਉਹ ਇਹ ਨੀ ਚੰਗਾ ਕਿ ਆਰਾਮ ਨਾਲ ਆਪਣਾ ਕੁਝ ਨਾ ਕੁਝ ਹੋਰ ਪ੍ਰੋਗਰਾਮ ਲੀਕ ਲਿਆ ਕਰੀਏ।
0: ਭਾਰਜ ਬਾਈ ਜੀ ਮੈਂ ਨਾ ਤੁਹਾਨੂੰ ਐਵੇਂ ਨੀ ਕਹਿਣ ਦਿਆ, ਮੈਂ ਤੁਹਾਨੂੰ ਮੈਂ ਵੈਸੇ ਮੈਂ ਤੁਹਾਨੂੰ ਇਹ ਗੱਲਾਂ ਉਦਾਹਰਣ ਦੇ ਕੇ ਕਹਿਣ ਦਿਆ ਵਾ, ਬਾਕੀ ਤੁਹਾਨੂੰ ਵੀਡੀਓ ਭੇਜ ਦਿਆਂਗਾ। ਮੈਂ ਕਈ ਵਾਰੀ ਮਾਲੀ ਸਾਹਿਬ ਕਹਿੰਦੇ ਹੁੰਦੇ ਵੀ ਆ ਭਗਵੰਤ ਮਾਨ ਸਾਹਿਬ ਦੀਆਂ ਕੇਜਰੀਵਾਲ ਦੀਆਂ ਪਿਛਲੀਆਂ ਵੀਡੀਓ ਕੱਢ ਦਿਓ, ਆਪਾਂ ਨੂੰ ਇਹੀ ਕਿਉਂ ਲੱਗਦਾ ਪਿਆ ਵੀ ਇਹੀ ਕਿਉਂ ਲੱਗਦਾ ਪਿਆ ਵੀ ਇਹੀ ਐ ਕਰਦੇ ਪਏ ਨੇ
1: ਜੀ।
0: ਜੇ ਮੰਨ ਲਓ ਪਿਛਲੇ ਸਹੀ ਸੀ ਫਿਰ ਅਸੀਂ ਕਾਂਗਰਸ ਅਕਾਲੀ ਰਿਪੀਟ ਕਿਉਂ ਕਰਦੇ ਪਏ ਸੀ, ਜੇ ਇਹਨਾਂ ਤੋਂ ਇੱਕ ਸਹੀ ਸੀ ਫਿਰ ਇਹੀ ਚੱਲਣ ਦਿੰਦੇ
1: ਜੀ,
0: ਫਿਰ ਇਹ ਨਵੇਂ ਕਿਉਂ ਲਿਆਏ
1: ਜੀ,
0: ਇਹਨਾਂ ਨੂੰ ਕਿਉਂ ਵਾਰ ਵਾਰ ਅਸੀਂ ਰਿਪੀਟ ਕਰਦੇ ਪਏ ਸੀ, ਕਿਉਂ ਇਹਨਾਂ ਨੂੰ ਬਦਲਦੇ ਪਏ ਸੀ
1: ਜੀ,
0: ਹੁਣ ਇਹਨਾਂ ਤੋਂ ਅੱਕ ਗਏ ਸੀ। ਇਹ ਕਾਰਨ ਇਹੀ ਹੈ, ਜੇ ਤੁਸੀਂ ਇਹੀ ਮੈਂ ਤੁਹਾਨੂੰ ਵਾਰ ਵਾਰ ਕਹੀ ਜਾਣਾ ਵੀ ਤੁਸੀਂ ਇਹਨਾਂ ਤੋਂ ਬਣਾ ਲਓ, ਕੋਈ ਬਣ ਲਓ ਬਣ ਜਾਏਗੀ, ਅਕਾਲੀ ਚੋਂ ਬਣ ਜਾਏ ਕਾਂਗਰਸੀਆਂ ਚੋਂ ਬਣ ਜਾਏ, ਤੁਸੀਂ 6 ਮਹੀਨੇ ਪਿੱਛੋਂ ਇਹੀ ਜਨਤਾ ਉਹਨਾਂ ਦੇ ਖਿਲਾਫ ਹੀ ਬੋਲਦੀ ਵਿਖਾ ਦੂ ਹੁਣ,
2: ਬਿਲਕੁਲ ਹੈ ਜੀ,
0: ਕਿਉਂਕਿ ਕਾਰਨ ਸੱਤਾ ਦਾ ਭਾਰਜ ਬਾਈ ਜੀ ਇਹ ਨਾ ਚਰਿੱਤਰ ਇੱਕੋ ਜਿਹੇ ਇਹ ਨਾ ਉਹ ਮੈਂ ਨਾ ਆਪਣਾ ਸੰਕੇਤ ਉਪਾਧਿਆਇ ਉਹ ਦਿੱਲੀ ਨੈਸ਼ਨਲ ਚੈਨਲ ਤੇ ਨੀ, ਉਹਨੇ ਆਪਣਾ ਪਹਿਲਾਂ ਨੈਸ਼ਨਲ ਤੇ ਸੀ, ਉਹ NDTV ਤੇ ਆਉਂਦਾ ਹੁੰਦਾ ਸੀ
1: ਜੀ,
0: ਤੇ ਉਹਨੇ ਇਹ ਗੱਲ ਕਹੀ ਸੀ
1: ਜੀ,
0: ਕਹਿੰਦਾ ਵੀ ਸਿਆਸਤ ਦੇ ਵਿੱਚ ਦੋ ਹੀ ਪਹਿਲੂ ਹੈਗੇ ਨੇ, ਵੀ ਸੱਤਾ ਦਾ ਚਰਿੱਤਰ ਇੱਕ ਵਿਰੋਧੀ ਧਿਰ ਤੇ ਇੱਕ ਮੰਨ ਲਓ ਸੱਤਾ ਧਿਰ
1: ਜੀ,
0: ਵੀ ਜਦੋਂ ਇਹ ਸੱਤਾ ਚ ਹੁੰਦੇ ਨੇ ਉਦੋਂ ਇਹ ਸੇਮ ਬਿਆਨਬਾਜ਼ੀਆਂ ਕਰਦੇ ਨੇ, ਤੁਸੀਂ ਸੁਣ ਕੇ ਦੇਖ ਲਓ, ਜੇ ਨਾ ਹੋਵੇ ਤਾਂ ਤੁਸੀਂ ਮਾਨ ਸਾਹਿਬ ਦੀਆਂ ਸੁਣ ਲਓ, ਇਹੀ ਬਾਦਲ ਸਾਹਿਬਾਂ ਦੀਆਂ ਸੁਣ ਲਓ, ਇਹ ਜਦੋਂ ਵਿਰੋਧੀ ਧਿਰ ਚ ਹੁੰਦੇ ਨੇ ਉਦੋਂ ਐਂ ਲੱਗਦੇ ਵੀ ਬਸ ਇਹਨਾਂ ਤੋਂ ਖੈਰ ਖਵਾ ਕੋਈ ਵੱਡਾ ਇਹ ਦੁਨੀਆਂ ਦੇ ਵਿੱਚ ਕੋਈ ਹੈ ਹੀ ਨਹੀਂ,
2: ਬਿਲਕੁਲ
0: ਇਹਨਾਂ ਨੂੰ ਸਾਰੀ ਦੁਨੀਆਂ ਦਾ ਫਿਕਰ ਹੈ
2: ਜੀ, ਜਿਹੜਾ ਤੁਸੀਂ ਗੱਠਜੋੜ ਦੀ
0: ਨਹੀਂ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਰਜ ਬਾਈ ਜੀ, ਆਪਾਂ ਮੈਂ ਮਾਨ ਸਾਹਿਬ ਦੀ ਗੱਲ ਨੀ ਕਰਦਾ ਹੈਗਾ, ਮੈਂ ਸਾਰਿਆਂ ਨੂੰ ਸੇਮ ਰੱਖ ਕੇ ਗੱਲ ਕਹਿਣ ਦਿਆਂ ਵਾਂ
1: ਜੀ,
0: ਇਹੀ ਮਾਨ ਸਾਹਿਬ ਹਰਾਂ ਨੇ ਉਹ ਜਿਹੜੀ ਉਹ ਕੁੜੀ ਸੀ ਉਹ ਕੇਜਰੀਵਾਲ ਸਾਹਿਬਾਂ ਨੇ ਜਾ ਕੇ ਉਥੋਂ ਟੈਂਕੀ ਤੋਂ ਉਤਾਰੀ ਵੀ ਅਸੀਂ ਤੈਨੂੰ ਨੌਕਰੀ ਦਿਆਂਗੇ, ਜਦੋਂ ਇਹ ਕੁਰਸੀ ਤੇ ਬਹਿ ਗਏ ਉਹਨੂੰ ਘਰੋਂ ਨੀ ਨਿਕਲਣ ਦਿੰਦੇ, ਜਦੋਂ ਇਹਨਾਂ ਨੇ ਆਉਣਾ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਵੀ ਉਹ ਵਿਰੋਧ ਪ੍ਰਦਰਸ਼ਨ ਕਰਨ ਆਏਗੀ, ਉਹਦੇ ਘਰ ਜਾ ਕੇ ਉਹੀ ਗੱਲ ਪੁਲਿਸ ਵਾਲੇ ਬਹਿ ਜਾਂਦੇ ਨੇ ਚਾਰ,
2: ਉਹ ਤਾਂ ਨਹੀਂ ਨਿਕਲਣੇ ਉਦੋਂ ਜਦੋਂ ਨਹੀਂ ਸੀਗੇ ਸਿਆਸਤ ਦੇ ਮਤਲਬ ਕਿ ਨਹੀਂ ਸੀਗੇ ਕਿਸੇ ਅਹੁਦੇ ਦੇ ਉੱਤੇ, ਤਾਂ ਕਹਿੰਦੇ ਸੀਗੇ ਕਿ ਆਪਣਾ ਧੀ ਪੁੱਤ ਮਰਾ ਕੇ ਹੀ ਸਾਨੂੰ ਨੌਕਰੀਆਂ ਮਿਲਣਗੀਆਂ, ਤਾਂ ਹੁਣ ਵੀ ਤਾਂ ਆਪ ਵੀ ਤਾਂ ਵੱਡੀਆਂ ਹੀ ਨੇ
0: ਹਨਾ ਭਾਰਤ ਬਾਈ ਜੀ, ਮੈਂ ਵਾਰ ਵਾਰ ਤੁਹਾਨੂੰ ਐ ਲੱਗ ਤੁਸੀਂ ਮੈਂ ਇਹ ਨੀ ਕਹਿੰਦਾ ਇਹਨਾਂ ਦਾ ਹੀ ਛੱਡ ਦੋ, ਹੁਣ ਤੁਸੀਂ ਇਹੀ ਬਿਆਨ ਪਿਛਲਿਆਂ ਦੇ ਕੱਢ ਕੇ ਦੇਖ ਲੋ,
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਤੁਸੀਂ ਸੋਚ ਕੇ ਤਾਂ ਦੇਖੋ ਨਾ ਵੀ ਸਾਡੇ ਨਾਲ ਕਰਦੇ ਕੀ ਪਏ ਨੇ, ਇਹ ਵਾਰੋ ਵਾਰੀ ਬਦਲ ਕੇ ਆਈ ਜਾਂਦੇ ਨੇ, ਕਦੀ ਕਿਸੇ ਦਾ ਟਾਈਮ ਆ ਜਾਂਦਾ ਥੋੜਾ ਚਿਰ ਕਦੇ

0: ਇੱਕ ਹੋਰ ਹੈ ਜਦੋਂ ਇਹ ਵਿਰੋਧੀ ਧਿਰ ਚ ਵੀ ਹੁੰਦੇ ਨੇ
1: ਜੀ,
0: ਤੁਸੀਂ ਦੇਖੋ ਅੱਜ ਅੰਮ੍ਰਿਤਪਾਲ ਦੀ ਸਰਕਾਰ ਦਾ ਨੀ ਹੈਗੀ ਮੰਨ ਲਓ ਆਵਾਜ਼ ਪੰਜਾਬ ਵਾਲਿਆਂ ਦੀ
1: ਜੀ,
0: ਪਰ ਮੈਂ ਕਹਿੰਦਾ ਵੀ ਉਹਨਾਂ ਦੀ ਸਾਰੀ ਉਮਰ ਸਰਕਾਰ ਨਾ ਬਣੀ
1: ਜੀ,
0: ਆ ਸਿਮਰਨਜੀਤ ਮਾਨ ਨੇ ਕਿਹੜੀ ਸਰਕਾਰ ਬਣਾਈ ਹੈ,
1: ਰਾਜ ਕਰੀ ਗਏ
0: ਨਜ਼ਾਰੇ ਲੈਂਦਾ
1: ਸਰਕਾਰ ਤੋਂ ਬਾਹਰ ਰਹਿ ਕੇ ਨਜ਼ਾਰੇ ਲੈ ਲਏ ਉਹਨੇ ਤਾਂ ਸਰਕਾਰ ਦੇ ਵਿੱਚ ਰਹਿ ਕੇ ਨੀ ਲੈ ਕਈਆਂ ਨੇ ਜਿੰਨੇ ਉਹ ਲੈ ਗਏ
0: ਉਹੀ ਗੱਲ ਭਾਜ ਬਾਈ ਜੀ ਇਹ ਨਾ ਬਹੁਤ
1: ਅਸਲ ਦੇ ਵਿਚ ਜਿਹੜਾ ਨਾ ਅਕਾਲੀ ਦਲ ਦਾ ਗੱਠਜੋੜ ਸੀਗਾ 1970 ਦੇ ਵਿਚ ਸ਼ੁਰੂ ਹੁੰਦਾ ਹੈ, ਵੈਸੇ ਓਫੀਸ਼ੀਅਲ ਤੌਰ ਦੇ ਉੱਤੇ ਨਹੀਂ, ਐਮਰਜੈਂਸੀ ਦੇ ਵਿਰੋਧ ਵੇਲੇ ਜਿਹੜਾ ਇਕੱਠੇ ਇਨ੍ਹਾਂ ਨੇ ਇੱਕ ਦੂਸਰੇ ਦੇ ਨਾਲ ਸੀਗੇ ਸਹਿਯੋਗ ਕੀਤਾ ਸੀ, ਤੇ ਅਸਲ ਦੇ ਵਿਚ ਜਿਹੜਾ ਗੱਠਜੋੜ ਇਨ੍ਹਾਂ ਦਾ ਸ਼ੁਰੂ ਹੁੰਦਾ 1997 ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ, 9 ਮਾਰਚ ਦਾ ਰਿਸ਼ਤਾ ਜਿਹੜਾ ਫਿਰ ਕਹਿਲਾਇਆ ਅੱਗੇ ਜਾ ਕੇ ਜੀ, ਤੇ ਦੂਸਰਾ ਜਿਹੜਾ ਸ਼ਿਵ ਸੈਨਾ ਦੀ ਗੱਲ ਕੀਤੀ ਤੁਸੀਂ, ਚਲੋ ਉਹਦੀ ਵੀ ਗੱਲ ਕਰ ਦਿੰਦੇ ਆ ਨਾਲ, ਉਹ ਸੀਗਾ ਜਿਹੜਾ ਸ਼ਿਵ ਸੈਨਾ ਦਾ ਗੱਠਬੰਧਨ ਸ਼ੁਰੂ ਹੁੰਦਾ 1999 ਦੇ ਵਿਚ, ਤੇ ਉਸ ਵੇਲੇ ਜਿਹੜਾ ਸੀਗਾ ਆਪਣਾ ਨੀਂਹ ਸੀਗਾ ਗੱਠਬੰਧਨ ਦੀ ਨੀਂਹ ਰੱਖੀ ਤੀ ਸੀਗੀ ਹਿੰਦੂਤਵ ਦੇ ਸਾਂਝੇ ਏਜੰਡੇ ਦੇ ਉੱਤੇ, ਤੇ ਇਹਦੇ ਵਿਚ ਜਿਹੜੇ ਸਨ ਬਣੇ ਸੀਗੇ ਆਪਣੇ ਇੱਥੇ ਸੀਗਾ ਮੇਰੇ ਕੋਲ ਮੁੱਖ ਮੰਤਰੀ ਜਿਹੜੇ ਸੀ ਸੱਥਾ ਦਾ ਜਿਹੜਾ ਸਫ਼ਰ ਕੀਤਾ 1995 ਦੇ ਵਿਚ, ਤੇ ਮੁੱਖ ਮੰਤਰੀ ਬਣੇ ਸਨ ਮਨੋਹਰ ਜੋਸ਼ੀ ਹੋਣੀ ਜੀ ਮਹਾਰਾਸ਼ਟਰ ਦੀ ਸਰਕਾਰ, ਪਹਿਲਾ ਜਿਹੜਾ ਅਕਾਲੀ ਦਲ ਦਾ ਹੀ ਹੋਇਆ 1970 ਦੇ ਵਿਚ ਇਨ੍ਹਾਂ ਦੀ ਰਲ ਗੱਠ ਸ਼ੁਰੂ ਹੋ ਚੁੱਕੀ ਸੀ,
0: ਵੈਸੇ ਸੀ ਜਿਹੜਾ ਓਫੀਸ਼ਲੀ ਜਿਹੜਾ
1: 1997 ਦੇ ਵਿਚ 1997 ਚ ਹੁੰਦਾ ਹੈ,
0: ਸ਼ਿਵ ਸੈਨਾ ਨੇ
1: 1999 ਦੇ ਵਿਚ ਸ਼ਿਵ ਸੈਨਾ ਦਾ ਹੁੰਦਾ ਹੈ, ਤੇ ਆਪਣਾ ਜਿਹੜਾ ਇਹਨਾਂ ਦਾ ਹੁੰਦਾ ਹੈ ਅਕਾਲੀ ਦਲ ਦਾ ਉਹ ਹੁੰਦਾ ਹੈ 1997 ਦੇ ਵਿਚ, ਪਰ ਅਸਲ ਦੇ ਵਿਚ ਸ਼ੁਰੂਆਤ ਜਿਹੜੀ ਸੀ ਉਹਨਾਂ ਦੀ ਹੋ ਚੁੱਕੀ ਸੀ, ਮਤਲਬ ਕਿ ਓਫੀਸ਼ੀਅਲ ਤੌਰ ਤੋਂ ਪਹਿਲਾਂ ਹੋ ਚੁੱਕੀ ਸੀ ਐਮਰਜੈਂਸੀ ਦੇ
0: ਸਮੇਂ
1: 1970 ਦੇ ਵਿੱਚ।
0: ਨਹੀਂ ਉਹ ਤਾਂ ਟਵਾਣਾ ਸਾਹਿਬ ਕਈ ਵਾਰੀ ਹੀ ਕਹਿੰਦੇ ਨੇ ਜਿਹੜਾ ਧਰਮ ਜੋਧੀ ਮੋਰਚਾ ਜਿਵੇਂ ਲੱਗਿਆ ਜੋ ਵੀ ਹੋਇਆ, ਪਰ ਜਿਹੜਾ ਸਿਆਸੀ ਗੱਠਜੋੜ ਸੀ ਉਹ ਸ਼ਿਵ
1: ਸੈਨਾ ਉਹ ਅਕਾਲੀ ਦਲ ਦਾ ਬਾਅਦ ਚੋਂ ਹੁੰਦਾ ਜੀ, ਜਦੋਂ 9 ਮਾਰਚ ਦੇ ਰਿਸ਼ਤਾ ਕਹਿਲਾਉਣ ਲੱਗਿਆ 1997 ਚ ਹੁੰਦਾ,
0: ਜਿਹੜਾ ਇਹ ਅੰਦਰ ਖਾਤੇ ਜੋ ਵੀ ਚੱਲਦਾ ਰਿਹਾ ਉਹ ਤਾਂ
1: ਆਪਾਂ ਨੂੰ ਪਤਾ ਹੀ ਹੈ, 70 ਦੇ ਦਹਾਕੇ ਦੇ ਵਿੱਚ ਚੱਲਦਾ ਪਿਆ ਸੀ ਉਦੋਂ ਜਦੋਂ ਐਮਰਜੈਂਸੀ ਲੱਗੀ ਆ।
0: ਹਾਂਜੀ ਜਦੋਂ ਇਹਨਾਂ ਨੂੰ ਇਹਨਾਂ ਦੇ ਆਰਐਸਐਸ ਵਾਲੇ ਜਾਂ ਹੋਰ ਸੀ ਜਦੋਂ ਇਹਨਾਂ ਨੂੰ ਇਹਨਾਂ ਨੇ ਜੇਲ੍ਹ ਚ
1: ਡੱਕਿਆ, ਜਦੋਂ ਮੋਦੀ ਸਾਹਿਬ ਪੰਜਾਬ ਰਹਿ ਕੇ ਗਏ ਨੇ ਸਾਰਾ ਕੁਝ ਚੱਲਿਆ।
0: ਹਾਂਜੀ ਹਾਂ ਉਦੋਂ ਇਹਨਾਂ ਨੇ ਚਿੱਠੀ ਲਿਖੀ ਸੀ ਲੁਧਿਆਣੇ ਜੇਲ੍ਹ ਤੋਂ ਬਾਦਲ ਸਾਹਿਬ ਹੋਰਾਂ ਨੂੰ ਵੀ ਤੁਸੀਂ ਸਾਡੀ ਸਪੋਰਟ ਕਰੋ।
1: ਬਿਲਕੁਲ
0: ਉਦੋਂ ਉਹ ਤਾਂ ਅੰਦਰ ਖਾਤੇ ਦਾ ਚੱਲਦਾ ਹੀ ਰਿਹਾ
1: ਜੀ। ਬਿਲਕੁਲ
0: ਪਰ ਭਾਰਜ ਬਾਈ ਜੀ ਮੈਂ ਤਾਂ ਇਹ ਗੱਲ ਕਹਿੰਦਾ ਵੀ ਆਪਾਂ ਚਲੋ ਕਿਸੇ ਨਾਲ ਆਪਾਂ ਨੂੰ ਕੋਈ ਨੀ, ਚਲੋ ਜੇ ਇਹ ਕਰਦੇ ਪਏ ਨੇ ਰਾਜ ਹੋਰ ਕਰ ਲੈਣ ਜਾਂ ਇਹ ਦੁਬਾਰਾ ਕਰ ਲੈਣ ਕੋਈ ਵੀ ਕਰੀ ਜਾਏ
1: ਜੀ,
0: ਪਰ ਮੇਰਾ ਤਾਂ ਕਹਿਣਾ ਇਹ ਵੀ ਇਹ ਇੱਕੋ ਹੀ ਗੱਲਬਾਤ ਵੀ ਜਦੋਂ ਇਹ ਵਿਰੋਧੀ ਧਿਰ ਹੁੰਦੇ ਨੇ ਹੋਰ ਤਰ੍ਹਾਂ ਦੇ ਵੀ ਉਹ ਸੇਮ ਸੱਤਾ ਇਹ ਜਿੰਨੇ ਵੀ ਨੇ ਮੰਨ ਲਓ ਇਹਨਾਂ ਦੇ ਉਦੋਂ ਬਿਆਨ ਇੱਕੋ ਜਿਹੇ ਹੁੰਦੇ ਨੇ।
1: ਬਿਲਕੁਲ ਬਿਲਕੁਲ
0: ਵਿਰੋਧੀ ਧਿਰ ਚ ਉਹੀ ਸੇਮ ਬਿਆਨ ਦਿੰਦੇ ਨੇ ਜਦੋਂ ਸੱਤਾ। ਹੁਣ ਮੈਨੂੰ ਇਹ ਦੱਸੋ ਵੀ ਹੁਣ ਇਹਨਾਂ ਨੇ ਉਹ ਜਾ ਕੇ ਭੈਣ ਉਹ ਬਣਾ ਕੇ ਉਹਨੂੰ ਟੈਂਕੀ ਉਹ ਲਾਇਆ ਟੈਂਕੀ ਤੋਂ ਉੱਤੋਂ ਰੱਖੜੀ ਬਣਾਈ।
1: ਬਿਲਕੁਲ ਹੈ ਜੀ,
0: ਫਿਰ ਮੁੜ ਕੇ ਬਾਤ ਨਹੀਂ ਪੁੱਛੀ, ਅੱਜ ਕੀ ਹੋ ਗਿਆ ਫਿਰ ਤੇ ਫਿਰ ਅੱਜ ਕੀ ਹੋ ਗਿਆ। ਇਹੀ ਮੈਂ ਇਹਨਾਂ ਨੂੰ ਨੀ ਕਹਿੰਦਾ ਹੈਗਾ, ਇਹੀ ਮੰਨ ਲਓ ਕੱਲ ਨੂੰ ਇਹ ਆਉਣਗੇ ਇਹ ਵੀ ਕਿਸੇ ਨੂੰ ਵਾਅਦੇ ਕਰਕੇ ਆਉਣਗੇ।
1: ਕੱਲ ਨੂੰ ਦੇਖਿਓ ਕੱਲ ਨੂੰ ਪਰਸੋਂ ਤਾਈ ਉਹ ਜਿਹੜਾ ਮੋਰਚੇ ਦੇ ਉੱਤੇ ਬੈਠਾ ਟਾਵਰ ਤੇ ਚੜਿਆ ਉਹਨੂੰ ਵੀ ਲਾ ਲੈਣਾ, ਸਨਮਾਨ ਵੀ ਕਰ ਦੇਣਗੇ, ਸਾਰਾ ਕੁਝ ਹੋ ਜਾਣਾ, ਮੁੜ ਕੇ ਕਹਿੰਦੇ ਬਾਤ ਪੁੱਛਣੀ ਆ ਜੀ। ਲੋਕ ਕਹੀ ਜਾਂਦੇ ਇਤਿਹਾਸ ਰਚ ਦਿੱਤਾ ਜੀ ਅਗਲੇ ਨੇ।
0: ਨਹੀਂ ਉਹ ਤਾਂ ਬਥੇਰਾ ਕੁਝ ਕਹੀ ਜਾਂਦੇ ਨੇ, ਉਹ ਤਾਂ ਕਹੀ ਜਾਂਦੇ ਨੇ ਹੁਣ ਜੋ ਤਾਂ ਸੇਧ ਹੀ ਸਾਨੂੰ ਇਹਦੇ ਤੋਂ ਲੈਣੀ ਚਾਹੀਦੀ, ਉਹ ਤਾਂ ਪੁੱਛੋ ਹੀ ਨਾ, ਬਸ ਬਹੁਤ ਕੁਝ ਚੱਲੀ ਜਾਂਦਾ।
1: ਬਿਲਕੁਲ ਹੈ ਜੀ,
0: ਇਹੀ ਤਾਂ ਸਾਡੀ ਤਰਾਸਦੀ ਹੈ ਜੀ, ਅਸੀਂ ਸਾਡੇ ਅਸਲ ਮੁੱਦੇ ਜਿਹੜੇ ਨੇ ਹੋਰ, ਉਹਨਾਂ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨੀ
1: ਜੀ।
0: ਵੋਟਾਂ ਮੈਨੂੰ ਲੱਗਦਾ ਵੀ ਜ਼ਿਆਦਾ ਮਨ ਕਰੇ ਇਹਦੇ ਤੇ ਹੀ ਪੈ ਜਾਣ ਜਾਂ ਹੋਰ ਕਿਸੇ ਧਾਰਮਿਕ ਮਸਲਾ ਉਦੋਂ ਪਹਿਲਾਂ ਅੱਜ ਉਹਦੇ ਤੇ ਪੈ ਜਾਣਗੀਆਂ
1: ਜੀ।
0: ਇਸੇ ਕਰਕੇ ਭਾਰਜ ਬਾਈ ਜੀ
1: ਮੈਂ ਤਾਂ ਇਹ ਵੀ ਸੋਚਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੁਣ ਪ੍ਰਕਾਸ਼ ਹੋਣਾ ਉੱਥੇ ਅਖੰਡ ਪਾਠ ਰੱਖਣਾ, ਉਹ ਵੀ ਤਾਂ ਪਬਲਿਕ ਪਲੇਸ ਤੇ ਹੀ ਹੋਏਗਾ, ਕਿਸੇ ਦੇ ਘਰ ਥੋੜੀ ਹੋਏਗਾ।
0: ਬਿਲਕੁਲ,
1: ਤਾਂ ਪਾਬੰਦੀ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਚਾਹੀਦੀ ਆ।
0: ਨਹੀਂ ਉਹ ਅਸਲ ਚ ਉਹ ਜਿਹੜਾ ਮੌਕੇ ਦੇ ਮੁੱਦੇ ਹੁੰਦੇ ਨੇ ਉਹਨਾਂ ਤੋਂ ਹੀ ਇਹ ਸਾਰਾ ਸਿਸਟਮ ਚੱਲਦਾ, ਇੱਥੇ ਕੋਈ ਨੀ ਪੁੱਛਦਾ ਉਸ ਹਿਸਾਬ ਨਾਲ
1: ਜੀ।
0: ਇਸੇ ਕਰਕੇ ਮੈਂ ਤਾਂ ਚਲੋ ਗੁਰੂ ਦੇ ਚੇਲਾ ਸਾਹਿਬ ਇਕੱਠੇ ਜੁੜੇ ਹੋਏ ਹਨ, ਮੈਂ ਤਾਂ ਰਿਕੁਐਸਟ ਕੀਤੀ ਨਾਲ ਮੈਨੂੰ ਵੀ ਵਿੱਚ ਹੀ ਜੋੜ ਦੋ, ਇਹ ਗੱਲ ਵਿਚਾਲੇ ਹੀ ਮੈਂ ਵੀ
1: ਸ਼ੁਕਰੀਆ
0: ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਹੱਸਦੇ ਹਾਂ ਬਾਈ ਜੀ, ਪਰ ਇਹ ਸੱਤਾ ਤੋਂ ਹੈ ਨੀ ਬਾਈ ਜੀ, ਸੱਤਾ ਤੋਂ ਨੀ, ਇਹ ਜਿੰਨੇ ਵੀ ਤੁਰੇ ਜਿੰਨੀਆਂ ਵੀ ਪਾਰਟੀਆਂ ਨੇ ਇੱਥੇ ਕੋਈ ਆਸ ਹੈ ਨੀ ਪਰ ਬਾਈ ਜੀ, ਮੈਨੂੰ ਤਾਂ ਖਾਸ ਕਰਨੀ ਹੈਗੀ, ਹੋ ਸਕਦਾ ਮੈਂ ਗਲਤ
1: ਹੋਵਾਂ,
0: ਮੈਂ ਚਾਹੁੰਦਾ ਵੀ ਹਾਂ
1: ਮਾਰੋ ਸ਼ੈਲੀ ਬਾਈ ਜੀ,
0: ਮੈਂ ਤਾਂ ਉਦੇ ਨਹੀਂ ਨਹੀਂ ਨਹੀਂ ਮੈਂ ਭਾਰਤ ਬਾਈ ਜੀ ਇਹ ਵੀ ਤੁਹਾਨੂੰ ਦੱਸਦਾ
1: ਜੀ,
0: ਜਿੱਦੇ ਨਾ ਮੈਂ ਉਦੇ ਗੱਲ ਕਰਦਾ ਪਿਆ ਸੀ, ਜੋ ਆਪਣੇ ਤੁਹਾਡੇ ਜੁੜੇ ਸੀ ਬਾਈ ਜੀ ਉੱਥੋਂ ਸ਼ਾਇਦ ਗੁਜਰਾਤ ਤੋਂ ਜੁੜੇ ਸੀ,
1: ਹਾਂਜੀ ਹਾਂਜੀ ਹਾਂਜੀ ਗੋਸਵਾਮੀ,
0: ਉਹ ਕੀ ਨਾਂ ਸੀ ਉਹਨਾਂ ਦਾ,
1: ਹਾਂ
0: ਤੇ ਉਹ ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਉਹਨਾਂ ਨੇ ਬਾਅਦ ਚੋਂ ਗੱਲ ਕਰਦਿਆਂ ਕਰਦਿਆਂ ਗੱਲ ਕਰਦੇ ਕਰਦੇ ਉਹ ਗੱਲ ਕਹਿ ਗਏ, ਮੈਂ ਪਤਾ ਨੀ ਕਿਸਾਨ ਮੋਰਚੇ ਦਾ ਕੋਈ ਹੈਗਾ,
1: ਹਾਂ ਉਹ ਕਰਦੇ ਰਹੇ ਨੇ, ਉਹ ਵੀ ਹੈ ਉਹਨਾਂ ਦੇ ਬੇਟੇ ਦੋਵੇਂ ਜੀ ਫੌਜ ਦੇ ਵਿਚ ਨੇ, ਆਪ ਹਰਿਆਣੇ ਚ ਵੀ ਉਦਾਂ ਰਹਿੰਦੇ ਸੀਗੇ ਤਾਂ ਗੁਜਰਾਤ ਚ ਖੇਤੀ ਕਰਦੇ ਆ ਉੱਥੇ, ਹਾਂਜੀ
0: ਪਰ ਮੈਨੂੰ ਉਸ ਚੀਜ਼ ਦਾ ਨਹੀਂ ਸੀ ਪਤਾ, ਪਰ ਜਿਹੜੀ ਜਿਹੜੀ ਉਹਨਾਂ ਨੇ ਗੱਲ ਕਹੀ ਨਾ ਵੀ ਇਹ ਵੀ ਤੁਸੀਂ ਵੀ ਇਲੈਕਸ਼ਨ ਲੜ ਦੋ, ਨੈਗੇਟਿਵ ਪਤਾ ਕਿਉਂ ਹੋਣਾ ਪੈਂਦਾ ਭਾਰਤ ਬਾਈ ਜੀ, ਅਸੀਂ ਐਡੇ ਐਵੇਂ ਨੀ ਫਿਰਦੇ ਹੈਗੇ, ਸਾਨੂੰ ਫਿਰ ਵੀ ਥੋੜੀ ਬਹੁਤੀ ਜਿੰਨੀ ਕੁ ਹੈਗੀ ਸਮਝ ਹੈਗੀ
1: ਨੀ, ਉਹਨਾਂ ਦਾ ਵੀ ਕਹਿਣ ਦਾ ਮਤਲਬ ਇਹ ਸੀਗਾ ਜੋ ਦੇਖੋ ਮੀਡੀਆ ਦੇ ਵਿਚ ਚੱਲਦਾ ਨਾ ਸਵੇਰ ਤੋਂ ਲੈ ਕੇ ਜਿਉਂ ਟਮ ਟਮਾ ਸ਼ੁਰੂ ਹੁੰਦਾ, ਸਿਆਸਤ ਧਰਮ ਸਿਆਸਤ ਧਰਮ ਸਿਆਸਤ ਧਰਮ ਨਾ, ਉਹੀ ਚੀਜ਼ਾਂ ਚੱਲੀ ਜਾਂਦੀਆਂ ਬਾਰ ਬਾਰ ਬਾਰ ਬਾਰ ਬਾਰ,
0: ਜਿਹੜੀ ਜਿਹੜੀ ਜਿਹੜੀ ਜਿਹੜੀ ਇਹ ਲਾਈਨ ਹੈ ਨਾ ਇਹ ਬੀਜੇਪੀ ਦੀ ਲਾਈਨ ਹੈਗੀ, ਤੁਸੀਂ ਇਹਨਾਂ ਦੇ ਮੈਂ ਤਾਂ ਸੁਣਦਾ ਰਹਿਣਾ, ਇਹਨਾਂ ਦੇ ਬੁਲਾਰੇ ਨੂੰ ਸੁਣ ਲਿਓ ਕਿਸੇ ਨੂੰ ਸੁਣ ਲਿਓ, ਉਹ ਪਤਾ ਕੀ ਕਹਿਣਗੇ, ਜੇ ਤੁਹਾਨੂੰ ਆ ਨੀ ਤੇ ਤੁਸੀਂ ਇਲੈਕਸ਼ਨ ਲੜ ਦੋ
1: ਜੀ,
0: ਇਲੈਕਸ਼ਨ ਕੀ ਇੱਥੇ ਐਵੇਂ ਲੜਿਆ ਜਾਂਦਾ ਵੀ ਉਹੀ ਗੱਲ, ਇੱਥੇ ਰੋਟੀ ਪਾਣੀ ਦਾ ਦਿਨ ਰਾਤ ਦਾ ਫਿਕਰ ਹੁੰਦਾ ਵੀ ਐਵੇਂ ਤੁਰ ਕੇ ਉੱਠ ਕੇ ਤੁਰ ਪੋ ਵੀ ਇਲੈਕਸ਼ਨ ਲੜ ਦੋ
1: ਜੀ,
0: ਇਹ ਕਰੋੜਾਂ ਰੁਪਇਆ ਫੂਕ ਦਿੰਦੇ ਨੇ ਇੱਕ ਇੱਕ ਸੀਟ ਤੇ,
1: ਬਿਲਕੁਲ
0: ਇਹ ਇਲੈਕਸ਼ਨ ਆਮ ਬੰਦਾ ਕੌਣ ਲੜਦੂ ਜੀ ਇਲੈਕਸ਼ਨ ਜਾ ਕੇ ਇਹਨਾਂ ਦੇ ਖਿਲਾਫ
1: ਜੀ,
0: ਇਹ ਬੜਾ ਸੌਖਾ ਜਿਹਾ ਤਰੀਕਾ ਹੋ ਗਿਆ ਵੀ ਜੇ ਤੁਸੀਂ ਨਹੀਂ ਤਾਂ ਤੁਸੀਂ ਇਲੈਕਸ਼ਨ ਲੜ ਦੋ
1: ਜੀ,
0: ਜਿਹੜੇ ਮੁੱਦੇ ਲੋਕ ਐ ਕਰਦੇ ਨੇ ਉਹ ਕਰਦੇ ਨੇ, ਜਿਹੜੇ ਇਹ ਲੀਡਰਾਂ ਦੀ ਜਿੰਮੇਵਾਰੀ ਹੈ ਉਹ ਜਿਹੜੇ ਇਹਨਾਂ ਨੂੰ ਚੁਣ ਕੇ ਘੱਲਦੇ ਨੇ ਉਹਨਾਂ ਇਹਨਾਂ ਦੀ ਕੋਈ ਜਿੰਮੇਵਾਰੀ ਨੀ ਹੈਗੀ, ਸਾਰੀ ਜਿੰਮੇਵਾਰੀ ਲੋਕਾਂ ਦੀ ਹੈ
1: ਜੀ,
0: ਇਸ ਕਰਕੇ ਮੈਂ ਉਹ ਇਹ ਚਲੋ ਕੋਈ ਗੱਲ ਨੀ, ਉਹਨਾਂ ਦੇ ਆਪਣੇ ਵਿਚਾਰ ਨੇ, ਆਪਾਂ ਵਿਚਾਰਾਂ ਦੇ ਹਰ ਇੱਕ ਦਾ ਸਤਿਕਾਰ ਕਰਨੇ, ਆਪਾਂ ਤਰਕ ਨਾਲ ਆਪਾਂ ਉਹਦੇ ਤੇ ਕੋਈ ਵੀ ਗੱਲ ਕਰ ਸਕਦੇ ਆ, ਸਾਨੂੰ ਆਹ ਨੀ ਪਸੰਦ ਜਾਂ ਉਹ ਨੀ ਪਸੰਦ
1: ਜੀ,
0: ਪਰ ਇੱਥੇ ਬਹੁਤ ਔਖੀ ਸਿਆਸਤ ਹੈਗੀ ਹੈ ਭਾਰਤ ਬਾਈ ਜੀ ਦੇ, ਬਹੁਤ ਔਖਾ ਟਾਈਮ ਹੈਗਾ, ਚਲੋ ਠੀਕ ਹੈ ਭਾਰਤ ਬਾਈ ਜੀ,
1: ਓਕੇ ਜੀ ਓਕੇ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਹ ਸਨ ਜੀ ਮੁਕੱਦਰ ਬਾਈ ਜੀ ਜੁੜੇ ਸਨ, ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 79 1979 ਬਾਰ ਸਟੂਡੀਓ ਦਾ ਨੰਬਰ ਹੈ, ਤੇ ਸ਼ੈਲੀ ਬਾਈ ਜੀ ਕਹਿੰਦੇ ਨੇ ਕੇਜਰੀਵਾਲ ਨੀ ਜੀ ਕੇਜਰੀਵਾਲ, ਜੱਜਾ ਜੱਜੇ ਪੈਰ ਬਿੰਦੀ ਨੀ ਬੋਲਣੀ ਕਹਿੰਦੇ, ਠੀਕ ਹੈ ਜੀ, ਤੇ ਸ਼ੁਕਰੀਆ ਦਰੁਸਤ ਕਰਵਾਉਣ ਦੇ ਲਈ, ਤੇ ਇਸੇ ਤਰ੍ਹਾਂ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਜੀ ਸਾਰੇ ਦੋਸਤਾਂ ਦੇ, ਅਫਸੋਸ ਤਾਂ ਕਹਿੰਦੇ ਇਹੀ ਹੈ ਕਿ ਸਾਨੂੰ ਸ਼ੈਲੀ ਬਾਈ ਜੀ ਲਿਖਦੇ ਆ ਕਿ ਵੋਟ ਦਾ ਸੁਣਛਣਾ ਫੜਾਇਆ ਹੋਇਆ ਜੀ ਸਮਝ ਲਓ ਕਹਿੰਦੇ ਜੀ, ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਆਪਾਂ, ਹੋਰ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਸੰਤ ਰਾਮ ਉਦਾਸੀ ਹੁਣਾਂ ਦੀ ਗੱਲ ਕਰਨੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਇਰਾਨ ਦਾ ਇਸਲਾਮਾਬਾਦ ਦੇ ਵਿਚ ਦੂਜੇ ਗੇੜ ਦੀ ਜਿਹੜੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ। ਅਲ ਜਜ਼ੀਰਾ ਦੀ ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਇਰਾਨ ਨੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਉਹ ਸ਼ਾਂਤੀ ਵਾਰਤਾ ਦੇ ਦੂਜੇ ਗੇੜ ਦੇ ਵਿਚ ਸ਼ਾਮਲ ਹੋਣ ਦੇ ਲਈ ਸਹਿਮਤ ਹੈ, ਜਦਕਿ ਅਮਰੀਕਾ ਨੇ ਕਿਹਾ ਕਿ ਇਹ ਗੱਲਬਾਤ ਭਲਕੇ ਮੰਗਲਵਾਰ ਨੂੰ ਜਿਹੜੀ ਹੋਣੀ ਤੈਅ ਹੈ। ਅਲ ਜਜ਼ੀਰਾ ਨੇ IRNA ਨਿਊਜ਼ ਏਜੰਸੀ ਦੇ ਹਵਾਲੇ ਦੇ ਨਾਲ ਦੱਸਿਆ ਕਿ ਇਰਾਨ ਨੇ ਅਮਰੀਕਾ ਦੀਆਂ ਨਜਾਇਜ਼ ਮੰਗਾਂ ਜਿਹੜੀਆਂ ਨੇ ਗੈਰ ਵਾਜਬ ਉਮੀਦਾਂ ਤੇ ਵਾਰ ਵਾਰ ਬਦਲਦੇ ਰੁੱਖ ਦੀ ਸਖ਼ਤ ਨਿਖੇਧੀ ਕੀਤੀ ਹੈ। ਇਰਾਨ ਨੇ ਅਮਰੀਕਾ ਦੇ ਵੱਲੋਂ ਜਾਰੀ ਸਮੁੰਦਰੀ ਘੇਰਾਬੰਦੀ ਦੀ ਵੀ ਆਲੋਚਨਾ ਕੀਤੀ ਹੈ। ਇਰਾਨ ਦੇ ਮੁਤਾਬਕ ਇਹ ਘੇਰਾਬੰਦੀ ਜੰਗਬੰਦੀ ਦੇ ਸਮਝੌਤੇ ਦੀ ਸਿੱਧੀ ਉਲੰਘਣਾ ਹੈ। ਇਰਾਨ ਦੇ ਵੱਲੋਂ ਜਾਰੀ ਬਿਆਨ ਦੇ ਵਿਚ ਕਿਹਾ ਗਿਆ ਕਿ ਇਸਲਾਮਾਬਾਦ ਦੇ ਵਿਚ ਹੋਣ ਵਾਲੀ ਦੂਜੇ ਗੇੜ ਦੀ ਗੱਲਬਾਤ ਬਾਰੇ ਛਪੀਆਂ ਖ਼ਬਰਾਂ ਸੱਚੀਆਂ ਨਹੀਂ ਨੇ। ਇਸ ਦੇ ਨਾਲ ਹੀ ਇਰਾਨ ਨੇ ਦੋਸ਼ ਲਾਇਆ ਕਿ ਅਮਰੀਕਾ ਵੱਲੋਂ ਫੈਲਾਈਆਂ ਜਾ ਰਹੀਆਂ ਇਹ ਖ਼ਬਰਾਂ ਮਹਿਜ ਇਕ ਮੀਡੀਆ ਗੇਮ ਹੈ ਤੇ ਉਨ੍ਹਾਂ ਉਤੇ ਜਿਹੜਾ ਦਬਾਅ ਪਾਉਣ ਦੇ ਲਈ ਦੋਸ਼ ਲਗਾਉਣ ਦੀ ਖੇਡ ਹੈ, ਬਲੇਮ ਗੇਮ ਜਿਹੜੀ ਹੈ ਕਹਿੰਦੇ ਉਹਦਾ ਹਿੱਸਾ ਹੈ। ਉਥੇ ਹੀ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਐਤਵਾਰ ਨੂੰ ਕੱਲ ਬੀਤੇ ਚ ਪੱਛਮੀ ਏਸ਼ੀਆ ਦੇ ਵਿਚ ਵਧਦੇ ਤਣਾਅ ਨੂੰ ਲੈ ਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨਾਲ ਟੈਲੀਫੋਨ ਦੇ ਉਤੇ ਗੱਲਬਾਤ ਕੀਤੀ ਹੈ। ਜਿਸ ਦੀ ਜਾਣਕਾਰੀ ਸ਼ਰੀਫ਼ ਨੇ ਐਕਸ ਦੇ ਉੱਤੇ ਇਕ ਪੋਸਟ ਦੇ ਰਾਹੀਂ ਦਿੱਤੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਸਾਊਦੀ ਅਰਬ, ਕਤਰ ਅਤੇ ਤੁਰਕੀ ਦੇ ਆਗੂਆਂ ਨਾਲ ਹਾਲ ਹੀ ਦੇ ਵਿਚ ਹੋਈ ਆਪਣੀ ਗੱਲਬਾਤ ਦੇ ਵੇਰਵੇ ਸਾਂਝੇ ਕੀਤੇ ਐ। ਦੂਜੇ ਪਾਸੇ ਅਲ ਜ਼ਜ਼ੀਰਾ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨੇ ਚੱਲ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਦੇ ਭਰੋਸਾ ਜਤਾਇਆ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਸਮਝੌਤੇ ਤੋਂ ਬਹੁਤ ਦੂਰ ਨਹੀਂ ਐ, ਜਾਣੀ ਜਲਦੀ ਹੀ ਕਹਿੰਦੇ ਕੋਈ ਸਹਿਮਤੀ ਜਿਹੜੀ ਬਣ ਸਕਦੀ ਐ। ਪਰ ਕੱਲ ਨੂੰ ਦੇਖਦੇ ਆ ਕਿ ਮਿਲ ਕੇ ਬੈਠਦੇ ਐ ਕਿ ਜਿੱਦਾਂ ਖਬਰਾਂ ਛਪੀਆਂ ਨੇ ਕਿ ਸਿੱਧਾ ਜਵਾਬ ਦਿੱਤਾ ਇਰਾਨ ਨੇ, ਦੇਖਦੇ ਆ ਕੱਲ ਨੂੰ ਕੀ ਕੁਝ ਜਿਹੜਾ ਵਾਪਰਦਾ ਹੈ। ਦੂਸਰੇ ਪਾਸੇ US ਇਰਾਨ ਇਜ਼ਰਾਈਲ ਜਿਹੜਾ ਵਾਰ ਹੈ, ਟਰੰਪ ਵੱਲੋਂ ਪਾਕਿਸਤਾਨੀ ਆਰਮੀ ਚੀਫ਼ ਦੇ ਨਾਲ ਗੱਲਬਾਤ ਕੀਤੀ ਹੈ, ਨਾਕਾਬੰਦੀ ਜਾਰੀ ਰਹੀ ਤਾਂ ਕਹਿੰਦੇ ਗੱਲਬਾਤ ਔਖੀ ਹੋ ਜਾਣੀ ਹੈ, ਮੁਨੀਰ ਹੋਣਾ ਕਿਹਾ। ਟਰੰਪ ਨੇ ਪਾਕਿਸਤਾਨ ਦੇ ਆਰਮੀ ਚੀਫ਼ ਆਸਿਮ ਮੁਨੀਰ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਪਾਕਿਸਤਾਨ ਫੌਜ ਦੇ ਸੂਤਰਾਂ ਦੇ ਅਨੁਸਾਰ ਟਰੰਪ ਨੇ ਹੌਰਮੁਜ਼ ਦੇ ਉੱਤੇ ਲੱਗੀ ਨਾਕਾਬੰਦੀ ਨੂੰ ਲੈ ਕੇ ਉਠਾਈਆਂ ਗਈਆਂ ਚਿੰਤਾਵਾਂ ਦੇ ਉੱਤੇ ਵਿਚਾਰ ਕਰਨਗੇ। ਇਨ੍ਹਾਂ ਦੋਵਾਂ ਦੇ ਦਰਮਿਆਨ ਇਸ ਮੁੱਦੇ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਹੋਈ ਹੈ। ਆਸਿਮ ਮੁਨੀਰ ਨੇ ਟਰੰਪ ਨੂੰ ਕਿਹਾ ਕਿ ਜੇਕਰ ਹੌਰਮੁਜ਼ ਦੇ ਉੱਤੇ ਨਾਕਾਬੰਦੀ ਜਾਰੀ ਰਹੀ ਤਾਂ ਇਰਾਨ ਦੇ ਨਾਲ ਗੱਲਬਾਤ ਅੱਗੇ ਨਹੀਂ ਵੱਧ ਸਕੇਗੀ, ਜਾਣਕਿ ਉਨ੍ਹਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਰਾਨ ਨੇ ਗੱਲ ਕਹਿ ਦਿੱਤੀ ਹੈ। ਇਸ ਦੇ ਨਾਲ ਹੀ ਜਵਾਬ ਦੇ ਵਿਚ ਟਰੰਪ ਨੇ ਕਿਹਾ ਕਿ ਉਹ ਇਸ ਦੇ ਬਾਰੇ ਸੋਚਣਗੇ। ਅਮਰੀਕਾ ਨੇ ਜਿਹੜਾ ਇਰਾਨੀ ਝੰਡੇ ਵਾਲੇ ਇਕ ਮਾਲਵਾਕ ਜਿਹੜਾ ਕੱਲ ਬੀਤੇ ਦੇ ਵਿਚ ਜਹਾਜ਼ ਉਤੇ ਹਮਲਾ ਕਰਕੇ ਉਸ ਨੂੰ ਜ਼ਬਤ ਕਰ ਲਿਆ। ਅਮਰੀਕਾ ਦਾ ਕਹਿਣਾ ਹੈ ਕਿ ਇਸ ਜਹਾਜ਼ ਨੇ ਹੌਰਮੁਜ਼ ਜਲ ਮਾਰਗ ਦੇ ਕੋਲ ਜਿਹੜਾ ਕੀਤੀਆਂ ਗਈਆਂ ਸਮੁੰਦਰੀ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਜਵਾਬ ਦੇ ਵਿਚ ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਕਿਹਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਜਵਾਬ ਜ਼ਰੂਰ ਦਿੱਤਾ ਜਾਏਗਾ। ਇਸ ਘਟਨਾ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਤਣਾਅ ਫਿਰ ਜਿਹੜਾ ਵਧਦਾ ਹੋਇਆ ਨਜ਼ਰ ਆਇਆ। ਪਿਛਲੇ ਹਫ਼ਤੇ ਇਰਾਨੀ ਬੰਦਰਗਾਹ ਦੀ ਜਿਹੜੀ ਹੈ ਅਮਰੀਕੀ ਘੇਰਾਬੰਦੀ ਸ਼ੁਰੂ ਹੋਣ ਤੋਂ ਬਾਅਦ ਜਹਾਜ਼ ਨੂੰ ਰੋਕਣ ਦੀ ਇਹ ਪਹਿਲੀ ਘਟਨਾ ਵਾਪਰੀ ਹੈ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਹਥਿਆਰਾਂ ਦੇ ਜ਼ੋਰ ਦੇ ਉੱਤੇ ਜਹਾਜ਼ ਉੱਤੇ ਕਬਜ਼ਾ ਕਰਨ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਤੇ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਹੌਰਮੁਜ਼ ਜਲ ਮਾਰਗ ਨੂੰ ਲੈ ਕੇ ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਤੇ ਬੁੱਧਵਾਰ ਨੂੰ ਖਤਮ ਹੋ ਰਹੀ ਕੱਲ ਪਰਸੋਂ ਨੂੰ ਜੰਗਬੰਦੀ ਦੇ ਕਾਰਨ ਹਾਲਾਤ ਅਨਿਸ਼ਚਿਤ ਹੋ ਗਏ ਨੇ ਤੇ ਹੁਣ ਇਹ ਸਪਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਟਰੰਪ ਦੇ ਉਸ ਐਲਾਨ ਦਾ ਕੀ ਬਣੇਗਾ ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਇਰਾਨ ਦੇ ਨਾਲ ਵਾਰਤਾ ਦੇ ਦੂਜੇ ਗੇੜ ਦੇ ਲਈ ਅਮਰੀਕੀ ਵਾਰਤਾਕਾਰ ਜਿਹੜੇ ਨੇ ਸੋਮਵਾਰ ਨੂੰ ਪਾਕਿਸਤਾਨ ਜਾਣਗੇ ਤੇ ਉਹ ਆ ਰਹੇ ਨੇ ਤੇ ਮੂਹਰੇ ਉਗਲਿਆਂ ਜਵਾਬ ਦੇ ਦਿੱਤਾ। ਇਰਾਨ ਨੇ ਵਾਰਤਾ ਦੀ ਫੌਰੀ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਪਰ ਇਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਾਗੇਰ ਕਾਲੀਬਾਫ ਜਿਹੜੇ ਨੇ ਉਨ੍ਹਾਂ ਲੰਘੇ ਸ਼ਨਿਚਰਵਾਰ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਨਸ਼ਰ ਹੋਈ ਇਕ ਇੰਟਰਵਿਊ ਦੇ ਵਿਚ ਕਿਹਾ ਕਿ ਕੂਟਨੀਤੀ ਦੇ ਖੇਤਰ ਦੇ ਵਿਚ ਕੋਈ ਵਾਪਸੀ ਨਹੀਂ ਹੋਵੇਗੀ। ਨਾਲ ਹੀ ਉਨ੍ਹਾਂ ਕਬੂਲ ਕੀਤਾ ਕਿ ਦੋਵਾਂ ਧਿਰਾਂ ਵਿਚਕਾਰ ਬਹੁਤ ਵੱਡਾ ਜਿਹੜਾ ਖੱਪਾ ਬਰਕਰਾਰ ਹੈ, ਜਾਣੀ ਕਿ ਬਹੁਤ ਵੱਡਾ ਗੈਪ ਹੈ। ਇਰਾਨੀ ਫੌਜ ਨੇ ਸ਼ਨੀਵਾਰ ਜਿਹੜਾ ਸੀ ਉਹਨੂੰ ਇਕ ਬਿਆਨ ਦੇ ਵਿਚ ਦਸਿਆ ਸੀ ਕਿ ਇਰਾਨ ਨੇ ਹੌਰਮੁਜ਼ ਜਲ ਮਾਰਗ ਮੁੜ ਤੋਂ ਬੰਦ ਕਰ ਦਿੱਤਾ ਹੈ ਤੇ ਇਹ ਕਦਮ ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਦੀ ਕੀਤੀ ਗਈ ਘੇਰਾਬੰਦੀ ਦੇ ਜਵਾਬ ਦੇ ਵਿਚ ਝੁਕਿਆ ਗਿਆ ਦਸਿਆ ਗਿਆ। ਇਸੇ ਤਰ੍ਹਾਂ ਇਰਾਨ ਦੇ ਵਿਚ ਅਮਰੀਕੀ ਪਾਇਲਟ ਦੇ ਰੈਸਕਿਊ ਆਪਰੇਸ਼ਨ ਦੇ ਦੌਰਾਨ ਟਰੰਪ ਨੂੰ ਵਾਰ ਰੂਮ ਤੋਂ ਰੱਖਿਆ ਗਿਆ ਸੀ ਬਾਹਰ ਤੇ ਨਾਲ ਇਹਦੇ ਬਾਰੇ ਵੀ ਉਨ੍ਹਾਂ ਕਿਹਾ ਕਿ ਜੇ ਜਹਾਜ਼ ਇੰਨੇ ਤਬਾਹ ਹੋ ਗਏ ਸਾਰਾ ਕੁਝ ਮਲਬਾ ਪਿਆ ਤੇ ਇਹ ਵੀ ਕਿਤੇ ਨਾ ਕਿਤੇ ਪ੍ਰੋਪਾਗੰਡਾ ਜਿਹੜਾ ਮੀਡੀਆ ਦੇ ਵਿਚ ਛੱਡਿਆ ਗਿਆ ਕਿ ਅਸੀਂ ਜਿਹੜੇ ਨੇ ਆਪਣੇ ਸਹੀ ਸਲਾਮਤ ਜਿਹੜੇ ਪਾਇਲਟ ਨੇ ਉਹ ਕੱਢ ਲਿਆਂਦੇ ਨੇ। ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਇਕ ਅਜਿਹਾ ਮੌਕਾ ਵੀ ਆਇਆ ਸੀ ਜਦੋਂ ਰਾਸ਼ਟਰਪਤੀ ਟਰੰਪ ਦੀ ਬੇਸਬਰੀ ਪੂਰੀ ਅਮਰੀਕੀ ਫੌਜ ਦੇ ਲਈ ਭਾਰੀ ਪੈ ਸਕਦੀ ਸੀ। ਵਾਲ ਸਟਰੀਟ ਜਰਨਲ ਬਹੁਤ ਵੱਡੀ ਅਖਬਾਰ ਹੈ, ਉਹਦੀ ਇਕ ਤਾਜ਼ਾ ਰਿਪੋਰਟ ਦੇ ਵਿਚ ਖੁਲਾਸਾ ਹੋਇਆ ਕਿ ਇਕ ਗੁਪਤ ਆਪਰੇਸ਼ਨ ਦੇ ਦੌਰਾਨ ਟਰੰਪ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਅਹਿਮ ਜਾਣਕਾਰੀਆਂ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਸੀ। ਮਾਰਚ ਮਹੀਨੇ ਦੇ ਵਿਚ ਜਦੋਂ ਇਰਾਨੀ ਫੌਜ ਨੇ ਅਮਰੀਕਾ ਦੇ ਇਕ F-15 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਤਾਂ ਇਹ ਖ਼ਬਰ ਸੁਣਦਿਆਂ ਹੀ ਟਰੰਪ ਬੁਰੀ ਤਰ੍ਹਾਂ ਭੜਕ ਗਿਆ ਸੀ। ਉਹ ਘੰਟਿਆਂ ਬੰਦੀ ਆਪਣੇ ਜਿਹੜੇ ਸੀ ਸਲਾਹਕਾਰਾਂ ਦੇ ਉੱਤੇ ਚਲਾਉਂਦਾ ਰਿਹਾ, ਖਿੱਚਦਾ ਰਿਹਾ ਤੇ ਉਨ੍ਹਾਂ ਨੇ ਤੁਰੰਤ ਹੁਕਮ ਦਿੱਤਾ ਕਿ ਜਹਾਜ਼ ਦੇ ਦੋਵੇਂ ਕਰੂ ਮੈਂਬਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਇਰਾਨ ਤੋਂ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਸਿਚੁਏਸ਼ਨ ਰੂਮ ਤੋਂ ਬਾਹਰ ਰੱਖਣ ਦਾ ਕਾਰਨ ਕੀ ਸੀ? ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਜਦੋਂ ਪਾਇਲਟਾਂ ਨੂੰ ਬਚਾਉਣ ਦਾ ਨਾਜ਼ੁਕ ਆਪਰੇਸ਼ਨ ਚੱਲ ਰਿਹਾ ਸੀ ਤਾਂ ਸਲਾਹਕਾਰਾਂ ਨੇ ਰਣਨੀਤਿਕ ਤੌਰ ਦੇ ਉੱਤੇ ਰਾਸ਼ਟਰਪਤੀ ਨੂੰ ਕੰਟਰੋਲ ਰੂਮ ਤੋਂ ਬਾਹਰ ਰੱਖਿਆ। ਇਸ ਦੇ ਪਿੱਛੇ ਮੁੱਖ ਕਾਰਨ ਸੀਗੇ ਜਿਹੜੇ ਬੇਸਬਰੀ ਅਤੇ ਦਬਾਅ ਬਣਿਆ ਹੋਇਆ ਸੀ। ਸਲਾਹਕਾਰਾਂ ਨੂੰ ਡਰ ਸੀ ਕਿ ਟਰੰਪ ਦੀ ਬੇਸਬਰੀ ਫੌਜੀ ਕਮਾਂਡਰਾਂ ਦੇ ਉੱਤੇ ਬੇਲੋੜਾ ਦਬਾਅ ਪਾ ਸਕਦੀ ਹੈ ਜਿਸ ਦੇ ਨਾਲ ਆਪਰੇਸ਼ਨ ਫੇਲ ਹੋ ਸਕਦਾ ਸੀ, ਜਾਣੀ ਕਿ ਉਨ੍ਹਾਂ ਨੂੰ ਆਪਣੇ ਉੱਤੇ ਇਹਨੂੰ ਭਰੋਸਾ ਨੀਗਾ ਜਿਹੜਾ ਸਾਡਾ ਸਭ ਤੋਂ ਵੱਡਾ ਕਹਿੰਦੇ ਉੱਚ ਅਧਿਕਾਰੀ ਹੈ ਇਹ ਟਰੰਪ ਸਾਹਿਬ ਤੇ ਫੌਜ ਕਹਿੰਦੇ ਕਿਤੇ ਨਾ ਕਿਤੇ ਭੜਥੂ ਪਾਊਗਾ, ਇਹਨੂੰ ਬਾਹਰ ਹੀ ਰੱਖੋ ਕਮਰੇ ਤੋਂ, ਅਸੀਂ ਆਪਣੇ ਆ ਚੁੱਪ ਚੁਪੀਤੇ ਆਰਾਮ ਦੇ ਨਾਲ ਕੰਮ ਕਰ ਲਈਏ। 1979 ਦੇ ਸੰਕਟ ਦਾ ਡਰ ਸੀ ਟਰੰਪ ਦੇ ਦਿਮਾਗ ਦੇ ਵਿਚ। 1979 ਦੀ ਦਾ ਜਿਹੜਾ ਸੀ ਈਰਾਨ ਬੰਧਕ ਸੰਕਟ ਲਗਾਤਾਰ ਘੁੰਮ ਰਿਹਾ ਸੀ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਕਾਰਜਕਾਲ ਦੇ ਵਿਚ ਕੋਈ ਅਜਿਹੀ ਅੰਤਰਰਾਸ਼ਟਰੀ ਨਾਕਾਮੀ ਹੋਵੇ। ਸੀਮਤ ਜਾਣਕਾਰੀ ਦਿੱਤੀ ਫੌਜੀ ਮਾਹਰਾਂ ਨੇ ਤੈਅ ਕੀਤਾ ਕਿ ਰਾਸ਼ਟਰਪਤੀ ਨੂੰ ਸਿਰਫ਼ ਜ਼ਰੂਰੀ ਮੌਕਿਆਂ ਦੇ ਉੱਤੇ ਹੀ ਅਪਡੇਟ ਦਿੱਤੀ ਜਾਵੇ ਤਾਂ ਜੋ ਉਹ ਮੈਦਾਨੀ ਰਣਨੀਤੀ ਦੇ ਵਿਚ ਦਖਲ ਨਾ ਦੇ ਸਕਣ। ਈਰਾਨ ਪ੍ਰਤੀ ਟਰੰਪ ਦੀ ਜਿਹੜੀ ਸੋਚ ਹੈ, ਰਿਪੋਰਟ ਕਹਿੰਦੀ ਹੈ ਕਿ ਟਰੰਪ ਦਾ ਜਿਹੜਾ ਮੰਨਣਾ ਸੀ ਕਿ ਈਰਾਨੀਆਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਲਿਆਉਣ ਦੇ ਲਈ ਡਰ ਅਤੇ ਅਪਮਾਨ ਦੀ ਭਾਸ਼ਾ ਜ਼ਰੂਰੀ ਹੈ, ਜੋ ਹਰ ਵਾਰ ਕਰਦਾ। ਇੱਕ ਪਾਸੇ ਕਹਿੰਦਾ ਭਾਈ ਤੁਸੀਂ ਆ ਸਮਝੌਤਾ ਕਰੋ, ਤੇ ਦੂਜੇ ਪਾਸੇ ਕਹਿੰਦਾ ਸਮਝੌਤਾ ਨਾ ਕੀਤਾ, ਨਹੀਂ ਕੀਤਾ ਤਾਂ ਫਿਰ ਚੱਕ ਦਿਆਂਗੇ, ਸਾਰਾ ਕੁਝ ਤਬਾਹ ਕਰ ਦਿਆਂਗੇ, ਤੁਹਾਡਾ ਨਾਮ ਜਿਹੜਾ ਖਤਮ ਕਰ ਦਿਆਂਗੇ, ਤੁਹਾਨੂੰ ਪੱਥਰ ਯੁੱਗ ਤੋਂ ਵੀ ਪਿੱਛੇ ਭੇਜ ਦਿਆਂਗੇ। ਉਹ ਜੰਗ ਦੇ ਦੌਰਾਨ ਹੋ ਰਹੀ ਸਫਲਤਾ ਨੂੰ ਇਸ ਗੱਲ ਤੋਂ ਮਾਪ ਰਹੇ ਸਨ ਕਿ ਈਰਾਨ ਦੇ ਕਿੰਨੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਇਹ ਖੁਲਾਸਾ ਦੱਸਦਾ ਕਿ ਕਿਵੇਂ ਅਮਰੀਕੀ ਫੌਜ ਅਤੇ ਸਲਾਹਕਾਰਾਂ ਨੂੰ ਇਕ ਪਾਸੇ ਦੁਸ਼ਮਣ ਦੇ ਨਾਲ ਲੜਨਾ ਪੈ ਰਿਹਾ ਤੇ ਦੂਜੇ ਪਾਸੇ ਆਪਣੇ ਹੀ ਰਾਸ਼ਟਰਪਤੀ ਦੇ ਗੁੱਸੇ ਅਤੇ ਬੇਸਬਰੀ ਨੂੰ ਜਿਹੜਾ ਸੰਭਾਲਣਾ ਵੀ ਪੈ ਰਿਹਾ ਸੀ। ਇਕ ਰਿਪੋਰਟ ਆਈ ਹੈ ਇਸ ਦੇ ਸੰਬੰਧ ਦੇ ਵਿਚ ਜੰਗਾਂ ਦੇ ਬਾਰੇ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇਕ ਦੋ ਖ਼ਬਰਾਂ ਜਿਹੜੀਆਂ ਹੋਰ ਕਰ ਲਈਏ। ਇਟਲੀ ਗੁਰਦੁਆਰਾ ਜਿਹੜਾ ਜੋ ਕੁਝ ਵਾਪਰਿਆ, ਪੁਲਿਸ ਦੇ ਵੱਲੋਂ ਯੋਜਨਾਬੰਦ ਹਮਲੇ ਦੀ ਪੁਸ਼ਟੀ ਕਰਤੀ ਹੈ। ਭਾਰਤੀ ਮੂਲ ਦੇ ਸ਼ੱਕੀਆਂ ਦੀ ਭਾਲ ਜਿਹੜੀ ਜਾਰੀ ਹੈ। ਇਟਲੀ ਦੇ ਬੇਰਗਾਮੋ ਸੂਬੇ ਦੇ ਵਿਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਟਾਰਗੇਟਿਡ ਜਿਹੜੇ ਹਮਲੇ ਦੇ ਵਿਚ ਪੰਜਾਬ ਮੂਲ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਅਧਿਕਾਰੀਆਂ ਤੇ ਸਥਾਨਕ ਮੀਡੀਆ ਨੇ ਇਸ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾਂ ਦੀ ਪਛਾਣ ਰਜਿੰਦਰ ਸਿੰਘ 48 ਸਾਲਾਂ ਵਾਸੀ ਕੋਵੋ ਅਤੇ ਗੁਰਮੀਤ ਸਿੰਘ 48 ਸਾਲਾਂ ਵਾਸੀ ਅਗਨਾ ਡੇਲੋ ਵਜੋਂ ਹੋਈ ਹੈ। ਇਹ ਘਟਨਾ 17 ਅਪ੍ਰੈਲ ਦੀ ਜਿਹੜੀ ਦੇਰ ਰਾਤ ਵਾਪਰੀ। ਕੋਵੋ ਸ਼ਹਿਰ ਦੇ ਵਿਚ ਸਥਿਤ ਇਕ ਗੋਦਾਮ ਜਿਸ ਨੂੰ ਸਿੱਖ ਪ੍ਰਾਰਥਨਾ ਸਥਾਨ ਦੇ ਵਜੋਂ ਵਰਤਿਆ ਜਾ ਰਿਹਾ ਸੀ, ਉਹ ਤੋਂ ਬਾਹਰ ਨਿਕਲ ਰਹੇ ਸਨ ਤੇ ਦੋਵਾਂ ਮ੍ਰਿਤਕਾਂ ਜਿਹੜੇ ਸਨ ਤਿੰਨ ਤਿੰਨ ਬੱਚਿਆਂ ਦੇ ਪਿਤਾ ਨੇ। ਚਸ਼ਮਦੀਦਾਂ ਦੇ ਮੁਤਾਬਕ ਚਾਰ ਸ਼ੱਕੀ ਦੋ ਕਾਰਾਂ ਦੇ ਵਿਚ ਆਉਂਦੇ ਆ ਤੇ ਰਾਤ ਕਰੀਬ 11:50 ਦੇ ਉੱਤੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਜਾਂਦੀਆਂ। ਘਟਨਾ ਸਥਾਨ ਤੋਂ ਗੋਲੀਆਂ ਦੇ ਲਗਭਗ 10 ਖੁੱਲ ਬਰਾਮਦ ਹੋਏ। ਗਵਾਹਾਂ ਨੇ ਦਸਿਆ ਕਿ ਬਹੁਤ ਨੇੜਿਓਂ ਕਈ ਗੋਲੀਆਂ ਚਲਾਈਆਂ ਗਈਆਂ ਜੋ ਪੀੜਤਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਦੇ ਵਿਚ ਲੱਗੀਆਂ। ਇਸ ਹਮਲੇ ਦੇ ਦੌਰਾਨ ਇਕ ਤੀਜਾ ਵਿਅਕਤੀ ਵੀ ਮਾਮੂਲੀ ਜ਼ਖਮੀ ਹੋਇਆ। PTI ਦੀ ਰਿਪੋਰਟ ਦੇ ਅਨੁਸਾਰ ਇਕ ਗਵਾਹ ਦੇ ਹਵਾਲੇ ਦੇ ਨਾਲ ਦਸਿਆ ਕਿ ਨਿਸ਼ਾਨੇਬਾਜ਼ ਇਕ ਭਾਰਤੀ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਸੀ। ਵਾਰਦਾਤ ਤੋਂ ਬਾਅਦ ਹਮਲਾਵਰ ਆਪਣੀਆਂ ਗੱਡੀਆਂ ਦੇ ਵਿਚ ਫਰਾਰ ਹੋ ਗਏ। ਜਦੋਂ ਤੱਕ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦਸਿਆ ਗੈਰ ਕਾਨੂੰਨੀ, ਹੁਣ ਦੇਣਾ ਪਵੇਗਾ $166 ਅਰਬ ਦਾ ਜਿਹੜਾ ਹਰਜਾਨਾ। ਅਮਰੀਕਾ ਤੋਂ ਇਸ ਵੇਲੇ ਦੀ ਸਭ ਤੋਂ ਜਿਹੜੀ ਸ਼ਾਮ ਦੀ ਖ਼ਬਰ ਹੈ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਏ ਗਏ ਟੈਰਿਫ ਟੈਕਸ ਨੂੰ ਅਦਾਲਤ ਦੇ ਵੱਲੋਂ ਗੈਰ ਸੰਵਿਧਾਨਕ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਅੱਜ ਤੋਂ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਰੀਫੰਡ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਫੈਸਲੇ ਦੇ ਨਾਲ ਅਮਰੀਕੀ ਸਰਕਾਰ ਨੂੰ ਵੱਖ ਵੱਖ ਕੰਪਨੀਆਂ ਨੂੰ $166 ਅਰਬ ਲਗਭਗ 13.8 ਲੱਖ ਕਰੋੜ ਰੁਪਏ ਤੇ ਉਸ ਤੇ ਬਣਦਾ ਜਿਹੜਾ ਵਿਆਜ ਵਾਪਸ ਕਰਨਾ ਪਏਗਾ। ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਦਸਿਆ ਗੈਰ ਕਾਨੂੰਨੀ। ਡੋਨਲਡ ਟਰੰਪ ਦੇ ਨੇ ਜਿਹੜਾ ਸੀ ਪਿਛਲੇ ਸਾਲ ਅਪ੍ਰੈਲ ਦੇ ਵਿਚ ਕਈ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਭਾਰੀ ਟੈਰਿਫ ਲਗਾ ਦਿੱਤਾ ਸੀ। ਇਸ ਸਾਲ 20 ਫਰਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਟੈਰਿਫ ਤੈਅ ਕਰਨ ਦਾ ਅਧਿਕਾਰ ਸਿਰਫ਼ ਅਮਰੀਕੀ ਸੰਸਦ ਕਾਂਗਰਸ ਦੇ ਕੋਲ ਹੈ, ਨਾ ਕਿ ਰਾਸ਼ਟਰਪਤੀ ਦੇ ਕੋਲ ਹੈ। ਅੱਜ ਤੋਂ ਖੁੱਲ੍ਹ ਰਿਹਾ ਰੀਫੰਡ ਦਾ ਪੋਰਟਲ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜਾ ਅੱਜ ਇਕ ਵਿਸ਼ੇਸ਼ ਪੋਰਟਲ ਸਿਸਟਮ ਲਾਂਚ ਕਰ ਰਿਹਾ। ਇਸ ਪ੍ਰੋਗਰਾਮ ਨੂੰ ਕੰਸੋਲੀਡੇਟਿਡ ਐਡਮਿਨਿਸਟ੍ਰੇਸ਼ਨ ਐਂਡ ਪ੍ਰੋਸੈਸਿੰਗ ਆਫ ਐਂਟਰੀਜ਼ ਦਾ ਜਿਹੜਾ ਨਾਂ ਦਿੱਤਾ ਗਿਆ। ਕੌਣ ਕਰ ਸਕਦਾ ਇਹਦੇ ਵਿਚ ਅਪਲਾਈ? ਉਹ 3,30,000 ਆਯਾਤਕ ਜਿਹੜੇ ਨੇ ਇੰਪੋਰਟਰ, ਜਿਨ੍ਹਾਂ ਨੇ 53 ਮਿਲੀਅਨ ਤੋਂ ਵੱਧ ਸ਼ਿਪਮੈਂਟਾਂ ਦੇ ਉੱਤੇ ਵਾਧੂ ਟੈਕਸ ਭਰਿਆ ਸੀ। ਅਰਜ਼ੀ ਨੂੰ ਮਨਜ਼ੂਰੀ ਜਿਹੜੀ ਮਿਲਣ ਤੋਂ ਬਾਅਦ 60-90 ਦਿਨਾਂ ਦੇ ਅੰਦਰ ਅੰਦਰ ਰੀਫੰਡ ਜਾਰੀ ਹੋਣ ਦੀ ਜਿਹੜੀ ਉਮੀਦ ਦਰਸਾਈ ਹੈ। ਜਿੱਥੇ ਇਕ ਪਾਸੇ ਕੰਪਨੀਆਂ ਨੂੰ $ਅਰਬਾਂ ਵਾਪਸ ਮਿਲ ਰਹੇ ਨੇ, ਉਥੇ ਹੀ ਦੂਜੇ ਪਾਸੇ ਇਸ ਘਟਨਾਕ੍ਰਮ ਨੇ ਭਾਰਤ ਵਰਗੇ ਦੇਸ਼ਾਂ ਦੀ ਚਿੰਤਾ ਵਧਾ ਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਟੈਰਿਫ ਦੇ ਨਿਯਮਾਂ ਦੇ ਵਿਚ ਹੋਣ ਵਾਲੇ ਬਦਲਾਅ ਆਉਣ ਵਾਲੇ ਸਮੇਂ ਦੇ ਵਿਚ ਅੰਤਰਰਾਸ਼ਟਰੀ ਵਪਾਰਕ ਸਬੰਧਾਂ ਦੇ ਉਤੇ ਵੱਡਾ ਅਸਰ ਵੀ ਪਾ ਸਕਦੇ ਨੇ। ਤੇ ਦੋਸਤੋ, ਇਕ ਰਿਪੋਰਟ ਹੈ ਜਿਹੜੀ, ਉਹਦੀ ਸਾਂਝ ਪਾ ਕੇ ਫਿਰ ਆਪਾਂ ਸੰਤ ਰਾਮ ਉਦਾਸੀ ਜੀ ਦੀ ਗੱਲ ਕਰਦੇ ਹਾਂ। ਇਕ ਜੰਗ ਤਿੰਨ ਬਿੱਲ UAE ਦਾ ਜਿਹੜਾ ਬੇਲ ਆਊਟ, ਇਰਾਨ ਦੇ 270 ਅਰਬ ਡਾਲਰ ਤੇ ਟਰੰਪ ਦੀ ਐਗਜ਼ਿਟ ਦੀ ਕੋਸ਼ਿਸ਼, ਪੱਛਮੀ ਏਸ਼ੀਆ ਸੰਕਟ ਦਾ ਨਤੀਜਾ ਕੀ ਹੈ? ਇਰਾਨ ਅਮਰੀਕਾ ਜੰਗ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੇ ਲਈ UAE ਨੇ ਅਮਰੀਕਾ ਤੋਂ ਵਿੱਤੀ ਗਰੰਟੀ ਦੀ ਮੰਗ ਕਰ ਲਈ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਅਨੁਸਾਰ ਇਸ ਮੰਗ ਤੋਂ ਬਾਅਦ ਵਾਸ਼ਿੰਗਟਨ ਤੇ ਵਿੱਤੀ ਸੰਕਟ ਦਾ ਖਤਰਾ ਜਿਹੜਾ ਵੱਧ ਸਕਦਾ ਹੈ, ਕਿਉਂਕਿ ਇਸ ਤੋਂ ਬਾਅਦ ਖਾੜੀ ਦੇ ਹੋਰ ਦੇਸ਼ ਵੀ ਮੁਆਵਜ਼ੇ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਸਕਦੇ ਹੈ, ਕਿਉਂਕਿ ਉਹਦਾ ਬੇਸ ਉਹਨਾਂ ਦੀਆਂ ਜ਼ਮੀਨਾਂ ਵਰਤੀਆਂ ਤੇ ਉਹਨਾਂ ਦਾ ਜੋ ਨੁਕਸਾਨ ਹੋਇਆ ਜ਼ਮੀਨੀ ਪੱਧਰ ਦੇ ਉੱਤੇ, ਚਲੋ ਬੇਸਾਂ ਦਾ ਤਾਂ ਹੋਇਆ ਹੋਇਆ, ਤੇ ਅਗਲੇ ਕਹਿੰਦੇ ਭਾਈ ਸਾਡੀ ਜਿਹੜੀ ਹੈ ਭਰਪਾਈ ਕੌਣ ਕਰੇਗਾ? ਜੰਗ ਲੜਨਾ ਇੱਕ ਜਿਹੜਾ ਮਹਿੰਗਾ ਸੌਦਾ ਤਾਂ ਹੈ ਹੀ, ਪਰ ਜੰਗ ਤੋਂ ਬਾਅਦ ਦਾ ਮੁੜ ਨਿਰਮਾਣ ਉਸ ਤੋਂ ਵੀ ਜ਼ਿਆਦਾ ਮਹਿੰਗਾ ਕੰਮ ਹੈ। 28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਦੇ ਵਿੱਚ ਅਮਰੀਕਾ ਰੋਜ਼ਾਨਾ $890 million ਤੋਂ $1 billion ਦੇ ਜਿਹੜਾ ਵਿਚਕਾਰ ਖਰਚ ਕਰ ਰਿਹਾ। ਇਜ਼ਰਾਈਲ ਨੇ ਹੁਣ ਤੱਕ ਕੁੱਲ $11.2 billion ਖਰਚ ਕੀਤੇ ਨੇ, ਜਿਹਦੇ ਵਿੱਚੋਂ ਅੱਧੇ ਤੋਂ ਵੱਧ $6.2 billion ਜਿਹੜੇ ਨੇ ਸਿਰਫ ਸ਼ੁਰੂਆਤੀ 20 ਦਿਨਾਂ ਦੇ ਵਿੱਚ ਹੀ ਖਰਚ ਹੋ ਗਏ। ਜੰਗ ਤੋਂ ਬਾਅਦ ਸਾਊਦੀ ਅਰਬ ਵਰਗੇ ਖਾੜੀ ਦੇਸ਼ਾਂ ਦੇ ਵਿੱਚ ਨਾਗਰਿਕ ਤੇ ਊਰਜਾ ਦੇ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਲਈ $60 billion ਤੋਂ ਵੀ ਵੱਧ ਦੀ ਰਕਮ ਦੀ ਜ਼ਰੂਰਤ ਪਏਗੀ। ਕੰਸਲਟੈਂਟਸ ਰਿਸਟੈਂਡ ਅਨੁਸਾਰ ਇਸ ਦੇ ਵਿੱਚੋਂ $50 billion ਤਾਂ ਸਿਰਫ ਤੇਲ ਅਤੇ ਗੈਸ ਸਹੂਲਤਾਂ ਨੂੰ ਮੁੜ ਚਾਲੂ ਕਰਨ ਦੇ ਲਈ ਚਾਹੀਦੇ ਨੇ। ਖਾੜੀ ਦੇਸ਼ਾਂ ਦੇ ਵਿੱਚ UAE ਨੂੰ ਹੋਇਆ ਸਭ ਤੋਂ ਵੱਧ ਨੁਕਸਾਨ ਦੱਸਿਆ ਗਿਆ। ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦੇ ਨਾਲ ਨਾਗਰਿਕ ਇਮਾਰਤਾਂ ਜਿਵੇਂ ਕਿ ਦੁਬਈ ਦਾ ਫੇਰਮੋਟ, ਦਾ ਪਾਮ ਹੋਟਲ ਅਤੇ ਊਰਜਾ ਦੇ ਨਾਲ ਜੁੜਿਆ ਬੁਨਿਆਦੀ ਢਾਂਚਾ ਜਿਵੇਂ ਕਿ ਫੁਜ਼ੈਰਾ ਤੇਲ ਨਿਰਯਾਤ ਟਰਮੀਨਲ, ਜੋ ਰੋਜ਼ਾਨਾ 10 ਲੱਖ ਬੈਰਲ ਕੱਚੇ ਤੇਲ ਦੀ ਨਿਰਯਾਤ ਦਾ ਮੁੱਖ ਕੇਂਦਰ ਸੀ, ਬੁਰੀ ਤਰ੍ਹਾਂ ਨੁਕਸਾਨੇ ਗਏ ਜਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਮਲਬੇ ਦੀ ਲਪੇਟ ਦੇ ਵਿੱਚ ਐਮਾਜ਼ੋਨ ਦੇ 2 ਡਾਟਾ ਸੈਂਟਰ ਵੀ ਆ ਗਏ। ਇਨ੍ਹਾਂ ਹਮਲਿਆਂ ਦੇ ਕਾਰਨ ਪੂਰੇ ਖੇਤਰ ਦੇ ਵਿੱਚ ਬੈਂਕਿੰਗ ਦੇ ਨਾਲ ਜੁੜੀਆਂ ਕਲਾਊਡ ਸੇਵਾਵਾਂ ਜਿਹੜੀਆਂ ਨੇ ਕੰਪਿਊਟਿੰਗ ਸਹੂਲਤਾਂ ਦੇ ਵਿੱਚ ਵਿਘਨ ਪਿਆ। ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ UAE ਨੇ ਕਥਿਤ ਤੌਰ ਦੇ ਉੱਤੇ ਅਮਰੀਕਾ US ਦੇ ਨਾਲ ਇੱਕ ਵਿੱਤੀ ਸੁਰੱਖਿਆ ਕਵਚ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਇਸ ਦੇ ਲਈ ਚੁੱਕਿਆ ਗਿਆ ਹੈ ਤਾਂ ਜੋ ਜੇਕਰ ਜੰਗ ਜਾਰੀ ਰਹਿੰਦੀ ਹੈ, ਜਿਸ ਦੀ ਸੰਭਾਵਨਾ ਸ਼ਾਂਤੀ ਵਾਰਤਾ ਦੇ ਵਿੱਚ ਕੋਈ ਪ੍ਰਗਤੀ ਨਾ ਹੋਣ ਕਾਰਨ ਕਾਫੀ ਜ਼ਿਆਦਾ ਲੱਗ ਰਹੀ ਹੈ, ਤਾਂ ਦੇਸ਼ ਨੂੰ ਆਰਥਿਕ ਸੁਰੱਖਿਆ ਮਿਲ ਸਕੇ। ਵਾਲ ਸਟਰੀਟ ਜਰਨਲ ਜਿਹੜੀ ਹੈ ਅਖਬਾਰ ਹੈ, ਉਹਦੇ ਅਨੁਸਾਰ ਪਿਛਲੇ ਹਫ਼ਤੇ UAE ਦੇ ਜਿਹੜਾ ਸੈਂਟਰਲ ਬੈਂਕ ਦੇ ਮੁਖੀ ਖਾਲਿਦ ਮੁਹੰਮਦ ਬਲਾਮਾ ਨੇ US ਫੈਡਰਲ ਰਿਜ਼ਰਵ ਦੇ ਨਾਲ ਕਰੰਸੀ ਸਵੈਪ ਦਾ ਪ੍ਰਸਤਾਵ ਰੱਖਿਆ। ਇਸ ਗੱਲਬਾਤ ਦੇ ਵਿੱਚ ਇਰਾਨ ਦੇ ਮਿਜ਼ਾਈਲ ਹਮਲਿਆਂ ਦੇ ਕਾਰਨ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਹੌਰਮੁਜ਼ ਜਲਡਮਰੂ ਮੱਧ ਜਿਹੜਾ ਹੈ ਦੀ ਨਾਕਾਬੰਦੀ ਕਾਰਨ ਡਾਲਰ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਭਾਰੀ ਗਿਰਾਵਟ ਦਾ ਮੁੱਦਾ ਵੀ ਉਠਾਇਆ ਗਿਆ। ਵਿੱਤੀ ਸੁਰੱਖਿਆ ਕਵਚ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਸੁਰੱਖਿਆ ਜਾਲ ਹੁੰਦਾ ਹੈ, ਜਿਸ ਦੇ ਤਹਿਤ ਕੋਈ ਪ੍ਰਮੁੱਖ ਹਿੱਸੇਦਾਰ ਜਾਂ ਇਸ ਮਾਮਲੇ ਦੇ ਵਿੱਚ ਅਮਰੀਕਾ ਜੰਗ ਦੇ ਕਾਰਨ ਪੈਦਾ ਹੋਣ ਵਾਲੇ ਗੰਭੀਰ ਆਰਥਿਕ ਸੰਕਟਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਤਰ੍ਹਾਂ ਜਿਹੜਾ ਉਹਦੀ ਗਰੰਟੀ ਦਿੰਦਾ ਹੈ। UAE ਚਾਹੁੰਦਾ ਹੈ ਕਿ ਅਮਰੀਕਾ ਨੁਕਸਾਨ ਦਾ ਖਰਚ ਜਿਹੜਾ ਚੁੱਕੇ। ਅਮਰੀਕਾ ਨੇ 30 ਮਾਰਚ ਨੂੰ ਕਿਹਾ ਸੀ ਕਿ ਉਹ ਆਪਣੀ ਜੰਗ ਦੇ ਲਈ ਫੰਡ ਜੁਟਾਉਣ ਵਾਸਤੇ ਖਾੜੀ ਦੇਸ਼ਾਂ ਤੋਂ ਭੁਗਤਾਨ ਦੀ ਮੰਗ ਕਰਨ ਦੇ ਵਿਚਾਰ ਕਰ ਰਿਹਾ। ਵਾਈਟ ਹਾਊਸ ਦੀ ਬੁਲਾਰਾ ਜਿਹੜੀ ਹੈ ਕੈਰੋਲਿਨ ਲੇਵਿਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਜਿਹੀ ਕਿਸੇ ਯੋਜਨਾ ਦੇ ਵਿਚ ਕਾਫ਼ੀ ਦਿਲਚਸਪੀ ਰੱਖਦੇ ਨੇ। ਇਸ ਦੀ ਇਕ ਮਿਸਾਲ ਪਹਿਲਾਂ ਵੀ ਜਿਹੜੀ ਮੌਜੂਦ ਹੈ 1991 ਦੀ ਖਾੜੀ ਜੰਗ ਦੇ ਵਿਚ ਸਾਊਦੀ ਅਰਬ ਨੇ 16.8 billion ਅਤੇ ਕੁਵੈਤ ਨੇ $16 billion ਦਾ ਜਿਹੜਾ ਸੀ ਡਾਲਰ ਦਾ ਭੁਗਤਾਨ ਕੀਤਾ ਸੀ। ਅਸਲ ਦੇ ਵਿਚ ਅਮਰੀਕਾ ਨੇ ਜੰਗ ਦੀ ਕੁੱਲ ਲਾਗਤ ਦਾ ਸਿਰਫ ਅੰਦਾਜ਼ਨ 12% ਹੀ ਖੁਦ ਚੁੱਕਿਆ ਸੀ। ਜੇਕਰ UAE ਦੇ ਇਸ ਬੈਕਸਟਾਪ ਦੀ ਜਿਹੜੀ ਹੈ ਬੇਨਤੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪੂਰੀ ਕਹਾਣੀ ਨੂੰ ਹੀ ਪਲਟ ਦੇਵੇਗਾ। ਯਾਨੀ UAE ਦੇ ਵਿਚ ਇਹ ਮੰਗ ਕਰੇਗਾ ਕਿ ਅਮਰੀਕਾ ਜੰਗ ਦੇ ਦੌਰਾਨ ਹੋਏ ਨੁਕਸਾਨ ਦਾ ਖਰਚਾ ਜਿਹੜਾ ਚੁੱਕੇ। ਇਹ ਅਜਿਹੇ ਸਮੇਂ ਹੋ ਰਿਹਾ ਜਦੋਂ ਟਰੰਪ ਤੇ ਜੰਗ ਦੇ ਵਿਚੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਅਤੇ ਇਸ ਨੂੰ ਖਤਮ ਕਰਨ ਦਾ ਦਬਾਅ ਲਗਾਤਾਰ ਵੱਧ ਰਿਹਾ। ਇਹ ਉਹ ਜੰਗ ਹੈ ਜਿਸਨੇ ਜਿਹੜਾ ਦੁਨੀਆ ਨੂੰ ਇਕ ਊਰਜਾ ਸੰਕਟ ਦੇ ਵਿਚ ਧੱਕ ਦਿੱਤਾ ਤੇ ਅਮਰੀਕਾ ਯੂਰਪ ਸੰਬੰਧਾਂ ਦੇ ਵਿਚ ਮੌਜੂਦਾ ਤਰੇੜਾਂ ਨੂੰ ਵੀ ਉਜਾਗਰ ਕਰ ਦਿੱਤਾ। ਇਹ ਵਾਸ਼ਿੰਗਟਨ ਦੇ ਲਈ ਇਕ ਜੋਖਮ ਵੀ ਪੈਦਾ ਕਰਦਾ ਹੈ। ਇਸ ਦੇ ਨਾਲ ਖਾੜੀ ਦੇ ਹੋਰ ਦੇਸ਼ ਵੀ ਕਤਾਰ ਦੇ ਵਿਚ ਖੜੇ ਹੋ ਜਾਣਗੇ। ਖਾਸ ਤੌਰ ਦੇ ਉਤੇ ਉਦੋ ਜਦੋ ਈਰਾਨ ਦੀਆਂ ਮਿਜ਼ਾਈਲਾਂ ਨੇ ਕਤਰ ਦੀ 17% ਤੋਂ ਵੱਧ ਐਲ ਐਨ ਜੀ ਨਿਰਯਾਤ ਸਮਰਥਾ ਨੂੰ ਨਸ਼ਟ ਕਰ ਦਿੱਤਾ ਤੇ ਸਾਊਦੀ ਅਰਬ ਨੂੰ ਆਪਣੀ ਰਾਸ ਤਨੂਰਾ ਤੇਲ ਰਿਫਾਇਨਰੀ ਨੂੰ ਇਹਤਿਆਤ ਦੇ ਵਜੋਂ ਬੰਦ ਕਰਨ ਦੇ ਲਈ ਮਜਬੂਰ ਕਰ ਦਿੱਤਾ। ਇਸਦਾ ਅਮਰੀਕਾ ਦੇ ਉਤੇ ਕੀ ਅਸਰ ਪੈ ਸਕਦਾ ਹੈ? ਜੰਗ ਦੀ ਭਾਰੀ ਭਰਕਮ ਰੋਜ਼ਾਨਾ ਲਾਗਤ ਦੇ ਵਿਚ ਇਕ ਹੋਰ ਜਿਹੜਾ ਬੈਕਸਟੋਪ ਬਿੱਲ ਜਿਹੜਾ ਜੋੜਨ ਦੇ ਨਾਲ ਇਸਦਾ ਅਸਰ ਡਾਲਰ ਦੀ ਸਥਿਤੀ ਦੇ ਉਤੇ ਵੀ ਪੈ ਸਕਦਾ। ਡਾਲਰ ਨੂੰ ਇਹ ਵਿਸ਼ੇਸ਼ ਜਿਹੜਾ ਦਰਜਾ ਇਸ ਦੇ ਲਈ ਪ੍ਰਾਪਤ ਹੈ ਕਿਉਂਕਿ ਤੇਲ ਅਤੇ ਗੈਸ ਦੇ ਲੈਣ ਦੇਣ ਦੇ ਲਈ ਇਸ ਨੂੰ ਹੀ ਜਿਹੜਾ ਭੁਗਤਾਨ ਦੇ ਪਸੰਦੀਦਾ ਮਾਧਿਅਮ ਦੇ ਵਜੋਂ ਜਿਹੜਾ ਚੁਣਿਆ ਜਾਂਦਾ। ਯੂ ਏ ਈ ਨੇ ਜਿਹੜਾ ਪਹਿਲਾਂ ਹੀ ਅਜਿਹੇ ਲੈਣ ਦੇਣ ਦੇ ਲਈ ਚੀਨੀ ਯੁਆਨ ਨੂੰ ਅਪਣਾਉਣ ਦੀ ਦਿਸ਼ਾ ਦੇ ਵਿਚ ਸੰਭਾਵੀ ਬਦਲਾਅ ਦਾ ਸੰਕੇਤ ਦਿੱਤਾ ਹੈ। ਇਹ ਇਕ ਅਜਿਹੀ ਗੱਲ ਹੈ ਜੋ ਟਰੰਪ ਦੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਜਿਵੇਂ ਈਰਾਨ ਨੇ ਪਿਛਲੇ ਦਿਨਾਂ ਚ ਕਿਹਾ, ਜਾਂ ਯੁਆਨ ਕ੍ਰਿਪਟੋ ਕਰੰਸੀ ਦੇ ਵਿਚ ਹੀ ਤੁਸੀਂ ਸਾਨੂੰ ਬਿਟਕੋਇਨ ਦੇ ਵਿਚ ਦਿਓ ਜਿਹੜਾ ਅਸੀਂ ਲਵਾਂਗੇ, ਡਾਲਰ ਦੇ ਵਿਚ ਅਸੀਂ ਨਹੀਂ ਕਬੂਲ ਕਰਾਂਗੇ। ਖਾਸ ਤੌਰ ਦੇ ਉਤੇ ਉਦੋਂ ਜਦੋਂ ਪਿਛਲੇ ਸਾਲ ਅਕਤੂਬਰ ਦੇ ਵਿਚ ਚੀਨੀ ਕੇਂਦਰ ਬੈਂਕ ਨੇ ਅਮੀਰਾਤ ਦੇ ਵਿਚ ਆਪਣਾ ਦੂਜਾ ਯੁਆਨ ਕਲੀਅਰਿੰਗ ਬੈਂਕ ਜਿਹੜਾ ਖੋਲ ਦਿੱਤਾ ਸੀ, ਚੀਨ ਕਿੱਥੇ ਤੱਕ ਪਹੁੰਚ ਗਿਆ ਦੇਖ ਲਓ। ਪਿਛਲੇ 2-3 ਸਾਲਾਂ ਦੇ ਦੌਰਾਨ ਖਾੜੀ ਦੇਸ਼ਾਂ ਤੇ ਚੀਨ ਵਿਚਕਾਰ ਵਧਦਾ ਜਿਹੜਾ ਵਿੱਤੀ ਸਹਿਯੋਗ ਉਨ੍ਹਾਂ ਦੇ ਆਪਸੀ ਸਬੰਧਾਂ ਦੀ ਇਕ ਮੁੱਖ ਵਿਸ਼ੇਸ਼ਤਾ ਬਣ ਕੇ ਜਿਹੜਾ ਉਭਰਿਆ। ਬੀਜਿੰਗ ਨਾ ਸਿਰਫ ਵਿੱਤੀ ਸੰਪਰਕ ਨੂੰ ਵਧਾਉਣ ਦਾ ਇਛੁੱਕ ਹੈ, ਸਗੋਂ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਉਹ ਦੁਨੀਆਂ ਦੇ ਇਸ ਊਰਜਾ ਕੇਂਦਰ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਵੀ ਤਿਆਰ ਹੈ। ਈਰਾਨ ਨੇ ਮੁਆਵਜ਼ੇ ਦੇ ਵਜੋਂ ਮੰਗੇ ਨੇ $270 ਅਰਬ। ਇਸ ਦੇ ਦੌਰਾਨ ਈਰਾਨ ਨੇ ਆਪਣੇ ਖਾੜੀ ਗੁਆਂਢੀ ਦੇਸ਼ਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਜਿਹੜਾ ਪਿਛਲੇ ਹਫ਼ਤੇ ਤਹਿਰਾਨ ਨੇ ਯੂ ਏ ਈ, ਸਾਊਦੀ ਅਰਬ, ਬਹਿਰੀਨ, ਕਤਰ ਤੇ ਜਾਰਡਨ ਤੋਂ ਮੁਆਵਜ਼ੇ ਦੇ ਵਜੋਂ $270 ਅਰਬ ਦੀ ਭਾਰੀ ਭਰਕਮ ਜਿਹੜੀ ਰਕਮ ਦੀ ਮੰਗ ਕੀਤੀ। ਇਹ ਅੰਕੜਾ ਇਕ ਜਿਹੜਾ ਸਰਕਾਰੀ ਬੁਲਾਰੇ ਨੇ ਰੂਸ ਦੀ ਸਮਾਚਾਰ ਏਜੰਸੀ RIA ਨਵੋਸਤੀ ਨੂੰ ਜਿਹੜਾ ਦਿੱਤੇ ਇਕ ਇੰਟਰਵਿਊ ਦੇ ਵਿਚ ਦਸਿਆ। ਇਸ ਦੇ ਵਿਚ ਹੋਰਮੁਜ਼, ਜਲਡ ਮਰੂ ਮੱਧ ਤੇ ਉਸਦੇ ਅਧਿਕਾਰ ਨੂੰ ਜਿਹੜਾ ਕੌਮਾਂਤਰੀ ਪੱਧਰ ਦੇ ਉਤੇ ਮਾਨਤਾ ਦੇਣ ਦੀ ਮੰਗ ਸ਼ਾਮਲ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਉਸ ਨੂੰ ਉਥੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਜਿਹੜਾ ਵਸੂਲਣ ਦਾ ਅਧਿਕਾਰ ਮਿਲ ਜਾਵੇਗਾ, ਚੁੰਗੀ ਜਾਣੇ ਕਿ ਜੇਕਰ ਈਰਾਨ ਦੇ ਇਸ ਅਧਿਕਾਰ ਨੂੰ ਮਾਨਤਾ ਮਿਲ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਜ਼ਬਰਦਸਤ ਆਰਥਿਕ ਫਾਇਦਾ ਹੋ ਸਕਦਾ। ਜੇਕਰ ਹਰ ਜਹਾਜ਼ ਤੋਂ ਘੱਟੋ ਘੱਟ 10-15-20 ਲੱਖ ਡਾਲਰ ਦੀ ਜਿਹੜੀ ਵਸੂਲੀ ਜਾਣ ਤਾਂ ਇਕੱਲੇ ਕੱਚੇ ਤੇਲ ਦੇ ਟੈਂਕਰਾਂ ਤੋਂ ਹੀ ਹਰ ਮਹੀਨੇ $4.5 ਅਰਬ ਦੀ ਭਾਰੀ ਕਮਾਈ ਜਿਹੜੀ ਆ ਉਹਨੂੰ ਹੋ ਸਕਦੀ ਹੈ। ਜੀ ਦੋਸਤੋ, ਇਹ ਪੈਸੇ ਦੀ ਗੇਮ ਹੈ ਤੇ ਚੱਲੀ ਜਾ ਰਹੀ ਹੈ ਜੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਰੋਲਾ ਸਾਰਾ ਪੈਸੇ ਦਾ ਹੈ ਤੇ ਇਹ ਰਿਪੋਰਟ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਕ ਜੰਗ ਤਿੰਨ ਬਿੱਲ, ਯੂ ਏ ਈ ਦਾ ਬੇਲ ਆਊਟ, ਈਰਾਨ ਦੇ $270 ਅਰਬ ਤੇ ਟਰੰਪ ਦੀ ਐਗਜ਼ਿਟ ਦੀ ਕੋਸ਼ਿਸ਼ ਤੇ ਪੱਛਮੀ ਏਸ਼ੀਆ ਸੰਕਟ ਦਾ ਨਤੀਜਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ ਤੇ ਦੇਸ਼ ਤਹਿ ਦੀਆਂ ਖ਼ਬਰਾਂ ਤੇ ਰਿਪੋਰਟਾਂ ਨੂੰ ਇੱਥੇ ਸਮਾਪਤੀ ਦਿੰਦੇ ਹਾਂ ਜੀ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੇ ਉਹਦੇ ਬਾਰੇ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਸੰਤ ਰਾਮ ਮੋਤਾਸੀ ਜੀ ਦੀ ਗੱਲ ਕਰਨੀ ਹੈ ਤੇ ਕਾਲ ਤੁਸੀਂ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਤੇ ਹੋਰ ਆਪਣੇ ਕੋਲ 8-10 ਮਿੰਟ ਨੇ, 15 ਮਿੰਟ ਪਏ ਨੇ ਬਾਕੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਲੋ ਦੋਸਤੋ, ਬਾਤ ਪਾਉਂਦੇ ਹਾਂ, ਆਖਰੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਅੱਜ ਦੇ ਵਿਸ਼ੇਸ਼ ਦਿਹਾੜੇ ਦੇ ਉੱਤੇ ਬਾਤ ਪਹੁੰਚਾ ਰਹੇ ਹਾਂ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ। ਅੱਜ ਦੇ ਦਿਹਾੜੇ ਦੇ ਉੱਤੇ 1939 ਦਾ ਦਿਨ, ਅੱਜ ਦੇ ਦਿਹਾੜੇ ਤੇ 1939 ਦਾ ਸਮਾਂ, ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦਾ ਰਾਏਸਰ ਬਰਨਾਲਾ ਦੇ ਵਿੱਚ ਜਨਮ ਹੁੰਦਾ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸੰਤ ਰਾਮ ਉਦਾਸੀ ਜੀ ਕੀਰਤੀ ਕਿਸਾਨਾਂ ਦੀ ਰੋਹ ਭਰੀ ਆਵਾਜ਼ ਸੀ। ਜਦੋਂ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਆਵਾਜ਼ ਦੇ ਨਾਲ ਗਾਉਂਦਾ ਤਾਂ ਸਰੋਤਿਆਂ ਦੇ ਵਿੱਚ ਜੋਸ਼, ਸੰਸਣੀ ਤੇ ਜਮਾਤੀ ਨਫ਼ਰਤ ਦੀਆਂ ਤੇਜ਼ ਤਰੰਗਾਂ ਛੇੜ ਦਿੰਦਾ ਸੀ। ਇੱਕ ਦੇਸ਼ ਭਗਤ, ਇੱਕ ਕਮਿਊਨਿਸਟ, ਇੱਕ ਸੱਚਾ ਲੋਕ ਦਰਦੀ ਕਵੀ, ਗੀਤਕਾਰ ਤੇ ਗਾਇਕ ਸੀ। ਉਸਦੀ ਕਲਮ ਦੇ ਦੁਆਰਾ ਸਿਰਜੇ ਲਹੂ ਭਿੱਜੇ ਬੋਲ, ਸੈਨਤਾਂ ਤੇ ਚੋ ਨੁੱਕਰੀਆਂ ਸਿੱਖਾਂ ਕਾਵ ਸੰਗ੍ਰਹਿ ਨੇ। ਇੱਕ ਅਤਿ ਗਰੀਬ ਦਲਿਤ ਪਰਿਵਾਰ ਦੇ ਵਿੱਚ ਜੰਮੇ ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਅੰਕੜਿਆਂ ਦਾ ਹੀ ਜਿਹੜਾ ਸਾਹਮਣਾ ਨਹੀਂ ਸੀ ਕਰਨਾ ਪਿਆ, ਸਗੋਂ ਜਾਤੀ ਭੇਦ ਅਤੇ ਛੂਤ ਛਾਤ ਦੇ ਤਿੱਖੇ ਸਮਾਜੀ ਢੰਗ ਜਿਹੜਾ ਸੀ ਡਾਂਗਾਂ ਨੂੰ ਵੀ ਜਰਨਾ ਪਿਆ, ਜੋ ਡੰਗ ਵੱਜੇ ਹੈ ਤੇ ਅੰਤਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਦੀ ਵਾਗ ਹੱਥੋਂ ਜਿਹੜਾ ਖਿਸਕਣ ਨਹੀਂ ਦਿੱਤੀ ਗਈ। ਉਹਨਾਂ ਗਿਣੇ ਚੁਣੇ ਲੋਕਾਂ ਦੇ ਵਿੱਚੋਂ ਸੀ ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਨੇ ਤੇ ਸਮੇਂ ਦੇ ਰੋੜ ਦੇ ਵਿੱਚ ਜਿਨ੍ਹਾਂ ਦੇ ਪੈਰ ਲੜਖੜਾਉਂਦੇ ਨਹੀਂ, ਸਗੋਂ ਚੇਤਨਤਾ ਸੂਝ ਤੇ ਦ੍ਰਿੜਤਾ ਆਸਰੇ ਸਮੇਂ ਦੇ ਵਹਿਣ ਨੂੰ ਜਿਹੜਾ ਲੋਕਾਂ ਦੀ ਲੋੜ ਦੇ ਅਨੁਸਾਰ ਮੋੜਾ ਦੇਣ ਦੀ ਹਿੰਮਤ ਰੱਖਦੇ ਨੇ। ਉਹਨਾਂ ਨੇ ਜਿਹੜਾ ਸ਼ਲਾਖੋਵ, ਗੋਰਖੀ, ਜੂਲੀਅਸ ਫਿਊਚਿਕ ਆਦਿ ਜਿਹੜੇ ਲੇਖਕਾਂ ਨੂੰ ਪੜਿਆ ਤੇ ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਮੋਹਨ ਸਿੰਘ ਤੋਂ ਪ੍ਰਭਾਵਿਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਸ਼ਬਦਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਦੇ ਵਿੱਚ ਅਧਿਆਤਮਕਵਾਦ ਲਿਆਂਦਾ ਤੇ ਅਧਿਆਤਮਕਵਾਦ ਤੋਂ ਮਗਰੋਂ ਮੈਂ ਮਾਰਕਸਵਾਦੀ ਫਲਸਫੇ ਨੂੰ ਘੋਖਿਆ ਤੇ ਮੈਨੂੰ ਲੱਗਿਆ ਕਿ ਅਧਿਆਤਮਕਵਾਦ ਬਾਰੇ ਮੇਰੇ ਗੀਤ ਕੀਰਤੀ ਲੁੱਟ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਸਹਾਈ ਨਹੀਂ ਹੋ ਸਕਦੇ। ਉਸਦੇ ਇਨਕਲਾਬੀ ਗੀਤ ਜ਼ੁਲਮ ਨਾ ਸਹਾਰਨ ਦੀ ਜਿਹੜੀ ਸੀ ਪ੍ਰੇਰਣਾ ਦੇ ਕੇ ਲੋਕਾਂ ਨੂੰ ਯੁੱਧ ਦੇ ਲਈ ਤਿਆਰ ਕਰਦੇ ਨੇ ਤੇ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਹੀ ਨਹੀਂ ਸਗੋਂ ਕੈਨੇਡਾ ਜਾ ਕੇ ਆਪਣੀ ਆਵਾਜ਼ ਬੁਲੰਦ ਕੀਤੀ। 6 ਨਵੰਬਰ 1986 ਨੂੰ ਸਦਾ ਦੇ ਲਈ ਆਪਣੀ ਆਵਾਜ਼ ਦੇ ਵਿੱਚ ਕੀਮਤੀ ਗੀਤਾਂ ਦਾ ਸਰਮਾਇਆ ਛੱਡ ਕੇ ਇੱਥੋਂ ਚੱਲ ਵਸੇ ਤੇ ਲੋੜ ਹੈ ਉਸਦੀ ਆਵਾਜ਼ ਵਾਲੇ ਗੀਤਾਂ ਦੀ ਆਡੀਓ ਤੇ ਕੈਸਟਾਂ ਅੱਜ ਵੀ ਸਟੇਜਾਂ, ਕਾਰਾਂ, ਗੱਡੀਆਂ ਦੇ ਵਿੱਚ ਗੂੰਜਦੀਆਂ ਰਹਿਣ। ਸੰਤ ਰਾਮ ਉਦਾਸੀ ਜੀ ਦੇ ਕੁਝ ਗੀਤਾਂ ਦੀਆਂ ਲਾਈਨਾਂ ਨੇ, ਕਹਿੰਦੇ ਨੇ ਕਿ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ। ਮਾਲਾ ਦੇ ਵਿੱਚ ਕਰਾਮਾਤ ਨਾ ਨਵੇਂ ਯੁੱਗ ਦੇ ਲੋਕ ਇਹ ਆਂਦੇ, ਕਰਾਮਾਤ ਕਾਮਿਆਂ ਦੀ ਜਿਹੜੇ ਮਿੱਟੀ ਵਿੱਚੋਂ ਸੋਨਾ ਉਗਾਉਂਦੇ। ਇੱਕ ਤਲਵਾਰ ਮੇਰੀ ਡੋਲੀ ਦੇ ਵਿੱਚ ਰੱਖ ਦਿਓ, ਹੋਰ ਵੀਰੋ ਦਿਓ ਨਾ ਦਾਜ। ਲੋਕੀ ਕਹਿੰਦੇ ਪੁੱਤ ਬਿਨਾਂ ਜੱਗ 'ਚ ਮਿਲਾਪ ਨਹੀਂ, ਮੈਂ ਤਾਂ ਕਹਾਂ ਜਿਹਦੇ ਧੀ ਨਹੀਂ ਉਹ ਤਾਂ ਸਹੀ ਬਾਪ ਨਹੀਂ। ਜੋ ਤੇਰੀ ਦਸਤਾਰ ਨੂੰ ਪੈਂਦਾ ਤੋੜ ਦਈਏ ਉਹ ਗੁੱਟ ਵੇ, ਉੱਠ ਕੀਰਤੀਆ ਉੱਠ ਵੇ ਉੱਠਣ ਦਾ ਵੇਲਾ, ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਜੋ ਮਕਬੂਲ ਗੀਤ ਰਿਹਾ, ਅੱਜ ਵੀ ਗਾਇਆ ਜਾਂਦਾ, ਸੁਣਿਆ ਜਾਂਦਾ। ਅਸੀਂ ਜੜ ਨਾ ਜ਼ੁਲਮ ਦੀ ਛੱਡਣੀ ਤੇ ਭਾਵੇਂ ਸਾਡੀ ਜੜ ਨਾ ਰਹੇ, ਸੁਣੋ ਸੁਨਾਵਾਂ ਹਾਲ ਭਾਰਤ ਦੀ ਬਰਬਾਦੀ ਦਾ, ਐਵੇਂ ਭਰਮ ਹੈ ਸਾਡਾ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲੈ ਤੋਂ ਵੀ ਮੁੱਕਣੀ ਨਹੀਂ, ਐਨੀ ਲੰਮੀ ਹੈ ਸਾਡੀ ਕਤਾਰ ਲੋਕੋ। ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ਲੋਕੋ, ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੇਚ ਕੇ ਖਾ ਛੱਡਣਾ, ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਸਿਲਾ ਮੁੱਲ ਜਿਹੜਾ ਵੀ ਤਾਰਿਆ ਨਾ, ਸਾਨੂੰ ਮਹਿੰਗੇ ਉਬਾਲਿਆਂ ਦੁੱਧ ਵਾਂਗੂ, ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ, ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ ਆਪੂ ਸਾਂਭ ਜਾਂਦੇ ਆਪੂ ਖੱਟ ਜਾਂਦੇ, ਵਾਅਦੇ ਕਰਦੇ ਕੱਚੇ ਮਹਿਬੂਬ ਵਾਂਗੂ, ਆਪੇ ਥੁੱਕ ਜਾਂਦੇ ਆਪੇ ਝੱਟ ਜਾਂਦੇ। ਕੁੱਤੇ ਜਹੀ ਨਾ ਇਨਸਾਨ ਦੀ ਕਦਰ ਇੱਥੇ, ਆਗੋ ਅੱਗੋਂ ਮੰਗਦੇ ਸਾਡੇ ਤੋਂ ਵਫਾਦਾਰੀ, ਜਾਂ ਤਾਂ ਅਸੀਂ ਰਹਾਂਗੇ ਦੇਸ਼ ਅੰਦਰ ਜਾਂ ਰਹੇਗੀ ਇਹ ਸਰਮਾਏਦਾਰੀ। ਅਸੀਂ ਆਪਣੇ ਢਿੱਡਾਂ ਦੀ ਮੰਗ ਲੈ ਕੇ ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ, ਲਾਰੇ ਵੇਖ ਕੇ ਇਹਨਾਂ ਮੂੰਹ ਸਾਹਿਬਾਂ ਦੇ, ਨੀਜ ਰੱਖੀ ਹੈ ਸੰਗਰਾਮ ਉੱਤੇ। ਜੇਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ ਤਾਂ ਸਾਡੇ ਬੱਚਿਆਂ ਦੇ ਇਹਨਾਂ ਚੋਲ ਜਲਦੇ ਖੇਤਾਂ ਵਿੱਚ, ਕਿਸਾਨਾਂ ਦੇ ਬੋਹਲ ਜਲਦੇ, ਮੇਰੇ ਗੀਤ ਜਲਦੇ ਮੇਰੇ ਘੋਲ ਜਲਦੇ, ਮੇਰੇ ਗੀਤ ਜਲਦੇ ਮੇਰੇ ਘੋਲ ਜਲਦੇ। ਤੇ ਅੱਜ ਵਿਸ਼ੇਸ਼ ਉਹਨਾਂ ਦੇ ਜਨਮ ਦੇ ਉੱਤੇ ਗੱਲਬਾਤ ਕਰਦੇ ਹਾਂ। ਲੋਕ ਕਵੀ ਸੰਤ ਰਾਮ ਉਦਾਸੀ ਜੀ ਬਰਨਾਲਾ ਦੀ ਮਿੱਟੀ ਦਾ ਜਾਇਆ, ਜਿਸਦੀ ਕਲਮ ਨੇ ਹਕੂਮਤਾਂ ਦੀ ਹਿੱਕ ਦੇ ਉੱਤੇ ਹਲਵਾਇਆ। ਪੰਜਾਬ ਦੀ ਧਰਤੀ ਨੇ ਅਨੇਕਾਂ ਕਵੀ ਪੈਦਾ ਕੀਤੇ, ਪਰ ਜਦੋਂ ਗੱਲ ਲੋਕਾਂ ਦੇ ਕਵੀ ਦੀ ਤੁਰਦੀ ਹੈ ਤਾਂ ਸਭ ਤੋਂ ਉੱਚਾ ਤੇ ਸੁੱਚਾ ਨਾਮ ਸੰਤ ਰਾਮ ਉਦਾਸੀ ਦਾ ਆਉਂਦਾ ਹੈ। 20 ਅਪ੍ਰੈਲ 1939 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਵਿੱਚ ਇੱਕ ਗਰੀਬ ਦਲਿਤ ਪਰਿਵਾਰ ਦੇ ਵਿੱਚ ਜਨਮੇ ਇਸ ਸੂਰਮੇ ਕਵੀ ਨੇ ਸਾਰੀ ਉਮਰ ਕੀਰਤੀਆਂ, ਕੰਮੀਆਂ ਤੇ ਕਿਸਾਨਾਂ ਦੇ ਦਰਦ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਗਾਇਆ। ਉਦਾਸੀ ਮਹਿਜ ਇੱਕ ਗਾਇਕ ਜਾਂ ਲੇਖਕ ਨਹੀਂ ਸੀ, ਸਗੋਂ ਇੱਕ ਅਜਿਹੀ ਆਵਾਜ਼ ਸੀ ਜਿਸ ਨੇ ਸਿਸਟਮ ਦੀਆਂ ਜਿਹੜੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਵਿਰਾਸਤ ਦੇ ਵਿੱਚ ਉਹਨਾਂ ਨੂੰ ਬਗਾਵਤ ਮਿਲੀ। ਉਦਾਸੀ ਦੇ ਲਿਖਣ ਅਤੇ ਗਾਉਣ ਦਾ ਸਫ਼ਰ ਉਹਨਾਂ ਨੇ ਉਹਨਾਂ ਦੇ ਖੂਨ ਦੇ ਵਿੱਚ ਹੀ ਰਚਿਆ ਹੋਇਆ ਸੀ। ਉਹਨਾਂ ਦੇ ਦਾਦਾ ਕਵੀਸ਼ਰ ਸਨ ਤੇ ਪਰਿਵਾਰ ਜੈਤੋਂ ਦੇ ਮੋਰਚੇ ਤੇ ਨਾਮਧਾਰੀ ਲਹਿਰ ਵਰਗੇ ਦੇਸ਼ ਭਗਤੀ ਦੇ ਜਜ਼ਬਿਆਂ ਦੇ ਨਾਲ ਜੁੜਿਆ ਹੋਇਆ ਸੀ, ਜੈਤੋਂ ਦਾ ਮੋਰਚਾ। ਤੇ ਭਾਵੇਂ ਉਦਾਸੀ ਨੇ ਬਤੌਰ ਸਰਕਾਰੀ ਅਧਿਆਪਕ ਸੇਵਾ ਨਿਭਾਈ, ਪਰ ਉਹਨਾਂ ਦਾ ਮਨ ਹਮੇਸ਼ਾ ਖੇਤਾਂ ਖਲਿਆਣਾ ਦੇ ਵਿੱਚ ਪਸੀਨਾ ਵਹਾਉਂਦੇ ਮਜ਼ਦੂਰਾਂ ਦੇ ਦੁੱਖਾਂ ਦੇ ਵਿੱਚ ਵਸਦਾ ਰਿਹਾ। ਗਲ ਲੱਗ ਕੇ ਸੀਰੀ ਦੇ ਜੱਟ ਰੋਇਆ ਤੇ ਮਗਧਾ ਰਹੀ ਵੇ ਸੂਰਜਾ ਵਰਗੇ ਅਮਰ ਗੀਤ ਕਿਸੇ ਕਲਪਨਾ ਦੀ ਉਪਜ ਨਹੀਂ ਸਨ, ਸਗੋਂ ਸਮਾਜ ਦੇ ਜਿਹੜੇ ਸਨ ਕੋੜੇ ਸੱਚ ਦੀ ਤਸਵੀਰ ਸਨ। ਜ਼ੁਲਮ ਦੀਆਂ ਐਨਕਾਂ ਤੇ ਕਲਮ ਦੀ ਧਾਰ, ਨਕਸਲੀ ਲਹਿਰ ਦੇ ਪ੍ਰਭਾਵ ਹੇਠ ਆਉਣ ਕਰਕੇ ਉਦਾਸੀ ਜੀ ਨੂੰ ਹਕੂਮਤਾਂ ਦਾ ਅੰਨਾ ਕਹਿਰ ਜਿਹੜਾ ਝੱਲਣਾ ਪਿਆ। ਲੱਡਾ ਕੋਠੀ ਅਤੇ ਵੱਖ ਵੱਖ ਥਾਣਿਆਂ ਦੇ ਵਿੱਚ ਦਿੱਤੇ ਗਏ ਅਣਮਨੁੱਖੀ ਤਸ਼ੱਦਦ ਨੇ ਉਹਨਾਂ ਦੇ ਸਰੀਰ ਨੂੰ ਜ਼ਰੂਰ ਜਿਹੜਾ ਤੋੜਿਆ, ਪਰ ਉਹਨਾਂ ਦੇ ਇਰਾਦੇ ਹੋਰ ਵੀ ਫੌਲਾਦੀ ਹੋ ਗਏ। ਅੱਜ ਵੀ ਅਸੀਂ ਜਦੋਂ ਉਦਾਸੀ ਜੀ ਨੂੰ ਮੋਟੀਆਂ ਐਨਕਾਂ ਦੇ ਵਿੱਚ ਦੇਖਦੇ ਹਾਂ ਤਾਂ ਇਹ ਉਸੇ ਪੁਲਿਸ ਤਸ਼ੱਦਦ ਦੀ ਨਿਸ਼ਾਨੀ ਹੈ ਜਿਸ ਨੇ ਉਹਨਾਂ ਦੀ ਨਜ਼ਰ ਦੇ ਉੱਤੇ ਅਸਰ ਪਾਇਆ ਸੀ। ਲੇਖਕ ਬੂਟਾ ਸਿੰਘ ਚੌਹਾਨ ਅਨੁਸਾਰ ਉਦਾਸੀ ਜੀ ਨੇ ਜੋ ਵੀ ਲਿਖਿਆ ਉਹ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਕਿਸਾਨੀ ਸੰਘਰਸ਼ਾਂ ਦੀ ਜਿੰਦ ਜਾਨ ਅੱਜ 50 ਸਾਲ ਬੀਤ ਜਾਣ ਤੋਂ ਬਾਅਦ ਵੀ, ਚਾਹੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੋਇਆ ਇਤਿਹਾਸਕ ਕਿਸਾਨੀ ਅੰਦੋਲਨ ਹੋਵੇ ਜਾਂ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਕੋਈ ਰੋਸ ਮੁਜ਼ਾਰਾ, ਉਦਾਸੀ ਦੇ ਗੀਤ ਹਰ ਜਗ੍ਹਾ ਗੂੰਜਦੇ ਨੇ। ਉਦਾਸੀ ਦੀ ਮਕਬੂਲੀਅਤ ਦਾ ਆਲਮ ਇਹ ਹੈ ਕਿ ਅੱਜ ਦੇ ਨਾਮੀ ਗਾਇਕ ਅਰਜਨ ਢਿੱਲੋਂ, ਜਸਵੀਰ ਜੱਸੀ, ਨਿਮਰਤ ਖਹਿਰਾ ਤੋਂ ਲੈ ਕੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਨ੍ਹਾਂ ਦੀਆਂ ਰਚਨਾਵਾਂ ਨੂੰ ਮਾਨ ਦੇ ਨਾਲ ਗਾਉਂਦੇ ਨੇ। ਪ੍ਰੋਫੈਸਰ ਤਰਸਪਾਲ ਕੌਰ ਮੁਤਾਬਕ ਉਦਾਸੀ ਸਿਰਫ ਪੰਜਾਬੀ ਸਾਹਿਤ ਦੇ ਹੀ ਨਹੀਂ ਸਗੋਂ ਹਰ ਦੱਬੇ ਕੁਚਲੇ ਇਨਸਾਨ ਦੇ ਨਾਇਕ ਨੇ। ਪਰਿਵਾਰ ਦਾ ਗਿਲਾ ਤੇ ਸਰਕਾਰੀ ਅਣਦੇਖੀ ਹੋਈ। ਪਿੰਡ ਰਾਏਸਰ ਨੇ ਭਾਵੇਂ ਸਕੂਲ, ਸਟੇਡੀਅਮ ਤੇ ਬੱਸ ਅੱਡੇ ਦਾ ਨਾਮ ਉਦਾਸੀ ਜੀ ਦੇ ਨਾਮ ਦੇ ਉੱਤੇ ਰੱਖ ਕੇ ਮਾਨ ਦਿੱਤਾ, ਪਰ ਪਰਿਵਾਰ ਅਤੇ ਪਿੰਡ ਨਿਵਾਸੀਆਂ ਨੂੰ ਇੱਕ ਗਿਲਾ ਅੱਜ ਵੀ ਹੈ। ਉਦਾਸੀ ਜੀ ਦੀ ਬੇਟੀ ਇਕਬਾਲ ਕੌਰ ਉਦਾਸੀ ਕਹਿੰਦੇ ਨੇ ਕਿ ਜੋ ਸਰਕਾਰ ਉਦਾਸੀ ਦੇ ਗੀਤ ਗਾ ਕੇ ਸੱਤਾ ਦੇ ਵਿੱਚ ਆਈ ਉਸਨੂੰ ਕੰਮੀਆਂ ਦੇ ਵਿਹੜੇ ਦੀ ਸਾਰ ਲੈਣੀ ਚਾਹੀਦੀ ਹੈ। ਪਿੰਡ ਦੇ ਵਿੱਚ ਬਣਾਈ ਗਈ ਲਾਇਬ੍ਰੇਰੀ ਦਾ ਨਾਮ ਅਜੇ ਵੀ ਜਿਹੜਾ ਉਦਾਸੀ ਜੀ ਦੇ ਨਾਮ ਦੇ ਉੱਤੇ ਰੱਖਣਾ ਬਾਕੀ ਪਿਆ ਹੈ। ਅੰਤਮ ਸਫ਼ਰ ਉਹਨਾਂ ਦਾ ਇੱਕ ਅਣਸੁਲਝੀ ਬੁਝਾਰਤ ਬਣ ਗਈ। ਸੰਤ ਰਾਮ ਉਦਾਸੀ ਜੀ ਦੀ ਮੌਤ ਅੱਜ ਵੀ ਇੱਕ ਬੁਝਾਰਤ ਬਣੀ ਹੋਈ ਹੈ। ਪਟਨਾ ਸਾਹਿਬ ਵਿਖੇ ਕਵੀ ਸੰਮੇਲਨ ਤੋਂ ਵਾਪਸੀ ਵੇਲੇ ਟ੍ਰੇਨ ਦੇ ਵਿੱਚ ਉਹਨਾਂ ਦੀ ਹੋਈ ਮੌਤ ਦੇ ਉੱਤੇ ਉੱਥੇ ਹੀ ਕਰ ਦਿੱਤੇ ਗਏ ਅੰਤਮ ਜਿਹੜਾ ਸੰਸਕਾਰ ਸੀ ਨੇ ਕਈ ਸਵਾਲ ਖੜੇ ਕੀਤੇ ਹੋਏ ਨੇ। ਪਰ ਸੱਚ ਇਹ ਵੀ ਹੈ ਕਿ ਉਦਾਸੀ ਵਰਗੇ ਲੋਕ ਕਦੇ ਮਰਦੇ ਨਹੀਂ ਹੈ। ਉਹਨਾਂ ਦੇ ਸ਼ਬਦ ਪੰਜਾਬ ਦੀ ਫਿਜ਼ਾ ਦੇ ਵਿੱਚ ਹਮੇਸ਼ਾ ਮਗਦੇ ਰਹਿਣਗੇ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸਲੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਲੜਾਈ ਜਿਹੜੀ ਹੈ ਜਾਰੀ ਰੱਖੀਏ। ਜੀ ਦੋਸਤੋ, ਇਹ ਸੀ ਜੀ ਉਦਾਸੀ ਜੀ ਦੀ ਗੱਲਬਾਤ ਅੱਜ ਉਹਨਾਂ ਦੇ ਵਿਸ਼ੇਸ਼ ਜਨਮ ਦਿਨ ਦੇ ਉੱਤੇ ਤੇ ਲਖਬੀਰ ਸਿੰਘ ਚੀਮਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੋਕ ਕਵੀ ਸੰਤ ਰਾਮ ਉਦਾਸੀ ਜੀ। ਤੇ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇਗਾ ਤੇ ਜ਼ਰੂਰ ਦੱਸਿਓ। ਤੇ ਜਾਂਦੇ ਜਾਂਦੇ ਦੋਸਤੋ ਤੁਹਾਡੇ ਸੁਨੇਹੇ ਲੈ ਲਈਏ ਫਿਰ ਆਪਾਂ ਆਗਿਆ ਲੈਂਦੇ ਹਾਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। 5-7 ਮਿੰਟ ਆਪਣੇ ਕੋਲ ਪਏ ਨੇ ਜੇ ਬਾਕੀ ਤੇ ਕਾਲ ਤੁਸੀਂ ਕਰ ਸਕਦੇ ਹੋ। ਜਦ ਤੱਕ ਮੈਂ ਤੁਹਾਡੇ ਸੁਨੇਹੇ ਜ਼ਰੂਰ ਲੈਣਾ ਕੋਸ਼ਿਸ਼ ਕਰਦਾ ਤੇ ਜਾਂਦੇ ਜਾਂਦੇ ਮੈਂ ਇੱਕ ਗੀਤ ਵੀ ਛੱਡ ਕੇ ਜਾਊਂਗਾ ਆਪਣਾ ਸੰਤ ਰਾਮ ਉਦਾਸੀ ਜੀ ਦਾ ਤੇ ਉਹ ਮੈਂ ਜ਼ਰੂਰ ਤੁਹਾਡੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰੂੰਗਾ। ਜਸਵੀਰ ਜੱਸੀ ਉਹਨਾਂ ਦੀ ਬਾਕਮਾਲ ਕਲਮ ਦੇ ਵਿੱਚ ਉਹ ਗੀਤ ਜਿਹੜਾ ਆਵਾਜ਼ ਦੇ ਵਿੱਚ ਉਹ ਗੀਤ ਗਾਇਆ ਗਿਆ ਤੇ ਦੋਸਤੋ ਅੱਜ ਤੱਕ ਤੁਹਾਡੇ ਸੁਨੇਹੇ ਸਾਂਝੇ ਕਰ ਲਈਏ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਰਜਿੰਦਰ ਕੁਮਾਰ ਜੀਰਾ ਜੀ ਦਾ, ਤੇ ਉਨ੍ਹਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ। ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਰੀ ਸਾਹਿਬ ਨੇ ਲਿਖਿਆ ਕਿ ਆਪਣੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਤੇ ਸਮੂਹਿਕ ਰੂਪ ਦੇ ਵਿਚ ਕਹਿੰਦੇ ਨੇ ਜੀ। ਤੇ ਸ਼ਾਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਲੰਘੇ ਆਓ ਜੀ, ਦਰਵਾਜ਼ੇ ਖੁੱਲੇ ਨੇ ਜੀ। ਤੇ ਅਗਲੀ ਜਿਹੜੀ ਹੈ ਅਗਲਾ ਕਮੈਂਟ ਮਿਲਿਆ ਆਪਾਂ ਨੂੰ ਸ਼ੈਲੀ ਜੀ ਨੂੰ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਦਰਵਾਜ਼ੇ ਖੁੱਲੇ ਰੱਖਣ ਦੇ ਲਈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਸ਼ੈਲੀ ਜੀ ਕਹਿੰਦੇ ਅਮਰੀਕਾ ਕੁਝ ਨਹੀਂ ਕਰੇਗਾ ਕਿਉਂਕਿ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਅਮਰੀਕਾ ਵੀ ਇਰਾਨ ਤੋਂ ਡਰਿਆ ਹੋਇਆ। ਬਿਲਕੁਲ ਹੈ ਜੀ, ਦਬਾਅ ਵੀ ਵਧਾਇਆ ਉਨ੍ਹਾਂ ਨੇ ਵੀ ਕੀਤਾ ਸਾਰਾ ਕੁਝ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁਕੱਦਰ ਵੀਰ ਦੇ ਘਰੇ ਬਿਜਲੀ ਵਾਲਾ ਸੋਲਰ ਲੱਗਣ ਤੋਂ ਬਾਅਦ ਵੀ ਬਿੱਲ ਆ ਗਿਆ ਕਹਿੰਦੇ ਜੀ, ਕਿਆ ਬਾਤ ਹੈ, ਮੁਬਾਰਕ ਹੈ ਜੀ ਫਿਰ ਤਾਂ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਜੀ? ਹੋ ਸਕਦਾ ਜੀ, ਸਾਰਾ ਕੁਝ ਹੋ ਸਕਦਾ, ਇੰਡੀਆ ਦੇ ਵਿਚ ਕੀ ਕੁਝ ਨਹੀਂ ਹੋ ਸਕਦਾ ਜੀ? ਉੱਥੇ ਹੀ ਸੰਭਵ ਹੈ ਸਾਰਾ ਕੁਝ, ਮੋਦੀ ਹੈ ਤਾਂ ਸੰਭਵ ਹੈ, ਤੇ ਏਦਾਂ ਕਹਿੰਦੇ ਤਾਂ ਹੁੰਦੇ ਆਪਾਂ ਸੁਣਿਆ ਤਾਂ ਹੈ ਜੀ, ਤੇ ਇੰਡੀਆ ਹੈ ਤਾਂ ਸੰਭਵ ਹੋ ਸਕਦਾ, ਸਾਰਾ ਕੁਝ ਹੋ ਸਕਦਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਰੋਜ਼ ਰੋਜ਼ ਸਰਕਾਰ ਨੂੰ ਦੱਸਦਾ ਕਿ ਮੈਂ ਨਾ ਵੋਟ ਪਾਈ ਤੇ ਨਾ ਹੀ ਪਾਉਣੀਆਂ, ਫਿਰ ਬਿੱਲ ਤਾਂ ਆਉਣਾ ਹੀ ਸੀ ਜੀ, ਕਿਆ ਬਾਤਾਂ ਜੀ, ਕਿਆ ਬਾਤ ਹੈ ਸ਼ੈਲੀ ਬਾਈ ਜੀ। ਰਾਜਨ ਸੈਣੀ ਸਾਹਿਬ ਪਤੇ ਦੀ ਗੱਲ ਕੀਤੀ ਹੈ। ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਹੱਸ ਰਹੇ ਨੇ, ਬਸ ਗੂਠਾ ਖੜਾ ਕਰ ਦਿੱਤਾ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕਿ ਬੇਅਦਬੀ ਕਾਨੂੰਨ ਬਣਨ ਤੋਂ ਬਾਅਦ ਵੀ ਕੋਈ ਨਾ ਕੋਈ ਪੀ ਐਲ ਪਾ ਦੇਵੇਗਾ, ਤੇ ਬਿਲਕੁਲ ਹੋ ਸਕਦਾ ਹੈ, ਜਿਹਨੇ ਪਾਉਣੀ ਹੈ ਪਾ ਸਕਦੇ ਨੇ ਸ਼ਾਇਦ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਤਾਂ ਇਹ ਸੋਚਿਆ ਹੀ ਨਹੀਂ ਵਕੀਲ ਸਾਹਿਬ ਜੀ ਕੋਈ ਹੱਲ ਕੱਢਿਆ ਜਾਵੇ ਜੀ, ਕੁੱਕੜ ਦਾ ਵੱਟ ਦੇ ਉੱਤੇ ਪਿਆ, ਕਹਿੰਦੇ ਹੱਸ ਰਹੇ ਨੇ ਹਾ ਹਾ ਹਾ ਹਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਅਸੀਂ ਤੇ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ, ਸਾਡਾ ਇਹੀ ਹਾਲ ਹੈ ਜੀ, ਫੇਰ ਵਿਰੋਧੀ ਧਿਰ ਨੂੰ ਵੋਟ ਪਾਉਣ ਵਾਲਿਆਂ ਦਾ ਕੀ ਹਾਲ ਹੋਵੇਗਾ ਜੀ। ਬਾਈ ਜੀ ਗੱਲ ਤਾਂ ਉਹੀ ਆ, ਫਿਰ ਆ ਜਾਂਦੀ ਹੈ, ਚਲੋ ਬਾਰ ਬਾਰ ਮੈਂ ਰਿਪੀਟ ਨਹੀਂ ਕਰਨੀ ਚਾਹੁੰਦਾ, ਪਰ ਜੇ ਅਸੀਂ ਨਾ ਪਾਵਾਂਗੇ ਵੋਟ ਫਿਰ ਇੱਕੋ ਹੀ ਧਿਰ ਜਿਹੜੀ ਆ ਬਹੁਮਤ ਲਵੇਗੀ, ਤੇ ਉਹਦੇ ਵਿਚ ਕੰਪੀਟੀਸ਼ਨ ਨਹੀਂ ਰਹੇਗਾ ਫਿਰ। ਜੇ ਕੰਪੀਟੀਸ਼ਨ ਕਿਸੇ ਵੀ, ਚਾਹੇ ਕੋਈ ਕਾਰੋਬਾਰ ਹੈ, ਕੋਈ ਤੁਸੀਂ ਚਾਹੇ ਗੇਮ ਖੇਡਣ ਜਾਂਦੇ ਹੋ, ਤਾਂ ਉਹਦੇ ਵਿਚ ਕੰਪੀਟੀਸ਼ਨ ਜ਼ਰੂਰੀ ਹੈ। ਤੇ ਜੇ ਕਹਿ ਲਈਏ ਕਿ ਬਾਹਰ ਹੀ ਬੈਠ ਜਾਈਏ, ਅਗਲਿਆਂ ਨੇ ਤਾਂ ਗੋਲ ਕਰਨਾ ਹੀ ਕਰਨਾ ਫਿਰ, ਤੇ ਉਹਦੇ ਨਾਲੋਂ ਕਿਤੇ ਨਾ ਕਿਤੇ ਜਿਹੜਾ ਫਾਈਟ ਕਰਨਾ ਤਾਂ ਜ਼ਰੂਰੀ ਹੈ ਨਾ, ਚਾਹੇ ਤੁਸੀਂ ਵਿਰੋਧੀ ਧਿਰ ਨੂੰ ਵੋਟ ਪਾਓ, ਕਿਸੇ ਨੂੰ ਤਾਂ ਪਾਓ ਨਾ, ਤਾਂ ਹੀ ਫਿਰ ਵਿਰੋਧੀ ਧਿਰ ਵੀ ਤਾਂ ਬਣੂਗੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਆ ਔਜਲਾ ਸਾਹਿਬ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਸ਼ੈਲੀ ਕਹਿੰਦੇ ਸੈਣੀ ਸਾਹਿਬ ਜੀ ਬਿਹਤਰੀਨ ਤਰੀਕੇ ਦੇ ਨਾਲ ਸਟੀਕ ਜਾਣਕਾਰੀਆਂ ਦੇਣ ਦੇ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਸ਼ੁਕਰੀਆ ਜੀ, ਬੋਗੈਂਬੋ ਖੁਸ਼ ਹੋਆ। ਤੇ ਮੁਕੱਦਰ ਜੀ ਤੋਂ ਬਾਅਦ, ਸ਼ੈਲੀ ਜੀ ਤੋਂ ਬਾਅਦ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਪੜ ਕੇ ਕਰਨਾ ਵੀ ਕਹਿੰਦੇ ਕੀ ਹੈ ਭਾਰਜ ਵੀਰ, ਸਰਕਾਰ ਨੂੰ ਤਾਂ ਮੂਰਖਾਂ ਦਾ ਟੋਲਾ ਚਾਹੀਦਾ, ਦਰੁਸਤ ਫਰਮਾਇਆ ਆਪਣੇ ਸਤਨਾਮ ਸਿੰਘ ਬਾਈ ਜੀ ਨੇ, ਜਾਣੀਆਂ ਚਾਲ ਜੀ ਨੇ। ਤੇ ਸ਼ੈਲੀ ਜੀ ਕਹਿੰਦੇ ਸ਼ਬਦਾਂ ਦੀ ਬੇਅਦਬੀ ਨਹੀਂ ਹੋ ਸਕਦੀ, ਬੇਅਦਬੀ ਕਾਨੂੰਨ ਤੇ ਆਉਣ ਵਾਲੇ ਸਮੇਂ ਚੋਂ ਸਾਨੂੰ ਨਤੀਜੇ ਭੁਗਤਣੇ ਪੈਣਗੇ, ਮੇਰਾ ਮੰਨਣਾ ਹੈ। ਤੇ ਸ਼ੈਲੀ ਜੀ ਕਹਿੰਦੇ ਆ ਕਿ ਭੀੜ ਦਾ ਦਿਮਾਗ ਨਹੀਂ ਹੁੰਦਾ, ਦਿਮਾਗ ਵਾਲਿਆਂ ਦੀ ਭੀੜ ਨਹੀਂ ਹੁੰਦੀ। ਤੇ ਅੱਗੇ ਕਹਿੰਦੇ ਨੇ ਪਿਛਲੀਆਂ ਹੋਈਆਂ ਬੇਅਦਬੀਆਂ ਨੂੰ ਖੂਹ ਖਾਤੇ ਚੋਂ ਪਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ। ਦੂਸਰੇ ਪਾਸੇ ਸ਼ੈਲੀ ਜੀ ਕਹਿੰਦੇ ਸਭ ਗੋਲਮਾਲ ਹੈ ਜੀ, ਸਭ ਗੋਲਮਾਲ ਹੈ ਤੇ ਸਭ ਗੋਲਮਾਲ ਹੈ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ। ਤੇ ਔਜਲਾ ਸਾਹਿਬ ਕਹਿੰਦੇ ਬਸ ਇਕੱਲੇ ਵਕੀਲ ਹੀ ਨਹੀਂ ਕਮਾਉਂਦੇ ਜੀ। ਸ਼ੈਲੀ ਜੀ ਕਹਿੰਦੇ ਬਹੁਤੇ ਪੰਚ ਸਰਪੰਚ ਤਾਂ ਅਨਪੜ੍ਹ ਨੇ, ਕੀ ਲਿਖਣਗੇ ਜੀ ਉਹ। ਔਜਲਾ ਸਾਹਿਬ ਲਿਖਦੇ ਨੇ ਇੱਥੇ ਮੁੱਖ ਮੰਤਰੀ ਅਨਪੜ੍ਹ ਨੇ, ਸ਼ੈਲੀ ਵੀਰੇ ਬਿਹਾਰੀ ਬਾਬੂ। ਤੇ ਸ਼ੈਲੀ ਜੀ ਕਹਿੰਦੇ ਆ ਸੁਣਨ ਚੋਂ ਆਇਆ ਕਿ ਨੇਪਾਲ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੀ ਸਿਕਿਉਰਿਟੀ ਘਟਾ ਦਿੱਤੀ ਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ। ਬਿਲਕੁਲ ਦਰੁਸਤ ਸੁਣਿਆ ਥੋੜਾ ਜਿਹਾ ਤੁਸੀਂ। ਸ਼ੈਲੀ ਜੀ ਕਹਿੰਦੇ ਹਾਂਜੀ ਔਜਲਾ ਸਾਹਿਬ ਜੀ, ਪੜ੍ਹੇ ਲਿਖੇ ਅਫਸਰਾਂ ਤੋਂ ਅਨਪੜ੍ਹ ਕੰਮ ਕਰਵਾਉਂਦੇ ਨੇ। ਸ਼ੈਲੀ ਕਹਿੰਦੇ ਭਾਰਤ ਜੀ ਕੇਜਰੀਵਾਲ ਨਹੀਂ ਜੀ, ਕੇਜਰੀਵਾਲ ਕੇਂਜਰੀ। ਤੇ ਇਸੇ ਤਰ੍ਹਾਂ ਸ਼ੈਲੀ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜਿੰਦਾ ਜੀਰਾ ਜੀ ਲਿਖਦੇ ਆ, ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ, ਮੁਕੱਦਾ ਜੀ ਕਹਿੰਦੇ ਮੈਨੂੰ ਵੀ ਜੋੜ ਲਓ ਭਾਰਤ ਬਾਈ ਜੀ ਗੁਰੂ ਚੇਲੇ ਦੇ ਨਾਲ ਜੀ, ਮੈਂ ਵੀ ਕੁਝ ਕਹਿਣਾ ਜੀ। ਤੇ ਛੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਅਸੀਂ ਇੰਨੇ ਵੀ ਕਮਲੇ ਹੈ ਨਹੀਂ, ਇਸ ਤੋਂ ਜ਼ਿਆਦਾ ਹੀ ਹਾਂ ਬਾਤ ਹੈ ਜੀ। ਨਹੀਂ ਨਹੀਂ ਜੀ, ਮਾਨ ਸਤਿਕਾਰ ਸਾਹਿਬ ਦਾ ਹੈ, ਉਹ ਮਜ਼ਾਕ ਕਰਦੇ ਆ, ਚਲੋ ਗੱਲਬਾਤ ਚੱਲਦੀ ਹੈ ਵਿੱਚ ਮਜ਼ਾਕ ਕਰ ਲਈਦਾ। ਤੇ ਅੱਗੇ ਕਹਿੰਦੇ ਆ ਕਿ ਛੈਲੀ ਜੀ ਕਹਿੰਦੇ ਕਿ ਭਾਰਤ ਸਾਹਿਬ ਜੀ ਔਲਕ ਸਾਹਿਬ ਜੀ ਨੂੰ ਵੀ ਕਹਿੰਦੇ ਜੋੜ ਲਵੋ ਜੀ। ਤੇ ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ, ਸ਼ੁਕਰੀਆ ਛੈਲੀ ਵੀਰ ਜੀ। ਔਜਲਾ ਰਾਜਨ ਸੈਣੀ ਸਾਹਿਬ ਕਹਿੰਦੇ ਆ, ਸ਼ੈਲੀ ਜੀ ਕਹਿੰਦੇ ਅਫਸੋਸ ਤਾਂ ਇਹੀ ਹੈ ਕਿ ਸਾਨੂੰ ਵੋਟ ਦਾ ਛੁਣਛਣਾ ਫੜਾਇਆ ਹੋਇਆ ਸਮਝੋ। ਸੈਣੀ ਬਾਈ ਜੀ ਗੁੱਡ ਨਾਈਟ ਕਹਿੰਦੇ ਜੀ ਮੁਕੱਦਰ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ। ਨਵਦੀਪ ਸਿੰਘ ਜੀ ਕਹਿੰਦੇ ਨੇ ਆਖਰ ਦੇ ਵਿਚ ਕਿ ਗੁੱਡ ਨਾਈਟ ਟੂ ਆਲ ਜੀ, ਜ਼ਿੰਦਗੀ ਜਿੰਦਾਬਾਦ। ਇਟਲੀ ਆਪਣੇ ਬਾਈ ਜੀ ਕਹਿੰਦੇ ਆ ਦਿੱਲੀ ਤੋਂ। ਤੇ ਇਕ ਸੁਨੇਹਾ ਆਪਾਂ ਨੂੰ ਆਇਆ ਗੁਜਰਾਤ ਤੋਂ ਗਿਰੀ ਸਾਹਿਬ ਦਾ, ਉਹਦੀ ਵੀ ਸਾਂਝ ਪਾਉਣੀ ਹੈ। ਤੇ ਤਦ ਤੱਕ ਮੈਂ ਉਹਨੂੰ ਦਰੁਸਤ ਕਰ ਲਵਾਂ ਸੁਨੇਹੇ ਨੂੰ, ਤੇ ਫਿਰ ਆਪਾਂ ਬਾਤ ਪਾਉਂਦੇ ਹਾਂ ਇਹਦੇ ਬਾਰੇ। ਹਾਂਜੀ, ਉਸ ਤੋਂ ਪਹਿਲਾਂ ਇੱਕ ਸੁਨੇਹਾ ਆਇਆ ਆਪਣਾ ਹੋਰ, ਉਹਦੀ ਵੀ ਬਾਤ ਪਾ ਲਈਏ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਨੇ ਸਾਦਰ ਪ੍ਰਣਾਮ ਵੀਰ ਜੀ, ਤੇ ਜੀਆਂ ਨੂੰ ਜੀ ਗਿਰੀ ਸਾਹਿਬ ਸਵਾਗਤ ਹੈ। ਤੇ ਉਹਨਾਂ ਦਾ ਸੁਨੇਹਾ ਸੀ ਅਗਲਾ, ਕਹਿੰਦੇ ਨਹੀਂ ਵੀਰ ਜੀ, ਜਦੋਂ ਤੱਕ ਸਾਡੇ ਸਾਰੇ ਉਦੇਸ਼ ਪ੍ਰਾਪਤ ਨਹੀਂ ਹੋ ਜਾਂਦੇ, ਇਰਾਨ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੇਗਾ, ਤੇ ਜਿਸ ਨੂੰ ਉਹ ਛੱਡ ਨਹੀਂ ਸਕਦਾ। ਬਿਲਕੁਲ, ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਪੂਰੀ ਧੜ ਨੰਗਾ ਕਰਕੇ ਲੜ ਰਿਹਾ ਜੀ ਅਗਲਾ, ਤੇ ਆਪਣੀ ਪੂਰੀ ਹਿੰਮਤ ਤੇ ਦ੍ਰਿੜਤਾ ਦੇ ਨਾਲ ਵੱਡੀਆਂ ਤਾਕਤਾਂ ਦੇ ਨਾਲ ਮੱਥਾ ਲਾਇਆ ਹੋਇਆ। ਪਰ ਅੰਦਰ ਖਾਤੇ ਚੀਨ ਤੇ ਜਿਹੜਾ ਰਸ਼ੀਆ ਜਾਂ ਹੋਰ ਮੁਲਕ ਵੀ ਹੈਗੇ, ਥੋੜਾ ਬਹੁਤਾ ਅੰਦਰ ਖਾਤੇ ਸਪੋਰਟ ਕਰ ਰਹੇ ਨੇ, ਚਾਹੇ ਸਿੱਧੇ ਤੌਰ ਦੇ ਉੱਤੇ ਨਹੀਂ ਕਰ ਰਹੇ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਕਿਸੇ ਦੋਸਤ ਦਾ ਨਾਮ ਰਹਿ ਗਿਆ ਵੀ ਮਾਫ਼ੀ ਚਾਹਵਾਂਗਾ, ਤੇ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਮੈਂ ਮਾਫ਼ੀ ਚਾਹਵਾਂਗਾ, ਤੇ ਕਿਸੇ ਦਾ ਸੁਨੇਹਾ ਰਹਿ ਗਿਆ ਵੀ ਮਾਫ਼ੀ ਚਾਹਵਾਂਗਾ, ਉੱਚਾ ਬੋਲ ਕੇ ਬੋਲ ਗਈ ਹੋਈ ਹੈ ਤਾਂ ਮਾਫ਼ੀ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲੇ ਹਾਂ, ਸੰਤ ਰਾਮ ਉਦਾਸੀ ਜੀ ਦੀ ਲਿਖਤ ਹੈ ਤੇ ਆਪਣੇ ਜਸਵੀਰ ਜੱਸੀ ਜੀ ਦੀ ਕਲਮ ਸੋਰੀ ਆਵਾਜ਼ ਹੈ ਜੀ। ਤੇ ਮੈਨੂੰ ਦਿਓ ਆਗਿਆ, ਇਹ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਗੀਤ ਜਿਹੜਾ ਸੁਣ ਸਕਦੇ ਹੋ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ। ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਦੋਸਤੋ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਸਬਸਕ੍ਰਿਪਸ਼ਨ ਲੈਣੀ ਆ ਉਹਦੇ ਉੱਤੇ ਜਾ ਕੇ ਲੈ ਸਕਦੇ ਆ, ਜਾਂ ਯੂਟਿਊਬ ਦੇ ਉੱਤੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਨੇ ਤੇ ਮੈਂਬਰਸ਼ਿਪ ਲੈ ਸਕਦੇ ਹੋ ਉਹਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਗਰੁੱਪਾਂ ਦੇ ਵਿੱਚ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ, +358 4427-1976 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜਿਹੜਾ ਆਪਣਾ ਪਿਆਰਾ ਜਿਹਾ ਨਾਂ ਲਿਖ ਕੇ ਭੇਜ ਦਿਓ ਤੇ ਗਰੁੱਪ ਦੇ ਵਿੱਚ ਐਡ ਕਰ ਲਓ, ਲਿਖ ਲਓ, ਲਿਖ ਦਿਓ ਤੇ ਕਰ ਲਿਆ ਜਾਵੇਗਾ। ਉਹਦੇ ਵਿੱਚ ਫਾਲਤੂ ਦਾ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਜਿਹੜਾ ਆਪਣਾ ਹੁੰਦਾ ਜੀ ਉਹਦੇ ਵਿੱਚ ਲਿੰਕ ਹੁੰਦਾ ਹੈ ਤੇ ਜਾਣਕਾਰੀ ਹੁੰਦੀ ਹੈ। ਕੋਈ ਸਵੇਰ ਦੀ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਜਾਂ ਖਾਸ ਦਿਹਾੜਿਆਂ ਦੇ ਉੱਤੇ ਕੋਈ ਖਾਸ ਸੁਨੇਹਾ ਨਹੀਂ ਭੇਜਿਆ ਜਾਂਦਾ। ਤੇ ਲੋ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ੍ਰੀ ਅਕਾਲ। ਤੇ ਟੈਲੀਗ੍ਰਾਮ ਦੇ ਉੱਤੇ ਵੀ ਸਾਨੂੰ ਸਰਚ ਕਰ ਸਕਦੇ ਹੋ ਤੁਸੀਂ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ।

0: ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ

0: ਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਸਿੰਘ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਊਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਏ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ, ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ, ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ। ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ। ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵਾਂ CEO ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ। ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ। ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ। ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ। ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ ਖੁੱਲ੍ਹੀ ਮੰਡੀ ਰੱਖ ਸਮਰਥਨ ਮੁੱਲ ਕਿਉਂ ਨਹੀਂ ਤਾਰਦੇ ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ ਧੰਨਵਾਦ ਜੀ ਮੈਂ ਹਰਪ੍ਰੀਤ ਪਤੋ
1: ਪ੍ਰੀਤ ਪਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ ਮਨਜੀਤ ਮਾਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
3: ਹਾਂਜੀ ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ ਇਹ ਪੰਜਾਬੀ ਸ਼ੇਰ ਨੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹਨਾਂ ਦੀ ਇੱਕੋ ਦਹਾੜ ਹੀ ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ ਇਹ ਮਰਨੋਂ ਮੂਲ ਨਾ ਡਰਦੇ ਨੇ ਇਹ ਮਰਨੋ ਮੂਲ ਨਾ ਡਰਦੇ ਨੇ ਰੱਖਦੇ ਸਿਰ ਹਥੇਲੀ ਤੇ ਧਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਪੰਜਾਬੀ ਸ਼ੇਰ ਨੇ ਇਹ ਵਾਧੂ ਕੁਝ ਵੀ ਲੈਂਦੇ ਨਹੀਂ ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ ਇਹ ਜੇਤੂ ਕੌਮ ਕਹਾਉਂਦੀ ਏ ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਪੰਜਾਬੀ ਸ਼ੇਰ ਨੇ ਇਹ ਜਾਣੇ ਜਾਂਦੇ ਦੁਨੀਆਂ ਵਿੱਚ ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ ਇਹ ਜਿਉਂਦੇ ਮਰਦੇ ਟੌਰ ਨਾਲ ਕਈ ਜਾਣੇ ਜਾਂਦੇ ਸ਼ੇਖੀ ਲਈ ਕਈ ਜਾਣੇ ਜਾਂਦੇ ਸ਼ੇਖੀ ਲਈ ਇਹ ਪੁਲਾਂ ਦੇ ਮੁਹਤਾਜ ਨਹੀਂ ਇਹ ਪੁਲਾਂ ਦੇ ਮੁਹਤਾਜ ਨਹੀਂ ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਪੰਜਾਬੀ ਸ਼ੇਰ ਨੇ ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ ਵਿੱਚ ਗਾਗਰ ਦੇ ਸਾਗਰ ਭਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਬਹੁਤ ਬਹੁਤ ਧੰਨਵਾਦ ਜੀ
1: ਜਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਰ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ ਸੂਰਜ ਸਿੰਘ ਸੂਰਜ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
4: ਹਰਬੰਸ ਜੀ ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ ਹੋਰ ਅਗੇਰੇ ਹੋਰ ਅਗੇਰੇ ਹੋਰ ਅਗੇਰੇ ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਰਾਤ ਦਿਨੇ ਹੈ ਜੂਝਦਾ ਰਹਿੰਦਾ ਬਾਕੀ ਸਭ ਸੁਰਤ ਭੁਲਾਈ ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਦਲਾਈ ਬਾਕੀ ਸਭ ਸੁਰਤ ਭੁਲਾਈ ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਦਲਾਈ ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ ਸੁਣਿਓ ਜ਼ਰਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
1: ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ
5: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ। ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ ਕਹਿੰਦਾ ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ ਸੁਸ਼ਮਾ ਛੱਬਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ ਸੁਸ਼ਮਾ ਛੱਬਰਵਾਲ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
9: ਹਾਂਜੀ ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ ਲਿਖੀ ਹੈ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ ਸਾਰਾ ਭਾਰਤ ਇੱਕ ਹੈ ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ ਇਹ ਬਹੁਤ ਅੱਛੀ ਗੱਲ ਹੈ ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ ਜਾਗੋ ਕਿਸਾਨ ਜਾਗੋ ਜਾਗੋ ਕਿਸਾਨ ਜਾਗੋ ਹੁਣ ਜਾਗਣ ਦਾ ਵੇਲਾ ਆਇਆ ਬਥੇਰੀਆਂ ਖੁਦਕਿਸ਼ੀਆਂ ਕੀਤੀਆਂ ਹੁਣ ਜਿਉਣ ਦਾ ਵੇਲਾ ਆਇਆ ਬਥੇਰੀਆਂ ਖੁਦਕਸ਼ੀਆਂ ਕੀਤੀਆਂ ਹੁਣ ਜਿਉਣ ਦਾ ਵੇਲਾ ਆਇਆ ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ ਚੱਤ ਚੁੰਦੀ ਪੈਰ ਨੰਗੇ ਹਿਰਦੇ ਤੇ ਸਬਰ ਗੁਜ਼ਾਰਦਾ ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੋਂਕੇ ਭਰਦਾ ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ ਸਿਆਸਤਦਾਨੋ ਕਦਰ ਕਰੋ ਸਿਆਸਤਦਾਨੋ ਕਦਰ ਕਰੋ ਕਿਸਾਨਾਂ ਦੇ ਮਸਲੇ ਹੱਲ ਕਰੋ ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋ ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋ ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ ਜੈ ਜਵਾਨ ਜੈ ਕਿਸਾਨ
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲ ਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ
10: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਇਹ ਜੀਵਨ ਤੇਰਾ ਹੈ ਯੇ ਬਸ ਨਾਮ ਕਾ ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ

तू ये जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ, ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ। ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਕਾਸ ਕਦੇ।

चार चुफेरे ढूंढे जावा, सुन मेरी हरदास कदे बेबस।

ਸਾਗਰ ਦੇ ਵਿੱਚ ਤਾਰੇ ਹੀ ਲਾਵਾਂ, ਚਾਹੇ ਡੁਬਕੀ ਗੰਗਾ ਦੀ।

0: سکدے. تھینک یو
1: سکھوندر کور جی تو بعد ہوں میں سدا دین جا رہا جموں بستے سڈے شاعر ہرپجن سنگھ اپاشق جی نو. ہرپجن سنگھ اپاشق جی سڈی کامے پلان دے وچ آندے رہندے نے. اس وار وہ سڈے سمشے سدے دے اتے کسانی سنگھرش نال جڑ کے اپنی ایک کوتا لے کے حاضر ہو رہے نے. ہرپجن سنگھ اپاشق جی تھوڑا دوابا ریڈیو دے ہفتہ باری کبھی دربار دے وچ نگاہ سواگت ہے جی.
2: شکریہ یاب صاحب. میری اج دی کوتا ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ. ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ. ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ. ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ. ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ. ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ. ਭਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ. ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ. ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ. ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ. ਨਿੰਦਨੀ ਨਿਰਦਈ ਸਰਕਾਰੀ ਵਿਵਹਾਰ ਹੋ ਗਿਆ ਹੈ. ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ. ਪੂੰਜੀਆਂ ਪਤੀਆਂ ਲਈ ਡਾਡਾ ਪਿਆਰ ਹੋ ਗਿਆ ਹੈ. ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ. ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ. ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ. ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ. ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ. ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ. ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ. ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ. ਦੇਸ਼ ਭਗਤਾਂ ਨੂੰ ਪੰਬਲ ਪੂਸਿਆਂ 'ਚੋਂ ਪਾਇਆ ਹੈ. ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ. ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ. ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ. ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ. ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ. ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ. ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ. ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਆ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ. ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ. ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ। ਤੂੰ ਵੇਖੀ, ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ। ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ। ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ। ਦਿੱਲੀਏ, ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ। ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ। ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ। ਦਿੱਲੀਏ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ। ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ। ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ। ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ। ਦਿੱਲੀਏ, ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ। ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ। ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ। ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ। ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ। ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ। ਦਿੱਲੀਏ, ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਇਸ ਵਕਤ ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ। ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਹੀ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: பாபா ரேடியோ. ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ

0: ਅਥਾਰਟੇਰੀਅਨ ਸਟਾਈਲ,
1: ਜੀ ਜੀ
0: ਅਥਾਰਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ।
0: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ,
0: ਹਾਂ
1: ਉਹ ਓਕੇ ਹੈ।
0: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
0: ਇਹ ਅਥਾਰਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
0: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
0: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
0: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
0: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ।
0: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
0: ਠੀਕ ਹੈ,
1: ਬਿਲਕੁਲ।
0: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
0: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ। ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
0: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
0: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
0: ਹੈ ਨਾ
1: ਜੀ।
0: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
0: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
1: ਜੀ ਜੀ ਜੀ,
0: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ,
0: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
0: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
1: ਜੀ,
0: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ,
0: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ, ਬਿਲਕੁਲ,
0: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
0: ਹਾਂਜੀ, ਠੀਕ ਹੈ,
1: ਬਿਲਕੁਲ।
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ, ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
1: ਜੀ,
0: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
0: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
0: ਉਹ ਨਹੀਂ ਬਣਦਾ ਉਹਨਾਂ ਦਾ।
1: ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ।
1: ਜੀ ਜੀ ਜੀ,
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
0: ਹਾਂਜੀ,
1: ਉਸਦੇ,
0: ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ।
1: ਜੀ ਜੀ,
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ,
0: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ?
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ। ਇਹ ਇਸ ਨੂੰ ਓਬੀਡੀਅੰਸ ਮੰਨ

0: ਜਾਂਦਾ।
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ? ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
0: ਪੀੜੀ ਦਰ ਪੀੜੀ ਚੱਲ ਰਿਹਾ। ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ, ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ।
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ,
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ।
1: ਜੀ,
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਜੀ।
0: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ।
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ।
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
0: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ, ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ
0: ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ,
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ,
1: जी
0: पेरेंट्स की एक्सपेक्टेशंस बहुत हाई है,
1: जी
0: पता नहीं की बन जाए, और एक्सपेक्टेशंस का रीजन की है क्योंकि मेरे जान पछाण दे जिन्ने भी लोग है उन्होंने बच्चे बहुत हाईली क्वालिफाइड है ते मैं उन्होंने नाल विचरना है इस करके मेरा बच्चा भी हाईली क्वालिफाइड या किसी अच्छी लाइन या एक रिस्पेक्टेबल प्रोफेशन च होना चाहिए।
1: बिल्कुल,
0: क्योंकि साडे घर च सारे डॉक्टर इंजीनियर है तो मेरा भी होना चाहिए,
1: ये भी उत्थे पहुंचे जरूर भावे जिवें मर्जी होए,
0: पर हर बच्चे दी कैपेबिलिटी एक जैसी नहीं होंदी।
1: बिल्कुल बिल्कुल बिल्कुल, हां जी
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ ਇੱਕ ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ,
0: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
0: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
0: ਹਾਂਜੀ,
1: ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
0: ਹਾਂਜੀ,
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
0: ਹਾਂਜੀ,
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ,
1: ਉਹ ਇੱਕ ਇਹਦਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ, ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੇ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ।
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ।
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂ ਜੀ ਹਾਂ ਬਿਲਕੁਲ।
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂ ਜੀ।
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂ ਜੀ।
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ 'ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
1: ਜੀ ਜੀ।
0: ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
1: ਬਿਲਕੁਲ।
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
0: ਹੈ। ਹਾਂਜੀ
1: ਬਿਲਕੁਲ ਬਿਲਕੁਲ ਜੀ।
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ।
1: ਬਿਲਕੁਲ ਬਿਲਕੁਲ।
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ।
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ।
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ।
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ।
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
0: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
0: ਜ਼ਿੰਦਗੀ
1: ਵਿੱਚ। ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਹਾਏਗਾ ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ, ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ਼ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, और जे ये सुधार हो सकता है अपनी इस गलबात तो बाद भी थोड़ा बहुत फर्क मोड़ा पवे किसी की जिंदगी आप समझते हैं कि बहुत कामयाब साडा अज का ये प्रोग्राम रहा है। तो अखीर में मैं धन्यवादी हाँ डॉक्टर भावना गुप्ता जी का टर्न अराउंड एजुकेशनल एंड कंसल्टेंसी सर्विसेज जलंधर दा कि उन्होंने अपने कीमती रुझेवे चो समा कढ़िया दोस्तों नाल सांझ पाई ते इतने बहुमुल्ले विचार सांझे कीते। बहुत बहुत शुक्रिया
0: धन्यवाद
1: डॉक्टर
0: जी,
1: साहब।
0: तुहाडा सारिआं दा तुसीं बुलाया इत्थे और मैनूं इह कहिण दा मौका मिलिआ। इह विशा बहुत ही मेरे दिल दे नज़दीक है क्योंकि मैनूं इह लगदा है कि बच्चे जिहड़े हैगे आ उहनां नूं फुल्लां दी तरह रखणा चाहिदा है और हार्श नहीं होना चाहिदा, और मैं इह मैसेज वाकई देना चाहनी हाँ दिलों। तुसीं
1: जी जी
0: मैनूं इह
1: जी
0: मौका अज
1: बिल्कुल
0: दित्ता, एक प्लेटफॉर्म मिलिआ, तुहाडा सब दा बहुत बहुत धन्यवाद।
1: शुक्रिया दोस्तों। फिर मिलेंगे एक नवे सेशन के।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ। ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼। ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ, ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ। ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ। ਹਾਂਜੀ, ਬਸ ਬਸ,
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ ਆਉਣ
0: ਨੂੰ, ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਅਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
1: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ, ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਮੈਡੀਕਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਪੰਜਾਬੀ ਤੇ ਜਨਰਲ ਸਬਜੈਕਟ ਆ। ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ, ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਹੈ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ, ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਸ਼ੁੱਡ ਬੀ ਲੀਡਰ,
0: ਬਿਲਕੁਲ
1: ਆਈ ਸ਼ੁਡ ਬੀ ਡਿਸੀਜਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਉਂਦੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ
0: ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ ਜਦੋਂ ਤੱਕ ਉਹ ਆਪਣਾ ਚਾਹੇ ਪੀਣਾ ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ ਦੂਜਾ ਕਮਜ਼ੋਰ ਕਰ ਲਿਆ ਜੀ
0: ਉਹ ਬਹੁਤ ਜ਼ਰੂਰੀ ਹੈ ਸਿਹਤ ਦਾ ਹੋਣਾ ਵੀ ਜ਼ਰੂਰੀ ਹੈ
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ ਫਾਈਨਲ ਈਅਰ ਚ ਹੁੰਦੇ ਐਮ ਟੈਕ ਫਾਈਨਲ ਈਅਰ ਚ ਆ ਰਹੇ ਆ ਉਹ ਸਰ ਆ ਕੇ ਗੱਲ ਕਰਦੇ ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ ਆ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ
1: ਇੰਗਲਿਸ਼ ਬੋਲੋ ਆਪਣੇ ਆਪ ਹੀ ਇਹ ਚੀਜ਼ਾਂ ਚ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ
0: ਮਤਲਬ ਸੁਭਾਵਿਕ ਤੌਰ ਤੇ ਬਣ ਸਕਦੇ ਆ
1: ਬਿਲਕੁਲ
0: ਐਡੀ ਗੱਲ ਨਹੀਂ
1: ਹਾਂਜੀ
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ
1: ਹਾਂ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ ਜਿਹੜਾ ਪਾਸ ਆਊਟ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ
0: ਬਿਲਕੁਲ ਬਿਲਕੁਲ ਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਹੈ
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅੱਛੀ ਦੇਣ ਹੈ ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ
1: ਠੀਕ ਠੀਕ ਠੀਕ
0: ਮੈਂ ਕਿਹਾ ਇਹ ਕੀ ਗੱਲ ਹੈ ਜੀ ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ
1: ਹਾਂਜੀ ਹਾਂਜੀ
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ
1: ਬਿਲਕੁਲ ਬਿਲਕੁਲ
0: ਔਰ ਆਫੀਸਰ ਬੋਲਡ ਚਾਹੀਦੀ ਆ ਕਿਵੇਂ ਉਹ ਚ ਲੱਗਣੀ ਚਾਹੀਦੀ ਉਹਦੇ ਅੰਦਰ ਇੱਕ ਅੱਗ ਚਾਹੀਦੀ
1: ਹਾਂਜੀ ਹਾਂਜੀ ਬਿਲਕੁਲ
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ ਸਾਰਾ ਕੁਝ ਉਹ ਚ ਸੁੱਟ ਕੇ ਆ ਜੇ
1: ਵੀ ਮਿਲਟਰੀ ਦੀ ਜੇ ਉਹ ਜੌਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਜਦੋਂ ਤੁਸੀਂ ਲੜ ਰਹੇ ਫਰੰਟ ਤੇ
0: ਬਿਲਕੁਲ ਜੀ
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ
1: ਹਾਂਜੀ ਹਾਂਜੀ
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ 25 ਕੁੜੀਆਂ ਦਾ ਬੈਚ ਹੈ ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ ਜਿਹਦੇ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ ਉਹ ਵਾਪਸ ਆ ਜਾਂਦਾ ਉਹ ਭੱਜ ਕੇ ਆ ਜਾਂਦੇ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ
1: ਠੀਕ ਠੀਕ ਠੀਕ ਠੀਕ
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ
1: ਹਾਂਜੀ
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਹੈ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ
1: ਹਾਂਜੀ ਬਿਲਕੁਲ
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਣ

0: ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ
0: ਹਾਂਜੀ
1: ਜਿਵੇਂ
0: ਹਾਂਜੀ
1: ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ
0: ਬਿਲਕੁਲ
1: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਤੋੜ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ
0: ਕਿ
1: ਬਣਾਉਣਾ
0: ਕੋਈ
1: ਹੈ
0: ਹਾਂਜੀ
1: ਜਾਂ
0: ਹਾਂਜੀ
1: ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ, 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ
0: ਜੀ ਜੀ
1: ਇੰਟਰਸਟ
0: ਜੀ
1: ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ
0: ਹਾਂਜੀ
1: ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ
0: ਜੀ
1: ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ
0: ਬਿਲਕੁਲ
1: ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਅਬ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ
0: ਜੀ
1: ਕਿਸ
0: ਜੀ
1: ਤਰ੍ਹਾਂ
0: ਜੀ
1: ਕਰ ਸਕਦੇ ਨੇ ਕਿ
0: ਹਾਂਜੀ
1: ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ
0: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ ਜੀ
1: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੁੰਦਾ
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਕਹਿੰਦੇ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ,
0: ਹਾਂਜੀ
1: ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
0: ਦੋ
1: ਮਿਹਨਤ,
0: ਐਡ ਹੋ ਗਏ, ਚਲੋ ਕੋਈ ਗੱਲ
1: ਦੋ ਹੋਰ
0: ਨਹੀਂ।
1: ਹੈ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ
0: ਹਾਂਜੀ
1: ਜਾਂਦਾ, 12ਵੀਂ ਤੋਂ ਇੰਜੀਨੀਅਰਿੰਗ ਲਾਈਨ 'ਚ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਣੀ।
0: ਫਿਰ ਤੋਂ ਗੱਡੀ

0: लोड है कि किस तरह अपने बच्चों नूं अपने विद्यार्थियों नूं किस तरह इस चंगी सपोर्ट दे सके।
1: बिल्कुल सही जी, यही एक तरह का कह लो कि क्रॉस रोड्स ने,
0: बिल्कुल
1: इन्हों के उत्ते ही सही ट्रैक पकड़न की लोड़ होंगी है। तो बड़ी वधिया गल तुसी कीती। वैसे तुसी डॉक्टर भी हो, मैं जे निजी सवाल पूछा कि तुसी डॉक्टर हो, MBBS हो, फिर तुसी ट्रैक बदलते हो, फिर तुसी सिविल सर्विस चाहते हो, ये किवें डॉक्टर बनन का ट्रैक किवें सी, ते उस तो बाद जिहड़ा टर्न लिया वो किवें जिंदगी च आया?
0: डॉक्टर बनने की जिहड़ा सुपना सीगा वो एक्चुअली जिहड़ी मैं गल कह रहा सी मेरे पेरेंट्स नहीं सी, मेरा सुपना नहीं सीगा। जस्ट दैट कि उन्होंने ग्रूम इस तरह का किया कि पढ़ाई जे नॉर्मली अपना ठीक रहे, अपनी क्लास च पिछे वाली कतार च ना हो, अगली कतार च रहे। सातवीं अठवीं तक यहीं चलता रहा, खेडां च भी ठीक सीगा, खेड खूड भी ठीक लैंदे सी। जिहड़ी गल मैं आखी कि अठवीं जदों एक क्रॉस पॉइंट आया कि बोर्ड दे पेपरां नूं बड़ा हवा बनाता, साढ़े टाइम च अठवीं बोर्ड दी हुंदी सीगी,
1: अठवीं बोर्ड की। हाँ जी, हाँ
0: कहिंदे
1: जी,
0: जी बोर्ड दा पेपर है ते इहदा चंगा तुसीं करना ही करना, इस दा
1: इहदा
0: कोई ओह है ही नहीं, इहदा हल ही नहीं हैगा।
1: हाँ जी, हाँ जी,
0: अठवीं च मेहनत की उदों यही गल्लां कहियां गईयां कि जे अठवीं पास कर लो फिर तुहानूं लै के जावांगे कितने, असीं भी नाल
1: हाँ,
0: करांगे।
1: वाह जी
0: हो
1: वाह,
0: गई पास, हो गई अठवीं समहाउ।
1: ठीक है जी।
0: नौवीं, अच्छा एक आदत शुरू तो पवाई कि पेपर रीडिंग नहीं, न्यूज़ पेपर तुसीं शुरू तो पढ़ते रहो, बुक्स वगैरह जीके दी बुक्स हैगियां या होर कोई कंप्लीट
1: अच्छा
0: डिक्शन दी
1: अच्छा
0: बुक्स
1: जी,
0: हैगियां। ये हमेशा आदत साढ़े घर च सीगी कि मंथली एक मैगजीन साढ़े कोल आंदी सी, पेपर साढ़े कोल तीन लैंग्वेज दे आंदे
1: ये
0: आंदे
1: प्लस
0: सी।
1: पॉइंट्स
0: ये प्लस पॉइंट,
1: बिल्कुल।
0: ये ग्रूमिंग दी जिहड़ी मैं गल आख रहा
1: हाँ जी,
0: सीगा
1: हाँ
0: कि
1: ठीक है
0: तिन्ने तिन्ने लैंग्वेज दे पेपर साढ़े घर च आंदे सीगे,
1: जी जी जी
0: हिंदी,
1: जी
0: पंजाबी, इंग्लिश, तिन्ने शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंदे हैं। 10th दे विच जदों क्लियर होया ते आई हैड प्रिपेयर्ड माई माइंड कि बायो लैनी हैगी, डॉक्टर जिहड़ा है बनना है, किसी ने थोपिया नहीं।
1: अच्छा,
0: सपना
1: ठीक है ठीक
0: पेरेंट्स
1: है।
0: का सीगा पर उदों थोपिया नहीं गया कि तुसी बनना है, उदों तक माइंड
1: आप
0: बन
1: ही
0: गया
1: तुसी सोच
0: बिल्कुल
1: अपना, इन्हों अपना सपना बना लिया। ठीक
0: बिल्कुल कि बनना हैगा, मेडिकल ले
1: जी
0: ली,
1: जी जी
0: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: क्या
0: उदों
1: बता, मतलब तुसी ट्रैक छड्डिया कोई नहीं, दोनों भी नाल ही रखिया।
0: उन्होंने दिनों जो जेडे मेरे फ्रेंड सी वो NDA का पेपर देने जा रहे थे,
1: हाँ जी, हाँ
0: मैं
1: जी,
0: कहा कि चलो पता नहीं डॉक्टर बनेंगे नहीं बनेंगे,
1: ठीक, हाँ जी,
0: पेपर दे चुके थे NDA का पेपर भी देने चले गए।
1: हाँ जी,
0: रब दी मेहर से दोवें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
0: उस
1: बात है,
0: वेले। मतलब चीज़ा वही हैं कि जरूरी नहीं कि तुसी दोवें एक साथ
1: सही
0: टेकअप
1: ट्रैक पे
0: करो,
1: जा रहे थे तुसी।
0: बट तुसी जड़ा बच्चा उस स्टेज से होंदा है 11वीं 12वीं दी उदे सामने ये ऑप्शंस होंदे ने बैंकिंग दे,
1: जी,
0: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा, किसी नूं लगदा CA बनना हैगा, मैं
1: सारा
0: किसी नूं लगदा
1: जोड़ा
0: इंजीनियरिंग करना है।
1: बिल्कुल,
0: दैट इज द स्टेज जदों 9th 10th दे विच तुसी उदे लई अपना एक प्लेटफॉर्म तैयार करदे हो ते +1
1: बिल्कुल
0: दे विच तुसी टेक ऑफ करदे हो। उस तो
1: जी
0: बाद
1: जी
0: भावें तुसी CA बनो, इंजीनियर बनो,
1: हाँ
0: टीचर
1: जी, हाँ
0: बनो,
1: जी,
0: अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा है। ते दोनों जदों मेरे क्लियर हो गए ते बेटर वॉज कि चलो ठीक सपना उहदे विच जाना सीगा
1: हाँ जी,
0: मेडिकल
1: हाँ
0: दे
1: जी,
0: विच, ते मेडिकल सब्जेक्ट ले लिया
1: बिल्कुल
0: पहले
1: बिल्कुल,
0: अटैम्प्ट दे विच। और सिविल सर्विसिस्ट इस करके बनिया क्योंकि जिवें मैं दस्सिया सी कि GK शुरू तो अच्छी सीगी,
1: हाँ जी,
0: पेपर रीडिंग बहुत चंगी एक आदत जो बच्चे च पै सकती होवे।
1: हाँ जी,
0: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, उधर जरा बेस सीगा थ्रू न्यूज़पेपर रीडिंग मेरा बचपन तो
1: शुरू
0: ही
1: तो बनाया
0: तैयार
1: है
0: हो
1: जी,
0: चुका सीगा।
1: बिल्कुल
0: एंड उस आदत के कारण जरा सी सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
0: चंगा
1: जी
0: बनाया
1: जी
0: होया सीगा।
1: बिल्कुल ठीक है,
0: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
1: जी
0: तुसी
1: जी
0: आस
1: जी
0: पास की अपनी सराउंडिंग्स नाल देश दुनिया की खबरों तो भी तुसी रहिंदे हो,
1: अपडेटेड रहना है
0: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
0: शहर च
1: जी
0: की हो रहा है, तुहाडी कंट्री च की हो रहा है, दुनिया च की हो रहा है।
1: बिल्कुल,
0: एंड सिविल सर्विस जाओ या ना जाओ बट एक इन्फॉर्म्ड सिटीजन जरा तुसी उदे विच बन सकते हो।
1: बिल्कुल बिल्कुल, हाँ जी, वो पहली शर्त है, वो तो चाहिए
0: बिल्कुल
1: चाहिए।
0: बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे ये करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो, ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
1: ਹਾਂਜੀ ਹਾਂਜੀ
0: ਜਨਰੇਸ਼ਨ ਆ ਜਿਹੜੀ ਆ ਰਹੀ ਹੈ,
1: ਹਾਂਜੀ
0: ਉਹ
1: ਹਾਂਜੀ
0: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
1: ਕਿਆ ਬਾਤ ਹੈ,
0: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ ਜੀ ਜੀ
0: ਆਪਣਾ
1: ਜੀ
0: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ,
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਆ ਜੀ, ਬਿਲਕੁਲ
0: ਸਿਵਲ
1: ਬਿਲਕੁਲ,
0: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ,
0: ਤੋਂ ਆਪ
1: ਡੀਸੀ ਹੀ ਬਣ ਗਏ ਬਸ,
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ
1: ਬਿਲਕੁਲ
0: ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ,
0: ਪਤਾ ਲੱਗ ਗਿਆ
1: ਹਾਂਜੀ
0: ਸੀਗਾ।
1: ਹਾਂਜੀ ਬਿਲਕੁਲ ਜੀ,
0: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐਸਸੀ ਨੌਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟਰਗ੍ਰੇਟਿਡ ਕੋਰਸ 4 ਸਾਲਾਂ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
1: ਹਾਂਜੀ ਹਾਂਜੀ
0: ਜਿਹੜੀ ਰਾਹ ਉਹ
1: ਹਾਂਜੀ
0: ਤੁਰ ਪਿਆ
1: ਬਿਲਕੁਲ
0: ਹੈਗਾ।
1: ਬਿਲਕੁਲ
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ,
1: ਹਾਂਜੀ
0: ਉਹ
1: ਹਾਂਜੀ
0: ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ
1: ਜੀ
0: ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
1: ਉਧਰ ਆ ਗਏ
0: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ
1: ਹਾਂਜੀ
0: ਉਸ
1: ਹਾਂਜੀ
0: ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
1: ਜੀ
0: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
1: ਹਾਂਜੀ ਹਾਂਜੀ ਹਾਂਜੀ
0: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
1: ਬਿਲਕੁਲ
0: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ
1: ਜੀ
0: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
0: ਉਹ
1: ਉਹ ਦੇ
0: ਸਮਝ
1: ਹੀ
0: ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਰੀ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈ ਕਿ ਹਸਤੀ ਮਿੱਟਦੀ ਨਹੀਂ
0: ਮਿੱਟਦੀ
1: ਹਮਾਰੀ,
0: ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ, ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਹਾਂ
0: ਹਮ ਜਬ
1: ਬਿਲਕੁਲ,
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ, ਕਿਆ ਬਤਾ, ਵਾਹ ਜੀ
0: ਉਹ
1: ਵਾਹ,
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਇਹ ਅਚੀਵ ਕਰਨਾ ਹੈ,
1: ਜੀ ਜੀ
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ,
1: ਜੀ ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
1: ਜੀ
0: ਠੀਕ
1: ਜੀ
0: ਹੈ,
1: ਜੀ ਜੀ
0: ਕਿਉਂਕਿ
1: ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ,
1: ਜੀ ਜੀ
0: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ
1: ਜ਼ਰੂਰੀ ਹੈ ਜੀ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
0: ਮੈਂ ਤਾਂ ਫੇਲ ਹੋ ਗਿਆ
1: ਜੀ,
0: ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
0: ਦੇ
1: ਨੇ
0: ਦਿੰਦਾ,
1: ਠੀਕ ਨਹੀਂ ਕੀਤਾ,
0: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
0: ਬਿਲਕੁਲ
1: ਉਹ
0: ਬਿਲਕੁਲ
1: ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਕੋਟਾ ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ, ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ, ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
0: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ,
1: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ,
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
0: ਬਿਲਕੁਲ
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
0: ਬਿਲਕੁਲ
1: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
1: ਹਾਂਜੀ
0: ਨੇ।
1: ਹਾਂਜੀ
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ।
0: ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ
1: ਜੀ ਜੀ
0: ਜਿਹੜਾ
1: ਜੀ
0: ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ
0: ਸੈਲਫ
1: ਕੀ ਹੁੰਦੀ
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ।
1: ਬਿਲਕੁਲ,
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ
0: ਪਹੁੰਚਾਇਆ,
1: ਸਾਰਾ ਹੋਇਆ
0: ਤੇ ਮੈਂ ਆਪਣੀ ਇੱਕ
1: ਜੀ।
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ,
0: ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
1: ਚੇਂਜਸ ਆ ਰਹੇ ਨੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸਟ
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
0: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ,
2: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂ ਜੀ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
1: ਹਾਂਜੀ
2: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
1: अच्छा
2: फॉर
1: जी,
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
1: हाँ जी,
2: उन्होंने
1: हाँ
2: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी,
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी,
2: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
2: चलो उस तो बाद 12वीं भी कर लेने हैं। अपने
1: हाँ जी,
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
1: और
2: मेरे लिए
1: लाई
2: की।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों को कि वो जदों गल आ जाती है उन्होंने करियर सिलेक्शन की
1: हाँ जी,
2: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
1: हाँ जी,
2: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
1: हाँ
2: बच्चा
1: जी,
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी,
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी,
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
2: बिल्कुल
1: तरह उहनां दे जिहड़े माँ बाप ने
2: बिल्कुल
1: ओह
2: है
1: भी
2: बिल्कुल
1: बहुत घट जानकारी रखदे आ। असल दे विच मापे अते विद्यार्थी ते इक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे आ।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
1: हाँ
2: उहनां
1: जी,
2: दे अगे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी,
2: उहनां ही हथ उहनां दे पेरेंट्स दा भी हुंदा है,
1: बिल्कुल जी,
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी,
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी,
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही हैं।
2: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी,
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है,
2: नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी,
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: है,
2: जा रहा है।
1: हाँ जी,
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स उहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हों पूरी करना है।
1: सही गल है जी,
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ, ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ,
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
2: ਇੱਕ
1: ਜੀ,
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ,
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ,
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
2: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
2: ਹਾਂ ਬਿਲਕੁਲ, ਉਹ ਸਮਝਦੇ ਹਾਂ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
2: ਨਹੀਂ ਹੁੰਦੇ
1: ਉਹਨਾਂ
2: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
2: ਬਿਲਕੁਲ
1: ਅਤੇ
2: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
2: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
2: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
2: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
2: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
2: ਪਲੱਸ ਟੂ ਪਾਸ ਨੇ,
1: ਅੱਛਾ ਜੀ,
2: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ,
2: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
2: ਬਿਲਕੁਲ ਨਹੀਂ ਹੈ।
1: ਹਾਂਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ,
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ,
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ,
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
2: ਲਓ ਕੋਈ
1: ਹਾਂਜੀ,
2: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ,
2: ਨੌਕਰੀ ਲੈਣੀ ਹੈ, ਤਾਂ
1: ਹਾਂਜੀ,
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ,
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ,
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ,
2: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ,
2: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ,
2: ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ,
2: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ,
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
2: ਸਿਲੈਕਸ਼ਨ
1: ਬਿਲਕੁਲ,
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
2: ਬਟ
1: ਹਾਂਜੀ,
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ,
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
2: ਹਾਂ
1: ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੀ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ,

0: ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
1: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿੱਚ ਸੀਸ ਦਿੱਤਾ, ਦਿੱਲੀ ਵਿੱਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿੱਚ ਕਚਹਿਰੀ ਦੇ, ਤੇਰੀ ਵਿੱਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ। ਗੱਲ ਸੁਣ ਕੇ ਲਾਲਾ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ,

0: ਆਪਣੇ ਸ਼ਾਇਰ ਗੁਰਮੋਹਨ ਸਿੰਘ ਜੀ, ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
1: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਉਹ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
0: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ, ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ। ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
0: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
3: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਭੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬਹਿ ਵਾਂਗੂ ਪੀਣਾ ਪੈਣਾ ਜਾ ਮਹਾਨੂੰ ਰਿਹਾ ਸਮਾਨਾ ਹੁਣ ਰਿਹਾ ਸਮਾਨਾ ਹੁਣ ਜਰ ਬਾਤ ਕਸੀਮਾ ਤੇ ਤਰਕੀਬਾਂ ਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾ ਅਤੇ ਹਦੀਬਾਂ ਦਾ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ ਚੱਕ ਲਾ ਡੰਡਾ ਪਾਲਾ ਝੰਡਾ ਚੱਕ ਲਾ ਡੰਡਾ ਪਾਲਾ ਝੰਡਾ ਛੱਡ ਦੇ ਨੁਕਸਾਤ ਬੀਬਾਂ ਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾ ਅਤੇ ਅਦੀਬਾਂ ਦਾ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ ਕੀ ਕਰਨਾ ਉਹ ਲੀਡਰ ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾ ਅਤੇ ਅਦੀਬਾਂ ਦਾ ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਬਹਿ ਜੀ ਦੇ ਸਾਨੂੰ ਕਹਿਣੇ ਨੇ ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਬਹਿ ਜੀ ਦੇ ਸਾਨੂੰ ਇਹ ਕਹਿਣੇ ਨੇ ਦੁਸਾਂਝ ਖਾਤਰ ਲੋਕਾਂ ਦੀ ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾ ਅਤੇ ਹਦੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਧੰਨਵਾਦ ਜੀ
0: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
4: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਾਕਟ ਬੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ

ਸੁਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: रात गुजारियो। वाहिगुरु जी का खालसा, वाहिगुरु जी की फतेह।
1: दीप कौर जसवाल जी तो बाद हुण हुशियारपुर जिले दे शायर गुरप्रीत सफरी जी परदेसी वीरां दे नां अपनी एक कविता लेके हाजिर हो रहे ने। आस करदे आं कि तुसी उनां दी इस कविता नूं जिहड़ा आ पसंद करोगे। गुरप्रीत सफरी जी, तुहाडा दुआबा रेडियो दे मंच ते निघा स्वागत है।
2: सत श्री अकाल दोस्तो, एक बहुत ही खूबसूरत रचना जिसका नाम है परदेसी वीरां दे नाम पेश करांगा। उम्मीद है आप इस रचना नूं भरपूर हुंगारा देंगे। मेरे चेहरे दे नक्श तो वाकिफ, मेरे चेहरे दे नक्श तो वाकिफ, ये लोग मैनू किंज पहचानणगे। जे हाल दिलां दा कह बैठा तो मेरे दुखां दा सबब किंज जानणगे। हुंदा सी जदों नगरी दे विच, हुंदा सी जदों नगरी दे विच, बैठ जाना सा पल दो पल, बुढ़ी मां दी गोद विचाले जां फिर यारां दियां मस्तानगियां विच, हर रोज खुशी नूं तकदा सां याद ने बुढ़े घरां दे उजाले, याद ने बुढ़े घरां दे उजाले, जिथे कदे मैं शामां नूं धुप्पां दी गल सुणाउंदा सां, ज्यों कर इंज मैं करदा सां तां मेरे मन विच बैठे गुंजल वल कुछ हौले सन पै जांदे। इंज मैं मां दी शां दा भा घर घर जा सुणाउंदा सां, पर जदों दा विदेश विच आया हुण भुल चुका हां शामां दी गल, हुण ते याद ने शिल्प जगीरां जां फिर पौंडां दियां तस्वीरां। अज कुहां तक उजड़े विशाल उजाड़ ने, अज कुहां तक विशे होए उजाड़ ने, ते मैनू उजाड़ां चों विचरदियां मुदतां ही ने हो गईयां। सोचदा हां जे घर अपड़ियां तां बुली विशियां खमोशियां तक मेरे अपने किंज मैनू मानणगे। जे हाल दिलां दा कह बैठा तां मेरे दुखां दा सबब किंज जानणगे। याद है जदों बाप मेरे ने, याद है जदों बाप मेरे ने बाहां विच कुट मेरी छाती नूं, सिर ते पिया भार सुनाया, तद जिंदगी दा वसीला पावन लई मैं ना चाहुंदे वी परदेस नूं पाया। हुण चला गया जे वतना नूं, बैठ जावांगा कबरां वल्ले, हुण चला गया जे वतना नूं तां बैठ जावांगा कबरां वल्ले, मोई होई मां दी राख नूं वेख दर्दां दे अथरू पीवांगा, किमें बीमार बापू दे सराणे बैठा अले जख्मां नूं सीवांगा। हुण जिंदगी दी शाम हो चुकी है, हुण जिंदगी दी शाम हो चुकी है, वतनी परछावे टल चुके ने, उस गिरां नूं किंज जावां जिस ग्रां च वसदे हुए लोग मेरे मोढे नाल लिपट के घर दे दर्द बयानणगे। जे हाल दिलां दा कह बैठा मेरे दुखां दा सबब किंज जानणगे, जे हाल दिलां दा कह बैठा मेरे दुखां दा सबब किंज जानणगे। सो दोस्तो धन्नवाद।
1: गुरप्रीत सफरी जी तों बाद हुण मैं सद्दा देण जा रहा पटियाला दे विच वसी साडी शायरा डॉक्टर देवेंद्र कौर जी नूं। देवेंद्र कौर जी अपनी इस बार जिहड़ी रचना लेके हाजिर हो रहे ने, ओ है बड़े साहिबजादियां नूं समर्पित। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ,
7: ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ, ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਤੇਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮਹਿਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ